0: ਹੈਗੇ ਹੋ ਐਜ਼ ਅ ਸਰਟੀਫਾਈਡ ਫਾਈਨੈਂਸ਼ੀਅਲ ਐਡਵਾਈਜ਼ਰ, ਮੈਂ ਤੁਹਾਡੇ ਲਈ ਇੱਕ ਪ੍ਰੋਪਰ ਪਲਾਨ ਜਿਹੜਾ ਤਿਆਰ ਕਰ ਸਕਦੀ ਹਾਂ ਜਿਹੜੀ ਤੁਹਾਡੀ ਜਨਰੇਸ਼ਨ ਔਰ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੀ ਜਿਹੜੀ ਆ ਉਹ ਹੈਲਪ ਕਰ ਸਕਦਾ ਹੈਗਾ। ਨੰਬਰ ਮੇਰਾ ਸੇਮ ਹੈ ਜੀ 416-994-7272, 416-994-7272।
1: ਰਿਫਰ ਨੰਬਰ ਦੇ ਦਈਏ 416-994-7272। ਇੰਸ਼ੋਰੈਂਸ ਦਾ ਕਹਿੰਦੇ ਨੇ ਕਿ ਨੈਕਸਟ ਲੈਵਲ ਉਹ ਹੈ ਆਲ ਕਾਇੰਡ ਇੰਸ਼ੋਰੈਂਸ ਦੇ ਸਿਮਰਨ ਸੈਣੀ, ਤੋ 416-994-7272 ਕਿਸੇ ਵੇਲੇ ਵੀ ਇਹ ਨੰਬਰ ਪੰਜਾਬੀ ਲਹਿਰਾਂ ਦੇ ਕੋਲੋਂ ਲਿਆ ਜਾ ਸਕਦਾ। ਸਿਮਰਨ ਸੋਰਾ ਇਸ ਆਫ ਯੂ, ਯੂ ਵਾਂਟ ਟੂ ਐਡ ਸਮਥਿੰਗ ਔਰ ਯੂ ਨੋ ਕੰਕਲੂਡ?
0: I think to see you already conclude karta. Thank you so very much, Chandrapal ji.
1: So nice of you. Have a good time and we are proud to have you on board.
0: Thank you,
1: Simran. So nice of you. ਜਿਹੜੀਆਂ business ladies ਹੁੰਦੀਆਂ ਇਸ ਤਰ੍ਹਾਂ ਦਾ ਜਿਹਨਾਂ ਦਾ ਸਮਾਜ ਵਿੱਚ ਬੜੀ ਕੰਟਰੀਬਿਊਸ਼ਨ ਆ, ਇਹਨਾਂ ਮੁਲਕਾਂ ਵਿੱਚ ਆ ਕੇ ਨਾ ਵਿਮੈਨਸ ਨੂੰ ਪਹਿਲਾਂ ਤਾਂ ਵਿਚਾਰੀਆਂ ਫੈਕਟਰੀਆਂ 'ਚ ਕੋਈ ਨਾ ਕੋਈ ਕੰਮ ਕਾਜ ਜਿਹੜੇ ਉਹ ਜ਼ਿਆਦਾ ਲੇਡੀਜ਼ ਕਰਦੀਆਂ ਹੁੰਦੀਆਂ ਸੀ ਦਿਨ ਰਾਤ ਇੱਕ ਕਰਕੇ, ਅਤੇ ਫਿਰ ਘਰ ਆ ਕੇ ਵੀ ਸਾਰਾ ਕੰਮ ਕਾਜ ਕਰਨਾ, ਬੱਚਿਆਂ ਨੂੰ ਵੀ ਤਿਆਰ ਤੁਰ ਕਰਨਾ, ਬਹੁਤਾ ਭਾਰ ਲੇਡੀਜ਼ ਦੇ ਉੱਤੇ ਜ਼ਰੂਰ ਇੱਥੇ ਰਹਿੰਦਾ। ਅਤੇ ਅਗਰ ਪ੍ਰੋਫੈਸ਼ਨਲਿਜ਼ਮ ਵਿੱਚ ਲੇਡੀਜ਼ ਚਲੀਆਂ ਜਾਣ ਤਾਂ ਫਿਰ ਉਹ ਮੇਰਾ ਖਿਆਲ ਆ ਕਿ ਬਹੁਤ ਇੱਕ ਪਰਿਵਾਰ ਵਾਸਤੇ ਵੀ ਅਤੇ ਸਮਾਜ ਵਾਸਤੇ ਵੀ ਇੱਕ ਬਹੁਤ ਰਾਤ ਸੇਰਾ ਬਣ ਜਾਂਦੀਆਂ ਜਿਹੜੀਆਂ ਲੇਡੀਜ਼। ਸੋ ਵੈਰੀ ਪ੍ਰਾਊਡ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਵਿਮੈਨਸ ਨੇ ਉਹ ਜਦੋਂ ਕਾਮਯਾਬ ਹੁੰਦੀਆਂ ਨੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 905-673-33-37। ਸਾਡੇ ਸ਼ਹਿਰ ਦੇ ਵਿੱਚ ਏਮੀ ਵਿਰਕ, ਬਹੁਤ ਹੀ ਕਮਾਲ ਦੀ ਆਵਾਜ਼ ਆ ਯਾਰ ਏਮੀ ਵਿਰਕ, ਮੈਂ ਸਮਝਦਾ ਕਿ ਕੋਈ ਗੀਤ ਐਮੀ ਵਿਰਕ ਦਾ ਚੱਕ ਲਓ, ਅਤੇ ਇੱਕ ਗੀਤ ਦੀ ਇੱਕ ਫਿਲਮ 'ਚ ਇਹਨਾਂ ਨੇ ਇੱਕ ਵਾਰੀ ਇੱਕ ਯੂਜ਼ ਕੀਤਾ ਸੀ ਇੱਕ ਗੀਤ, ਤੇਰੀ ਵੰਗ ਦਾ ਲੈ ਲਾ ਨਾਪ। ਫਿਰ ਉਹ ਗੀਤ ਇੰਨਾ ਪਾਪੂਲਰ ਹੋਇਆ ਅਤੇ ਮੈਂ ਕਹਿੰਦਾ ਕਮਾਲ ਕਰ ਦਿੱਤੀ ਉਸ ਗੀਤ ਨੇ। ਅਤੇ ਐਮੀ ਵਿਰਕ ਅਤੇ ਸਰਗੁਣ ਮਹਿਤਾ ਤੁਹਾਨੂੰ ਇਸ ਗੀਤ ਉੱਤੇ ਪਰਫੋਰਮ ਕਰਦੇ ਨਜ਼ਰ ਆਉਣਗੇ। ਸੋ ਤੁਸੀਂ ਗੈਟ ਰੈਡੀ, 30th of August ਨੂੰ, 30 August ਨੂੰ। ਵਰਸਟਾਈਲ ਐਕਟਰ ਹੈ ਐਮੀ ਵਿਰਕ ਅਤੇ ਬਹੁ ਪੱਖੀ ਗਾਇਕ ਆ, ਗਾਇਕੀ ਦਾ ਵੀ ਕੋਈ ਜਵਾਬ ਨਹੀਂ ਹੈ, ਜਦੋਂ ਬੰਦਾ ਖੜਦਾ ਤਾਂ ਫਿਰ ਨੈਕਸਟ ਲੈਵਲ ਦੀ ਗਾਇਕੀ ਆ। ਸੋ ਜ਼ਰੂਰ ਤੁਸੀਂ ਰੈਡੀ ਹੋਵੋ ਅਤੇ ਬਹੁਤ ਪਿਆਰੇ ਪਿਆਰੇ ਰੋਮੈਂਟਿਕ ਸੌਂਗ ਜਿਹੜੇ ਨੌਜਵਾਨਾਂ ਦੇ ਸੁਣਨ ਵਾਲੇ ਆ ਅਤੇ ਉਹ ਤੁਹਾਡੇ ਵਾਸਤੇ ਪੇਸ਼ ਹੋ ਰਹੇ ਨੇ। ਇਹਦੀ ਹੋਰ ਜਾਣਕਾਰੀ ਵਾਸਤੇ ਤੁਸੀਂ ਸੀਤਲ ਪਨੇਸਰ ਜੀ ਨੂੰ 416-464-6649 'ਤੇ ਫੋਨ ਕਰ ਸਕਦੇ ਹੋ। ਸਾਡੇ ਸੈਲੂਲਰ ਪੁਆਇੰਟ ਵਾਲੇ ਬੌਬੀ ਮੱਕਰ ਹੁਣੀ ਇਹਦੇ ਫੁੱਲ ਬਟਾ ਫੁੱਲ ਪ੍ਰੋਡਿਊਸਰ ਸਪੋਂਸਰ ਨੇ, ਅਤੇ ਨਾਲ ਦੀ ਨਾਲ ਸਾਡੀ ਟੀਮ ਦੇ ਮੈਂਬਰ ਪ੍ਰਭ ਸੰਧੂ ਨਾਲ ਵੀ ਕੁਝ ਜਿਹੜੀਆਂ ਟਿਕਟਾਂ ਤੁਹਾਨੂੰ ਮਿਲ ਸਕਦੀਆਂ ਉਹਦੀ ਗੱਲਬਾਤ ਕਰ ਸਕਦੇ ਹੋ। ਐਮੀ ਵਿਰਕ ਨਾਲ ਤੁਹਾਨੂੰ ਮਿਲਾਉਣਗੇ ਪ੍ਰਭ ਸੰਧੂ, ਬੜੀ ਜਲਦ ਸਟੂਡੀਓ 'ਚੋਂ ਪੇਸ਼ ਹੋਣਗੇ। ਇੱਕ ਮੈਂ ਹੋਰ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਪ੍ਰਭ ਸੰਧੂ ਨੇ ਤੁਹਾਡੇ ਤੱਕ ਪਹੁੰਚਾਈ ਹੈ, ਅਤੇ ਬੜਾ ਖੂਬਸੂਰਤ ਇੱਕ ਨਾ ਮੋਟੀਵੇਸ਼ਨਲ ਟਾਕ ਅਤੇ ਪਲੇ ਹੋ ਰਿਹਾ। ਇਹ ਮੋਟੀਵੇਸ਼ਨਲ ਪਲੇ ਮਲਕੀਅਤ ਸਿੰਘ ਜੀ, ਜੋ ਬਹੁਤ ਚੋਟੀ ਦੇ ਫਿਲਮ ਐਕਟਰ ਨੇ, ਪੰਜਾਬੀ ਫਿਲਮਾਂ ਵਿੱਚ ਤੁਸੀਂ ਉਹਨਾਂ ਨੂੰ ਬੜੀ ਵਾਰ ਦੇਖਿਆ ਹੋਣਾ, ਤੋ ਇਹ 28 August ਨੂੰ 6 to 8 PM ਤੱਕ ਲਿਮਿਟਡ ਜਿਹੀਆਂ ਸੀਟਾਂ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜ਼ਿੰਦਗੀ ਵਿੱਚ ਇੱਕ ਨਵੀਨਤਾ ਆ ਜਾਏ, ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਪੋਜ਼ਿਟਿਵਨੈਸ ਵੱਲ ਨੂੰ ਚਲੀ ਜਾਏ, ਐਂਟਰਟੇਨਮੈਂਟ ਵੀ ਹੋਵੇ, ਜਿਵੇਂ ਆਪਾਂ ਰਾਣੇ ਰਣਵੀਰ ਦੇ ਪਲੇ ਦੇਖਦੇ ਨਾ ਬੰਦੇ ਬਣ ਜੋ ਬੰਦੇ, ਉਸੇ ਲੈਵਲ ਤੋਂ ਵੀ ਅੱਗੇ ਇਹ ਸਿਆਣੇ ਕਹਿੰਦੇ ਨੇ। ਬਹੁਤ ਹੀ ਪਿਆਰਾ ਜਿਹਾ ਜਰਨੈਲ ਸਿੰਘ ਜੀ ਤੁਹਾਡੇ ਵਾਸਤੇ ਇਸ ਨੂੰ ਪੇਸ਼ ਕਰਨਗੇ, ਫਿਲਮਾਂ ਦੇ ਐਕਟਰ ਨੇ ਜਰਨੈਲ ਸਿੰਘ ਸੋਰੀ। ਤੋ 28 August ਨੂੰ ਫਰਾਈਡੇ ਵਾਲੇ ਦਿਨ ਸ਼ਾਮ ਨੂੰ 6 to 8 PM ਤੱਕ ਇਹਦੀ ਹੋਰ ਜਾਣਕਾਰੀ ਵਾਸਤੇ ਤੁਸੀਂ ਸਾਡੀ ਟੀਮ ਦੇ ਮੈਂਬਰ ਪ੍ਰਭ ਸੰਧੂ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਮੇਰੀ ਤੁਹਾਨੂੰ ਇਹ ਮਸ਼ਵਰਾ ਨਹੀਂ, ਇਹ ਤੁਹਾਨੂੰ ਸਲਾਹ ਹੈ ਕਿ ਤੁਸੀਂ ਨਾ ਇਹ ਜਰਨੈਲ ਸਿੰਘ ਜੀ ਉਹਨਾਂ ਦਾ ਇਹ ਪਲੇ ਜ਼ਰੂਰ ਦੇਖਿਓ, ਮੋਟੀਵੇਸ਼ਨਲ ਹੋਏਗਾ, ਮੈਡੀਟੇਸ਼ਨ ਹੋਏਗੀ, ਅਤੇ ਬਹੁਤ ਮੈਂ ਸਮਝਦਾ ਕਿ ਬੜੇ ਪ੍ਰਭਾਵਸ਼ਾਲੀ ਸ਼ਖਸੀਅਤ ਨੇ ਇਹ ਸਰਦਾਰ ਜਰਨੈਲ ਸਿੰਘ ਜੀ। ਜੀ ਪ੍ਰੋਗਰਾਮ ਪੰਜਾਬੀ ਦਾ, ਇਸ ਤੋਂ ਪਹਿਲਾਂ ਇੱਕ ਗੀਤ ਸੁਣਾਈਏ, ਇੱਕ ਕਾਲ ਲੈ ਲਈਏ। 6129 ਜੀ ਵੈਲਕਮ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
2: ਹਾਂਜੀ ਭਾਜੀ, ਇੱਕ ਗਾਣੇ ਦੀ ਫਰਮਾਇਸ਼ ਸੀਗੀ,
1: ਦੱਸੋ
2: ਜੀ। ਮੱਸਿਆ ਦਾ ਮੇਲਾ ਆਪਣੇ ਸੁਰਿੰਦਰ ਕੌਰ ਜੀ ਦਾ।
1: ਹਾਏ ਹਾਏ ਹਾਏ ਹਾਏ, ਮੱਸਿਆ ਦਾ ਮੇਲਾ ਨਹੀਂ, ਮੈਂ ਮੱਸਿਆ ਦੇ ਮੇਲੇ ਨੂੰ ਜਾਵਾਂ ਹੈ। ਤੁਹਾਨੂੰ ਪਤਾ ਮੱਸਿਆ ਹੁੰਦੀ ਕੀ ਆ?
2: ਹਾਂਜੀ, ਅਮਾਵਸਿਆ ਉਹ,
1: ਹਾਂ ਹਾਂ ਅਮਾਵਸ
2: ਮੇਲਾ,
1: ਉਹ ਨਹੀਂ
2: ਮੇਲਾ ਲੱਗਦਾ।
1: ਮੱਸਿਆ ਦਾ ਮਤਲਬ ਹੈ ਅਮਾਵਸ।
2: ਹਾਂਜੀ,
1: ਮੱਸਿਆ ਹਨੇਰੀ ਰਾਤ ਹੁੰਦੀ ਆ, ਅਮਾਵਸ, ਔਰ ਚਾਂਦਨੀ ਰਾਤ ਜਿਹੜੀ ਆ ਉਹ ਚਾਨਣ ਵਾਲੀ ਹੁੰਦੀ ਆ। ਜਦੋਂ ਪੂਰਨਮਾਸ਼ੀ, ਇੱਕ ਪੂਰਨਮਾਸ਼ੀ ਹੁੰਦੀ ਹੈ ਜਬ ਪੂਰਾ ਚਾਂਦ ਪੂਰਾ ਹੁੰਦਾ ਹੈ, ਔਰ ਅਮਾਵਸ ਮੇਂ ਚਾਂਦ ਨਜ਼ਰ ਨਹੀਂ ਆਤਾ। ਥੈਂਕ ਯੂ ਵੈਰੀ ਮਚ, ਜ਼ਰੂਰ ਸੁਣਾਵਾਂਗੇ। ਓ ਐਮੀ ਸਾਹਿਬ ਕਿੱਥੇ ਚਲੇ ਗਏ ਤੁਸੀਂ? ਗਾਣਾ ਸੁਣਾ ਦਿਓ ਸਾਨੂੰ, ਵੰਗਦਾ ਲੈ ਲਾ ਨਾਪ ਕੁੜੇ, ਪ੍ਰੋਗਰਾਮ ਪੰਜਾਬੀ ਲੈ ਲਾ, ਆਉਣ ਦਿਓ।

0: ਜੀ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਬੜੀ ਜਲਦ ਪ੍ਰਭ ਸੰਧੂ ਤੁਹਾਡੇ ਨਾਲ ਹਾਜ਼ਰ ਹੋਣਗੇ। ਪੀ ਐਂਡ ਜੇ ਰੈਨੋਵੇਸ਼ਨ, ਤੁਸੀਂ ਆਪਣੇ ਘਰ ਦੀ ਇੰਪਰੂਵਮੈਂਟ ਕਰਨਾ ਚਾਹੁੰਦੇ ਹੋ ਅਤੇ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਵਾਉਣਾ ਚਾਹੁੰਦੇ ਹੋ, 437-318-0400 ਪੀ ਐਂਡ ਜੇ 437-318-0400 ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ। ਬਈ ਬੱਲੇ ਬੱਲੇ ਬੱਲੇ, ਟਰੱਕਾਂ ਦੇ ਟਾਇਰ ਅਤੇ ਅਲਾਈਨਮੈਂਟ ਵਾਸਤੇ ਜਾਂ ਹੋਰ ਵੀ ਰਿਲੇਟਡ ਸਰਵਿਸ, ਈਗਲ ਟਰੱਕ ਵਾਲੇ ਐਨ ਕਿਹਾ ਤਕੜੇ ਵਾਂਗੂ ਸਿੱਧਾ ਕਰਦੇ ਤੁਹਾਡੇ ਟਰੱਕ ਨੂੰ, 647-234-6293 647-234-6293 ਟੈਲੀਫੋਨ ਨੰਬਰ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਪ੍ਰਭ ਸੰਧੂ ਸਾਹਿਬ ਨਾਲ ਵੀ ਜੁੜਿਆ ਜਾਵੇ, ਪਰ ਉਸ ਤੋਂ ਪਹਿਲਾਂ ਦੋ ਤਿੰਨ ਸੰਦੇਸ਼ ਲੈ ਲਈਏ ਤੇ ਫਿਰ ਆਪਾਂ ਉਦੋਂ ਬਾਅਦ ਅੱਗੇ ਚੱਲਦੇ ਹਾਂ।
1: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ, ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6470-401-557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: रक्षा बंधन राजधानी लेकर आए हैं भाई बहन एंड ब्लेसिंग्स गिव अवे, जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटल ग्लासेस और भी बहुत सारे एक्साइटिंग प्राइजेस।
3: राजधानी की किसी भी लोकेशन पर विजिट करें, परचेज करें 12 से 29 अगस्त तक, QR कोड स्कैन करके अपनी इन्फो और एंट्री सबमिट करें।
2: 26 लोकेशंस अक्रॉस कनाडा।
4: फॉर मोर इन्फॉर्मेशन विजिट rajdhanisweets.ca।
0: ਮੈਂ ਪੰਜਾਬੀ ਲਹਿਰਾਂ ਇੱਕ ਵਾਰ ਫਿਰ ਸਾਡੇ ਲਾਈਵ ਔਨ ਲੋਕੇਸ਼ਨ ਦੀ ਘਰ ਘਰ ਵਿੱਚ ਚਰਚਾ ਹੁੰਦੀ ਆ ਤੇ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਤੁਹਾਨੂੰ ਪਤਾ ਕਿ ਫੁੱਲ ਆਫ ਐਂਟਰਟੇਨਮੈਂਟ, ਫੁੱਲ ਆਫ ਗਿਫਟਸ, ਤੇ ਜਦੋਂ ਲਾਈਵ ਔਨ ਲੋਕੇਸ਼ਨ ਹੋ ਰਿਹਾ ਹੋਵੇ ਗ੍ਰੈਂਡ ਹੋਮ ਫਰਨੀਚਰ ਤੇ ਤਾਂ ਫਿਰ ਤਾਂ ਕਹਿੰਦੇ ਹੁੰਦੇ ਆ ਬੱਲੇ ਬੱਲੇ ਹੋਣੀ ਹੋਣੀ ਆ ਜੀ। ਸੁੱਖ
5: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਵੇ ਤੇ ਹੋਵੇ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਫਿਰ ਡਿਸਕਾਊਂਟ ਦੇ ਵੱਡੇ ਵੱਡੇ ਤੋਹਫੇ ਤੁਹਾਨੂੰ ਇਸ ਵੀਕਐਂਡ ਦੇ ਉੱਪਰ ਮਿਲਣੇ ਆ, ਤੇ ਨਾਲ ਦੀ ਨਾਲ ਭਾਜੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਬਹੁਤ ਸਾਰੇ ਬੈਡਰੂਮ ਸੈੱਟ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਜਿਹੜੇ ਤੁਸੀਂ $5,000-$5,000 ਦੇ ਲੈਂਦੇ ਆਏ ਹੋ, $1,500-$1,500 ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ। ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਤੇ 6 ਚੇਅਰਾਂ ਸਿਰਫ $399 ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋ ਬਹੁਤ ਸਾਰੀ ਇਨਵੈਂਟਰੀ ਇਸ ਵੀਕਐਂਡ ਦੇ ਉੱਪਰ ਕਲੀਅਰ ਆਊਟ ਕੀਤੀ ਜਾ ਰਹੀ ਆ, ਸੋ ਜ਼ਰੂਰ ਇੱਕ ਚੱਕਰ ਲਾਓ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ, ਚੋਕਲੇਟ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3-seater ਸੋਫਾ, 2-seater ਲੱਫ ਸੈੱਟ, 4 ਰਿਕਲਾਈਨਰ, ਡ੍ਰੌਪ ਡਾਊਨ ਕੱਪ ਹੋਲਡਰ, ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2,500-$3,000 ਸੀ, ਲਾਸਟ ਪੀਸ ਫਲੋਰ ਮਾਡਲ $799 ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ,
0: ਕੀ ਬਾਤ ਹੈ, ਗ੍ਰੈਂਡ ਹੋਮ ਫਰਨੀਚਰ। ਔਰ ਫਰਾਈਡੇ ਨੂੰ ਪੰਜਾਬੀ ਲਹਿਰਾਂ ਲਾਈਵ ਹੋਏਗਾ ਤੇ ਤੁਸੀਂ ਜ਼ਰੂਰ ਉੱਥੇ ਪਹੁੰਚਣਾ, ਪ੍ਰੋਗਰਾਮ ਪੰਜਾਬੀ ਲਹਿਰਾਂ।
6: ਇਸਕੇ ਪੀਨੇ ਪੇ ਤਾਂ ਦੀਆ ਤੁਮੇ ਰਵਾਨੀ। Wow, Mom. Dad is in a jolly good mood today. What is the reason?
7: This is the effects of famous masala chai by Navigator's Cafe.
6: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
4: Navigator's Cafe. Located

0: SNS lawyers nu call karo 416-655-2000.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984
2: ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਭ ਸੰਧੂ ਸਾਹਿਬ ਨਾਲ ਜੁੜਿਆ ਜਾ ਸਕੇ। ਇਨ ਦ ਮੀਨ ਟਾਈਮ ਇੱਕ ਗੀਤ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਤੁਸੀਂ ਵੀ ਸਾਡੇ ਨਾਲ ਜੁੜ ਕੇ ਅਤੇ ਇਸ ਖੂਬਸੂਰਤ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਇੰਜੋਏ ਕਰ ਸਕਦੇ ਹੋ। ਔਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਹੈੱਡ ਆਫਿਸ ਨੂੰ ਕਾਲ ਕਰ ਸਕਦੇ ਹੋ 647-504-1557 647-504-1557 ਸਟੂਡੀਓ ਦਾ ਟੈਲੀਫੋਨ ਨੰਬਰ ਹੈ। ਤੋ ਬਹੁਤ ਹੀ ਪਿਆਰ ਨਾਲ ਪੰਜਾਬੀ ਲਹਿਰਾਂ ਤੁਹਾਡੇ ਨਾਲ ਪੇਸ਼ ਹੋ ਰਿਹਾ। 9 ਵਜੇ ਤੁਸੀਂ ਸੁਣੋਗੇ ਉਡਾਨ ਰੇਡੀਓ, ਬੜਾ ਕਮਾਲ ਦਾ ਰੇਡੀਓ ਤੁਹਾਡੇ ਵਾਸਤੇ ਪੇਸ਼ ਕੀਤਾ ਜਾਵੇਗਾ ਅਤੇ ਪੇਸ਼ ਕਰਨਗੇ ਪ੍ਰਭ ਸੰਧੂ। ਸਵੇਰੇ 4 ਵਜੇ ਤੁਸੀਂ ਸੁਣਦੇ ਹੋ ਹਰਜੀਤ ਜੰਜੂਆ ਨੂੰ, 5 ਵਜੇ ਸ਼ਮੀ ਭੱਠਲ ਨੂੰ ਅਤੇ 6 ਵਜੇ ਬਲਜਿੰਦਰ ਤੰਬੜ ਨੂੰ ਅਤੇ 7 ਵਜੇ ਫਿਰ ਤੁਹਾਡਾ ਆਪਣਾ ਪ੍ਰਭ ਸੰਧੂ ਅਤੇ 8 ਵਜੇ ਫਿਰ ਪ੍ਰਭ ਸੰਧੂ। ਸ਼ਾਮ ਨੂੰ ਤੁਸੀਂ ਮੇਰੇ ਨਾਲ ਜੁੜਿਆ ਕਰੋ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਜੋਕ ਹੋਮਿਓ ਕਲੀਨਿਕ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ। ਤੋ ਸੁਜੋਕ ਹੋਮਿਓ ਕਲੀਨਿਕ ਦੇ ਡਾਕਟਰ ਪਰਮਿੰਦਰ ਬੱਲ 647-856-2516 ਟੈਲੀਫੋਨ ਨੰਬਰ ਹੈ। ਕੀ ਬਣੋ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਅਤੇ ਸੱਚੀ ਗੱਲ ਹੈ। ਅਤੇ ਬਹੁਤ ਪਿਆਰਾ ਗਾਣਾ ਬਣਾਇਆ ਕੋਕ ਸਟੂਡੀਓ ਦੇ ਵਿੱਚ ਗੁਰਦਾਸ ਮਾਨ ਅਤੇ ਦਿਲਜੀਤ ਨੇ, ਔਰ ਬੜਾ ਹੀ ਇਸ ਗੀਤ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਥੋੜ੍ਹੀ ਹੈ।

ਜੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਜੁੜੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਕੀ ਹਾਲ ਚਾਲ ਆ, ਇੰਜੋਏ ਕਰ ਰਹੇ ਅੱਜ ਦੀ ਖੂਬਸੂਰਤ ਸ਼ਾਮ ਨੂੰ?

0: ਜੀ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਅਤੇ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਔਰ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ ਹਮੇਸ਼ਾ ਦੀ ਤਰ੍ਹਾਂ ਗੁਮਨਾਮ ਕੀ ਹਾਲ ਚਾਲ ਹੈ ਠੀਕ ਹੋ
1: ਬਹੁਤ ਵਧੀਆ ਪ੍ਰਭ ਜੀ ਤੁਸੀਂ ਦੱਸੋ
0: ਬਸ ਠੀਕ ਆ ਚੜ੍ਹਦੀ ਕਲਾ ਆ ਤੁਸੀਂ ਸੁਣਾਓ ਅੱਜ ਦੀ ਅੱਜ ਤੱਕ ਸ਼ਾਮ ਬਹੁਤ ਖੂਬਸੂਰਤ ਆ ਬਾਹਰ ਔਰ ਉੱਤੋਂ ਪੰਜਾਬੀ ਲਹਿਰਾਂ ਹੋਵੇ ਅਤੇ ਫਿਰ ਹੋਰ ਸ਼ਾਮ ਖੂਬਸੂਰਤ ਹੋ ਜਾਂਦੀ ਆ ਆ ਚਾਹ ਦਾ ਕੱਪ ਲੈ ਕੇ ਆਇਆ ਤੂੰ
1: ਹਾਂਜੀ
0: ਚਾਹ ਤੇ ਗੱਲਾਂ ਬਾਤਾਂ ਕਰਾਂਗੇ ਅੱਜ
1: ਚਾਹ ਨਹੀਂ ਕੌਫੀ ਆ
0: ਕੌਫੀ
1: ਹਾਂਜੀ
0: ਫਿਰ ਮੇਰੇ ਕੰਮ ਦੀ ਨਹੀਂ
1: ਕਿਉਂ
0: ਨਾ ਆਪਾਂ ਤਾਂ ਚਾਹ ਦੇ ਆਸ਼ਕ ਹਾਂ
1: ਨਹੀਂ ਨਹੀਂ ਜੀ ਕੌਫੀ ਵਧੀਆ ਹੁੰਦੀ
0: ਇਹ ਤਾਂ ਇਹ ਤਾਂ ਉਹ ਮਿੱਤਰਾ ਕੌਫੀ ਕੌਫੀ ਚਾਹ ਦੇ ਲਾਗੇ ਛਾਗੇ ਵੀ ਨਹੀਂ ਕਿਤੇ
1: ਨਹੀਂ ਜੀ ਕੌਫੀ ਕੌਫੀ
0: ਉਹ ਮਿੱਤਰਾ ਰਹਿਣ ਦੇ ਇੱਥੇ ਬਹਿਸ ਹੋ ਜਾਣੀ ਆਪਣੀ
1: ਚਾਹ ਤਾਂ ਪੁਰਾਣੀ ਹੋ ਗਈ
0: ਕਹਿੰਦੇ ਮੇਰੀ ਭਾਵੇਂ ਜਿੰਦ ਕੱਢ ਲਾ ਪਰ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਚਾਹ ਨੂੰ ਮਾੜਾ ਨਹੀਂ ਕਹਿਣਾ
1: ਨਹੀਂ ਜੀ
0: ਚਾਹ ਦੇ ਆਸ਼ਕ ਜ਼ਿਆਦਾ
1: ਨਹੀਂ ਜੀ ਇੱਦਾਂ ਨਹੀਂ ਹੋ ਸਕਦਾ ਕੌਫੀ ਵੀ ਬਰਾਬਰ ਹੀ ਹੈ
0: ਇਹ ਨਹੀਂ ਤੁਸੀਂ ਤੁਸੀਂ ਯੰਗ ਬੱਚੇ ਹੋ ਮੇ ਬੀ ਤੁਸੀਂ ਕੌਫੀ ਨੂੰ ਲਾਈਕ ਕਰਦੇ ਹੋ ਪਰ ਚਾਹ ਦੇ ਆਸ਼ਕ ਜ਼ਿਆਦਾ ਹੋ ਜਾਣੇ
1: ਕਾ ਜੀ ਚਾਹ ਜੀ ਥੋੜ੍ਹੀ ਜਿਹੀ ਓਲਡ ਕਲਾਸਿਕ ਹੋ ਗਈ ਹੁਣ ਨਵੇਂ ਜ਼ਮਾਨੇ ਦੇ ਨਾਲ ਥੋੜ੍ਹਾ ਜਿਹਾ
0: ਓਏ ਕੀ ਕਹਿਤਾ ਜੀ ਮਿੱਤਰਾ ਤੂੰ ਓਲਡ ਕਹਿਤਾ ਸਾਨੂੰ
1: ਨਹੀਂ ਮੈਂ ਓਲਡ ਮਤਲਬ ਥੋੜ੍ਹਾ ਜਿਹਾ ਕਹਿ ਦਈਏ ਕਲਾਸਿਕ ਜੀ ਵਾਈਬ ਹੋ ਗਈ ਚਾਹ ਦੀ ਹੁਣ ਕੌਫੀ ਦਾ ਜ਼ਮਾਨਾ ਜੀ ਕੌਫੀ ਪੀਓ ਤੇ ਅੱਖਾਂ ਖੜੀਆਂ ਕਰੋ
0: ਓ ਚਾਹ ਤੇ ਤਾਂ ਤੈਨੂੰ ਇੰਨੀ ਮੈਂ ਸ਼ਾਇਰੀ ਸੁਣਾ ਸਕਦਾ ਹਾਂ ਮੈਨੂੰ ਕੌਫੀ ਤੇ ਸ਼ਾਇਰੀਆਂ ਸੁਣਾ ਦੋ
1: ਨਹੀਂ ਨਹੀਂ ਮੈਂ ਨਹੀਂ
0: ਹਾਂ ਮੁੱਕਰ ਗਏ ਨਾ
1: ਕੌਫੀ ਤੇ ਵੀ ਹੈਗੀਆਂ ਨੇ ਬਟ
0: ਤੁਸੀਂ ਚਾਹ ਤੇ ਹੁਣੇ ਆਪਾਂ ਬਹਿਸ ਕਰ ਲੈਂਦੇ
1: ਹਾਂ ਹਾਂਜੀ
0: ਦੇਖੋ ਆਪਾਂ ਚਲੋ ਓਕੇ ਤੂੰ ਚਾਹ ਤੇ ਸੋਰੀ ਮਾਫ ਕਰਨਾ ਮੈਂ ਕਹਿ ਰਿਹਾ ਕਿ ਤੁਸੀਂ ਚਾਹ ਤੇ ਮੈਂ ਤੁਹਾਨੂੰ ਤੂੰ ਕਹਿ ਸਕਦਾ
1: ਹਾਂਜੀ ਹਾਂਜੀ
0: ਓਕੇ ਚਲੋ ਤੁਸੀਂ ਮੇਰੇ ਤੋਂ ਛੋਟੇ ਮੈਂ ਕਹਿ ਸਕਦਾ ਤੁਸੀਂ ਚਾਹ ਤੇ ਮਾਫ ਕਰਨਾ ਕੌਫੀ ਤੇ ਸ਼ਾਇਰੀਆਂ ਸੁਣਾਓ ਤੁਹਾਡੇ ਤੁਸੀਂ ਇੱਕ ਟੀਮ ਬਣਾ ਲਓ ਚਲੋ ਇੱਦਾਂ ਕਰ ਲੈਂਦੇ
1: ਹਾਂਜੀ
0: ਹੁਣ ਤੁਸੀਂ ਕਿਉਂਕਿ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਕੋਈ ਚਾਹ ਨੂੰ ਕਵੇ ਕਿ ਤੂੰ ਭਾਈ ਨਹੀਂ ਤੇਰਾ ਸਟੇਟਸ ਲੋ ਆ
1: ਨਹੀਂ ਨਹੀਂ ਜੀ
0: ਸਾਨੂੰ ਤਾਂ ਸਾਨੂੰ ਮਿੱਤਰਾ ਗੁੜਤੀ ਵੀ ਚਾਹ ਦੀ ਮਿਲੀ ਅਸੀਂ ਚਾਹ ਨੂੰ ਕਿਵੇਂ ਮਾੜਾ ਕਹਿ ਦਿੰਦੀ
1: ਨਹੀਂ ਨਹੀਂ ਤੁਸੀਂ ਕਿੰਨੇ ਗਾਣੇ ਨਹੀਂ ਸੁਣੇ ਡਬਲ ਡਬਲ ਪੀ ਕੇ ਅੱਖ ਮੈਂ ਖੜਾਈ
0: ਉਹ ਇੱਕ
1: 12-12 ਘੰਟੇ ਦੀ ਸ਼ਿਫਟ ਜਾਵਾਂ ਲਾਈ ਤੇ ਵੀ ਥੋੜੀ ਲਿਖਤ ਹੈ ਜੀ ਕਿਸੇ ਨੇ
0: ਅਸੀਂ ਤਾਂ ਇਕੱਲਿਆਂ ਚਾਹ ਪੀਤੀ ਹੈ ਬੈਰ ਤੱਕ ਕੇ ਉਹਦੀ ਰਾਹ ਪੀਤੀ ਹੈ ਲੰਘੇ ਪਾਣੀ ਮੁੜ ਨਹੀਂ ਆਉਂਦੇ ਸੋਚ ਕੇ ਇੱਕ ਸਾਹ ਪੀਤੀ ਹੈ ਚਾਹ ਦੀ ਗੱਲਬਾਤ ਨਹੀਂ ਤੁਸੀਂ ਮੈਚ ਕਰ ਸਕਦੇ ਕੌਫੀ ਦੇ ਨਾਲ ਚਾਹ ਤੇ ਤਾਂ ਲੈਣ ਲੱਗ ਜਾਣੀ ਆ ਇੱਧਰ ਇੱਧਰ ਸਾਡਾ ਆਪਾਂ ਰੇਡੀਓ ਪ੍ਰੋਗਰਾਮ ਕਰਨਾ ਸੀ ਸਾਡਾ ਹੋਰ ਹੀ ਮੁੱਦਾ ਉਲਝ ਗਿਆ
1: ਕਿਉਂ ਨਾ ਆਪਾਂ ਪ੍ਰਭ ਜੀ ਸਰੋਤਿਆਂ ਤੋਂ ਪੁੱਛੀਏ ਤੇ ਉਹਨਾਂ ਦੀ ਟੀਮ ਵੰਡ ਲਈ ਇੱਕ ਕੌਫੀ ਟੀਮ ਇੱਕ ਚਾਹ ਟੀਮ ਤੇ ਦੇਖਦੇ ਹਾਂ
0: ਤੇਰੀ ਕੌਫੀ ਨੇ ਹਾਰ ਜਾਣਾ ਮਿੱਤਰਾ
1: ਨਹੀਂ ਹਾਰਦੇ ਜੀ ਚਾਹ ਦਾ ਥੋੜਾ ਜਿਹਾ ਕਹਿ ਦਈਏ ਸੁਣਨ ਵਾਲੇ ਹੋ ਸਕਦੇ ਵੀ ਚਾਹ ਦੇ ਬਹੁਤ ਘੱਟ ਫੈਨ ਹੋਣ
0: ਮੇਰੀ ਚਾਹ ਤੂੰ ਇੱਧਰ ਲਿਆ ਕੇ ਰਾਂ ਤੇ ਚਾਹ ਦੀ ਗੱਲਬਾਤ ਕਰਦੇ ਹਾਂ ਸੋ ਓਕੇ ਚਲੋ ਠੀਕ ਆ ਇਹ ਇਹ ਅੱਜ ਮੁੱਦਾ ਤੋਂ ਉਲਟਾ ਸੁਲਝਾ ਲਿਆ ਚਾਹ ਵਾਲਿਆਂ ਨੇ ਜਿੱਤ ਜਾਣਾ ਆ ਸੋ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਮੇਰੇ ਨਾਲ ਗੁਮਨਾਮ ਉਹ ਗੁਮਨਾਮ ਸਿੰਘ ਕਹਿੰਦਾ ਕਿ ਕੌਫੀ ਬੈਟਰ ਤੇ ਮੈਂ ਕਹਿੰਦਾ ਕਿ ਚਾਹ ਦੇ ਵਿੱਚ ਚਾਹ ਹੁੰਦੀ ਹੈ
1: ਹਾਂਜੀ ਚਾਹ ਦੇ ਵਿੱਚ ਚਾਹ ਹੁੰਦੀ ਹੈ
0: ਤੇ ਚਾਹ ਦੇ ਨਾਲ ਹੀ ਰਾਹ ਹੁੰਦੀ ਹੈ
1: ਨਹੀਂ ਨਹੀਂ
0: ਰਾਹ ਤਾਂ ਹੋਰ ਖੂਬਸੂਰਤ ਬਣਦੇ ਆ ਜੇ ਦੇਖੋ ਚਾਹ ਇਹ ਚਾਹ ਤਾਂ ਐਸੀ ਚੀਜ਼ ਆ ਕਿ ਤੁਸੀਂ ਚਾਹ ਨੂੰ ਮਾੜਾ ਕਹਿ ਨਹੀਂ ਸਕਦੇ ਚਾਹ ਇੱਕ ਚਾਹ ਤੇ ਇੱਕ ਚਾਹ
1: ਮੈਂ
0: ਕਿਸੇ ਨੂੰ ਚਾਹਣ ਦੀ ਚਾਹ
1: ਮੈਂ ਚਾਹ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਕੌਫੀ ਅੱਜ ਦੇ ਜ਼ਮਾਨੇ ਨਾਲ ਥੋੜ੍ਹਾ ਜਿਹਾ ਅਪਗ੍ਰੇਡਡ ਵਰਜਨ ਹੈ ਜੀ
0: ਲਾ ਵੀ ਮਿੱਤਰੋ ਹੁਣ ਤੁਸੀਂ ਦੱਸੋ ਇਹ ਚਾਹ ਨੂੰ ਆਪਣੀ ਨੂੰ ਕਰ ਗਿਆ ਮੁੰਡਾ ਡਨਾਈਡ ਕਹਿੰਦਾ ਵੀ ਚਾਹ ਨਹੀਂ ਕੌਫੀ ਚੰਗੀ ਆ ਤੇ ਆਪਾਂ ਕਹਿੰਦੇ ਹਾਂ ਚਾਹ ਜੈਸੀ ਕੋਈ ਨਹੀਂ ਜਿਵੇਂ ਇੱਕ ਨਾਟਕ ਨਹੀਂ ਆਉਂਦੇ ਜੱਸੀ ਜੈਸੀ ਕੋਈ ਨਹੀਂ
1: ਹਾਂਜੀ
0: ਮੈਂ ਕਹਿੰਦਾ ਕਿ ਚਾਹ ਜੈਸਾ ਕੁਛ ਨਹੀਂ ਆ ਦੁਨੀਆਂ 'ਤੇ ਕੋਈ ਸ਼ਾਇਦ ਬਣੀ ਨਹੀਂ ਜਿਹੜੀ ਚਾਹ ਨੂੰ ਯਾਰ ਡੀਗ੍ਰੇਡ ਕਰਦੀ
1: ਪਰ ਕੌਫੀ ਵੀ ਜੀ ਬਰਾਬਰ ਦੀ ਹਿੱਸੇਦਾਰ ਆ ਜਿਵੇਂ ਚਾਹ ਮਾਂ ਆ ਅਤੇ ਕੌਫੀ ਮਾਸੀ ਆ ਤਾਂ
0: ਨਹੀਂ ਹੁਣ ਤਾਂ ਤੁਸੀਂ ਰਿਸ਼ਤੇਦਾਰੀ ਕੱਢ ਰਹੇ ਹੋ ਪਰ
1: ਨਹੀਂ
0: ਚਾਹ ਦਾ ਅਤੇ ਕੌਫੀ ਦਾ ਕੀ ਮੇਲ ਆ ਸੋ 905-673-3337 ਗੱਲ ਕੁਛ ਹੋਰ ਕਰਨੀ ਸੀ ਇੱਧਰ ਡਿਬੇਟ ਹੀ ਹੋਰ ਚੱਲ ਪਿਆ ਕੰਮ ਸੋ ਚਾਹ ਦਾ ਅਤੇ ਕੌਫੀ ਦਾ ਮੁੱਦਾ ਉਲਝ ਗਿਆ ਸੁਣਿਓ ਸੋ 905-673-3337 905-673-3337 ਨੰਬਰ ਦੇ ਵਿੱਚ ਨਖਿਆ ਅਤੇ ਆਪਾਂ ਚਾਹ ਕੌਫੀ ਦਾ ਹੀ ਮੁੱਦਾ ਸੁਲਝਾ ਲਈਏ ਬਾਕੀ ਗੱਲਾਂ ਬਾਅਦ 'ਚ ਕਰਾਂਗੇ
1: 905-673-3337
0: ਸੋ ਪ੍ਰਭ ਸੰਧੂ ਦੀ ਵੋਟ ਆ ਚਾਹ ਦੇ ਵੱਲ
1: ਗੁਮਨਾਮ ਦੀ ਵੋਟ ਹੈ ਜੀ ਕੌਫੀ ਵੱਲ ਤਾਂ ਆ ਜਾਓ ਕੌਫੀ ਵਾਲਿਓ ਜਿਨ੍ਹਾਂ ਨੇ ਵੀ ਡਬਲ ਡਬਲ ਜਾਂ ਟ੍ਰਿਪਲ ਟ੍ਰਿਪਲ ਲਈ ਅੱਜ ਸਾਬਤ ਕਰ ਦਿਓ
0: ਇਹ ਤੂੰ ਇਮੋਸ਼ਨਲ ਬਲੈਕਮੇਲ ਨਾ ਕਰ ਇੱਥੇ ਤਾਂ ਸਾਰੇ ਪੀਂਦੇ ਆ ਪਰ ਚਾਹ ਨੂੰ ਮਾੜਾ ਨਾ ਆਖਿਓ ਬਈ ਚਾਹ ਦੇ ਆਸ਼ਕ ਮੈਨੂੰ ਕਾਲ ਕਰ ਲੈਣ ਉਹ ਮੈਨੂੰ ਵੋਟ ਪਾਉਣ ਅਤੇ ਵੇਹਨੇ ਆ ਚਾਹ ਜਿੱਤਦੀ ਜਾਂ ਕੌਫੀ ਸੋ ਚਾਹ ਜਾਂ ਕੌਫੀ ਚਾਹ ਪ੍ਰਭ ਸੰਧੂ ਅਤੇ ਗੁਮਨਾਮ
1: ਕੌਫੀ ਜਿੱਤੂਗੀ ਜੀ ਕੌਫੀ ਤੇ
0: ਦੇਖੋ ਵੋਟਾਂ ਕਿਹਦੇ ਵੱਲ ਆਉਂਦੀਆਂ 905-673-3337 ਇਹ ਮੁੱਦਾ ਉਲਟਾ ਉਲਝਾ ਲਿਆ ਅਤੇ ਪੰਜਾਬੀ ਲਹਿਰਾਂ ਸੁਣਨ ਵਾਲੇ ਸਾਰੇ ਸੋਤਿਆਂ ਨੂੰ ਇੱਕ ਵਾਰ ਫਿਰ ਪਿਆਰ ਮੁਹੱਬਤ ਸਤਿਕਾਰ ਅਤੇ ਗੱਲਾਂ ਬਾਤਾਂ ਚੱਲ ਰਹੀਆਂ ਸਟੂਡੀਓ ਦੇ ਵਿੱਚ ਇਹ ਗੱਲਾਂ ਪਤਾ ਕਾਹਦੀਆਂ, ਇਹ ਤਾਂ ਮੁੱਦਾ ਉਲਝਿਆ ਪਿਆ। ਸੋ ਮੁੱਦਾ ਸੁਲਝਾ ਤੁਸੀਂ ਸਕਦੇ ਹੋ। ਆਪਣੇ ਕੋਲ 15 ਮਿੰਟ ਦਾ ਸਮਾਂ ਹੈਗਾ, 15 ਮਿੰਟਾਂ ਦੇ ਵਿੱਚ ਚਾਹ ਨੂੰ ਜਿਤਾ ਦਿਓ ਤਾਂ ਕਿ ਮੈਨੂੰ ਠੰਡ ਪੈ ਜੇ, ਨਹੀਂ ਤਾਂ ਯਾਰ ਚਾਹ ਹਾਰਨੀ ਨਹੀਂ ਚਾਹੀਦੀ। 905-673-3337 ਚਾਹ ਦੇ ਆਸ਼ਕ ਆ ਜਾਣ ਅਤੇ ਆਪਾਂ ਕੌਫੀ ਨੂੰ ਫਟਾਫਟ ਹਰਾਈਏ। ਇੱਦਾਂ ਨਹੀਂ ਬਈ ਚਾਹ ਨੂੰ ਕੋਈ ਕਹੇ ਕਿ ਚਾਹ ਨਹੀਂ, ਅੱਜ ਕੱਲ੍ਹ ਪੁਰਾਣੀ ਹੋ ਗਈ ਆ, ਇੱਦਾਂ ਕਿੱਦਾਂ, ਸਾਡੇ ਤਾਂ ਗੋਡੇ ਹੀ ਚਾਹ ਨਾਲ ਚੱਲਦੇ ਭਰਾ।
1: ਚਾਹ ਤਾਂ ਕੋਈ ਗੀਤ ਹੀ ਨਹੀਂ ਬਣਿਆ ਜੀ, ਨਿਰਵੈਰ ਪੰਨੂ ਦਾ ਗਾਣਾ ਹੀ ਸੁਣਿਆ ਦੇ ਜਾਂ ਕੌਫੀ ਸਾਨੂੰ ਜੁੱਠੀ ਕਰਕੇ, ਤਾਂ ਫਿਰ ਕੌਫੀ ਮੇਨ ਹੈ ਜੀ।
0: ਯਾਰ ਇਹ ਤਾਂ ਹੁਣ ਮੈਂ ਸਰੋਤਿਆਂ ਦੇ ਸਿਰਦਾ ਮੁੰਡਾ ਚਾਹ ਨੂੰ ਲੋ ਕਰ ਰਿਹਾ, ਕਹਿੰਦਾ ਕਿ ਕੌਫੀ ਕੌਫੀ ਬੈਸਟ ਆ। ਸੋ ਚਾਹ ਦੇ ਆਸ਼ਕ ਆ ਜਾਓ, 905-673 ਇੱਕ ਇੱਕ ਵੋਟ ਚਾਹ ਨੂੰ ਪਾਓ ਅਤੇ ਆਪਾਂ ਚਾਹ ਨੂੰ ਜਿਤਾ ਕੇ ਕਾਮਯਾਬ ਕਰੀਏ। ਅਤੇ
1: ਚੋਣ ਨਿਸ਼ਾਨ ਕੌਫੀ ਅਤੇ ਮੋਹਰ ਲਾਓ ਜੀ,
0: ਚੋਣ ਨਿਸ਼ਾਨ ਚਾਹ, ਚਾਹ ਜਿੰਦਾਬਾਦ, ਜਿੱਥੇ ਚਾਹ ਉੱਥੇ ਰਾਹ। 905-673-3337 9056733337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਚਾਹ ਦੀ ਗੱਲਬਾਤ ਚੱਲ ਰਹੀ ਆ। ਸੋ ਚਾਹ ਅੱਜ ਬਈ ਮੈਂ ਤਾਂ ਹੈਰਾਨ ਹਾਂ ਕਿ ਕੌਫੀ ਵਾਲਾ ਵੀ ਨਹੀਂ ਫੋਨ ਕਰ ਰਿਹਾ, ਕੋਈ ਚਾਹ ਵਾਲਾ ਵੀ ਨਹੀਂ ਫੋਨ ਕਰ ਰਿਹਾ, ਇੱਦਾਂ ਕਿੱਦਾਂ।

0: ਕੌਫੀ ਨੂੰ ਗੋਲੀ ਮਾਰ ਕੁੜੇ, ਆ ਜਾਵੀਂ ਚਾਹ ਧਰ ਲਾਂਗੇ। ਅਤੇ ਗੁਮਨਾਮ ਕਹਿੰਦਾ, ਚਾਹ ਚੰਗੀ ਨਹੀਂ, ਕੌਫੀ ਨਵੀਂ ਆ ਅਤੇ ਚਾਹ ਪੁਰਾਣੀ ਆ। ਅਤੇ ਅਰਜਨ ਢਿੱਲੋਂ ਕਹਿੰਦਾ, ਕੌਫੀ ਨੂੰ ਗੋਲੀ ਮਾਰ ਦੀ ਆਪਾਂ। ਚਾਹ ਨਾਲ ਜਿਹੜੀ ਗੱਲਬਾਤ ਬਣਦੀ ਆ, ਜਿਹੜੀ ਚਾਹ 'ਚ ਯਾਰ ਖੂਬਸੂਰਤੀ ਆ, ਉਹ ਕੌਫੀ 'ਚ ਕਿੱਥੇ। ਸੋ 905-673-3333 ਆਈ ਥਿੰਕ, ਮੈਨੂੰ ਲੱਗਦਾ ਕਿ ਕਾਲਜ ਆਈ ਥਿੰਕ ਕਾਲਜ ਇਸ਼ੂ ਹੋ ਗਿਆ। ਮੈਂ ਵੀ ਕਿਹਾ ਕਿ ਕਾਲ ਕਿਉਂ ਨਹੀਂ ਆ ਰਹੀਆਂ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਕਾਲ ਦੀ ਟਰਾਈ ਕਰ ਰਹੇ ਸੀ? ਹਾਂ, ਮੈਨੂੰ ਲੱਗਦਾ ਕਿ ਕਾਲ ਆਫਿਸ ਦੇ ਵਿੱਚੋਂ ਅੱਜ ਡਿਸਕਨੈਕਟ ਹੋ ਗਈਆਂ, ਤਾਂ ਹੀ ਮੈਂ ਕਹਾਂ ਕਾਲ ਕਿਉਂ ਨਹੀਂ ਆ ਰਹੀਆਂ। ਸੋ ਓਕੇ, ਮੈਂ ਸਟੂਡੀਓ 'ਚ ਹੁਣੇ ਕਾਲ ਕਰਕੇ ਕਾਲ ਖੁਲਵਾਉਣਾ। ਮੈਂ ਵੀ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਕਿ ਕਾਲ ਨਾ ਆਉਣ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸੰਧੂ ਸਾਹਿਬ। ਅਤੇ ਤੁਹਾਡੀ ਵੋਟ ਕਿੱਧਰ ਆ?
1: ਵੋਟ ਕਰੇ ਆ ਕਿ ਪਹਿਲੀ ਗੱਲ ਕਿ ਮੈਂ ਚਾਹ ਨਹੀਂ ਪੀਂਦਾ,
0: ਆਏ ਹਾਏ।
1: ਦੂਜੀ ਗੱਲ, ਮੈਂ ਇਕੱਲਾ ਚਾਹ ਨਹੀਂ ਪੀਂਦਾ,
0: ਆਏ ਹਾਏ।
1: ਚਾਹ ਦਾ ਕੱਪ ਹੋਵੇ,
0: ਹਾਂ,
1: ਗੱਪ ਸ਼ੱਪ ਹੋਵੇ,
0: ਇੱਥੇ ਰੱਖ,
1: ਆਪਣਾ ਹੋਵੇ, ਲਾਗੇ ਬੈਠਾ ਸੱਜਣ ਸੱਜਣ ਹੋਵੇ, ਤੇ
0: ਸੱਪ ਨਾ ਹੋਵੇ। ਤੇ ਮੇਰੇ ਕੋਲ ਦੋ ਬੈਠੇ ਸਟੂਡੀਓ 'ਚ,
1: ਤੁਸੀਂ
0: ਨਾ ਦੱਸਿਆ ਕਰੋ ਸੰਧੂ ਸਾਹਿਬ, ਨਹੀਂ ਪਤਾ ਲੱਗਦਾ। ਓਕੇ, ਵੋਟ ਪਾਓ ਤੇ ਮੈਂ ਸਟੂਡੀਓ 'ਚ ਕਾਲ ਚਲਵਾਉਣੀ ਆ। ਤੁਸੀਂ ਵੋਟ ਪਾਓ ਚਾਹ ਕੇ ਕੌਫੀ। ਵੋਟ ਕੈਂਸਲ ਹੋ ਜਾਣੀ ਜਿੰਨਾ ਟਾਈਮ ਤੁਸੀਂ ਪਾਉਣ ਲੱਗਿਆ ਲਾ ਰਹੇ ਹੋ। ਚਾਹ ਕੇ ਕੌਫੀ ਬਹੁਤ ਸਾਰੇ ਸਰੋਤੇ ਕਾਲਸ ਕਰ ਰਹੇ ਨੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਥੋੜਾ ਆਪਣਾ ਮੇਜ਼ਬਾਨ ਪ੍ਰਭ ਸੰਧੂ। 905-673-3333 9056733337 ਤੇ ਕੌਫੀ ਕਿੱਥੇ ਜਿੱਤ ਸਕਦੀ ਹੈ? ਚਾਹ ਦਾ ਮੁਕਾਬਲਾ ਕੌਫੀ ਨਹੀਂ ਕਰ ਸਕਦੀ। ਚਾਹ

0: 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਮਾਫ਼ ਕਰਨਾ, ਕਾਲਸ ਦੇ ਵਿੱਚ ਥੋੜ੍ਹੀਆਂ ਜਿਹੀਆਂ ਪਰੇਸ਼ਾਨੀਆਂ ਆ ਗਈਆਂ ਸੀਗੀਆਂ, ਕਾਲ ਡਿਸਕਨੈਕਟ ਹੋ ਰਹੀਆਂ ਸੀਗੀਆਂ। ਸੋ ਹੁਣ ਸਾਡੀਆਂ ਕਾਲਸ ਓਪਨ ਨੇ, ਸੋ 905-673-3337 905-673-3337 ਨਾਓ ਕਾਲ ਇਜ਼ ਓਪਨ। ਸੋ ਚਾਹ ਕਾਫੀ ਦਾ ਰੌਲਾ, ਚਾਹ ਕਾਫੀ ਦਾ ਮੁੱਦਾ, ਉਹ ਬੱਲੇ ਬੱਲੇ ਸਾਰੀਆਂ ਹੀ ਲਾਈਨ ਬਿਜ਼ੀ ਨੇ। ਹੁਣ ਆਪਣੇ ਕੋਲ ਸਮਾਂ ਬਹੁਤ ਘੱਟ ਆ, ਪਰ 905-673-3337 ਸੋ ਵਨ ਬਾਏ ਵਨ ਗੱਲਬਾਤ ਕਰਦੇ ਹਾਂ। 905-673-3337 ਬਾਈ, ਚਾਹ ਜਿੱਤਣੀ ਚਾਹੀਦੀ ਆ, ਚਾਹ ਨੂੰ ਕੋਈ ਇੱਦਾਂ ਲੈਟ ਡਾਊਨ ਕਰ ਜੇ ਹੋ ਨਹੀਂ ਸਕਦਾ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ 1914।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਚਾਹ ਵੀ ਬੜੀ ਜ਼ਰੂਰੀ ਆ, ਕਾਫੀ ਵੀ। ਕੈਨੇਡਾ ਦੇ ਵਿੱਚ ਚਾਹ ਬਾਹਰ ਪੀਣੇ ਸਵਾਦ ਨਹੀਂ ਹੁੰਦਾ, ਕਿਉਂ ਚਾਹ ਆਪਾਂ ਬਣਾਉਂਦੇ ਹਾਂ ਵਧੀਆ ਘਰੇ, ਤੇ ਮੈਂ ਚਾਹ ਘਰੇ ਪੀਨਾ, ਤੇ ਜੇ ਬਾਹਰ ਜਾਂਦਾ ਤੇ ਫਿਰ ਮੈਂ ਪੀਨਾ ਕਾਫੀ। ਹਾਂਜੀ, ਪਾਕਿਸਤਾਨ ਗਿਆ ਤੇ ਉਹ ਕਹਿੰਦੇ ਚਾਹ ਪਕਾਉਣੇ ਆ, ਕਿਤੇ ਉੱਥੇ ਵੀ ਚਾਹ ਪੀ ਕੇ ਦੇਖਿਓ ਸੀ, ਪਕਾਉਣੇ ਕਹਿੰਦੇ ਚਾਹ ਨੂੰ, ਤੇ ਮੇਰੀ ਤਾਂ ਵੋਟ ਦੋਨੇ ਪਾਸੇ ਹੀ ਆ ਜੀ।
0: ਦੋਨੇ ਪਾਸੇ ਵੋਟ ਤੁਹਾਡੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇਹ ਵੋਟ ਖਰਾਬ ਹੋ ਚੁੱਕੀ ਹੈ ਜੀ, ਕਿਉਂਕਿ ਦੋਨੋਂ ਪਾਸੇ ਲਈ ਵੋਟ ਚੱਲਦੀ ਨਹੀਂ ਹੈ, ਕਿਉਂਕਿ ਦੋਨੋਂ ਪਾਸੋਂ ਲੈਣ ਵੱਜੇ ਤੇ ਵੋਟ ਖਰਾਬ ਹੋ ਜਾਂਦੀ ਹੈ, ਨਾ ਇੱਧਰ ਦੀ ਨਾ ਉੱਧਰ ਦੀ। ਸੋ ਸੋ 7322, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਜੀ,
0: ਚਾਹ ਵੈਰੀ ਗੁੱਡ ਜੀ, ਤੁਹਾਡੀ ਵੋਟ ਪੈ ਗਈ ਹੈ ਜੀ।
2: ਗਾਣਾ ਸੁਣਾਓ, ਸ਼ਾਇਦ ਮੇਰੀ ਮੰਮੀ ਨੇ ਚਾਹ ਤੇ ਬੁਲਾਇਆ।
0: ਉਹ ਕੀ ਬਾਤ ਆ, ਬਹੁਤ ਖੂਬਸੂਰਤ ਗਾਣਾ। ਅੱਛਾ, ਕਾਫੀ, ਹੁਣ ਦੇਖੋ ਕਾਫੀ ਦੇ ਤਾਂ ਗਾਣੇ ਇੰਨੇ ਨਹੀਂ ਬਣੇ, ਚਾਹ ਦੇ ਤਾਂ ਗਾਣੇ ਬਹੁਤ
2: ਹੈ। ਚਾਹ ਤੇ ਗਾਣੇ ਹੈਗੇ। ਓਕੇ ਜੀ, ਥੈਂਕ ਯੂ।
0: ਅਰਜੈਂਟਲੋ ਕਹਿੰਦਾ ਕਿ ਗੋਲੀ ਮਾਰ ਕਾਫੀ ਨੂੰ ਤੇ ਚਾਹ ਤੇ ਘਰੇ ਬੁਲਾਵਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਨੈਕਸਟ ਕਾਲ ਜੀ, 2720, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
3: ਆਪਾਂ ਵਧੀਆ, ਚੜ੍ਹਦੀ ਕਲਾ। ਆਪਾਂ 3 ਨਿਆਣੇ ਬੈਠੇ ਸੀ ਕਾਰ ਜੀ, ਸਾਡੀ ਵੋਟ ਤੇ ਰੈੱਡ ਬੁੱਲ ਨੂੰ ਆਈ।
0: ਚਲੋ, ਥੈਂਕ ਯੂ ਸੋ ਮਚ, ਤੁਹਾਡੀ ਵੋਟ ਖਰਾਬ ਹੋ ਗਈ। 905-673-3337 ਉਹ ਕਾਫੀ ਨੂੰ ਪਾ ਦਿੰਦੇ, ਵੋਟ ਖਰਾਬ ਤਾਂ ਨਹੀਂ ਹੁੰਦੀ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ ਤਿੰਨਾਂ ਦੇ ਵਿੱਚੋਂ ਕਿਸੇ ਦੀ ਵੋਟ ਵੀ ਚਾਰ ਵੱਲ ਨਹੀਂ ਹੈਗੀ, ਜਾਂ ਤਿੰਨੇ ਰੈੱਡ ਬੁੱਲ ਵਾਲੇ ਹੋ? ਚਲੋ ਐਨੀਵੇ, ਰੈੱਡ ਬੁੱਲ ਵੀ ਮੁੰਡੇ ਜਦੋਂ ਕੰਮ ਕਾਰ ਕਰਨ ਵੇਲੇ ਨਾ, ਉਹ ਫਿਰ ਜ਼ੋਰ ਜ਼ਾਰ ਮਾਰਨਾ ਹੋਵੇ ਤੇ ਫਿਰ ਮੁੰਡੇ ਰੈੱਡ ਬੁੱਲ ਬਣਦੇ ਸਰੀਰ ਬਣਾਉਣ ਵਾਸਤੇ।
4: ਕਾਫੀ ਵੀ ਕਾਫੀ ਹੈ ਜੀ,
0: ਕਾਫੀ ਕਾਫੀ ਹੈ, ਪਰ ਵੋਟਾਂ ਵੋਟ ਨਹੀਂ ਇਧਰ ਕਾਫੀ ਦੇ।
4: ਗਾਣਾ ਤੁਸੀਂ ਕਹਿ ਰਹੇ ਸੀ ਹੈਗਾ ਨਿਰਵੈਰ ਪੰਨੂ ਦਾ ਕਾਫੀ,
0: ਉਹ ਇੱਕ ਹੋਊ ਕਿਤੇ ਬਣ ਗਿਆ ਗਲਤੀ ਚ 905-673-3337। ਚਲੋ ਅਗਲੇ ਜੀ, ਜੀ ਸਤਿ ਸ਼੍ਰੀ ਅਕਾਲ ਜੀ, 3986-3398 ਤੁਸੀਂ ਆਉਣੇ ਰਹੋ ਜੀ।
5: 8398
0: ਜੀ, ਚਲੋ ਮਾਲਕ ਹੋ ਤੁਸੀਂ, ਬੋਲ ਪੋ ਏਟ ਵਾਲੇ ਬੋਲ ਪੋ।
5: ਨਹੀਂ ਨਹੀਂ, ਮਾਲਕ ਮਾਲਕ ਤਾਂ ਤੁਸੀਂ ਜੀ, ਸਾਡੇ ਸਮਾਂ ਤੋਂ ਲੈ ਕੇ ਤੁਹਾਡੇ ਤੋਂ ਕੰਮ ਲੈਂਦੇ ਅਸੀਂ।
0: ਇੱਥੇ ਰੱਖ, ਕੀ ਬਾਤ ਹੈ, ਚਲੋ ਕੰਮ।
5: ਅੱਜ ਮੈਂ ਬਰਗਰ ਕਿੰਗ ਦੀ ਟੀ ਪੀਤੀ, ਬਹੁਤ ਸਵਾਦ ਸੀ ਜੀ।
0: ਚਾਹ
5: ਨਹੀਂ, ਟੀ ਕਹਿੰਦੇ ਸੀ ਉਹਨੂੰ।
0: ਅੱਛਾ, ਟੀ ਤੇ ਚਾਹ ਚ ਕੀ ਫਰਕ ਹੁੰਦਾ?
5: ਨਹੀਂ ਆਉਣੀ ਜੀ, ਮੈਨੂੰ ਪਤਾ, ਉਹਨੇ ਕਹਿੰਦੀ ਟੀ ਅੰਕਲ, ਇਹ ਮੈਂ ਕਿਹਾ ਵੀ ਠੀਕ ਆ,
0: ਚਾਹ ਕਹਿ ਦਿਓ।
5: ਚਲ ਕਹਾ ਲਓ ਜੀ,
0: ਵੋਟ ਥੋੜੀ ਬਣ ਗਈ ਹੁਣ, ਚਾਹ ਦੀ ਇੱਕ ਵੋਟ। ਬਹੁਤ ਸ਼ੁਕਰੀਆ, ਚਲੋ 905-673-3337 ਜੀ, ਸਤਿ ਸ਼੍ਰੀ ਅਕਾਲ ਜੀ, 8192 ਚਾਹ ਆਪਣੀ ਜਿੱਤ ਰਹੀ ਆ, ਬਹੁਤ ਸਾਰੀਆਂ ਵੋਟਾਂ ਦੇ ਅੱਗੇ ਜਾ ਰਹੀ ਆ, ਹਜੇ ਵੋਟਾਂ ਦੀ ਗਿਣਤੀ ਹੋਣੀ ਬਾਕੀ ਆ। ਸੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। 8192
6: ਗ੍ਰੈਂਡ ਫਰਨੀਚਰ ਭਾਜੀ,
0: ਇੱਥੇ ਰੱਖ ਲਓ, ਇਹ ਇਹ ਨਾ ਇੱਧਰ ਦੀ ਨਾ ਉੱਧਰ ਦੀ, ਕਹਿੰਦੇ ਮੈਂ ਤਾਂ ਗ੍ਰੈਂਡ ਫਰਨੀਚਰ 6085 ਟੌਮਕੋ ਰੋਡ। ਬਾਈ ਜੀ 2 ਮਿੰਟ ਸਰ, ਇੱਧਰ ਚਾਹ ਅਤੇ ਕਾਫੀ ਦਾ ਮੁੱਦਾ ਉਲਝ ਗਿਆ, ਅਤੇ ਗ੍ਰੈਂਡ ਹੋਮ ਫਰਨੀਚਰ 'ਤੇ ਵੀ ਚਾਹ ਪਿਆਉਣੀ ਤੁਹਾਨੂੰ। ਜਦੋਂ ਤੁਸੀਂ ਫਰਨੀਚਰ ਲੈਣ ਆਉਣਾ, ਤੁਸੀਂ ਪਹਿਲਾਂ ਕਾਲ ਕਰ ਦਿੰਦੇ ਕਿ ਸਾਡੇ ਵਾਸਤੇ ਚਾਹ ਰੱਖੋ ਜਾਂ ਕਾਫੀ ਰੱਖੋ। 905-673-3337 ਅਤੇ ਐਸ ਫਰਾਈਡੇ ਨੂੰ ਚਾਹ ਵੀ ਚੱਲੂ, ਕਾਫੀ ਵੀ ਚੱਲੂ, ਕਿਉਂਕਿ ਲਾਈਵ ਔਨ ਲੋਕੇਸ਼ਨ ਸਾਡਾ, ਅਤੇ ਕਾਲਸ ਬਹੁਤ ਸਾਰੇ ਸਰੋਤਿਆਂ ਦੇ ਨੇ, ਤੁਸੀਂ ਹੋਲਡ ਰੱਖਣੀ ਆ। 6640-7713-2825 ਬਾਦਸ਼ਾਹ ਤੁਸੀਂ ਕੱਟ ਗਏ ਹੋ, ਦੁਬਾਰਾ ਕਾਲ ਕਰ ਲਿਓ 2825 ਵਾਲਿਓ। ਗ੍ਰੈਂਡ ਹੋਮ ਫੋਨ 'ਚ ਤੇ ਗੇੜਾ ਲਾ ਕੇ ਆਉਣੇ ਅਸੀਂ, ਕਿਉਂਕਿ ਅਸੀਂ ਲਾਈਵ ਔਨ ਲੋਕੇਸ਼ਨ ਬਹੁਤ ਸਾਰੀਆਂ ਤੁਹਾਨੂੰ ਉੱਥੋਂ ਡੀਲਾਂ ਦਵਾਉਣੀਆਂ ਐਸ ਫਰਾਈਡੇ। ਜੀ ਸੁਖਬਾਈ ਜੀ, ਤੁਸੀਂ ਆਉਣੇ ਰਹੋ।
6: ਬਿਲਕੁਲ ਸੰਸਾਰ, ਪਹਿਲਾਂ ਤਾਂ ਮੈਂ ਪ੍ਰਾਬ ਵਾਲੇ ਪਾਸੇ ਆ ਜੀ, ਚਾਹ ਵਾਲੇ ਪਾਸੇ।
0: ਇੱਥੇ ਰੱਖ, ਚਲੋ ਵੀ ਇੱਕ ਇੱਧਰ ਹੋਰ ਗੁਮਨਾਮ ਸਿੰਘ, ਇੱਕ ਵੋਟ ਹੋਰ ਆ ਗਈ, ਔਰ ਇਹ ਵੋਟ ਵੀ ਬੜੀ ਤਕੜੀ ਆ, ਇਹ ਪੰਜਾਂ ਵਰਗੀ ਇਕੱਲੀ ਆ।
4: ਕਾਫੀ ਵਾਲਾ ਕੋਈ ਵੀ ਨਹੀਂ ਹੈਗਾ ਜੀ, ਇਹ ਤਾਂ ਕਮਾਲ ਦੀ ਗੱਲ ਆ,
0: ਤੂੰ ਪੰਗੇ ਗਲਤ ਲੈ ਲਿਆ ਚਾਹ ਵਾਲਿਆਂ ਨਾਲ,
4: ਵੀ ਕਰੂਗਾ।
6: ਬਿਲਕੁਲ ਜੀ, ਜਿੱਧਰ ਸਾਡੇ ਸੰਧੂ ਸਾਹਿਬ ਆ ਉੱਧਰ ਹੀ ਸਾਡੀ ਵੋਟ ਆ, ਅਸੀਂ ਚਾਹ ਵਾਲੇ ਪਾਸੇ, ਡਨ ਹੋ ਗਿਆ। ਤੇ ਨਾਲ ਦੀ ਨਾਲ ਹੁਣ ਸੰਧੂ ਸਾਹਿਬ ਪਰਿਵਾਰਾਂ ਨੂੰ ਮੈਸੇਜ ਦਵਾਂਗੇ ਜੀ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦਾ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, 294 ਵਰਕ ਡਰਾਈਵ ਦੇ ਉੱਪਰ, 294 ਵਰਕ ਡਰਾਈਵ, 294 ਵਰਕ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਇਸ ਵੀਕਐਂਡ ਦੇ ਉੱਪਰ ਸੰਧੂ ਸਾਹਿਬ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ, ਬਿਲੋ ਦਾ ਕੋਸਟ, ਜਿਸ 15-20 ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੋਫੀ ਟੇਬਲ, ਕਲੀਅਰ ਆਊਟ ਪ੍ਰਾਈਸ ਦੇ ਉੱਪਰ ਫਲੋਰ ਮਾਡਲ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੀ ਆ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਚੋਕਲੇਟ ਕਲਰ ਦਾ, 3-ਸੀਟਰ ਸੋਫਾ, 2-ਸੀਟਰ ਲੱਫ ਸੀਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ 2500 3000 ਡਾਲਰ ਦਾ ਲੈਂਦੇ ਆਇਓ, ਫਲੋਰ ਮਾਡਲ ਲਾਸਟ ਪੀਸ 799 ਡਾਲਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਪਹੁੰਚਣਾ ਕਿੱਥੇ ਆ ਜੀ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸੰਧੂ ਸਾਹਿਬ।
0: ਸੋ ਬਈ 294 ਵੋਕਰ ਡਰਾਈਵ ਤੇ ਪਹੁੰਚਣਾ ਸਾਰਿਆਂ ਨੇ, ਚਾਹ ਕਾਫੀ ਸਾਰਾ ਕੁਝ ਚੱਲੂਗਾ, ਪਰ ਜਿੱਤੂਗੀ ਸਿਰਫ ਚਾਹ, ਚਾਹ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਸੋ ਵੋਟਾਂ ਸਾਰੀਆਂ ਚਾਹ ਦੀਆਂ। ਗੁਮਨਾਮ ਸਿੰਘ ਤੂੰ ਪੰਗਾ ਗਲਤ ਲੈ ਬੈਠਾ।
4: ਨਹੀਂ ਨਹੀਂ ਜੀ, ਤੁਸੀਂ ਇਹ ਟਾਈਮ ਥੋੜਾ ਵਾ, ਤੇ ਦੂਜੀ ਗੱਲ ਕਾਫੀ ਵਾਲੇ ਥੋੜਾ ਜਿਹਾ ਲੇਟ ਹੋ ਗਏ ਹੋਣੇ ਆ ਹਾਈਵੇ ਦੇ ਵਿੱਚ।
0: ਚਲੋ ਕੋਈ ਨਹੀਂ, ਆਪਣੇ ਕੋਲ ਬਹੁਤ ਸਾਰੇ ਪਰਿਵਾਰ ਨੇ। 0839 ਸਤਿ ਸ਼੍ਰੀ ਅਕਾਲ ਬਾਦਸ਼ਾਹ, ਤੁਸੀਂ ਆਉਣੇ ਰਹੋ। ਤੁਸੀਂ ਵਧੀਆ ਗੱਲ ਕੀਤੀ ਆ, ਇਹ ਟਰਸਟ ਚ ਹੋਣਾ ਚਾਹੀਦਾ। ਚਾਹ ਕਿਉਂ ਨੀ ਪੀਂਦਾ ਬੰਦਾ ਅੱਜ? ਮੈਂ ਤਾਂ ਕੀ ਕਹਿੰਦਾ,
7: ਚਾਹ ਨੀ ਪੀਂਦਾ ਭਾਜੀ, ਉਹ ਕੀ ਕਰਦਾ ਹੋਊਗਾ।
0: ਹਾਂ ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇੱਥੇ ਚਾਹ ਦੇ ਇੱਡੇ ਤਗੜੇ ਤਗੜੇ ਆਸ਼ਕ ਬੈਠੇ ਹੋਏ ਆ। 7713 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
8: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਮਿਲਣ ਦੀ ਚਾਹ ਬੇਟੇ ਬਹੁਤ ਵੱਡੀ ਹੁੰਦੀ ਆ, ਮਿਲ ਗਈ ਚਾਹ ਤੇ ਚੜ ਗਿਆ ਚਾਹ।
0: ਹਾਂ,
8: ਚਾਰ ਮੀਲ ਵਾਲੀ ਬਣਾ ਲਓ, ਬਜ਼ੁਰਗ ਬੀਬੀਆਂ ਜਿਹੜੀਆਂ ਨਾ ਉਹਨਾਂ ਨੂੰ ਪੁੱਛੋ, ਦੇਖੋ ਕੋਈ ਚਾਹ ਕੈਸੀ ਨੀ ਕਹਿਣਗੀਆਂ, ਕਹਿਣਗੀਆਂ ਸਾਨੂੰ ਤਾਂ ਘਰ ਗਿਆਨ ਕਿਸੇ ਨੇ ਚਾਹ ਨੀ ਪੁੱਛੀ।
0: ਹਾਂ ਗੁਮਨਾਮ ਸਿੰਘ, ਤੂੰ ਜਿੱਤ ਤੇਰੀ ਜਵਾਨ ਜਬ ਤੋਂ ਜਾਣੀ ਮੈਨੂੰ ਲੱਗਦਾ।
4: ਨਹੀਂ ਨਹੀਂ, ਆਉਂਦੇ ਹੁਣੇ ਆ, ਵੇਟ ਕਰੋ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-33 ਜਾਂਦੀ ਮਿੱਤਰ, ਤੇਰੀਆਂ ਜਵਾਨ ਤਾਂ ਜਬਤ ਅੱਜ ਜੀ। ਸਤਿ ਸ਼੍ਰੀ ਅਕਾਲ ਜੀ, 6640 ਤੁਸੀਂ ਆਉਣੇ ਰਹੋ। 46 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ।
9: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
9: ਗੱਲ ਇਹ ਆ ਜੀ, ਚਾਹ ਨਾ ਲਾਈਫ ਨੀ ਚੱਲਦੀ, ਜਦੋਂ ਕਾਫੀ ਸਾਧਨੇ ਡੇਟ ਤੇ ਤੇ ਕਾਫੀ ਦੇ ਮਿਲਦੇ ਆ ਉਦੋਂ ਗੱਲ ਵੱਧਦੀ। ਗੁਰਨਾਨ ਜੀ, ਕਾਫੀ ਤੇ ਜ਼ਿੰਦਗੀ ਤੁਰਦੀ ਆ।
0: ਅੱਛਾ, ਇਹ ਵੋਟ ਪੈ ਗਈ ਆ ਇੱਕ ਜਵਾਨ ਤੋਂ, ਹੁਣੋਂ ਬਚ ਗਈ।
9: ਸੁਣੋ ਸੁਣੋ, ਜੇ ਆਪਾਂ ਕਾਫੀ ਤੇ ਮਿਲਦੇ ਆ ਉੱਥੋਂ ਮੁੜ ਕੇ ਡੇਟ ਹੀ ਸ਼ੁਰੂ ਹੁੰਦੀ ਆ ਕਾਫੀ ਤੇ, ਚਾਹ ਤੇ ਨਹੀਂ ਆਉਂਦਾ ਕੋਈ।
0: ਮਹਾਰਾਜ, ਚਾਹ ਤੇ ਸਿੱਧਾ ਵਿਆਹ ਹੁੰਦਾ, ਤੁਸੀਂ ਕਿਹੜੇ ਡੇਟ ਕਰਦੇ ਗੱਲਾਂ, ਚਾਹ ਤੇ ਸਿੱਧੇ ਪਟਾਕੇ ਪੈਂਦੇ ਆ।
9: ਗੁਰਨਾਮ ਜੀ ਸੁਣੋ, ਆਪਾਂ ਮਿਲਦੇ ਕਾਫੀ ਤੇ,
0: ਹਾਂ
9: ਉੱਥੇ ਮੁੜ ਕੇ ਆਉਂਦੀ ਗੱਲ ਕਾਫੀ ਤੇ, ਤੇ ਮੁੜ ਕੇ ਚੱਲਦੀ ਜ਼ਿੰਦਗੀ, ਚਾਹ ਤੇ ਕੋਈ ਨੀ ਆਉਂਦਾ, ਕਾਫੀ ਨਾਲ ਜ਼ਿੰਦਗੀ ਚੱਲਦੀ, ਡੇਟ ਉੱਥੇ ਕਰਦੇ ਕਾਫੀ ਤੇ। ਸਾਡੇ ਅੰਮ੍ਰਿਤਸਰ ਸਿੰਧੀ ਆਉਂਦਾ ਹੀ ਆਊ ਸਿੱਖ ਉੱਥੇ, ਰਾਜ ਮੈਨੂੰ ਕਹਿਣਾ ਨੀ ਚਾਹੁੰਦਾ, ਉੱਥੇ ਮਤਲਬ ਸਮਝੋ ਕਿ ਆਸ਼ਕੀ ਮਿਲਦੇ ਹੀ ਕਾਫੀ ਹਾਊਸ ਸੀ ਨਾਂ ਦਾ, ਤੇ ਕਾਫੀ ਤੇ ਮਿਲਦੇ ਆ ਤੇ ਮੁੜ ਕੇ ਜ਼ਿੰਦਗੀ
0: ਚੱਲਦੀ ਤੁਹਾਡੇ ਵਾਸਤੇ। ਦੇਖੋ ਕਾਲ ਬਹੁਤ ਸਾਰੀ ਨੇ, ਨਿਸ਼ਾਨ ਸਾਹਿਬ ਬਹੁਤ ਸ਼ੁਕਰੀਆ, ਤੁਹਾਡੇ ਵਾਸਤੇ ਗਾਣਾ ਲਾਇਆ ਮੈਂ, ਸੁਣੋ।

0: ਅਰਜਨ ਨੇ ਵੀ ਕਹਿਤਾ ਵੀ ਗੋਲੀ ਮਾਰੋ, ਕੰਮ ਨਿਬੇੜੋ, ਕਿਹੜੇ ਚੱਕਰਾਂ 'ਚ ਪਏ ਹੋ, ਚਾਹ ਹੀ ਤਰਾਂਗੇ ਆਪਾਂ, ਚਾਹ ਹੀ ਚੱਲੂਗੀ ਅਤੇ ਚਾਹ ਦੀਆਂ ਗੱਲਾਂ ਬਾਤਾਂ ਹੋਣਗੀਆਂ। 9 ਤੋਂ 10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ ਵੀ ਇਹ ਮਸਲਾ ਪੂਰਾ ਚੱਲੂਗਾ। 3261-8394-922-3615-65 ਉਹ ਬੱਲੇ ਬੱਲੇ ਬਈ, ਇਹ ਤਾਂ ਲਾਈਨ ਸਾਰੀਆਂ ਬਿਜ਼ੀ ਨੇ। ਤੁਸੀਂ ਇੱਦਾਂ ਕਰੋ, 15 ਮਿੰਟ ਵੇਟ ਕਰਨਾ, ਇੱਥੇ ਵੋਟਾਂ ਪੈਣਗੀਆਂ ਅਤੇ ਜਿਹੜਾ ਬਈ ਦੇਖੋ ਮੈਂ ਹੁਣ ਜੇ ਜਿੱਤ ਗਿਆ ਮੈਂ 5 ਟਿਕਟਾਂ ਐਮੀ ਵਿਰਕ ਦੀਆਂ ਗਿਵ ਅਵੇ ਕਰੂੰਗਾ। ਮੈਨੂੰ ਚਾਹ ਹੀ ਇੰਨਾ ਚੜ੍ਹ ਗਿਆ ਅੱਜ, 5 ਟਿਕਟਾਂ ਮੈਂ ਐਮੀ ਵਿਰਕ ਦੀਆਂ ਕਰੂੰਗਾ। ਤੁਸੀਂ ਕੀ ਕਰਨਾ? ਓਕੇ, ਜਿੰਨੇ ਵੀ ਵੀਰ ਮੈਨੂੰ ਕਾਲ ਕਰ ਰਹੇ ਹੁਣ, ਇੰਨੀਆਂ ਕਾਲਾਂ ਤਾਂ ਮੈਂ ਚੱਕ ਹੀ ਨਹੀਂ ਸਕਦਾ ਗਾ। ਰੇਡੀਓ ਪ੍ਰੋਗਰਾਮ ਉਡਾਨ ਸ਼ੁਰੂ ਹੋ ਰਿਹਾ ਅਗਲੇ 15 ਮਿੰਟਾਂ 'ਚ, ਅਤੇ ਉੱਥੇ ਆ ਕੇ ਆਪਾਂ ਕਰਾਂਗੇ ਵੋਟਿੰਗ, ਅਤੇ ਉਹਦੇ ਵਿੱਚੋਂ ਮੈਂ ਕੱਢੂੰਗਾ 5 ਸਰੋਤੇ, ਲਾਈਵ ਹੀ ਕੱਢਾਂਗੇ ਆਪਾਂ, ਅਤੇ 5 ਸਰੋਤਿਆਂ ਨੂੰ ਮੈਂ ਟਿਕਟਾਂ ਦੇਣੀਆਂ ਐਮੀ ਵਿਰਕ ਦੀਆਂ। 30 ਅਗਸਤ ਨੂੰ ਸ਼ੋਅ ਹੋ ਰਿਹਾ ਆਪਣਾ, ਦਿਨ ਰਹਿ ਗਏ 12, ਅੱਜ ਹੈਗੀ 18, ਅਤੇ 30 ਵਾਲੇ ਦਿਨ ਪਟਾਕੇ ਪੈ ਜਾਣੇ ਐਮੀ ਵਿਰਕ ਲਾਈਵ। ਹਿੱਕ ਦੇ ਜ਼ੋਰ ਦੇ ਨਾਲ ਗਾਉਣ ਵਾਲਾ ਗਾਇਕ ਐਮੀ ਵਿਰਕ ਲਾਈਵ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਇਟੋਬੀਕੋ, ਇਹ ਰੌਣਕਾਂ ਲੱਗਣਗੀਆਂ ਅਤੇ ਉਹਦੀਆਂ 5 ਟਿਕਟਾਂ ਮੈਂ ਗਿਵ ਅਵੇ ਕਰਨੀਆਂ ਇਸੇ ਚਾਹ ਦੇ ਵਿੱਚ ਕਿ ਚਾਹ ਜਿੱਤ ਰਹੀ ਆ ਅਤੇ ਚਾਹ ਨੇ ਜਿੱਤਣਾ, ਚਾਹ ਨੂੰ ਜਿਤਾ ਕੇ ਕਾਮਯਾਬ ਕਰੋ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ। ਅਤੇ ਕਾਲਾਂ ਜਿੰਨੀਆਂ ਵੀ ਆ ਰਹੀਆਂ, ਮੈਂ 1-2 ਕਾਲ ਲੈਣਾ ਕੁਇਕਲੀ, ਉਸ ਤੋਂ ਬਾਅਦ ਖਬਰਾਂ ਦਾ ਸਮਾਂ ਹੋ ਚੁੱਕਿਆ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ 0929।
1: ਹੈਲੋ
0: ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
1: ਹੈਲੋ, ਸਤਿ ਸ਼੍ਰੀ ਅਕਾਲ ਬੱਚੇ,
0: ਸਤਿ ਸ਼੍ਰੀ ਅਕਾਲ।
1: ਮੈਂ ਮਾਤਾ ਬੋਲਦੀ ਹਾਂ, ਤੁਸੀਂ ਆਪਣੇ ਹੰਸਰਾਜ ਦਾ ਗਾਣਾ ਦਵੋਗੇ? ਆਪਣਾ ਪਤਾ ਪਤਾ ਸਿੰਘਾ ਦਾ ਵੈਰੀ
0: ਜੀ ਜ਼ਰੂਰ ਲਾ ਦਾਂਗੇ, ਪਰ ਖਬਰਾਂ ਦਾ ਸਮਾਂ ਹੋ ਗਿਆ, 9 ਤੋਂ 10 ਲਾ ਦਾਂਗੇ ਜੀ। ਮੇਰਾ ਖੁਦ ਦਾ ਬੜਾ ਪਸੰਦੀਦਾ ਗਾਣਾ, ਹੁਣ ਖਬਰਾਂ ਦਾ ਟਾਈਮ ਹੋ ਗਿਆ, ਜ਼ਰੂਰ ਲਾਵਾਂਗੇ ਜੀ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ, 2213 ਤੁਸੀਂ ਆਉਣੇ ਰਹੋ, 2213 22-13 ਵਾਲੇ ਹੋ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
2: ਹੈਲੋ
0: ਜੀ, ਸਤਿ ਸ਼੍ਰੀ ਅਕਾਲ ਬਾਈ ਜੀ।
2: ਹੈਲੋ
0: ਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਜੀ ਬਾਈ ਜੀ, ਬਲੈਕ ਕਾਫੀ ਫੇਵਰਟ,
0: ਬਲੈਕ ਕਾਫੀ, ਚਲੋ ਜੀ, ਇੱਕ ਗੁਮਨਾਮ ਵੱਲ ਵੇਟ ਆ ਗਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 8394, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਰਾਤ ਨੂੰ ਸੌਣ ਲੱਗੇ ਵੀ ਲੋਕੀ ਕਹਿੰਦੇ ਚੱਲ ਚਾਹ ਹੀ ਬਣਾ ਲਓ, ਨੀਂਦ ਨਹੀਂ ਆ ਰਹੀ
2: ਭਾਜੀ, ਚਾਹ ਨੰਬਰ 1, ਚਾਹ ਦਾ ਮੁਕਾਬਲਾ ਕੋਈ ਨਹੀਂ
0: ਹੈ। ਇੱਥੇ ਰੱਖ, ਹੁਣ 2 ਵੋਟਾਂ ਲੈ ਕੇ ਭਾਈ, ਜਿੱਥੇ ਮਰਜ਼ੀ ਤੁਰਿਆ ਫਿਰ, ਮਰਜ਼ੀ ਤੇਰੀ। ਚਲੋ 9 ਤੋਂ 10 ਗੱਲਾਂ ਬਾਤਾਂ ਕਰਾਂਗੇ, ਹੁਣ ਖਬਰਾਂ ਦਾ ਸਮਾਂ ਹੋ ਗਿਆ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ 9 ਤੋਂ 10 ਚਾਹ ਨੂੰ ਜਿਤਾ ਕੇ ਕਾਮਯਾਬ ਕਰਨਾ, ਅਤੇ ਮੈਂ 5 ਟਿਕਟਾਂ ਨੰਬਰ ਕੱਢੀ ਜਾਣੇ ਆ, ਇੱਥੇ ਮੈਂ ਪਰਚੀਆਂ ਪਾਈ ਜਾਣੀਆਂ, ਅਤੇ 5 ਟਿਕਟਾਂ ਮੈਂ ਐਮੀ ਵਿਰਕ ਦੀਆਂ ਜੀ। ਮੈਂ ਖੁਸ਼ੀ ਦੇ ਵਿੱਚ ਹੀ ਅੱਜ 400-500 ਦੀਆਂ ਟਿਕਟਾਂ ਤੁਹਾਨੂੰ ਬਸ ਗਿਵ ਅਵੇ ਕਰ ਦੇਣੀ, ਕਿਉਂਕਿ ਚਾਹ ਯਾਰ, ਤੁਸੀਂ ਚਾਹ ਨੂੰ ਜਿਤਾ ਤਾ, ਅਤੇ ਚਾਹ ਨੂੰ ਤੁਸੀਂ ਜਿਤਾ ਕੇ ਕਾਮਯਾਬ ਕਰਨਾ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ। ਹੁਣ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਨਾਲ ਜੁੜਨ ਦਾ, ਅਤੇ ਖਬਰਾਂ ਨਾਲ ਸਾਂਝ ਪਾਉਣੇ ਆ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਬਸ ਪਹੁੰਚ ਰਿਹਾ ਕੁਛ ਸਕਿੰਟਾਂ ਮਿੰਟਾਂ ਦੇ ਵਿੱਚ, ਤਾਰੀਆਂ ਮਾਰ ਕੇ ਪੰਜਾਬ ਦੀ ਧਰਤੀ ਤੋਂ, ਪੰਜਾਬ ਦੀਆਂ ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਨਾਲ ਅਸੀਂ ਜੁੜਾਂਗੇ। ਸੋ ਤਦ ਤੱਕ ਤੁਸੀਂ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ, ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਐਮੀ ਵਿਰਕ ਲਾਈਵ ਦ ਗ੍ਰੇਟ ਕੈਨੇਡੀਅਨ ਥੀਏਟਰ ਕਸੀਨੋ ਦੇ ਵਿੱਚ ਇਟੋਬੀਕੋ ਦੇ ਵਿੱਚ 30 ਅਗਸਤ ਨੂੰ ਸ਼ਾਮ ਨੂੰ 6 ਵਜੇ ਗੇਟ ਓਪਨ ਹੋ ਜਾਣਾ। ticketmaster.co ਤੋਂ ਟਿਕਟਾਂ ਲੈ ਸਕਦੇ ਹੋ, ਅਤੇ ਜੇ ਟਿਕਟਾਂ ਜਿੱਤਣੀਆਂ ਆ ਤਾਂ ਮੈਨੂੰ 9 ਤੋਂ 10 ਕਾਲ ਕਰ ਲਿਓ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪਹੁੰਚ ਚੁੱਕੇ ਨੇ ਖਬਰਾਂ ਲੈ ਕੇ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
3: ਸਭ ਤੋਂ ਪਹਿਲਾਂ ਖਬਰ ਤੁਹਾਨੂੰ ਸੁਣਾਉਂਦੇ ਹਾਂ। ਕੌਮੀ ਸਿਆਸਤ ਵਿੱਚ ਹੋ ਰਹੀ ਹਿਲਜੁਲ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਲੰਘੇ ਕੱਲ ਆਗੂਆਂ ਦੇ ਨਾਂ ਐਲਾਨੇ ਗਏ ਸਨ, ਜਿਹਨਾਂ ਨੂੰ ਭਾਜਪਾ ਪ੍ਰਧਾਨ ਦੀ ਕੌਮੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਤੇ ਹੁਣ ਭਾਜਪਾ ਵੱਲੋਂ ਲਗਾਤਾਰ ਦੂਜੇ ਦਿਨ ਇੱਕ ਵੱਡਾ ਐਲਾਨ ਹੋਇਆ, ਤੇ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ 3 ਸੂਬਿਆਂ ਦੇ ਇੰਚਾਰਜ ਐਲਾਨੇ ਨੇ, ਜਿਸ ਤਹਿਤ ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਲਾਇਆ ਗਿਆ। ਸਤੀਸ਼ ਪੂਨੀਆ ਤੇ ਭਰੋਸਾ ਜਤਾਇਆ ਜਿਨ੍ਹਾਂ ਵੱਲੋਂ ਪਹਿਲਾਂ ਭਾਜਪਾ ਲਈ ਗੁਜਰਾਤ ਵਿੱਚ ਕੰਮ ਕੀਤਾ ਜਾ ਚੁੱਕਾ ਹੈ, ਉੱਥੇ ਤਰੁਣ ਚੁੱਗ ਨੂੰ ਹੋਰ ਜ਼ਿੰਮੇਵਾਰੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕਈ ਹੋਰ ਸੂਬਿਆਂ ਵਿੱਚ ਵੀ ਭਾਜਪਾ ਨੂੰ ਇਸੇ ਤਰ੍ਹਾਂ ਅੱਗੇ ਲਿਜਾਣ ਲਈ ਆਗੂਆਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਨੇ। ਬੰਦੀ ਸਿੰਘਾਂ ਦੀ ਰਿਹਾਈ ਅਤੇ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ 21 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪੂਰਨ ਸਮਰਥਨ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਬਿਆਨ ਵਿੱਚ ਸਪਸ਼ਟ ਕੀਤਾ ਗਿਆ ਕਿ 21 ਅਗਸਤ ਨੂੰ ਪੰਜਾਬ ਬੰਦ ਦੇ ਸਮਰਥਨ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅਤੇ ਸਾਰੇ ਅਧਿਕਾਰਤ ਅਦਾਰੇ ਮੁਕੰਮਲ ਤੌਰ ਤੇ ਬੰਦ ਰਹਿਣਗੇ। ਪੰਜਾਬ ਬੰਦ ਦੇ ਸੱਦੇ ਕਾਰਨ ਸ਼੍ਰੋਮਣੀ ਕਮੇਟੀ ਦੇ ਪਹਿਲਾਂ ਤੋਂ ਤੈਅ ਅੰਤਰਿਮ ਕਮੇਟੀ ਦੀ ਮੀਟਿੰਗ ਦੀ ਤਰੀਕ ਵੀ ਬਦਲ ਦਿੱਤੀ ਗਈ ਹੈ। ਹੁਣ ਅੰਤਰਿਮ ਕਮੇਟੀ ਦੀ ਮੀਟਿੰਗ 21 ਅਗਸਤ ਦੀ ਬਜਾਏ 22 ਅਗਸਤ ਨੂੰ ਸਵੇਰੇ 11 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਗਿਆ ਕਿ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਭਾਵਨਾਵਾਂ ਨੂੰ ਸਮਝਣ ਦੀ ਥਾਂ ਸੰਘਰਸ਼ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾ ਰਹੀ ਹੈ, ਜਿਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਖੁਦ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਹੈ ਅਤੇ ਇਸੇ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਤਹਿਤ ਬੰਦ ਦੇ ਸੱਦੇ ਦਾ ਸ਼੍ਰੋਮਣੀ ਕਮੇਟੀ ਨੇ ਸਮਰਥਨ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਤੇ ਇਸਦਾ ਬਾਗੀ ਧੜਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਆਹਮੋ ਸਾਹਮਣੇ ਹੋ ਗਏ ਨੇ, ਕਿਉਂਕਿ ਸਰਕਾਰ ਨੇ ਸੰਗਰੂਰ ਦੇ ਲੌਂਗੋਵਾਲ ਕਸਬੇ ਵਿੱਚ ਅਕਾਲੀ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮਨਾਉਣ ਲਈ ਪ੍ਰੋਗਰਾਮਾਂ ਤੇ ਖੂਨਦਾਨ ਕੈਂਪਾਂ ਵਾਸਤੇ ਦੋਵਾਂ ਪਾਰਟੀਆਂ ਨੂੰ ਇੱਕੋ ਹੀ ਜਗ੍ਹਾ ਅਲੋਟ ਕਰ ਦਿੱਤੀ ਹੋਈ ਹੈ, ਜਿਸ ਕਾਰਨ ਦੋਵੇਂ ਪਾਰਟੀਆਂ ਇੱਕ ਵਾਰ ਫਿਰ ਟਕਰਾਅ ਵੱਲ ਵਧ ਰਹੀਆਂ ਨੇ। ਇਨੀ ਦਿਨੀ ਪੰਜਾਬ ਬਚਾਓ ਰੈਲੀ ਕਰ ਰਹੀ ਅਕਾਲੀ ਦਲ ਬਾਦਲ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਉੱਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਇਆ। ਅਕਾਲੀ ਦਲ ਇਸ ਪ੍ਰੋਗਰਾਮ ਦੌਰਾਨ ਆਪਣੀ ਪੂਰੀ ਤਾਕਤ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਸੁਖਬੀਰ ਬਾਦਲ ਨੰਦੇੜ ਵਿਖੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਤੇ ਕਿਹਾ ਕਿ ਸੁਖਬੀਰ ਬਾਦਲ ਤੇ ਉਹਨਾਂ ਦੀਆਂ ਟੀਮਾਂ ਜਾਣ ਬੁੱਝ ਕੇ ਇਸ ਜਗ੍ਹਾ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਇਸ ਨਵੇਂ ਪੁਨਰ ਸੁਰਜੀਤ ਧੜੇ ਨੇ ਕਿਹਾ ਕਿ ਬਰਸੀ ਸਮਾਗਮ ਲਈ ਉਹ ਆਪਣੇ ਸਮਰਥਕਾਂ ਦੇ ਨਾਲ ਲੰਬੇ ਸਮੇਂ ਤੋਂ ਗੱਲ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਹੋਏ ਨੇ। ਦੋਵੇਂ ਪਾਰਟੀਆਂ ਹੁਣ ਦਾਣਾ ਮੰਡੀ ਦੀ ਸ਼ੈੱਡ ਹੇਠਾਂ ਸਮਾਗਮ ਲਈ ਕਸ਼ਮਕਸ਼ ਕਰ ਰਹੀਆਂ ਨੇ। ਇਸ ਦਰਮਿਆਨ ਥੋੜੀ ਦੇਰ ਲਈ ਸਥਿਤੀ ਤਣਾਅ ਵਾਲੀ ਵੀ ਬਣ ਗਈ ਸੀ ਜਦੋਂ ਅਕਾਲੀ ਦਲ ਬਾਦਲ ਅਤੇ ਨਵੇਂ ਅਕਾਲੀ ਦਲ ਦੇ ਸਮਰਥਕ ਜਗ੍ਹਾ ਵਾਲੀ ਤਿਆਰੀ ਲਈ ਆਹਮੋ ਸਾਹਮਣੇ ਆ ਗਏ, ਹਾਲਾਂਕਿ ਇਹ ਟਕਰਾਅ ਟਲ ਗਿਆ ਸੀ। ਹਰਿਆਣੇ ਦੇ ਅੰਬਾਲਾ ਵਿੱਚ ਪੁਲਿਸ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਹੋਏ ਟਕਰਾਅ ਤੋਂ ਕੁਝ ਦਿਨ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਹੈ ਅਤੇ ਸਿੱਖ ਸੰਗਤ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਦੱਸਿਆ। ਇਹ ਮਾਮਲਾ ਗੁਰਦੁਆਰਾ ਪੰਜੋਖਰਾ ਸਾਹਿਬ ਵਿੱਚ ਗੁਰਸਿਮਰਨ ਮੰਡ ਵੱਲੋਂ ਕਾਰ ਦੀ ਫੇਟ ਮਾਰਨ ਅਤੇ ਫਿਰ ਉਸ ਦੀ ਕੁੱਟਮਾਰ ਨਾਲ ਸੰਬੰਧਿਤ ਹੈ। ਜਾਣਕਾਰੀ ਮੁਤਾਬਕ ਹਰਿਆਣਾ ਕਮੇਟੀ ਦੀ ਕਾਰਜਕਾਰਨੀ ਦਾ 5 ਮੈਂਬਰੀ ਵਫਦ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨੂੰ ਮਿਲਿਆ ਹੈ ਅਤੇ ਦੱਸਿਆ ਗਿਆ ਕਿ ਮੀਟਿੰਗ ਬਹੁਤ ਥਾਂ ਪੱਕੀ ਮਾਹੌਲ ਵਿੱਚ ਹੋਈ ਹੈ। ਇਸ ਦਰਮਿਆਨ ਸਿੱਖ ਸੰਗਤ ਵੱਲੋਂ ਅੰਬਾਲਾ ਵਿੱਚ ਵਾਪਰੀਆਂ ਘਟਨਾਵਾਂ ਤੇ ਆਪਣਾ ਰੋਸ ਪ੍ਰਗਟਾਇਆ ਗਿਆ। ਮੰਡ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਦਰਜ FIR ਰੱਦ ਕਰਨ ਤੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਹੋਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਦਵਾਇਆ ਕਿ ਮਸਲੇ ਨੂੰ ਜਲਦ ਹੱਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਹਰਿਆਣੇ ਵਿੱਚ ਵੀ 25 ਅਗਸਤ ਨੂੰ ਇੱਕ ਇਕੱਠ ਦਾ ਸੱਦਾ ਦਿੱਤਾ ਗਿਆ ਹੈ ਪਰ ਕਮੇਟੀ ਪ੍ਰਸ਼ਾਸਨ ਅਤੇ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਮਾਮਲਾ ਸ਼ਾਂਤੀਪੂਰਵਕ ਢੰਗ ਨਾਲ ਹੱਲ ਹੋ ਸਕੇ। ਇਸ ਦੌਰਾਨ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਕਮੇਟੀ ਦੇ ਕੁਝ ਮੈਂਬਰਾਂ ਨੇ ਆਪਣੇ ਪੱਧਰ ਉੱਤੇ ਉੱਥੋਂ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਨੂੰ ਇਸ ਮੀਟਿੰਗ ਬਾਰੇ ਕੋਈ ਸੁਨੇਹਾ ਨਹੀਂ ਸੀ। ਝੀਂਡਾ ਨੇ ਵੀ ਇਲਜ਼ਾਮ ਲਾਇਆ ਕਿ ਕੁਝ ਲੋਕ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2 ਧੜਿਆਂ ਵਿੱਚ ਵੰਡਣਾ ਚਾਹੁੰਦੇ ਨੇ। ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਜਾਂਦੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਮੋਹਾਲੀ ਹੱਦ ਉੱਤੇ ਰੋਕ ਦਿੱਤਾ ਸੀ ਅਤੇ ਇਸ ਦਰਮਿਆਨ ਪਾਣੀ ਦੀਆਂ ਬੁਛਾੜਾਂ ਤੇ ਅਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਹੋਈ ਸੀ। ਇਸ ਦੌਰਾਨ ਕਈ ਜਣੇ ਜ਼ਖਮੀ ਹੋਏ ਸਨ ਤੇ ਕਈਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ ਸੀ। 3 ਦਿਨ ਬਾਅਦ ਵੀ ਇਸ ਦੀ ਗੂੰਜ ਲਗਾਤਾਰ ਪੈਂਦੀ ਰਹੀ ਹੈ। ਇਸ ਘਟਨਾਕ੍ਰਮ ਦੌਰਾਨ ਕਾਫੀ ਲੋਕ ਜ਼ਖਮੀ ਹੋਏ ਨੇ ਤੇ ਕਈਆਂ ਦਾ ਇਹ ਵੀ ਇਲਜ਼ਾਮ ਹੈ ਕਿ ਪ੍ਰਸ਼ਾਸਨ ਨੇ ਤੇਜ਼ ਤਰਾਰ ਕੈਮੀਕਲ ਦੀ ਵਰਤੋਂ ਕੀਤੀ ਸੀ। ਪੁਲਿਸ ਦੀਆਂ ਕਾਰਵਾਈਆਂ ਤੋਂ ਨਾਰਾਜ਼ ਕੌਮੀ ਇਨਸਾਫ਼ ਮੋਰਚਾ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ। ਇਸ ਦੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ। ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਸਲਾਨਾ ਯਾਤਰਾ 10 ਅਕਤੂਬਰ ਨੂੰ ਬੰਦ ਹੋ ਜਾਣੀ ਹੈ। ਇਸ ਦਿਨ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਸੰਗਤ ਵਾਸਤੇ ਸਿਆਲ ਰੁੱਤ ਲਈ ਬੰਦ ਹੋ ਜਾਣਗੇ। ਇਸ ਵੇਲੇ ਹੇਮਕੁੰਡ ਘਾਟੀ ਫੁੱਲਾਂ ਨਾਲ ਭਰੀ ਹੋਈ ਹੈ। ਫੁੱਲਾਂ ਦੀ ਘਾਟੀ ਵਿੱਚ ਹਰ ਪ੍ਰਕਾਰ ਦੇ ਫੁੱਲ ਵੀ ਖਿੜੇ ਹੋਏ ਨੇ ਅਤੇ ਸ਼ਰਧਾਲੂਆਂ ਨੂੰ ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਗਈ ਕਿ ਇਸ ਸੁਹਾਵਣੇ ਤੇ ਮਨਮੋਹਕ ਕੁਦਰਤੀ ਦ੍ਰਿਸ਼ ਦਾ ਪੂਰਾ ਲਾਭ ਲੈਣ ਤੇ ਆਪਣੀ ਯਾਤਰਾ ਦੀ ਯੋਜਨਾ ਬਣਾਉਣ। ਇਸ ਸਾਲ ਦੀ ਯਾਤਰਾ 23 ਮਈ ਨੂੰ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਰਸਮੀ ਤੌਰ ਤੇ ਖੁੱਲਣ ਨਾਲ ਸ਼ੁਰੂ ਹੋਈ ਸੀ। ਕਪਾਟ ਖੁੱਲਣ ਤੇ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਭਾਰਤ ਅਤੇ ਵਿਦੇਸ਼ਾਂ ਤੋਂ 2.5 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ ਨੇ। ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਵਿੱਚ ਮੌਤ ਦੀ ਸਜ਼ਾ ਨੂੰ ਲੈ ਕੇ ਇੱਕ ਵਾਰ ਫਿਰ ਬਹਿਸ ਛਿੜ ਪਈ ਹੈ। ਦਰਅਸਲ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਆਈ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਫਾਂਸੀ ਦੀ ਸਜ਼ਾ ਕਾਫੀ ਜ਼ਿਆਦਾ ਤਕਲੀਫ ਤੇ ਹੁੰਦੀ ਹੈ, ਇਸ ਲਈ ਜ਼ਹਿਰੀਲੇ ਟੀਕੇ ਜਾਂ ਘੱਟ ਦਰਦਨਾਕ ਮੌਤ ਦਾ ਪ੍ਰਬੰਧ ਵੀ ਹੋਣਾ ਚਾਹੀਦਾ। ਸੁਪਰੀਮ ਕੋਰਟ ਨੇ ਫਾਂਸੀ ਤੇ ਲਟਕਾਉਣ ਦੀ ਰਵਾਇਤ ਨੂੰ ਚੁਣੌਤੀ ਦੇਣ ਵਾਲੀ ਇਸ ਅਹਿਮ ਪਟੀਸ਼ਨ ਨੂੰ ਆਖਿਰਕਾਰ ਖਾਰਜ ਕਰ ਦਿੱਤਾ। ਪਰ ਇਸ ਦੇ ਬਾਵਜੂਦ ਮੌਤ ਦੀ ਸਜ਼ਾ ਵਿੱਚ ਮਨੁੱਖੀ ਤਕਲੀਫ ਬਾਰੇ ਇੱਕ ਬਹਿਸ ਜ਼ਰੂਰ ਸ਼ੁਰੂ ਹੋ ਗਈ ਹੈ। ਪਿਛਲੇ ਦਿਨੀ ਦੇਸ਼ ਵਿੱਚ ਵਾਪਰੀਆਂ ਪੇਪਰ ਲੀਕ ਦੀਆਂ ਘਟਨਾਵਾਂ ਤੋਂ ਬਾਅਦ ਪੇਪਰ ਲੀਕ ਕਰਵਾਉਣ ਵਾਲੀ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ NTA ਨੇ ਕੁਐਸਚਨ ਪੇਪਰ ਤਿਆਰ ਕਰਨ ਵਾਲੇ 600 ਮਾਹਿਰ ਹਟਾ ਦਿੱਤੇ ਨੇ। ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਰਹੇ ਸਤਿੰਦਰ ਜੈਨ ਸਣੇ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਰਵਿੰਦ ਕੇਜਰੀਵਾਲ ਦਾ ਦਾਅਵਾ ਹੈ ਕਿ ਪਿਛਲੇ ਮਾਮਲੇ ਵਾਂਗ ਇਹ ਵੀ ਫਰਜ਼ੀ ਮਾਮਲਾ ਸਾਬਤ ਹੋਵੇਗਾ। ਪੇਪਰ ਲੀਕ ਮਾਮਲੇ ਵਿੱਚ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਸੁਪਰੀਮ ਕੋਰਟ ਨੇ ਨੋਟਿਸ ਵੀ ਜਾਰੀ ਕੀਤਾ ਤੇ ਇਸ ਸੰਬੰਧੀ ਹੋਰ ਵੇਰਵੇ ਦਿੱਤੇ ਜਾਣ ਦੀ ਗੱਲ ਆਖੀ ਹੈ। ਆਉਂਦੇ ਦਿਨੀ ਰਾਸ਼ਟਰੀ ਖੇਡ ਅਵਾਰਡ ਵੀ ਐਲਾਨੇ ਜਾਣੇ ਨੇ ਦਿੱਤੇ ਜਾਣੇ ਨੇ ਜਿਸ ਲਈ ਨਾਵਾਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ। ਭਾਰਤ ਦੀ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ ਸਣੇ 17 ਖਿਡਾਰੀਆਂ ਨੂੰ ਐਤਕੀ ਅਰਜੁਨ ਪੁਰਸਕਾਰ ਦਿੱਤੇ ਨੇ ਜਾਣੇ ਨੇ, ਜਦਕਿ ਖੇਲ ਰਤਨ ਐਤਕੀ ਕਿਸੇ ਵੀ ਖਿਡਾਰੀ ਨੂੰ ਨਹੀਂ ਦਿੱਤਾ ਜਾ ਰਿਹਾ। ਅਤੇ ਸ੍ਰੀਲੰਕਾ ਦੇ ਦੌਰੇ ਉੱਤੇ ਖੇਡ ਰਹੀ ਭਾਰਤੀ ਟੈਸਟ ਕ੍ਰਿਕਟ ਟੀਮ ਪਹਿਲਾ ਟੈਸਟ ਮੈਚ ਜਿੱਤਣ ਦੇ ਨੇੜੇ ਪਹੁੰਚ ਗਈ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ।
4: This is AM 530, CHLO AM, serving Brampton, Mississauga, Toronto, the GTA, and the world at am530.ca.

0: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
4: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311, 9059656311।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 9058053000। ਡ੍ਰੀਮ ਹੋਮ ਅਪਲਾਈਂਸਿਸ 9058053000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 9058053000, 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
4: ਪੀ
5: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰ

0: ਇਹ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੂ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਾਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਗੁਮਰਾਮ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਅਤੇ ਅੱਜ ਦੀ ਸ਼ਾਮ ਦੇ ਵਿੱਚ ਥੋੜ੍ਹਾ ਹੋਰ ਇਜ਼ਾਫਾ ਕਰੀਏ ਖੂਬਸੂਰਤੀ ਦੇ ਵਿੱਚ ਉਸਦੀ ਰੌਣਕ ਮੇਲੇ ਦੇ ਵਿੱਚ। ਤਾਂ ਇੱਕ ਬੜਾ ਹੀ ਖੂਬਸੂਰਤ ਰੇਡੀਓ ਪ੍ਰੋਗਰਾਮ, ਤੁਹਾਡਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। 905-673-3337 ਪਰ ਅੱਜ ਹਰਮਨ ਪਿਆਰਾ ਨਹੀਂ, ਅੱਜ ਥੋੜ੍ਹਾ ਜਿਹਾ ਇੱਥੇ ਘਮਸਾਨ, ਅੱਜ ਥੋੜ੍ਹਾ ਜਿਹਾ ਮੁਕਾਬਲਾ ਹੋਣ ਵਾਲਾ ਆ, ਕਿਉਂਕਿ ਮੈਨੂੰ ਥੋੜ੍ਹੀ ਜਿਹੀ ਗਰਮੀ ਆ ਗਈ ਆ। ਸੋ ਗਰਮੀ ਮੈਨੂੰ ਇਸ ਕਰਕੇ ਆਈ ਕਿ ਗੱਲ ਹੀ ਗਰਮੀ ਵਾਲੀ ਆ। ਗੁਮਨਾਮ ਨੇ ਅੱਧਾ ਕੁ ਘੰਟਾ ਪਹਿਲਾਂ ਇੱਕ ਚਰਚਾ ਛੇੜੀ ਕਿ ਕਹਿੰਦਾ ਕਿ ਚਾਹ ਓਲਡ ਹੋ ਚੁੱਕੀ ਆ, ਕੌਫੀ ਦਾ ਟਰੈਂਡ ਆ, ਅਤੇ ਉਹ ਬਹਿਸ ਸਾਡੀ ਚੱਲੀ ਪੂਰੀ ਪੰਜਾਬੀ ਲਹਿਰਾਂ ਵਿੱਚ ਵੀ, ਅਤੇ ਹੁਣ ਵੀ ਉਹ ਜਿਹੜੀ ਪੂਰੀ ਦੀ ਪੂਰੀ ਉਹ ਬਹਿਸ ਆ ਉਹ ਉਸੇ ਤਰ੍ਹਾਂ ਆ। ਅਤੇ ਇਲੈਕਸ਼ਨ ਪੋਸਟਪੋਨ ਹੋ ਗਏ ਸੀਗੇ ਸਮਾਂ ਘੱਟ ਕਰਕੇ, ਹੁਣ ਇਲੈਕਸ਼ਨ ਦੁਬਾਰਾ ਹੋ ਰਹੇ ਨੇ, ਚਾਹ ਅਤੇ ਕੌਫੀ 'ਤੇ ਗੱਲਬਾਤ ਹੋ ਰਹੀ ਆ। ਗੁਮਨਾਮ ਸਵਾਗਤ ਹੈ, ਪਹਿਲਾਂ ਤੇਰਾ ਵੀਰੇ ਕੀ ਹਾਲ ਚਾਲ ਆ?
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਬਹੁਤ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ ਸਾਰੇ ਸਾਡੇ ਸਰੋਤਿਆਂ।
0: ਪਰ ਗੱਲ ਪਿਆਰੀ ਨਹੀਂ ਕੀਤੀ ਤੁਸੀਂ,
1: ਗੱਲ ਜੀ ਹੁਣ ਤੁਸੀਂ ਮੰਨਦੇ ਨਹੀਂ ਪਏ ਇਹ ਜਿਹੜਾ ਪੁਆਇੰਟ ਆ, ਤੇ ਹੁਣ ਕੀ ਕਰ ਸਕਦੇ ਹਾਂ
0: ਯਾਰ? ਇਹ ਦੇਖੋ, ਓਕੇ, ਜਿਨ੍ਹਾਂ ਵੀਰਾਂ ਨੇ, ਪਿਆਰਿਆਂ ਨੇ, ਸੱਜਣਾਂ ਨੇ ਹੁਣੇ ਰੇਡੀਓ ਪ੍ਰੋਗਰਾਮ ਟਿਊਨ ਇਨ ਕੀਤਾ ਆ, ਉਹਨਾਂ ਨੂੰ ਮੈਂ ਦੱਸਦਾ ਕਿ ਗੁਮਨਾਮ ਨੇ ਆਉਂਦਿਆਂ ਹੀ ਕੌਫੀ ਰੱਖੀ ਟੇਬਲ 'ਤੇ, ਅਤੇ ਕਹਿੰਦਾ ਕੌਫੀ ਇਜ਼ ਦਾ ਬੈਸਟ, ਅਤੇ ਮੈਂ ਕਿਹਾ ਮੇਰੀ ਚਾਹ, ਕਹਿੰਦੇ ਚਾਹ ਪੁਰਾਣੀ ਹੋ ਗਈ। ਸੋ ਇਹ ਸੁਣ ਕੇ ਮੇਰਾ ਖੂਨ ਖੌਲ ਗਿਆ, ਅਤੇ ਮੈਂ ਕਿਹਾ ਕਿ ਚਾਹ ਆਲਵੇਜ਼ ਇਜ਼ ਬੈਸਟ, ਜਿੱਥੇ ਚਾਹ ਉੱਥੇ ਰਾਹ। ਹੁਣ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਮੇਰੇ ਵੱਲੋਂ, ਮੇਰੀ ਵੋਟ, ਪ੍ਰਭ ਸੰਧੂ ਦੀ ਵੋਟ ਆ ਚਾਹ ਦੇ ਵੱਲ, ਅਤੇ ਗੁਮਨਾਮ ਦੀਆਂ ਜਵਾਨਤਾਂ ਜ਼ਬਤ ਹੋਣੀਆਂ ਚਾਹੀਦੀਆਂ। ਗਵਤਾ ਗੁਮਨਾਮ ਨੂੰ ਅਜੇ ਤੱਕ ਸਿਰਫ 2 ਵੋਟਾਂ ਆਈਆਂ, ਅਤੇ ਤੁਸੀਂ ਚਾਹ ਨੂੰ ਜਿਤਾ ਕੇ ਕਾਮਯਾਬ ਕਰੋ। ਅਤੇ ਅੱਜ ਚਾਹ ਦੇ ਜਿੰਨੇ ਵੀ ਆਸ਼ਕ ਆ, ਤੁਸੀਂ ਮੇਰੇ ਨਾਲ ਸਟੂਡੀਓ ਦੇ ਵਿੱਚ ਤਜਿੰਦਰ ਸਿੱਧੂ ਵੀ, ਤੇਜ ਬਾਈ ਜੀ ਜੁੜੇ ਹੋਏ ਨੇ। ਸੋ ਮੈਂ ਉਹਨੂੰ ਕਹਿੰਦਾ ਕਿ ਜਿੰਨੀਆਂ ਵੀ ਚਾਹ ਦੀਆਂ ਵੋਟਾਂ ਆਉਣੀਆਂ ਉਹਨਾਂ ਬਾਰੇ ਤੁਸੀਂ ਲਿਖੀ ਜਾਣਾ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਚੜ੍ਹਦੀ ਕਲਾ ਸੰਧੂ ਸਾਹਿਬ, ਬਹੁਤ ਸੋਹਣਾ ਪ੍ਰੋਗਰਾਮ ਕਰ ਰਹੇ ਹੋ ਅਤੇ ਬਹੁਤ ਐਕਸਾਈਟਡ ਹੈ ਮੁਕਾਬਲੇ ਵਾਸਤੇ।
0: ਕਿਆ ਬਾਤ ਹੈ! ਇਹ ਮੁਕਾਬਲਾ ਕੋਈ ਤੀਰਾਂ ਤਲਵਾਰਾਂ ਵਾਲਾ ਮੁਕਾਬਲਾ ਨਹੀਂ ਆ, ਇਹ ਜਜ਼ਬਾਤਾਂ ਵਾਲਾ ਮੁਕਾਬਲਾ। ਉਹ ਚਾਹ ਭਰਾਵਾ ਸਾਡੇ ਜਜ਼ਬਾਤਾਂ 'ਚ ਜੁੜੀ ਹੋਈ ਆ, ਤੂੰ ਸਾਡੇ ਜਜ਼ਬਾਤਾਂ 'ਤੇ ਵਾਰ ਕਰਤਾ।
1: ਮੈਂ ਸਮਝ ਗਿਆ ਤੁਹਾਡੀ ਗੱਲ, ਪਰ ਜਿਹੜੀ ਕੈਨੇਡਾ ਦੀ ਲਾਈਫ ਹੈ ਉਹ ਕੌਫੀ ਨਾਲ ਚੱਲਦੀ ਹੈ ਜੀ।
0: ਉਹ ਮਾਮਾ, ਅਸੀਂ ਤਾਂ ਇੰਡੀਆ ਵਾਲੇ ਹਾਂ ਨਾ।
1: ਤੁਸੀਂ ਇੰਡੀਆ ਵਾਲੇ ਹੋ, ਬਟ ਅੱਜ ਕੱਲ੍ਹ ਜ਼ਮਾਨਾ ਚੇਂਜ ਹੋ ਗਿਆ ਜੀ।
0: ਆਏ ਸੀ 2 ਸੱਜਣ ਤੇਰੇ ਵਾਲੇ ਵੀ, ਬਲੈਕ ਕੌਫੀ
1: ਹੈਗੇ ਨੇ, ਉਹਨਾਂ ਨੂੰ ਥੋੜ੍ਹਾ ਟਾਈਮ ਲੱਗ।
0: ਕੌਫੀ ਵੀ ਦਾ ਕਿੱਥੇ ਮੁਕਾਬਲਾ ਕਰ ਲਓ ਚਾਹ ਦਾ, ਕਿਉਂ ਤੂੰ ਬਹਿਸਾਂ ਕਰਨ ਲੱਗਾ?
1: ਨਹੀਂ ਜੀ, ਕੌਫੀ ਵਧੀਆ, ਕਿਉਂਕਿ ਹੁਣ ਤੁਸੀਂ ਆਪ ਦੇਖੋ ਨਾ, ਜੋਤੀ ਸਵੇਰੇ
0: ਇਹ ਪ੍ਰੋਗਰਾਮ, ਅੱਜ ਪ੍ਰੋਗਰਾਮ ਰਹਿਣਾ ਹੀ ਨਹੀਂ ਲੱਗਦਾ, ਇਹ ਤਾਂ ਬਹਿਸ, ਅੱਜ ਤਾਂ ਨਿਊਜ਼ ਵਾਲਾ ਕੰਮ ਹੋ ਜਾਣਾ ਅੱਜ ਤੱਕ ਵਾਲਾ।
1: ਨਹੀਂ ਜੀ, ਤੁਸੀਂ ਮੰਨ ਲਓ ਫਿਰ ਇਸ ਪੁਆਇੰਟ ਨੂੰ ਕਿ ਕੌਫੀ ਵਧੀਆ ਵਾ।
0: ਓਕੇ, ਮੰਨ ਲਈਏ ਭਾਜੀ ਵੀ ਕੌਫੀ ਵਧੀਆ। ਤੁਸੀਂ ਦੱਸੋ ਚਾਹ ਜਾਂ ਕੌਫੀ? 905-673-3337 ਮੁਕਾਬਲਾ ਹੋ ਚੁੱਕਿਆ ਭਾਰੀ, ਅਤੇ ਜਿਹੜੀਆਂ ਚਾਹ ਨੂੰ ਵੋਟਾਂ ਪੈਣਗੀਆਂ ਉਹਨੂੰ ਮੈਂ 5 ਟਿਕਟਾਂ ਐਮੀ ਵਿਰਕ ਦੀਆਂ ਗਿਵ ਅਵੇ ਕਰਨੀਆਂ, ਅਤੇ ਚਾਹ ਦੀਆਂ ਵੋਟਾਂ ਉਹ ਨਾ ਹੋਵੇ ਕਿ 5 ਹੀ ਵੋਟਾਂ ਹੋਣ।
1: ਨਹੀਂ ਨਹੀਂ ਜੀ, ਤੁਸੀਂ ਇਹ ਤਾਂ ਰਿਸ਼ਵਤ ਦੇ ਰਹੇ ਹੋ, ਇਹ ਤਾਂ ਤੁਸੀਂ ਸਾਫ਼ ਕਹਿ ਰਹੇ ਹੋ, ਸਪੋਰਟ ਕਰੋ।
0: ਨਾ ਨਾ, ਇਹ ਤਾਂ ਮੈਂ ਖੁਸ਼ੀ ਵੱਲੋਂ ਕਹਿ ਰਿਹਾ, ਪਰ ਜਿਹੜੇ ਚਾਹ ਦੇ ਆਸ਼ਕ ਉਹ ਚਾਹ ਦੇ ਰਹਿਣਗੇ, ਪਰ ਮੈਂ ਕਿਹੜਾ ਸਾਰਿਆਂ ਨੂੰ ਦੇ ਦੇਣੀ ਆ? ਹੁਣ ਮੈਨੂੰ ਤਾਂ 50 ਕੌਲਾਂ ਆ ਜਾਣੀਆਂ, ਮੈਂ 5 ਕੱਢਣੇ ਆ, ਪਰ ਮੈਂ ਅੱਜ 5 ਉਹ ਵਿਨਰ ਕੱਢ ਕੇ ਜਾਣੇ ਆ।
1: ਲਓ ਜੀ, ਫਿਰ ਜੇ 5 ਕੌਫੀ ਵਾਲੇ ਆ ਗਏ ਤਾਂ ਮੈਂ 5 ਕੌਫੀ ਵਾਲਿਆਂ ਨੂੰ ਵੀ ਦਊਂਗਾ,
0: ਫਿਰ ਪੱਲਿਓ ਲੈ ਕੇ ਦੇਣੀਆਂ ਪੈਣੀਆਂ। ਇਹ ਮੈਂ $650 ਦੀਆਂ ਟਿਕਟਾਂ ਉਹਦੇ ਪੱਲਿਓ ਦੇ ਰਿਹਾ।
1: ਕੋਈ ਨਹੀਂ ਜੀ, ਮੈਂ
0: ਚਾਹ ਤੋਂ ਕੁਰਬਾਨ ਆ,
1: ਮੈਂ ਵੀ ਕੌਫੀ ਤੋਂ ਕੁਰਬਾਨ ਆ ਜੀ।
0: ਚਲੋ ਜੀ, ਇੱਧਰ ਗੁਮਨਾਮ ਸਿੰਘ ਕਹਿੰਦੇ ਕਿ ਮੇਰੀ ਵੀ ਲੱਗ ਗਿਆ, ਸੀਪ ਲੱਗ ਗਈ, ਬਾਜੀ ਲੱਗ ਗਈ, ਇੱਧਰੋਂ ਮੈਂ 550 ਦੀਆਂ ਟਿਕਟਾਂ ਦੇਣੀਆਂ। ਗੁਮਨਾਮ ਸਿੰਘ ਦਾ ਕਹਿੰਦਾ ਜੇ ਕੌਫੀ ਜਿੱਤ ਗਈ ਤੇ ਮਿੱਤਰਾਂ ਇਹ ਮੁਕਾਬਲਾ ਭਾਰੀ ਹੋ ਚੁੱਕਿਆ ਆ। ਸੋ 905-673-3337 ਤੁਸੀਂ ਚਾਹ ਨੂੰ ਮੁਹੱਬਤ ਕਰਦੇ ਹੋ ਜਾਂ ਕੌਫੀ ਨੂੰ? ਤੁਸੀਂ ਚਾਹ ਦੇ ਆਸ਼ਕ ਹੋ ਜਾਂ ਕੌਫੀ ਦੇ? ਗੁਮਨਾਮ ਕਹਿੰਦਾ ਕਿ ਕੌਫੀ, ਅਤੇ ਮੈਂ ਯਾਨੀ ਪ੍ਰਭ ਸੰਧੂ ਮੈਂ ਕਹਿ ਰਿਹਾ ਕਿ ਚਾਹ। ਚਾਹ ਜਿਵੇਂ ਉਹ ਕਹਿੰਦੇ ਸੀ ਨਾ, ਜੱਸੀ ਜੈਸੀ ਕੋਈ ਨਹੀਂ, ਚਾਹ ਜੈਸਾ ਕੋਈ ਨਹੀਂ। ਸੋ 905-673-3337 ਚਾਹ ਜਾਂ ਕੌਫੀ? 905-673-3337 ਅਰਜੈਂਟ ਲੋ ਵੀ ਕਹਿੰਦਾ ਕੌਫੀ ਨੂੰ ਗੋਲੀ ਮਾਰ, ਆ ਜਾ ਚਾਹ ਧਰ ਲਾਂਗੇ।
1: ਪਰ ਨਿਰਵੈਰ ਪੰਨੂ ਵੀ ਕਹਿੰਦਾ ਦੇ ਜਾ ਕੌਫੀ ਸਾਨੂੰ ਜੁੱਠੀ ਕਰਕੇ।
0: ਅੱਛਾ, ਹੁਣ ਵੇਨੇ ਜੁੱਠੀ ਹੁੰਦੀ ਕਿ ਸੁੱਚੀ ਹੁੰਦੀ? 905-673-3337 ਮਿੱਤਰੋ, ਚਾਹ ਦੀ ਲਾਜ ਤੁਸੀਂ ਬਚਾ ਸਕਦੇ ਹੋ। 905-673-3337 ਜੀ ਸਰ, ਸਤਿ ਸ਼੍ਰੀ ਅਕਾਲ। 8547
2: ਸਤਿ ਸ਼੍ਰੀ ਅਕਾਲ ਭਾਜੀ, ਮੈਂ ਤਾਂ ਪ੍ਰਾਪਾ ਜੀ ਤੁਹਾਡੇ ਨਾਲ ਆ ਜੀ, ਜਿੰਨੀ ਮਰਜ਼ੀ ਕਾਫੀ ਪੀ ਲਓ, ਚਾਹ ਦੀ ਲੋੜ ਪੈਂਦੀ ਪੈਂਦੀ ਹੈ ਸਰ ਮੈਨੂੰ, ਫਸਟ ਕੱਪ ਇਨ ਦਾ ਮਾਰਨਿੰਗ ਚਾਹ ਹੀ ਚਾਹੀਦੀ ਹੈ ਜੀ, ਉਸ ਤੋਂ ਬਿਨਾਂ ਦਿਨ ਹੀ ਨਹੀਂ ਸ਼ੁਰੂ ਹੁੰਦਾ।
0: ਕਿਆ ਬਾਤ ਹੈ,
2: ਅਸੀਂ ਕਾਫੀ ਪੀ ਜਾਈਏ ਪਰ ਅਸਰ ਹੀ ਨਹੀਂ ਆਉਂਦੀ।
0: ਨੰਬਰ ਨੋਟ ਕਰਿਓ, ਨੰਬਰ ਨੋਟ ਕਰਿਓ ਜੀ, 8547 ਲਾਸਟ। ਬਾਈ ਜੀ ਤੁਸੀਂ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਐਂਡ ਆਫ ਪ੍ਰੋਗਰਾਮ ਦੇ ਵਿੱਚ ਆਪਾਂ ਟਿਕਟਾਂ ਕੱਢ ਕੇ ਜਾਣੀਆਂ।
2: ਸ਼ੋਰ ਸ਼ੋਰ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ 8547 ਦੀ ਚਾਹ ਤੇ ਵੋਟ ਪੱਕੀ। ਸੋ ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਸਰ, 3486 ਤੁਸੀਂ ਆਉਣੇ ਹੋ ਜੀ।
3: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
3: ਬਸ ਵਧੀਆ, ਤੁਸੀਂ ਸੁਣਾਓ
0: ਜੀ? ਕਲਾ ਚੜ੍ਹਦੀ ਕਲਾ ਬਾਈ ਜੀ।
3: ਭਾਜੀ ਆਪਣੀ ਵੋਟ ਤੇ ਚਾਹ ਨੂੰ ਹੈ, ਆਪਣੇ ਰੂਟ ਚੂੜੇ ਚਾਹ ਨਾਲ ਕਮਾਲ
0: ਹੈ। ਇੱਥੇ ਰੱਖ ਕੇ ਕਿਆ ਵਾਲੇ
3: ਚਾਹ, ਲਾਚੀ ਪਾ ਕੇ ਚਾਹ,
0: ਲਾਚੀ ਪਾ ਕੇ ਚਾਹ। ਆਏ ਆਏ ਬਾਈ ਦਾ ਨਾਂ ਲਿਖੋ ਲਾਚੀ ਵਾਲੇ ਦਾ, ਬਾਈ ਇਹਦਾ ਮੋਟੇ ਥੋੜਾ ਜਿਹਾ ਗੂੜਾ ਕਰਕੇ ਲੈ ਦਿਓ।
3: ਮੈਂ ਜੰਮੂ ਤੋਂ ਆ ਬੇਸਿਕਲੀ, ਸਾਰੇ ਜੰਮੂ ਦਾ ਚਾਹ ਹੀ ਚੱਲਦੀ, ਕਾਫੀ ਤੇ ਅਸੀਂ ਇੱਧਰ ਆ ਕੇ ਸੁਣਿਆ।
0: ਹਾਂ ਇੱਥੇ ਰੱਖ, ਇੱਥੇ ਵੀ ਟਾਈਮ ਤੋਂ ਚਾਹ ਚੱਲਦੀ ਜਾਂ ਕਾਫੀ?
3: ਇੱਧਰ ਵੀ ਚਾਹ ਚੱਲਦੀ, ਕਾਫੀ ਬੜਾ ਕੁਝ ਨਾ ਲੱਭੇ ਤੇ ਚਾਹ, ਫੇਰ ਕਾਫੀ ਨਹੀਂ ਤੇ ਚਾਹ ਹੀ ਚੱਲਦੀ ਹੈ।
0: ਹਾਂ ਵੋਟ ਜਾਣਾ ਹੈ
3: ਬਿਲਕੁਲ।
1: ਪਰ ਸੰਧੂ ਸਾਹਿਬ ਇੱਥੇ ਮੈਂ ਗੱਲ ਵੀ ਕਹੂੰਗਾ, ਆਪਸ਼ਨਾਂ ਵੀ ਤਾਂ ਹੈ ਨਹੀਂ, ਅਦਰਕ ਵਾਲੀ, ਕੌਫੀ ਵਾਲੀ ਜਾਂ ਸੌਰੀ ਅਦਰਕ ਵਾਲੀ, ਲਾਚੀ ਵਾਲੀ ਜਾਂ ਸੌਂਫ ਵਾਲੀ। ਕੌਫੀ ਚ ਦੇਖੋ ਅਮੈਰੀਕਾਨੋ, ਹੈ ਕੈਪੇਚੀਨੋ, ਬਲੈਕ ਕੌਫੀ, ਡੀਕੈਫ।
0: ਉਹ ਭਰਾਵਾ ਕੋਈ ਕਾਚਾ ਪੀਨੋ, ਪਾਚਾ ਚੀਨੋ, ਚਾਕਾ ਪੀਨੋ ਕੁਛ ਵੀ ਆ, ਪਰ ਚਾਹ ਤਾਂ ਚਾਹ ਹੀ ਆ। 905-673-3337 ਇਸ ਗੱਲ ਤੇ ਕੋਈ ਬਹਿਸ ਨਹੀਂ ਆ, ਚਾਹ ਸਿਰਫ ਚਾਹ ਆ। ਸੋ 905-673-3337 ਬਾਈ ਜੀ ਦੂਜਾ ਨੰਬਰ ਲਿਖ ਲਿਆ ਬਾਈ ਹੁਣ ਦਾ ਬਾਈ ਜੀ ਦੂਜਾ ਨੰਬਰ ਯਾਰ, ਜਿਹੜਾ ਤਾਂ ਗੂੜਾ ਕਰਕੇ ਲਿਖਣੇ ਤੋਂ ਲਿਖਿਆ ਨਹੀਂ ਆ। ਬਾਈ ਜੀ ਪਲੀਜ਼ ਦੁਬਾਰਾ ਕਾਲ ਕਰੋ, ਆਪਣਾ ਨੰਬਰ ਦੱਸ ਕੇ ਜਾਓ ਪਲੀਜ਼ ਜੀ। ਨੈਕਸਟ ਕਾਲ 2601 ਤੁਸੀਂ ਆਉਣੇ ਜੀ।
4: ਹੈਲੋ
0: ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਜੀ? ਛੱਬੀ ਜੀਰੋ ਇੱਕ ਬਾਈ ਜੀ ਦਾ ਲਿਖੋ, ਮੋਟੇ ਮੱਖਰ ਚ ਨਾ, ਸੁਨਹਿਰੀ ਅੱਖਰਾਂ ਨਾ। ਬਹੁਤ ਸ਼ੁਕਰੀਆ ਬਾਈ ਜੀ, ਚਾਹ ਲਿਓ ਜਿੰਦਾਬਾਦ। ਸੋ ਨੈਕਸਟ ਕਾਲ ਜੀ 6874 ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
5: ਹਾਂਜੀ ਵੀਰ ਜੀ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ
5: ਵੀਰ ਜੀ, ਚਾਹ ਨੰਬਰ 1 ਜਿਵੇਂ ਕਹਿੰਦੇ ਆ, ਦੋ ਕਡੱਕੇ ਚਾਹ ਦੇ, ਪਤੀਲਾ ਪਾਣੀ ਦਾ, ਪੈ ਗਿਆ ਸਵਾਦ ਖਸਮਾਂ ਨੂੰ ਖਾਣੀ ਦਾ।
0: ਆਏ ਹਾਏ ਹਾਏ ਹਾਏ, ਕੀ ਬਾਤ!
5: ਨੰਬਰ 1
0: ਭੈਣ ਜੀ, ਹੁਣ ਦਾ ਨੰਬਰ ਲਿਖੋ ਤੁਸੀਂ, 6847 ਲਾਸਟ 4 ਡਿਜਿਟ।
5: ਮੈਂ ਟਿਕਟ ਨਹੀਂ ਚਾਹੀਦੀ ਵੀਰ ਜੀ, ਮੈਂ ਆਲਰੇਡੀ ਲੈ ਲਈਆਂ ਸੀ ਦੋ ਟਿਕਟਾਂ। ਥੈਂਕ ਯੂ,
0: ਵੈਰੀ ਗੁੱਡ ਜੀ, ਥੈਂਕ ਯੂ ਸੋ ਮਚ। ਸੋ ਮਿਲਦੇ ਆ ਜੀ ਆਪਾਂ ਉਸ ਦਿਨ, ਤੇ ਫਿਰ ਐਮੀ ਵਿਰਕ ਦੇ ਸ਼ੋਅ ਤੇ ਲਾਵਾਂਗੇ ਰੌਣਕਾਂ। ਬਹੁਤ ਸ਼ੁਕਰੀਆ ਭੈਣ ਜੀ, ਥੈਂਕ ਯੂ ਸੋ ਮਚ। 905-673-3337 3626231 ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
6: ਸਤਿ
0: ਸ਼੍ਰੀ ਅਕਾਲ ਜੀ, ਸਾਰੇ ਜਾਣੇ ਜੁੜੇ ਰਹੋ ਐਂਡ ਤੇ ਆਪਾਂ ਟਿਕਟਾਂ ਕੱਢਣੀਆਂ ਇਹਨਾਂ ਨੰਬਰਾਂ ਦੇ ਵਿੱਚੋਂ। ਚਾਹ ਦੇ ਆਸ਼ਕ ਜ਼ਿੰਦਾਬਾਦ ਜੀ। 3486 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ।
7: ਹਾਂਜੀ ਸਰ ਜੀ, ਮੈਂ ਦੁਬਾਰਾ ਕਾਲ ਕਰ ਰਿਹਾ, ਮੈਂ ਚਾਹ ਦਾ ਬੋਲੇ, ਜੰਮੂ ਵਾਲਾ ਮੁੰਡਾ ਜਿਹੜਾ।
0: ਓਕੇ, ਨੰਬਰ ਲਿਖਣਾ ਬਾਈ ਜੀ ਹੁਣ ਦਾ, 3638-6। ਓਕੇ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸੋ ਨੈਕਸਟ ਕਾਲ ਜੀ 9421 ਬਾਦਸ਼ਾਹ, ਸਤਿ ਸ਼੍ਰੀ ਅਕਾਲ ਜੀ। ਐਨ ਜੀ 9421 ਵਾਲਿਓ

0: ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਚੜ੍ਹਦੀ ਕਲਾ ਬਾਦਸ਼ਾਹ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ
1: ਬੇਚਾਰਾ
0: ਚੁੱਪ ਕਰਕੇ ਬੈਠਾ
2: ਨਾ
0: ਕਦੇ ਕਦੇ ਅਸੀਂ ਵੀ ਪੀ ਲਈ ਦੀ ਹੁੰਦੀ ਆ ਪਰ ਚਾਹ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-600-7633 ਉਹ ਬਾਈ ਜੀ ਦਾ ਨੰਬਰ ਮਾਫ ਕਰਨਾ ਯਾਰ ਅੱਛਾ 6972 ਓਕੇ ਨੈਕਸਟ ਕਾਲ ਜੀ 76 ਓਕੇ 6700 6700 ਸਤਿ ਸ਼੍ਰੀ ਅਕਾਲ ਜੀ
3: ਮੈਂ ਕਿਹਾ ਫਰੈਪੋ ਸਭ ਭੁੱਲ ਜਾਣੀ ਹੈ ਜਦੋਂ ਲੌਂਗ ਲਾ ਕੇ ਅਦਰਕ ਵਾਲੀ ਚਾਹ ਪਈ
0: ਇੱਥੇ ਰੱਖ ਕੀ ਬਾਤ ਆ
3: ਕਿੰਨਾ ਭੁੱਲ ਜਾਣੀ ਇਹਨਾਂ ਨੂੰ
0: ਕਿੱਥੇ ਕਾਚੋ ਪੈਕੋ ਚੀਨੋ ਜੋ ਵੀ ਹੁੰਦੀ ਆ ਉਹ ਕਿੱਥੇ ਮੁਕਾਬਲਾ ਕਰ ਲੂ ਸਾਡੀ ਚਾਹ ਦਾ ਇੱਥੇ ਰੱਖ ਆਏ ਤੂੰ ਬਾਈ ਕਿਸੇ ਦਿਨ ਡਰਾਈਵਰ ਵਾਲੀ ਚਾਹ ਪੀ ਐ ਵਾਲੇ ਦੇ ਕੇ ਉਬਲ ਉਬਲ ਦੀ
1: ਕਾਫੀ ਦੀ ਤਾਂ ਕੋਈ ਰੀਸ ਹੀ ਨੀ
0: ਲਓ ਇਹ ਬਾਈ ਜੀ ਕੀ ਕਹਿੰਦੇ ਸੁਣੋ ਮਰਾਸੀ ਵਾਲੀ ਗੱਲ ਹੋ ਗਈ ਕੋਈ ਮਰਾਸੀ ਗਿਆ ਕਿਸੇ ਦੇ ਘਰੇ ਸਰਦਾਰ ਦੇ ਘਰੇ ਤਗੜ ਦੇ ਘਰੇ ਚਲਾ ਗਿਆ ਤੇ ਉਹਨੂੰ ਕਹਿੰਦਾ ਕਿ ਮੈਨੂੰ ਤੁਹਾਡੀ ਕੁੜੀ ਦਾ ਰਿਸ਼ਤਾ ਚਾਹੀਦਾ ਉਹ ਕਹਿੰਦੇ ਕੀ ਕਹਿੰਦੇ ਮੈਨੂੰ ਤੁਹਾਡੀ ਕੁੜੀ ਦਾ ਰਿਸ਼ਤਾ ਚਾਹੀਦਾ ਉਹਨਾਂ ਨੇ ਚੰਗਾ ਫੈਂਟਿਆ ਲੀੜੇ ਲੂੜੇ ਪਾੜਤੇ ਸਾਰੇ ਪੱਗ ਕੱਛ ਚ ਮਾਰ ਕੇ ਕਹਿੰਦਾ ਕਹਿੰਦਾ ਮੈਂ ਫਿਰ ਜਵਾਬ ਹੀ ਸਮਝਾਂ ਉਹ ਕੰਮ ਇਹਦਾ ਵੋਟਾਂ ਦੋ ਪਈਆਂ ਬੰਦੇ ਦੇ ਵਿੱਚ ਕੌਨਫੀਡੈਂਸ ਦੀ ਦਾਜ ਦੇਣੀ ਪਊਗੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਾਈ ਜੀ ਬਾਈ ਜੀ ਦਾ ਨੰਬਰ ਲਿਖੋ ਜੀ 6700 ਬਹੁਤ ਸ਼ੁਕਰੀਆ 905-600-7633 ਔਰ 6640 ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ
4: ਸਤਿ
0: ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ
4: ਦੇਖੋ
0: ਅਸੀਂ ਗੁਮਨਾਮ ਦੇ ਨਾਲ
4: ਤੁਸੀਂ
0: ਤਰਸ ਇਹ ਤਾਂ ਇਹ ਵੋਟ ਤਰਸ ਦੇ ਆਧਾਰ ਤੇ ਗਿਣੀ ਜਾਣੀ ਆ
4: ਗੁਮਨਾਮ ਜੀ ਅਸੀਂ ਪੇ ਕਰਾਂਗੇ
1: ਦੇਖੋ ਜੀ ਵੋਟ ਤਾਂ ਵੋਟ ਆ ਚਾਹੇ ਤਰਸ ਤੇ ਹੀ ਪਈ ਹੋਵੇ
0: ਸੰਧੂ ਸਾਹਿਬ ਚੂਹ ਨੂੰ ਵੋਟ ਕੇ ਕਾਫੀ ਨੂੰ ਤੁਸੀਂ ਤਾਂ ਜਿੰਨੇ ਪਿਆਰੇ ਇਨਸਾਨ ਹੋ ਪਰ ਬੋਰਡ ਖਰਾਬ ਕਰਾ ਗਏ ਹੋ ਪਹਿਲਾਂ ਤੁਸੀਂ ਕਾਫੀ ਨੂੰ ਨਾ ਹੁਣ ਤੁਸੀਂ ਚਾਹ ਨੂੰ ਤੇ ਮੈਨੂੰ ਪਤਾ ਬੋਰਡ ਤੁਹਾਡੀ ਚਾਹ ਵਾਲੀ ਆ ਤੁਸੀਂ ਤਰਸ ਦੇ ਆਧਾਰ ਤੇ ਕਾਫੀ ਕਹਿ ਗਏ ਸੀਗੇ ਜਿਹੜੇ ਚੰਗੇ ਤੇ ਪਿਆਰੇ ਇਨਸਾਨ ਹੁੰਦੇ ਨਾ ਉਹ ਬੇਚਾਰੇ ਏਦਾਂ ਦੇ ਹੁੰਦੇ ਉਹਨੂੰ ਪਤਾ ਨੀ ਹੁੰਦਾ ਸੀ ਕੀ ਕਰਨਾ ਕਿਆ ਬਾਤ ਆ ਤੁਹਾਨੂੰ 10 ਟਿਕਟਾਂ ਸੰਧੂ ਸਾਹਿਬ ਨੇ ਗਿਫਟ ਕਰਤੀਆਂ
4: ਥੈਂਕ ਯੂ
0: ਬਹੁਤ ਸ਼ੁਕਰੀਆ ਸੰਧੂ ਸਾਹਿਬ

0: ਮੇਰੇ ਚੈੱਕ ਫੜ ਲਿਓ, 905-673 ਸੰਧੂ ਸਾਹਿਬ ਦੇ ਦੇਣਗੇ, ਦਿਲਦਾਰ ਬੰਦੇ ਆ ਸੰਧੂ ਸਾਹਿਬ। ਜੇ ਹਾਂ ਕਹਿਤੀ ਤੇ ਉਹ ਸਲਮਾਨ ਖਾਨ ਨੂੰ ਕੀ ਕਹਿੰਦੇ ਸਲਮਾਨ ਖਾਨ, ਜੇ ਇੱਕ ਵਾਰੀ
1: ਕਰਦੀ ਤਾਂ ਕਰਦੀ,
0: ਹਾਂ
1: ਜੇ ਸੰਧੂ ਸਾਹਿਬ ਕਮਿਟਮੈਂਟ ਕਰਦੀ ਤਾਂ ਕਰਦੀ,
0: ਜੇ ਸੰਧੂ ਸਾਹਿਬ ਨੇ ਇੱਕ ਵਾਰੀ ਕਮਿਟ ਕਰਤੀ ਤੇ ਫਿਰ ਕਰਤੀ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ, 9232 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
0: ਸਤਿ ਸ਼੍ਰੀ ਅਕਾਲ ਸਰ, ਜੀ ਆਇਆਂ ਨੂੰ, ਤੁਸੀਂ ਸੁਣਾਓ ਠੀਕ ਹੋ?
2: ਗੁੱਡ ਜੀ, ਗੁੱਡ ਜੀ, ਮੇਰੀ ਬੋਰਡ ਜਾ ਰਹੀ ਜੀ ਚਾਹ ਨੂੰ।
0: ਚਾਹ ਨੂੰ ਆ, ਇੱਥੇ ਰੱਖ ਚਾਹ,
2: ਚਾਹ
0: ਜਾਏਗੀ ਜੀ। ਇਹਦਾ ਜ਼ਬਾਨ ਤਾਂ ਜਬਤ ਬਾਈ ਦੀਆਂ ਪੱਕੀਆਂ ਬਾਈ ਜੀ। 92
2: ਮਨ ਖੁਸ਼ ਹੋ,
0: ਹਾਂ 9232
2: ਹਾਂਜੀ।
0: ਸੋ ਨੈਕਸਟ ਕਾਲ ਵੱਲ ਜਾਈਏ ਜੀ, 9232 ਬਾਈ ਜੀ, ਸਾਰੇ ਜਿੰਨੇ ਵੀ ਵੀਰੇ ਕਾਲ ਕਰ ਰਹੇ ਆ ਸੁਣ ਕੇ ਜਾਇਓ ਐਂਡ 'ਤੇ, ਮੈਂ 5 ਟਿਕਟਾਂ ਗਿਵ ਅਵੇ ਕਰਨੀਆਂ ਬਾਅਦ 'ਚ, ਹੈ ਨਾ, ਕਿਉਂਕਿ ਸੰਧੂ ਸਾਹਿਬ ਲਾਰਾ ਲਾ ਗਿਆ। ਅਤੇ 1914 ਵਾਲਿਓ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
3: ਹਾਂਜੀ, ਮੈਂ ਤੁਹਾਨੂੰ ਦੱਸਣ ਲੱਗਿਆ, ਮੈਂ ਪੜ੍ਹਦਾ ਸੀ ਨਾ ਲੁਧਿਆਣੇ
0: ਜੀ,
3: ਉਦੋਂ ਗਰਮੀ ਬਹੁਤ ਹੁੰਦੀ ਸੀ ਉਹਨਾਂ ਦਿਨਾਂ 'ਚ, ਜਦੋਂ ਰੇਲਵੇ ਸਟੇਸ਼ਨ ਤੋਂ ਜਾਣਾ ਕਾਲਜ ਨੂੰ ਉਤਰ ਕੇ ਉੱਤੇ ਲਿਖਿਆ ਹੁੰਦਾ ਸੀ, ਗਰਮੀਆਂ ਮੇਂ ਚਾਹੇ ਠੰਡਕ ਪਹੁੰਚਾਤੀ ਹੈ, ਅਸੀਂ ਜਦੋਂ ਹੀ ਭੀੜ ਆਣੀ, ਗਰਮੀ ਆ ਜਾਣੀ ਫਿਰ ਹਵਾ ਚੱਲਦੀ ਆ, ਬੜੀ ਨਜ਼ਾਰੇ ਆਉਣੇ। ਤੇ ਇੱਥੇ ਤਾਂ ਨਹੀਂ ਆਉਂਦੇ ਨਜ਼ਾਰੇ, ਉਹ ਬਿਲਕੁਲ ਸਹੀ ਗੱਲ ਸੀ। ਤੇ ਹੁਣ ਮੈਂ ਇੱਕ ਆਪਾਂ ਨੂੰ ਬਿਰਕ ਦੀ ਫੋਨ ਦੀ ਟਿਕਟ ਚਾਹੀਦੀ ਇੱਕ।
0: ਕੀ ਬਾਤ ਹੈ ਜੀ, ਬਿਲਕੁਲ। ਅੱਛਾ ਦੇਖੋ, ਐਮੀ ਵਿਰਕ ਬਾਈ, ਕਿਆ ਕਮਾਲ ਦੀ ਗੱਲ ਆ, ਉਸ ਬੰਦੇ ਨੇ ਨਾ ਇੰਨਾ ਪੰਜਾਬੀ ਵਾਸਤੇ ਕੀਤਾ, ਇੰਨਾ ਸੋਹਣਾ। 1914 ਲਿਖੋ ਜੀ ਇੱਕ ਨੰਬਰ,
3: 1914
0: ਵੇਖਣ ਵਾਲਾ ਸ਼ੋਅ ਹੋਣਾ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 1914 ਲਿਖੋ, ਗਰੇਵਾਲ ਸਾਹਿਬ ਦਾ ਨੰਬਰ। ਸੋ 905-673 ਯਾਰ, ਮੈਂ ਇੰਨਾ ਪਿਆਰ, ਤੁਸੀਂ ਇੰਨੀਆਂ ਕਾਲਾਂ, ਇੰਨੀ ਮੁਹੱਬਤ, ਇਹ ਮੈਨੂੰ ਮੁਹੱਬਤ ਆ ਜਾਂ ਐਮੀ ਵਿਰਕ ਨੂੰ ਮੁਹੱਬਤ ਆ ਜਾਂ ਚਾਹ ਨੂੰ ਮੁਹੱਬਤ, ਇਹ ਦੱਸੋ ਪਹਿਲਾਂ। 905-673

0: ਭਾਈ ਇੰਨਾ ਖੂਬਸੂਰਤ ਇਨਸਾਨ ਆ ਨਾ, ਇੰਨਾ ਦਿਲ ਦਾ ਪਿਆਰਾ ਇਨਸਾਨ ਆ ਐਮੀ ਵਿਰਕ, ਅਤੇ ਜਿੰਨਾ ਸੋਹਣਾ ਅਤੇ ਸੁਰੀਲਾ ਸਿੰਗਰ ਆ ਉਹਨਾਂ ਹੀ ਦਿਲ ਦਾ ਵੀ ਬਹੁਤ ਪਿਆਰਾ ਇਨਸਾਨ ਆ। ਸੋ 30 ਅਗਸਤ ਦੀ ਸ਼ਾਮ ਆਪਾਂ ਐਮੀ ਵਿਰਕ ਦੇ ਨਾਲ ਬਿਤਾਉਣੀ ਆ। ਤੁਸੀਂ ਆਪਾਂ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਨੈਗਟਿਵਿਟੀ ਸੁਣਦੇ ਹਾਂ, ਪੰਜਾਬੀਆਂ ਨੂੰ ਨਾ ਇੱਕੋ ਚੀਜ਼ ਤੋਂ ਨਫ਼ਰਤ ਆ, ਅਤੇ ਉਹ ਚੀਜ਼ ਤੁਹਾਡੇ ਵਿੱਚ ਕਦੀ ਨਹੀਂ ਹੋਣੀ ਚਾਹੀਦੀ। ਉਹ ਐਮੀ ਵਿਰਕ ਇੱਕ ਉਹ ਸਿੰਗਰ ਆ, ਉਹ ਸਿਰਫ ਉਹਨੇ ਪੰਜਾਬ ਲਈ ਗਾਇਆ ਅਤੇ ਫਿਲਮਾਇਆ ਹੀ ਨਹੀਂ, ਜਿੱਥੇ ਮੈਂ ਕੱਲ੍ਹ ਵੀ ਕਹਿ ਰਿਹਾ ਸੀ ਕਿ ਉਹਨੇ ਚੰਗਾ ਫਿਲਮਾਇਆ, ਪੁਰਾਣੇ ਪੰਜਾਬ ਦੀ ਗੱਲ ਕੀਤੀ, ਚੰਗੀਆਂ ਫਿਲਮਾਂ ਦੀ ਚੋਣ ਕੀਤੀ, ਪੰਜਾਬੀ ਚੜ੍ਹਦੀ ਕਲਾ ਮੂਵੀ ਉਹਨੇ ਸਾਈਨ ਕਰਕੇ ਮੂਵੀ ਬਣਾ ਕੇ ਉਹਨੇ ਸਿੱਧਾ ਸਰਕਾਰਾਂ ਨਾਲ ਮੱਥਾ ਲਾ ਲਿਆ। ਉਹਨੇ ਆਪਦੇ ਬੰਦੇ ਨੇ ਕਰੈਕਟਰ ਦੀ ਪਰਵਾਹ ਨਹੀਂ ਕੀਤੀ, ਆਪਣੇ ਫਿਊਚਰ ਦੀ ਪਰਵਾਹ ਨਹੀਂ ਕੀਤੀ। ਅਤੇ ਜਿਹੜਾ ਬੰਦਾ ਤੁਹਾਡੇ ਨਾਲ ਖੜਿਆ, ਕਿਸਾਨੀ ਮੋਰਚੇ ਤੁਹਾਡੇ ਨਾਲ ਖੜਿਆ, ਪੰਜਾਬ 'ਚ ਹੜਾਂ ਹੜ ਆਏ ਅਤੇ ਤੁਸੀਂ ਰੀਲਾਂ ਵੇਖ ਕੇ ਟਾਈਮ ਟਪਾ ਰਹੇ ਸੀ, ਉਹ ਬੰਦਾ 6 ਮਹੀਨੇ ਪਾਣੀਆਂ ਦੇ ਵਿੱਚ ਰਹਿ ਕੇ ਉਹਨਾਂ ਪਰਿਵਾਰਾਂ ਦਾ ਹਾਲ ਪੁੱਛਿਆ, ਘਰ ਬਣਾ ਬਣਾ ਦਿੱਤੇ। ਐਸੇ ਕਲਾਕਾਰਾਂ ਨੂੰ ਜੇ ਤੁਸੀਂ ਪਿੱਛੇ ਕਰੋਗੇ ਨਾ, ਤਾਂ ਤੁਹਾਡੀ ਕਿਸੇ ਨੇ ਗੱਲ ਨਹੀਂ ਕਰਨੀ। ਉਸ ਬੰਦੇ ਨੇ ਹਿਸਟਰੀ 'ਤੇ ਇੰਨੀ ਪਿਆਰੀ ਮੂਵੀ ਤੁਹਾਨੂੰ ਬਣਾ ਕੇ, ਚੜ੍ਹਦੀ ਕਲਾ, ਉਹ ਗੱਲ ਵੱਖਰੀ ਹੈ ਕਿ ਅਸੀਂ ਸੱਚ ਨੂੰ ਅੱਜ ਕੱਲ੍ਹ ਪਛਾਣਦੇ ਨਹੀਂ। ਚੰਗੀਆਂ ਫਿਲਮਾਂ, ਚੰਗੇ ਗੀਤ, ਚੰਗਾ ਸੰਗੀਤ, ਫਿਰ ਕਹਿੰਦੇ ਕੋਈ ਗਾਉਂਦਾ ਨਹੀਂ ਚੰਗਾ, ਕੋਈ ਫਿਲਮਾਉਂਦਾ ਨਹੀਂ ਚੰਗਾ, ਕੋਈ ਸਾਡੀ ਗੱਲ ਨਹੀਂ ਕਰਦਾ, ਕੋਈ ਇਤਿਹਾਸ ਦੀ ਗੱਲ ਨਹੀਂ ਕਰਦਾ। ਅਤੇ ਭਾਈ ਸੁਣੋ, ਵੀ 12 ਦਿਨ ਰਹਿ ਗਿਆ, ਉਹ ਮੁੰਡੇ ਦਾ ਅੱਧਾ ਸ਼ੋਅ ਨਹੀਂ ਵਿਕਿਆ ਅਜੇ ਤੱਕ। ਉਹਨੇ ਤੁਹਾਡੀ ਗੱਲ ਕੀਤੀ ਆ, ਪੰਜਾਬ ਦੀ ਗੱਲ ਕੀਤੀ ਆ, ਪੰਜਾਬੀਆਂ ਦੀ ਗੱਲ ਕੀਤੀ ਆ, ਹੋਰ ਸਾਨੂੰ ਪਤਾ ਨਹੀਂ ਸਾਨੂੰ ਚਾਹੀਦਾ ਕੀ ਆ। ਅਸੀਂ ਚੋਣ ਤਾਂ ਕਰੀਏ ਨਾ, ਅਸੀਂ ਹੈ ਕਿਹਦੇ ਪਿੱਛੇ ਹਾਂ? ਅਸੀਂ ਜੇ ਚੰਗੀ ਚੀਜ਼ ਨੂੰ ਸਪੋਰਟ ਹੀ ਨਹੀਂ, ਜੇ ਆਪਣਿਆਂ ਨੂੰ ਬਾਅਦ ਵਿੱਚ ਉਹਨਾਂ ਦੇ ਬੁੱਤਾਂ 'ਤੇ ਗਲਾਂ ਦੇ ਵਿੱਚ ਹਾਰ ਪਾਉਣੇ ਫਿਰਦੇ ਹਾਂ ਕਿ ਬੰਦਾ ਚੰਗਾ ਸੀ, ਯਾਰ ਜਿਉਂਦੇ ਜੀ ਅਸੀਂ ਕਿਸੇ ਦੀ ਸਪੋਰਟ ਹੀ ਨਹੀਂ ਕਰ ਸਕਦੇ। ਅਸੀਂ ਤਾਂ ਅਕਿਰਤਕਣ ਹੋ ਚੁੱਕੇ ਹਾਂ। ਅਕਿਰਤਕਣ ਇੱਕ ਬੜਾ ਵੱਡਾ ਲਫ਼ਜ਼ ਆ, ਅਸੀਂ ਅਸਲ ਦੇ ਵਿੱਚ ਅਸੀਂ ਉਹ ਬਣ ਚੁੱਕੇ ਹਾਂ। ਸਾਨੂੰ ਸਾਡੀ ਚੁਆਇਸ ਸਾਨੂੰ ਪਤਾ ਨਹੀਂ ਲੱਗ ਰਹੀ। ਅਸੀਂ ਸੋਸ਼ਲ ਮੀਡੀਆ 'ਤੇ ਜੇ ਕਿਸੇ ਨੇ ਕਿਸੇ ਨੂੰ ਮਾੜਾ ਕਹਿ ਤਾਂ ਅਸੀਂ ਮਾੜਾ ਕਹਿ ਦਿੰਦੇ, ਜੇ ਕੋਈ ਚੰਗਾ ਕਹਿ ਤਾਂ ਅਸੀਂ ਚੰਗਾ ਕਹਿ ਦਿੰਦੇ ਹਾਂ। ਇੱਕ ਸੁਰੀਲਾ ਸਿੰਗਰ ਹਿੱਕ ਦੇ ਜੋ ਅਟਿਊਨਾ ਟਾਨਾ ਦੇ ਸਿਰ 'ਤੇ ਨਹੀਂ ਬਣਿਆ, ਫੇਕ ਵਿਊ ਲੈ ਕੇ ਉਹ ਸਿੰਗਰ ਨਹੀਂ ਬਣਿਆ, ਉਹਨੂੰ ਤੁਸੀਂ ਬਣਾਇਆ ਆ। ਅਤੇ ਉਹ ਖੜਿਆ ਆ ਤੁਹਾਡੇ ਨਾਲ, ਪੰਜਾਬ ਨਾਲ ਖੜਿਆ ਆ, ਪੰਜਾਬੀ ਨਾਲ ਖੜਿਆ ਆ। ਅਤੇ ਜ਼ਰੂਰ 30 ਅਗਸਤ ਨੂੰ ਬਹੁਤ ਵਾਜਬ ਜੀ ਕੀਮਤ 'ਤੇ ਟਿਕਟਾਂ ਨੇ, ਜ਼ਰੂਰ ਉੱਥੇ ਪਹੁੰਚ ਕੇ ਉਸ ਸਿੰਗਰ ਦਾ ਮਾਣ ਵਧਾਈਏ, ਕਿੰਨੇ ਸਮੇਂ ਬਾਅਦ ਉਹਦਾ ਕੰਸਰਟ ਆਇਆ। ਸੋ ਜ਼ਰੂਰ ਪਹੁੰਚੋ 30 ਅਗਸਤ ਨੂੰ, ticketmaster.ca 'ਤੇ ਟਿਕਟਾਂ ਨੇ। ਤੁਸੀਂ ਮੇਰੇ ਤੋਂ ਲੈ ਲਓ ਟਿਕਟਾਂ, ਤੁਹਾਨੂੰ ਵਧੀਆ ਪ੍ਰਾਈਜ਼ 'ਤੇ ਤੁਹਾਨੂੰ ਟਿਕਟਾਂ ਦਵਾ ਦੇਵਾਂਗੇ। ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਦਿਓ, ਰੇਡੀਓ ਉਡਾਨ ਇੰਸਟਾਗ੍ਰਾਮ। ਅਤੇ ਜੇ ਤੁਹਾਡੀ ਕਾਲ ਨਹੀਂ ਆ ਰਹੀ, ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰੋ, ਤੁਹਾਨੂੰ ਵਧੀਆ ਪ੍ਰਾਈਜ਼ 'ਤੇ ਟਿਕਟ ਮਾਸਟਰ ਤੋਂ ਵਧੀਆ ਪ੍ਰਾਈਜ਼ 'ਤੇ ਮੈਂ ਟਿਕਟਾਂ ਲੈ ਦੇਣੀਆਂ। ਜ਼ਰੂਰ ਚੰਗੀਆਂ ਚੀਜ਼ਾਂ ਨੂੰ, ਚੰਗੀ ਗਾਇਕੀ ਨੂੰ, ਚੰਗਾ ਫਿਲਮਾਉਣ ਵਾਲਿਆਂ ਨੂੰ, ਪੰਜਾਬ ਦੇ ਨਾਲ ਖੜ੍ਹਨ ਵਾਲਿਆਂ ਨੂੰ, ਪੰਜਾਬੀ ਦੀ ਗੱਲ ਕਰਨ ਵਾਲਿਆਂ ਨੂੰ ਪ੍ਰਮੋਟ ਕਰਿਆ ਕਰੋ। ਨਹੀਂ ਤਾਂ ਸਾਡੀ ਕਿਸੇ ਨੇ ਗੱਲ ਨਹੀਂ ਕਰਨੀ। ਕਿਸੇ ਨੇ ਪੰਜਾਬੀ, ਤੁਸੀਂ ਉੱਦਾਂ ਦਾ ਕਹਿੰਦੇ ਹੋ ਯਾਰ ਪੰਜਾਬੀ ਦੀ ਗੱਲ ਬਹੁਤ ਘੱਟ ਹੋ ਰਹੀ ਹੈ, ਸਾਡੇ ਨਿਆਣੇ ਨੂੰ ਪੰਜਾਬੀ ਨਹੀਂ ਆਉਂਦੀ, ਅਸੀਂ ਚੰਗਾ ਗਾਉਣ ਵਾਲੇ ਕਿੰਨਾ ਕੁ ਪ੍ਰਮੋਟ ਕਰ ਰਹੇ ਹਾਂ। 905-673-3397 5673-3337 ਔਰ ਗੱਲਬਾਤ ਕਰ ਰਹੇ ਹਾਂ ਐਮੀ ਵਿਰਕ। ਔਰ ਮੈਨੂੰ ਇਸ ਚੀਜ਼ ਤੋਂ ਪਰਸਨਲੀ ਮੈਂ ਗੱਲ ਕਰਨਾ ਚਾਹੁੰਦਾ ਸੀਗਾ, ਕਿਉਂਕਿ ਆਪਾਂ ਕਿੰਨਾ ਚਿਰ ਇਹ ਆਪਾਂ ਡੁਗਡੁਗੀ ਵਜਾਈ ਜਾਵਾਂਗੇ ਕਿ ਅਸੀਂ ਪੰਜਾਬੀ, ਪੰਜਾਬੀ ਸੱਭਿਆਚਾਰ, ਪੰਜਾਬੀ ਗੱਲਬਾਤ। ਯਾਰ ਜਿਹੜੇ ਲੋਕ ਪੰਜਾਬੀ ਦੀ ਗੱਲਬਾਤ ਕਰ ਰਹੇ ਉਹਨਾਂ ਨੂੰ ਅਸੀਂ ਕੀ ਦੇ ਰਹੇ ਹਾਂ? ਨਿਰਾਸ਼ਾ। ਜੀ ਸਤਿ ਸ਼੍ਰੀ ਅਕਾਲ ਸਰ, 8192 ਤੁਸੀਂ ਓਨਰ ਹੋ, ਮਾਫ ਕਰਨਾ। ਅੱਜ ਨਾ ਕੁਛ ਪ੍ਰੋਬਲਮ ਆਈ ਆ, ਅੱਜ ਨੰਬਰ ਸਿਰਫ ਆ ਰਹੇ ਆ, ਨਾਮ ਨਹੀਂ ਆ ਰਹੇ, ਕਿਉਂਕਿ ਅੱਜ ਕੁਛ ਨੰਬਰਾਂ ਦੇ ਵਿੱਚ ਇਸ਼ੂ ਆ ਰਿਹਾ, ਇਸ ਕਰਕੇ ਮੈਨੂੰ ਨਾਮ ਨਹੀਂ ਵਿਖ ਰਿਹਾ। ਸੋ ਗ੍ਰੈਂਡ ਹੋਮ ਫਰਨੀਚਰ ਅਤੇ ਸਾਡੀ ਕਾਲ ਲੱਗ ਚੁੱਕੀ ਆ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਹਮੇਸ਼ਾ, ਅਸੀਂ ਕਹਿੰਦੇ ਹਾਂ 6685 ਟੋਮਕੋ ਰੋਡ 'ਤੇ, 294 ਵਾਕਰ ਡਰਾਈਵ ਦਿਲਾਂ ਦੀਆਂ ਡਾਇਰੀਆਂ 'ਤੇ ਪੱਕਾ ਪੱਕਾ ਲਿਖਿਆ ਗਿਆ, ਉਲੀਕਿਆ ਗਿਆ, ਹੁਣ ਤੱਕ ਖੁਰਚ ਖੁਰਚ ਕੇ ਮਿਟਾਓਗੇ ਮਿੱਤਰੋ, ਤਾਂ ਵੀ ਨਹੀਂ ਮਿਟਣਾ, ਕਿਉਂਕਿ ਫਰਨੀਚਰ ਦੀ ਕਦੇ ਵੀ ਤੁਸੀਂ ਬਾਇੰਗ ਕਰਨੀ ਆ, ਤੁਹਾਡਾ ਯਾਰ ਦੋਸਤ ਭੈਣ ਭਰਾ ਸੱਜਣ ਮਿੱਤਰ ਬਸ ਮੈਸੇਜ ਕਰ ਦਿਓ ਕਿ ਤੁਸੀਂ ਗ੍ਰੈਂਡ ਹੋਮ ਫਰਨੀਚਰ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚਣਾ ਆ, ਪਰ ਇਸ ਹਫ਼ਤੇ ਤੁਹਾਨੂੰ ਪਹੁੰਚਣਾ ਪੈਣਾ 294 ਵਾਕਰ ਡਰਾਈਵ 'ਤੇ, ਕਿਉਂਕਿ ਇੱਕ ਤਾਂ ਲਾਈਵ ਲੋਕੇਸ਼ਨ ਕਰ ਰਹੇ ਹਾਂ, ਦੂਜੇ ਭਾਈ ਅਸੀਂ ਤੁਹਾਨੂੰ ਕਹਿ ਕੇ ਤੋਹਫੇ ਦਵਾਈਦੇ ਆ ਕਿ ਮੈਂ ਕਾਲ ਕਰਦਾ ਨਾ, ਮੈਨੂੰ ਸਰੋਤੇ ਕਾਲ ਕਰਦੇ ਕਿ ਸਾਨੂੰ ਤੋਹਫਾ ਲੇਟ ਹੋ ਗਿਆ, ਮਿਲਿਆ ਨਹੀਂ, ਉਹ ਡੀਲ ਚਲੀ ਗਈ। ਅਸੀਂ ਫਿਰ ਵੀ ਕਹੀਦਾ ਸੁੱਖ ਬਾਈ ਨੂੰ, ਬਾਈ ਸਾਡਾ ਸਰੋਤਾ ਜਿਹੜਾ ਸਾਡਾ ਨਾਂ ਲੈ ਕੇ ਆਵੇ, ਡੀਲ ਚਾਹੇ ਖਤਮ ਹੋ ਜੇ ਪਰ ਤੋਹਫੇ ਦਵਾਈਦੇ। ਅਸੀਂ ਤਾਂ ਕਈ ਵਾਰੀ ਉਹ ਵੀ ਡੀਲਾਂ ਦਵਾ ਦਿੱਤੀਆਂ ਜਿਹੜੀਆਂ ਲੰਘ ਜਾਂਦੀਆਂ। ਸੋ ਗ੍ਰੈਂਡ ਹੋਮ ਫਰਨੀਚਰ ਤੁਹਾਡਾ ਆਪਣਾ ਸਟੋਰ ਆ, ਸੋ ਜਦੋਂ ਮਰਜ਼ੀ ਸਾਡਾ ਨਾਮ ਲੈ ਕੇ ਚੱਲ ਜਾਇਆ ਕਰੋ। ਸੁੱਖ ਬਾਈ ਆਲਵੇਜ਼ ਵੈਲਕਮ ਕਰਦੇ ਨੇ, ਸੁੱਖ ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ। ਸ਼ੁਕਰੀਆ ਧੰਨਵਾਦ ਸੰਤ ਸਰ ਬਿਲਕੁਲ ਸਰ ਜਿੰਨੇ ਵੀ ਲਿਸਨਰ ਸਾਡੇ ਪਰਿਵਾਰ ਪਹੁੰਚਦੇ ਨੇ ਹਮੇਸ਼ਾ ਵੈਲਕਮ ਕੀਤਾ ਜਾਂਦਾ ਨਾ ਸਾਰੇ ਪਰਿਵਾਰਾਂ ਦਾ ਤੇ ਨਾਲ ਦੀ ਨਾਲ ਇਸ ਵੀਕਐਂਡ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਤੇ ਨਾਲ ਦੀ ਨਾਲ ਤੋਹਫੇ ਮਿਲਣੇ ਆ ਤੇ ਸੰਤ ਸਾਹਿਬ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਜਿਹ ਚ ਬਹੁਤ ਸਾਰੀ ਇਨਵੈਂਟਰੀ ਬਲੋ ਦਾ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਆ ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਸਾਡੇ ਕੋਲ ਨਵੇਂ ਪਹੁੰਚ ਰਹੇ ਨੇ ਸੋ ਇਸ ਕਰਕੇ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਜਿਹ ਚ ਬਹੁਤ ਸਾਰੇ ਬੈਡਰੂਮ ਸੈੱਟ ਸੋਫਾ ਸੈੱਟ ਕੈਨੇਡੀਅਨ ਮੇਡ ਸੋਫਾ ਸੈੱਟ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਪ੍ਰਾਈਸ ਦੇ ਉੱਪਰ ਮਿਲ ਸਕਦੇ ਨੇ ਸੋ ਜ਼ਰੂਰ ਇਸ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਪਰਿਵਾਰਾਂ ਨੇ ਕੁਈਨ ਐਂਡ ਗੇਟਵੇ ਦੀ ਮੇਨ ਮੇਨ ਮੇਨ ਇੰਟਰਸੈਕਸ਼ਨ ਸਰਵਿਸ ਰਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ
0: ਕਿਆ ਬਾਤ ਆ ਜੀ ਗ੍ਰੈਂਡ ਹੋਮ ਫਰਨੀਚਰ ਬਸ ਯਾਦ ਹੀ ਰੱਖਣਾ ਨਾਮ ਹੀ ਕਾਫੀ 905-673-33-37 ਜੀ ਸਤਿ ਸ਼੍ਰੀ ਅਕਾਲ ਸਰ 1445-1445 ਜੀ ਆਇਆਂ ਨੂੰ ਜੀ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਪ੍ਰਭ ਸੰਧੂ ਜੀ ਤੇ ਗੁਮਨਾਮ ਜੀ
0: ਸਤਿ ਸ਼੍ਰੀ ਅਕਾਲ ਬਾਦਸ਼ਾਹ ਕੀ ਹਾਲ
3: ਸਤਿ ਸ਼੍ਰੀ ਅਕਾਲ ਭਾਜੀ
2: ਵਧੀਆ ਜੀ ਵਧੀਆ ਠੀਕ ਠਾਕ ਜੀ ਤੇ ਚਾਹ ਵਾਲਾ ਜਿਹੜੀ ਤੁਸੀਂ ਯਾਰ ਟੌਪਿਕ ਭਾਜੀ ਇਹਦੇ ਵਿੱਚ ਅੱਜ ਬੜੇ ਉਲਝ ਗਏ ਜੀ ਚਾਹ ਤੇ ਕਾਫੀ ਦੇ ਵਿੱਚ
0: ਮੈਂ ਤਾਂ ਕਹਿੰਦਾ ਪੂਰਾ ਘੰਟਾ ਹੀ ਹੋ ਗਿਆ ਜੀ ਸਾਨੂੰ ਚਾਹ ਤੇ ਉਲਝਿਆ ਨੂੰ ਪਰ ਮੈਨੂੰ ਤਾਂ ਇਹਨੇ ਤਾਂ ਮੇਰੇ ਜਜ਼ਬਾਤਾਂ ਤੇ ਹੀ ਸੱਟ ਮਾਰਤੀ ਸਰੀਰ ਤੇ ਮਾਰ ਦਿੰਦਾ ਮੈਂ ਚੱਲ ਲੈਂਦਾ
2: ਵੋਟਾਂ ਤੁਸੀਂ ਜ਼ਿਆਦਾ ਲੈ ਗਏ ਭਾਜੀ ਅੱਜ
0: ਵੋਟਾਂ ਆਪਾਂ ਆਪਾਂ ਗੁਰਨਾਮ ਦੀ ਜਮਾਨ ਦੀ ਜ਼ਬਤ ਕਰਾ ਦੇਣੀਆਂ
3: ਉਹ ਨਹੀਂ ਜੀ ਚੰਗੀਆਂ ਚੀਜ਼ਾਂ ਟਾਈਮ ਲੈਂਦੀਆਂ
2: ਪਿਆਰ
0: ਮੁਹਬਤ ਵਾਲੇ ਐ ਪਾ ਗਏ
2: ਓਵੇਂ ਪਾ ਗਏ ਜੀ ਓਵੇਂ ਤੁਹਾਡੇ ਪਿਆਰ ਕਰਕੇ ਤੁਹਾਡਾ ਬੋਲਣ ਦਾ ਢੰਗ ਹੀ ਬੜਾ ਵਧੀਆ ਨਾ
0: ਅੱਛਾ ਚਲੋ ਜਿੱਦਾਂ ਜਿੱਦਾਂ ਵੀ ਆ ਪਰ ਵੋਟਾਂ ਤਾਂ ਲੈ ਲਈਆਂ ਨਾ ਹੁਣ ਮਾਨ ਸਾਹਿਬ ਤਾਂ ਪਿਘਲਾ ਕੇ ਮੁੱਖ ਮੰਤਰੀ ਬਣ ਗਿਆ ਤੇ ਅਸੀਂ ਪਿਆਰ ਨਾਲ ਹੀ ਬਣ ਸਕਦੇ
2: ਤੁਹਾਡੀ
0: ਵੋਟ ਹੋ ਗਈ ਪੱਕੀ ਕਾਫੀ ਵੱਲ ਗੁਮਨਾਮ ਵੱਲ ਪਰ ਮੈਨੂੰ ਇਹ ਦੱਸੋ ਕਿ ਮੈਂ ਜੋ ਗੱਲਾਂ ਐਮੀ ਵਿਰਕ ਵਾਰੀ ਕਹੀਆਂ ਕੀ ਤੁਹਾਨੂੰ ਉਹ ਚ ਕੋਈ ਗਲਤ ਲੱਗਿਆ
2: ਗੱਲਾਂ ਤੁਸੀਂ ਸੱਚੀਆਂ ਕਹੀਆਂ ਨੇ ਜੀ ਤੇ ਮਾਫ ਕਰਨਾ ਫਿਰਦਾ ਜੀ ਮੰਡੇ ਟੂ ਸੈਚਰਡੇ ਕੰਮ ਕਰਦੇ ਆ ਭਾਜੀ ਸੰਡੇ ਦਾ ਦਿਨ ਹੀ ਹੁੰਦਾ ਸਾਡੇ ਲਵੇ ਕੱਲਾ ਇੱਕੋ ਇੱਕ ਦਿਨ ਉਸੇ ਦਿਨ ਗਰੋਸਰੀਆਂ ਕਰਨੀਆਂ ਹੁੰਦੀਆਂ ਨੇ ਜੀ ਸਾਰਾ ਕੁਝ ਨਹੀਂ ਤੁਹਾਡੇ ਸ਼ੋਅ ਤੇ ਜਰੂਰ ਪਹੁੰਚਦੇ
0: ਟਰਾਈ
2: ਕਰਾਂਗੇ ਹੁਣ ਵੀ ਕੋਈ ਗੱਲ ਨਹੀਂ ਭਾਜੀ ਜਰੂਰ
0: ਬਿਲਕੁਲ ਜੀ 30 ਅਗਸਤ ਨੂੰ ਸ਼ੋਅ ਹੋ ਰਿਹਾ ਸ਼ਾਮ ਨੂੰ 6 ਵਜੇ ਤੋਂ ਲੈ ਕੇ
2: ਸੱਚੀਆਂ ਭਾਜੀ ਗੱਲਾਂ ਕੌੜੀਆਂ ਨੇ ਕਰੇਲੇ ਵਾਂਗੂ ਬਿਲਕੁਲ ਤੇ ਸਪੋਰਟ ਕਰਨੀ ਚਾਹੀਦੀ ਆ ਜੀ ਹੋਰ ਵੀ ਤਾਂ ਆਪਾਂ ਸਿੰਗਰ ਵਗੈਰਾ ਸੁਣਦੇ ਹਾਂਗੇ
0: ਆਪਾਂ ਮੈਂ ਮੈਨੂੰ ਇਹ ਲੱਗਦਾ ਕਿ ਜਿਹਦੇ ਵਿੱਚ ਕੋਈ ਤੜਕ ਭੜਕ ਤੇ ਲੱਚਰ ਤਾਂ ਉਹਦੇ ਵੱਲ ਅਸੀਂ ਉੱਡ ਉੱਡ ਜਾਂਦੇ ਹਾਂ ਜਿਵੇਂ ਖੰਡ ਤੇ ਮੱਖੀਆਂ ਬਹਿੰਦੀਆਂ ਨਾ ਉਸ ਤਰ੍ਹਾਂ ਆਪਾਂ ਜਾਂਦੇ ਹਾਂ ਪਰ ਜਿਹੜੀ ਚੰਗੀ ਚੀਜ਼ ਹੈ ਉਹ ਤੋਂ ਅਸੀਂ ਅਵੋਇਡ ਕਰਦੇ ਹਾਂ ਇੱਕ ਇੰਨਾ ਸੋਹਣਾ ਸ਼ੋਅ ਆ ਰਿਹਾ ਫਰਾਈਡੇ ਦੀ ਸ਼ਾਮ ਨੂੰ ਤੁਸੀਂ ਯਕੀਨ ਕਰਿਓ ਕਿਸੇ ਬੰਦੇ ਨੇ ਇੱਕ ਟਿਕਟ ਤੱਕ ਨਹੀਂ ਲਈਗੀ ਮੈਂ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਚੰਗੀਆਂ ਚੀਜ਼ਾਂ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ ਅਸੀਂ ਕਿਵੇਂ ਆਪਣੇ ਬੱਚੇ ਨੂੰ ਪੰਜਾਬੀ ਵੱਲ ਮੋੜਾਂਗੇ ਇੱਥੇ ਵਿਸ਼ਵ ਪੰਜਾਬੀ ਸਭਾ ਭਵਨ ਆ ਉੱਥੇ 10 ਬੰਦੇ ਬੈਠੇ ਹੁੰਦੇ ਆ ਲਾਹਨ ਤੇ ਆਪਣੇ ਲੋਕਾਂ ਤੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਪੰਜਾਬੀ ਦੀ ਅਸੀਂ ਗੱਲ ਕਰਦੇ ਹਾਂ ਅਸੀਂ ਤਾਂ ਦਿਹਾੜੀਆਂ ਚੁਲਝ ਕੇ ਰਹਿ ਗਏ ਹਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ ਅਸੀਂ ਅੱਗੇ ਆਪਣੇ ਬੱਚੇ ਨੂੰ ਵਿਰਾਸਤ 'ਚ ਕੀ ਦੇ ਕੇ ਜਾਵਾਂਗੇ ਸਿੱਖਿਆ ਕੀ ਦੇ ਕੇ ਜਾਵਾਂਗੇ
2: ਮਹਿੰਗੇ ਮਹਿੰਗੇ ਤਾਂ ਭਾਜੀ ਘਰ ਚੱਕੀ ਬੈਠੇ ਜੀ ਲੋਕ ਕਿਸ਼ਤੇ ਨਹੀਂ ਪੂਰੀਆਂ ਹੁੰਦੀਆਂ ਇੱਥੇ 3600 ਖਰਚੇ ਆ ਗਏ
0: ਬਸ ਜੀ ਬੰਨੇ ਰੋ ਕਿੱਲੇ ਨਾਲ ਤੇ ਆਪਾਂ ਬਸ ਇਹੀ ਕੰਮ ਕਰਨਾ ਆ ਤੇ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮੱਚ ਥੈਂਕ ਯੂ ਤੁਸੀਂ ਇੰਨਾ ਪਿਆਰ ਦਿੰਦੇ ਹੋ ਸੁਣਦੇ ਹੋ ਸੋ ਸਾਡਾ ਕੰਮ ਹੋਕਾ ਲਾਉਣਾ ਕਿਸੇ ਨੂੰ ਕੋਈ ਤੱਤਾ ਲੱਗੇ ਠੰਡਾ ਲੱਗੇ ਸੋ ਕਦੇ ਕਦੇ ਚੱਲ ਇਦਾਂ ਦਾ ਵੀ ਮੁੱਦਾ ਚੱਲ ਜਾਂਦਾ ਸੋ 905-673-33-37 ਚਾਹ ਦੇ ਬਾਨੇ ਹੋਰ ਵੀ ਤੱਤੀਆਂ ਗੱਲਾਂ ਨਿਕਲੀਆਂ ਵਿੱਚੋਂ ਕਈ ਮਾਫ ਕਰਿਓ ਸੋ 8893 ਸਤਿ ਸ਼੍ਰੀ ਅਕਾਲ ਜੀ ਤੁਸੀਂ ਓਨਰ ਹੋ ਜੀ
4: ਅਸਲਾਮ ਵਾਲੇਕੁਮ
0: ਵਾਲੇਕੁਮ ਸਲਾਮ ਬਾਦਸ਼ਾਹ ਕੀ ਹਾਲ ਚਾਲ ਜੀ
4: ਕੀ ਹਾਲ ਚਾਲ ਹੈ ਠੀਕ ਠਾਕ ਹੋ ਖੈਰੀਅਤ ਹੈ ਜੀ
0: ਜੀ ਬੜਾ ਸ਼ੁਕਰ ਅੱਲਾ ਦਾ ਤੁਸੀਂ ਸੁਣਾਓ ਠੀਕ ਹੋ
4: ਜੀ ਸਾਨੂੰ ਟਿਕਟ ਦਵਾ ਨਾ ਦਵੋ ਤੁਹਾਡੀ ਮਿਹਰਬਾਨੀ ਚਾਹ ਨੂੰ ਬੁਰਾ ਨਹੀਂ ਕਹਿਣਾ
0: ਹਾਏ ਤੇ ਰੱਖ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਆਪਣੇ ਪੰਜਾਬੀਆਂ ਚ ਇਹ ਗੱਲ ਅੱਛਾ ਨੀਂਦ ਨੀ ਆਉਂਦੀ ਕਹਿੰਦੇ ਧਰ ਲੋ ਚਾਹ ਦੋ ਬੰਦੇ ਆ ਗਏ ਕਹਿੰਦੇ ਧਰ ਲੋ ਚਾਹ ਪ੍ਰਾਹੁਣਾ ਆ ਗਿਆ ਧਰ ਲੋ ਚਾਹ ਇੱਕ ਜੇ ਕਿਤੇ ਜਾਣ ਲੱਗੀ ਚਾਹ ਪੀ ਕੇ ਚੱਲ ਜਾਓ ਆਏ ਆ ਤੇ ਚਾਹ ਬਣਾ ਲਓ ਬਈ ਇਹ ਤਾਂ ਗਰਮੀ ਚ ਚਾਹ ਪੀਣ ਲੋਕ ਉਤੋਂ ਪਸੀਨਾ ਚੋਣ ਡਿਆ ਚਾਹ ਹੀ ਧਰ ਲਓ ਦੋ ਕੱਪ
4: ਬਹੁਤ
0: ਸ਼ੁਕਰੀਆ ਸਰ, ਬਹੁਤ ਮੁਹੱਬਤ, ਬਹੁਤ ਪਿਆਰ ਇਹਨਾਂ ਦੁਆਵਾਂ ਦੇ ਲਈ, ਦੁਆਵਾਂ ਚ ਯਾਦ ਰੱਖਿਓ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਗੁਮਨਾਮ ਸਿੰਘ, ਇਹ ਚਾਹ ਨੇ ਆਪਣਾ ਬਿੱਲ ਨਹੀਂ ਭਰਨਾ, ਐਡਾ ਬੋਲ ਦਈਏ ਉਹਨਾਂ ਫਿਰ ਕੱਲ ਨੂੰ ਆਪਣਾ ਕਹਿਣਗੇ ਮਿੱਤਰੋ ਤੁਸੀਂ ਚਾਹ ਹੀ ਪੀਓ ਬਹਿ ਗਏ। ਸੁਣਾ 905-673-3337 ਸਵੇਰ ਨੂੰ ਸਾਡੇ ਸਪੋਂਸਰ ਸਾਹਿਬਾਨ ਕਹਿਣ ਕਿ ਹੁਣ ਤੁਸੀਂ ਚਾਹ ਹੀ ਪੀਓ, ਸਾਡੇ ਸੁਨੇਹੇ ਨਹੀਂ ਬੋਲੇ, ਹੁਣ ਤੁਸੀਂ ਕੱਲੀ ਚਾਹ ਦੀਆਂ ਗੱਲਾਂ ਕਰੋ। 905-673-3337 ਬਹੁਤ ਸਾਰੀਆਂ ਕਾਲਜ ਨੇ ਅਤੇ ਤੁਸੀਂ 2 ਮਿੰਟ ਆਪਣੀਆਂ ਵੋਟਾਂ ਰੱਖੋ ਹੋਲਡ, ਅਤੇ ਮੈਂ ਤੁਹਾਨੂੰ ਸੁਨੇਹੇ ਦੇ ਰਿਹਾ। ਫੈਸ਼ਨ ਆਈ ਕਿ ਉਹਨੂੰ ਯਾਦ ਰੱਖਣਾ, ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਬਾਈ ਕਮਾਲ ਦੀ ਇਨਵੈਂਟਰੀ ਆ, ਹੁਣ ਤੁਹਾਨੂੰ ਵਿਆਹ ਸ਼ਾਦੀਆਂ ਦੇ ਉੱਪਰ ਵੱਡੀ ਵੱਡੀ ਸ਼ੋਪਿੰਗ ਕਰਨੀ ਆ, ਤੁਸੀਂ ਬਹੁਤ ਸਾਰਾ ਕੱਪੜਾ ਲੀੜਾ ਲੱਤਾ ਲੈਣਾ, ਅਤੇ ਤੁਸੀਂ ਲੀੜਾ ਲੱਤਾ ਕੀ ਹੁੰਦਾ?
3: ਲੀੜਾ ਲੱਤਾ ਜੀ,
0: ਹਾਂ
3: ਲੀੜਾ ਤਾਂ ਮੈਨੂੰ ਪਤਾ, ਲੱਤਾ ਤਾਂ ਨਹੀਂ ਵਰਡ ਪਤਾ ਮੈਨੂੰ,
0: ਮੈਨੂੰ ਆਪ ਨਹੀਂ ਪਤਾ, ਮੈਂ ਤਾਂ ਪੁੱਛਿਆ ਕਿਉਂਕਿ ਇਹ ਬਜ਼ੁਰਗਾਂ ਦੀ ਪੰਜਾਬੀ
3: ਜੀ, ਹਾਂ ਲੀੜਾ ਪੰਜਾਬੀ ਰੋਟੀ
0: ਹੈ ਨਾ। ਸੋ ਤੁਸੀਂ ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਕੋਟ ਪੈਂਟ, ਸੂਟ, ਬਲੈਜ਼ਰ, ਕੁੜਤੇ ਪਜਾਮੇ, ਪੱਗਾਂ, ਜੁੱਤੀਆਂ, ਪਰਫਿਊਮ, ਕੋਟ, ਹਰ ਤਰ੍ਹਾਂ ਦੀ ਆਈਟਮ ਤੁਹਾਨੂੰ ਇੱਕੋ ਛੱਤ 'ਤੇ ਲੱਭ ਜਾਣੀ ਆ ਯਾਰ। ਇੰਨੀ ਜ਼ਬਰਦਸਤ ਕਲੈਕਸ਼ਨ ਹੋਣਾ, ਜਦੋਂ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਕਹਿੰਦੇ ਫਿਰ ਤਾਂ ਬਾਈ ਜੀ ਬਸ ਕੁਆਲਿਟੀ ਆ, ਤੁਸੀਂ ਇੰਡੀਆ ਜਾਣ ਦੀ ਲੋੜ ਨਹੀਂ ਪੈਣੀ, ਹੁਣ ਤੁਹਾਨੂੰ ਇੰਡੀਆ ਜਾਣ ਵਾਸਤੇ ਫਲੈਟ ਚੱਕਣ ਦੀ ਲੋੜ ਨਹੀਂ, ਸ਼ੋਪਿੰਗ ਵਾਸਤੇ ਤੁਸੀਂ 4 ਟਾਇਰਾਂ ਵਾਲੀ ਗੱਡੀ ਚੱਕੋ ਆਪਣੀ, ਅਤੇ ਫੈਸ਼ਨ ਆਈ ਕਿਊ 'ਤੇ ਲੈਂਡ ਕਰ ਦਿਓ ਜਾ ਕੇ, ਦੇਖੋ ਤੁਸੀਂ ਵਾਹ ਵਾਹ ਕਹਿ ਉੱਠਣਾ। ਇੱਕ ਵਾਰੀ ਫੈਸ਼ਨ ਆਈ ਕਿਉਂ ਤੇ ਮੇਰੇ ਕਹਿ 'ਤੇ ਜਾ ਕੇ ਆਓ। ਸੋ ਨਾਲੇ ਤੁਸੀਂ ਸ਼ੋਪਿੰਗ ਕਰੋ, $100 ਦੀ ਸ਼ੋਪਿੰਗ ਕਰਨੀ ਆ, ਰੇਡੀਓ ਉਡਾਉਣ ਦਾ ਤੁਸੀਂ ਨਾਮ ਲੈਣਾ ਆ, ਅਤੇ ਤੁਹਾਨੂੰ ਇੱਕ ਤੋਹਫਾ ਮਿਲ ਜਾਣਾ। ਫੈਸ਼ਨ ਆਈ ਕਿਉਂ 'ਤੇ ਤੁਸੀਂ ਹਰ ਤਰ੍ਹਾਂ ਦੀ ਇਨਵੈਂਟਰੀ, ਈਵਨ ਕਿ ਬੈਡਿੰਗ ਦੇ ਵਿੱਚ ਬੜੀ ਵੱਡੀ ਕਲੈਕਸ਼ਨ ਉਹਨਾਂ ਕੋਲ, ਨਾਲ ਦੀ ਨਾਲ ਲਗੇਜ ਸੈੱਟ। ਇੰਡੀਆ ਘੁੰਮਣ ਜਾ ਰਹੇ ਹੋ, ਕਿਤੇ ਮੈਕਸੀਕੋ, ਕੌਣ ਕੌਣ, ਯੂਰਪ, ਕਿਤੇ ਵੀ ਜਾ ਰਹੇ ਹੋ ਤਾਂ ਬੈਗ ਇਹਨਾਂ ਕੋਲ ਇੰਨੀ ਘੈਂਟ ਇਨਵੈਂਟਰੀ ਹੈ ਨਾ ਲਗੇ ਦੇ ਵਿੱਚ, $150 ਦੇ ਵਿੱਚ ਸੈੱਟ ਲੱਗਿਆ ਹੋਇਆ ਇਹਨਾਂ ਕੋਲ 3 ਪੀਸ ਵਾਲਾ। ਦੱਸੋ ਹੋਰ ਕੀ ਚਾਹੀਦਾ? ਫੈਸ਼ਨ ਆਈ ਕਿਊ 905-453-2225, ਬਹੁਤ ਅਮੇਜ਼ਿੰਗ ਡੀਲਾਂ ਨੇ ਇਹਨਾਂ ਕੋਲ, ਕਾਲ ਕਰ ਲਓ 905-453-2225, 9054532225। ਨਾਲ ਦੀ ਨਾਲ ਅੱਜ ਮਨੀ ਬਾਈ ਜੀ, ਸਾਡੇ ਮਨੀ ਬੋਪਾ ਰਹੇ ਬਾਈ ਜੀ, ਉਹਨਾਂ ਨੂੰ ਵਧਾਈਆਂ, ਅਸੀਂ ਉਹਨਾਂ ਨੂੰ ਕਾਂਗਰੈਟਸ ਕਰਨਾ ਚਾਹਾਂਗੇ। ਉਹਨਾਂ ਨੇ ਅੱਜ ਆਪਣੇ ਪਰਿਵਾਰ ਦੇ ਵਿੱਚ ਇੱਕ ਹੋਰ ਵਾਧਾ ਕੀਤਾ, ਮਿਟਸੁਬਿਸ਼ੀ ਦੇ ਨਾਲ ਨਾਲ ਉਹਨਾਂ ਨੇ ਅੱਜ ਕੀਆ ਬੋਲਟਨ ਦੇ ਵਿੱਚ ਐਂਟਰੀ ਕੀਤੀ ਆ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਰੇਡੀਓ ਪ੍ਰੋਗਰਾਮ ਉਡਾਉਣ ਦੀ ਪੂਰੀ ਟੀਮ ਵੱਲੋਂ, ਮਨੀ ਬੋਪਾ ਰਹੇ ਬਾਈ ਜੀ ਨੂੰ। ਕੀਆ ਦੀ ਉਹਨਾਂ ਕੋਲ ਇੱਕ ਹੋਰ, ਸਾਡੇ ਤਾਂ ਪੰਜਾਬੀ 'ਚ ਕਹਿੰਦੇ ਸੀ ਏਜੰਸੀ ਆ ਗਈ ਆ, ਬਈ ਇੱਕ ਹੋਰ ਏਜੰਸੀ ਲੈ ਲਈ ਮਨੀ ਬੋਪਾ ਰਾਏ ਉਹਨਾਂ ਨੇ। ਸੋ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਬਾਈ ਉਹਨਾਂ ਨੂੰ, ਬਹੁਤ ਪਿਆਰੇ ਇਨਸਾਨ ਨੇ, ਬਹੁਤ ਦਿਲਦਾਰ ਇਨਸਾਨ ਨੇ। ਸੋ ਮਨੀ ਬਾਈ ਜੀ ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ ਤੁਹਾਡਾ ਆਲਵੇਜ਼। ਸੋ ਅੱਜ ਗ੍ਰੈਂਡ ਓਪਨਿੰਗ 'ਤੇ ਉਹਨਾਂ ਦੇ ਗਏ ਸੀਗੇ, ਅੱਜ ਪਾਠ ਸੁਖਮਨੀ ਸਾਹਿਬ ਦੇ ਪਾਠ ਸੀਗੇ। ਸੋ ਤੁਸੀਂ ਵੀ ਜਿੰਨੇ ਵੀ ਮਨੀ ਬੋਪਾ ਰਾਏ ਬਾਈ ਜੀ ਨੂੰ, ਬਾਈ ਜੀ ਆਟੋਜ਼ ਨੂੰ ਜਾਣਦੇ ਹੋ, ਤੁਸੀਂ ਜ਼ਰੂਰ ਸ਼ੁਭਕਾਮਨਾਵਾਂ ਆਪਣੀਆਂ ਭੇਜਿਓ। ਨਾਲ ਦੀ ਨਾਲ ਗ੍ਰੈਂਡ ਹੋਮ ਫਰਨੀਚਰ 647-200-00 00, ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖਣਾ, ਵਾਲਾਂ ਨੂੰ ਜੇ ਤੁਸੀਂ ਲੰਬੇ ਮਜ਼ਬੂਤ ਘਨੇ ਕਰਨਾ ਆ, ਝੜ ਰਹੇ ਆ, ਤਾਂ ਤੁਸੀਂ ਵਾਲਾਂ ਵਾਸਤੇ 647-521-59 ਫਰੈਸ਼ ਹੇਅਰ ਟੋਨਿਕ। ਅਤੇ ਡਰੀਮ ਹੋਮ ਅਪਲਾਈਸਿਸ ਨੂੰ ਭਾਅ ਜੀ ਤੁਸੀਂ ਨਹੀਂ ਭੁੱਲਣਾ, ਕਾਲਜ ਮੈਨੂੰ ਆ ਰਹੀਆਂ ਨੇ, ਵੋਟ ਲਾਈਨ ਅਜੇ ਵੀ ਖੁੱਲੀਆਂ ਹੋਈਆਂ ਨੇ, ਚਾਹ ਨੂੰ ਵੋਟ ਕਰਨੀ ਆ ਜਾਂ ਕੌਫੀ ਨੂੰ ਵੋਟ ਕਰਨੀ ਆ, ਤੁਸੀਂ ਵੋਟ ਲਾਈਨ ਅਜੇ ਵੀ ਖੁੱਲੀਆਂ ਹੋਈਆਂ ਨੇ, ਅਤੇ 905-673-3337 ਨਿਰਮਲ ਬਾਬੇ ਨੂੰ ਕਿਉਂ ਆ ਰਿਹਾ ਖਾਗੇ, ਇਹ ਰਸ਼ਮੀਤ ਉਹਨਾਂ ਦਾ ਨੰਬਰ ਆ ਰਿਹਾ ਤਾਂ ਕਰਕੇ, ਰਸ਼ਮੀਤ ਕੌਰ ਫਰੋਮ ਅਕਾਲ ਮਰਗਜ, 647-539-44-99 ਮੋਰਗੇ ਦੇ ਬਾਬਤ ਕੋਈ ਵੀ ਸਵਾਲ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇ ਨੂੰ ਤੁਸੀਂ ਯਾਦ ਰੱਖਣਾ ਆ। ਗੱਲ ਕਰ ਰਹੇ ਸੀ ਆਪਾਂ ਅਪਲਾਈਸਿਸ, ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਦੇ ਵਾਸਤੇ ਅਪਲਾਈਸਿਸ ਲੈਣ ਜਾ ਰਹੇ ਹੋ, ਤਾਂ ਤੁਸੀਂ ਰੋਕੋ, ਠਹਿਰੋ, ਸੋਚੋ, ਸਮਝੋ, ਤੁਹਾਡੀ ਬਹੁਤ ਸਾਰੀ ਸੇਵਿੰਗ ਕਰਾ ਦੇਣੀ ਆ। ਤੁਸੀਂ ਰੇਡੀਓ ਡਾਨ ਦਾ ਨਾਮ ਲੈਣ 'ਤੇ ਵੇਖੋ, ਡਿਲੀਵਰੀ ਤਾਂ ਤੁਹਾਡੀ ਫ੍ਰੀ ਹੋਣੀ ਹੋਣੀ ਆ, ਨਾਲ ਦੀ ਨਾਲ ਜਿੰਨੀ ਵੀ ਇੰਸਟਾਲੇਸ਼ਨ ਆ ਤੁਹਾਡੀ, 1 ਅਪਲਾਈਸ, 2 ਅਪਲਾਈਸ, 3, ਸਾਰੀ ਇੰਸਟਾਲੇਸ਼ਨ ਬਿਲਕੁਲ ਫ੍ਰੀ ਸਾਡੇ ਵੱਲੋਂ। ਤੁਸੀਂ ਜਾ ਕੇ ਕਹਿਣਾ ਕਿ ਰੇਡੀਓ ਡਾਂਸ ਸੁਣ ਕੇ ਆਇਆ, ਨਾਲ ਦੀ ਨਾਲ ਇੱਕ ਹੋਰ ਤੁਹਾਨੂੰ ਡੀਲ ਦੇਣ ਲੱਗਿਆ, ਪੂਰੇ ਸ਼ਹਿਰ ਦੇ ਵਿੱਚੋਂ ਤੁਸੀਂ ਅੰਟਾਰੀਓ ਦੇ ਵਿੱਚੋਂ ਤੁਸੀਂ ਪ੍ਰਾਈਜ਼ ਲਾਓ ਅਤੇ ਉਹ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਣਗੇ, ਸਾਡੀ ਗਰੰਟੀ ਆ। ਇਹਦਾ ਮਤਲਬ ਇਹ ਹੈ ਕਿ 100% ਤੁਹਾਡੀ ਸੇਵਿੰਗ ਹੋਣੀ ਆ। ਗ੍ਰੈਂਡ ਹੋਮ ਫਰਨੀਚਰ 905-805-3000 ਅਰਜੰਟੀਆ ਰੋਡ ਮਿਸੀਸਾਗਾ 2915 ਅਰਜੰਟੀਆ ਰੋਡ ਮਿਸੀਸਾਗਾ ਡਰੀਮ ਹੋਮ ਅਪਲਾਇੰਸਿਸ 'ਤੇ ਕਾਲਸ ਬਹੁਤ ਸਾਰੀਆਂ ਨੇ। ਚਾਹ ਜਾਂ ਕੌਫੀ ਅਤੇ ਗੁਮਨਾਮ ਦੀ ਚਾਹ ਅਤੇ ਪ੍ਰਭ ਸੰਧੂ ਹੋਣਾ ਦੀ, ਯਾਨੀ ਕਿ ਮੇਰੀ ਚਾਹ ਅਤੇ ਗੁਮਨਾਮ ਹੋਣਾ ਦੀ ਕੌਫੀ, ਮਾਫ ਕਰਨਾ,
3: ਸੋ ਟ੍ਰਿਪਲ
0: ਟ੍ਰਿਪਲ ਟ੍ਰਿਪਲ ਡਬਲ ਡਬਲ ਵਾਟ ਐਵਰ, ਪਰ ਚਾਹ, ਜਿੱਥੇ ਚਾਹ ਉੱਥੇ ਰਾਹ। ਸੋ ਚਾਹ 'ਤੇ ਕੋਈ ਗਾਣਾ ਵੀ ਹੈਗਾ ਬਈ, ਉਹ ਵੀ ਦੱਸ ਦਿਓ ਨਾਲ ਦੀ ਨਾਲ। 4-4-7-7-4-4-7-7 ਜੀ ਆਇਆਂ ਨੂੰ ਜੀ, ਤੁਸੀਂ ਆਉਣੇ ਰਹੋ।
5: ਸਤਿ
0: ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
3: ਨਹੀਂ
0: ਹੁਣ ਤੁਸੀਂ ਦੱਸੋ, ਅਸੀਂ ਬੋਰਡ ਪਾੜ ਲਈ ਅੱਧੀ ਦੀ ਰੱਖ ਲਈਏ ਕਿ ਇਹ ਦੇ ਕੰਮ ਨੀ ਆਉਣੇ,
5: ਅੱਧੀ ਅੱਧੀ ਕਰ ਲਓ, ਕਿਸੇ ਹੋਰ ਦੀ ਵੀ ਅੱਧੀ ਆਜੋ, ਇੱਕ ਬਣ ਜੂਗੀ ਰਲ।
0: ਇੱਦਾਂ ਵੈਸੇ ਅਗਲੇ ਬਗਾਨੇ ਪਾਉਣ ਨਹੀਂ ਦਿੰਦੇ, ਉਹ ਤਾਂ ਬੂਥ ਤੇ ਖਿਲਾ ਰਹੇ ਹੁੰਦੇ, ਅਗਲੇ ਕਹਿੰਦੇ ਇੱਧਰ ਪਾ ਜਾ ਉੱਧਰ ਪਾ, ਮਾੜੀ ਜੀ ਲੈਣ ਇੱਧਰ ਵੱਜੇ, ਉਹ ਕਹਿੰਦੇ ਨਹੀਂ ਕੈਂਸਲ ਆ ਬੂਟ। ਚਲੋ ਸਰ, ਰੌਲੇ ਪੈ ਜਾਂਦੇ ਸਰਪੰਚੀਆਂ ਪਿੱਛੇ, ਇੱਕ ਵੋਟ ਪਿੱਛੇ ਭਾਊ ਜਾਣਾ, ਤੁਸੀਂ ਅੱਧੇ ਬੋਰਡ ਹੀ ਖਰਾਬ ਕਰਾ ਗਏ ਆਪਦੀ। 905-6-73-33 ਬਾਈ ਜੀ, ਥੈਂਕ ਯੂ ਸੋ ਮੱਚ। ਹੋ ਸਕਦਾ ਕਿ ਮੈਂ ਵੀ ਕਦੇ ਕਦੇ ਕਰ ਲੈਂਦਾ ਹੁੰਦਾ, ਪਰ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਅੱਧੀ ਅੱਧੀ ਵੋਟ ਤੁਹਾਡੀ ਗਿਣ ਲਾਂਗੇ। ਸੋ 3-3-5-4 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
5: ਹਾਂਜੀ ਪ੍ਰਭਾ ਜੀ, ਸੰਜੇ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ ਸੰਜੇ ਭਾਜੀ? ਬੜੇ ਪਿਆਰੇ ਇਨਸਾਨ ਨੇ, ਅਸੀਂ ਕੁਛ ਚਿਰ ਕੰਮ ਵੀ ਕੀਤਾ ਇਕੱਠਿਆਂ ਨੇ, ਸੋ ਮੈਂ ਦਿਹਾੜੀ ਵੀ ਕਰਦਾ ਰਿਹਾ, ਦੱਸਦਾ
5: ਦਿਲ ਹਮੇਸ਼ਾ ਨੀ ਮਿਲ ਗਿਆ।
0: ਬਿਲਕੁਲ ਜੀ, ਬਿਲਕੁਲ, ਬਹੁਤ ਸ਼ੁਕਰੀਆ ਸੰਜੇ ਭਾਜੀ, ਥੈਂਕ ਯੂ ਸੋ ਮੱਚ। ਤੇ ਨੰਬਰ ਲਿਖੋ ਸੰਜੇ ਭਾਜੀ ਉਹਨਾਂ ਦਾ, ਤੁਸੀਂ 3-3-5-4 ਤੇ ਪੰਜ ਭਾਜੀ ਉਹਨਾਂ ਨੂੰ ਵਿਖਾਉਣੇ ਐਮੀ ਦਾ ਸ਼ੋਅ ਆਪਾਂ।
5: ਪੱਕਾ ਪੱਕਾ ਐਮੀ ਦਾ ਸ਼ੋਅ ਦੇਖਦਾ ਭਾਜੀ, ਪੱਕਾ।
0: ਥੈਂਕ ਯੂ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ। ਅਗਲੀ ਕਾਲ ਵੱਲ ਚੱਲਦੇ ਹਾਂ ਜੀ, 905-673-33-37, 3-111 ਕਿਆ ਬਾਤ ਆ, ਨੰਬਰ ਬੜਾ ਸੋਹਣਾ, 111 ਵਾਲਿਓ ਜੀ ਆਇਆਂ ਨੂੰ।
6: ਸਤਿ ਸ਼੍ਰੀ ਅਕਾਲ ਭਾਜੀ।
0: ਅੱਛਾ, ਅੱਜ ਨੰਬਰ ਨਹੀਂ ਆ ਰਹੇ, ਮੈਂ ਕਿਹਾ ਨੰਬਰ ਜਾਣਿਆ ਪਹਿਚਾਣਿਆ, ਤੇ ਇਹ ਕਿੱਦਾਂ ਹੋ ਗਿਆ ਨੰਬਰ ਅੱਜ ਆ ਨਹੀਂ ਰਿਹਾ, ਅੱਜ ਕੁਛ ਮੇਰੇ ਡੈਸਕਟਾਪ ਦਾ ਇਸ਼ੂ ਚੱਲ ਰਿਹਾ ਕਾਲਸ ਦਾ। ਚਲੋ, ਤੁਸੀਂ ਤਾਂ ਇਸ ਲਾਈਨ ਨਾਲ ਜੁੜੇ ਹੋ, ਤੁਹਾਨੂੰ ਪਤਾ ਇਸ ਚੀਜ਼ ਦਾ, ਕਦੇ ਕਦੇ ਨੰਬਰ ਨਾਮ ਨਹੀਂ ਆਉਂਦੇ। ਸੋ ਗੁਰਜੀਤ ਸੂਰੀ ਜੀ ਸਾਡੇ ਨਾਲ ਜੁੜੇ ਹੋਏ ਨੇ, ਮਾਫ ਕਰਨਾ, ਇੰਸ਼ੋਰੈਂਸ ਦੇ ਬਾਬਤ ਅੱਜ ਨਾ ਚਾਹ ਤੇ ਕੌਫੀ ਦਾ ਮੁੱਦਾ ਚੱਲ ਪਿਆ, ਪਹਿਲਾਂ ਵੋਟ ਪਾ ਦਿਓ, ਨਹੀਂ ਤਾਂ ਮੇਰੇ ਲਫ਼ਜ਼ ਉੱਪਰ ਨੀਚੇ ਹੋ ਜਾਂਦੇ ਆ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਚਾਹ ਦੇ ਆਸ਼ਕ ਹੋ ਜਾਂ ਕੌਫੀ ਦੇ?
6: ਨਹੀਂ, ਚਾਹ ਹੀ ਪਸੰਦ
0: ਹੈ। ਇੱਥੇ ਰੱਖ ਇੱਕ ਵੋਟ ਹੋਲਡ ਕਰ ਲਓ ਫਿਰ ਮੇਰੇ ਵੱਲ ਦੀ। ਸੋ ਦੇਖੋ, ਚਾਹ ਸਾਨੂੰ ਤਾਂ, ਅੱਛਾ ਤੁਹਾਨੂੰ ਬੜੀ ਜਾਣ ਕੇ ਮੈਨੂੰ ਲੱਗਦਾ ਕਿ ਅਜੀਬ ਨਾ ਹੋਵੇ, ਸਾਨੂੰ ਤਾਂ ਗੁੜਤੀ ਵੀ ਚਾਹ ਦੀ ਮਿਲੀ ਆ।
6: ਠੀਕ ਹੈ ਜੀ,
0: ਮੈਨੂੰ ਚਾਹ ਦੀ ਗੁੜਤੀ ਮਿਲੀ ਆ, ਉਹ ਲਾਗੇ ਕੁਛ ਹੈ ਨਹੀਂ ਸੀਗੀ, ਤੇ ਕਹਿੰਦੇ ਨਰਸ ਨੇ ਉਂਗਲ ਨੂੰ ਲਾ ਕੇ ਤੇ ਮੈਨੂੰ ਚਾਹ ਪਿਆ ਤੀ, ਮਾਤਾ ਕਹਿੰਦੀ। ਪੰਜਾਬੀਆਂ ਦਾ ਸ਼ਹਿਦ ਆ ਚਾਹ, ਉਹ ਸ਼ਹਿਦ ਹੀ ਆ ਸਾਡਾ, ਜਿੰਨੀ ਜਿੰਨੀ ਅਸੀਂ ਖੰਡ ਪਾਉਣੇ ਆ ਉਹ ਸ਼ਹਿਦ ਹੀ ਹੁੰਦਾ, ਅਸੀਂ ਬੋਰੀ ਖੰਡ ਦੀ ਲਿਆਉਂਦੇ ਹੁੰਦੇ ਸੀਗੇ। ਪੁਰਾਣੇ ਜ਼ਮਾਨੇ ਵਿੱਚ ਤਾਂ ਮਸਾਲੇ ਨੀ ਹੁੰਦੇ, ਉਦੋਂ ਬਣਾ ਲੈਂਦੇ ਹੋਣੇ ਬਜ਼ੁਰਗ ਪੀਸ ਕੇ।
6: ਨਹੀਂ, ਮਸਾਲੇ ਕਿਹੜਾ ਪ੍ਰਭ ਜੀ, ਨਵੇਂ ਆਏ ਆ, ਇਹ ਤੇ ਪਹਿਲਾਂ ਤੋਂ ਚੱਲਦੇ ਆਏ ਆ।
0: ਪਿੰਡਾਂ ਦੇ ਵਿੱਚ ਜਿਹੜੀ ਪੁਰਾਣੇ ਸਮੇਂ ਚਾਹ ਬਣਦੀ, ਉਹ ਤਾਂ ਉਹਨੂੰ ਚਾਹ ਪੂਰੀ ਲੈ ਜਾਣ ਵਿਚਾਰੀਆਂ, ਉਹ ਚੁੱਲ੍ਹੇ ਕਿਤੇ ਰਹਿੰਦੀਆਂ ਸਾਰਾ ਦਿਨ, ਕਿਉਂਕਿ
6: ਆਪਣੇ ਚਾਹ ਵੀ ਉਦੋਂ ਗੁੜ ਦੀ ਬਣਦੀ ਸੀ ਨਾ।
0: ਹਾਂ, ਗੁੜ ਦੀ ਚਾਹ ਬਣਦੀ ਸੀ,
6: ਵਾਲੀ ਚਾਹ ਦੇ ਕੋਈ ਕੋਈ ਕਹਿੰਦੇ ਟਾਮਾ ਟਾਮਾ, ਕੋਈ ਪਰੌਣਾ ਖਾਸ ਆਵੇ ਉਹਨੂੰ ਖੰਡ ਵਾਲੀ ਚਾਹ ਦਿੰਦੇ ਸੀ, ਨਹੀਂ ਤੇ ਗੁੜ ਵਾਲੀ ਚਾਹ ਆਮ ਹੁੰਦੀ ਸੀ।
0: ਸਾਡੀ, ਮੈਂ ਆਪਣੀ ਭੂਆ ਜੀ ਦੀ ਗੱਲ ਦੱਸਦਾ, ਉਹ ਨਾ ਪਿੰਡ ਦੇ ਨੰਬਰਦਾਰ ਸੀਗੇ, ਤੇ ਮੈਂ ਉਹਨਾਂ ਕੋਲੇ ਪੜ੍ਹਿਆ ਆ ਦੋ ਕੁ ਕਲਾਸਾਂ ਮੋਗੇ ਦੇ ਵਿੱਚ, ਤੇ ਯਕੀਨ ਕਰਿਓ ਕਿ ਉਹਨਾਂ ਦੇ ਘਰੇ ਚਾਹ ਕੋਈ 5 ਕੁ ਲੀਟਰ ਦੀ ਇੱਕ ਉਹਨਾਂ ਦੀ ਹੁੰਦੀ ਸੀਗੀ, ਉਹ ਜਿਹਨੂੰ ਪਤੀਲੀ ਕਹਿ ਦਿੰਦੇ ਪਤੀਲਾ, ਉਹ ਪੂਰੇ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ, ਜਦੋਂ ਤੱਕ ਤਾਂ ਚੂਹ ਦਾ ਟਾਈਮ ਨਹੀਂ ਹੋ ਜਾਂਦਾ ਸੀਗਾ, ਉਹ ਚੱਲਦਾ ਹੀ ਰਹਿੰਦਾ ਸੀਗਾ। ਇੱਕ ਬਣਿਆ ਉਹਨੂੰ ਡੋਲਿਆ, ਨਵਾਂ ਬਣਾਇਆ, ਕਿਉਂਕਿ ਉਦੋਂ ਦਰਵਾਜ਼ੇ ਖੁੱਲ੍ਹੇ ਹੁੰਦੇ ਸੀ, ਲੋਕਾਂ 'ਚ ਪਿਆਰ ਮੁਹੱਬਤ ਸਨੇਹ ਗੁਰਜੀਤ ਜੀ ਬਹੁਤ ਹੁੰਦਾ ਸੀਗਾ। ਕੋਈ ਵੀ ਬੰਦਾ ਅੰਦਰੋਂ ਲੰਘ ਕੇ ਆ ਗਿਆ, ਵੇਖਿਆ ਆ ਜਾ ਫਲਾਨਿਆ, ਆ ਜਾ ਟਿਮਕਿਆ, ਬਹਿ ਜਾਓ, ਉਦੋਂ ਚਾਹ ਤਾਂ ਮੁਹੱਬਤ ਇੱਕ ਗੱਲਬਾਤ ਕਰਨ ਦਾ ਜ਼ਰੀਆ ਹੁੰਦੀ ਸੀ। ਅੱਜ ਕੱਲ੍ਹ ਤਾਂ ਆਪਾਂ ਵੱਡੀਆਂ ਵੱਡੀਆਂ ਕੰਧਾਂ ਬਣਾ ਲਈਆਂ, ਬਿਲਡਿੰਗਾਂ ਬਣਾ ਲਈਆਂ, ਬੂਹੇ ਬੰਦ ਕਰ ਲਏ, ਆਪਣੇ ਨਾਲ ਦੇ ਕਮਰੇ 'ਚ ਭਰਾ ਹੁੰਦਾ, ਇੱਧਰ ਵੱਡਾ ਭਰਾ ਛੋਟਾ ਭਰਾ, ਉਹ ਨਹੀਂ ਆਪਸ ਮੈਂ ਮਿਲਦੇ। ਹੁਣ ਤਾਂ ਮੇਲ ਜੋਲ ਤਾਲਮੇਲ ਘੱਟ ਗਿਆ, ਅਤੇ ਚਾਹ ਦਾ ਤਾਂ ਬਹਾਨਾ ਹੀ ਨਹੀਂ ਹੁੰਦਾ, ਉਹ ਤਾਂ ਸਵੇਰ ਦੀ ਮਿਲ ਜੇ, ਇਹ ਬੜੀ ਗੱਲ ਆ, ਉਹ ਵੀ ਕਈ ਵਾਰੀ ਆਪ ਬਣਾਉਣੀ ਪੈਂਦੀ ਆ। ਚਲੋ
6: ਕਰ ਦਿਓ ਜੀ, ਇਹ ਸੀਗਾ ਨਾ ਕਿ ਕੋਈ ਪੈਕਟ ਵਾਲਾ ਦੁੱਧ ਸੀਗਾ, ਖੁੱਲ੍ਹੇ ਦੁੱਧ ਸੀਗੇ, ਜਿਹੜਾ ਵੀ ਆਇਆ ਘਰ ਉਹਨੂੰ ਚਾਹ ਪਿਲਾ ਕੇ ਹੀ ਜਿਹੜਾ ਭੇਜਿਆ ਜਾਂਦਾ ਸੀ।
0: ਜੀ ਬਿਲਕੁਲ। ਸੋ ਆਪਾਂ ਆਈਏ ਜੀ ਪੁਆਇੰਟ ਤੇ, ਅੱਜ ਫਿਰ ਆਪਾਂ ਇੰਸ਼ੋਰੈਂਸ ਦੇ ਬਾਬਤ ਅਵੇਅਰਨੈਸ ਦਾ ਮੈਸੇਜ ਦਿਆਂਗੇ, ਅੱਜ ਕਿਹੜੀ ਵਿਸ਼ੇ 'ਤੇ ਗੱਲਬਾਤ ਕਰਾਂਗੇ। ਵਿਸ਼ੇ ਸਾਰੇ ਬੜੇ ਤੁਹਾਡੇ ਖੂਬਸੂਰਤ ਹੁੰਦੇ ਆ, ਫਾਈਨੈਂਸ਼ੀਅਲ ਚੀਜ਼ਾਂ ਵੀ ਹੁੰਦੀਆਂ, ਲਾਇਬਿਲਟੀਆਂ ਵੀ ਹੁੰਦੀਆਂ, ਜਿਹਦੇ ਪੀਸ ਆਫ ਮਾਈਂਡ ਦੀ ਵੀ ਗੱਲ ਅਸੀਂ ਕਰਦੇ ਹਾਂ। ਸੋ ਅਵੇਅਰਨੈਸ ਦਾ ਮੈਸੇਜ ਇੰਸ਼ੋਰੈਂਸ ਦਾ, ਆਲ ਕਾਇੰਡ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਗੁਰਜੀਤ ਸੂਰੀ ਜੀ, ਹਮੇਸ਼ਾ ਤੁਹਾਨੂੰ ਮੈਸੇਜ ਦੇਈਦਾ ਆ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਤੁਹਾਡਾ ਹੁੰਦਾ, ਅਤੇ ਬਸ ਨੰਬਰ ਇੱਕੋ ਇੱਕ ਡਾਇਲ ਕਰਨਾ ਤੁਸੀਂ 416-627-1311
6: ਫਸਟ ਹੋਮ ਸੇਵਿੰਗ ਅਕਾਊਂਟ ਬਾਰੇ। ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਹੜੇ ਪਲੈਨਿੰਗ ਕਰ ਰਹੇ ਆ
0: ਜੀ। ਗੁਰਜੀਤ ਜੀ ਤੁਹਾਡੀ ਆਵਾਜ਼ ਬੰਦ ਹੋ ਗਈ ਜੀ। ਗੁਰਜੀਤ ਜੀ ਤੁਸੀਂ ਸਾਨੂੰ ਸੁਣ ਪਾ ਰਹੇ ਹੋ? ਗੁਰਜੀਤ ਜੀ ਤੁਹਾਡੀ ਆਵਾਜ਼ ਸੜਕ ਤੱਕ ਪਹੁੰਚ ਨਹੀਂ ਰਹੀ, ਤੁਹਾਡੀ ਕਾਲ ਹੋਲਡ 'ਤੇ ਆ। 905-673-3337 ਗੁਰਜੀਤ ਜੀ ਤੁਸੀਂ ਪਲੀਜ਼ ਦੁਬਾਰਾ ਕੱਟ ਕੇ ਕਾਲ ਕਰੋ, ਅਤੇ ਫਿਰ ਅਸੀਂ ਤਦ ਤੱਕ ਰਸ਼ਮੀਤ ਜੀ ਹੋਣਾ ਵੱਲ ਜਾਂਦੇ ਹਾਂ। ਤੁਹਾਡੀ ਆਵਾਜ਼ ਸੜਕ ਤੱਕ ਪਹੁੰਚ ਨਹੀਂ ਰਹੀ। 905-673-3337 ਸਰੋਤਿਆਂ ਨੂੰ ਸ਼ਾਇਦ ਮਿਸ ਵੀ ਤੁਹਾਡੀ ਆਵਾਜ਼ ਸੁਣ ਰਹੀ ਹੋਵੇ, ਪਰ ਮੇਰੇ ਤੱਕ ਤੁਹਾਡੀ ਆਵਾਜ਼ ਪਹੁੰਚ ਨਹੀਂ ਰਹੀ। 905-673-3337 ਅਸੀਂ ਰਸ਼ਮੀਤ ਜੀ ਹੋਣਾ ਵੱਲ ਚੱਲਦੇ ਹਾਂ, ਤਦ ਤੱਕ ਅਸੀਂ ਮੈਸੇਜ ਕਰਦੇ ਹਾਂ ਗੁਰਜੀਤ ਜੀ ਉਹਨਾਂ ਨੂੰ ਕਿ ਤੁਸੀਂ ਦੁਬਾਰਾ ਕਾਲ ਕਰ ਲਓ। ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਹਾਂ, ਅਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਮੌਰਗ ਦੇ ਬਾਬਤ ਗੱਲਾਂ ਬਾਤਾਂ ਕਰਦੇ ਹਾਂ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਔਰ ਉਸ ਤੋਂ ਪਹਿਲਾਂ ਸਾਡਾ ਇੱਥੇ ਅੱਜ ਛੋਟਾ ਜਿਹਾ ਬਿਨਾਂ ਤਲਵਾਰਾਂ ਤੋਂ ਜੰਗ ਹੋ ਰਹੀ ਹੈ ਸਟੂਡੀਓ ਦੇ ਵਿੱਚ, ਚਾਹ ਚੰਗੀ ਕਿ ਕੌਫੀ?
6: ਔਰ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਇਸ ਨੂੰ ਤੁਸੀਂ ਵਾਪਸ ਵੀ ਨਹੀਂ ਕਰਨਾ, ਕਿਉਂਕਿ RRSP ਦੇ ਵਿੱਚੋਂ ਵੀ ਐਜ਼ ਅ ਫਸਟ ਹੋਮ ਬਾਇਰ ਤੁਸੀਂ 60,000 ਤੱਕ ਵਿਦਡਰਾਅ ਕਰ ਸਕਦੇ ਆ। ਹੁਣ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਪਹਿਲੇ 2 ਸਾਲ ਦੀ ਗਵਰਨਮੈਂਟ ਤੁਹਾਨੂੰ ਕੁਛ ਨਹੀਂ ਕਹਿੰਦੀ, ਬਟ ਉਹਦੇ ਤੋਂ ਬਾਅਦ ਜਿੰਨੀ ਵੀ ਤੁਸੀਂ ਅਮਾਊਂਟ ਵਿਦਡਰਾਅ ਕੀਤੀ ਆ, ਸਪੋਜ਼ ਤੁਸੀਂ 60,000 ਵਿਦਡਰਾਅ ਕੀਤਾ ਹੈਗਾ, ਤੇ ਉਹਨੂੰ 15 ਸਾਲ ਦੇ ਵਿੱਚ ਜਿਹੜਾ ਹੈਗਾ ਡਿਵਾਈਡ ਕਰ ਦਿੱਤਾ ਜਾਂਦਾ ਕਿ ਜਿਸ ਸਾਲ ਤੁਸੀਂ ਉਹ ਅਮਾਊਂਟ ਵਾਪਸ ਕਰ ਦਿੱਤੀ ਉਸ ਸਾਲ ਠੀਕ ਹੈ, ਨਹੀਂ ਤੇ 19 ਅਮਾਊਂਟ ਤੁਹਾਡੀ ਇਨਕਮ ਐਡ ਆਨ ਹੋ ਜਾਂਦੀ ਹੈਗੀ ਹੈ। ਇਸ ਲਈ ਸਾਡੇ ਉਹ ਲਿਸਨਰ ਕਿ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਰ ਲੈਣਾ ਹੈਗਾ, ਕੋਈ ਪਲੈਨਿੰਗ ਕਰਨੀ ਹੈਗੀ ਹੈ ਕਿ ਕਿੰਨੀ ਕੰਟਰੀਬਿਊਸ਼ਨ ਨੇ ਫਸਟ ਹੋਮ ਸੇਵਿੰਗ ਦੇ ਵਿੱਚ ਕਰਨੀ ਹੈ, ਤੇ ਨਾਲ ਦੀ ਨਾਲ ਆਪਣੀ ਮਨੀ ਨੂੰ ਟੈਕਸ ਫ੍ਰੀ ਬੇਸਿਸ ਤੇ ਗਰੋ ਕਰਨਾ ਹੈਗਾ, ਐਮਰਜੈਂਸੀ ਫੰਡ ਇਕੱਠੇ ਕਰਨੇ ਆ, ਤੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਵੀ ਬੈਸਟ ਟੂਲ ਹੈਗਾ। ਤੁਹਾਡੇ ਲਈ ਕਿਹੜੀ ਜਿਹੜਾ ਬੈਸਟ ਟੂਲ ਹੈਗਾ ਕਿ ਫਸਟ ਹੋਮ ਸੇਵਿੰਗ ਅਕਾਊਂਟ TFSA ਜਾਂ RRSP, ਉਹਦੀ ਕੋਈ ਡਿਟੇਲ ਜਾਣਕਾਰੀ ਲੈਣੀ ਆ, ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ, ਪੇਰੈਂਟਸ ਇੱਥੇ ਆ ਰਹੇ ਆ, ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਹੈਗੇ ਆ, ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਵੀ ਕੋਂਬੋ ਪਲੈਨ ਲੈਣਾ। ਤੇ ਨੰਬਰ ਜੀ 416-627-1311 416-627-3111 Thank you, Prabhji.
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇੱਕ ਵਾਰ ਫਿਰ 416-627-3311 4166273111 ਗੁਰਜੀਤ ਕੌਰ ਸੂਰੀ ਹੋਣਾ ਤੁਸੀਂ ਗੱਲਬਾਤ ਕਰ ਲੈਣੀ ਆ। ਅਤੇ ਗੱਲਬਾਤ ਕਰ ਰਹੇ ਸੀ ਐਮੀ ਵਿਰਕ ਹੋਣਾ ਦੀ, ਅਤੇ ਐਮੀ ਬਾਈ ਹੋਣਾ ਦਾ ਟੱਪੇ ਆ ਬੜੇ ਖੂਬਸੂਰਤ, ਸੁਣ ਲਈਏ ਫਿਰ ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਕਾਲ ਮੋਰਗੇਜ ਵੱਲ।

0: 905-673-3333 905-673-3337 एमी वर्क 30 अगस्त द ग्रेट थिएटर ਦੇ ਵਿੱਚ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਇਟੋਵਿਕੋ ਲਾਈਵ ਪਰਫੋਰਮ ਕਰ ਰਹੇ ਨੇ, ਲਾਈਵ ਕੰਸਰਟ ਲੈ ਕੇ ਆ ਰਹੇ ਨੇ। ਟਿਕਟ ਮਾਸਟਰ .ca 'ਤੇ ਟਿਕਟਾਂ ਆ, ਅਤੇ ਜੇ ਤੁਸੀਂ ਵਾਜਬ ਕੀਮਤਾਂ ਦੇ ਵਿੱਚ, ਜੇ ਤੁਸੀਂ ਮੈਂ ਆਪਣੇ ਰੇਡੀਓ ਉਡਾਨ ਸੁਣਨ ਵਾਲੇ ਸਰੋਤਿਆਂ ਨੂੰ ਚਾਹੁੰਦਾ ਕਿ ਤੁਸੀਂ ਮੈਨੂੰ DM ਕਰ ਲਿਓ, ਮੈਂ ਤੁਹਾਨੂੰ ਵਧੀਆ ਪ੍ਰਾਈਸ 'ਤੇ ਟਿਕਟਸ ਦੇ ਸਕਦਾ। ਤੁਹਾਡੀ ਜਿਹੜੀਆਂ ਫੀਸਾਂ ਪੈਂਦੀਆਂ ਟਿਕਟ ਮਾਸਟਰ 'ਤੇ, ਟੈਕਸਿਸ ਪੈਂਦੇ ਆ, ਉਹ ਮੈਂ ਤੁਹਾਡੇ ਬਚਾ ਸਕਦਾ ਹਾਂ, ਔਰ ਤੁਹਾਨੂੰ ਟਿਕਟ ਵੀ ਵਧੀਆ ਲੋਕੇਟ ਕਰ ਸਕਦਾ ਹਾਂ। ਤੁਸੀਂ ਮੈਨੂੰ 437-870-001 437-870-0001 ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਦਿਓ। ਪਰ ਅੱਜ ਤੁਹਾਨੂੰ 5 ਟਿਕਟਾਂ ਮੈਂ ਦੇ ਕੇ ਜਾਣੀਆਂ, ਜਿਹੜੇ ਜਿਹੜੇ ਸਰੋਤੇ ਇਸ ਤੋਂ ਪਹਿਲਾਂ ਚਾਹ ਨੂੰ ਵੋਟ ਪਾ ਕੇ ਗਏ ਆ। ਸੋ ਇਹ ਖੁਸ਼ੀ ਵੱਲੋਂ ਹੀ ਆ ਮੇਰੇ ਵੱਲੋਂ। ਸੋ ਆਪਾਂ ਉਸ ਤੋਂ ਪਹਿਲਾਂ ਸਰੋਤਿਆਂ ਵੱਲ ਜਾਈਏ, ਅਸੀਂ ਚੱਲਦੇ ਹਾਂ ਜੀ। ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਸਾਡੇ ਨਾਲ ਜੁੜੇ ਹੋਏ ਨੇ, ਮੌਰਗੇ ਦੇ ਬਾਬਤ ਗੱਲਾਂ ਬਾਤਾਂ ਕਰਦੇ ਹਾਂ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੈ ਨੂੰ, ਫਿਰ ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ 'ਚ।
1: ਜੀ ਮੇਰੀ ਵੋਟ ਸੀ ਕਾਫੀ ਵੱਲ, ਬਟ ਅਗਰ ਟਿਕਟਾਂ ਚਾਹ ਵਾਲਿਆਂ ਨੂੰ ਮਿਲ ਰਹੀ
0: ਮੁੰਡਾ ਸੋਹਣਾ ਗਾਉਂਦਾ ਆ, ਔਰ ਬਹੁਤ ਵਧੀਆ ਹਿੱਕ ਤੇ ਜ਼ੋਰ ਗਾਉਣ ਤੇ ਗਾਉਣ, ਜਿਵੇਂ ਨੀ ਕਹਿੰਦੇ ਟਿਊਨਾਂ ਨਾਲ ਕੰਪਿਊਟਰਾਂ ਨਾਲ ਨੀ ਮੁੰਡਾ ਗਾਉਂਦਾ, ਵਧੀਆ ਗਾਉਂਦਾ, ਔਰ ਸਾਨੂੰ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰਨਾ ਚਾਹੀਦਾ। ਸੋ ਐਨੀਵੇ ਆਪਾਂ ਚੱਲਦੇ ਹਾਂ ਜੀ, ਇੱਕ ਵਾਰ ਫਿਰ ਆਪਣੇ
1: ਪ੍ਰੋਫੈਸਰ ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈ, ਸੋ ਮੋਰਗੇਜ ਰਿਲੇਟਡ ਮਤਲਬ ਘਰ ਪਿੱਛੇ ਤੁਸੀਂ ਪੈਸੇ ਕੱਢਣੇ, ਘਰ ਚੋਂ ਘਰ 'ਚ ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ ਹੈ, ਕਰਜ਼ੇ ਇਕੱਠੇ ਕਰਨੇ ਹੈਗੇ ਘਰ ਦੇ ਅਗੇਂਸਟ, ਮੋਰਗੇਜ ਰਿਨਿਊਅਲ ਆ ਗਿਆ, ਘਰ ਬਾਏ ਕਰ ਰਹੇ ਹੈਗੇ ਹੋ, ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰ ਰਹੇ ਹੋ, ਕਿਸੇ ਵੀ ਤਰ੍ਹਾਂ ਦਾ ਮੋਰਗੇਜ ਰਿਲੇਟਡ ਕੋਈ ਵੀ ਕੁਸ਼ਚਨ ਹੈ ਤੁਹਾਡਾ, ਆਲਵੇਜ਼ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਤੁਸੀਂ ਮੋਰਗੇਜ ਦੇ ਲਈ ਤੁਹਾਡਾ ਕਿਸੇ ਵੀ ਤਰ੍ਹਾਂ ਸਵਾਲ ਆ, ਫਸਟ ਟਾਈਮ ਹੋਮ ਬਾਇਰ ਹੋ, ਡੈਟ ਕੰਸੋਲੀਡੇਟ, ਜਾਂ ਤੁਸੀਂ ਕਿਸੇ ਵੀ ਮੋਰਗੇਜ ਦੇ ਇਸ਼ੂ ਦੇ ਵਿੱਚ ਫਸੇ ਹੋਏ ਹੋ, ਤੁਹਾਨੂੰ ਪ੍ਰੀ ਅਪਰੂਵਲ ਕਰਵਾਉਣੀ ਆ, ਕਮਰਸ਼ੀਅਲ ਮੋਰਗੇਜ ਦੇ ਵਿੱਚ ਕੋਈ ਤੁਹਾਡਾ ਸਵਾਲ ਆ ਕਿਸੇ ਵੀ ਤਰ੍ਹਾਂ ਦਾ, ਬਸ ਤੁਸੀਂ ਗੂਗਲ ਕਰ ਲਿਓ RASHMEET ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਤੋਂ ਜਾਂ ਤੁਸੀਂ ਮੈਨੂੰ ਕਾਲ ਕਰਕੇ ਕਿਸੇ ਵੇਲੇ ਰਸ਼ਮੀਤ ਜੀ ਉਹਨਾਂ ਨੰਬਰ ਲੈ ਸਕਦੇ ਹੋ 647-549-4499 6475-39-4499 ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਬਹੁਤ ਸ਼ੁਕਰੀਆ ਰਸ਼ਮੀਤ ਜੀ, ਥੈਂਕ ਯੂ ਸੋ ਮੱਚ। ਸੋ 905-673-3333 ਬਾਦਸ਼ਾਹ, ਸਤਿ ਸ਼੍ਰੀ ਅਕਾਲ ਜੀ, ਐਨੂੰ ਕੀ ਹਾਲ ਚਾਲ ਆ?
2: ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਜੀ, ਠੀਕ ਠਾਕ, ਕਿੱਦਾਂ ਜੀ?
0: ਕਿਆ ਬਾਤ ਆ, ਕਿਆ ਬਾਤ ਆ,
2: ਕਿਆ ਬਾਤ ਆ, ਤੁਸੀਂ ਤਾਂ ਅੱਜ ਕਹਿੰਦੇ ਤੇ ਫੱਟੇ ਤੇ ਫੱਟੇ ਤੱਕਤਾ।
0: ਅੱਜ ਚਾਹ ਤੇ ਜਦੋਂ ਗੱਲ ਹੋਵੇ ਫਿਰ ਉਦੋਂ ਰੁਕਿਆ ਨਹੀਂ ਜਾਂਦਾ ਗਾ, ਚਾਹ ਤੇ ਗੱਲ ਹੋ ਗਈ, ਮੁੰਡੇ ਨੇ ਫਿਰ ਕਹਿੰਦੇ ਕਿ ਦੁੱਖ ਦੀ ਰਾਗ ਤੇ ਹੱਥ ਰੱਖਤਾ, ਤੇ ਫਿਰ ਮੈਂ ਕਿਹਾ ਵੀ ਏਦਾਂ ਨਹੀਂ। ਸੋ ਜੀ ਵੀਰੇ, ਤੁਹਾਡੀ ਤੁਹਾਡੀ ਵੋਟ
2: ਮੇਰੀ ਤੁਹਾਡੇ ਪਿੱਛੇ ਪਿੱਛੇ ਕਹਿੰਦੇ ਹੁੰਦੇ, ਜਿੱਥੇ ਆਪਣੇ ਸਾਹਿਬ ਉੱਥੇ ਆਪਣੇ ਕਹਿੰਦੇ ਹੁੰਦੇ ਮਗਰ ਵੋਟ ਤੁਹਾਡੇ ਪਿੱਛੇ।
0: ਕਿਆ ਬਾਤ ਆ, ਕਿਆ ਬਾਤ ਆ, ਚਲੋ ਇੱਕ ਵੋਟ ਸਾਡੀ ਹੋਰ ਹੋ ਗਈ, ਪਰ 28
2: ਚਾਹ ਨਾ ਹੋਤੀ ਹਮ ਵੀ ਨਹੀਂ ਹੁੰਦੇ।
0: ਹਾਂ, ਇਹ ਦੇਖੋ ਇਹੀ ਤਾਂ ਗੱਲ ਆ, ਬਸ ਇਹ ਸਮਝਣ ਵਾਲੇ ਨੂੰ ਚਾਹੀਦਾ ਵੀ ਚਾਹ ਨਾਲ ਕੋਈ ਮੁਕਾਬਲਾ ਹੀ ਹੈ ਨੀ ਬਾਈ ਜੀ ਕਿਸੇ ਦਾ।
2: ਹਾਂ, ਤੇ ਪਲੱਸ ਦੇਖੋ ਆਪਣੇ ਬਹੁਤ ਪੁਰਾਣੀ ਫਿਲਮ ਆ ਆਪਣੇ ਰਜੇਸ਼ ਖੰਨੇ ਦੇ ਦੂਜੇ ਦੀ, ਆਪਣੇ ਲਾਤਾ ਦੇ ਕਿਸ਼ੋਰ ਦਾ ਗਾਣਾ ਗਾਇਆ ਹੋਇਆ ਜਿਹੜਾ, ਸ਼ਾਇਦ ਮੇਰੀ ਸ਼ਾਦੀ ਦਾ ਖਿਆਲ।
0: ਹਾਂ, ਚਾਹੇ ਪੇ ਬੁਲਾਇਆ ਹੈ, ਚਾਹ ਤੇ ਬਹੁਤ ਸਾਰੇ ਗਾਣੇ ਨੇ, ਚਾਹ ਦੇ ਉੱਪਰ ਤਾਂ ਕਾਫੀ ਗਾਣੇ ਨੇ
2: ਕਰਕੇ, ਤੇ ਚਾਹ ਇਹਦੇ ਵਿੱਚ ਜਾਣੀ ਕਿ ਬਹੁਤ ਬਹੁਤ ਡੂੰਘੀ ਜੀ ਹੈ, ਇਹਨੂੰ ਹੋਰ ਸਾਂਝਣਾ ਹੋਵੇ ਤਾਂ।
0: ਹਾਂ ਬਿਲਕੁਲ, ਚਾਹ ਦੇ ਉੱਪਰ ਤਾਂ ਇੰਨਾ ਕੁ ਮਿਊਜ਼ਿਕ ਆ, ਕਾਫੀ ਦੇ ਉੱਪਰ ਤਾਂ ਦੋ ਚਾਰ ਗਾਣੇ ਆ, ਉਸੇ ਤੇ ਗੁਮਨਾਮ ਸਾਡਾ ਮਾਣ ਕਰੀ ਜਾਂਦਾ। ਗੁਮਨਾਮ,
3: ਹਾਂਜੀ
0: ਦੱਸੋ ਬਾਈ ਭਾਜੀ ਕਹਿੰਦੇ।
2: ਸੋਰੀ ਗੁਨਾਮ, ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਹੈਲੋ ਗੁਲਾਮ, ਸਤਿ ਸ਼੍ਰੀ ਅਕਾਲ, ਕਿੱਦਾਂ ਬਾਈ?
3: ਵਧੀਆ ਜੀ ਵਧੀਆ, ਤੁਸੀਂ ਦੱਸੋ?
2: ਹਾਂ ਠੀਕ ਹੈ ਮੇਰਾ ਭਰਾ, ਆਪਣੇ ਵੋਟਾਂ ਥੋੜੀਆਂ ਕੰਮ ਰਹਿ ਗਈਆਂ ਲੱਗਦਾ।
3: ਵੋਟਾਂ ਹੀ ਮੈਨੂੰ ਲੱਗਦਾ ਘਪਲਾ ਹੋਇਆ ਮੈਨੂੰ ਲੱਗਦਾ ਇਹ ਵੋਟਾਂ ਚਾਹ ਨੂੰ ਨੀ, ਇਹ ਪ੍ਰਭ ਸੰਧੂ ਜੀ ਦੇ ਨਾਮ ਨੂੰ ਪਈਆਂ ਜਾਂ ਉਹਨਾਂ ਦੀ ਆਵਾਜ਼ ਨੂੰ ਪਈਆਂ।
0: ਅੱਛਾ, ਇਹ ਕਹਿੰਦੇ ਕਿ ਉਹ ਜਿਵੇਂ ਸਾਰੇ ਹਾਰਨ ਤੋਂ ਬਾਅਦ ਕਹਿੰਦੇ ਨੇ ਕਿ BJP ਨੇ ਘਪਲਾ ਕਰਤਾ, ਹੁਣ ਇਹ ਕਹਿ ਲਓ ਇਹ ਮਸ਼ੀਨਾਂ ਚੋਂ ਕਹਿੰਦੇ ਵੋਟ ਬੇਈਮਾਨੀ ਹੋ ਗਈ ਕਹਿੰਦੇ। ਮਸ਼ੀਨਾਂ ਚੈੱਕ ਕਰਾਉਣੀਆਂ ਪੈਣੀਆਂ ਹੁਣ। ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸੋ ਮੱਚ। ਚਲੋ ਜੀ ਆਪਣੇ ਕੋਲ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਸੋ ਆਪਣੇ ਕੋਲ ਸਮਾਂ ਰਹਿ ਗਿਆ ਸੀਮਤ, ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜਿੰਨੇ ਵੀ ਸਾਡੇ ਵਿਜੇਤਾ ਆ, ਰੇਡੀਓ ਉਡਾਨ ਇੰਸਟਾਗ੍ਰਾਮ ਆਰ ਜੇ ਪ੍ਰਭ ਸੰਧੂ 'ਤੇ ਮੈਨੂੰ DM ਕਰ ਦਿਓ, ਅਤੇ ਨੰਬਰ ਮੈਂ ਦੱਸਣ ਲੱਗਿਆ ਪਹਿਲੇ 5 ਸਾਡੇ ਵਿਨਰਸ ਦੇ ਨੀਚੇ ਤੋਂ। ਓਕੇ, ਸੋ ਨੀਚੇ ਤੋਂ 5 ਵਿਨਰ 2601-2601 ਵਾਲੇ, ਉਹਨਾਂ ਨੂੰ ਇੱਕ ਟਿਕਟ ਜਾਊਗੀ ਜੀ, ਅਤੇ 6640 ਵਾਲੇ ਨੂੰ ਇੱਕ ਟਿਕਟ ਜਾਊਗੀ, 6640 ਵਾਲੇ, ਅਤੇ 3 ਉਹ ਨਹੀਂ, ਇਹ ਤਾਂ ਨੰਬਰ ਗਲਤ ਹੋ ਗਿਆ, 3354 ਵਾਲੇ ਨੂੰ ਇੱਕ ਟਿਕਟ ਜਾਊਗੀ ਜੀ, ਅਤੇ 9421-4605, ਸੋ 9419-4605-6640-2601-3354, 5 ਵਿਨਰ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ, ਜਾਂ ਤੁਸੀਂ ਮੈਨੂੰ 4378700001, ਸਭ ਤੋਂ ਸੌਖਾ ਕਿ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ ਰਾਈਟ ਵੇ, ਤੁਹਾਡੀਆਂ 5 ਟਿਕਟਾਂ ਮੇਰੇ ਕੋਲ ਸੇਫ ਨੇ, ਅਤੇ ਰਲ ਮਿਲ ਕੇ ਆਪਾਂ ਐਮੀ ਵਿਰਕ ਨੂੰ ਸੁਣਾਂਗੇ, ਭੰਗੜੇ ਪਾਵਾਂਗੇ, ਅਤੇ ਬਹੁਤ ਹੀ ਉਮਦਾ ਗਾਇਕ ਯਾਰ, ਬਹੁਤ ਚੜ੍ਹਦੀ ਕਲਾ ਵਾਲਾ ਗਾਇਕ, ਅਤੇ ਇਹਨੂੰ ਆਪਾਂ ਸੁਣਾਂਗੇ 30 ਅਗਸਤ ਨੂੰ।

0: 6 73 33. ਸੋ ਨੇਸੀ ਜੀ ਅੱਜ ਦਾ ਪ੍ਰੋਗਰਾਮ, ਸੋ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਹੋਈਆਂ ਅੱਜ, ਤਾਂ ਚਾਹ ਕਰਾਤੀ ਸਾਰਿਆਂ ਨੇ. ਸੋ ਬਸ ਇੰਨਾ ਪਤਾ ਲੱਗ ਗਿਆ ਕਿ ਤੁਸੀਂ ਨਾ ਪ੍ਰੋਗਰਾਮ ਬਹੁਤ ਸਾਰੇ ਦੋਸਤ ਸੁਣਦੇ ਹੋ ਪਰ ਕਾਲ ਨਹੀਂ ਕਰਦੇ. ਅੱਜ ਤੁਹਾਡੀ ਚੋਰੀ ਫੜੀ ਗਈ ਆ. ਅੱਜ ਮਿਨੀਮਮ ਤੋਂ ਮਿਨੀਮਮ ਆਈ ਥਿੰਕ 150 ਦੇ ਕਰੀਬ ਕਾਲ ਸੀਗੀਆਂ, ਅਤੇ ਜਿਨ੍ਹਾਂ ਵਿੱਚੋਂ ਆਪਾਂ ਬਹੁਤ ਸਾਰੀਆਂ ਕਾਲਸ ਨਹੀਂ ਲੈ ਪਾਏ ਕਿਉਂਕਿ ਵਨ ਟਾਈਮ 5 ਕਾਲ ਹੀ ਆ ਪਾਉਂਦੀਆਂ ਨੇ. ਸੋ ਬਹੁਤ ਸਾਰੇ ਮੈਸੇਜ ਵੀ ਆਏ ਆ. ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ. ਟਿਕਟਾਂ ਜਿਨ੍ਹਾਂ ਨੇ ਲੈਣੀਆਂ ਗਰੁੱਪ ਦੇ ਵਿੱਚ, ਯਾਰਾਂ ਦੋਸਤਾਂ ਦੇ ਨਾਲ, ਸੱਜਣਾ ਮਿੱਤਰਾਂ ਦੇ ਨਾਲ, ਆਪਣੀਆਂ ਸਹੇਲੀਆਂ ਸਹੇਲੀਆਂ ਦੇ ਨਾਲ, ਤੁਸੀਂ ਜੇ ਇਕੱਠੀਆਂ ਟਿਕਟਾਂ ਲੈਣੀਆਂ ਤਾਂ ਤੁਹਾਡੀ ਬਹੁਤ ਸਾਰੀ ਮੈਂ ਸੇਵਿੰਗ ਕਰਵਾ ਦੂੰਗਾ. ਐਮੀ ਵਿਰਕ ਲਾਈਵ 30 ਅਗਸਤ ਨੂੰ ਪਹੁੰਚ ਰਹੇ ਨੇ ਦ ਗ੍ਰੇਟ ਥੀਏਟਰ ਕੈਨੇਡੀਅਨ ਦੇ ਵਿੱਚ, ਅਤੇ ਉਹਨਾਂ ਰਾਬਤਾ ਕਰ ਲਓ. ਨਾਲ ਦੀ ਨਾਲ ਜਰਨੈਲ ਸਿੰਘ ਦਾ ਸ਼ੋਅ ਹੋ ਰਿਹਾ ਬਈ 28 ਨੂੰ, ਫਰਾਈਡੇ ਦੀ ਸ਼ਾਮ ਨੂੰ. ਸੋ ਉਹਦੇ ਵਾਸਤੇ ਵੀ ਤੁਸੀਂ ਮੈਨੂੰ DM ਕਰ ਸਕਦੇ ਹੋ 437-870-001, ਅਤੇ ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ DM ਕਰ ਸਕਦੇ ਹੋ. ਅਤੇ ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ. ਯਾਦ ਰੱਖਿਓ ਕੱਲ੍ਹ ਨੂੰ ਮਿਲਦੇ ਹਾਂ ਇੱਕ ਖੂਬਸੂਰਤ ਜੇ ਪ੍ਰੋਗਰਾਮ ਦੇ ਨਾਲ, ਖੂਬਸੂਰਤ ਜਿਹੀਆਂ ਗੱਲਾਂ ਬਾਤਾਂ ਦੇ ਨਾਲ. ਅਤੇ ਤੁਸੀਂ ਰੇਡੀਓ ਉਡਾਨ ਨੂੰ ਬਹੁਤ ਪਿਆਰ ਦਿੰਦੇ ਹੋ, ਅਤੇ ਨਾਲ ਦੀ ਨਾਲ ਤੁਸੀਂ ਜੇ ਇਸ ਪ੍ਰੋਗਰਾਮ 'ਤੇ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 437-870-001 'ਤੇ, 437-870-000 'ਤੇ. ਅਤੇ ਗੁਮਨਾਮ ਥੈਂਕ ਯੂ ਜੀ ਆਇਆਂ ਨੂੰ, ਮੇਰੀ ਜ਼ਬਾਨ ਤੇ ਜਾਪਤਾ ਮਿੱਤਰਾ.
1: ਅਖੀਰ ਤੇ ਮੈਂ ਹੀ ਕਹੂੰਗਾ ਚਲੋ ਪ੍ਰਭ ਜੀ ਚਾਹ ਪੀਣ ਚੱਲੀਏ, ਛੱਡੋ ਪਰੇ ਲੜਾਈਆਂ ਝਗੜੇ.
0: ਉਹ ਮੰਨ ਗਿਆ ਵੀ ਮੰਨ ਗਿਆ, ਜ਼ਬਾਨ ਵਾਪਸ ਹੋ ਗਈ,
1: ਬੰਦਾ ਮੰਨ ਚਾਹ ਪੀਣ ਚੱਲੀਏ.
0: ਸੋ ਚਾਹ ਪਿਉਣਾ ਮੈਂ ਅੱਜ ਫਿਰ ਹੁਣ ਗੁਮਨਾਮ ਨੂੰ, ਗੁਮਨਾਮ ਦੀ ਵੋਟ ਆਪਣੇ ਵੱਲ ਪੈ ਚੁੱਕੀ ਆ. ਗੁਮਨਾਮ ਇੱਦਾਂ ਫਿਰ ਇੱਦਾਂ ਹੁਣ ਤੁਸੀਂ ਵੇਖ ਲਓ ਵੀ ਚਾਹ ਨੂੰ ਮੁਹੱਬਤ ਕਰਨ ਵਾਲੇ ਲੋਕ ਜ਼ਿਆਦਾ.
1: ਹਾਂਜੀ ਨਹੀਂ, ਮੈਂ ਵੀ ਹੁਣ ਮੁਹੱਬਤ ਕਰਨ ਲੱਗ ਗਿਆ ਜੀ ਚਾਹ.
0: ਮੰਨ ਗਿਆ, ਇੱਦਾਂ ਹੀ ਮੁਹੱਬਤ ਅਸੀਂ ਕਰਾ ਦੇ ਦੀ ਆ. ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਸ਼ੁਭ ਰਾਤਰੀ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ, ਅਤੇ ਮਿਲਦੇ ਹਾਂ ਕੱਲ੍ਹ ਨੂੰ.
2: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ. ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ. ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ. ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ. ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ. ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ. ਹੋਰ ਜਾਣਨ ਲਈ higherlicense.ca ਤੇ ਜਾਓ. ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ.

ਤੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ

0: ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੀ ਪੂਰੀਆਂ, ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ। ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੀ ਪੂਰੀਆਂ, ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ। ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ ਚ ਉਡਾਰ ਹੋਵੇ। ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ ਚ ਉਡਾਰ ਹੋਵੇ। ਵੇਖਦਾ ਜਹਾਜ਼ ਨੂੰ ਤੇ ਵੱਟਦਾ ਏ ਘੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਤੁਸੀਂ ਹੁਣੇ ਹੁਣੇ ਰੇਡੀਓ ਪ੍ਰੋਗਰਾਮ ਉਡਾਨ ਸੁਣ ਰਹੇ ਸੀ ਪ੍ਰਭ ਸੰਧੂ ਦੇ ਨਾਲ। ਔਰ ਲਗਾਤਾਰ ਇਹ ਸਿਲਸਿਲਾ ਸਵੇਰੇ 4 ਵਜੇ ਤੋਂ ਸ਼ੁਰੂ ਹੁੰਦਾ ਔਰ 11 ਵਜੇ ਅਸੀਂ ਇਸ ਦੀ ਸਮਾਪਤੀ ਕਰਦੇ ਹਾਂ ਇਸ ਦਿਨ ਦੇ ਪ੍ਰੋਗਰਾਮ ਦੀ। ਉਸ ਤੋਂ ਬਾਅਦ ਫਿਰ ਰਿਪੀਟ ਪ੍ਰੋਗਰਾਮ ਕੁਛ ਇੱਕ ਹੁੰਦੇ ਨੇ ਤੇ ਸਵੇਰੇ ਫਿਰ 4 ਵਜੇ ਨਵੇਂ ਪ੍ਰੋਗਰਾਮ ਜਿਹੜੇ ਸ਼ੁਰੂ ਹੋ ਜਾਂਦੇ ਨੇ। ਸੋ ਬਹੁਤ ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਸਾਡੇ ਦੋਸਤ, ਮਿੱਤਰ, ਭੈਣ ਭਰਾ ਜਿਹੜੇ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਅਪਡੇਟ ਕਰਦੇ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਨਾਲ ਪੰਜਾਬੀ, ਪੰਜਾਬ ਅਤੇ ਪੰਜਾਬੀ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਨੇ, ਮਿਊਜ਼ਿਕ ਦੀਆਂ, ਸੰਗੀਤ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਨੇ, ਕੈਨੇਡਾ ਦੀਆਂ ਲੋਕਲ ਜੋ ਗੱਲਾਂ ਬਾਤਾਂ ਸਭ ਹੁੰਦੀਆਂ ਨੇ। ਬਹੁਤ ਆਪਣੇ ਵੱਲੋਂ ਕੋਸ਼ਿਸ਼ ਕਰਦੇ ਨੇ ਤੁਹਾਡਾ ਹਰ ਤਰੀਕੇ ਦੇ ਨਾਲ ਮਨੋਰੰਜਨ ਕੀਤਾ ਜਾਵੇ, ਤੁਹਾਡੀ ਹਰ ਇੱਛਾ ਨੂੰ ਪੂਰਾ ਕੀਤਾ ਜਾਵੇ। ਸੋ ਬਹੁਤ ਬਹੁਤ ਮਿਹਰਬਾਨੀ। ਅੱਜ ਤਰੀਕ ਹੋ ਗਈ ਜੀ 18 ਅਗਸਤ, ਮੰਗਲਵਾਰ ਦਾ ਦਿਨ ਹੈ, 22 ਡਿਗਰੀ ਟੈਂਪਰੇਚਰ ਇਸ ਵੇਲੇ ਹੈ ਅੱਜ ਦਾ ਦਿਨ, ਤੇ ਚਲੋ ਬੀਤ ਗਿਆ, ਕੱਲ ਬੁੱਧਵਾਰ ਹੋ ਜਾਣਾ 19 ਅਗਸਤ ਹੋ ਜਾਏਗੀ, 26 ਡਿਗਰੀ ਟੈਂਪਰੇਚਰ ਰਹਿਣ ਦੀ ਕੱਲ ਸੰਭਾਵਨਾ। 6:27 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਤੇ 8:16 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। 24-25% ਥੋੜੀ ਬਹੁਤ ਕਿਤੇ ਕਿਤੇ ਬੂੰਦਾਬਾਂਦੀ ਹੋਣ ਦੀ ਵੀ ਜਿਹੜੀ ਸੰਭਾਵਨਾ ਬਾਰਿਸ਼ ਦੀ ਹੈ, ਕੁੱਲ ਮਿਲਾ ਕੇ ਮੌਸਮ ਖੂਬਸੂਰਤ ਰਹਿਣ ਦੀ ਹੀ ਸੰਭਾਵਨਾ ਹੈ। ਸੋ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ ਇਸ ਦੀ ਐਪ ਡਾਊਨਲੋਡ ਕਰਕੇ, VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ ਕਿਸੇ ਕਾਰਨ ਇਸ ਵੇਲੇ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਟਿਊਨਿੰਗ ਕਰਨ ਤੋਂ ਰਹਿ ਗਏ ਤਾਂ ਤੁਸੀਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਫਿਰ ਇਸ ਪ੍ਰੋਗਰਾਮ ਨੂੰ ਅਸੀਂ ਅਪਲੋਡ ਕਰ ਦਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਤੁਹਾਡਾ ਜਾਣਿਆ ਪਹਿਚਾਣਿਆ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਖੂਬਸੂਰਤ ਆਡੀਟੋਰੀਅਮ। ਤੁਸੀਂ ਵੀ ਉੱਥੇ ਕੋਈ ਐਕਟੀਵਿਟੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਆਰਗੇਨਾਈਜ਼ ਕਰਨੀ ਹੋਵੇ ਤਾਂ ਉਸਦੀਆਂ ਸਰਵਿਸਿਜ਼ ਤੁਹਾਨੂੰ ਫ੍ਰੀ ਆਫ ਕੋਸਟ ਜਿਹੜੀਆਂ ਮਿਲ ਸਕਦੀਆਂ ਨੇ। ਸੋ ਅੱਜ ਮੰਗਲਵਾਰ ਹੈ, ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ। ਕਈ ਵਾਰ ਹੁੰਦਾ ਨਾ ਸਾਨੂੰ, ਦੇਖੋ ਜ਼ਿੰਦਗੀ ਅਸੀਂ ਸਾਰੇ ਜਿਉਂਦੇ ਹਾਂ, ਕੋਈ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ, ਕੋਈ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਹੈ। ਕਈ ਵਾਰ ਕਈਆਂ ਲੋਕਾਂ ਨੂੰ ਦੇਖ ਕੇ ਨਾ ਸਾਨੂੰ ਬੜੀ ਇੰਸਪੀਰੇਸ਼ਨ ਮਿਲਦੀ ਹੈ, ਅਸੀਂ ਬੜੇ ਪ੍ਰਭਾਵਿਤ ਹੁੰਦੇ ਹਾਂ ਕਈ ਲੋਕਾਂ ਦੀ ਜ਼ਿੰਦਗੀ ਤੋਂ ਕਿ ਯਾਰ ਕਾਸ਼ ਸਾਡੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਕੁਆਲਿਟੀ, ਇਸ ਤਰ੍ਹਾਂ ਦਾ ਗੁਣ ਜਿਹੜਾ ਆ ਜਾਂਦਾ ਸਾਡੇ ਵਿੱਚ। ਦੇਖੋ ਕੰਪੈਰੀਜ਼ਨ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਉਸਦੀ ਅਮੀਰੀ ਦੇ ਖਾਤਰ ਜੇ ਉਹਦੇ ਕੋਲ, ਹਾਂ ਕੰਪੈਰੀਜ਼ਨ ਨਾ ਕਰੋ, ਉਹਦੇ ਨਾਲ ਜੈਲਸੀ ਨਾ ਕਰੋ, ਕੋਸ਼ਿਸ਼ ਕਰੋ, ਮਿਹਨਤ ਕਰੋ ਉਸ ਦੀ ਜਗ੍ਹਾ ਤੇ ਪਹੁੰਚਣ ਦੀ, ਉਹਦੇ ਵਰਗਾ ਬਣਨ ਦੀ। ਲੇਕਿਨ ਜਿੱਥੇ ਉਹ ਪਹੁੰਚਿਆ ਹੋਇਆ ਉਹਨੂੰ ਵੇਖ ਕੇ ਜੈਲਸੀ ਜਾਂ ਈਰਖਾ ਜਿਹੜੀ ਕਰਨੀ ਹੈ ਨਾ, ਉਹ ਮਾੜੀ ਗੱਲ ਹੈ। ਕਈ ਵਾਰ ਕਈ ਦੋਸਤਾਂ ਦੀ ਜਿਹੜੀ ਲਾਈਫ ਹੈ ਨਾ, ਕਈ ਆਦਮੀਆਂ ਦੀ ਲਾਈਫ ਸਾਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੇਰੇ ਨਾਲ ਸਾਡੇ ਦੋਸਤ ਹੁਸਨੈਨ ਅਕਬਰ ਜੀ ਸਾਡੇ ਨਾਲ ਇਸ ਵੇਲੇ ਰੇਡੀਓ ਪ੍ਰੋਗਰਾਮ ਦੇ ਉੱਪਰ ਮੇਰੇ ਨਾਲ ਸ਼ਾਮਲ ਹੋ ਗਏ ਨੇ। ਵੈਸੇ ਉਹਨਾਂ ਦਾ ਅੱਜ ਇੱਥੇ ਬ੍ਰੈਂਪਟਨ ਦੇ ਵਿੱਚ, ਕੈਨੇਡਾ ਦੇ ਵਿੱਚ ਆਖਰੀ ਦਿਨ ਹੈ। ਮੈਂ ਪਹਿਲੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ 19 ਤਰੀਕ ਦੀ ਕੱਲ੍ਹ ਉਹਨਾਂ ਦੀ ਫਲਾਈਟ ਹੈ ਰਾਤ ਨੂੰ, ਅਤੇ ਕੱਲ੍ਹ ਦੇ ਪ੍ਰੋਗਰਾਮ 'ਚ ਮੇਰੇ 'ਚ ਸ਼ਾਮਲ ਨਹੀਂ ਹੋਣਗੇ ਮੇਰੇ ਨਾਲ। ਸੋ ਅਸੀਂ ਮਿਸ ਕਰਾਂਗੇ, ਸਾਡੇ ਦੋਸਤ, ਮਿੱਤਰ, ਭੈਣ ਭਰਾ ਵੀ ਹੁਸਨੈਣ ਜੀ ਤੁਹਾਨੂੰ ਮਿਸ ਕਰਨਗੇ। ਅਤੇ ਅੱਜ ਤੁਹਾਡਾ ਆਖਰੀ ਪ੍ਰੋਗਰਾਮ ਹੈ ਅਤੇ ਸਾਡੇ ਸਰੋਤਿਆਂ ਨੂੰ ਤੁਸੀਂ ਮੁਖਾਤਬ ਹੋ ਇਸ ਵੇਲੇ ਮਾਈਕ ਤੁਹਾਡੇ ਕੋਲ ਹੈ, ਮੈਂ ਗੱਲਬਾਤ ਫਿਰ ਅੱਗੇ ਕੰਟੀਨਿਊ ਕਰਾਂਗਾ।
1: ਜੀ ਰੋੜਾ ਸਾਹਿਬ ਤੁਹਾਡਾ ਔਰ ਸਾਰੇ ਸਰੋਤਿਆਂ ਦਾ ਬਹੁਤ ਸ਼ੁਕਰੀਆ, ਬੜੀਆਂ ਮੁਹੱਬਤਾਂ ਮਿਲੀਆਂ ਤੇ ਕੋਈ ਨਹੀਂ ਮੈਂ ਤੁਹਾਡੇ ਨਾਲ ਹੀ ਹਾਂ ਤੇ ਅਸੀਂ ਉਧਰੋਂ ਵੀ ਜਾ ਕੇ ਆਨਲਾਈਨ ਤੁਹਾਡੇ ਨਾਲ ਵੀ ਰਵਾਂਗੇ। ਬਾਕੀ ਕਥੂਰੀਆ ਸਾਹਿਬ ਦਾ ਬੇਟਾ ਜਿਹੜਾ ਹੈ ਇਹਦੀ ਸਤੰਬਰ ਦੇ ਵਿੱਚ ਮੰਗਣੀ ਹੈ,
0: ਹਾਂ ਹਾਂ ਹਾਂ ਹਾਂ 25 ਸਤੰਬਰ ਨੂੰ ਹੈ ਜੀ ਜੀ ਜੀ।
1: ਜੇ ਮੈਨੂੰ ਮਹਿਕਮੇ ਨੇ ਛੁੱਟੀ ਦਿੱਤੀ ਤਾਂ ਮੈਂ 25 ਸਤੰਬਰ ਨੂੰ ਫਿਰ ਹਾਜ਼ਰ ਹੋ ਜਾਵਾਂ।
0: ਹਾਂ ਫਿਰ ਆਪਣੀ 2-3-4 ਅਕਤੂਬਰ ਨੂੰ ਫਿਰ ਆਪਣੀ ਕਾਨਫਰੰਸ ਵੀ ਹੈ ਤੇ ਫਿਰ ਤੇ ਰੌਣਕਾਂ ਲੱਗ ਜਾਣਗੀਆਂ। ਨਹੀਂ
1: ਫਿਰ ਜਦੋਂ ਆਉਣਾ ਕੋਈ ਮਹੀਨਾ 20 ਦਿਨ ਫਿਰ ਛੁੱਟੀ ਲੈ ਕੇ ਆਵਾਂਗੇ ਤੇ ਬਾਕੀ ਚਲੋ ਬਹੁਤ ਅੱਛਾ ਵਕਤ ਗੁਜ਼ਰਿਆ ਹੈ, ਤੁਹਾਡੀਆਂ ਯਾਦਾਂ ਮੇਰੇ ਨਾਲ ਨੇ।
0: ਚਲੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ ਅੱਜ ਤੇ ਤੁਹਾਡੀ ਮਧੁਰ, ਤੁਹਾਡੀ ਖੂਬਸੂਰਤ, ਤੁਹਾਡੀ ਬੁਲੰਦ ਆਵਾਜ਼ ਨੂੰ ਵੀ ਸੁਣਾਂਗੇ। 647-353-5353 ਸਾਡਾ ਨੰਬਰ ਹੈ ਤੇ ਤੁਸੀਂ ਕੋਈ ਕਾਲ ਕਰਨੀ ਹੋਏ ਤਾਂ ਤੁਸੀਂ ਕਰ ਸਕਦੇ ਹੋ। ਮੈਂ ਗੱਲ ਕਰ ਰਿਹਾ ਸੀ ਕਿ ਕਈ ਵਾਰ ਹੁਸਨੈਣ ਜੀ ਸਾਨੂੰ ਕਈ ਆਦਮੀਆਂ ਦੀ ਜ਼ਿੰਦਗੀ ਨਾ ਬੜਾ ਪ੍ਰੇਰਿਤ ਕਰਦੀ ਹੈ, ਬੜੀ ਇੰਸਪੀਰੇਸ਼ਨ ਮਿਲਦੀ ਹੈ। ਮੈਂ ਕੱਲ ਹੀ ਪੜ੍ਹ ਰਿਹਾ ਸੀ ਇੱਕ ਸਾਡੇ ਨਾ ਹਿਮਾਚਲ ਦੇ ਵਿੱਚ ਇੱਕ ਡਾਕਟਰ ਰਜਿੰਦਰ ਕੰਵਰ ਜੀ, ਇਸ ਵੇਲੇ ਉਹਨਾਂ ਨੇ ਸਾਰੀ ਉਮਰ ਹਿਮਾਚਲ ਗੌਰਮੈਂਟ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਸਰਵਿਸ ਕੀਤੀ ਡਾਕਟਰ ਦੇ ਤੌਰ ਤੇ। ਇਸ ਵੇਲੇ ਉਹਨਾਂ ਦੀ ਉਮਰ ਹੋ ਗਈ ਹੈ 80 ਸਾਲ ਦੇ ਕਰੀਬ ਤੇ ਉਹਨਾਂ ਦੀ ਵਾਈਫ ਵੀ ਹੈ ਕ੍ਰਿਸ਼ਨਾ ਤੰਵਰ, ਉਹ ਵੀ ਸਕੂਲ ਦੇ ਵਿੱਚ ਉਹ ਪ੍ਰਿੰਸੀਪਲ ਰਿਟਾਇਰ ਹੋਈ ਹੈ। ਸੋ ਪਰਮਾਤਮਾ ਨੇ ਉਹਨਾਂ ਨੂੰ ਨਾ ਵਾਂਝਾ ਰੱਖਿਆ ਔਲਾਦ ਦੇ ਪੱਖ ਤੋਂ, ਉਹਨਾਂ ਨੇ ਐਕਸੈਪਟ ਕੀਤਾ ਇਸ ਚੀਜ਼ ਨੂੰ, ਸਾਰੀ ਨੂੰ ਚੀਜ਼ ਨੂੰ ਐਕਸੈਪਟ ਕਰ ਲਿਆ ਵੀ ਚਲੋ ਸਾਡੇ ਮੁਕੱਦਰ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਹੈ। ਲੇਕਿਨ ਉਹਨਾਂ ਨੇ ਇਸ ਪਰਮਾਤਮਾ ਦੇ ਜਿਹੜੀ ਇੱਕ ਥੋੜ੍ਹੀ ਜਿਹੀ ਘਾਟ ਰਹੀ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਉਹਨਾਂ ਨੇ ਉਸ ਨੂੰ ਇਸ ਤਰ੍ਹਾਂ ਪੂਰਾ ਕਰ ਲਿਆ ਕਿ ਉਹਨਾਂ ਨੇ ਜਿਹੜੀ ਸਮੁੱਚੀ ਲੁਕਾਈ ਨੂੰ ਨਾ ਆਪਣੀ ਔਲਾਦ ਸਮਝ ਲਿਆ। ਸਾਰੀ ਪਬਲਿਕ ਨੂੰ ਹੀ ਫਰੀ ਆਫ ਕਾਸਟ ਉਹਨਾਂ ਨੇ ਬੜੀ ਮਿਨੀਮਮ ਜੀ ਫੀਸ ਤੇ, ਉਹ ਕਹਿੰਦੇ ਵੀ ਉਹਨਾਂ ਨੇ ਸਾਰੀ ਉਮਰ ਜਿਹੜਾ ਵੀ ਕੋਈ ਪੇਸ਼ੈਂਟ ਆਇਆ ਨਾ ਉਹਦਾ ਇਲਾਜ ਕੀਤਾ। ਉਹਦੀ ਵਾਈਫ ਨੇ ਵੀ ਬਹੁਤ ਸਾਰੇ ਸਕੂਲ ਦੇ ਵਿੱਚ ਜਦੋਂ ਪ੍ਰਿੰਸੀਪਲ ਦੇ ਤੌਰ ਤੇ ਕੰਮ ਕੀਤਾ, ਬਹੁਤ ਸਾਰੀਆਂ ਜ਼ਰੂਰਤਮੰਦ ਲੜਕੀਆਂ ਦੀ, ਲੜਕਿਆਂ ਦੀ ਫੀਸ ਜਿਹੜੀ ਮਾਫ ਵੀ ਕੀਤੀ, ਕੁਛ ਇੱਕ ਦੀ ਆਪਣੇ ਪੱਲਿਓਂ ਵੀ ਦਿੱਤੀ। ਉਹਨਾਂ ਨੇ ਸਾਰੀ ਲੁਕਾਈ ਨੂੰ ਵੀ ਨਾ ਆਪਣੇ ਬੱਚੇ ਸਮਝ ਲਿਆ। ਇਸ ਵੇਲੇ ਉਹਨਾਂ ਦੀ ਉਮਰ ਵਿਚਾਰਿਆਂ ਦੀ ਹੈਗੀ ਉਹਨ 80 ਸਾਲ ਦੇ ਕਰੀਬ ਦੋਨੇ। ਜਿਹੜੀ ਅਸਲੀ ਚੀਜ਼ ਇੰਸਪੀਰੇਸ਼ਨ ਇਹ ਹੈ ਨਾ, ਉਹਨਾਂ ਦੀ 100 ਕਰੋੜ ਦੀ ਪ੍ਰੋਪਰਟੀ ਹੈ ਜੀ ਇਸ ਵੇਲੇ। ਤੇ ਉਹਨਾਂ ਨੇ ਆਪਣੀ 100 ਕਰੋੜ ਦੀ ਪ੍ਰੋਪਰਟੀ ਨੂੰ ਗਵਰਨਮੈਂਟ ਮੈਡੀਕਲ ਕਾਲਜ ਹਮੀਰਪੁਰ ਜਿਹੜਾ ਹਿਮਾਚਲ ਦੇ ਵਿੱਚ ਹੈ ਨਾ, ਉਹਦੇ ਨਾਮ ਇੰਤਕਾਲ ਕਰਵਾ ਦਿੱਤਾ ਆਪਣੀ ਉਸ ਪ੍ਰੋਪਰਟੀ। ਔਰ ਉਸ ਤੋਂ ਇਲਾਵਾ ਉਹਨਾਂ ਦਾ ਆਪਣਾ 2 ਮੰਜ਼ਲੀ ਕੋਠੀ ਹੈ ਬਹੁਤ ਖੂਬਸੂਰਤ। ਉਹਨਾਂ ਨੇ ਇਹ ਵੀ ਨਾ ਮਤਲਬ ਕ੍ਰਿਸ਼ਨਾ ਤੇ ਰਜਿੰਦਰਾ ਓਲਡ ਏਜ ਆਸ਼ਰਮ ਬਣਾ ਕੇ ਨਾ ਬਿਰਧਾਂ ਵਾਸਤੇ ਉਹਨੂੰ ਓਲਡ ਏਜ ਹੋਮ ਬਣਾਤਾ ਵੀ ਜਦੋਂ ਅਸੀਂ ਨਾ ਨਾ ਰਹੇ ਤੇ ਇਸ ਨੂੰ ਓਲਡ ਏਜ ਹੋਮ ਜਿਹੜਾ ਬਣਾ ਦਿੱਤਾ ਜਾਵੇ। ਉਸ ਤੋਂ ਅੱਗੇ ਇਸ ਤੋਂ ਦੇਖੋ ਪਰਮਾਤਮਾ ਜਿਨ੍ਹਾਂ ਨੂੰ ਸਮੱਤ ਬਖਸ਼ਦਾ ਹੈ ਤੇ ਜਿਨ੍ਹਾਂ ਨੂੰ ਸੋਝੀ ਆ ਜਾਂਦੀ ਹੈ ਕਿ ਮੈਂ ਜਿਵੇਂ ਕਹਿੰਦੇ ਨੇ ਮੇਰੇ ਵਿੱਚ ਮੇਰਾ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਹੀ ਤੇਰਾ, ਉਹਨਾਂ ਦੋਨਾਂ ਮੀਆਂ ਬੀਵੀ ਨੇ ਆਪਣੇ ਸਰੀਰ ਦੇ ਸਾਰੇ ਔਰਗਨ ਜਿਹੜੇ ਮੈਡੀਕਲ ਕਾਲਜ ਨੂੰ ਡੋਨੇਟ ਕਰ ਦਿੱਤੇ, ਫਾਰਮ ਭਰ ਦਿੱਤਾ ਕਿ ਸਾਡੀ ਮੌਤ ਤੋਂ ਬਾਅਦ ਇਹਨਾਂ ਨੂੰ ਖੋਜ ਦੇ ਕੰਮਾਂ ਦੇ ਵਿੱਚ ਸਾਡੇ ਸਰੀਰ ਨੂੰ ਵੀ ਇਸਤੇਮਾਲ ਕਰ ਲਿਆ ਜਾਵੇ।
1: ਕੀ ਬਾਤ!
0: ਸੋ ਮੈਂ ਨਾ ਅੱਜ ਜਦੋਂ ਪੜ੍ਹਿਆ ਤੇ ਮੇਰੇ ਵਾਕਿਆ ਮੇਰਾ ਮਨ ਪਸੀਜ ਗਿਆ। ਮੈਨੂੰ ਬਹੁਤ ਅਪੀਲ ਕੀਤਾ ਇਹ ਚੀਜ਼ ਕਿ ਯਾਰ ਮਾਨਵਤਾ ਇੰਨੀ ਕੁੱਟ ਕੁੱਟ ਕੇ ਐਸੇ ਲੋਕਾਂ ਦੇ ਵਿੱਚ ਭਰੀ ਹੋਈ ਹੈ। ਅਸਲ ਦੇ ਵਿੱਚ ਅਸੀਂ ਕਹਿੰਦੇ ਨਾ ਕਿ ਇਨਸਾਨੀ ਜੀਵਨ ਇੱਕੋ ਵਾਰੀ ਮਿਲਦਾ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ, ਤੇ ਅਸਲ ਦੇ ਵਿੱਚ ਇਨਸਾਨੀ ਜ਼ਿੰਦਗੀ ਜਿਹੜੀ ਇੱਕੋ ਵਾਰੀ ਮਿਲਦੀ ਹੈ ਨਾ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ, ਉਹਦਾ ਅਸਲ ਪਰਪਜ਼ ਹੁੰਦਾ ਹੀ ਹੈ ਕਿ ਅਸੀਂ ਜਿੰਨਾ ਕਿਸੇ ਦਾ ਭਲਾ ਕਰ ਸਕਦੇ ਹਾਂ ਕਰੀਏ, ਜਿੰਨਾ ਕਿਸੇ ਦੇ ਕੰਮ ਆ ਸਕਦੇ ਹਾਂ ਆਈਏ, ਤੇ ਜਿੰਨਾ ਕਿਸੇ ਦਾ ਕੁਝ ਹੈਲਪ ਕਰ ਸਕਦੇ ਹਾਂ ਨਾ ਕਿਸੇ ਮਾਮਲੇ ਦੇ ਵਿੱਚ, ਤਾਂ ਸਾਨੂੰ ਕਰਨਾ ਚਾਹੀਦਾ। ਅਸਲ ਦੇ ਵਿੱਚ ਮੇਰਾ ਖਿਆਲ ਹੈ ਇਨਸਾਨੀ ਜ਼ਿੰਦਗੀ ਜਿਹਨੂੰ ਅਸੀਂ ਸਭ ਤੋਂ ਸਰਵ ਸ੍ਰੇਸ਼ਟ ਮੰਨਦੇ ਹਾਂ ਦੁਨੀਆਂ ਦੇ ਵਿੱਚ, ਸਾਰੀਆਂ ਜੂਨਾਂ ਦੇ ਨਾਲੋਂ ਸਭ ਤੋਂ ਸ੍ਰੇਸ਼ਟ ਜਿਹੜੀ ਇਨਸਾਨ ਦੀ ਜ਼ਿੰਦਗੀ ਹੈ, ਤੇ ਇਹੀ ਹੈ ਕਿ ਇਹ ਇੱਕ ਸਰਕਲ ਜਿਹੜਾ ਬਣਿਆ ਹੋਇਆ ਪਰਮਾਤਮਾ ਦੀ ਜ਼ਿੰਦਗੀ ਸਾਨੂੰ ਦਿੱਤੀ ਹੈ ਤੇ ਅਸੀਂ ਉਸਨੂੰ ਲੇਖੇ ਸਾਰਥਕ ਕੰਮਾਂ ਦੇ ਵਿੱਚ ਲਗਾ ਕੇ ਉਸਨੂੰ ਸਾਰਥਕ ਬਣਾਈਏ। ਜਦੋਂ ਅਸੀਂ ਸਭ ਕੁਝ ਜਾਣਦੇ ਹਾਂ ਕਿ ਇਨਸਾਨ ਮਿੱਟੀ ਚੋਂ ਹੀ ਪੈਦਾ ਹੋਇਆ ਹੈ ਤੇ ਮਿੱਟੀ ਦੇ ਵਿੱਚ ਇਹਨੇ ਅਕਸਰ ਮਿਲ ਜਾਣਾ ਹੈ,
1: ਮਿੱਟੀ ਦੇ ਕਲਬੂਤ ਨੇ ਬੰਦਿਆ ਮਿੱਟੀ ਦੇ ਵਿੱਚ ਜਾਣਾ,
0: ਮਿੱਟੀ ਦੇ ਵਿੱਚ ਜਾਣਾ,
1: ਮਿੱਟੀ ਵਿੱਚੋਂ ਆਇਆ ਹੈ ਤੇ ਮਿੱਟੀ ਵਿੱਚ,
0: ਮਿੱਟੀ ਦੇ ਵਿੱਚ ਜਾਣਾ। ਚਲੋ ਦੋਸਤੋ, ਇਹ ਤਾਂ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਸੀ ਕਿ ਮੈਂ ਇਹ ਪੜ੍ਹੀ ਸੀ, ਇਹ ਅੱਜ ਇੱਕ ਬੜੀ ਰੀਅਲ ਸਟੋਰੀ ਹੈ, ਇਹ ਕੋਈ ਨਹੀਂ ਮੈਂ ਤੁਹਾਨੂੰ ਕਿਤੋਂ ਕੋਈ ਬਣਾ ਕੇ ਕਹਾਣੀ ਸੁਣਾ ਰਿਹਾ, ਰੀਅਲ ਸਟੋਰੀ ਹੈ ਤੇ ਮੈਨੂੰ ਬਹੁਤ ਅਪੀਲ ਕੀਤਾ। ਸੋ ਗੱਲਬਾਤ ਜਿਹੜੀ ਆਪਾਂ ਅੱਜ ਕਰਾਂਗੇ ਨਾ ਹੁਸਨੈਣ ਜੀ, ਆਪਾਂ ਤੁਸੀਂ ਜਾਣਾ ਅੱਜ ਕੋਈ ਜ਼ਿਆਦਾ ਗਹਿਰ ਗੰਭੀਰ ਗੱਲ ਨਹੀਂ ਕਰਨੀ, ਅੱਜ ਆਪਾਂ ਮਨੋਰੰਜਨ ਵਾਲੀ ਗੱਲ ਕਰਾਂਗੇ। ਮਨੋਰੰਜਨ ਇਹ ਕਿ ਜ਼ਿੰਦਗੀ ਮੈਂ ਸੋਚ ਰਿਹਾ ਵੀ ਅਸੀਂ ਸਾਰੇ ਜੀਨੇ ਆ।
1: ਹਾਂਜੀ ਹਾਂਜੀ,
0: ਕੋਈ ਅਮੀਰੀ ਚ ਜ਼ਿੰਦਗੀ ਜਿਉਂ ਲੈਂਦਾ ਹੈ, ਕੋਈ ਗਰੀਬੀ ਚ ਜਿਉਂ ਲੈਂਦਾ ਹੈ, ਕੋਈ ਨੋਰਮਲ ਲਾਈਫ ਜਿਉਂ ਲੈਂਦਾ ਹੈ, ਕੋਈ ਤਕਲੀਫਾਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਲੈਂਦਾ। ਸਾਰੇ ਬੰਦੇ ਜ਼ਿੰਦਗੀ, ਦੇਖੋ ਜਿਹੜਾ ਪੈਦਾ ਹੋਇਆ ਜ਼ਿੰਦਗੀ ਤਾਂ ਗੁਜ਼ਾਰਦੇ ਗੁਜ਼ਾਰ। ਹਰ ਇਨਸਾਨ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਵੀ ਹੁੰਦੀਆਂ ਤੇ ਹਰ ਇਨਸਾਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਵੀ ਹੁੰਦੀਆਂ। ਸੋ ਅੱਜ ਕੋਸ਼ਿਸ਼ ਆਪਾਂ ਇਹ ਕਰੀਏ ਕਿ ਜੇ ਆਪਾਂ ਕੁਝ ਦੱਸ ਸਕੀਏ ਆਪਣੇ ਆਪਣੇ ਦੇ ਵਿੱਚ ਵੀ, ਇਹ ਮੇਰੇ ਚ ਖੂਬੀ ਹੈ ਤੇ ਇਹ ਮੇਰੇ ਚ ਕਮੀ ਹੈ।
1: ਵਾਹ,
0: ਸ਼ੁਰੂਆਤ ਮੈਂ ਕਰਦਾ ਆਪਣੇ ਆਪ ਤੋਂ। ਮੇਰੇ ਚ ਖੂਬੀ ਇੱਕ ਹੈਗੀ ਹੈ ਹੁਸਨੈਣ ਜੀ ਕਿ ਮੇਰੀ ਯਾਦਾਸ਼ਤ ਬਹੁਤ ਤੇਜ਼ ਹੈ।
1: ਵਾਹ,
0: ਤੁਸੀਂ ਹੁਣ ਦੇਖਦੇ ਹੋ ਨਾ ਕਿ ਸਟੇਜ ਦੇ ਉੱਤੇ ਮੈਨੂੰ ਕਈ ਵਾਰੀ ਐਂਕਰਿੰਗ ਦਾ ਮੌਕਾ ਮਿਲਦਾ, ਇੱਥੇ ਵੀ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰੀਦੀ ਹੈ, ਆ ਸ਼ੇਰ ਸ਼ੂਰ ਜਾਂ ਕੋਈ ਗੀਤਾਂ ਦੇ ਮੁਖੜੇ ਜਿਹੜੇ ਮੈਂ ਬੋਲਦਾ ਨਾ ਕਈ ਵਾਰੀ, ਤੇ ਮੇਰੀ ਨਾ ਯਾਦਾਸ਼ਤ ਮੈਮਰੀ ਦੇ ਵਿੱਚ ਇੱਦਾਂ ਜਿਵੇਂ ਕੰਪਿਊਟਰ ਦੇ ਵਿੱਚ ਕੋਈ ਚੀਜ਼ ਆਪਾਂ ਫੀਡ ਕਰਦੇ ਨੇ, ਇੱਕ ਵਾਰੀ ਚੀਜ਼ ਸੁਣ ਲਈ ਤੇ ਤੁਹਾਨੂੰ ਚੰਗੀ ਲੱਗ ਗਈ।
1: ਜੀ ਜੀ,
0: ਮੈਂ ਨਾ ਕੋਸ਼ਿਸ਼ ਕਰਦਾ ਜਦੋਂ ਮੈਨੂੰ ਚੀਜ਼ ਚੰਗੀ ਲੱਗ ਜਾਏ ਨਾ ਤੇ ਮੈਂ ਉਹਨੂੰ ਕਾਪੀ ਦੇ ਉੱਪਰ ਨਾ ਨੋਟ ਕਰ ਲੈਣਾ ਹੱਥ ਦੇ ਨਾਲ।
1: ਜੀ ਜੀ,
0: ਉਹ ਇੱਕ ਤਾਂ ਤੁਸੀਂ ਸੁਣੀ ਹੁੰਦੀ ਤੁਹਾਡੀ ਯਾਦਾਸ਼ਤ ਉਹ ਬਹਿ ਜਾਂਦੀ, ਇੱਕ ਜੋ ਤੁਸੀਂ ਲਿਖਦੇ ਹੋ ਨਾ ਉਸ ਚੀਜ਼ ਨੂੰ,

0: ਕੰਟਰੋਲ ਨਹੀਂ ਹੁੰਦਾ ਫਿਰ ਉਸ ਚੀਜ਼ ਦੇ ਉੱਪਰ ਗੁੱਸਾ ਹੋਣ ਤੋਂ ਬਾਅਦ ਤੇ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਖੂਬੀ ਹੁੰਦੀ ਹੈ, ਕੋਈ ਨਾ ਕੋਈ ਹੋ ਸਕਦਾ ਹੈ। ਵੈਸੇ ਕਈ ਵਾਰੀ ਕਿਸੇ ਦੀਆਂ ਜਿਹੜੀਆਂ ਕਮੀਆਂ ਨਾ ਉਹ ਵੀ ਖੂਬੀਆਂ ਬਣ ਜਾਂਦੀਆਂ, ਉਹ ਪ੍ਰਸੰਗ ਵੱਖਰਾ ਹੋ ਜਾਂਦਾ। ਹੁਣ ਮੰਨ ਲਓ ਜੇ ਕੋਈ ਕੋਈ ਗਲਤ ਆਦਮੀ ਕਰ ਲਿਆ, ਗਲਤ ਆਦਮੀ ਨੂੰ ਦੇਖ ਕੇ ਜੋ ਗੁੱਸਾ ਆਉਂਦਾ ਹੈ ਤੇ ਉਹ ਗਲਤ ਨਹੀਂ ਹੈ ਫਿਰ
1: ਜੀ ਜੀ,
0: ਉਹ ਤਾਂ ਠੀਕ ਹੈ, ਗਲਤ ਚੀਜ਼ ਨੂੰ ਵੇਖ ਕੇ ਤਾਂ ਗੁੱਸਾ ਆਉਣਾ ਵੀ ਚਾਹੀਦਾ। ਜੇ ਕੋਈ ਗਲਤ ਚੀਜ਼ ਨੂੰ ਵੇਖ ਕੇ ਵੀ ਤੁਸੀਂ ਉਦਾਂ ਐਕਸੈਪਟ ਕਰ ਲਓ, ਇਹਦਾ ਮਤਲਬ ਤੁਸੀਂ ਵੀ ਸਹਿਮਤ ਹੋ ਉਹਦੇ ਨਾਲ, ਉਸ ਗਲਤੀ ਦੇ ਵਿੱਚ ਸ਼ਾਮਲ ਹੋ ਤੁਸੀਂ ਵੀ। ਸੋ ਦੋਸਤੋ, ਤੁਹਾਡੇ ਨਾਲ ਵੀ ਅੱਜ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਹੁਸਨੈਨ ਜੀ ਨੇ ਜਾਣਾ ਵੀ ਹੈ, ਅੱਜ ਦਾ ਪ੍ਰੋਗਰਾਮ ਵੀ ਇਹਨਾਂ ਦਾ ਲਾਸਟ ਹੈ, ਤੇ ਤੁਸੀਂ ਇਹਨਾਂ ਦੇ ਨਾਲ ਕੋਈ ਗੱਲਬਾਤ ਕਰਨੀ ਹੋਏ ਤਾਂ ਵੀ 647-367-5353 ਸਾਡਾ ਨੰਬਰ ਹੈ। ਬਾਕੀ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਤੁਸੀਂ ਆਪਣੀ ਕੋਈ ਖੂਬੀ ਦੱਸੋ, ਬਹੁਤ ਵਧੀਆ ਗੱਲ ਹੈ, ਸਾਨੂੰ ਵੀ ਅੱਛਾ ਲੱਗੇਗਾ। ਆਫਟਰ ਆਲ ਕਈ ਖੂਬੀਆਂ ਜਿਹੜੀਆਂ ਅਸੀਂ ਦੂਸਰਿਆਂ ਦੀਆਂ ਦੇਖ ਕੇ ਆਪਣੇ ਆਪ ਨੂੰ ਐਕਸੈਪਟ ਕਰਦੇ ਹਾਂ ਕਿ ਉਹਦੇ ਵਿੱਚ ਯਾਰ ਜੇ ਚੰਗਿਆਈ ਹੈਗੀ ਤਾਂ ਮੈਂ ਕਿਉਂ ਨਹੀਂ ਉਸ ਨੂੰ ਅਪਣਾ ਸਕਦਾ। ਹਾਂ, ਕਈ ਵਾਰੀ ਕਮੀਆਂ ਵੀ ਜੇ ਅਸੀਂ ਦੋਸਤਾਂ ਨਾਲ ਸ਼ੇਅਰ ਕਰੀਏ ਤਾਂ ਉਹਦੇ ਵਿੱਚ ਸਾਨੂੰ ਇੰਪਰੂਵਮੈਂਟ ਕਰਨ ਦਾ ਬੜਾ ਮੌਕਾ ਮਿਲ ਜਾਂਦਾ ਹੈ। ਸੋ ਸੁਨੈਣ ਜੀ, ਅਸੀਂ ਫੋਨ ਦੋਸਤਾਂ ਮਿੱਤਰਾਂ ਦਾ ਇੰਤਜ਼ਾਰ ਕਰਦੇ ਹਾਂ, ਕੋਈ ਗੱਲ ਨਹੀਂ, ਆ ਜਾਏਗਾ ਹੁਣੇ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਤੁਸੀਂ ਤਿਆਰ ਹੋ ਤਾਂ ਸਾਡੇ ਦੋਸਤਾਂ ਨੂੰ ਫਿਰ ਕੋਈ ਨਾ ਕੋਈ ਖੂਬਸੂਰਤ ਜੀ ਵਧੀਆ ਜੀ ਚੀਜ਼ ਆਪਣੀ ਮਨਪਸੰਦ ਦੀ ਅੱਜ ਕਰ ਦਿਓ, ਮੰਤਰ ਮੁਗਧ ਕਰ ਦਿਓ ਦੋਸਤਾਂ ਨੂੰ ਵਧੀਆ ਮਧੁਰ ਜੀ ਆਵਾਜ਼ ਦੇ ਨਾਲ। ਅੱਜ ਫਿਰ ਹੈ ਜੀ, ਆਉਣ ਦਿਓ ਫਿਰ।
2: ਲੈ ਵੇ ਰਾਂਝਿਆ ਵਾ

ਸਾਡੇ ਦੂਤੀਆਂ ਦੇ ਸਿਰ ਭਸ ਹੋਏ ਸੋਰੀ ਕਿਸਮ

0: ਨਮਾਣੀ ਦੀ ਸੱਸ ਹੋਏ
1: ਵਾਹ ਵਾਹ ਵਾਹ ਬਹੁਤ ਖੂਬਸੂਰਤ ਸੁਨੈਣ ਜੀ ਤੁਹਾਡੀ ਆਵਾਜ਼ ਤੇ ਉਹ ਹੈ ਹੀ ਹੈ ਲੇਕਿਨ ਅੱਜ ਇਹਦੇ ਵਿੱਚ ਨਾ ਇੱਕ ਅਜੀਬ ਕਿਸਮ ਦਾ ਇੱਕ ਦਰਦ ਜਿਹਾ ਵੀ ਝਲਕਦਾ ਹੈ ਤੁਹਾਨੂੰ ਜਾਣ ਦਾ ਵੀ ਥੋੜਾ ਜਿਹਾ ਨਾ ਮਨ ਦੇ ਵਿੱਚ ਮਲਾਲ ਜਿਹਾ ਹੈ ਚਲੋ ਕੋਈ ਗੱਲ ਨਹੀਂ ਦੁਨੀਆ ਇੱਦਾਂ ਹੀ ਚੱਲਦੀ ਹੈ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ
2: ਸਤਿ ਸ੍ਰੀ ਅਕਾਲ ਜੀ ਬਹੁਤ ਚੰਗਾ ਲੱਗ ਰਿਹਾ ਸੀ ਜੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਨ ਤੇ ਭਾਜੀ ਆਏ ਸਨ ਜਿਹੜੇ ਪਾਕਿਸਤਾਨ ਤੋਂ
1: ਜੀ ਜੀ
2: ਜਿਨ੍ਹਾਂ ਨੇ ਬਹੁਤ ਹੀ ਰੌਣਕਾਂ ਲਾਈਆਂ ਪਾਰਕਾਂ ਦੇ ਵਿੱਚ ਤੇ ਬਹੁਤ ਚੰਗਾ

0: ਹਾਂ
1: ਬਹੁਤ ਸ਼ੁਕਰੀਆ,
0: ਬਹੁਤ ਚੰਗਾ ਲੱਗਦਾ ਹੈ। ਤੇ ਜਿਹੜਾ ਤੁਸੀਂ ਹੋਲਡ ਕਰਕੇ ਸਾਨੂੰ ਸੁਣਾਇਆ ਉਹ ਵੀ ਚੰਗਾ।
2: ਨਹੀਂ ਨਹੀਂ ਵਧੀਆ ਵਧੀਆ, ਦੇਖੋ ਇਹਨਾਂ ਦੀ ਬੜੀ ਖੂਬਸੂਰਤ ਆਵਾਜ਼ ਹੈ ਤੇ ਖੂਬਸੂਰਤ ਅੰਦਾਜ਼ ਹੈ ਇਹਨਾਂ ਦਾ।
0: ਜੇ ਕੋਈ ਹੋਰ ਸੁਣਾ ਸਕਦੇ ਨੇ ਤੇ ਬਹੁਤ ਧੰਨਵਾਦ ਹੋਵੇਗਾ।
2: ਸੁਣਾਂਗੇ ਅੱਜ ਸਾਡੇ ਨਾਲ ਹੀ ਹੈ ਪੂਰੇ ਪ੍ਰੋਗਰਾਮ ਦੇ ਵਿੱਚ। ਅੱਜ ਅਸੀਂ ਕੋਸ਼ਿਸ਼ ਕਰਾਂਗੇ, ਗਾਣੇ ਗੁਣੇ ਘੱਟ ਹੀ ਲਾਵਾਂਗੇ ਅੱਜ, ਅਸੀਂ ਅੱਜ ਇਹਨਾਂ ਦੀ ਆਵਾਜ਼ ਦੇ ਵਿੱਚ ਲਾਈਵ ਹੀ ਸੁਣਾਂਗੇ ਇਹਨੂੰ, ਇੱਕ ਅੱਧਾ ਗਾਣਾ ਸੁਣਾ ਦਿਆਂਗੇ ਨਾਲ ਇਹਨਾਂ ਨੂੰ ਸੁਣਾਂਗੇ ਅੱਜ। ਤੇ ਹੋਰ ਸੁਣਾਓ, ਸਭ ਠੀਕ ਠਾਕ ਹੈ ਵਧੀਆ?
0: ਹਾਂਜੀ ਭਾਜੀ,
2: ਮੈਂ ਕਿਹਾ ਠੀਕ ਠਾਕ ਹੈ ਵਧੀਆ, ਸਿਹਤਾਂ ਸੁਹਤਾਂ ਠੀਕ ਹੈ?
0: ਬਹੁਤ ਵਧੀਆ ਸੁਣ ਲਈ ਔਰ ਧੰਨ ਹੋ ਗਏ ਜੀ ਬਹੁਤ ਵਧੀਆ ਚਲੋ ਬਹੁਤ ਵਧੀਆ ਫੋਨ ਕਰਦੇ ਕਰੇ ਰੋਜ਼ ਤੇ ਕੋਈ ਫਰਮਾਇਸ਼ ਕਰਦਿਆ ਕਰੋ ਗਾਣਾ ਗੁਣਾ ਸੁਣਨਾ ਹੋਵੇ ਤੇ ਸੁਣਾ ਦਿਆ ਕਰਾਂਗੇ ਅਸੀਂ ਤੁਹਾਨੂੰ।
2: ਮਹਾਰਾਜ ਤੁਹਾਡੀ ਤੰਦਰੁਸਤ ਰੱਖੇ ਸਰੀਰ 4736753535 ਸਾਡੇ ਸਟੂਡੀਓ ਦਾ ਨੰਬਰ ਹੈ। ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਅੱਜ ਜਾਰੀ ਰੱਖਿਆ ਸੀ ਕਿ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਕਹਿੰਦੇ ਵੀ ਕੋਈ ਵੀ ਆਦਮੀ ਸੰਪੰਨ ਨਹੀਂ ਹੁੰਦਾ। ਹਰ ਆਦਮੀ ਦੀ ਸ਼ਖਸੀਅਤ ਦੇ ਵਿੱਚ ਪਰਮਾਤਮਾ ਨੇ ਬਹੁਤ ਸਾਰੇ ਗੁਣ ਭਰੇ ਹੁੰਦੇ ਆ ਔਰ ਬਹੁਤ ਸਾਰੇ ਔਗਣ ਵੀ ਹੁੰਦੇ ਆ। ਇਹਦੇ 'ਚ ਕੋਈ ਸ਼ੱਕ ਨਹੀਂ। ਇਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਕਿ ਆਦਮੀ ਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ। ਦੇਖੋ ਕਮਜ਼ੋਰੀਆਂ ਜਿਹੜੀਆਂ ਆਦਮੀ ਨੂੰ ਖੁਦ ਪਤਾ ਹੁੰਦਾ, ਜਿਹੜੇ ਉਹਦੇ ਗੁਣ ਹੈ ਨਾ ਉਹ ਦੂਸਰੇ ਦੋਸਤਾਂ ਨੂੰ ਸਭ ਪਤਾ ਹੁੰਦਾ। ਸੋ ਦੋਸਤ ਮਿੱਤਰ ਉਹਦੇ ਗੁਣ ਨੂੰ ਤਾਂ ਦੱਸਦੇ ਰਹਿੰਦੇ ਹੋਣਗੇ, ਕਮਜ਼ੋਰੀਆਂ ਵੀ ਦੋਸਤਾਂ ਮਿੱਤਰਾਂ ਨੂੰ ਪਤਾ ਹੁੰਦਾ, ਲੇਕਿਨ ਕਈ ਵਾਰੀ ਆਦਮੀ ਉਹਨਾਂ ਨੂੰ ਛੁਪਾ ਲੈਂਦਾ ਕਿ ਨਹੀਂ ਯਾਰ ਮੈਂ ਇਹ ਨਾ ਹੀ ਸ਼ੇਅਰ ਕਰਾਂ, ਲੇਕਿਨ ਪਤਾ ਹੁੰਦਾ। ਪਰ ਕਈ ਵਾਰੀ ਦੱਸਣਾ ਪਵੇ ਤਾਂ ਬਹੁਤ ਵਧੀਆ ਗੱਲ ਹੈ। ਉਸ ਕਮਜ਼ੋਰੀ ਨੂੰ ਅਸੀਂ ਸੁਧਾਰ ਸਕਦੇ, ਉਹਨੂੰ ਅਸੀਂ ਇੰਪਰੂਵ ਕਰ ਸਕਦੇ ਹਾਂ, ਉਹਦੇ 'ਚ ਸੋਧ ਕਰ ਸਕਦੇ ਹਾਂ। ਸੋ ਸਾਡਾ ਨੰਬਰ ਹੀ ਹੈ 6473653553 ਤੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਆਪਾਂ ਰੱਖਾਂਗੇ। ਤੇ ਖੂਬਸੂਰਤ ਜੀ ਸੁਨੈਣ ਜੀ ਇੱਕ ਗਾਣਾ ਵੀ ਸੁਣੀਏ ਆਪਾਂ, ਬਹੁਤ ਵਧੀਆ ਜੇ ਤੁਹਾਨੂੰ ਸੁਣਾਈਏ। ਤੇ ਮੇਰੇ ਫੇਵਰਟ ਸਿੰਗਰ ਹੈ ਤੇ ਮੈਂ ਉਹਦਾ ਗਾਣਾ ਤੁਹਾਨੂੰ ਸੁਣਾਉਣਾ ਇੱਕ, ਤੇ ਤੁਸੀਂ ਸੁਣੋ ਤੇ ਨਾਲ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ।

0: ਬੇਕਦਰਾਂ ਨਾਲ ਪਿਆਰ ਨਾ ਕਰਿਓ ਡੁੱਬ ਜਾਓਗੇ। ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਬਹੁਤ ਖੂਬਸੂਰਤ ਗੀਤ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਆਪਣਾ ਕੋਈ ਮਨਪਸੰਦ ਗਾਣਾ ਸੁਣਨਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਹੁਸਨੈਨ ਅਕਬਰ ਜੀ ਦੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਉਹਨਾਂ ਤੋਂ ਕੁਝ ਸੁਣਨ ਦਾ ਮਨ ਹੋਵੇ ਤਾਂ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਉਹ ਜੋ ਸਾਡੀ ਗੱਲਬਾਤ ਚੱਲ ਰਹੀ ਹੈ ਜਿਸ ਵਿਸ਼ੇ ਦੇ ਉੱਪਰ, ਉਹ ਸੰਬੰਧੀ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਯਾਰ ਗੱਲਬਾਤ ਅੱਜ ਸਾਰਿਆਂ ਦੇ ਨਾਲ ਸੰਬੰਧਿਤ ਹੀ ਹੈ। ਕੋਈ ਕਿਸੇ ਪਰਟੀਕੁਲਰ ਕਿਸੇ ਖਾਸ ਆਦਮੀ ਦੇ ਬਾਰੇ ਆਪਾਂ ਨਹੀਂ ਗੱਲ ਕਰ ਰਹੇ, ਕਿਸੇ ਖਾਸ ਘਟਨਾ ਦੇ ਬਾਰੇ ਨਹੀਂ ਗੱਲ ਕਰ ਰਹੇ, ਕਿਸੇ ਖਾਸ ਵਿਸ਼ੇ ਦੇ ਬਾਰੇ ਨਹੀਂ ਗੱਲ ਕਰ ਰਹੇ। ਗੱਲਬਾਤ ਅਸੀਂ ਅੱਜ ਸੁਨੈਣ ਜੀ ਉਹ ਕਰ ਰਹੇ ਹਾਂ ਕਿ ਜਿਹੜੀ ਹਰ ਇਨਸਾਨ ਦੇ ਨਾਲ ਰਿਲੇਟਡ ਹੈ, ਹਰ ਇਨਸਾਨ ਦੇ ਨਾਲ ਰਿਲੇਟਡ ਹੈ। ਤੁਸੀਂ ਵੀ ਦੱਸੋ, ਤੁਸੀਂ ਵੀ ਤੁਹਾਡੇ ਵਿੱਚ ਹੋਏਗੀ ਕੋਈ ਖੂਬੀ, ਤੁਹਾਡੇ ਵਿੱਚ ਤੁਹਾਨੂੰ ਲੱਗਦਾ ਜਿਹੜੀ ਹੈ ਮੇਰੇ 'ਚ ਬੜੀ ਖੂਬਸੂਰਤ ਇੱਕ ਖੂਬੀ ਹੈ, ਮੇਰੇ 'ਚ ਗੁਣ ਹੈਗਾ ਕਿ ਮੈਂ ਇਹ ਨਾ ਜੋ ਜਿਸ ਤਰ੍ਹਾਂ ਮਰਜ਼ੀ ਹੋ ਜਾਵੇ ਇਹ ਗੁਣ ਤੋਂ ਮੈਂ ਨਾ ਇਹ ਆਪਣੇ ਆਪ ਤੋਂ ਮੁਕਰ ਨਹੀਂ ਸਕਦਾ, ਇਹ ਮੇਰੇ 'ਚ ਕੁਆਲਿਟੀ ਹੈਗੀ ਹੈ। ਅਤੇ ਕੋਈ ਐਸੀ ਚੀਜ਼ ਜਿਹੜੀ ਤੁਹਾਨੂੰ ਲੱਗਦੀ ਹੋਏ ਕਿ ਇਹ ਚੀਜ਼ ਇੱਕ ਮੇਰੇ 'ਚ ਨਾ ਹੈਗਾ, ਤਲਖੀ ਵੀ ਹੈਗੀ, ਮੈਨੂੰ ਤਲਖੀ ਆ ਜਾਂਦੀ ਜਲਦੀ, ਜਾਂ ਮੈਨੂੰ ਕੋਈ ਗੁੱਸਾ ਜਲਦੀ ਆ ਜਾਂਦਾ, ਜਾਂ ਕੋਈ ਨਾ ਕੋਈ ਹੁੰਦਾ, ਹਰ ਇਨਸਾਨ 'ਚ ਹੁੰਦਾ ਕੋਈ ਨਾ ਕੋਈ ਹੁੰਦਾ ਹੈ।
1: ਬਸ ਜੀ, ਇੱਕ ਤੇ ਮੈਨੂੰ ਝੂਠੇ ਬੰਦੇ ਤੇ ਗੁੱਸਾ ਆਉਂਦਾ ਹੈ,
0: ਜਿਹੜਾ ਬੰਦਾ ਝੂਠ ਬੋਲਦਾ ਹੈ।
1: ਹਾਂਜੀ,
0: ਇਹ ਵੈਸੇ ਇਹ ਮੇਰਾ ਖਿਆਲ ਹੈ ਇਹ ਕਿਸੇ ਬੰਦੇ ਦੀ ਕਮੀ ਨਹੀਂ ਹੈਗੀ, ਕਮਜ਼ੋਰੀ ਨਹੀਂ ਹੈਗੀ, ਮੇਰਾ ਖਿਆਲ ਇਹਨੂੰ ਗੁਣ 'ਚ ਸ਼ਾਮਿਲ ਆਪਾਂ ਕਰ ਸਕਦੇ ਹਾਂ। ਇਹ ਤਾਂ ਕੁਆਲਿਟੀ ਹੈ ਕਿ ਝੂਠਾ ਬੰਦਾ ਜਿਹੜਾ ਕੋਈ ਝੂਠ ਬੋਲਦਾ ਉਹਦੇ ਤੇ ਗੁੱਸੇ ਹੋਣਾ ਸਾਡਾ ਰਾਈਟ ਹੈ। ਜੇ ਅਸੀਂ ਝੂਠੇ ਬੰਦੇ ਨੂੰ ਕਵਾਂਗੇ ਵੀ ਸ਼ਾਬਾਸ਼ ਦੇਵਾਂਗੇ, ਇਹਦਾ ਮਤਲਬ ਅਸੀਂ ਝੂਠ ਨੂੰ ਪਿਆਰ ਕਰਦੇ ਹਾਂ।
1: ਹਾਂਜੀ, ਦੂਜੀ ਮੇਰੇ 'ਚ ਇਹ ਵੇਖੇ ਜਿੱਥੇ ਮੈਰਿਟ ਦੀ ਗੱਲ ਆ ਜਾਂਦੀ ਹੈ ਨਾ, ਮੇਰਾ ਬੇਟਾ ਵੀ ਉੱਥੇ ਹੋਵੇ ਮੈਂ ਮਾਫੀ ਨਹੀਂ ਦਿੰਦਾ।
0: ਜੀ ਜੀ ਜੀ ਜੀ ਹਾਂ, ਕਿ ਡਿਜ਼ਰਵਿੰਗ ਮਤਲਬ ਜਿਹੜਾ ਬੰਦਾ ਜਿੱਥੇ ਜਿਹਦਾ ਹੱਕ ਬਣਦਾ ਨਾ,
1: ਬਸ
0: ਜਿਹੜਾ ਬੰਦਾ ਉਹਦਾ ਕੋਈ ਹੱਕ ਮਾਰ ਕੇ ਉਹ ਚੀਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੂਗਾ ਨਾ, ਤੇ ਤੁਹਾਨੂੰ ਉਹ ਚੀਜ਼ ਨਹੀਂ ਅੱਛੀ ਲੱਗਦੀ।
1: ਮੈਨੂੰ ਯਾਦ ਹੈ ਕਿ ਮੈਂ ਫਿਜ਼ੀਕਲ ਟੀਚਰ ਸਾਂ ਤੇ ਮੇਰੀ ਡਿਊਟੀ ਸੀ ਸੁਬਹਾ ਦੀ ਅਸੈਂਬਲੀ ਕਰਨੀ, ਤੇ ਜਿਹੜੇ ਬੱਚੇ ਲੇਟ ਆਉਣੇ ਉਹਨਾਂ ਨੂੰ ਸਜ਼ਾ ਦੇਣੀ। ਤੇ ਇੱਕ ਦਿਨ ਮੇਰਾ ਬੇਟਾ ਵੀ ਉੱਥੇ ਪੜ੍ਹਦਾ ਸੀ, ਮੈਂ ਬੱਚਿਆਂ ਨੂੰ ਸਜ਼ਾ ਦੇ ਰਿਹਾ ਹਾਂ, ਤੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਕਿ ਹਰ ਬੱਚੇ ਨੂੰ ਅੱਜ ਇੱਕ ਸੋਟੀ ਮਾਰਨੀ ਤੁਸੀਂ।
0: ਇੱਕ ਸੋਟੀ ਮਾਰਨੀ?
1: ਮੈਂ ਹਾਂ ਜੀ, ਠੀਕ ਹੈ। ਮੇਰਾ ਬੇਟਾ ਵੀ ਲੇਟ ਆਇਆ,
0: ਉਹਦੇ ਵੀ ਪਈ, ਫਿਰ
1: ਉਹਨੂੰ ਮੈਂ ਦੋ ਮਾਰੀਆਂ ਸਨ।
0: ਕਿਆ ਬਾਤ ਵੀ, ਬਾਕੀ ਦੂਜੇ ਬੱਚਿਆਂ ਨੂੰ ਐਨ ਨਾ ਲੱਗੇ ਭਾਈ ਟੀਚਰ ਨੇ ਆਪਣੇ ਬੱਚੇ ਕਰਕੇ ਇੱਕ ਮਾਰੀ, ਉਹਨੂੰ ਛੱਡ ਦਿੱਤਾ ਤੇ ਸਾਡੇ ਪਈਆਂ, ਉਹਦੇ ਸਗੋਂ ਦੋ ਮਾਰੀਆਂ
1: ਬੱਚੇ ਨੂੰ। ਉਹਦਾ ਫਾਇਦਾ ਮੈਨੂੰ ਫਿਰ ਕੀ ਹੋਇਆ ਕਿ ਉਹ ਬੱਚਾ 6ਵੀਂ ਤੋਂ ਲੈ ਕੇ
0: ਹਾਂ ਲੇਟ ਨਹੀਂ ਆਇਆ,
1: ਉਹ ਬੀ ਐਸ ਆਨ ਰਜ਼ੋਲੋਜੀ ਉਹਨੇ ਕੀਤਾ ਹਾਂ, ਉਹਨੂੰ ਨਾ ਤੇ ਫਿਰ ਇਹ ਕਹਿਣਾ ਪਿਆ ਪੁੱਤਰ ਟਾਈਮ ਤੇ ਆ, ਤੇ ਨਾ ਇਹ ਕਰਨਾ ਪਿਆ ਵੀ ਇਮਤਿਹਾਨਾਂ 'ਚ ਜਾ ਕੇ ਸਪੋਰਟ ਕਰਨੀ ਜਾਂ ਕਿਸੇ ਪਾਸੇ, ਉਹ ਫਿਰ ਪੜ੍ਹਿਆ ਸਹੀ ਤਰ੍ਹਾਂ ਜਿਵੇਂ ਪੜ੍ਹਨਾ ਚਾਹੀਦਾ।
0: ਵੈਸੇ ਨਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਬੱਚੇ ਹੁੰਦੇ ਨਾ ਸਾਡੇ, ਉਹ ਪੇਰੈਂਟਸ ਨੂੰ ਫੋਲੋ ਬਹੁਤ ਕਰਦੇ ਆ।
1: ਜੀ ਜੀ,
0: ਇਹ ਕਈ ਵਾਰੀ ਅਸੀਂ ਨਾ ਬੱਚਿਆਂ ਨੂੰ ਲਾਡ ਲਾਡ ਦੇ ਵਿੱਚ ਕਈ ਛੋਟੀਆਂ ਛੋਟੀਆਂ ਗੱਲਾਂ ਗਲਤ ਅਸੀਂ ਆਪ ਉਹਨਾਂ ਨੂੰ ਐਪਰੀਸ਼ੀਏਟ ਕਰ ਦਿੰਦੇ ਬਚਪਨ ਦੇ ਵਿੱਚ, ਲੇਕਿਨ ਇਹਨਾਂ ਚੀਜ਼ਾਂ ਨੂੰ ਨਾ ਥੋੜਾ ਜਿਹਾ ਇਹਤਿਆਤ ਵਰਤਣੀ ਚਾਹੀਦੀ ਹੈ ਕਿ ਬੱਚੇ ਮਾਂ ਬਾਪ ਨੂੰ ਬਹੁਤ ਫੋਲੋ ਕਰਦੇ ਆ।
1: ਜੀ ਜੀ,
0: ਹੁਣ ਮੈਂ ਕਈ ਵਾਰੀ ਦੇਖਦਾ ਹੁੰਦਾ ਕਿ ਹੁਣ ਅੱਜ ਤੁਸੀਂ ਛੋਟੇ ਬੱਚੇ ਨੂੰ ਸਾਡੇ, ਅਸੀਂ ਦੇਖਦੇ ਹਾਂ ਕਿ ਸਾਡੇ ਬੇਟਾ ਤੇ ਨੂੰਹ ਰਾਣੀ ਜਿਹੜੇ ਕੋਈ ਬੱਚੇ ਹੈਗੇ ਨਾ, ਉਹ ਜਦੋਂ ਉਹਨਾਂ ਨੇ ਕੋਈ ਰੋਟੀ ਪਾਣੀ ਖਾਣਾ ਨਾ ਤੇ ਨਾਲ ਟੀਵੀ ਲਾ ਲਏ ਜਾਂ ਮੋਬਾਈਲ ਦੇ ਉੱਪਰ ਕੋਈ ਨਾ ਕੋਈ, ਇਹ ਅੱਜ ਰਿਵਾਜ ਬਣਿਆ ਹੋਇਆ ਅੱਜ ਕੱਲ੍ਹ। ਮੈਂ ਉਹਨਾਂ ਨੂੰ ਕਈ ਵਾਰੀ ਕਹਿੰਦਾ ਹੁੰਦਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਭਾਈ ਰੋਕੋਗੇ ਭਾਈ ਖਾਣ ਵੇਲੇ ਟੀਵੀ ਨਹੀਂ ਦੇਖਣਾ ਜਾਂ ਖਾਣ ਵੇਲੇ ਕੋਈ ਮੋਬਾਈਲ ਨਹੀਂ ਦੇਖਣਾ। ਸੋ ਜਿੱਦਾਂ ਜਿੱਦਾਂ ਤੁਸੀਂ ਕਰੋਗੇ ਨਾ ਬੱਚੇ ਤੁਹਾਨੂੰ ਉਦਾਂ ਫੋਲੋ
1: ਕਰਨਗੇ। ਮੇਰਾ ਇਹਦੇ ਉੱਤੇ ਬੜਾ ਫੋਕਸ ਹੈ ਔਰ ਸਖਤੀ ਹੈ। ਜਿਸ ਵੇਲੇ ਘਰ ਖਾਣਾ ਖਾਂਦੇ ਹੋਈਏ ਹੋ ਹੀ ਨਹੀਂ ਸਕਦਾ ਕਿ ਉਧਰ ਟੀਵੀ ਲੱਗਾ ਹੋਵੇ ਜਾਂ ਕੋਈ ਮੋਬਾਈਲ ਤੇ ਲੱਗੇ, ਮੈਂ ਕਹਿਣਾ ਪਰਾਂ ਰੱਖ ਦਿਓ ਕਿਸੇ ਦੀ।
0: ਨਹੀਂ, ਇਹ ਤਾਂ ਹੁਸਨੈਣ ਜੀ ਇਹ ਸਾਇੰਟੀਫਿਕਲੀ ਵੀ ਹੈ, ਇਹ ਹਾਈਜੀਨਿਕਲੀ ਵੀ ਹੈ ਕਿ ਜਦੋਂ ਤੁਸੀਂ ਕੋਈ ਚੀਜ਼ ਖਾਂਦੇ ਹੋ ਨਾ ਤੇ ਤੁਸੀਂ ਸਿਰਫ ਉਹਨੂੰ ਖਾਣੇ ਵੱਲ ਹੀ ਫੋਕਸ ਕਰੋ ਆਪਣਾ।
1: ਵੇਖੋ ਜੀ, ਬੰਦਾ ਦਿਨ ਰਾਤ ਮਿਹਨਤ ਮੁਸ਼ਕਤ ਸਾਰਾ ਕੁਝ ਕਰਦਾ ਹੈ, ਕਾਹਦੇ ਵਾਸਤੇ? ਜੇ ਸਕੂਨ ਦੇ ਨਾਲ ਉਹਨੇ ਖਾਣਾ ਵੀ ਨਹੀਂ ਤੇ ਫਿਰ ਕਰਨਾ ਕੀ?
0: ਫੋਕਸ ਕਰਨਾ, ਕਿਉਂਕਿ ਦੇਖੋ ਅਨਾਜ ਜਿਹੜਾ ਤੁਸੀਂ ਖਾ ਰਹੇ ਹੋ ਨਾ, ਉਹਨੂੰ ਆਦਰ ਕਰੋਗੇ, ਉਹਦਾ ਸਤਿਕਾਰ ਕਰੋਗੇ, ਉਹਨੂੰ ਮੁਹੱਬਤ ਕਰੋਗੇ ਨਾ, ਤੇ ਉਹ ਓਨਾ ਹੀ ਤੁਹਾਨੂੰ ਅੱਗੋਂ ਤੁਹਾਨੂੰ ਲੱਗੂਗਾ।
1: ਦੂਸਰਾ ਇੱਕ ਮੇਰੀ ਆਦਤ ਹੈ, ਉਹ ਤੁਸੀਂ ਦੱਸਣੀ ਹੈ, ਉਹ ਪਤਾ ਨਹੀਂ ਚੰਗੀ ਹੈ ਕਿ ਮਾੜੀ ਹੈ, ਕਿ ਮੈਂ ਜਦੋਂ ਰਾਤ ਸੌਣਾ ਹੁੰਦਾ ਨਾ, ਮੈਂ ਕਦੀ ਵੀ ਫੋਨ ਆਨ ਕਰਕੇ ਨਹੀਂ ਸੁੱਤਾ, ਫੋਨ ਮੈਂ ਆਫ ਕਰਕੇ।
0: ਨਹੀਂ, ਵਧੀਆ, ਅੱਛੀ ਆਦਤ ਹੈ। ਖੈਰ,
1: ਯਾਨੀ ਮੈਂ ਹੁੰਦਾ ਨਾ ਬਾਜ਼ ਬੰਦਾ ਵੀ ਲਾ ਦਿਓ ਵੀ ਇਹਨੂੰ ਸਾਇਲੈਂਟ ਤੇ, ਮੈਂ ਉਹ ਵੀ ਨਹੀਂ ਕਰਦਾ, ਮੁਕੰਮਲ ਆਫ ਕਰਕੇ ਸੌਣਾ।
0: ਨਹੀਂ ਨਹੀਂ, ਅੱਛੀ ਗੱਲ ਹੈ, ਇਹ ਤਾਂ ਵੈਸੇ ਵੀ ਸਾਇੰਟੀਫਿਕਲੀ ਵੀ ਕਹਿੰਦੇ ਆ ਨਾ ਕਿ ਰਾਤ ਨੂੰ ਤੁਸੀਂ ਮੋਬਾਈਲ ਆਪਣੇ ਸਿਰਹਾਣੇ ਰੱਖ ਲਓ ਨਾ ਆਉਣ, ਤੇ ਉਹਦੇ ਵਿੱਚ ਕੋਈ ਰੇਜ਼ ਹੈ ਵਗੈਰਾ, ਉਹ ਤੁਹਾਡੇ ਲਈ ਹਾਰਮਫੁਲ ਹੋ ਸਕਦੀਆਂ, ਤੁਹਾਨੂੰ ਬੰਦ ਕਰ ਦੇਣਾ ਚਾਹੀਦਾ। ਦੂਸਰੀ ਗੱਲ ਹੈ ਕਿ ਚਾਰਜ ਤੇ ਤਾਂ ਕਦੇ ਵੀ ਲਗਾ ਕੇ ਨਾ ਰੱਖੋ ਆਪਣੇ ਸਿਰਹਾਣੇ।
1: ਜੀ ਜੀ,
0: ਕਈ ਕਰਦੇ ਇਸ ਤਰ੍ਹਾਂ ਵੀ ਚਾਰਜ ਤੇ ਲਗਾਤਾ ਤੇ ਆਪਣੇ ਸਿਰਹਾਣੇ ਮੋਬਾਈਲ ਰੱਖ ਲਿਆ ਤੇ ਉਹ ਸਮਝਦੇ ਆ ਵੀ ਜਦੋਂ ਚਾਰਜ ਫੁੱਲ ਹੋ ਗਈ ਆਪਣੇ ਆਪ ਕੱਟ ਹੋ ਜਾਊਗਾ। ਨਹੀਂ, ਜਦੋਂ ਚਾਰਜਿੰਗ ਵਾਲੀ ਲੀਡ ਵਿੱਚ ਲੱਗੀ ਰਹਿੰਦੀ ਨਾ ਤੇ ਉਹ ਡੇਂਜਰਸ, ਉਹ ਨੁਕਸਾਨਦਾਇਕ ਸਾਡੇ ਲਈ ਹੋ ਸਕਦੀ ਹੈ। ਤੇ ਚਾਰਜ ਨਾ ਵੀ ਲੱਗਾ ਹੋਵੇ ਤਾਂ ਔਨ ਮੋਬਾਈਲ ਨੂੰ ਤੁਸੀਂ ਆਪਣੇ ਸਿਰਹਾਣੇ ਨਾ ਰੱਖੋ, ਕਿਉਂਕਿ ਸਾਰੀ ਰਾਤ ਉਹਨੇ ਟੂੰ ਟੂੰ। ਇੱਥੇ ਤਾਂ ਖਾਸ ਤੌਰ ਤੇ ਨਹੀਂ, ਇੱਥੇ ਤਾਂ ਸਾਡੇ ਲਈ ਖਾਸ ਤੌਰ ਤੇ ਇਸ ਕਰਕੇ ਹੈ ਨਾ ਕਿ ਅਸੀਂ ਜਿੱਥੇ ਰਹਿ ਰਹੇ ਹਾਂ, ਜਿੱਥੋਂ ਅਸੀਂ ਆਏ ਹਾਂ, ਉੱਥੇ ਦਿਨ ਹੁੰਦਾ ਰਾਤ ਨੂੰ। ਤੇ ਉਹ ਜਿੰਨੇ ਦੋਸਤ ਮਿੱਤਰ ਭੈਣ ਭਰਾ ਨਾ, ਉਹ ਫਿਰ ਉਹ ਦਿਨ ਹੁੰਦਾ, ਉਹ ਠਾ ਠਾ ਮੈਸੇਜ ਜਿਹੜੇ ਤੇ ਤੁਸੀਂ ਸਿਰਹਾਣੇ ਪਿਆ ਹੋਵੇ ਤਾਂ ਟਨ ਕੱਟਣ ਕੱਟਣ ਕੱਟਣ ਕੀ ਹੁੰਦੀ ਰਹਿੰਦੀ।
1: ਅਰੋੜਾ ਸਾਹਿਬ, ਮੈਂ ਤੇ ਇੱਥੋਂ ਤੱਕ ਵੀ ਸੁਣਿਆ ਦੋਸਤਾਂ ਕੋਲੋਂ ਕਿ ਜਿਸ ਵੇਲੇ ਬਾਰਿਸ਼ ਹੋ ਰਹੀ ਹੋਵੇ ਨਾ ਤੇ ਬੱਦਲ ਗੜਕ ਰਿਹਾ ਹੋਵੇ, ਬਿਜਲੀ ਚਮਕ ਰਹੀ ਹੋਵੇ, ਉਸ ਵੇਲੇ ਮੋਬਾਈਲ ਯੂਜ਼ ਨਹੀਂ ਕਰੀਦਾ।
0: ਹੋ ਸਕਦਾ ਹੈ ਉਹ ਕੋਈ ਉਹਦਾ ਕੋਈ ਸਾਇੰਟੀਫਿਕਲੀ ਉਹਦਾ ਵੀ ਕੋਈ ਰੇਜ ਜਿਹੜੀਆਂ ਉੱਪਰੋਂ ਬੱਦਲ ਜਦੋਂ ਗੜਕਦੇ, ਜਦੋਂ ਬਿਜਲੀ ਲਿਸਕਦੀ ਹੈ ਨਾ, ਤੇ ਉਹ ਵੀ ਇੱਕ ਬੜਾ ਕੁਦਰਤ ਦਾ ਜਿਹੜਾ ਇੱਕ ਕ੍ਰਿਸ਼ਮਾ ਹੈ, ਤੇ ਉਹਦੇ ਨਾਲ ਵੀ ਕੁਝ ਥੋੜਾ ਬਹੁਤਾ ਕੋ ਖਤਰਨਾਕ ਸਾਬਤ ਚੀਜ਼ਾਂ ਹੋ ਸਕਦੀਆਂ। ਸੋ ਗੱਲਾਂ ਬਾਤਾਂ ਦਾ ਭਾਈ ਸਿਲਸਿਲਾ ਸਾਡਾ ਜਾਰੀ ਰਹੇਗਾ। 647-367-5353 647-367-5353 ਜਾਂ ਤੇ ਇਹ ਲੱਗਦਾ ਵੀ ਸਾਡੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਸਾਨੂੰ ਫੋਨ ਕਰਦੇ ਨਾ, ਉਹਨਾਂ ਚ ਕੋਈ ਕਮੀ ਹੈ ਹੀ ਨਹੀਂ ਹੈ। ਬਹੁਤ ਵਧੀਆ ਖੂਬਸੂਰਤ ਇਨਸਾਨ ਨੇ, ਬਹੁਤ ਵਧੀਆ ਉਹਨਾਂ ਦੀ ਸੋਚ ਹੈ। ਦੇਖੋ ਹਰ ਇੱਕ ਨੂੰ ਲੱਗਦਾ ਹੈ, ਦੇਖੋ ਆਪਾਂ ਤਾਂ ਚਲੋ ਗੱਲ ਕਰਤੀ, ਹੋ ਸਕਦਾ ਜਿਹੜੀ ਅਸੀਂ ਵੀ ਕਮੀ ਦੀ ਗੱਲ ਕੀਤੀ ਉਹ ਵੀ ਸਾਡੀ ਖੂਬੀ ਹੋਵੇ, ਜਿਹੜਾ ਗੁੱਸਾ ਜਲਦੀ ਆ ਜਾਂਦਾ ਗਲਤ ਦੇ ਖਿਲਾਫ। ਸੋ ਡਾਕਟਰ ਸਾਹਿਬ ਆ ਗਏ, ਡਾਕਟਰ ਸਾਹਿਬ ਨੂੰ ਪੁੱਛਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਆਉਂਦੇ ਹੋ ਤੁਸੀਂ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
0: ਵਧੀਆ ਜੀ, ਬਿਲਕੁਲ ਠੀਕ ਠਾਕ ਹੈ, ਤੁਸੀਂ ਸੁਣਾਓ?
2: ਹਾਂਜੀ ਠੀਕ ਨੇ,
1: ਸੁਣਾਓ ਜੀ। ਹਾਂਜੀ ਹਾਂਜੀ ਬਿਲਕੁਲ ਵਧੀਆ।
0: ਹਰ ਇਨਸਾਨ ਦੇ ਵਿੱਚ ਖੂਬੀਆਂ ਵੀ ਹੁੰਦੀਆਂ, ਹਰ ਇਨਸਾਨ ਦੇ ਵਿੱਚ ਕਮੀਆਂ ਵੀ ਹੁੰਦੀਆਂ। ਕੋਈ ਵੀ ਆਦਮੀ ਸਰਵ ਗੁਣ ਸੰਪੰਨ ਨਹੀਂ ਹੁੰਦਾ।
2: ਹਰ ਬੰਦੇ ਦੇ ਵਿੱਚ ਇੱਕ ਹੁੰਦੀ ਆ ਜਿਹੜੀ ਚੰਗੀ ਚੀਜ਼ ਹੁੰਦੀ, ਉਹਨੂੰ ਕਹਿੰਦੇ ਨੇ ਰਿਡੀਮਿੰਗ ਫੀਚਰ।
0: ਰਿਡੀਮਿੰਗ ਫੀਚਰ,
2: ਹਾਂਜੀ
0: ਜੀ।
2: ਉਹ ਜਿਹੜੀ ਉਹ ਰਿਡੀਮਿੰਗ ਫੀਚਰ ਹੈ, ਉਹ ਬੰਦੇ ਨੂੰ ਕਿਤੇ ਦਾ ਕਿਤੇ ਲੈ ਜਾਂਦਾ।
0: ਜੀ ਜੀ ਜੀ ਜੀ ਜੀ ਜੀ ਜੀ
2: ਹਾਂ, ਕਿਉਂਕਿ ਉਹ ਜਿਹੜੀ ਉਹਦੀ ਜਿਹੜੀ ਹੈਬਿਟ ਹੈ, ਉਹ ਇਹਨੂੰ ਪੋਜ਼ਿਟਿਵ ਦੇ ਵਿੱਚ ਗਿਣਿਆ ਜਾਂਦਾ। ਤੇ ਇਹ ਜਿਹੜੇ ਬੰਦੇ ਚ ਜਿਹੜੀ ਚੰਗੀ ਆਦਤ ਹੁੰਦੀ ਆ, ਉਹਨੂੰ ਲੈ ਜਾਂਦੀ ਹੈ ਅੱਗੇ ਦੀ
0: ਅੱਗੇ ਲੈ ਜਾਂਦੀ ਹੈ। ਤੇ ਕੋਈ ਕਮੀ ਕਮਜ਼ੋਰੀ ਵੀ ਹੁੰਦੀ ਹੈ ਹਰ ਇਨਸਾਨ ਚ, ਕੋਈ ਨਾ ਕੋਈ ਹੁੰਦੀ ਹੈ ਕਮਜ਼ੋਰੀ।
2: ਕਮਜ਼ੋਰੀ ਨੂੰ ਰਿਡੀਮ ਫੀਚਰ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ। ਰਿਡੀਮ ਦਾ ਮਤਲਬ ਹੁੰਦਾ ਵਾ ਵੀ ਅੱਗੇ ਲੈ ਕੇ ਜਾਣਾ।
0: ਮੈਂ ਸਮਝ ਗਿਆ ਤੁਹਾਡੀ ਗੱਲ, ਕਿ ਉਹ ਵਧੀਆ ਚੀਜ਼ ਨੂੰ ਤਾਂ ਅੱਗੇ ਟਰੈਵਲ ਕਰਨਾ ਚਾਹੀਦਾ ਹੈ, ਲੋਕਾਂ ਨੂੰ ਦੱਸਣਾ ਚਾਹੀਦਾ ਹੈ, ਅੱਗੇ ਚੀਜ਼ਾਂ ਜਾਣੀਆਂ ਚਾਹੀਦੀਆਂ ਨੇ, ਵਧੀਆ ਸੋਸਾਇਟੀ ਦੇ ਲਈ ਮੈਸੇਜ ਹੁੰਦਾ ਹੈ। ਕਈ ਵਾਰੀ ਕਮੀਆਂ ਵੀ ਹੁੰਦੀਆਂ ਨਾ ਆਦਮੀ ਚ, ਮੈਂ ਬਈ ਮੇਰੇ ਚ ਇਹ ਕਮੀ ਹੈਗੀ ਯਾਰ, ਮੇਰੇ ਤੋਂ ਆਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਮੇਰੇ। ਕਈ ਵਾਰੀ ਹੁੰਦਾ ਵੀ ਕਈ ਵਾਰੀ ਕਈ ਦੋਸਤਾਂ ਦੀ ਇਹ ਕਮਜ਼ੋਰੀ ਹੁੰਦੀ ਕਿ ਘਰ ਦੇ ਵਿੱਚ ਦੇਖੋ ਲੇਡੀਜ਼ ਕੰਮ ਕਾਰ ਕਰਦੀਆਂ, ਸਾਰਾ ਕੰਮ ਕਰਦੀਆਂ, ਉਹਨਾਂ ਤੋਂ ਕਰ ਦੋ ਇੱਕ ਚੀਜ਼ ਵੀ ਖੱਬੇ ਸੱਜੇ ਹੋਏ ਨਾ, ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ। ਲੇਕਿਨ ਉਹ ਸਮਝਦਾ ਨੀ ਕਿ ਔਰਤਾਂ ਦਾ ਘਰ ਦੇ ਵਿੱਚ ਕਿੰਨਾ ਕੰਮ ਹੁੰਦਾ, ਜੇ ਕੋਈ ਚੀਜ਼ ਇੱਧਰ ਉੱਧਰ ਹੋ ਗਈ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ, ਕਾਲੇ ਪੈਣ ਵਾਲੀ ਕੋਈ ਗੱਲ ਨਹੀਂ ਹੁੰਦੀ ਉਹਦੇ ਵਿੱਚ। ਨਹੀਂ ਵਧੀਆ ਵਧੀਆ, ਚਲੋ ਅੱਛੀ ਗੱਲ ਹੈ। ਅੱਛਾ ਡਾਕਟਰ ਸਾਹਿਬ, ਇੱਕ ਤੁਸੀਂ ਹੋਰ, ਚਲੋ ਅੱਜ ਤੁਹਾਡੇ ਨਾਲ ਗੱਲ ਰੋਜ਼ ਹੀ ਹੁੰਦੀ ਹੈ, ਅੱਜ ਇੱਕ ਥੋੜੀ ਜਿਹੀ ਸਲਾਹ ਦਿਓ ਕਿ ਵੈਸੇ ਹਰ ਇਨਸਾਨ ਨੂੰ ਨਾ, ਇੱਥੇ ਮੇਰਾ ਖਿਆਲ ਕੋਈ ਇਨਸਾਨ ਨਹੀਂ ਹੋਏਗਾ ਜਿਹਨੂੰ ਕੋਈ ਸਟ੍ਰੈਸ ਨਹੀਂ ਹੋਏਗਾ, ਜਿਹਨੂੰ ਕੋਈ ਟੈਨਸ਼ਨ ਨਹੀਂ ਹੋਏਗੀ, ਜਿਹਦੇ ਕੋਈ ਬੋਝ ਨਹੀਂ ਹੋਏਗਾ ਮਨ ਦੇ, ਕੋਈ ਚਿੰਤਾ ਨਹੀਂ ਹੋਏਗੀ। ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਪੈਂਦਾ ਨਾ, ਉਹ ਬੰਦੇ ਦੀ ਰਾਤ ਦੀ ਨੀਂਦ ਤੇ ਪੈਂਦਾ। ਨੀਂਦ ਪ੍ਰੋਪਰ ਜਿਹੜੀ ਨਹੀਂ ਆਉਂਦੀ, ਤੇ ਤੁਹਾਡੇ ਮੁਤਾਬਕ ਵਧੀਆ ਕੋਈ ਤੁਸੀਂ ਟਿਪ ਦਿਓ, ਕੋਈ ਵਧੀਆ ਕੋਈ ਨੁਸਖਾ ਥੋੜਾ ਜਿਹਾ ਦੇਖੋ ਕਿ ਬੰਦਾ ਜਦੋਂ ਸੋਏ ਤੇ ਉਹਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਅਹਿਤਿਆਤ ਰੱਖਣਾ ਪੈਂਦਾ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਨੀਂਦ ਆ ਜਾਏ, ਕਿਉਂਕਿ ਸਾਰੇ ਦਿਨ ਦਾ ਥੱਕਿਆ ਬੰਦਾ, ਨੀਂਦ ਜਿਹੜੀ ਨਾ ਬੜੀ ਵੱਡੀ ਇੱਕ ਥੈਰੇਪੀ ਹੈਗੀ ਆਦਮੀ ਦੇ ਤੰਦਰੁਸਤ ਰਹਿਣ ਵਾਸਤੇ।
2: ਦੇਖੋ ਇੱਥੇ ਤੁਸੀਂ ਕੈਨੇਡਾ ਚ, ਇੰਡੀਆ ਪਾਕਿਸਤਾਨ ਚ ਨਹੀਂ, ਮੈਂ ਕਹਿੰਦਾ ਇੱਥੇ ਹਰ ਬੰਦੇ ਨੂੰ ਸਟ੍ਰੈਸ ਹੈਗਾ।
0: ਜੀ ਜੀ ਜੀ,
2: ਕੋਈ ਵੀ ਬੰਦਾ ਐਸਾ ਨਹੀਂ ਜਿਹਨੂੰ ਸਟ੍ਰੈਸ ਨਾ ਹੋਵੇ। ਇੱਥੇ ਕਈ ਮੇਰੇ ਕੋਲ ਪੇਸ਼ੈਂਟ ਇਹੋ ਜਿਹੇ ਵੀ ਆਉਂਦੇ ਨੇ ਜਿਹਨਾਂ ਨੂੰ ਇੰਨਾ ਕੁ ਸਟ੍ਰੈਸ ਆ, ਜਿੰਨਾ ਕਿ ਉਹਨਾਂ ਦੇ ਉੱਤੇ ਮਤਲਬ ਜਿਹੜਾ ਡਿਪਰੈਸ਼ਨ ਹੈ ਅਗਲਾ ਰੂਪ ਆ ਜਾਂਦਾ।
0: ਚਲ ਚਲੋ, ਮਤਲਬ ਹੁਣ ਟਿਪ ਇਹ ਦਿਓ ਕਿ ਰਾਤ ਨੂੰ ਵਧੀਆ ਨੀਂਦ ਲੈਣ ਵਾਸਤੇ ਕੋਈ ਉਪਰਾਲਾ ਕੀ ਆਦਮੀ ਕੋਸ਼ਿਸ਼ ਕਰ ਸਕਦਾ ਹੈ? ਜਾਂ ਕੋਈ ਇਤਿਆਤ ਵਰਤਣਾ, ਕੋਈ ਪਰਹੇਜ਼ ਕਰਨਾ ਕਿਸੇ ਚੀਜ਼ ਤੋਂ ਕਿ ਰਾਤ ਨੂੰ ਵੀ ਨੀਂਦ ਜਲਦੀ ਆ ਜਾਏ, ਵਧੀਆ ਆ ਜਾਏ?
2: ਇਹ ਵੀ ਖਾਣਾ ਪੀਣਾ ਜਿਹੜਾ ਉਹਨੂੰ ਆਪਣਾ ਪੂਰੇ ਟਾਈਮ ਦੇ ਨਾਲ ਲਓ
0: ਜੀ,
2: ਤੇ ਜਿਹੜਾ ਸੌਣ ਦਾ ਵੀ ਤਰੀਕਾ ਜਿਹੜਾ ਆਪਣਾ ਉਹ ਘੰਟੇ ਦੋ ਘੰਟੇ ਬਾਅਦ ਜਰੂਰ ਸੌ ਜਾਓ, ਇਸ ਤੋਂ ਬਾਅਦ
0: ਮਤਲਬ ਇਹ ਨਹੀਂ ਹੈ ਕਿ ਬੈਡ ਤੇ ਲੇਟ ਜਾਓ ਤੇ ਦੋ ਘੰਟੇ ਮੋਬਾਈਲ ਹੀ ਆਪਣਾ ਟੀ ਟੀ ਟੀ ਟੀ ਟੀ ਟੀ ਕਰਦੇ ਰਹੋ ਤਾਂ ਤੁਸੀਂ ਹੋਰ ਦਿਮਾਗ ਤੇ ਬੋਝ ਪਾ ਲੋਗੇ ਉਸ ਚੀਜ਼ ਨਾਲ।
2: ਨਹੀਂ ਜਿਹੜਾ ਇਹ ਰੋਟੀ ਹੈ ਨਾ ਜਿਹੜੀ, ਇਹਦੇ ਵਿੱਚ ਇੱਕ ਨਸ਼ਾ ਹੁੰਦਾ ਵਾ
0: ਜੀ ਜੀ,
2: ਜਿਹੜਾ ਤੁਹਾਨੂੰ ਨਸ਼ਾ ਤੁਹਾਨੂੰ ਨੀਂਦ ਲਿਆ ਦਿੰਦਾ।
0: ਵੈਸੇ ਇੱਕ ਉਹ ਵੀ ਕਹਿੰਦੇ ਡਾਕਟਰ ਸਾਹਿਬ ਕਿ ਖਾਣਾ ਖਾਣ ਤੋਂ ਘੱਟੋ ਘੱਟ ਘੰਟੇ ਦੋ ਘੰਟੇ ਬਾਅਦ ਡਾਈਜੈਸਟ ਹੋਣ ਤੋਂ ਬਾਅਦ ਸੌਣਾ ਚਾਹੀਦਾ, ਇਹ ਵੀ ਘੰਟੇ ਦੇ ਵਿੱਚ ਡਾਈਜੈਸਟ ਹੋ ਜਾਏ ਤੇ ਫਿਰ। ਚਲੋ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ। ਡਾਕਟਰ ਜਸਵੀਰ ਚੌਹਾਨ ਜੀ 647-9394 ਨੰਬਰ ਇਹਨਾਂ ਦਾ, 6479931484, ਤੁਹਾਨੂੰ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਹੋਏ ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ।
3: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
3: ਹੁਸੈਨ ਅਕਬਰ ਬੇਟੇ ਨਵੀਂ, ਸਲਾਮ ਅਲੈਕਮ। ਅਸੀਂ ਬਹੁਤ ਖੁਸ਼ ਰਹੇ ਹਾਂ, ਅਸੀਂ ਇੰਜੋਏ ਕੀਤਾ ਤੁਹਾਡਾ ਸਾਰਾ ਕੁਝ ਸੁਣ ਕੇ ਨਾ ਬੜੇ, ਪਰ ਹੁਣ ਥੋੜਾ ਜਿਹਾ ਕਹਿੰਦੇ ਓਨੀ ਖੁਸ਼ੀ ਨਹੀਂ ਸੀ ਤੇਰੇ ਮਿਲਣ ਦੀ ਜਿੰਨੀ ਗਮੀ ਹੈ ਜਾਣ ਲੱਗੀ,
0: ਜਿੰਨੀ ਉਦਾਸੀ ਤੇਰੇ ਜਾਣ
1: ਲੱਗੀ।
3: ਤੇ ਚਲੋ ਠੀਕ ਹੈ, ਤੁਹਾਡੀ ਆਵਾਜ਼ ਸਾਡੇ ਕੋਲ ਹੈਗੀ ਹੈ ਸਾਡੇ
0: ਜੀ ਜੀ,
3: ਤੇ ਪਰ ਚਲੋ ਅਸੀਂ ਕਹਿੰਦੇ ਅੱਲਾ ਕਰੇ ਛੇਤੀ ਤੁਸੀਂ ਸਾਨੂੰ ਮਿਲੋ ਹੈ ਨਾ,
0: ਤੇ
3: ਦੁਬਾਰਾ ਤੇ ਆਪਣੇ ਪਰਿਵਾਰਾਂ ਚ ਵੀ ਜਾਣਾ ਪੈਂਦਾ। ਤੇ ਬਾਕੀ ਤੁਸੀਂ ਗੱਲਾਂ ਜਿਹੜੀਆਂ ਖਾਣ ਪੀਣ ਦੀ ਉਹ ਤਾਂ ਤੁਸੀਂ ਬਿਲਕੁਲ ਮੇਰੇ ਮੂੰਹ ਦੀ ਗੱਲ ਖਿੱਚ ਲਈ ਹੈ
0: ਜੀ,
3: ਉਹ ਵੀ ਤੁਸੀਂ ਉਹ ਦੱਸ ਦਿੱਤੀਆਂ ਨੇ ਵੀ ਰਾਤ ਨੂੰ ਟਾਈਮ ਸਿਰ ਛੇਤੀ ਖਾਣਾ, ਮੈਂ ਤਾਂ 7 ਵਜੇ ਤੋਂ ਬਾਅਦ ਕੁਛ ਨੀ ਖਾਂਦੀ।
0: ਨਹੀਂ ਨਹੀਂ ਇਹ ਬਹੁਤ ਵਧੀਆ ਗੱਲ ਹੈ ਜੀ, ਟਾਈਮ ਸਿਰ ਖਾਓ ਤੇ ਟਾਈਮ ਸਿਰ ਸੋ, ਇਹ ਬਹੁਤ ਵਧੀਆ ਇੱਕ ਨੇਮ ਬਣਾਉਣਾ ਜ਼ਰੂਰੀ ਹੈ।
3: ਥੋੜਾ ਵਾਕ ਕਰੋ ਰਾਤ ਨੂੰ ਨਾ ਜਰੂਰ ਸੌਣ ਤੋਂ ਪਹਿਲਾਂ,
0: ਜੀ ਜੀ,
3: ਫਿਰ ਹਜਮ ਹੋ ਜਾਵੇ। ਤੇ ਮੈਂ ਤਾਂ ਬੇਟੇ ਇੱਕ ਮੇਰੇ ਤੇ ਖੋਪੀ ਦਾ ਹੰਕਾਰ, ਮੈਂ ਕਹਿੰਦੀ ਹੰਕਾਰ ਨਾ ਆ ਜਾਵੇ
0: ਜੀ ਜੀ,
3: ਪਰ ਮੈਂ ਕਹਿੰਦੀ ਆ ਵੀ ਮੈਂ ਵਿਹਲੀ ਨੀ ਬੈਠਦੀ, ਸਾਰਾ ਦਿਨ ਮੈਂ ਥੋੜੀ ਦੇਰ ਬ੍ਰੇਕ ਜੀ ਲੈਣੀ ਆ, ਸੋਫੇ ਤੇ ਬੈਠ ਜਾਂਦੀ ਆ
0: ਜੀ,
3: ਤੇ ਜਿੱਦਾਂ ਨੈਪ ਜੇ ਆ ਜਾਂਦਾ ਇੱਕ ਤਰ੍ਹਾਂ ਕਦੇ,
0: ਤੇ
3: ਮੈਂ ਸਵੇਰੇ ਜਦੋਂ ਦੀ ਉੱਠੀ ਹੁੰਦੀ ਆ ਨਾ ਤੇ ਮੈਂ ਸਾਰਾ ਦਿਨ ਵਿਹਲੀ ਨੀ ਬੈਠਦੀ, ਜਿਹੜਾ ਵੀ ਕੋਈ ਕੰਮ ਕਰਦੇ ਆ ਮੈਂ ਕਹਿੰਦੀ ਮੈਂ ਕਰ ਲੈਂਦੀ ਆ, ਮੈਂ ਕਰ ਲੈਂਦੀ ਆ।
0: ਨਹੀਂ ਇਹ ਭੈਣ ਜੀ ਬਹੁਤ ਵਧੀਆ ਹੈਬਿਟ ਹੈ ਕਿ ਇਸ ਏਜ ਦੇ ਵਿੱਚ ਜਦੋਂ ਤੁਸੀਂ ਸੀਨੀਅਰ ਏਜਸ ਦੇ ਵਿੱਚ ਆ ਜਾਓ ਨਾ ਤੇ ਤੁਹਾਨੂੰ ਆਪਣੀ ਬੋਡੀ ਦੀ ਜਿੰਨੀ ਮੂਵਮੈਂਟ ਰੱਖੋਗੇ ਨਾ ਉਹਨਾਂ ਤੁਸੀਂ ਵਧੀਆ ਰਹੋਗੇ, ਸਹੀ ਰਹੋਗੇ।
3: ਹਾਂਜੀ, ਨਾਲੇ ਸਾਰੇ ਪਰਿਵਾਰ ਸਾਰਾ ਖੁਸ਼, ਨਾਲੇ ਮੇਰੀ
0: ਐਕਸਰਸਾਈਜ਼,
3: ਮੇਰੇ ਇੱਥੇ ਕਮੀ ਹੈ, ਕਮੀ ਹੈ ਮੈਂ ਮੂੰਹ ਤੇ ਜਿਹੜੀ ਗੱਲ ਹੋਵੇ ਨਾ ਮੈਂ ਮੂੰਹ ਤੇ ਦੱਸ ਦੇਣ, ਮੈਂ ਕਦੇ ਵੀ ਚੁਗਲੀ ਚਗਲੀ ਨੀ ਕਰਦੀ ਤੇ ਮੈਂ ਸਾਹਮਣੇ ਦੱਸ ਦਿੰਦੀ ਹਾਂ।
0: ਤੇ
3: ਬਾਕੀ ਆਪਾਂ ਕਹਿੰਦੇ ਜਿਹੋ ਜਿਹਾ ਖਾਈਏ ਅੰਨ ਉਹੋ ਜਿਹਾ ਹੋਵੇ ਮਨ,
0: ਬਿਲਕੁਲ ਸਹੀ ਗੱਲ,
3: ਚੰਗੀ ਚੀਜ਼ ਖਾਓ। ਤੇ ਰਾਤ ਨੂੰ ਮੈਂ ਤਾਂ ਢਿੱਲੋ ਵੀਡੀਓ ਰੇਡੀਓ ਲਿਆਂਦਾ ਹੋਇਆ
0: ਤੇ
3: ਮੈਂ ਰਾਤ ਨੂੰ ਨਾ ਥੋੜੀ ਥੋੜੀ ਟਿਊ ਗੁਰਬਾਣੀ ਲਾ ਛੱਡਦੀ
0: ਹਾਂ ਤੇ ਉਹਦਾ
3: ਪਤਾ ਨੀ ਲੱਗਦਾ ਕਦੋਂ ਨੀਂਦ ਆ ਜਾਂਦੀ। ਤੇ ਸ਼ੁਕਰ ਦਾਤੇ ਦਾ ਕਰਨੀ ਆ ਵੀ ਦਾਤਿਆ ਸ਼ੁਕਰ ਸਾਨੂੰ ਆਰਾਮ ਕਰਨ ਨੂੰ ਰਾਤ ਮਿਲੀ ਹੋਈ ਹੈ।
0: ਜੀ ਜੀ ਜੀ ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਮਿਹਰਬਾਨੀ ਫੀਡਬੈਕ ਦੇਣ ਵਾਸਤੇ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਥੈਂਕ। ਸੋ ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਮੈਂ ਤੁਹਾਡੇ ਨਾਲ ਇੱਕ ਸਾਡਾ ਮੈਸੇਜ ਸ਼ੇਅਰ ਕਰ ਲਾਂ ਤੇ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਜਾਰੀ ਕਰਾਂਗੇ। 6647367-5353 ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੁਸੀਂ ਪਾਰਟੀਸਪੇਟ ਕਰਨਾ ਹੋਵੇ, ਕੋਈ ਗੱਲਬਾਤ ਕਹਿਣੀ ਹੋਵੇ, ਹੁਸਨੈਣ ਜੀ ਨਾਲ ਕੋਈ ਗੱਲ ਕਰਨੀ ਹੋਵੇ, ਉਹਨਾਂ ਤੋਂ ਕੋਈ ਫਰਮਾਇਸ਼ ਦੀ ਚੀਜ਼ ਸੁਣਨੀ ਹੋਵੇ ਤਾਂ ਤੁਸੀਂ ਫੋਨ ਕਰ ਸਕਦੇ ਹੋ। ਸਾਡੇ ਪ੍ਰਾਊਡ ਸਪੌਂਸਰਡ ਬ੍ਰਮਟਨ ਕੈਸ਼ ਐਂਡ ਕੈਰੀ, 100 Kennedy Road ਬ੍ਰਮਟਨ ਦੇ ਵਿੱਚ ਤੁਸੀਂ ਆਪਣੇ ਘਰ ਦਾ ਕੋਈ ਵੀ ਸਮਾਨ ਲੈਣਾ ਹੋਵੇ, ਚਾਹੇ ਕੋਈ ਕਿਚਨ ਦਾ ਘਰ ਦੇ ਵਿੱਚ ਵਰਤਣ ਵਾਲਾ ਕੋਈ ਵੀ ਔਜ਼ਾਰ ਤੁਹਾਨੂੰ ਚਾਹੀਦਾ ਹੋਵੇ, ਕੋਈ ਪੰਜਾਬੀ ਥੀਮ ਘਰ ਵਿੱਚ ਡਿਵੈਲਪ ਕਰਨਾ ਹੋਵੇ, ਕੋਈ ਵਿਆਹ ਸ਼ਾਦੀ ਕੋਈ ਫੰਕਸ਼ਨ ਹੈ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਵੇ ਮਿਲ ਸਕਦੀ ਹੈ। ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਹੋਵੇ ਕਿਸੇ ਵੀ ਡਿਜ਼ਾਈਨ ਦਾ, ਕਿਸੇ ਵੀ ਕਲਰ ਦਾ, ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਵੇ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਵੇ, ਕੋਈ ਪੂਜਾ ਸਮੱਗਰੀ ਚਾਹੀਦੀ ਹੋਵੇ, ਹੋਰ ਜੋ ਵੀ ਗਰੋਸਰੀ ਬਲਕ ਦੇ ਵਿੱਚ ਆਪਣੀ ਪੰਜਾਬੀ ਗਰੋਸਰੀ ਚਾਹੀਦੀ ਹੋਵੇ, ਜਾਂ ਤੁਹਾਨੂੰ ਕਿਸੇ ਹੋਰ ਸਟੇਟ ਦੀ ਗਰੋਸਰੀ ਚਾਹੀਦੀ ਹੋਵੇ, ਚਾਈਨੀਜ਼ ਚਾਹੀਦੀ ਹੋਵੇ, ਕੌਂਟੀਨੈਂਟਲ ਚਾਹੀਦੀ ਹੋਵੇ, ਕਿਸੇ ਕਿਸਮ ਦੀ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਵੇ, ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 905-230-4800 ਨੰਬਰ ਹੈ, ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਦੂਸਰੇ ਸਾਡੇ ਪ੍ਰਾਊਡ ਸਪਾਂਸਰ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਤੁਸੀਂ ਇਹਨਾਂ ਦਾ ਬੁਫੇ ਇੱਕ ਵਾਰ ਜ਼ਰੂਰ ਟਰਾਈ ਕਰੋ। ਤਰ੍ਹਾਂ ਤਰ੍ਹਾਂ ਦੀਆਂ ਕਲਾਸਿਕ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੀਆਂ ਸੀਜ਼ਨਲ ਸਬਜ਼ੀਆਂ, ਸੈਲਡ, ਸਵੀਟਸ, ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ। ਬੈਕ ਸਾਈਡ ਵਿਲੇਜ ਆਫ ਇੰਡੀਆ ਦੇ ਵਾਨ ਦੇ ਮੰਜੇ ਲੱਗੇ ਹੋਏ ਨੇ, ਲਾਈਵ ਮਿਊਜ਼ਿਕ ਚੱਲਦਾ, ਸਟੈਂਡਿੰਗ ਟੇਬਲ, ਤੁਸੀਂ ਆਪਣੀਆਂ ਗੱਡੀਆਂ ਉੱਥੇ ਪਾਰਕ ਕਰੋ। ਜੋ ਗਰਮਾ ਗਰਮ ਸਟਰੀਟ ਫੂਡ, ਜੋ ਵੀ ਤੁਸੀਂ ਚੀਜ਼ ਖਾਣਾ ਚਾਹੋ, ਗੋਲ ਗੱਪੇ, ਟਿੱਕੜੀਆਂ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਕੋਈ ਲਾਈਵ ਕੇਟਰਿੰਗ ਕਰਵਾਉਣੀ ਹੈ, ਘਰ ਦੇ ਵਿੱਚ ਫੰਕਸ਼ਨ ਹੈ ਤਾਂ ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਕੋਈ ਹਾਲ ਬੁੱਕ ਕਰਵਾਉਣਾ ਹੋਏ 100-125 ਆਦਮੀਆਂ ਦੇ ਲਈ ਤਾਂ ਤੁਸੀਂ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ। 100-125 ਗੱਡੀਆਂ ਦੀ ਪਾਰਕਿੰਗ ਵੀ ਹੈ। ਟਿਫਨ ਤੁਸੀਂ ਲਗਵਾਉਣਾ ਹੋਏ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਮੈਨਿਊ ਹੋਏਗਾ, ਜੋ ਉਸਦੀ ਕੀਮਤ ਹੋਏਗੀ, ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣ ਦੇ ਲਈ ਫੋਨ ਕਰੋ 114 ਕੈਨੇਡੀ ਰੋਡ ਵਿਲੇਜ ਆਫ ਇੰਡੀਆ 905-450-33-33 ਔਰ 6030 ਐਰਨ ਮਿਲ ਪਾਰਕਵੇ ਮਿਸੀ ਸਾਗਾ ਫੋਨ ਨੰਬਰ 905-542-1333। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਉਸ ਨੈਣ ਜੀ ਕਿ ਆਪਣੀਆਂ ਖੂਬੀਆਂ ਔਰ ਆਪਣੀਆਂ ਕਮੀਆਂ ਦਾ ਗੱਲ ਜੇ ਅਸੀਂ ਥੋੜ੍ਹੀ ਥੋੜ੍ਹੀ ਕਰ ਸਕੀਏ ਕਿ ਇਨਸਾਨ ਕੋਈ ਵੀ, ਮੈਂ ਦੱਸ ਰਿਹਾ ਸੀ ਕਿ ਸਰਵਗੁਣ ਸੰਪੰਨ ਹੁੰਦਾ ਹੀ ਨਹੀਂ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਜੇ ਕੋਈ ਕਵੇ ਵੀ ਤਾਂ ਮੇਰਾ ਖਿਆਲ ਹੈ ਕਿ ਉਹ ਛੁਪਾ ਰਿਹਾ ਆਪਣੀ ਸ਼ਖਸੀਅਤ ਦੇ ਕਿਸੇ ਨਾ ਕਿਸੇ ਪੱਖ ਨੂੰ। ਹਰ ਇਨਸਾਨ 'ਚ ਔਗਣ ਵੀ ਹੁੰਦੇ ਨੇ, ਗੁਣ ਵੀ ਹੁੰਦੇ ਨੇ। ਗੁਣ ਔਗਣ ਮਿਲਾ ਕੇ ਹੀ ਇੱਕ ਕੰਪਲੀਟ ਆਦਮੀ ਜਿਹੜਾ ਨਾ ਉਹ ਬਣ ਸਕਦਾ। ਜਿਵੇਂ ਅਸੀਂ ਇੱਕ ਦਿਨ ਅੱਗੇ ਗੱਲ ਕੀਤੀ ਸੀ ਨਾ ਕਿ ਖੁਸ਼ੀਆਂ ਤੇ ਗਮੀਆਂ ਜਦੋਂ ਮਿਲਦੀਆਂ ਹਨ ਨਾ ਤੇ ਜ਼ਿੰਦਗੀ ਜਿਹੜੀ ਖੂਬਸੂਰਤ ਉਦੋਂ ਹੀ ਬਣਦੀ ਹੈ। ਜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਗਮੀ ਨਾ ਹੋਏ, ਕੋਈ ਦੁੱਖ ਹੋਵੇ ਹੀ ਨਾ, ਤੇ ਸਾਨੂੰ ਖੁਸ਼ੀ ਦਾ ਵੀ ਅਹਿਸਾਸ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਹੀ ਜੇ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਸ਼ਖਸੀਅਤ ਦੇ ਵਿੱਚ ਅਸੀਂ ਸਮਝੀਏ ਨਾ ਸਾਡੇ 'ਚ ਕੋਈ ਕਮੀ ਹੈ ਹੀ ਨਹੀਂ, ਫਿਰ ਤਾਂ ਅਸੀਂ ਦੇਵਤੇ ਹੀ ਬਣ ਗਏ। ਫਿਰ ਤਾਂ ਦੇਵਤੇ ਬਣ ਗਏ ਭਾਈ, ਅਸੀਂ ਸਾਡਾ ਦੀਨ ਦੁਨੀਆਂ ਦੇਖੋ, ਇਸ ਦੁਨੀਆਂ ਦੇ ਵਿੱਚ ਰਹਿੰਦੇ ਹਾਂ, ਜਿਸ ਦੁਨੀਆਂ ਦੇ ਵਿੱਚ, ਜਿਸ ਮਾਸ਼ਰੇ ਦੇ ਵਿੱਚ ਅਸੀਂ ਵਿਚਰਦੇ ਹਾਂ ਨਾ, ਇਸ ਮਾਸ਼ਰੇ ਦੇ ਵਿੱਚ ਵਿਚਰਦਿਆਂ ਨਾ ਤੁਸੀਂ ਆਪਣੇ ਆਪ, ਤੁਹਾਡੇ 'ਚ ਕੋਈ ਕਮੀ ਔਗਣ ਨਾ ਹੋਵੇ, ਲੇਕਿਨ ਜਿਸ ਮਾਹੌਲ ਦੇ ਵਿੱਚ ਤੁਸੀਂ ਰਹਿੰਦੇ ਹੋ ਨਾ, ਉੱਥੇ ਰਹਿੰਦਿਆਂ, ਉਸ ਕੰਪਨੀ 'ਚ ਰਹਿੰਦਿਆਂ, ਬਦੋ ਬਦੀ ਤੁਹਾਡੇ ਵਿੱਚ ਕੋਈ ਨਾ ਕੋਈ ਵੀਕਨੈਸ, ਕੋਈ ਨਾ ਕੋਈ ਕਮਜ਼ੋਰੀ ਜਿਹੜੀ ਤੁਹਾਡੇ ਵਿੱਚ ਵੀ ਸ਼ਾਮਲ ਹੋ ਜਾਂਦੀ ਹੈ
1: ਜੀ, ਇਸੇ ਤਰ੍ਹਾਂ।
0: ਉਹ ਵੱਖਰੀ ਗੱਲ ਹੈ ਕਿ ਅਸੀਂ ਉਸ ਨੂੰ ਨਸ਼ਰ ਨਹੀਂ ਕਰਨਾ ਚਾਹੁੰਦੇ, ਅਸੀਂ ਉਸ ਨੂੰ ਐਕਸੈਪਟ ਕਰਨਾ। ਇਹ ਵੀ ਇੱਕ ਹਿਊਮਨ ਟੈਂਡੈਂਸੀ ਹੈ ਕਿ ਅਸੀਂ ਆਪਣੀਆਂ ਖੂਬੀਆਂ ਨੂੰ ਬੜਾ ਉਭਾਰ ਕੇ, ਉਛਾਲ ਕੇ ਅਸੀਂ ਲੋਕਾਂ ਨਾਲ ਸ਼ੇਅਰ ਕਰ ਸਕਦੇ ਹਾਂ ਵੀ ਮੇਰੇ 'ਚ ਇਹ ਵੀ ਖੂਬੀ ਹੈ, ਇਹ ਵੀ ਖੂਬੀ ਹੈ ਭਾਈ, ਇਹ ਵੀ ਖੂਬੀ ਹੈ। ਲੇਕਿਨ ਜਿਹੜੀਆਂ ਸਾਡੇ ਵਿੱਚ ਕਮਜ਼ੋਰੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਹਿਊਮਨ ਟੈਂਡੈਂਸੀ ਹੈ, ਇਨਸਾਨ ਦੀ ਮਾਨਸਿਕਤਾ ਹੈ
1: ਜੀ। ਸਰ
0: ਚਲੋ, ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇੱਦਾਂ ਜਾਰੀ ਰੱਖਾਂਗੇ ਤੇ ਤੁਸੀਂ ਕੋਈ ਨਾ ਕੋਈ ਹੋਰ ਚੀਜ਼ ਸ਼ੇਅਰ ਕਰ ਦਿਓ ਸਾਡੇ ਦੋਸਤਾਂ ਨਾਲ ਖੂਬਸੂਰਤ ਜੀ। ਫਿਰ
1: ਹਜ਼ਰਤ ਸੁਲਤਾਨ ਬਾਹੂ ਰਹਿਮਤੁਲਾਹ ਅਲੈਹ
0: ਆਉਂਦੇ ਹੋ।

0: ਤਾਂ ਵਧੀਆ ਹੁਸਨੈਣ ਜੀ, ਅਸੀਂ ਨਾ ਇਹ ਤਿਆਰ ਕਰਵਾਇਆ ਸੀ। ਸਾਡੀ ਕੋਸ਼ਿਸ਼ ਸੀਗੀ ਕਿ ਸਾਨੂੰ ਨਾ ਇਹਨੂੰ ਅਸੀਂ ਸਾਡੇ ਰੇਡੀਓ ਦਾ ਜਿਹੜਾ ਟਾਈਟਲ ਸੌਂਗ ਬਣਾਵਾਂਗੇ ਪਹਿਲੇ, ਤੇ ਲੇਕਿਨ ਚਲੋ। ਹਾਂਜੀ ਢਿੰਡਸਾ ਸਾਹਿਬ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ?
1: ਚਲ ਵਧੀਆ ਜੀ। ਮੈਂ ਸੁਣ ਰਿਹਾ ਸੀ ਪ੍ਰੋਗਰਾਮ, ਹੁਸਨੈਣ ਜੀ ਜਾ ਰਹੇ ਆ।
0: ਹਾਂ, ਹੁਸਨੈਣ ਜੀ ਦੀ ਕੱਲ ਤਿਆਰੀ ਹੈ ਜੀ।
1: ਇੱਕ ਸੌਂਗ ਹੈ ਗੁਰਦਾਸ ਮਾਨ ਦਾ ਜਿਹੜਾ ਕਿ ਆਪਾਂ ਨੂੰ ਨਾ ਸਰਚ ਕੀਤਿਆਂ ਵੀ ਨਹੀਂ ਮਿਲਦਾ।
0: ਅੱਛਾ,
1: ਉਹ ਜਦੋਂ ਆਪਾਂ ਸਰਚ ਕਰਦੇ ਆ ਉਹ ਫਿਲਮ ਹੀ ਲੱਗ ਜਾਂਦਾ ਹੈ। ਫਿਲਮ ਚ ਵੀ ਆ, ਉਹ ਇੱਕ ਓਰਿਜਿਨਲ ਹੈ।
0: ਅੱਛਾ, ਕੀ
1: ਉਹ? ਮੈਂ ਤੁਹਾਨੂੰ ਵਟਸਐਪ ਕੀਤਾ, ਮੈਂ ਤੁਹਾਡੇ ਪਰਸਨਲ ਨੰਬਰ ਤੇ ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚੱਲੇ ਆ।
0: ਹਾਂ ਹਾਂ, ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਆ, ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚੱਲੇ ਆ।
1: ਤੁਸੀਂ ਜਿੰਨਾ ਮਰਜ਼ੀ ਰੱਬ ਲਓ ਕਹੂਗਾ, ਆਸਕਾਂ ਦੀ ਆਸਕੀ ਦੇ ਨਾਮ ਕਰ ਚੱਲੇ ਆ, ਤੁਹਾਨੂੰ ਉਹ ਲੱਭੂਗਾ।
0: ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਆ। ਮੈਂ ਲੱਭਦਾ, ਕੋਈ ਗੱਲ ਨੀ, ਕੋਸ਼ਿਸ਼ ਕਰਦੇ ਲੱਭ ਗਏ ਤੇ ਜਾਂਦੇ ਜਾਂਦੇ।
1: ਮੈਂ ਕਰਤਾ ਤੁਹਾਨੂੰ ਲਿੰਕ ਵੀ ਭੇਜਤਾ, ਵਧੀਆ ਗਾਣਾ, ਬਹੁਤ ਵਧੀਆ ਗਾਣਾ, ਤੇ ਇਹਨਾਂ ਨੂੰ ਸਲਾਮ ਅਲੈਕੁਮ
0: ਜੀ। ਵਾਲੇਕੁਮ
2: ਸਲਾਮ,
0: ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਅੱਛਾ ਹੁਸੈਨ ਜੀ, ਮੈਂ ਗੱਲ ਕਰ ਰਿਹਾ ਸੀ ਕਿ ਅਸੀਂ ਨਾ ਦੇਖੋ ਸਾਡੇ ਪ੍ਰੋਗਰਾਮ ਦੇ ਵਿੱਚ ਨਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੋਸ਼ਿਸ਼ ਕਰਦਾ ਨਾ ਕਿ ਐਸਾ ਐਸਾ ਟਾਈਮ ਹੁੰਦਾ ਰਾਤ ਦਾ ਕਿ ਜਦੋਂ ਮਨ ਨੂੰ ਨਾ ਸਕੂਨ ਪਹੁੰਚਾਉਣ ਵਾਲਾ ਸੰਗੀਤ ਜਿਹੜਾ ਮੈਂ ਵਾਅਦਾ ਕਰਦਾ ਹੁੰਦਾ ਸੀ ਤੁਹਾਨੂੰ ਸੁਣਾਵਾਂਗੇ, ਕਿਉਂਕਿ ਰਾਤ ਨੂੰ ਦੋਸਤਾਂ ਮਿੱਤਰਾਂ ਨੇ ਸੌਣਾ ਹੁੰਦਾ। ਤੇ ਦੇਖੋ ਜਿਹੜਾ ਤੁਸੀਂ ਸੁਲਤਾਨ ਬਾਹੂ ਦਾ ਕਲਾਮ ਸੁਣਾਇਆ, ਤੇ ਮੇਰਾ ਖਿਆਲ ਹੈ ਕਿ ਇਸ ਤੋਂ ਮਨ ਨੂੰ ਸਕੂਨ ਪਹੁੰਚਾਉਣ ਵਾਲਾ ਜਿਹੜਾ ਨਾ ਉਹ ਕੋਈ ਨਹੀਂ ਹੋਰ ਹੋ ਸਕਦਾ। ਤੇ ਸਾਡੀ ਕੋਸ਼ਿਸ਼ ਹੀ ਹੁੰਦੀ ਕਿ ਦੋਸਤਾਂ ਮਿੱਤਰਾਂ ਨਾਲ ਐਸੇ ਐਸੇ ਖੂਬਸੂਰਤ ਜੇ ਗਾਣੇ ਸ਼ੇਅਰ ਕਰੀਏ ਕਿ ਰਾਤ ਨੂੰ ਆਰਾਮ ਨਾਲ ਸੌਣ, ਰਾਤ ਨੂੰ ਐਂ ਮੁਕੱਦਸ ਪਿਆਰੀ ਪਿਆਰੀ ਨੀਂਦ ਆਵੇ ਉਹਨਾਂ ਨੂੰ, ਐਵੇਂ ਰਾਤ ਨੂੰ ਬਹੁਤ ਜੇ ਉੱਤੇ ਮਨ ਤੇ ਪਾ ਕੇ ਨਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾ ਸੁਣਾਈਏ। ਸੋ ਗਾਣਾ ਜਿਹੜਾ ਅਸੀਂ ਪੰਜਾਬੀ ਵਾਲਾ ਵੀ ਤੁਸੀਂ ਸੁਣਿਆ ਨਾ, ਕਿੱਡਾ ਮਨ ਨੂੰ ਸਕੂਨ ਪਹੁੰਚਾਉਣ ਵਾਲਾ, ਸਾਡਾ ਮਕਸਦ ਵੀ ਪੂਰਾ ਕਰਦਾ ਤੇ ਮਨ ਨੂੰ ਸਕੂਨ ਜਿਹੜਾ ਉਹ ਵੀ ਪਹੁੰਚਾਉਂਦਾ। ਸੋ ਤੁਹਾਡੀ ਬਾਕੀ ਜਿਹੜੇ ਤੁਹਾਡੇ ਕਲਾਮ ਹੈ, ਵਾਰਿਸ ਸ਼ਾਹ ਦੀ ਹੀਰ ਹੋਏ, ਸੁਲਤਾਨ ਬਾਹੂ ਦਾ ਹੋਏ, ਜਾਂ ਤੁਹਾਡੇ ਸੂਫੀ ਕਲਾਮ ਹੋਣ, ਉਹ ਤਾਂ ਹੈ ਹੀ ਐਡੇ ਮਨ ਨੂੰ ਖੂਬਸੂਰਤ, ਜਿਹੜੇ ਬਹੁਤ ਪਿਆਰੇ ਲੱਗਦੇ ਆ। ਸੋ ਦੋਸਤ ਮਿੱਤਰ ਸਾਡੇ ਮਿਸ ਕਰਨਗੇ, ਤੁਹਾਡੀ ਆਵਾਜ਼ ਨੂੰ ਵੀ ਮਿਸ ਕਰਨਗੇ, ਤੇ ਅਸੀਂ ਤਾਂ ਭਾਈ ਮਿਸ ਕਰਾਂਗੇ ਕਰਾਂਗੇ, ਕਿਉਂਕਿ ਤੁਸੀਂ ਸਾਡੇ ਇੱਥੇ ਸਾਡਾ ਸਾਥ ਬਹੁਤ ਦਿੰਦੇ ਸੀ ਤੇ ਅਸੀਂ ਤੁਹਾਡਾ ਫਾਇਦਾ ਵੀ ਲੈਂਦੇ ਸੀ, ਮੈਨੂੰ ਸਾਹ ਵੀ ਮਿਲ ਜਾਂਦਾ ਸੀ, ਤੇ ਚੱਲਦਾ ਰਹੂਗਾ। ਸੋ ਨਾਲ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇ ਲਈਏ, ਫਿਰ ਅਸੀਂ ਸਾਡੇ ਢੀਂਡਸਾ ਸਾਹਿਬ ਦਾ ਗਾਣਾ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਮਾਇਰਾ ਅਕੈਡਮੀ, ਤੁਸੀਂ ਬਿਊਟੀ ਦੀ ਦੁਨੀਆ ਦਾ ਕੋਈ ਵੀ ਟ੍ਰੀਟਮੈਂਟ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 905-399-8810। ਕੋਈ ਡਿਪਲੋਮਾ ਕਰਨਾ ਹੋਵੇ ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ, 905-399-8810 ਨੰਬਰ ਯਾਦ ਰੱਖੋ, ਅਮਾਇਰਾ ਅਕੈਡਮੀ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਜੀ, ਤੁਸੀਂ ਕੋਈ ਗੈਸ ਸਟੇਸ਼ਨ, ਕੋਈ ਗਰੋਸਰੀ ਸਟੋਰ, ਕੋਈ ਪੀਜ਼ਾ ਸਟੋਰ, ਕੋਈ ਆਫਿਸ ਲੱਭ ਰਹੇ ਹੋ, ਕੋਈ ਟਰੱਕ ਯਾਰਡ ਲੱਭ ਰਹੇ ਹੋ, ਇਹਨਾਂ ਦੀਆਂ ਸੇਵਾਵਾਂ ਲਓ। ਇੰਦਰ ਅਰੋੜਾ 416-525-7400, 416-525-7400। ਸੋ ਸੁਨੈਣ ਜੀ, ਦੋਸਤਾਂ ਮਿੱਤਰਾਂ ਨੂੰ ਨਮਸਕਾਰ ਕਰ ਦਿਓ, ਸਤਿ ਸ਼੍ਰੀ ਅਕਾਲ ਕਰ ਦਿਓ, ਮਿਲਾਂਗੇ ਹੁਣ ਆਪਾਂ, ਤੁਹਾਨੂੰ ਤਾਂ ਮਿਲਾਂਗੇ ਫਿਰ ਸਤੰਬਰ ਦੇ ਐਂਡ ਚ ਜਾਂ ਅਕਤੂਬਰ ਚ, ਤੇ ਮੇਰੀ ਮੁਲਾਕਾਤ ਤਾਂ ਕੱਲ ਇਹਨਾਂ ਨਾਲ ਹੋਊਗਾ, ਤੇ ਆਪਾਂ ਫਿਰ ਪ੍ਰੋਗਰਾਮ ਦੀ ਸਮਾਪਤੀ ਕਰੀਏ
2: ਜੀ। ਮੈਂ ਇੱਕ ਸ਼ੇਰ ਦੇ ਨਾਲ ਹੀ ਦੋਵਾਂ ਨਾਲ ਕਰਾਂਗਾ। ਲੈ ਓ ਯਾਰ ਹਵਾਲੇ ਰੱਬ ਦੇ, ਮੇਲੇ ਚਾਰ ਦਿਨਾਂ।
0: ਓ ਵਾਹ ਵਾਹ ਵਾਹ ਵਾਹ ਹੁਸੈਨ ਜੀ, ਤੁਸੀਂ ਤਾਂ ਭਾਵੁਕ ਹੋ ਗਏ। ਕੋਈ ਗੱਲ ਨੀ, ਕੋਈ ਗੱਲ ਨੀ, ਚਲੋ ਸਤਿ ਸ਼੍ਰੀ ਅਕਾਲ ਬੁਲਾਓ, ਤੇ ਅਸੀਂ ਢੀਂਡਸਾ ਸਾਹਿਬ ਦਾ ਗਾਣਾ ਸੁਣਾ ਦਿੰਦੇ, ਉਹ ਵੀ ਤੁਹਾਨੂੰ ਦੋਸਤਾਂ ਮਿੱਤਰਾਂ ਨੂੰ ਸਲਾਮ ਹੀ ਹੈ। ਚਲੋ
2: ਜੀ, ਬਹੁਤ ਸ਼ੁਕਰੀਆ, ਬਹੁਤ
0: ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਹੋ। ਹੁਸਨੈਣ ਜੀ ਥੋੜੇ ਜੇ ਭਾਵੁਕ ਹੋ ਗਏ, ਉਹ ਕਹਿੰਦੇ ਮੇਰੇ ਤੋਂ ਗਾਇਆ ਨਹੀਂ ਜਾਣਾ ਇਸ ਵੇਲੇ, ਤੇ ਚਲੋ ਅਸੀਂ ਉਹਨਾਂ ਨੂੰ ਇੱਕ ਖੂਬਸੂਰਤ ਜਿਹਾ ਗਾਣਾ ਜਿਹੜਾ ਸੁਣਾਉਣੇ ਆ, ਗੁਰਦਾਸ ਮਾਨ ਜੀ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: कार एक्सीडेंट्स दे विक्टिम्स ने कदे भी सट लगन अते अपनी जिंदगी बदलने लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: जे तुसी जाना होवे किसी भी टोरंटो आइलैंड्स नो सेंटर आइलैंड, वार्ड्स आइलैंड या हैनलिन्स पॉइंट, ता लेके जाओ टी डॉट वाटर टैक्सी। फेरी दियां दो तीन घंटे दियां लाइनअप्स तो बचो अते लेके जाओ अपनी प्राइवेट टी डॉट वाटर टैक्सी। डॉट वाटर टैक्सी दी डॉक लोकेटेड है 1 क्वींस की ईस्ट ते यंग अते क्वींस की ईस्ट दे बिल्कुल कॉर्नर ते। मामूली जिहा रेट अते आराम नाल राजा वांग जाओ अपनी प्राइवेट वाटर टैक्सी ते। टी डॉट वाटर टैक्सी 6473708368। इन्हां दी डॉक ते पार्किंग भी अवेलेबल है, उत्थों तुसी अपनी टिकट्स भी बाय कर सकदे हो कैश या क्रेडिट कार्ड दे नाल। टी डॉट वाटर टैक्सी दी ऐप भी डाउनलोड करो। टी डॉट वाटर टैक्सी द बेस्ट वे टू गो टू सेंटर Island। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8। 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: इस रक्षाबंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
3: राजधानी की किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
2: 26 लोकेशंस अक्रॉस कनाडा।
4: फॉर मोर इन्फॉर्मेशन विजिट राजधानी।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन्ना सारे सवालां दे जवाब ते तुहाडे हक ले लड़न वास्ते लियाकत है अपने हक जानन लई या सलाह लैण लई आज ही S&S Lawyers नु कॉल करो 416-655-2000
5: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੌਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-19

ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾ, ਨਵੀਂ ਸਿੱਧੂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਆ ਸਾਡੇ ਸਰੋਤਿਆਂ ਦਾ? ਉਮੀਦ ਹੈ ਕਿ ਤੁਸੀਂ ਇਸ ਖੂਬਸੂਰਤ ਮੌਸਮ ਨੂੰ ਖੂਬ ਇੰਜੋਏ ਕਰ ਰਹੇ ਹੋਵੋਗੇ ਤੇ ਇਸ ਸ਼ਾਮ ਨੂੰ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜ ਕੇ ਹੋਰ ਵੀ ਲਹਿਰਾਂ ਬਹਿਰਾਂ ਕਰਨ ਵਿੱਚ ਬੜਾ ਆਪਣਾ ਆਪਣਾ ਯੋਗਦਾਨ ਪਾਓਗੇ। ਖੁਸ਼ੀਆਂ, ਖੇੜੇ ਅਤੇ ਹਾਸੇ ਵੰਡਣ ਵਾਸਤੇ ਤੁਸੀਂ ਪੰਜਾਬੀ ਲਹਿਰਾਂ ਨਾਲ ਜੁੜਦੇ ਹੋ ਤੇ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੇ ਸਪੌਂਸਰ ਨੇ, ਜੀ ਹਾਂ, ਗ੍ਰੈਂਡ ਹੋਮ ਫਰਨੀਚਰ ਵਾਲੇ। ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋ ਰਿਹਾ, ਇਸ ਵੀਕਐਂਡ ਉੱਤੇ ਤੁਸੀਂ ਵੱਧ ਚੜ੍ਹ ਕੇ ਗ੍ਰੈਂਡ ਹੋਮ ਫਰਨੀਚਰ ਤੇ 294 ਵਾਕਰਸ ਡਰਾਈਵ ਉੱਤੇ ਪਹੁੰਚਣਾ ਹੈ, ਏਅਰਪੋਰਟ ਰੋਡ ਅਤੇ ਕੁਈਨ ਦੇ ਨਜ਼ਦੀਕ। ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਸੀਂ ਕਿਤੇ ਉੱਤਰੀ ਅਮਰੀਕਾ ਵਿੱਚ ਮੂਵ ਹੋ ਰਹੇ ਹੋ ਤਾਂ HK ਮੂਵਰਸ ਦੇ ਨਾਲ ਸੰਪਰਕ ਪੈਦਾ ਕਰੋ। ਦ ਮੋਸਟ ਪ੍ਰੋਫੈਸ਼ਨਲ, ਸਿਕਿਓਰ ਅਤੇ ਗੁੱਡ ਸਰਵਿਸ ਲਈ ਜਾਣੇ ਜਾਂਦੇ ਨੇ HK ਮੂਵਰਸ। ਨੰਬਰ ਹੈ 416-524-6704, 416-524-6704। ਗਲੋਬਲ ਕੰਫਰਟ ਏਅਰ, ਤੇਜਪਾਲ ਜੀ ਤੇ ਉਹਨਾਂ ਦੇ ਸਾਥੀ ਹਰ ਤਰ੍ਹਾਂ ਦੀ ਕੂਲਿੰਗ, ਹੋਮ ਕੰਫਰਟ ਅਤੇ ਨਵੇਂ ਫਰਨਸ ਲਾਉਣ ਵਿੱਚ ਅਤੇ ਨਵਾਂ ਏਅਰ ਕੰਡੀਸ਼ਨ ਲਾਉਣ ਵਿੱਚ ਨੰਬਰ 1 ਸਰਵਿਸ ਦਿੰਦੇ ਨੇ। 905-790-9080 ਗਲੋਬਲ ਕੰਫਰਟ ਏਅਰ ਵਾਲੇ। ਮੱਲੀ ਟੈਂਟ ਸਰਵਿਸ, ਜੀ ਹਾਂ, ਮੱਲੀਆਂ ਦਾ ਟੈਂਟ ਲਗਵਾਓ ਤੇ ਫਿਰ ਬੈਂਕਟ ਹਾਲ ਦੀਆਂ ਸਰਵਿਸਿਜ਼ ਮੱਲੀਆਂ ਦੇ ਟੈਂਟ ਦੇ ਹੇਠਾਂ ਹੀ ਪਾ ਸਕਦੇ ਹੋ। 647-999-2569। ਮੱਲੀ ਟੈਂਟ ਸਰਵਿਸ ਤੁਹਾਡੇ ਲਈ ਬਹੁਤ ਲੇਟੈਸਟ ਕਿਸਮ ਦੀ, ਕਹਿੰਦੇ ਨੇ ਕਿ ਕੁਰਸੀਆਂ, ਮੇਜ਼ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੇ ਵਾਟਰਪਰੂਫ ਟੈਂਟ ਲਗਾ ਕੇ ਦਿੰਦੇ ਨੇ। ਇੱਕ ਵਾਰ ਮੱਲੀ ਟੈਂਟ ਸਰਵਿਸ ਦੀਆਂ ਗੱਲਾਂ ਘਰ ਘਰ ਦੇ ਵਿੱਚ ਹੋ ਰਹੀਆਂ। ਨੰਬਰ ਹੈ 647, ਜੀ ਮੱਲੀ ਟੈਂਟ ਬੋਲੋ ਜੀ, 647-999-2569, 647-999-2569 ਟੈਲੀਫੋਨ ਨੰਬਰ ਹੈ। ਕੀ ਹਾਲ ਹੈ ਸਰੋਤਿਆਂ ਦਾ? ਸਟੂਡੀਓ ਦਾ ਨੰਬਰ ਕਿੰਨੇ ਕੁ ਸੱਜਣਾਂ ਨੂੰ ਯਾਦ ਹੈ? ਜ਼ਰਾ ਕਾਲ ਕਰਕੇ ਦੱਸੋ, ਬਿਨਾਂ ਬੋਲੇ ਨੰਬਰ ਤੋਂ ਕਿੰਨੇ ਸੱਜਣ ਕਾਲ ਕਰ ਸਕਦੇ ਆ? ਨੰਬਰ ਬੋਲਣ ਤੋਂ ਬਿਨਾਂ ਜਿਹੜੇ ਪਹਿਲੇ 5 ਕਾਲਰ ਕਾਲ ਕਰਨਗੇ ਉਹਨਾਂ ਨੂੰ ਇੱਕ ਬਹੁਤ ਕਹਿੰਦੇ ਆ ਕਿ ਕਮਾਲ ਦਾ ਤੋਹਫਾ ਦੇਵਾਂਗੇ। ਪਹਿਲੇ 5 ਕਾਲਰ ਜਿਹੜੇ ਨੰਬਰ ਮੈਂ ਬੋਲਣਾ ਨਹੀਂ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਕਾਲ ਨਹੀਂ ਕਰਦੇ। ਤਾਂ ਵੇਖਦੇ ਹਾਂ ਕਿ ਪ੍ਰੋਗਰਾਮ 'ਚ ਤੁਹਾਡੀ ਕਾਲ ਜਿਹੜੀ ਹੈ ਕਿੰਨੀ ਜਲਦ ਆਉਂਦੀ ਹੈ ਤੁਸੀਂ ਮੇਰੇ ਨਾਲ, ਅਤੇ ਮੈਂ ਤੁਹਾਡੇ ਨਾਲ ਗੱਲਾਂ ਕਰਨ ਦਾ ਬਹੁਤ ਮੈਨੂੰ ਚਾਅ ਹੈ ਤਾਂ ਕਿ ਗੱਲਾਂ ਬਾਤਾਂ ਜਿਹੜੀਆਂ ਅੱਗੇ ਚੱਲ ਕੇ ਹੋ ਸਕਣ। ਇਨ ਦਾ ਮੀਨ ਟਾਈਮ ਇਹ ਕੌਣ ਕਲਾਕਾਰ ਗਾ ਰਿਹਾ, ਯਾਦ ਹੈ ਤੁਹਾਨੂੰ ਇਸ ਕਲਾਕਾਰ ਬਾਰੇ ਕੁਛ? ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ। ਪ੍ਰੋਗਰਾਮ ਪੰਜਾਬੀ ਲਹਿਰਾਂ।

0: ਪਹਿਲੀ ਕਾਲ ਲੈਣੇ 2727 ਜੀ ਵੈਲਕਮ ਸਤਿ ਸ੍ਰੀ ਅਕਾਲ
1: ਜੀ ਸਤਿ ਸ੍ਰੀ ਅਕਾਲ ਜੀ
0: ਉਹ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ
1: ਮੈਂ ਸਰ ਰਮਨ ਬੋਲਦਾ ਤੁਹਾਡਾ
0: ਸਟੂਡੀਓ ਦਾ ਨਾਮ ਦਿਲ ਤੇ ਲਿਖਿਆ ਹੋਇਆ
1: ਨਵੀਂ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦਾ ਪਰ ਅਸੀਂ ਤੁਹਾਨੂੰ ਪਹਿਲਾਂ ਸੁਣਦੇ ਹੁੰਦੇ ਸੀਗੇ ਨਵੀਂ ਜਾਂ ਛੋਟਾ ਹੁੰਦਾ ਸੀਗਾ
0: ਜੀ ਜੀ ਤੁਹਾਡਾ ਨਾਮ ਕੀ ਹੈ ਮੈਂ ਰਮਨ ਦੱਸਿਆ ਕਿਆ ਰਮਨ ਬਹੁਤ ਸੋਹਣਾ ਨਾਮ ਹੈ ਯਾਰ ਬਹੁਤ ਪਿਆਰਾ ਨਾਮ ਹੈ ਔਰ ਕਹਿੰਦੇ ਨੇ ਹਿਰਦੇ ਵਿੱਚ ਥੋੜੇ ਰਾਮ ਵਸਿਆ ਹੋਇਆ ਰਮਨ ਰਮਨ ਰਮਨ ਰਮਨ ਔਰ ਰੱਬ ਦਾ ਨਾਮ ਵਸਿਆ ਹੋਇਆ ਬਹੁਤ ਬਹੁਤ ਪਿਆਰ ਤੇ ਥੈਂਕ ਯੂ ਵੈਰੀ ਮਚ ਥੈਂਕ ਯੂ ਫੋਰ ਯੂਰ ਕਾਲ ਲਵ ਯੂ ਥੈਂਕ ਯੂ ਪ੍ਰੋਗਰਾਮ ਪੰਜਾਬੀ ਜਿਹੜਾ ਇੱਕ ਹੋਟਲਾਈਨ ਦੀ ਕਾਲ ਲੈ ਕੇ ਦੇਖੀਏ ਤੇ ਵੇਖਦੇ ਹਾਂ ਕਿ ਸਾਡੇ ਨਾਲ ਜੀ 6662 ਸਤਿ ਸ੍ਰੀ ਅਕਾਲ ਜੀ
2: ਜੀ ਹਾਂਜੀ ਮੈਂ ਕਾਲ ਕੀਤੀ ਤੁਸੀਂ ਪੁੱਛ ਰਹੇ ਸੀ ਨਾ ਕਿ ਨੰਬਰ ਜ਼ਿਆਦਾ ਕਿ ਨਹੀਂ
0: ਅੱਛਾ
2: ਹਾਂਜੀ ਇਸ ਕਰਕੇ ਕਾਲ ਕੀਤੀ ਸੀ
0: ਕੀ ਨੰਬਰ ਹੈ ਭਲਾ ਸਾਡਾ
2: 905-673-33-37
0: ਅੱਛਾ ਤੁਹਾਡੇ ਮੂੰਹ ਜ਼ਬਾਨੀ ਯਾਦ ਆ ਕਿ ਫੀਡ ਕੀਤਾ ਹੋਇਆ ਫੋਨ 'ਚ
2: ਨਹੀਂ ਨਹੀਂ ਮੂੰਹ ਜ਼ਬਾਨੀ ਯਾਦ ਆ ਜੀ
0: ਉਹ ਵੈਰੀ ਗੁੱਡ ਤੁਹਾਡਾ ਨਾਮ ਕੀ ਆ
2: ਗੀਤਾ
0: ਗੀਤਾ ਜੀ ਤੁਹਾਨੂੰ ਅਸੀਂ ਪੰਜਾਬੀ ਲਹਿਰਾਂ ਦੀ ਇੱਕ ਟੀ ਸ਼ਰਟ ਦੇਵਾਂਗੇ ਗਰਮੀਆਂ 'ਚ ਪਾ ਕੇ ਤੁਸੀਂ ਐਕਸਰਸਾਈਜ਼ ਜਾਂ ਜਿਮ ਜਾਣਾ ਅਤੇ ਤੁਸੀਂ ਕੱਲ੍ਹ ਨੂੰ ਜਾਂ ਵੀਕਐਂਡ ਦੇ ਸੱਚ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋ ਰਿਹਾ ਔਰ ਤੁਸੀਂ ਜ਼ਰੂਰ ਪਹੁੰਚ ਕੇ ਲਾਈਵ ਔਨ ਲੋਕੇਸ਼ਨ ਤੋਂ ਆਪਣੀ ਟੀ ਸ਼ਰਟ ਕੁਲੈਕਟ ਕਰ ਲੈਣੀ ਥੈਂਕ ਯੂ ਵੈਰੀ ਮਚ ਗੀਤਾ ਖੁਸ਼ ਰਹੋ
2: ਠੀਕ ਹੈ ਜੀ
0: ਸੀਤਾ ਔਰ ਗੀਤਾ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਲੈਣਾ ਅਗਲੀ ਕਾਲ ਲੈਂਦੇ ਹਾਂ ਤੇ ਵੇਖਦੇ ਹਾਂ ਕਿ ਸਾਡੇ ਕਾਲਰ ਕੀ ਕਹਿਣਾ ਚਾਹੁੰਦੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ ਹੈ ਰੋਇਲ ਪਰਫਿਊਮਸ ਵੱਲੋਂ ਆਪਣੇ ਆਪ ਨੂੰ ਸੋਹਣੇ ਸੁਨੱਖੇ ਬਣਾਉਣ ਦੇ ਨਾਲ ਨਾਲ ਆਪਣੇ ਆਪ ਨੂੰ ਪਰਫਿਊਮ ਨਾਲ ਕਹਿੰਦੇ ਆ ਕਿ ਡਿਓਡਰੈਂਟ ਲਾ ਕੇ ਪਰਫਿਊਮ ਲਾ ਕੇ ਸੋਹਣੇ ਸੁਨੱਖੇ ਬਣ ਕੇ ਟੌਹਰਾਂ ਟੂਹਰਾਂ ਕੱਢ ਕੇ ਤੇ ਦੂਰੋਂ ਹੀ ਤੁਹਾਡੇ ਲਾਏ ਹੋਏ ਪਰਫਿਊਮ ਦੀ ਸਮੈਲ ਆਵੇ ਖੁਸ਼ਬੂ ਆਵੇ ਰੋਇਲ ਪਰਫਿਊਮ ਵਾਲਿਆਂ ਦੀ ਫਰੈਗਰੈਂਸ ਜਿਹੜੀ ਆ ਦੁਨੀਆਂ ਭਰ ਤੋਂ ਆਉਂਦੀ ਆ ਜ਼ਰੂਰ ਤੁਸੀਂ ਉਸਨੂੰ ਇੰਜੋਏ ਕਰੋ ਪ੍ਰੋਗਰਾਮ ਪੰਜਾਬੀ ਲੈਣਾ ਅਗਲੀ ਕਾਲ ਲੈਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਥ੍ਰੀ ਲਾਸਟ ਨੰਬਰ ਹੈਗਾ 339 ਹੈਲੋ 339 ਸਤਿ ਸ਼੍ਰੀ ਅਕਾਲ ਹੈਲੋ ਨਹੀਂ ਚਲੋ ਕੋਈ ਨਾ ਦੇਖਦੇ ਹਾਂ ਅਗਲੀ ਕਾਲ ਤੇ ਜਾਂਦੇ ਹਾਂ ਤਾਂ ਕਿ ਟਾਈਮ ਨਾ ਸਮਾਪਤ ਦੁਬਾਰਾ ਕਰ ਲੈਣਾ ਪਲੀਜ਼ ਕਾਲ ਤੁਸੀਂ 564 ਹੈਲੋ
3: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ
3: ਗੁਰਮੀਤ ਸਿੰਘ ਜੀ ਬੋਲਦੇ ਆ
0: ਕਿਆ ਬਾਤ ਆ ਗੁਰਮੀਤ ਸਿੰਘ ਜੀ ਕਿਆ ਬਾਤ ਹੈ ਕਿੱਥੋਂ ਬੋਲ ਰਹੇ ਹੋ ਅੱਜ ਕੱਲ ਬ੍ਰੈਂਪਟਨ ਹੀ ਆ ਕਿਤੇ ਬਾਹਰ ਗਏ ਹੋਏ ਹੋ
3: ਹਾਂਜੀ ਹਾਂਜੀ ਬ੍ਰੈਂਪਟਨ ਤੋਂ ਹੀ ਆ ਜੀ ਟਰੱਕ ਚਲਾਉਣੇ ਆ ਤੁਹਾਡਾ ਪ੍ਰੋਗਰਾਮ ਸਵੇਰੇ ਸੁਬਾਹ ਵੀ ਸੁਣੀਦਾ ਸ਼ਾਮ ਨੂੰ ਵੀ
0: ਸੁਬਾਹ ਔਰ ਸ਼ਾਮ ਇੱਕ ਹੀ ਸੁਬਾਹ ਔਰ ਸ਼ਾਮ ਇੱਕ ਹੀ ਨਾਮ ਪੰਜਾਬੀ ਲਹਿਰਾਂ ਹੈ ਵੈਰੀ ਗੁੱਡ AM 530 ਦਾ ਪੂਰਾ ਸਟੇਸ਼ਨ ਤੁਸੀਂ ਸੁਣਦੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੇ ਤੁਹਾਨੂੰ ਅਸੀਂ ਗਿਫਟ ਦੇਵਾਂਗੇ ਤੁਸੀਂ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਤੇ ਆਏ ਤਾਂ ਤੁਹਾਡੇ ਵਾਸਤੇ ਇੱਕ ਟੀ ਸ਼ਰਟ ਜਿਹੜੀ ਆ ਉਹ ਜ਼ਰੂਰ ਸਾਡੀ ਟੀਮ ਤੁਹਾਨੂੰ ਦੇਵੇਗੀ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਲੈਣਾ ਇੱਕ ਕਾਲ ਹੋਰ ਲੈ ਲੈਂਦੇ ਹਾਂ ਗਾਣੇ ਬਾਰੇ ਨਹੀਂ ਦੱਸਿਆ ਕਿ ਕਿਹਦਾ ਗਾਣਾ ਹੈ ਤੇ ਇਹ ਕੌਣ ਗਾ ਰਿਹਾ ਤੇ ਪ੍ਰੋਗਰਾਮ 'ਚ ਕੁਛ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਕਰਦੇ ਰਹਾਂਗੇ ਤੁਸੀਂ ਕਾਲ ਕਰਦੇ ਰਹੋ ਤੁਹਾਨੂੰ ਤੋਹਫੇ ਵੀ ਦਿੰਦੇ ਰਹਾਂਗੇ 905-673-33-37 ਤੇ ਅਗਲੀ ਕਾਲ ਜਿਹੜੀ ਆ 6796 ਨੂੰ ਔਨ ਏਅਰ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਾਰੇ ਪ੍ਰੋਗਰਾਮਾਂ ਨੂੰ ਮਾਣਦੇ ਹੋ
4: ਬਹੁਤ ਵਧੀਆ ਲੱਗਦਾ ਕਿਉਂਕਿ ਹਰ ਚੀਜ਼ ਕੋਈ ਨਾ ਕੋਈ ਸਿੱਖਣ ਨੂੰ ਵੀ ਮਿਲਦੀ ਆ ਜੇ ਕੋਈ ਚੀਜ਼ ਹੁੰਦੀ ਆ ਸੁਣਨ ਨੂੰ ਮਿਲਦਾ ਕੁਛ ਨਾ ਕੁਛ ਲਰਨ ਹੀ ਕਰਦੇ ਆ ਜੇ ਸੁਣਦੇ ਆ
0: ਤੇ ਫਾਇਦਾ ਹੀ ਹੁੰਦਾ ਸੁਣਨ ਦਾ ਵੈਰੀ ਗੁੱਡ ਬਹੁਤ ਚੰਗੀ ਗੱਲ ਆ
4: ਕੋਈ ਟਾਈਮ ਨਹੀਂ ਹੁੰਦਾ ਇੰਨਾ ਸੋਸ਼ਲ ਮੀਡੀਆ ਦੇਖਣ ਦਾ ਨਵੀਂ ਸਾਰਾ ਕੁਛ ਦੱਸ ਦਿੰਦਾ ਨਿਊਜ਼
0: ਸੋਸ਼ਲ ਮੀਡੀਆ ਤੇ ਵੈਸੇ ਵੀ ਕਲੇਸ਼ ਹੀ ਆ ਬਾਲਾ ਅੱਜ ਕੱਲ ਔਰ ਖਾਸ ਤੌਰ ਤੇ ਜਿਹੜੇ ਆਪਾਂ ਪੰਜਾਬੀ ਆ ਉਹ ਤਾਂ ਇੱਕ ਦੂਜੇ ਨੂੰ ਮੰਦਾ ਚੰਗਾ ਕਹਿਣਾ
4: ਅਰਲੀ ਮਾਰਨਿੰਗ ਜੋਬ ਸਟਾਰਟ ਕਰਦੀ ਆ 7:30 ਘਰੋਂ ਨਿਕਲਦੀ ਉਦੋਂ ਨਵੀਂ ਦਾ ਪ੍ਰੋਗਰਾਮ ਆਨ ਹੁੰਦਾ ਜਦੋਂ ਘਰੇ ਜਾਂਦੀ ਉਦੋਂ ਵੀ ਆਨ ਹੀ ਹੁੰਦਾ
0: ਪੰਜਾਬੀ ਲਹਿਰਾਂ ਦੀ ਟੀ ਸ਼ਰਟ ਦੇਵਾਂਗੇ ਥੈਂਕ ਯੂ ਵੈਰੀ ਮਚ ਥੈਂਕ ਯੂ
4: ਪ੍ਰੋਗਰਾਮ ਪੰਜਾਬੀ ਲਹਿਰਾਂ ਮੈਂ ਸਿੰਗਰ ਦਾ ਨਾਮ ਦੱਸਣਾ ਸੀ
0: ਹਾਂਜੀ ਦੁਰਗਾ ਰੰਗੀਲਾ ਬਿਲਕੁਲ ਸਹੀ ਆ ਬਹੁਤ ਸਾਰੇ ਕੁਛ ਸੱਜਣਾਂ ਨੇ ਮੈਨੂੰ ਆਫ ਦੀ ਏਅਰ ਦੱਸਿਆ ਕਹਿੰਦੇ ਜੀ ਮੈਸੇਜ ਆਏ ਕਈਆਂ ਦੇ ਉਹ ਨੁਸਰਤ ਫਤਿਹ ਅਲੀ ਖਾਨ ਕਹਿ ਰਹੇ ਪਰ ਇਹ ਦੁਰਗਾ ਰੰਗੀਲਾ ਜੀ ਗਾ ਰਹੇ

0: ਪ੍ਰੋਗਰਾਮ ਪੰਜਾਬੀ ਲੈਣਾ। ਹੈਲੋ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਬਹੁਤ ਮਿਹਰਬਾਨੀ ਸਰ, ਤੁਹਾਡਾ ਪਿਆਰ ਹੈ, ਤੁਹਾਡੀਆਂ ਬਲੈਸਿੰਗਸ ਨੇ, ਤੁਹਾਡੇ ਕਹਿੰਦੇ ਕਿ ਦੁਆਵਾਂ ਨੇ, ਤੇ ਬੱਲੇ ਬੱਲੇ ਆ, ਚੜ੍ਹਦੀ ਕਲਾ। ਹੋਰ ਸੁਣਾਓ?
1: ਬਹੁਤ ਵਧੀਆ ਜੀ। ਮੈਂ ਕਿਹਾ ਸਵੇਰੇ 6 ਵਜੇ ਕੰਮ ਸਟਾਰਟ ਕਰੀਦਾ, ਤਦ ਵੀ 5:30 ਲਾ ਕੇ ਨਿਕਲੀਦਾ।
0: ਕਿਆ ਬਾਤ ਹੈ,
1: ਹੁਣ ਵਿਹਲੇ ਹੋਏ ਤਾਂ ਫੇਰ ਵੀ 5:30।
0: ਕਿਆ ਬਾਤ ਹੈ, ਥੈਂਕ ਯੂ ਵੈਰੀ ਮਚ ਜੀ। 5:30 ਬਹੁਤ ਅੱਛੀ ਫ੍ਰੀਕੁਐਂਸੀ ਆ, ਸਾਫ਼ ਸੁਥਰਾ ਸੁਣਦਾ ਨਾ ਤੁਹਾਡੀ ਕਾਰ ਚ ਐਨ ਕਰੰਟ ਟੱਲੀ ਵਾਂਗੂ ਟਣਕਦਾ।
1: ਹਾਂਜੀ ਬਿਲਕੁਲ ਬਿਲਕੁਲ ਜੀ, ਮੈਂ ਮਾਰਖਮ ਹੁੰਦਾ।
0: ਅੱਛਾ,
1: ਤੇ ਮੈਨੂੰ ਕੋਈ ਦਿੱਕਤ ਨੀ ਆਉਂਦੀ, ਬਹੁਤ ਵਧੀਆ।
0: ਤੇ ਇਸ ਵੇਲੇ ਮਾਰਖਮ ਦੇ ਵਿੱਚ ਕੀ ਕੁਛ ਟ੍ਰੈਫਿਕ ਕਿਹੋ ਜਿਹਾ, ਥੋੜਾ ਜਿਹਾ ਬ੍ਰੈਂਪਟਨ ਨਾਲੋਂ ਸੌਖੇ ਆ ਕਿ ਓਦਾਂ ਦਾ ਹੀ ਹਾਲ ਆ?
1: ਅੱਛਾ,
0: ਇੱਕ ਮੈਨੂੰ ਗੱਲ ਦੱਸੋ, 407 ਲੈਣ ਤੋਂ ਕਈ ਲੋਕ ਜਕਦੇ ਰਹਿੰਦੇ ਆ ਕਿ

0: ਉਹ ਮੰਨ ਲਓ ਕਿ ਉਦਾਂ ਉਹ ਵੀ ਬੰਦਾ ਉੱਥੇ ਵੀ ਖਾ ਲੈਂਦਾ ਕੋਫੀ ਕੋਈ ਪੀ ਲੈਂਦਾ ਤਾਂ ਇੱਥੇ ਦਿੱਤੇ ਚੰਗੇ
1: ਕੀ ਪੀ ਲੈਂਦਾ
0: ਮੈਂ ਕਿਹਾ ਬੰਦਾ ਵੈਸੇ ਵੀ ਕੋਫੀ ਵਗੈਰਾ ਪੀ ਲੈਂਦਾ ਟਿਮ ਵਗੈਰਾ ਜਾ ਕੇ ਤਾਂ ਉੱਥੇ ਚੰਗਾ ਫਿਰ ਛੇਤੀ ਘਰੇ ਜਾ ਕੇ ਬੱਚਿਆਂ ਨਾਲ ਟਾਈਮ ਸਪੈਂਡ ਹੋ ਜਾਂਦਾ ਵਧੀਆ
1: ਕੀ ਬਾਤ ਹੈ ਬਹੁਤ ਅੱਛੀ ਗੱਲ ਹੈ ਸ਼ਾਬਾਸ਼ ਤੁਸੀਂ ਜ਼ਰੂਰ ਸਾਡੇ ਲਾਈਵ ਆਨ ਲੋਕੇਸ਼ਨ ਤੇ ਪਹੁੰਚੋ ਫਰਾਈਡੇ ਵਾਲੇ ਦਿਨ ਲਾਈਵ ਆਨ ਲੋਕੇਸ਼ਨ ਸਾਡਾ ਹੋ ਰਿਹਾ 294 ਵਾਕਰਸ ਡਰਾਈਵ ਉੱਤੇ ਗ੍ਰੈਂਡ ਹੋਮ ਫਰਨੀਚਰ ਤੇ ਤੁਹਾਨੂੰ ਅਸੀਂ ਪੰਜਾਬੀ ਲਹਿਰਾਂ ਦੀ ਇੱਕ ਟੀ ਸ਼ਰਟ ਦੇਵਾਂਗੇ ਤੇ ਬਹੁਤ ਬਹੁਤ ਪਿਆਰ ਅਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਕਾਲ ਕਰਨ ਲਈ
0: ਥੈਂਕ ਯੂ

ਸੁਣਿਆ ਹੋਊਗਾ ਪਰ ਚਾਰ ਕੁ ਲਾਈਨਾਂ ਜ਼ਰੂਰ ਸੁਣਿਓ, ਯੂ ਵਿਲ ਲਵ ਇਟ। ਇੱਕ ਵਾਰੀ ਫਿਰ ਕਿਉਂ ਦੁਰਗਾ ਰੰਗਲਾ ਜੀ, ਕਿਸੇ ਕਿਸੇ ਰੋਂਦੇ ਨੂੰ ਵਰਾਇਆ ਏ ਤੇ ਦੱਸ ਖਾਂ।

ਓਏ ਦੱਸ ਖਾਂ ਕਿਸੇ ਭੁੱਖੇ ਨੂੰ ਰਜਾਇਆ ਏ ਦੱਸ ਖਾਂ ਆਪਣੇ ਆਪ ਨੂੰ ਪੁੱਛੋ ਕਦੀ ਕਿਸੇ ਰੋਂਦੇ ਨੂੰ ਹਸਾਇਆ ਏ ਦੱਸ ਖਾਂ ਕਦੀ ਕਿਸੇ ਰੋਂਦੇ ਨੂੰ ਵਿਰਾਇਆ ਏ ਦੱਸ ਖਾਂ ਕਦੀ ਕਿਸੇ ਡਿੱਗੇ ਨੂੰ ਉਠਾਇਆ ਏ ਦੱਸ ਖਾਂ ਤੇ ਕਦੀ ਕਿਸੇ ਭੁੱਖੇ ਨੂੰ ਰਜਾਇਆ ਏ ਦੱਸ ਖਾਂ ਤੇ ਜੇ ਤੂੰ ਇਹ ਚੀਜ਼ਾਂ ਵੀ ਨਹੀਂ ਕੀਤੀਆਂ ਤੇ ਨਿਰਾ ਮਣਕਾ ਹੀ ਫੇਰਿਆ ਫਿਰ ਵੀ ਮਣਕਾ ਫੇਰਨ ਦਾ ਕੋਈ ਫਾਇਦਾ ਨਹੀਂ ਹੈ।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਨੂੰ ਗਿੱਲ ਫਾਰਮ ਵੱਲੋਂ ਸਪੌਂਸਰ ਕੀਤਾ ਜਾ ਰਿਹਾ। ਗਿੱਲਾਂ ਦੇ ਫਾਰਮ ਤੇ ਬੱਲੇ ਬੱਲੇ ਹੋਈ ਪਈ ਆ ਔਰ ਮੇਲਾ ਲੱਗਿਆ ਰਹਿੰਦਾ ਕਿਉਂਕਿ ਹਰੀਆਂ ਤਾਜ਼ੀਆਂ ਫਰੈਸ਼ ਸਬਜ਼ੀਆਂ ਖਰਬੂਜ਼ੇ ਮੇਥੇ ਔਰ ਪੁਦੀਨਾ ਧਨੀਆ ਤੇ ਰੱਬ ਤੁਹਾਡਾ ਭਲਾ ਕਰੇ ਡਾਲਰ ਦੇ ਤਾਂ ਗੁੱਛੀ ਮੇਥੀਆਂ ਦੀ ਮਿਲਦੀ ਆ ਤੇ ਨਾਲ ਸਾਨੂੰ ਚੱਕੀ ਦਾ ਆਟਾ ਮਿਲਦਾ ਤੇ ਲਾਜ਼ਮੀ ਤੁਸੀਂ ਗਿੱਲ ਫਾਰਮ ਤੇ ਪਹੁੰਚੋ ਬਈ 14085 ਦਿਕਸੀ ਰੋਡ ਕਿੰਗ ਦੇ ਨੇੜੇ ਕੈਲਡਨ ਵਿੱਚ ਤੇ ਨੰਬਰ ਹੈ 905-925-2300 ਤੇ ਮੈਨੂੰ ਲੱਗਦਾ ਕਿ ਸਾਡੀ ਕਾਲ ਅਸੀਂ ਜਿਹੜੀ ਅਨਾਊਂਸਮੈਂਟ ਕਰ ਰਹੇ ਹਾਂ ਕਿ ਫਰਾਈਡੇ ਨੂੰ ਸਾਡਾ ਲਾਈਵ ਆਨ ਲੋਕੇਸ਼ਨ ਆ ਤੇ ਵੈਲਕਮ ਕਰਦੇ ਹਾਂ 8192 ਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਭਾਜੀ ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ
0: ਅੱਜ 294 ਸੁੱਖ ਜੀ ਮੈਂ ਲਾਈਵ ਸ਼ੋ ਕਰ ਰਿਹਾ ਤੇ ਨਾਲ ਦੀ ਨਾਲ ਮੈਂ ਆਫਰ ਦੇ ਰਿਹਾ ਕਿ ਉਸ ਦਿਨ ਤੋਹਫੇ ਦਿੱਤੇ ਜਾਣਗੇ ਜਿਹੜੇ ਸੱਜਣ ਮਿਲਣ ਗਿਲਣ ਵੀ ਆਉਣਗੇ ਉਹਨਾਂ ਨੂੰ ਵੀ ਤੋਹਫੇ ਦੇਵਾਂਗੇ ਆਪਾਂ
1: ਬਿਲਕੁਲ ਭਾਜੀ ਪਰਿਵਾਰਾਂ ਨੇ ਕੁਛ ਬਾਏ ਕਰਨਾ ਚਾਹੇ ਨਹੀਂ ਕਰਨਾ ਆਉਣ ਤੁਹਾਨੂੰ ਮਿਲਣ ਤੇ ਤੋਹਫਾ ਆਪਣੇ ਘਰ ਲੈ ਕੇ ਜਾਣਾ ਵਿਦਆਊਟ ਐਨੀ ਬਾਇੰਗ ਵੀ ਤੋਹਫੇ ਦਿੱਤੇ ਜਾਣਗੇ

0: 294 ਵਰਕਰ ਡਰਾਈਵ 294 ਵਰਕਰ ਡਰਾਈਵ ਦੇ ਉੱਪਰ ਤੇ ਨਾਲ ਦੀ ਨਾਲ ਪਰਿਵਾਰਾਂ ਨੂੰ ਸੱਦਾ ਪੱਤਰ ਤੇ ਮੈਸੇਜ ਦੇ ਰਹੇ ਹਾਂ ਜੀ। ਇਸ ਵੀਕਐਂਡ ਦੇ ਉੱਪਰ ਬਹੁਤ ਸਾਰੀ ਇਨਵੈਂਟਰੀ ਜਿਹੜੀ ਭਾਜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਨਵੇਂ ਸਾਡੇ ਕੋਲ ਪਹੁੰਚ ਰਹੇ ਨੇ, ਇਸ ਕਰਕੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਸ 'ਚ 15 ਤੋਂ 20 ਬੈਡਰੂਮ ਸੈੱਟ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾਣੇ ਆ। ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਸਟਾਈਲ ਦੇ ਸੋਫਾ ਸੈੱਟ, ਕੈਨੇਡੀਅਨ ਮੇਡ ਸੋਫਾ ਸੈੱਟ ਜਿਹੜੇ ਭਾਜੀ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾਣੇ ਆ, ਫਲੋਰ ਦਾ ਕੋਸਟ ਅੰਡਰ ਕੋਸਟ ਦੇ ਵਿੱਚ ਕਲੀਅਰ ਆਊਟ ਕੀਤੇ ਜਾਣੇ ਆ। ਤੇ ਜਿਹਨਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਸੋਫਾ ਲਫਟਡ ਐਂਡ ਚੇਅਰ ਬਰਾਊਨ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, ਪਿਓਰ ਲੈਦਰ ਸੋਫਾ ਲਫਟਡ ਐਂਡ ਚੇਅਰ ਜਿਹਦੀ ਰੈਗੂਲਰ ਕੀਮਤ ਭਾਜੀ $5,000 ਸੀ, ਲਾਸਟ ਪੀਸ ਫਲੋਰ ਮਾਡਲ $1499 $1499 $1500 ਦੇ ਵਿੱਚ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੁਹਾਡਾ ਇਸ ਵੀਕਐਂਡ ਦੇ ਉੱਪਰ ਇੰਤਜ਼ਾਰ ਕਰ ਰਹੀਆਂ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ,
1: ਵੈਰੀ ਗੁੱਡ ਸਰ, ਬਹੁਤ ਬਹੁਤ ਗ੍ਰੈਂਡ ਹੋਮ ਫਰਨੀਚਰ। ਪ੍ਰੋਗਰਾਮ ਪੰਜਾਬੀ ਦਾ ਸੁਜੋਕ ਹੋਮਿਓ ਕਲੀਨਿਕ, ਮੈਂ ਵੀ ਹੋਮਿਓਪੈਥੀ ਦਾ ਕਹਿੰਦੇ ਫਾਲੋਅਰ ਹਾਂ, ਮੈਨੂੰ ਬਹੁਤ ਚੰਗੀ ਲੱਗਦੀ ਆ ਲੰਬੇ ਸਮੇਂ ਤੋਂ, ਤੇ ਕਿਸੇ ਸੁਣਾਊਂਗਾ ਤੁਹਾਨੂੰ ਮੈਂ ਗੱਲ ਕਿ ਹੋਮਿਓਪੈਥੀ ਜਿਹੜੀ ਆ ਉਹ ਕਈ ਵਾਰ ਕਈ ਲੋਕ ਕਹਿੰਦੇ ਜੀ ਸਲੋ ਕੰਮ ਕਰਦੀ ਹੈ, ਪਰ ਮੇਰਾ ਖਿਆਲ ਆ ਕਿ ਜਿਵੇਂ ਕਰੰਟ ਨਹੀਂ ਵਗਦਾ ਹੁੰਦਾ ਇਸ ਤਰ੍ਹਾਂ ਵੀ ਕੰਮ ਕਰਦੀ ਆ, ਪਰ ਹੋਮਿਓਪੈਥ ਚੰਗਾ ਚਾਹੀਦਾ। ਤੇ ਤੁਸੀਂ ਸੁਜੋਕ ਹੋਮਿਓਪੈਥ ਦੇ ਪਰਮਿੰਦਰ ਬਲ ਜੀ ਨਾਲ 647-825-2516 ਤੇ ਕਾਲ ਕਰਨੀ ਆ। ਨੰਬਰ ਮੈਂ ਵਿਚਕਾਰਲਾ ਨੰਬਰ ਸ਼ਾਇਦ ਇੱਧਰ ਉੱਧਰ ਹੋ ਗਿਆ ਹੋਵੇ, ਐਡ 'ਚ ਸੁਣ ਲੈਂਦੇ ਹਾਂ। ਤੋ ਪਰਮਿੰਦਰ ਬਲ ਕੈਨੇਡੀ ਰੋਡ ਉੱਤੇ ਬੜੀ ਅੱਛੀ ਕਲੀਨਿਕ ਆ ਔਰ ਬਹੁਤ ਹੀ ਪ੍ਰੋਫੈਸ਼ਨਲ ਨੇ, ਤੁਸੀਂ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਪੈਦਾ ਕਰੋ ਜੇ ਕੋਈ ਨਾਮਰਾਦ ਬਿਮਾਰੀ ਨੇ ਤੁਹਾਨੂੰ ਘੇਰਿਆ ਹੋਇਆ। ਦੇਖੋ ਐਲੋਪੈਥੀ ਨੂੰ ਬੰਦ ਨਹੀਂ ਕਰਨਾ, ਚਲਦੀ ਰਹਿਣ ਦਿਓ, ਪਰ ਨਾਲ ਦੀ ਨਾਲ ਤੁਸੀਂ ਹੋਮਿਓਪੈਥੀ ਦਾ ਸਹਾਰਾ ਲੈ ਲਓ। ਆਈ ਰਿਕਮੈਂਡ ਕਿ ਜ਼ਰੂਰ ਤੁਸੀਂ ਕੋਸ਼ਿਸ਼ ਕਰੋ।
2: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516।
1: ਸਤਿੰਦਰ ਪਾਲਾ ਤੁਹਾਨੂੰ ਵਿਚਾਰਲਾ ਨੰਬਰ ਭੁੱਲ ਗਿਆ ਸੀ ਬਈ, ਤੇ ਆਪਾਂ ਵੀ ਪਰਮਿੰਦਰ ਜੀ ਨੂੰ ਜਾ ਕੇ ਕਹਾਂਗੇ ਕਿ ਮੈਨੂੰ ਥੋੜਾ ਜਿਹਾ ਕਈ ਵਾਰੀ ਚੀਜ਼ ਭੁੱਲ ਜਾਂਦੀ ਆ, ਉਹਦਾ ਇਲਾਜ ਦਿਓ ਤੇ ਦਵਾਈ ਦਿਓ। ਵਿਚਕਾਰਲਾ ਨੰਬਰ ਸੀ 856-647-856-2516 ਟੈਲੀਫੋਨ ਨੰਬਰ ਹੈ। ਅੱਛਾ, ਬੜਾ ਖੂਬਸੂਰਤ ਗੀਤ ਲੱਗਿਆ ਸੀ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ 30 ਅਗਸਤ ਨੂੰ ਸਾਡੇ ਸ਼ਹਿਰ ਦੇ ਵਿੱਚ ਏਮੀ ਵਿਰਕ ਤੇ ਸਰਗੁਣ ਮਹਿਤਾ ਪੇਸ਼ ਹੋ ਰਹੇ ਨੇ। ਤੁਹਾਨੂੰ ਪਤਾ ਹੀ ਹੈ ਕਿ ਐਮੀ ਵਿਰਕ ਧੱਕੜ ਗਾਇਕ ਹੈ ਔਰ ਹਿੱਕ ਦੀ ਜ਼ੋਰ ਨਾਲ ਗਾਉਣ ਵਾਲਾ ਗਾਇਕ ਹੈ ਤੇ ਫੁੱਲ ਬੈਂਡ ਨਾਲ ਗਾਉਣ ਵਾਲਾ ਗਾਇਕ ਹੈ। ਫਿਲਮਾਂ ਵੀ ਉਹਦੀਆਂ ਬੜੀਆਂ ਪਾਪੂਲਰ ਨੇ, ਅੰਗਰੇਜ਼ ਫਿਲਮ ਤੋਂ ਲੈ ਕੇ ਪਿੱਛੇ ਨਹੀਂ ਦੇਖਿਆ ਆਪਣੇ ਐਮੀ ਵਿਰਕ ਨੇ, ਤੇ ਨਿੱਕਾ ਜ਼ੈਲਦਾਰ, ਵੱਡਾ ਜ਼ੈਲਦਾਰ, ਛੋਟਾ ਜ਼ੈਲਦਾਰ, ਬਹੁਤ ਸਾਰੀਆਂ ਮੂਵੀਜ਼ ਉਹਨਾਂ ਦੀਆਂ ਆਉਂਦੀਆਂ ਹਰ ਸਾਲ ਦੇ ਵਿੱਚ 2-3। ਤੇ ਐਮੀ ਵਿਰਕ ਜਿਹੜੀ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਉਹਨਾਂ ਦੇ ਗੀਤ ਚੱਲਦੇ ਆ, ਤੇ 30 ਅਗਸਤ ਨੂੰ ਐਮੀ ਵਿਰਕ ਤੁਹਾਡੇ ਸ਼ਹਿਰ 'ਚ ਪੇਸ਼ ਹੋ ਰਿਹਾ। ਸੀਤਲ ਪਨੇਸਰ ਹੋਰਾਂ ਨੂੰ ਹੋਰ ਜਾਣਕਾਰੀ ਲਈ ਕਾਲ ਕਰੋ ticketmaster.ca ਤੋਂ, ਟਿਕਟਾਂ ਜਿਹੜੀਆਂ ਬੜੀਆਂ ਤੇਜ਼ੀ ਨਾਲ ਵਿਕਰੀਆਂ। 416-464-8648 ਇਹ ਟੈਲੀਫੋਨ ਨੰਬਰ ਹੈ ਆਪਣੇ ਸੀਤਲ ਪਨੇਸਰ ਜੀ ਦਾ। ਸਤਿੰਦਰਪਾਲ, ਸੱਚੀ ਮੁੱਚੀ ਦਵਾਈ ਜਿਹੜੀ ਹੈ ਨਾ ਭੁੱਲਣ ਦੀ ਯਾਦ ਸ਼ਕਤੀ ਉਹ ਲੈਣੀ ਪੈਣੀ ਆ। ਪ੍ਰੋਗਰਾਮ ਪੰਜਾਬੀ ਦਾ 905-673-33-37 ਔਰ ਅੱਜ ਦੇ ਪ੍ਰੋਗਰਾਮ 'ਚ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ ਕਿ ਬੜਾ ਸੋਹਣਾ ਗੀਤ ਕਿਹਾ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ। ਇਹ ਜਿਹੜੀ ਬਹੁਤ ਸਾਰੇ ਜਿਹੜੇ ਸਾਡੇ ਸਾਧੂ ਸੰਤ ਨੇ ਉਹ ਵੀ ਕਹਿੰਦੇ ਆ ਕਿ ਅਗਲੇ ਜਨਮ ਵਿੱਚ ਤੁਹਾਨੂੰ ਇੱਥੇ ਜੇ ਤੁਸੀਂ ਗਲਤੀਆਂ ਕੁਝ ਕਰਦੇ ਹੋ ਤਾਂ ਅਗਲੇ ਜਨਮ ਵਿੱਚ ਭਰਨੀਆਂ ਪੈਣਗੀਆਂ। ਜੇ ਇੱਥੇ ਕੁਝ ਚੰਗਾ ਕਰਦੇ ਹੋ ਤਾਂ ਅਗਲਾ ਜਨਮ ਸੰਵਰ ਜਾਂਦਾ। ਤੁਸੀਂ ਅਗਲੇ ਜਨਮ ਵਿੱਚ ਯਕੀਨ ਰੱਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਕੋਈ ਹੋਰ ਜਨਮ ਵੀ ਹੈ? ਵਟ ਯੂ ਥਿੰਕ ਕਿ ਜਿੱਥੇ ਜਾ ਕੇ ਅਮਲਾਂ ਦੇ ਨਿਬੇੜੇ ਹੋਣੇ ਆ ਕਿ ਸਭ ਕੁਝ ਇੱਥੇ ਹੀ ਨਿਬੜ ਜਾਂਦਾ? ਤੁਹਾਡਾ ਵਿਊ ਪੁਆਇੰਟ ਕੀ ਆ? ਬਹੁਤ ਸਾਰੇ ਲੋਕ ਦਿੰਦੇ ਨੇ, ਕਹਿੰਦੇ ਨੇ ਕਿ ਉਹ ਆਪਦਾ ਅਗਲਾ ਜਨਮ ਸਵਾਰਦੇ ਸਵਾਰਦੇ ਜਿਹੜਾ ਹੋਣ ਵਾਲਾ ਜਨਮ ਆ ਉਹ ਜਨਮ ਨੂੰ ਵੀ ਕਈ ਵਾਰ ਉਹ ਖਰਾਬ ਕਰ ਲੈਂਦੇ ਆ। ਤੋ ਤੁਸੀਂ ਅਗਰ ਇਸ ਬਹੁਤ ਸਾਰੇ ਲੋਕ ਕਹਿੰਦੇ ਕਿ ਅਗਲਾ ਜਨਮ ਹੈਗਾ, ਤੇ ਬਹੁਤ ਸਾਰੇ ਕਹਿੰਦੇ ਜੀ ਕੋਈ ਇਹ ਜਨਮ ਜਨੂ ਨਹੀਂ, ਇੱਕੋ ਆਹੀ ਜਨਮ ਆ ਤੇ ਇੱਥੇ ਹੀ ਸਾਰਾ ਕੁਝ ਨਿਬੇੜਾ ਹੋ ਜਾਣਾ, ਇੱਥੇ ਹੀ ਸਾਰਾ ਕੁਝ ਵੇਖਿਆ ਜਾਣਾ, ਤੋ ਕੋਈ ਅੱਗੇ ਦਾ ਕੋਈ ਪਤਾ ਨਹੀਂ ਆ। ਔਰ ਸੱਚੀ ਮੁੱਚੀ ਧੰਦੂਕਾਰਾ ਜਿਹੜਾ ਉਹ ਕਿੱਥੋਂ ਦਾ ਕੌਣ ਜਵਾਬ ਦਊਗਾ ਕਿ ਹੈ ਕਿ ਨਹੀਂ ਹੈ? ਸੋ ਤੁਹਾਡੇ ਪਾਸ ਕੋਈ ਕਿਸੇ ਗ੍ਰੰਥ ਵਿੱਚੋਂ ਜਾਂ ਕੋਈ ਹੋਰ ਤੁਹਾਨੂੰ ਕੋਈ ਅਗਲੇ ਜਨਮ ਤੋਂ ਉਧਰੋਂ ਮੁੜ ਮੜ ਕੇ ਆਇਆ ਹੋਵੇ ਤਾਂ ਸਾਡੇ ਨਾਲ ਜ਼ਰੂਰ ਗੱਲਬਾਤ ਕਰੋ। 905-673-3337 ਦੋ ਚਾਰ ਕਾਲਾਂ ਤੁਹਾਡੀਆਂ ਲੈ ਲਈਏ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਹੋ ਜਾਣਗੀਆਂ, ਹੱਸ ਖੇਡ ਲਵਾਂਗੇ ਥੋੜ੍ਹਾ ਜਿਹਾ। ਅਤੇ ਤੁਸੀਂ ਵੀ ਅਗਲੇ ਜਨਮ ਤੋਂ ਡਰਦੇ ਹੋ ਕੁਛ ਕਿ ਤੁਸੀਂ ਸੋਚ ਲਓ ਕਿ ਯਾਰ ਜੋ ਕਰਨਾ ਅੱਬ ਕਰ ਲੈ, ਕਰਨਾ ਕੱਲ੍ਹ, ਜੋ ਕਰ ਲੈ ਅੱਜੇ, ਗਫਲਤ ਵਿੱਚ ਬੀਤ ਗਿਆ ਮੁੜ ਕੇ ਹੱਥ ਨਹੀਂ ਆਉਣਾ, ਵੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਂਕ ਦਿਨਾਂ ਦਾ ਮੇਲਾ। ਤੋ ਤੁਸੀਂ ਇਹਦੇ ਬਾਰੇ ਕੁਛ ਆਪਣੀ ਕੀ ਰਾਏ ਰੱਖਦੇ ਹੋ? ਤੋ 905-673-3337 'ਤੇ ਕਾਲ ਕਰਕੇ ਜ਼ਰੂਰ ਆਪਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰੋ। ਐਰਨ ਮਿਲ ਐਕਰਾ, ਐਰਨ ਮਿਲ ਐਕਰਾ ਸਾਡੇ ਪ੍ਰਾਊਡ ਸਪੋਂਸਰ ਨੇ ਅਤੇ ਅਸੀਂ ਉਹਨਾਂ ਨੂੰ ਸ਼ੁਭ ਇੱਛਾਵਾਂ ਦੇਣੀਆਂ ਚਾਹੁੰਦੇ ਹਾਂ।
2: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-825-8800 ਤੇ ਕਾਲ ਕਰੋ
1: ਜੀ। ਪ੍ਰੋਗਰਾਮ ਹੈ ਪੰਜਾਬੀ ਲਹਿਰਾ, 905-673-3337। ਉੱਪਲ ਟਰੈਵਲ ਤੁਸੀਂ ਪਾਸਪੋਰਟ ਸਾਈਜ਼ ਦੀ ਫੋਟੋ ਖਿਚਾਉਣੀ ਹੈ, ਕੈਨੇਡੀਅਨ ਜਾਂ ਅਮੈਰੀਕਨ ਜਾਂ ਇੰਡੀਆ ਦਾ ਵੀਜ਼ਾ ਲੈਣਾ ਔਰ ਉੱਪਲ ਟਰੈਵਲ ਇੰਡੀਆ ਦਾ ਪਾਸਪੋਰਟ ਬਣਵਾਉਣਾ ਤਾਂ ਉੱਪਲ ਟਰੈਵਲ ਅਵਤਾਰ ਉੱਪਲ, ਚਰਨ ਉੱਪਲ ਜੀ ਨੂੰ ਕਾਲ ਕਰ ਸਕਦੇ ਹੋ। 905-676-7200 ਉੱਪਲ ਟਰੈਵਲ ਜਿਹੜੇ ਨਾ ਉਹ ਏਅਰਪੋਰਟ ਰੋਡ ਅਤੇ ਡੇਅਰੀ ਦੇ ਨਜ਼ਦੀਕ ਤੁਹਾਨੂੰ ਜਿਹੜੀ ਉੱਥੇ ਬਹੁਤ ਖੂਬਸੂਰਤ ਪਲਾਜ਼ਾ ਹੈ, ਗੋਲਡੀ ਖੁੰਮਣ ਸਾਹਿਬ ਨੇ ਬਣਾਇਆ ਸੀ, ਉਸ ਪਲਾਜ਼ੇ ਦੇ ਵਿੱਚ ਉੱਪਲ ਟਰੈਵਲ ਹਾਜ਼ਰ ਨੇ। ਨੰਬਰ ਹੈ 905-676-8200। ਇੱਕ ਅਸੀਂ ਵਧਾਈ ਸੰਦੇਸ਼ ਦੇਣਾ ਚਾਹੁੰਦੇ ਹਾਂ ਮਨੀ ਬੋਪਾ ਰਾਏ ਅਤੇ ਜਗਜੀਵਨ ਜੀ ਨੂੰ, ਜੀਵਨ ਜੀ ਨੂੰ ਅਤੇ ਮਨੀ ਬੋਪਾ ਰਾਏ ਜੀ ਨੂੰ ਕਿ ਉਹਨਾਂ ਵੱਲੋਂ ਬੋਲਟਨ ਕੀਆ, ਜੀ ਹਾਂ ਬੋਲਟਨ ਕੀਆ ਜਿਹੜਾ ਉਹ ਵੀ ਉਹਨਾਂ ਵੱਲੋਂ ਅੱਜ ਕਹਿੰਦੇ ਨੇ ਕਿ ਇਹ ਮਿਤਸੁਬਿਸ਼ੀ ਦਾ ਹੀ ਇੱਕ ਗਰੁੱਪ ਬਣ ਗਈ ਹੈ, ਬੋਲਟਨ ਕੀਆ ਪਾਰਟ ਆਫ ਬਾਈ ਜੀ ਗਰੁੱਪ, ਅਤੇ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਇੱਕ ਇੱਕ ਦਿਨ ਹੈਗਾ, ਡੇਟ ਹੈਗੀ ਹੈ 18 ਅਗਸਤ। ਓ ਅੱਛਾ, ਇਹ ਬਈ ਮੈਂ ਤਾਂ ਕੱਲ੍ਹ ਉੱਦਾਂ ਹੀ ਪੜ੍ਹਿਆ ਕਿਤੇ ਮਨੀ ਨੇ ਲਿਖਿਆ ਕਿ ਬੋਲਟਨ ਕੀਆ, ਅਤੇ ਮੈਂ ਤਾਂ ਪੜ੍ਹਿਆ ਕਿ ਸਿਰਫ ਇਹ ਇਨਫੋਰਮੇਸ਼ਨ ਦੇਣ ਨੂੰ ਉਹਨਾਂ ਨੇ ਮੈਨੂੰ ਭੇਜਿਆ, ਪਰ ਅੱਜ ਹੁਣ ਮੈਂ ਚੱਜ ਨਾਲ ਇਹਨੂੰ ਪੜ੍ਹਿਆ ਕਿ ਇੱਥੇ ਭਾਈ ਇਹਦੀ ਗ੍ਰੈਂਡ ਓਪਨਿੰਗ ਹੋ ਰਹੀ ਹੈ 18 ਅਗਸਤ ਨੂੰ, ਤੋਂ 5 ਤੋਂ ਲੈ ਕੇ 8 ਵਜੇ ਤੱਕ, ਅਤੇ ਆਪਾਂ ਜ਼ਰੂਰ ਸ਼ੁਭ ਇੱਛਾਵਾਂ ਦੇਵਾਂਗੇ। ਅਤੇ ਅੱਜ ਕਿੰਨੀ ਤਰੀਕ ਆ? ਅੱਜ ਤਾਂ 18 ਹੈ, ਪਰ ਨਵੀਂ ਛੁੱਟੀ 'ਤੇ ਆ, ਮੈਂ ਹੁਣ ਕਹਿੰਦੇ ਹੁੰਦੇ ਸ਼ੋਅ ਕਰ ਰਿਹਾ, ਅਤੇ ਮੇਰੇ ਵੱਲੋਂ ਬਾਈ ਜੀ ਗਰੁੱਪ ਨੂੰ ਅਤੇ ਮਿਤਸੁਬਿਸ਼ੀ ਵਾਲੇ ਜੀਵਨ ਅਤੇ ਮਨੀ ਭਾਅ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ। ਪ੍ਰੋਗਰਾਮ ਪੰਜਾਬੀ ਲੈਣਾ, ਅਗਲੀ ਕਾਲ ਲੈਂਦੇ ਹਾਂ। 3399 ਜੀ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਠੀਕ ਹੋ?
3: ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਵਧੀਆ ਚੱਲ ਰਿਹਾ ਹੈ।
1: ਮਿਹਰਬਾਨੀ,
3: ਤੁਸੀਂ ਕੁਐਸਚਨ ਪੁੱਛਿਆ ਨਾ ਜੀ।
1: ਹਾਂਜੀ,
3: ਜਿਹੜਾ ਭਾਜੀ ਤੁਸੀਂ ਕੁਐਸਚਨ ਪੁੱਛਿਆ ਨਾ ਭਾਜੀ, ਉਹ ਕੁਐਸਚਨ ਦਾ ਨਾ ਹਰ ਇੱਕ ਇਨਸਾਨ ਹਰ ਇੱਕ ਬੰਦਾ ਵੱਖਰਾ ਵੱਖਰਾ ਜਵਾਬ ਦਊਗਾ, ਪਰ ਮੇਰੇ ਵੱਲੋਂ ਮੈਂ ਜੋ ਸੋਚਦਾ ਨਾ ਉਹ ਇਹ ਹੈ ਕਿ ਇੱਕੋ ਜੀਵਨ ਮਿਲਿਆ ਜੀ। ਇੱਕ ਜੀਵਨ ਚ ਚਾਹੇ ਤੁਸੀਂ ਚੋਰੀਆਂ ਕਰ ਲਓ, ਚਾਹੇ ਠੱਗੀਆਂ ਕਰ ਲਓ, ਚਾਹੇ ਤੁਸੀਂ ਕਿਸੇ ਨਾਲ ਧੋਖਿਆਂ ਕਰ ਲਓ, ਤੇ ਉਹ ਇੱਥੇ ਹੀ ਰਹਿ ਜਾਣੇ ਨੇ ਜੀ, ਤੇ ਇੱਥੇ ਹੀ ਉਸੇ ਦਾ ਨਿਪਟਾਰਾ ਹੋ ਜਾਣਾ। ਤੇ ਜੇ ਕੋਈ ਬੰਦਾ ਚੰਗਾ ਹੋਊਗਾ ਜੀ, ਆਪਣੇ ਦਸਾਂ ਨੌਵਾਂ ਦੀ ਕਿਰਤ ਕਰੂਗਾ, ਆਪਣਾ ਰੱਬ ਦਾ ਨਾਮ ਜਪੂਗਾ, ਤੇ ਹਰ ਇੱਕ ਜੋ ਕੰਮ ਆ ਉਹ ਚੱਜ ਨਾਲ ਕਰੂਗਾ, ਉਹਦੀ ਜ਼ਿੰਦਗੀ ਉਹੋ ਜਿਹੀ ਹੋ ਜੂਗੀ ਜੀ। ਕਹਿੰਦੇ ਨੇ ਤਾਂ ਹੀ ਜਿਹੜਾ ਬੰਦਾ ਚੋਰੀ ਕਰਦਾ, ਠੱਗੀਆਂ ਕਰਦਾ, ਉਹਨੂੰ ਰਾਤ ਨੂੰ ਨੀਂਦ ਉੱਡ ਜਾਂਦੀ ਹੈ। ਤੇ ਇਹੀ ਗੱਲ ਹੈ ਜੀ ਕਿ ਜਿਹੜਾ ਬੰਦਾ ਇਹ ਸੋਚਦਾ ਕਿ ਮੈਂ ਅੱਗੇ ਦਾ ਜੀਵਨ ਵਧੀਆ ਕਰਦਾ ਜਾਂ ਅਗਲਾ ਜੀਵਨ ਵਧੀਆ ਕਰਦਾ, ਜੀਵਨ ਸਾਰਾ ਖਰਾਬ ਕਰ ਲੈਂਦਾ, ਤੇ ਇਸ ਚੱਕਰ ਦੇ ਵਿੱਚ ਸਾਰੇ ਉਹਦਾ ਟਾਣਾ ਬਣਾ ਜੋ ਉਹਦੇ ਜੀਵਨ ਦੇ ਵਿੱਚ ਹੈਗਾ ਜੀ, ਉਹ ਸਾਰਾ ਕੁਛ ਰੋਲ ਖੁੱਲ ਜਾਂਦਾ।
1: ਵੈਰੀ ਗੁੱਡ, ਕਿਆ ਬਾਤ ਹੈ, ਬੜੀ ਅੱਛੀ ਗੱਲ ਕੀਤੀ ਤੁਸੀਂ। ਤੋ ਖੈਰ ਆਪੋ ਆਪਣੀ, ਬਹੁਤ ਸਾਰੇ ਲੋਕ ਜਿਹੜੇ ਨਾ ਕੁਝ ਧਾਰਮਿਕ ਬਿਰਤੀਆਂ ਵਾਲੇ ਲੋਕ ਇਹ ਮੰਨਦੇ ਆ ਕਿ

0: ਰੰਗ ਮਿਲੂਗਾ, ਪਰੀਆਂ ਤੁਹਾਡੀਆਂ ਮਗਰ ਮਗਰ ਫਿਰਨਗੀਆਂ, ਤੇ ਕਈ ਕਹਿੰਦੇ ਜੀ ਉੱਥੇ ਤੁਹਾਨੂੰ ਤੱਤਿਆਂ ਕੜਾਹਿਆਂ 'ਚ ਤਲਿਆ ਜਾਊਗਾ। ਇਹ ਗੱਲਾਂ ਜਿਹੜੀਆਂ, ਇਹ ਸਾਰਾ ਕੁਝ ਆਪਾਂ ਵੇਖਦੇ ਹਾਂ, ਸਾਡੇ ਸਰੋਤੇ ਕੀ ਕਹਿਣਾ ਚਾਹੁੰਦੇ ਆ। ਥੈਂਕ ਯੂ ਵੈਰੀ ਮੱਚ ਫਾਰ ਯੂਰ ਕਾਲ। ਪ੍ਰੋਗਰਾਮ ਪੰਜਾਬੀ ਦੇ ਅਗਲੀ ਕਾਲ ਤੇ ਜਾਂਦੇ ਹਾਂ, 0080 ਜੀ ਵੈਲਕਮ।
1: ਸਤਿੰਦਰਪਾਲ ਜੀ,
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਚਰਨ ਬੋਲਦਾ ਮੈਂ।
0: ਬੱਲੇ ਚਰਨ, ਕੀ ਹਾਲ ਆ ਬਾਈ, ਤਕੜੇ ਹੋ?
1: ਹਾਂਜੀ ਠੀਕ ਹੈ ਜੀ, ਠੀਕ ਹੈ,
0: ਵੈਰੀ ਗੁੱਡ, ਵੈਰੀ ਗੁੱਡ।
1: ਮੈਂ ਗਾਣਾ ਸੁਣਿਆ ਤੁਹਾਡਾ,
0: ਹਾਂ
1: ਬੜਾ ਵਧੀਆ ਲੱਗਾ, ਪਰ ਸਾਰਾ ਕੁਛ ਕਰਕੇ ਦੇਖ ਲਿਆ, ਘਰੇੜੀ ਚੱਕ ਕੇ ਵੀ ਲੋਕਾਂ ਨੂੰ ਘਲਾ ਕੇ ਦੇਖ ਲਿਆ।
0: ਅੱਛਾ,
1: ਪਰ ਕੋਈ ਕੋਈ ਆਪਣਾ ਨੀ ਬਣਿਆ ਜੀ।
0: ਅੱਛਾ,
1: ਹਾਂਜੀ, ਮੇਰਾ ਜਵਾਬ ਇਹ ਹੈ ਜੀ, ਪੁੱਛੜ ਚੱਕ ਕੇ ਵੀ ਘਲਾ ਕੇ ਦੇਖ ਲਿਆ ਤੇ ਬਹੁਤ ਕੁਛ ਕਰਕੇ ਦੇਖਿਆ, ਪਰ ਆਪਣਾ ਕੋਈ ਨੀ ਜੀ ਸਰਦਾਰ ਜੀ।
0: ਚਲੋ ਆਪਣੇ ਆਪ ਨੂੰ ਆਪਣਾ ਤਾਂ ਬਣਾਓ ਨਾ, ਕੋਈ ਗੱਲ ਨੀ, ਜਿਹੜੀ ਜ਼ਿੰਦਗੀ ਚ ਹੋ ਗਈਆਂ ਗੱਲਾਂ ਉਹ ਤਾਂ ਹੁਣ ਕਹਿੰਦੇ ਲੰਘ ਗਿਆ ਵੇਲਾ,
1: ਉਹ ਤਾਂ ਜੰਗ ਲੜੀ ਜਾਂਦੇ ਜੀ।
0: ਵੈਰੀ ਗੁੱਡ। ਤੇ ਕਹਿੰਦੇ ਹੁੰਦੇ ਨਾ ਕਿ ਲੰਘ ਗਿਆ ਪਾਣੀ ਤੇ ਜ਼ੁਬਾਨ ਵਿੱਚੋਂ ਬੋਲੇ ਗਏ ਬੋਲ, ਕਮਾਨ ਵਿੱਚੋਂ ਨਿਕਲਿਆ ਤੀਰ, ਇਹ ਮੁੜ ਕੇ ਨੀ ਆਉਂਦੇ।
1: ਕਮੀਰ ਤੀਰ ਤਾਂ ਜਿੱਥੇ ਕਿਤੇ ਡਿੱਗੂਗਾ ਜਾ ਕੇ ਚੱਕ ਲਿਆਵਾਂਗੇ ਜੀ।
0: ਅੱਛਾ, ਤਰਿੰਜਣੀ ਕੁੜੀਆਂ ਨਿਤਨੀ ਬਹਿਣੀਆਂ ਰਲ ਕੇ, ਜਿਹੜਾ ਪਾਣੀ ਅੱਜ ਵਗ ਗਿਆ, ਅੱਜ ਵਗ ਗਿਆ, ਉਹ ਫੇਰ ਨੀ ਵਗਣਾ ਭਲਕੇ।
1: ਦੋ ਵਾਰੀ ਇਹਨਾਂ ਦੇ ਦਰਸ਼ਨ ਹੋਏ ਆ ਤੁਹਾਡੇ ਸਰਦਾਰ ਸਾਹਿਬ ਉਹਨਾਂ ਦੇ ਮੇਰੇ। ਮੈਂ ਡਿਕਸ਼ੀ ਗੁਰੂ ਘਰ ਦੀ ਗੱਲ ਕਰਦਾ ਜੀ, 89 ਦੀ ਗੱਲ ਹੈ ਜੀ।
0: ਕੀ ਬਾਤ ਹੈ,
1: ਮੈਨੂੰ ਯਾਦ ਹੈ ਚੰਗੀ ਤਰ੍ਹਾਂ।
0: ਬੜੀ ਮਿਹਰਬਾਨੀ ਸਰ, ਚਰਨ ਸਿੰਘ ਜੀ ਤੁਹਾਡੇ ਨਾਲ ਬਹੁਤ ਪਿਆਰ ਆ ਤੇ ਹਮੇਸ਼ਾ ਤੁਸੀਂ ਬੜੇ ਵਧੀਆ ਵਧੀਆ ਗੀਤਾਂ।
1: ਤੁਹਾਨੂੰ ਵੀ ਸਾਰੇ ਤੁਹਾਡੇ ਸਰੋਤਿਆਂ ਨੂੰ
0: ਮਿਹਰਬਾਨੀ। ਤੁਹਾਨੂੰ ਕੋਈ ਗਾਉਣ ਸੁਣਾਈਏ ਤਾਂ ਦੱਸ ਦਿਓ, ਜੇ ਕੋਈ ਗਾਉਣ ਤੁਹਾਡਾ ਚਿੱਤ ਕਰਦਾ ਸੁਣਨ ਨੂੰ ਤਾਂ ਮੈਂ ਨਾਲ।
1: ਦੁਰਗੇ ਰੰਗੀਲ, ਦੁਰਗੇ ਰੰਗੀਲੇ ਦੇ ਆ ਜਿੰਨੇ ਵੀ ਪਿੰਡ ਤੇ ਵਾਰ ਕੀਤੇ
0: ਜਿਗਰੀ ਯਾਰਾਂ ਨੇ ਹੈ। ਕਿਆ ਬਾਤ ਹੈ, ਇਹ ਵੀ ਆਪਾਂ ਕਿਸ ਦਿਨ ਟੋਪਿਕ ਕਰਦੇ ਹਾਂ। ਤੋ ਹਲਦੀ ਕੜੀ, ਅੱਜ ਦਾ ਟੋਪਿਕ ਤੁਸੀਂ ਸੁਣ ਲਿਆ ਤੇ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੁੰਦਾ ਕਿ ਤੁਸੀਂ ਕੀ ਤੁਸੀਂ ਅਗਲੇ ਜਨਮ ਵਿੱਚ ਯਕੀਨ ਰੱਖਦੇ ਹੋ ਕਿ ਕੋਈ ਅਗਲਾ ਜਨਮ ਵੀ ਹੈ, ਜਾਂ ਕਿਤੇ ਤੁਸੀਂ ਪੜ੍ਹਿਆ, ਜਾਂ ਤੁਸੀਂ ਸੁਣਿਆ, ਜਾਂ ਤੁਹਾਨੂੰ ਕਿਸੇ ਮਹਾਂਪੁਰਸ਼ ਦੀ ਗੱਲ ਵਿੱਚੋਂ ਜਾਪਿਆ ਕਿ ਕੋਈ ਅਗਲਾ ਜਨਮ ਜਿਹੜਾ ਉਹ ਸਵਾਰਨ ਵਾਸਤੇ ਇਸ ਜਨਮ ਵਿੱਚ ਕੀ ਕੁਝ ਕਰਨਾ ਚਾਹੀਦਾ। ਸਾਡੇ ਇੰਸ਼ੋਰੈਂਸ ਦੀ ਦੁਨੀਆ ਵਿੱਚ ਸਾਡੇ ਸਪੋਂਸਰ ਨੇ ਹਰਪ੍ਰੀਤ ਸੈਣੀ ਜੀ। ਹਾਂ, ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ। ਹਰ ਤਰ੍ਹਾਂ ਦੀ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਲਈ, ਪ੍ਰੋਫੈਸ਼ਨਲ ਅਸਿਸਟੈਂਟ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 416-817-6500 416-817-6500 ਟੈਲੀਫੋਨ ਨੰਬਰ ਆ। ਔਰ ਅਪਲਾਇੰਸ ਜੰਕਸ਼ਨ 'ਤੇ ਕੱਲ੍ਹ ਵੀ ਅਸੀਂ ਮਨਜੀਤ ਜੀ ਨੂੰ ਬੁਲਾਇਆ ਸੀ, ਬਹੁਤ ਵੱਡੀ ਸੇਲ ਲੱਗੀ ਹੈ ਦੋਨਾਂ ਲੋਕੇਸ਼ਨਸ 'ਤੇ। ਇੱਕ ਵਾਰ ਤੁਸੀਂ ਜ਼ਰੂਰ ਕਿਸੇ ਵੀ ਤਰ੍ਹਾਂ ਦੇ ਅਪਲਾਇੰਸਿਸ ਲੈਣੇ ਨੇ ਤਾਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ। ਜੰਕਸ਼ਨ ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਅਤੇ ਅਪਲਾਇੰਸ ਜੰਕਸ਼ਨ 'ਤੇ ਵੀ ਕੋਈ ਅਪਲਾਇੰਸ ਆ ਲੈ ਕੇ ਜਾ ਰਿਹਾ ਅਤੇ ਕੋਈ ਅਪਲਾਇੰਸ ਜਿਹੜੇ ਆ ਉਹ ਤੁਹਾਡੇ ਵਾਸਤੇ ਘਰਾਂ 'ਚ ਡਿਲੀਵਰ ਹੋ ਰਹੇ ਨੇ। 905-450-0054 ਟੈਲੀਫੋਨ ਨੰਬਰ ਹੈ, 905-450-0054 905-673-3337 ਸਟੂਡੀਓ ਦੇ ਨੰਬਰ ਨੇ, 905-673-3337। ਪ੍ਰੋਗਰਾਮ 'ਚ ਕੁਝ ਸੰਦੇਸ਼ ਲੈ ਕੇ ਵਾਪਸ ਆਉਂਦੇ ਹਾਂ ਅਤੇ ਤੁਹਾਡੀਆਂ ਕੁਝ ਕਾਲਜ ਲਵਾਂਗੇ, ਵੇਖਦੇ ਹਾਂ ਕਿ ਤੁਹਾਡੇ ਕੀ ਵਿਚਾਰ ਹੋ ਸਕਦੇ ਨੇ ਕਿ ਅਗਲੇ ਜਨਮ ਬਾਰੇ ਤੁਸੀਂ ਕੋਈ ਸੁਣਿਆ, ਪੜ੍ਹਿਆ, ਕੋਈ ਗੱਲਬਾਤ ਕੀਤੀ ਤਾਂ ਜ਼ਰੂਰ 905-673-3337 'ਤੇ ਕਾਲ ਕਰੋ ਜੀ। ਕੋਈ
2: ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
0: ਜਿਹੜੇ ਹੋਰ ਸਪੋਂਸਰਸ ਨੇ ਉਹਨਾਂ ਦੇ ਵੀ ਇਨਫੋਰਮੇਸ਼ਨ ਤੁਹਾਡੇ ਤੱਕ ਅਸੀਂ ਸਾਂਝੀ ਕਰਦੇ ਹਾਂ ਤੇ ਤੁਸੀਂ ਸਾਡੇ ਨਾਲ 905-673-3337 ਤੇ ਕਾਲ ਕਰ ਸਕਦੇ ਹੋ 905-673-3337 JS ਹੋਮ ਇੰਪਰੂਵਮੈਂਟ JS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789

ਵਾਹ, ਪ੍ਰੋਗਰਾਮ ਦੇ ਵਿੱਚ ਲਓ ਫਿਰ ਦੁਰਗਾ ਰੰਗੀਲਾ, ਅੱਜ ਤਾਂ ਮੇਰਾ ਖਿਆਲ ਕਿ ਦੁਰਗਾ ਰੰਗੀਲਾ ਦੀਆਂ ਗੱਲਾਂ ਹੀ ਸ਼ੁਰੂ ਹੋ ਗਈਆਂ। ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਦੁਆਬਾ ਟਰੈਵਲ, ਲਵੀ ਇੰਡੀਆ ਜਾਣ ਵਾਲੇ ਹੋ, ਪਾਕਿਸਤਾਨ ਜਾਣ ਵਾਲੇ ਹੋ, ਦੁਨੀਆ ਭਰ ਵਿੱਚ ਹਵਾਈ ਸਫ਼ਰ ਕਰਨ ਵਾਲੇ ਹੋ, ਦੁਆਬਾ ਟਰੈਵਲ, ਦੁਆਬਾ ਟਰੈਵਲ, ਦੁਆਬਾ ਟਰੈਵਲ। ਜੀ ਹਾਂ, ਟੌਪ ਆਫ ਦਾ ਲਾਈਨ ਟਰੈਵਲ ਟਿਕਟਿੰਗ ਤੁਹਾਨੂੰ ਮਿਲਣਗੀਆਂ, ਸਰਵਿਸ ਬੜੀ ਅੱਛੀ ਮਿਲੂਗੀ। 905-796-3800 905-796-7800 ਦੁਆਬਾ ਟਰੈਵਲ ਟੈਲੀਫੋਨ ਨੰਬਰ ਹੈ। ਔਰ ਇੱਕ ਨੰਬਰ ਤੁਹਾਨੂੰ ਬਿਯੋਂਡ ਆਈਵੀਅਰ ਦਾ ਵੀ ਦੇ ਦਈਏ, ਅੱਖਾਂ ਦੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਿਜ਼ਨ ਟੈਸਟ ਕਰਾਉਣੀ ਹੈ, ਨਜ਼ਰ ਦੀਆਂ ਐਨਕਾਂ, ਧੁੱਪ ਦੀਆਂ ਐਨਕਾਂ, ਗਲਾਸਿਸ ਜਾਂ ਫਿਰ ਲੈਂਸਿਸ ਪਵਾਉਣੇ ਨੇ, ਤਾਂ ਤੁਹਾਨੂੰ ਜ਼ਰੂਰ ਬਿਯੋਂਡ ਆਈਵੀਅਰ ਹੰਬਰ ਵੈਸਟ ਅਤੇ ਕੁਈਨ ਦੇ ਨੇੜੇ ਨੇ, ਬਹੁਤ ਖੂਬਸੂਰਤ ਪਲਾਜ਼ਾ ਹੈ। ਔਰ ਨੰਬਰ ਹੈ 905-793-3937 905-793-3937 ਟੈਲੀਫੋਨ ਨੰਬਰ ਹੈ। ਸਿੰਪਲੀ ਇੰਡੀਅਨ ਕੁਜ਼ੀਨ, ਜਦੋਂ ਵੀ ਜਾਓ ਨਾ, ਸਿੰਪਲੀ ਇੰਡੀਅਨ ਕੁਜ਼ੀਨ ਦੇ ਸਾਰੇ ਜਿਹੜੇ ਡਾਈਨਿੰਗ ਲੌਂਜ ਨੇ ਉਹ ਸਜੇ ਹੁੰਦੇ ਨੇ, ਫੱਬੇ ਹੁੰਦੇ ਨੇ, ਬੜੀਆਂ ਲੇਟੈਸਟ ਕਿਸਮ ਦੀਆਂ ਡਿਸ਼ਿਜ਼ ਉਹਨਾਂ ਕੋਲ, ਨਾਲ ਦੀ ਨਾਲ ਜਿਹੜੀ ਉਹਨਾਂ ਦੀ ਸੋਹਣ ਸੁਨੱਖਾ ਬਣਾਉਣ ਵਾਸਤੇ ਬੜੇ ਸੋਹਣੇ ਸੋਹਣੇ ਉਹਨਾਂ ਦੇ ਲਿਆਉਂਦੇ ਹੁੰਦੇ ਨੇ, ਪੋਟਸ ਵਗੈਰਾ ਜਿਹਨਾਂ 'ਚ ਖਾਣਾ ਦਿੱਤਾ ਜਾਂਦਾ। ਤੋ ਸਿੰਪਲੀ ਇੰਡੀਅਨ ਕੁਜ਼ੀਨ ਤਿੰਨ ਲੋਕੇਸ਼ਨ ਤੋਂ ਤੁਹਾਡੀ ਸੇਵਾ ਕਰਦੇ ਨੇ। ਨੰਬਰ ਹੈ 905-794-8111 905-794-8111 ਅਤੇ ਫੈਸ਼ਨ ਆਈ ਕਿਊ 'ਤੇ ਲੇਟੈਸਟ ਫੈਸ਼ਨ, ਫਿਲਮਾਂ ਵਿੱਚ ਵੀ ਫੈਸ਼ਨ ਆਈ ਕਿਊ ਦੀ ਗੱਲਾਂ ਹੋਣ ਲੱਗ ਪਈਆਂ ਹੁਣ, ਅਤੇ ਬਹੁਤ ਕਮਾਲ ਦਾ ਤੁਹਾਡੇ ਵਾਸਤੇ ਫੈਸ਼ਨ ਆਈ ਕਿਊ ਨੇ ਸਾਰੇ ਸਟੋਰ ਜਿਹੜੇ ਆ ਉਹ ਅੰਤਰਰਾਸ਼ਟਰੀ ਪੱਧਰ ਦੇ ਬਣਾਏ ਹੋਏ ਨੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਪੋਂਸਰ ਕਰਦੇ ਨੇ ਫੈਸ਼ਨ ਆਈ ਕਿਊ। ਲੱਗੇਜ ਲੈਣਾ, ਲੇਡੀਜ਼ ਦਾ ਫੈਸ਼ਨ ਹੈ, ਮੈਨਸ ਦੇ ਫੈਸ਼ਨ ਆ, ਤੋ ਵਿਜ਼ਿਟ ਕਰੋ ਫੈਸ਼ਨ ਆਈ ਕਿਊ ਨੂੰ। 905-453-2225 905-453-2225 ਅਪਲਾਇੰਸ ਡਾਕਟਰ ਨੇ ਰਿਪੇਅਰ ਦੇ, ਅਪਲਾਇੰਸ ਦੀ ਰਿਪੇਅਰ ਦੇ ਡਾਕਟਰ, ਕਿੱਧਰ ਜਾਤੇ ਹੋ, ਕਿੱਧਰ ਕਾ ਖਿਆਲ ਹੈ, ਬਿਮਾਰ ਅਪਲਾਇੰਸ ਕਾ ਪ੍ਰਦੀਪ ਹਸਪਤਾਲ ਹੈ, ਪ੍ਰਦੀਪ ਜੀ ਨੂੰ ਕਾਲ ਕਰੋ 647-622-3203 647-622-3203। ਪ੍ਰੋਗਰਾਮ ਪੰਜਾਬੀ ਲੈਣਾ ਅਤੇ ਚਰਨ ਬਾਈ ਜੀ ਦੀ ਫਰਮਾਇਸ਼ 'ਤੇ ਪੇਸ਼ ਕਰਨ ਲੱਗੇ ਹਾਂ ਦੁਰਗਾ ਰੰਗੀਲਾ।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਬਹੁਤ ਖੂਬਸੂਰਤ ਗਾਇਕ ਜਿਹੜੇ ਨੇ ਨਾ, ਇਹ ਵਾਕਿਆ ਹੀ ਸਿੱਖੇ ਹੋਏ ਗਾਇਕ ਨੇ। ਇੱਕ ਬਹੁਤ ਹੀ ਚੋਟੀ ਦਾ ਤੁਹਾਡੇ ਵਾਸਤੇ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਲੈ ਕੇ ਹਾਜ਼ਰ ਹੋ ਰਹੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਕਾਲ ਲੈਂਦੇ ਹਾਂ। 9000 ਜੀ, ਵੈਲਕਮ।
1: ਹਾਂਜੀ, ਥੈਂਕ ਯੂ ਜੀ, ਗੁੱਡ ਈਵਨਿੰਗ ਐਵਰੀਵਨ। ਦੁਆ ਸਾਹਿਬ, ਇੱਕ ਮੋਰਗੇਜ ਦਾ ਮੈਸੇਜ ਦਿੰਦੇ ਆ
0: ਜੀ, ਹਰਮਨ ਬੱਤਾ ਸਾਹਿਬ।
1: ਹਾਂਜੀ ਬਿਲਕੁਲ, ਸਾਡੀ ਮੇਰੇ ਕੋਲ ਇੱਕ ਕਲਾਇੰਟ ਆਏ ਲਾਸਟ ਵੀਕ।
0: ਟੀਮ ਹਰਮਨ ਬੱਤਾ ਪੰਜਾਬੀ ਲਹਿਰਾਂ ਦੀ ਅਫੀਸ਼ੀਅਲ ਟੀਮ ਆ, ਤੇ ਅਸੀਂ ਪੂਰੀ ਕਹਿੰਦੇ ਹੁੰਦੇ ਸ਼ਾਨੋ ਸ਼ੌਕਤ ਨਾਲ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਮੌਰਗੇਜ ਲੋਨ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਔਰ ਮੌਰਗੇਜ ਲੈਣੀ ਆ ਮਿੰਟਾਂ ਸਕਿੰਟਾਂ 'ਚ, ਅਤੇ ਨਾਲ ਦੀ ਨਾਲ ਬਿਲਕੁਲ ਸਹੀ ਕੰਮ ਕਰਵਾਉਣਾ, ਤਾਂ ਹਰਮਨ ਬੱਤਾ ਟੀਮ ਨਾਲ ਗੱਲਬਾਤ ਕਰੋ। ਅਤੇ ਨੰਬਰ ਇੱਕ ਵਾਰੀ ਆਪਾਂ ਬੋਲ ਦਈਏ ਤੁਹਾਡਾ, ਫਿਰ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ। 647 ਹਰਮਨ, ਹੈਲੋ।
1: ਬਿਲਕੁਲ ਜੀ ਬਿਲਕੁਲ, 647-685-9000 ਜੀ,
0: 647-685-9000 ਟੈਲੀਫੋਨ ਨੰਬਰ, ਤੇ ਤੁਸੀਂ ਹਰਮਨ ਬੱਤਾ ਟੀਮ ਨਾਲ ਗੱਲ ਕਰਨੀ ਆ ਜੀ। ਸਰ, ਹੁਣ ਅਸੀਂ ਇਨਫੋਰਮੇਸ਼ਨ ਦੇਵਾਂਗੇ, ਗੋ ਅਹੈਡ ਪਲੀਜ਼।
1: ਹਾਂਜੀ ਬਿਲਕੁਲ, ਇੱਕ ਕਲਾਇੰਟ ਦੀ ਸਟੋਰੀ ਦੱਸਣ ਲੱਗਿਆ ਜੀ। ਸਾਡੇ ਕੋਲ ਮੋਰਗੇਜ ਲਈ ਆਏ ਸੀਗੇ ਇੱਕ ਵੀਕ ਪਹਿਲਾਂ, ਐਂਡ ਕਾਫੀ ਜਿਹੜੇ ਆਪਣੇ ਲਿਸਨਰਸ ਨੇ ਉਹ ਚੀਜ਼ ਨਾਲ ਰਿਲੇਟ ਕਰਨਗੇ ਉਹ ਗੱਲ ਨੂੰ।
0: ਬਿਲਕੁਲ,
1: ਉਹਨਾਂ ਕੋਲ ਬੀ ਲੈਂਡਰ ਤੋਂ ਅਪਰੂਵਲ ਸੀਗੀ ਐਂਡ ਇੰਟਰਸਟ ਰੇਟ ਉਹਨਾਂ ਦਾ ਸੀਗਾ 5.2, ਕਾਫੀ ਹਾਈ ਇੰਟਰਸਟ ਰੇਟ ਤੇ ਬੀ ਲੈਂਡਰ ਤੋਂ ਅਪਰੂਵਲ ਸੀਗੀ। ਤੇ ਉਹਦਾ ਰੀਜ਼ਨ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਜੀ ਜੋ ਮਿਸਟਰ ਸੀਗੇ, ਜੋ ਹਸਬੈਂਡ ਸੀਗੇ, ਹਸਬੈਂਡ ਐਂਡ ਵਾਈਫ ਸੀਗੇ ਜਿਹੜੇ ਮੋਰਗੇਜ ਐਪਲੀਕੇਸ਼ਨ ਤੇ ਸੀ, ਹਸਬੈਂਡ ਟਰੱਕ ਚਲਾ ਰਹੇ ਸੀ ਤੇ ਉਹਨਾਂ ਦਾ ਨੋਟਿਸ ਆਫ ਅਸੈਸਮੈਂਟ 2025 ਦਾ 36,000 ਦੇ ਕਰੀਬ ਸੀਗਾ, ਤੇ ਵਾਈਫ ਉਹਨਾਂ ਦੇ ਐਮਾਜ਼ੋਨ ਚ ਕੰਮ ਕਰਦੇ ਸੀ $20 ਐਨ ਆਵਰ ਤੇ, ਤਾਂ ਉਹਨਾਂ ਨੇ ਲਿਆ ਸੀ 8,00,000 ਦਾ। ਸੋ ਅਸੀਂ ਉਹਨਾਂ ਦੀ ਏ ਲੈਂਡਰ ਤੋਂ ਪ੍ਰੂਵ ਕਰਾ ਕੇ ਦਿੱਤੀ ਆ 15% ਡਾਊਨ ਦੇ ਵਿੱਚ, ਪਲੱਸ $48,000 ਉਹਨਾਂ ਨੂੰ ਬੇਸਮੈਂਟ ਲਈ ਮੋਰਗੇਜ ਐਡ ਕਰਾ ਕੇ ਦਿੱਤਾ
0: ਜੀ ਜੀ।
1: ਸੋ ਆਪਾਂ ਇਹ ਅਸਿਊਮ ਕਰ ਲੈਂਦੇ ਹਾਂ ਜੀ ਕਿ ਸਾਡੀ ਮੋਰਗੇਜ ਨਹੀਂ ਹੋਣੀ, ਅਸੀਂ ਟੈਕਸ ਨਹੀਂ ਭਰਿਆ ਹੋਇਆ। ਕਾਫੀ ਬੈਂਕਸ ਦੇ ਪ੍ਰੋਗਰਾਮ ਨੇ ਜਿੱਥੇ ਉਹ ਤੁਹਾਡੀ ਬਿਜ਼ਨਸ ਇਨਕਮ ਵੀ ਦੇਖਦੇ ਨੇ, ਕੱਲੀ ਪਰਸਨਲ ਇਨਕਮ ਨਹੀਂ ਦੇਖਦੇ ਹੈਗੇ। ਸੋ ਹਮੇਸ਼ਾ ਆਪਣੀਆਂ ਆਪਸ਼ਨਸ ਐਕਸਪਲੋਰ ਕਰਿਆ ਕਰੋ। ਇਹ ਤੋਂ ਇਲਾਵਾ ਹੋਰ ਕੋਈ ਤੁਹਾਨੂੰ ਮੋਰਗੇਜ ਇਸ਼ੂ ਆ ਰਿਹਾ ਜਾਂ ਬੈਂਕ ਘੱਟ ਮੋਰਗੇਜ ਲਈ ਪ੍ਰੂਵ ਕਰ ਰਿਹਾ ਜਾਂ ਡਿਕਲਾਈਨ ਕਰ ਰਿਹਾ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ ਐਂਡ ਅਸੀਂ ਤੁਹਾਨੂੰ ਪਹਿਲੇ ਦਿਨ ਹੀ ਦੱਸ ਦਾਂਗੇ, ਪਹਿਲੇ 15 ਮਿੰਟ ਦੇ ਵਿੱਚ ਕਿ ਕਿੰਨੀ ਮੋਰਗੇਜ ਅਮਾਊਂਟ ਪ੍ਰੂਵ ਹੋ ਸਕਦੀ ਆ, ਕਿੰਨੇ ਤੱਕ ਦਾ ਘਰ ਲੈ ਸਕਦੇ ਹੋ, ਕੀ ਇੰਟਰਸਟ ਰੇਟ ਹੋਊਗਾ ਤੇ ਕਿਹੜੇ ਬੈਂਕ ਤੋਂ ਅਪਰੂਵਲ ਹੋਊਗੀ। ਉਹੀ ਤੁਹਾਡੀ ਅਪਰੂਵਲ ਲੈਟਰ ਸੇਮ ਜੋ ਪਹਿਲਾਂ ਤੁਹਾਨੂੰ ਕਮਿਟ ਕੀਤਾ ਉਹੀ ਹੋਊਗਾ। ਸੋ ਕੋਈ ਵੀ ਕੁਐਸਚਨ ਆ ਕਾਲ ਕਰ ਸਕਦੇ ਹੋ ਟੀਮ ਹਰਮਨ ਬੱਤਾ 6476859000, 647-685-9000। ਥੈਂਕ ਯੂ ਸੋ ਮਚ ਜੀ
0: ਜੀ। ਪ੍ਰੋਗਰਾਮ ਪੰਜਾਬੀ ਦਾ 905-673-3337 ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡੇ ਵੱਲੋਂ ਬੇਹਦ ਕਾਲਸ ਆਈਆਂ, ਮੈਂ ਕਿਹਾ ਪਹਿਲਾਂ ਪੂਰਾ ਗਾਣਾ ਜਿਹੜਾ ਉਹ ਸੁਣ ਲਈਏ ਤੇ ਫਿਰ ਆਪਾਂ ਤੁਹਾਡੀਆਂ ਕਾਲਸ ਔਨ ਏਅਰ ਕਰਦੇ ਹਾਂ। 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਔਰ ਪ੍ਰੋਗਰਾਮ 'ਚ ਅਸੀਂ ਤੁਹਾਡੇ ਲਈ ਇੱਕ ਬੜੀ ਪਿਆਰੀ ਅਨਾਊਂਸਮੈਂਟ ਜਿਹੜੀ ਆ ਉਹ ਸਾਂਝੀ ਕਰਨ ਲੱਗੇ ਹਾਂ।

ਰਣਜੀਤ ਹੂਜਾ ਨੂੰ ਸੰਗੀਤ ਸਮਰਾਟ ਕਿਹਾ ਜਾਂਦਾ ਹੈ ਤੇ ਹੰਸ ਰਾਜ ਹੰਸ ਉਹਨਾਂ ਦੇ ਰਾਜ ਗਾਇਕ ਔਰ ਸੱਚਮੁੱਚ ਮੈਂ ਹੰਸ ਰਾਜ ਹੰਸ ਹੋਰਾਂ ਨੂੰ ਲੰਬੇ ਸਮੇਂ ਤੋਂ ਜਾਣਦਾ ਬੜੀਆਂ ਉਹਨਾਂ ਨੇ ਰਿਕਾਰਡਿੰਗਸ ਕੀਤੀਆਂ ਐਚ ਐਮ ਵੀ ਦੇ ਵਿੱਚ ਜੋਗੀਆਂ ਦੇ ਕੰਨਾਂ ਵਿੱਚ ਕੰਨਾਂ ਦੀਆਂ ਮੁੰਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ ਪਰ ਹੰਸ ਰਾਜ ਜਿਹੜੀ ਆ ਮੈਸਮਰਾਈਜ਼ ਨਹੀਂ ਕਰ ਸਕੇ ਉਨੀ ਦੇਰ ਜਿੰਨੀ ਦੇਰ ਉਹ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਨਹੀਂ ਆ ਗਏ ਤੇ ਪਰ ਜਦੋਂ ਚਰਨਜੀਤ ਆਹੂਜਾ ਦਾ ਸੰਗੀਤ ਪਾਰਸ ਮਣੀ ਵਾਂਗ ਹੰਸ ਰਾਜ ਹੰਸ ਦੀ ਆਵਾਜ਼ ਨੂੰ ਛੋਹ ਗਿਆ ਤੇ ਹੰਸ ਰਾਜ ਹੰਸ ਦੀ ਮਖਮਲੀ ਆਵਾਜ਼ ਨੇ ਚਰਨਜੀਤ ਆਹੂਜਾ ਦੇ ਸੰਗੀਤ ਦੇ ਵਿੱਚ ਗੀਤ ਸੰਗੀਤ ਦਿੱਤਾ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਤੇ ਫਿਰ ਸਮਝ ਲਓ ਕਿ ਸੋਨੇ ਤੇ ਸੁਹਾਗਾ ਹੋ ਗਿਆ ਤੇ ਐਸੀ ਕਹਿੰਦੇ ਨੇ ਕਿ ਜੋੜੀ ਕਮਾਲ ਦੀ ਜਿਹਨਾਂ ਨੇ ਸਾਡੇ ਪੰਜਾਬੀ ਸੰਗੀਤ ਨੂੰ ਬਹੁਤ ਵੱਡੇ ਵੱਡੇ ਨੰਬਰਸ ਸੰਗੀਤ ਦੇ ਦਿੱਤੇ ਔਰ ਬਹਿਜਾ ਬਹਿਜਾ ਕਰਵਾ ਦਿੱਤੀ ਸੰਗੀਤ ਦੇ ਅੰਬਰਾਂ ਉੱਤੇ ਹੰਸ ਰਾਜ ਹੰਸ ਲੰਬਾ ਸਮਾਂ ਸਰਦੂਲ ਸਿਕੰਦਰ ਹਰਭਜਨ ਮਾਨ ਔਰ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਸੁਖਵਿੰਦਰ ਬੁੱਗਾ ਅਤੇ ਆਪਣਾ ਉਹ ਨੌਜਵਾਨ ਕਲਾਕਾਰ ਜਿਹੜੇ ਇਸ ਦੁਨੀਆਂ ਤੋਂ ਚਲੇ ਗਏ ਬਹੁਤ ਕਮਾਲ ਦਾ ਗਾਉਂਦੇ ਸੀਗੇ ਸੋ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਹੰਸ ਰਾਜ ਹੰਸ ਨੇ ਆ ਕੇ ਐਸੀਆਂ ਪੈੜਾਂ ਪਾ ਦਿੱਤੀਆਂ ਔਰ ਹੁਣ ਫਿਰ ਹੰਸ ਰਾਜ ਹੰਸ ਸਾਡੇ ਸ਼ਹਿਰ ਦੇ ਵਿੱਚ 18 ਸਪਟੰਬਰ ਨੂੰ ਸਿੰਘ ਹਰਜੀਤ ਹੋਰਾਂ ਵੱਲੋਂ ਪੇਸ਼ ਕੀਤੇ ਜਾ ਰਹੇ ਨੇ ਲਿਵਿੰਗ ਆਰਟ ਸੈਂਟਰ ਦਾ ਚੋਟੀ ਦਾ ਵੈਨਿਊ ਆ ਲਿਵਿੰਗ ਆਰਟ ਸੈਂਟਰ 'ਚ ਤਾਂ ਵੈਸੇ ਹੀ ਕੋਈ ਪ੍ਰੋਗਰਾਮ ਰੱਖਿਆ ਹੋਵੇ ਨਾ ਉਹ ਸੁਣਨ ਦਾ ਕਿਉਂਕਿ ਚਾਰੇ ਪਾਸਿਓਂ ਆਵਾਜ਼ ਕਲਾ ਔਰ ਮਾਹੌਲ ਬੜਾ ਖੂਬਸੂਰਤ ਕੌਨਸਰਟ ਬਣ ਜਾਂਦਾ ਤੋ 18 ਸਪਟੰਬਰ ਹੋਰ ਜਾਣਕਾਰੀ ਤੁਸੀਂ ਸਿੰਘ ਹਰਜੀਤ ਨੂੰ ਕਾਲ ਕਰੋ 647-448-1000 ਔਰ ਟਿਕਟਾਂ ਜਿਹੜੀਆਂ ਉਹ ਬੜੀ ਤੇਜ਼ੀ ਨਾਲ ਵਿਕ ਰਹੀਆਂ ਅਤੇ ਤੁਸੀਂ ਇਸ ਖੂਬਸੂਰਤ ਮਾਹੌਲ ਨੂੰ ਜਿਹਦੇ ਵਿੱਚ ਫੋਕ ਹੋਏਗਾ ਸੂਫੀਆਨਾ ਅੰਦਾਜ਼ ਹੋਏਗਾ ਪਿਛਲੇ ਦਿਨੀ ਮੈਂ ਲਾਲਚੰਦ ਯਮਲਾ ਜੱਟ ਦੇ ਗੀਤ ਗਾਉਂਦਿਆਂ ਹੰਸ ਰਾਜ ਜੀ ਨੂੰ ਸੁਣ ਰਿਹਾ ਸੀਗਾ ਸੁਣਾਊਂਗਾ ਮੈਂ ਵੀ ਤੁਹਾਨੂੰ ਪਰ ਹਾਲ ਦੀ ਘੜੀ ਇਹ ਇਨਫੋਰਮੇਸ਼ਨ ਤੁਹਾਡੇ ਵਾਸਤੇ ਜ਼ਰੂਰੀ ਆ।

0: ਜਿਉ ਜਿਉ ਜਿਉ ਪ੍ਰੋਗਰਾਮ ਪੰਜਾਬੀ ਨਾਲ 905-673-3337 ਇੱਕ ਕਾਲ ਲੈਣੇ 7233 ਜੀ ਵੈਲਕਮ 732
1: ਸਤਿ ਸ਼੍ਰੀ ਅਕਾਲ
0: ਹਾਂਜੀ ਕੌਣ ਬੋਲਦੇ ਹੋ
1: ਸਤਿ ਸ਼੍ਰੀ ਅਕਾਲ ਪੁਸ਼ਪਿੰਦਰ ਸੰਧੂ ਬੋਲ ਰਿਹਾ ਜੀ
0: ਹਾਂਜੀ ਦੱਸੋ ਸੰਸਾਰ
1: ਸਰਵਾਂ ਜੀ ਆਪਣੇ ਪੰਜਾਬ ਡੇ ਦੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ
0: ਪੰਜਾਬ ਡੇ ਅੱਛਾ ਜਸਵਿੰਦਰ ਖੋਸੇ ਵਾਲਾ ਮੇਲਾ
1: ਜੀ ਜੀ ਜੀ ਜੀ
0: ਜੀ ਗੋਹਾਂ
1: ਜੀ ਬੋਲਦੇ ਹੋ
0: ਬੋਲੋ ਬੋਲੋ ਬੋਲੋ
1: ਜੀ
0: ਅੱਗੇ ਪੁਸ਼ਪਿੰਦਰ ਕਾਲ ਕਰਦਾ ਹੁੰਦਾ
1: ਮੈਂ ਹੀ ਆ ਜੀ ਪੁਸ਼ਪਿੰਦਰ ਹੀ ਬੋਲ
0: ਕੱਲ ਵੀ ਕੀਤੀ ਸੀ ਪਰ ਪਹਿਲਾਂ ਦੱਸਿਆ ਕਰੋ ਨਾ ਮੈਂ ਪੁਸ਼ਪਿੰਦਰ ਬੋਲਦਾ ਕੰਮ ਤੁਹਾਡਾ ਪੂਰਾ ਹੋਈ ਜਾ ਰਿਹਾ ਗੋ ਹੈਡ
1: ਹਾਂਜੀ
0: ਹਾਂਜੀ ਸਰ ਗੋ ਹੈਡ
1: ਬਿਲਕੁਲ ਜੀ ਬਿਲਕੁਲ ਮੈਂ 22 ਅਗਸਤ ਦੀ ਇਨਫੋਰਮੇਸ਼ਨ ਸਾਂਝੀ ਕਰ ਦਿੰਦਾ ਜਿਹੜੀ ਆਪਾਂ ਕਿੰਨੇ ਦਿਨਾਂ ਤੋਂ ਕਰ ਰਹੇ ਹਾਂ ਜੀ ਪੰਜਾਬ ਮੈਡੀਸਨ ਬਿਲਵਡ ਈਸਟ ਮਿਸਾਗਾ ਦੇ ਵਿੱਚ ਜਿਹੜਾ ਮੇਲਾ ਵਾ ਜੀ ਸ਼ਨੀਵਾਰ 22 ਅਗਸਤ ਨੂੰ 11 ਵਜੇ ਸ਼ੁਰੂ ਹੋਣਾ ਔਰ ਪਹਿਲਾਂ ਬੱਚਿਆਂ ਵਾਸਤੇ ਫਿਰ ਉਸ ਤੋਂ ਬਾਅਦ ਭੈਣਾਂ ਲਈ ਤੀਆਂ ਫਿਰ ਜੀਪ ਸ਼ੋ ਟਰੱਕ ਸ਼ੋ ਨਾਲ ਨਾਲ ਦਸਤਾਰ ਕੈਂਪ ਤੇ ਫਿਰ ਜਿਹੜਾ ਗਾਇਕਾਂ ਦਾ ਖੁੱਲਾ ਅਖਾੜਾ ਜਿਸ ਚ ਬਾਈ ਗਿੱਲ ਹਰਦੀਪ ਗੁਰਵਿੰਦਰ ਬਰਾੜ ਸੁਰਿੰਦਰ ਲਾਡੀ ਔਜਲਾ ਬ੍ਰਦਰ ਨਾਲ ਨਾਲ ਦੁਗਾਣੇ ਦੀਆਂ ਜੋੜੀਆਂ ਦਿਲਰਾਜ ਨੀਲਮ ਤੇ ਇਸ ਦੇ ਨਾਲ ਨਾਲ ਹਰਿੰਦਰ ਸੰਧੂ ਅਮਨ ਧਾਲੀਵਾਲ ਹਰੀ ਸੰਧੂ ਬੁੱਕਣ ਜੱਟ ਮੇਰੇ ਕੋਲ ਇਸ ਟਾਈਮ ਨੀਲਮ ਤੇ ਬੈਠੇ ਹੋਏ ਦਿਲਰਾਜ ਜੀ ਮੈਂ ਉਹਨਾਂ ਨਾਲ ਕਰਾਉਣਾ ਤੁਹਾਨੂੰ ਰੂਪ
0: ਇਉਂ ਕਰੋ ਤੁਸੀਂ ਆਪਣੇ ਵੱਲੋਂ ਇਨਫੋਰਮੇਸ਼ਨ ਪੂਰੀ ਦੇ ਦਿਓ ਤੇ ਉਹਨਾਂ ਨੂੰ ਥੋੜਾ ਜਿਹਾ ਹੈਲੋ ਕਰਵਾ ਦਿਓ
1: ਜੀ ਜੀ ਮੈਂ ਹੈਲੋ ਕਰਵਾਉਣ ਲੱਗਾ ਜੀ ਇਨਫੋਰਮੇਸ਼ਨ ਮੈਂ ਕਰਤੀ ਆ ਡਿਲੀਵਰ
0: ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਵੈਲਕਮ ਵੈਲਕਮ
1: ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ
0: ਤੇ ਆਪਣੇ ਗੀਤ ਦੇ ਬੋਲ ਸੁਣਾ ਦੋ ਜਿਹੜਾ ਤੁਹਾਡਾ ਬਹੁਤ ਪਾਪੂਲਰ ਆ ਤੇ ਫਿਰ ਆਪਾਂ ਲਾਈਏ ਇਹਨੂੰ
2: ਹਾਂਜੀ ਮੈਂ ਪਾਪੂਲਰ ਗੀਤ ਸੁਣਾ ਰਹੀ ਹਾਂ ਜੀ ਬਟੂਆ
0: ਬਟੂਆ
2: ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗੂ ਮੂੰਹ ਲਮਕਾ ਕੇ ਬੈਠੇ
0: ਅੱਛਾ ਇਹ ਤੁਹਾਡਾ ਗਾਇਆ ਹੋਇਆ
2: ਹਾਂਜੀ ਹਾਂਜੀ
0: ਅੱਛਾ ਭੁਪਿੰਦਰ ਦੇ ਨਾਲ ਤੁਸੀਂ ਗਾਉਂਦੇ ਸੀ ਪਹਿਲਾਂ ਹਨਾ
2: ਹਾਂਜੀ ਹਾਂ
0: ਅੱਛਾ ਚਲੋ ਸ਼ਾਬਾਸ਼ ਬਹੁਤ ਖੂਬਸੂਰਤ ਗੀਤ ਹੈ ਹਰ ਵਿਆਹ ਸ਼ਾਦੀ ਮੰਗਣੇ ਮਕਲਾਵੇ ਤੇ ਉਹੀ ਗੀਤ ਜ਼ਰੂਰ ਵੱਜਦਾ
2: ਹਾਂਜੀ
0: ਜੀ
2: ਮੈਂ ਸੁਣਾ ਰਹੀ ਹਾਂ ਜੀ
0: ਹਾਂਜੀ
2: ਹੁਣ ਨੱਚਦੀ ਮੈਂ ਹੁਣ ਤੈਨੂੰ
0: ਲੱਗਦੀ ਪਿਆਰੀ
2: ਦਾਰੂ ਦੇ ਸਰੂਰ ਵਿੱਚ ਨੋਟੀ ਜਨੇ ਵਾਰੀ
0: ਬਹੁਤ ਵੱਡੀ ਗੱਲ
2: ਹੈ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ ਦਾਰੂ ਦੇ ਸਰੂਰ ਵਿੱਚ ਨੋਟੀ ਜਨੇ ਵਾਰੀ ਕਿਤੇ ਝੁੱਗਾ ਛੋੜੇ ਆਪਣਾ ਕਰਾ ਕੇ ਬਹਿ ਜਿਨਾ ਕੇ ਸਵੇਰੇ ਦੀ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗ ਮੂੰਹ ਲਮਕਾ ਕੇ ਬਹਿ ਜਿਨਾ ਵੇ ਕੇ ਸਵੇਰੇ ਦੀ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗ ਮੂੰਹ ਲਮਕਾ ਕੇ ਬਹਿ ਜਿਨਾ ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਮੁੱਕ ਦੇ ਨਾ ਨੋਟ ਪਏ ਬੈਂਕਾਂ ਚ ਬਥੇਰੇ ਮੈਨੂੰ ਸਾਲੇ ਦੇ ਦਿਆ ਦਾ ਪੂਰਾ ਚਾਹੀਏ ਜਦੋਂ ਤੱਕ ਨੱਚੇਗੀ ਤੂੰ ਮਾਰੀ ਜਾਊਗਾ ਨੋਟ ਤੇਰੇ ਜੀਜੇ ਦਾ ਦਿਲ ਦਰਿਆ ਸਾਲੀਏ ਜਦੋਂ ਤੱਕ ਨੱਚੇਗੀ ਤੂੰ ਮਾਰੀ ਜਾਊਗਾ ਨੋਟ ਤੇਰੇ ਜੀਜੇ ਦਾ ਦਿਲ ਦਰਿਆ ਸਾਲੀਏ
0: ਲੋ ਜੀ 22 ਅਗਸਤ ਨੂੰ ਇਹ ਜੋੜੀ ਵੀ ਪੇਸ਼ ਹੋ ਰਹੀ ਹੈ ਗਿੱਲ ਹਰਦੀਪ ਆ ਰਿਹਾ ਬਹੁਤ ਸਾਰੇ ਹੋਰ ਕਲਾਕਾਰ ਆ ਰਹੇ ਨੇ ਔਰ ਬਹੁਤ ਹੀ ਖੂਬਸੂਰਤ ਮੇਲਾ ਹੋਏਗਾ ਮਿਸੀਸਾਗਾ ਦੇ ਵਿੱਚ ਮੇਲਾ ਹੋ ਰਿਹਾ ਔਰ ਮਹਿਫਲ ਮੀਡੀਆ ਦੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਹੋਰ ਜਾਣਕਾਰੀ ਲਈ ਤੁਸੀਂ ਖੋਸਾ ਜੀ ਨੂੰ ਕਾਲ ਕਰ ਸਕਦੇ ਹੋ ਤਾਂ ਥੈਂਕ ਯੂ ਪ੍ਰਫਿੰਦਰ ਬਹੁਤ ਬਹੁਤ ਮਿਹਰਬਾਨੀ ਹੈਲੋ
1: ਜੀ
0: ਨੰਬਰ ਬੋਲ ਦਿਓ ਨੰਬਰ ਬੋਲ ਦਿਓ ਆਪਣਾ
1: 416-366-1600
0: ਤੇ ਸਪਾਂਸਰਸ਼ਿਪ ਲਈ ਔਰ ਸਟਾਲ ਵੀ ਲਾ ਸਕਦਾ ਅਜੇ ਵੀ ਕੋਈ
1: ਬਿਲਕੁਲ ਜੀ ਸਪਾਂਸਰਸ਼ਿਪ ਜਾਂ ਸਟਾਲ ਜੇ ਆਪਣੇ ਕੋਲ 2 ਮਿੰਟ ਹੋਰ ਆ ਤਾਂ ਸੁਰਿੰਦਰ ਲਾਡੀ ਵੀ ਮੇਰੇ ਕੋਲ ਬੈਠੇ ਆ
0: ਲਾਡੀ ਸਾਹਿਬ ਨੂੰ ਫਿਰ ਚੱਜ ਨਾਲ ਬੁਲਾਈਏ ਹੁਣ ਕਾਹਲੀ ਨਾ ਕਰੀਏ ਮੈਂ ਕਹਿੰਦਾ ਚੱਲ ਹੈਲੋ ਕਰਾ ਦਿਓ ਚੱਲ ਕੋਈ
1: ਉਹ ਤਾਂ ਸਟੂਡੀਓ ਅਸੀਂ ਜ਼ਰੂਰ ਆਉਣਾ
0: ਨਹੀਂ ਸਟੂਡੀਓ ਤਾਂ ਫਿਰ ਪਹਿਲਾਂ ਪਲੈਨਿੰਗ ਕੀਤੀ ਹੋਵੇ ਨਾ ਫੇਰ ਆਉਣ ਦਾ ਫਾਇਦਾ ਤੇ ਹੁਣ ਇਸ ਵੇਲੇ ਤਾਂ ਲਾਡੀ ਸਾਹਿਬ ਨਾਲ ਮੇਰੀ ਗੱਲ ਕਰਾ ਦਿਓ ਸਾਡੇ ਅਜ਼ੀਜ਼ ਨੇ ਬੜੇ ਪਿਆਰੇ ਤੇ ਕਰਾਓ
1: ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਤੁਹਾਨੂੰ ਵੀ ਜੀ
0: ਲਾਡੀ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਨੂੰ
1: ਸੱਜਣੋ ਕਦੇ ਚ ਮਿਲੇ ਤੁਹਾਨੂੰ ਲੋਕੀ ਸੋਚਾਂ ਸੋਚਣ ਹੋਣ ਜੇ ਕਿਤੇ

0: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
1: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ
0: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਝ ਰੀਜਨੇਬਲ ਰੇਟਸ ਤੇ
1: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ 13219 ਟ੍ਰਿੰਕੂਜ਼ੀ ਰੋਡ ਕੈਲੇਡਨ
0: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294
2: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
3: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
2: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਜ਼ ਪਲਾਨ RRSP RESP TFSA ਕਾਲ ਕਰੋ
3: 6478355294 647-835-5294
4: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
5: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
4: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
5: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172

0: ಶಾದಿ ಮೂವಿ ಬನ್ವಾನ್ಲಿ ಯರ್ ರಿಂಗ್ ಸೆರೆಮನಿಲಿ ವೆಡಿಂಗ್ ಆನಿವರ್ಸರಿ ಜಾಗೋ ಪ್ರೀ ವೆಡಿಂಗ್ ಬರ್ಡೇ ಆರ್ ಎನಿ ಇವೆಂಟ್ ದಿ ವಧಿಯಾ ವೀಡಿಯೋಗ್ರಾಫಿ ತೇ ಫೋಟೋಗ್ರಾಫ್ ಶೂಟ್ ಕರ ಲಈ ಯಾದ ರಖೋ ದೇಸೀ ಸಿನೆಮ್ಯಾಟಿಕ ಫಿಲ್ಮ ಆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰ ਦੇਣੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
2: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਾਰਡ ਯੂਨਿਟ 4 ਇਟੋਬੀਕੋ
3: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
3: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
4: 647-706-6640
5: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
6: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
7: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
6: ਕਾਲ ਕਰੋ ਜੇਐਨ ਗੈਰੀ ਨੂੰ
8: 905-459-5533
6: 905-459-5533 ਤੇ
8: PNJ ਸਪ੍ਰਿੰਗ ਵੀਲ ਅਲਾਈਨਮੈਂਟ
9: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
0: ਹਾਈ ਗਾਇਜ਼ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
10: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
11: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए सर्विंग सिंस 1992 फाइनेंसिंग ऑप्शन अवेलेबल 2 लोकेशंस टू सर्व यू 2575 स्टील्स एवेन्यू ईस्ट ब्रैम्पटन 905-790-0560 6 Marconi Code Bolton 905-951-9394 Stephen Furniture ki dhamakedar festival season se
12: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
13: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
12: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
14: ਨਾਲੇ ਚੋਪੜੀਆਂ ਨਾਲੇ ਦੋ
15: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
16: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
15: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ
16: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ
15: ਕਾਲ ਗਗਨ ਆਲ ਗੁਰਿੰਦਰ ਐਟ 905-286-9257
17: Ladies and gentlemen, you are not ready for this.
18: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
19: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
18: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
19: ਕਾਲ 647-606-8110
18: ਔਰ ਵਿਜ਼ਿਟ ਸ਼ਰਮਾ ਮੌਰਗੇਜਸ.com
20: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542594 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਖੁੱਲ੍ਹੇ ਤੇਰੇ ਬਾਲ ਸੋਹਣੇ ਲੱਗਦੇ ਨੇ, ਕਹਿੰਦਾ ਖੁੱਲ੍ਹੇ ਤੇਰੇ ਬਾਲ ਸੋਹਣੇ ਲੱਗਦੇ ਨੇ, ਮੈਨੂੰ ਤੇਰੇ ਖਿਆਲ ਸੋਹਣੇ ਲੱਗਦੇ ਨੇ, ਵਿੱਚ ਉਲਝਣ ਨੂੰ ਦਿਲ ਕਰਦਾ ਏ, ਤੇਰੇ ਜ਼ੁਲਫਾਂ ਵਿੱਚ ਜਾਲ ਸੋਹਣੇ ਲੱਗਦੇ ਨੇ। ਕਹਿੰਦਾ ਸੋਹਣਾ ਲੱਗਦਾ ਤੇਰਾ ਹੱਸ ਕੇ ਗੱਲ ਕਰਨਾ, ਬਸ ਇੱਦਾਂ ਹੀ ਹੱਸਦੀ ਰਿਹਾ ਕਰ, ਤੂੰ ਸਭ ਦੁੱਖ ਤੇਰੇ ਤੋਂ ਖੋਹ ਲੈਣੇ, ਮੈਂ ਹਰ ਗੱਲ ਦੱਸਦੀ ਰਿਹਾ ਕਰ, ਤੂੰ ਝੋਲੀ ਤੇਰੀ ਖੁਸ਼ੀਆਂ ਪਾ ਕੇ ਦੁੱਖਾਂ ਤੋਂ ਤੈਨੂੰ ਦੂਰ ਕਰੂੰਗਾ, ਚੰਨ ਤਾਰੇ ਮੈਂ ਤੋੜ ਨਹੀਂ ਸਕਦਾ, ਨਾਲ ਰਹਿਣ ਦਾ ਵਾਅਦਾ ਜ਼ਰੂਰ ਕਰੂੰਗਾ। ਜ਼ਹਿਰ ਉੱਤੇ ਖੰਡ ਚੜ੍ਹਾਇਆ ਜਾ ਰਿਹਾ, ਜ਼ਹਿਰ ਉੱਤੇ ਖੰਡ ਚੜ੍ਹਾਇਆ ਜਾ ਰਿਹਾ, ਰੋਜ਼ ਜਨਤਾ ਨੂੰ ਭਰਮਾਇਆ ਜਾ ਰਿਹਾ, ਗੰਜਿਆਂ ਨੂੰ ਵੰਡ ਰਹੇ ਨੇ ਕੰਘੀ, ਉਹ ਅੰਨੇ ਨੂੰ ਸ਼ੀਸ਼ਾ ਦਿਖਾਇਆ ਜਾ ਰਿਹਾ। ਕਹਿੰਦਾ ਨਾਲ ਕਣਕ ਦੇ, ਨਾਲ ਕਣਕ ਦੇ ਕੇ ਦਾਲ ਅਤੇ ਤੇਲ ਵੀ ਬੰਦੇ ਨੂੰ ਅਪਾਹਜ ਬਣਾਇਆ ਜਾ ਰਿਹਾ, ਵਾਅਦੇ ਪੂਰੇ ਕਰਨ ਦਾ ਕਰਦੇ ਨੇ ਵਾਅਦਾ, ਫਿਰ ਦੁਬਾਰਾ ਲਾਰਾ ਲਾਇਆ ਜਾ ਰਿਹਾ ਹੈ, ਰਾਜਨੀਤੀ ਆਪਣੇ ਚਮਕਾਉਣ ਲਈ ਮਰਿਆਂ ਦਾ ਮਾਸ ਖਵਾਇਆ ਜਾ ਰਿਹਾ ਹੈ। ਕਹਿੰਦਾ ਗੱਲ ਵਿਕਾਸ ਦੀ ਨਹੀਂ ਕਰਦਾ, ਕੋਈ ਆਪਸੀ ਮਜ਼ਾਕ ਉਡਾਇਆ ਜਾ ਰਿਹਾ ਹੈ, ਮਦਹੋਸ਼ ਨੂੰ ਕਰਕੇ ਤਬਾਹ ਸਾਰਾ ਹੀ, ਹਾਲੇ ਵੀ ਕਾਹਤੋਂ ਸਤਾਇਆ ਜਾ ਰਿਹਾ ਹੈ, ਹਾਲੇ ਵੀ ਕਾਹਤੋਂ ਸਤਾਇਆ ਜਾ ਰਿਹਾ ਹੈ। ਸਤਰਾਂ ਤੁਸੀਂ ਸੁਣ ਰਹੇ ਪ੍ਰੋਗਰਾਮ ਸੰਜਾ ਪ੍ਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, 19 ਅਗਸਤ 2026 ਦੀ ਪ੍ਰੋਗਰਾਮ ਸਾਂਝਾ ਪ੍ਰਸਾਰ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੇ ਫ੍ਰੀਕੁਐਂਸੀ ਪ੍ਰੋਗਰਾਮ ਸਾਂਝਾ ਪ੍ਰਸਾਰ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਗੱਲਬਾਤ ਕਰੀਏ, ਇਸ ਵਕਤ 19 ਟੈਂਪਰੇਚਰ ਆ, ਫੀਲ ਲਾਈਕ 20 ਕਰਦੇ ਹਾਂ। ਮਿਸਿਸਾਗਾ 'ਚ, ਮਾਲਟਨ 'ਚ, ਪੀਅਰਸਨ, ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ ਜੜ੍ਹਾਂ ਦੇ ਵਿੱਚ, ਅਤੇ ਦੁਪਹਿਰ ਨੂੰ 23 ਆ, ਸ਼ਾਮ ਨੂੰ 25 ਆ, ਰਾਤ ਨੂੰ 20 ਟੈਂਪਰੇਚਰ ਆ। 6:28 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:16 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਕੋਈ ਰੱਬ ਨਾ ਕਰੇ ਟ੍ਰੈਫਿਕ ਦੇ ਵਿੱਚ ਕਿਤੇ ਵੀ ਕੋਈ ਵਿਘਨ ਆ, ਜਾਂ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਅਤੇ ਜਾਂ ਕੰਸਟਰਕਸ਼ਨ ਕਿਤੇ ਚੱਲਦੀ ਆ, ਤਾਂ ਜ਼ਰੂਰ ਤੁਸੀਂ 905-673-3337 905-673-3337 'ਤੇ ਗੱਲਬਾਤ ਕਰ ਲਓ। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ, 416-477-2040, ਅਤੇ ਜਾਂ ਫਿਰ ਪੰਜਾਬੀ ਲੇਅਰਾਂ ਦੀ ਐਪ ਡਾਊਨਲੋਡ ਕਰ ਲਓ। ਵੱਖ ਵੱਖ ਹੋਰ ਬਹੁਤ ਸਾਰੀਆਂ ਐਪਾਂ ਨੇ ਜਿਹੜੀਆਂ 530 ਦੇ ਨਾਲ ਤੁਹਾਨੂੰ ਜੋੜ ਸਕਦੀਆਂ ਨੇ ਚੈਨਲ ਦੇ ਨਾਲ, ਅਤੇ 530 ਦੇ ਜਿੰਨੇ ਵੀ 7 ਦਿਨ 24 ਘੰਟੇ ਪ੍ਰੋਗਰਾਮ ਚੱਲਦੇ ਆ, ਉਹ ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਅਤੇ ਜੇ ਤੁਸੀਂ ਮੈਸੇਜ ਕਾਉਣਾ, ਵਟਸਐਪ ਕਰਨਾ, ਫਿਰ 647-835-5294 'ਤੇ ਸੰਪਰਕ ਹੋ ਸਕਦਾ। ਅਤੇ ਆ ਜਾਓ ਫਿਰ ਰਲ ਮਿਲ ਕੇ ਕਰੀਏ ਗੱਲਾਂ ਬਾਤਾਂ ਆਪਾਂ ਸਾਰੇ ਜਾਣੇ। ਗੱਲਾਂ ਕਾਹਦੀਆਂ ਕਰਨੀਆਂ? ਗੱਲਾਂ ਕਰਨੀਆਂ ਪਿਕਨਿਕ ਦੀਆਂ, ਆਪਣੀ ਦੀਆਂ, ਆਪਣੇ ਸਾਰਿਆਂ ਦੀ ਆ। ਕੋਈ ਇਹ ਨਾ ਕਿਹਾ ਵੀ ਮੇਰੀ ਇਕੱਲੇ ਦੀ, ਹਾਂ ਠੀਕ ਆ, ਮੂਹਰੇ ਮੈਂ ਲੱਗ ਗਿਆ, ਬਸ ਪਿੱਛੇ ਤਾਂ ਤੁਸੀਂ ਸਾਰੇ ਹੀ ਹੋ। ਬੈਕ ਸਪੋਰਟ 'ਤੇ ਜਿੰਨੇ ਹੁਣ ਥੋੜ੍ਹੇ ਬੰਦੇ ਹੁੰਦੇ ਆ ਜੀ, ਜ਼ਿਆਦਾ ਮਤਲਬ ਜਿੰਨੇ ਹੁਣ ਉਹਨੇ ਥੋੜ੍ਹੇ, ਐਂ ਕਹਿਣਾ ਚਾਹੁੰਦਾ ਮੈਂ। ਅਤੇ ਫਿਰ 23 'ਚ ਹੁਣ ਤਾਂ ਭਾਈ ਰਹਿ ਗਏ ਉਂਗਲਾਂ 'ਤੇ ਦਿਨ ਗੜੇ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, 3 ਦਿਨ ਵਿਚਾਲੇ ਰਹਿ ਗਏ। ਚਲੋ ਅੱਜ ਦਾ ਵੀ ਲਾ ਲਓ, ਬੁੱਧਵਾਰ ਪੂਰਾ ਹੀ ਪਿਆ ਸਮਝ ਲਓ, ਸਾਰਾ ਦਿਨ ਚੜ੍ਹ ਗਿਆ ਅਤੇ ਉੱਤਰ ਗਿਆ। ਚਲੋ ਬੁੱਧ, ਵੀਰ, ਸ਼ੁੱਕਰ, ਸ਼ਨੀ, 4 ਦਿਨ ਵਿਚਾਲੇ ਰਹਿ ਗਏ। 24 × 2 = 48 ਕਿੰਨਾ ਹੁੰਦਾ? 48 × 96, ਮੈਂ ਉੱਦਾਂ ਹੀ ਕਹਿੰਦਾ, ਤੁੱਕੇ ਨਾਲ ਪਤਾ ਮੈਨੂੰ ਵੀ ਨਹੀਂ। 96 ਘੰਟੇ ਰਹਿ ਗਏ ਆਪਣਾ ਪ੍ਰੋਗਰਾਮ ਸਟਾਰਟ ਹੋਣ 'ਚ, 100 ਲਾ ਲਓ, ਚਲੋ ਵੱਧੋ ਵੱਧ ਵੀ 5-4 ਘੰਟੇ, ਚਲੋ ਇੱਧਰ ਉੱਧਰ ਲਾ ਲੈਂਦੇ ਹਾਂ, 100 ਕੁ ਘੰਟਾ ਰਹਿ ਗਿਆ ਬਾਈ ਸਾਰਾ ਹੀ ਹੁਣ ਆਪਣੇ ਪਿਕਨਿਕ ਸਟਾਰਟ ਹੋਣ 'ਚ। ਹੁਣ ਦੇਖਦੇ ਹਾਂ ਵੀ ਉੱਥੇ 8 ਵਜੇ ਮੇਰੇ ਨਾਲ ਕਿਹੜਾ ਜਾਂਦਾ, ਮਤਲਬ ਆਪਾਂ ਸੈੱਟ ਵੀ ਕਰਾਂਗੇ ਕੁਰਸੀਆਂ ਕਰਸੀਆਂ, ਮੈਂ 8 ਵਜੇ ਪਹੁੰਚ ਜਾਣਾ। ਅਤੇ ਉਮੀਦ ਆ ਵੀ ਤੁਸੀਂ ਸਾਰੇ ਜਾਣੇ ਵਿਦ ਫੈਮਿਲੀ ਆ, ਸਾਰੇ ਜਾਣੇ 10 ਵਜੇ ਤੱਕ, 10 ਵਜੇ ਸ਼ੁਰੂ ਹੋ ਜਾਓਗੇ, 11 ਵਜੇ ਤੱਕ ਆ ਜਾਓਗੇ, ਫਿਰ ਉਸ ਹਿਸਾਬ ਨਾਲ ਆਪਾਂ ਰੌਣਕ ਮੇਲਾ ਸਟਾਰਟ ਕਰ ਦੇਣਾ, ਕਿਉਂਕਿ ਸ਼ਾਮੀ 4-5 ਵਜੇ ਤੋਂ ਪਹਿਲਾਂ ਨਿਬੇੜ ਦਾਂਗੇ, ਚੰਗੀ ਗੱਲ ਆ, ਕਿਉਂਕਿ ਮੰਡੇ ਲੋਕਾਂ ਨੇ ਕੰਮਾਂ 'ਤੇ ਜਾਣਾ, ਆਪਾਂ ਵੀ ਮੰਡੇ ਰਾਤ ਨੂੰ 2:30 ਵਜੇ ਕੰਮ 'ਤੇ ਆਉਣਾ ਨੇ, ਉੱਠ ਕੇ ਇੱਧਰ ਆਉਣਾ ਰੇਡੀਓ 'ਤੇ, ਤਾਂ ਹੀ ਗੱਲਾਂ ਬਾਤਾਂ ਹੋਣਗੀਆਂ ਪਿਕਨਿਕ ਦੀਆਂ, ਹੈ ਨਾ। ਅਤੇ ਬਹੁਤ ਸਾਰੇ ਇਹੋ ਜਿਹੇ ਸਰੋਤੇ ਆ ਜਿਹਨਾਂ ਨੂੰ ਆਪਾਂ ਅਜੇ ਪਹਿਲੀ ਵਾਰ ਮਿਲਣਾ, ਸੱਚੀ ਮੈਨੂੰ ਵੀ ਬਹੁਤ ਉਤਸੁਕਤਾ, ਉਤਸੁਕਤਾ ਕਹਿੰਦੇ ਹੁੰਦੇ ਆ, ਉਤਸੁਕਤਾ ਤੁਹਾਨੂੰ ਮਿਲਣ ਦੀ, ਅਤੇ ਤੁਹਾਨੂੰ ਤਾਂ ਪਤਾ ਨਹੀਂ ਮੈਨੂੰ ਹੈਗੀ ਕਿ ਨਹੀਂ ਹੈਗੀ, ਪਰ ਮੈਨੂੰ ਬਹੁਤ ਤੁਹਾਨੂੰ ਮਿਲਦੀ। ਅਤੇ ਐਤਕੀ ਤਾਂ ਮੈਂ ਇਕੱਲੇ ਇਕੱਲੇ ਨੂੰ ਬੁਲਾ ਕੇ ਮਿਲਣਾ, ਪੁੱਛਣਾ ਵੀ ਤੂੰ ਭਾਈ ਸਾਹਿਬ ਕੌਣ ਜੋ, ਤੁਸੀਂ ਭਾਈ ਸਾਹਿਬ, ਬੀਬੀ ਜੀ ਤੁਸੀਂ ਕੌਣ ਹੋ, ਭੈਣ ਜੀ ਤੁਸੀਂ ਕੌਣ ਹੋ, ਇੱਦਾਂ ਕਹਿਣਾ। ਸੁਣਦੇ ਹੋ ਪ੍ਰੋਗਰਾਮ ਨੂੰ ਕਿ ਨਹੀਂ ਸੁਣਦੇ? 905-673-3337 905-673-3337 ਗੀਤ ਸੰਗੀਤ ਉੱਥੇ ਪੂਰਾ ਹੋਊਗਾ। ਹਾਂ, ਇੱਕ ਬੇਨਤੀ ਆ,
ਹਾਂ ਸੱਚ ਲੈ, ਕੱਲ੍ਹ ਦੀ ਨਵੀਂ ਅਪਡੇਟ ਸੁਣ ਲਓ, ਕਿਸੇ ਨੇ ਆਪਣੀ ਭਾਈ ਮਾੜੀ ਜਿਹੀ ਉੱਥੇ ਕਰਤੀ ਹੈ ਗੱਲਬਾਤ ਕੈਲਡਨ ਸਿਟੀ ਕੋਲ, ਅਤੇ ਕੱਲ੍ਹ ਇਨਫੋਰਸਮੈਂਟ ਵਾਲੇ ਆਏ ਸੀ ਅਤੇ ਉਹ ਕਹਿੰਦੇ ਵੀ ਜੇ ਤੁਸੀਂ ਟੈਂਟ ਲਾਉਣਾ 600 ਸਕੇਅਰ ਫੁੱਟ ਤੋਂ ਜ਼ਿਆਦਾ ਫਿਰ ਤੁਹਾਨੂੰ ਪਰਮਿਟ ਲੈਣਾ ਪੈਣਾ। ਪਰ ਪਿਛਲੀ ਵਾਰ ਉਹਨਾਂ ਨੇ ਕਹਿਤਾ ਸੀ ਵੀ ਪਰਮਿਟ ਦੀ ਤੁਹਾਨੂੰ ਲੋੜ ਨਹੀਂ ਗੀ, ਵੀ ਤੁਸੀਂ ਆਪਣੀ ਨਿੱਜੀ ਪ੍ਰੋਪਰਟੀ 'ਚ ਲਾ ਰਹੇ ਹੋ। ਹੁਣ ਪਤਾ ਨਹੀਂ ਇਲੈਕਸ਼ਨ ਕਰਕੇ ਉਹਨਾਂ ਨੇ ਕੀ ਕੀਤਾ ਕੀ ਨਹੀਂ ਅਤੇ ਰੱਬ ਜਾਣਦਾ। ਅਤੇ ਫਿਰ ਹੁਣ ਅੱਜ ਅਪਲਾਈ ਕਰਨਾ ਮੈਂ, ਕੱਲ੍ਹ ਤਲਵਿੰਦਰ ਜੱਜ ਸਾਹਿਬ ਆਪਣੇ ਮਿੱਤਰ ਨੇ ਹੈ ਨਾ ਆਉਂਦੇ ਹੁੰਦੇ ਸੀ ਆਪਣੇ ਨਾਲ ਕਿਤੇ ਕਿਤੇ ਰੇਡੀਓ 'ਤੇ ਪਹਿਲਾਂ, ਅਤੇ ਉਹਨਾਂ ਦੀ ਡਿਊਟੀ ਲਾਈ ਆ। ਅਤੇ ਇੱਕ ਆਪਣੇ ਜਗਰਾਜ ਸੇਖੋਂ ਸਾਹਿਬ ਆ, ਸੇਖੋਂ ਸਾਹਿਬ ਆ, ਐੱਮ ਸੀ ਦੀ ਇਲੈਕਸ਼ਨ ਕੈਲਡਨ 'ਚ ਖੜ੍ਹੇ ਆ, ਉਹਨਾਂ ਦੀ ਡਿਊਟੀ ਲਾਈ ਹੈ। ਅਤੇ ਉੱਧਰੋਂ ਆਪਣੇ ਐੱਮ ਪੀ ਪੀ ਨੇ, ਰਾਜ ਮੰਤਰੀ ਕਹਿ ਲਓ ਜਾਂ ਸੰਸਦੀ ਸਕੱਤਰ ਕਹਿ ਲਓ, ਗੋਰਾ ਬਾਈ ਜੀ, ਗ੍ਰਹਿਮ ਮਗਰੈਗਣ ਕੀ ਉਹਨਾਂ ਦਾ ਨਾਮ, ਮੈਨੂੰ ਨਾ ਹੀ ਨਹੀਂ ਅੱਜ ਤੱਕ ਲੈਣਾ ਆਇਆ, ਉਹਦੇ ਸਾਹਮਣੇ ਵੀ ਮੈਂ ਹੀ ਕਹੀ ਜਾਂਦਾ ਉਹਨਾਂ ਨੂੰ ਕਈ ਵਾਰ ਮਿਲਦੇ ਹਾਂ, ਗਾਮਾ ਬਾਈ ਕਹਿ ਲੈਂਦੇ ਹਾਂ ਆਪਣਾ, ਉਹਨਾਂ ਦੀ ਵੀ ਡਿਊਟੀ ਲਾਤੀ ਕੱਲ੍ਹ। ਅਤੇ ਉਹ ਕਹਿੰਦੇ ਮੈਂ ਉੱਥੇ ਜਿਹੜੇ ਮੇਅਰ ਜਿਹਨੇ ਮੇਅਰ ਦੀ ਇਲੈਕਸ਼ਨ 'ਚ ਆ ਜਾਂ ਮੇਅਰ ਦੇ ਉਹਦੇ ਨਾਲ ਹੀ ਹੁੰਦੇ ਆ, ਮੇਰੀ ਹਰੇ ਕੀ ਪੈਰੀ ਉਹਦਾ ਨਾਮ ਬਾਈ ਦਾ ਮੈਂ ਭੁੱਲ ਗਿਆ, ਫਿਰ ਲਿਖਿਆ ਹੋਇਆ ਮੇਰੇ ਕੋਲ। ਅਤੇ ਉਹਨਾਂ ਨੂੰ ਕਹਿੰਦੇ ਮੈਂ ਕਹਿ ਦਾਨਾ ਅੱਜ ਰਾਤ ਜਿਹੜੀ ਲੰਘੀ ਆ, ਹੁਣ ਕਿਹਾ ਕਿ ਨਹੀਂ ਕਿਹਾ ਜੇ ਆਪਾਂ ਨੂੰ ਪਤਾ ਨਹੀਂ, ਅਤੇ ਫਿਰ ਭਾਈ ਇਹ ਜ਼ਰੂਰੀ ਆ ਵੀ ਆਪਾਂ ਨੂੰ ਉੱਥੇ ਪਰਮਿਟ ਹੁਣ ਲੈਣਾ ਪੈਣਾ। ਅਤੇ ਪਰਮਿਟ ਦੀ ਔਨਲਾਈਨ ਦੀ ਡੇਟ ਕਹਿੰਦੇ 15 ਬਿਜ਼ਨਸ ਡੇ ਆ, ਕੱਲ੍ਹ ਜਾ ਸਰਚ ਕੀਤਾ ਅਤੇ ਹੁਣ ਅੱਜ ਜਾ ਕੇ। ਹਾਂ ਇੱਕ ਗੱਲ ਇਹ ਵੀ ਆ ਵੀ ਜੇ ਨਾ ਪਰਮਿਟ ਮਿਲਿਆ ਫਿਰ ਆਪਾਂ ਟੈਂਟ ਇੱਕ ਇਕੱਲਾ ਸਟੇਜ ਵਾਲਾ ਲਾ ਲਾਂਗੇ ਅਤੇ ਫਿਰ ਬਾਕੀ ਟੈਂਟ ਕੋਈ ਨਹੀਂ ਲਾਵਾਂਗੇ, ਇਹ ਵੀ ਨਾਲ, ਕਿਉਂਕਿ ਉੱਥੇ 4 ਟੈਂਟ ਦਾ ਪ੍ਰਬੰਧ ਕਰਨਾ ਸੀ ਆਪਾਂ ਜਗਦੀਸ਼ ਭਾਅ ਜੀ ਉਹਨਾਂ ਨੇ। ਅਤੇ ਹੋਰਨ ਆਪਣੇ ਉਹ ਕਹਿੰਦੇ ਸੀ ਵੀ 4 ਟੈਂਟ 20x20 ਦੇ ਮੈਂ ਲਾ ਦੂੰਗਾ ਅਤੇ ਬਾਕੀ ਸਟੇਜ 'ਤੇ ਇੱਕ ਟੈਂਟ ਲੱਗ ਜੂਗਾ ਹੈ ਨਾ। ਅਤੇ ਹੁਣ ਉਹ ਫਿਰ ਬਣਦਾ ਸੀ ਆਪਣਾ ਤਕਰੀਬਨ 5 ਟੈਂਟ ਮਿਲਾ ਕੇ, 4.5 ਟੈਂਟ ਮਿਲਾ ਕੇ ਕਹਿ ਲਓ ਵੀ 17-1800 ਸਕੇਅਰ ਫੁੱਟ ਬਣ ਜਾਣਾ ਸੀ ਨਾ। ਅਤੇ ਉਹ ਫਿਰ ਹੁਣ ਜੇ ਰਹਿ ਗਿਆ ਤਾਂ ਫਿਰ ਰਹਿ ਗਿਆ। ਬਸ ਇੰਨੀ ਕੁ ਬੇਨਤੀ ਹੈ ਵੀ ਜੇ ਤੁਹਾਡੇ ਘਰ ਤੁਹਾਡੇ ਆਪਣੇ ਕੋਲ ਕੁਰਸੀਆਂ ਤੁਹਾਡੀਆਂ ਪਈਆਂ ਜਿਹੜੀਆਂ ਆਪਾਂ ਪਿਕਨਿਕ 'ਤੇ ਲੈ ਕੇ ਜਾਂਦੇ ਹੁੰਦੇ ਹਾਂ, ਅਤੇ ਜਾਂ ਛਤਰੀਆਂ ਜਿਹੜੀਆਂ ਉਹ 4 ਡੰਡੇ ਜੇ ਉੱਪਰ ਨੂੰ ਖੜੀਆਂ ਇੱਦਾਂ ਚੜ੍ਹਨੇ ਜੇ ਬਣਦੇ ਟੈਂਟ ਜਿਹਾ ਬਣ ਜਾਂਦਾ ਕਿਸਮ ਦਾ, ਬਹੁਤ ਸਾਰਿਆਂ ਕੋਲ ਹੋਣਾ। ਜੇ ਹੈਗਾ ਤਾਂ ਜ਼ਰੂਰ ਲੈ ਆਇਓ ਤੁਸੀਂ ਆਪਣੇ ਲਈ, ਤੁਸੀਂ ਆਪਣੇ ਲਈ ਆਪਣਾ ਲਾ ਕੇ ਲੈ ਜਾਓ ਘਰੋਂ ਜਾਂਦੇ ਹੋਏ ਭਾਈ। ਅਤੇ ਜੇ ਨਹੀਂ ਹੈਗਾ, ਕੋਸਕੋ ਵਾਲਮਾਰਟ ਖੁੱਲ੍ਹੇ ਆ, ਕਹਿੰਦੇ ਇੱਕ ਦਿਨ ਲੈ ਲਓ ਦੂਜੇ ਦਿਨ ਮੁੜ ਵੀ ਜਾਂਦੇ, ਮੈਂ ਇਹ ਵੀ ਸੁਣਿਆ ਹੋਇਆ, ਦੇਖ ਲਿਓ ਜੇ ਬਣ ਸਕਦਾ ਹੋਇਆ। ਜੇ ਨਾ ਹੋਇਆ, ਜੇ ਅੱਜ ਹੋ ਗਿਆ ਆਪਣਾ ਉੱਥੇ ਪ੍ਰਬੰਧ, ਫਿਰ ਕੋਈ ਗੱਲ ਨਹੀਂ ਹੈ ਨਾ। ਚਲੋ ਬਾਬੇ ਦੀ ਕਿਰਪਾ, ਜਿਵੇਂ ਹੋਊਗਾ ਤਾਂ ਸਾਰਾਂਗੇ, ਸਾਰੇ ਰਲ ਮਿਲ ਕੇ। ਮੈਂ ਇੱਕ ਗੱਲ ਬੇਨਤੀ ਫੇਰ ਕਰਦਾ ਨਾ ਵੀ ਜੇ ਉੱਥੇ ਘਾਟਾਂ ਵਾਧਾਂ ਬਹੁਤ ਰਹਿਣੀਆਂ ਨੇ, ਬਸ ਉਹਨਾਂ ਦੇ ਪਰਦੇ ਹੀ ਪਾਉਣੇ ਆਪਾਂ, ਪਹਿਲਾਂ ਹੀ ਕਹਿ ਦਾਂ ਨਾ, ਅਤੇ ਹੋ ਸਕਦਾ ਰਹਿ ਜਾਣ। ਅਤੇ ਪਰ ਸਾਰੇ ਸਕਸੈਸ ਬਣਾਉਣ ਦੀ ਇਹਨੂੰ ਆਪਾਂ ਕੋਸ਼ਿਸ਼ ਕਰਨੀ ਆ, ਮੇਰੇ ਇਕੱਲੇ ਦਾ ਨਹੀਂ ਇਹ ਪ੍ਰੋਗਰਾਮ, ਤੁਹਾਡਾ ਸਾਰਿਆਂ ਦਾ, ਸਾਰਿਆਂ ਦਾ ਆਪਣਾ ਰਲ ਕੇ ਪ੍ਰੋਗਰਾਮ। 647-3552-5254 ਚੱਲ ਰਿਹਾ, ਕਿਸੇ ਨੇ ਸਪੋਂਸਰਸ਼ਿਪ ਤਾਂ ਕਰਨੀ ਆ ਉਹਦੇ 'ਚ, ਤੁਸੀਂ ਕਾਫੀ ਸਾਰੇ ਨੇ ਆਪਣੇ ਦੋਸਤ ਮਿੱਤਰ ਜਿਹੜੇ ਰੇਡੀਓ ਸਪੋਂਸਰ ਨਹੀਂ ਹੈਗੇ, ਉਹ ਵੀ ਆਪਣੇ ਨਾਲ ਉੱਥੇ ਸਪੋਂਸਰਸ਼ਿਪ ਦੇ ਵਿੱਚ ਬਰਾਬਰ ਖੜ੍ਹੇ ਨੇ, ਮੋਢੇ ਨਾਲ ਮੋਢਾ ਜੋੜ ਕੇ। ਕਈਆਂ ਦੀਆਂ ਮੈਂ ਬਹੁਤ ਸਾਰੀਆਂ ਡਿਊਟੀਆਂ ਲਾਈਆਂ ਨੇ ਵੀ ਭਾਈ ਤੁਸੀਂ ਆਹ ਪਾਣੀ ਚੱਕ ਲਿਓ, ਪਤਾ 18 ਕੇਸ ਹੈ ਨਾ, ਉਹ ਆਪਣੇ ਭਾਈ ਹੁਣੀ ਨੇ ਓਕੇ

0: ਅਰੇ ਸਤਿਕਾਰਯੋਗ ਨੇ, ਅਜਿਹੀ ਗੱਲ ਨਹੀਂ। ਠੀਕ ਨਹੀਂ ਗੱਲ। ਰਾਜਾ ਬਾਈ ਜੀ ਐਲੇ ਟਰੱਕ ਲਿਓ ਤੋਂ, ਉਹ ਵੀ ਸਪੋਂਸਰ ਨੇ ਆਪਣੇ, 416-953-9562। ਜੇ ਤੁਸੀਂ ਆਪਣੇ ਟਰੱਕਾਂ ਦਾ ਵਾਸ਼ ਕਰਾਉਣਾ ਲਿਓ, ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, ਅਤੇ 416-953-9062 'ਤੇ ਐਲੇ ਟਰੱਕ ਲਿਓ ਤੋਂ ਤੁਸੀਂ ਰਾਜਾ ਬਾਈ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਨਾ। ਅਤੇ ਆਪਣੇ ਕੇਵਲ ਭਾਅ ਜੀ ਹੋਣਾ ਨੇ, ਕੇਵਲ ਬਾਈ ਜੀ ਹੋਣਾ ਨੇ ਵੀ ਆਉਣਾ ਉੱਥੇ, ਕਮੇਡੀ ਕਰਨੀ ਹੈ ਕਹਿ ਲਓ ਇਹਨਾਂ ਨੇ, ਆਪਾਂ ਪੰਜਾਬੀ 'ਚ ਭੰਡ ਪਾਉਣਾ ਕਹਿੰਦੇ, ਭੰਡ ਹੁੰਦੀ ਤਾਂ ਕਮੇਡੀ ਹੈ ਕਹਿੰਦੇ, ਅਤੇ ਕਮੇਡੀ ਪ੍ਰੀਤ ਬਰਾੜ ਹੋਣੇ, ਕਮਲ ਬਰਾੜ ਹੋਣੀ, ਰਾਜੂ ਧਾਲੀਵਾਲ, ਪਰਮਜੀਤ ਹੰਸ ਸਾਹਿਬ, ਬੌਬੀ ਭੰਧੇਰ, ਰੂਬੀ ਕੌਰ। ਰੂਬੀ ਕੌਰ ਦੀ ਅੱਜ ਜਿਹੜੀ ਵੀਡੀਓ ਪਾਈ ਸੀ ਇੰਸਟਾ 'ਤੇ, ਕੱਲ੍ਹ ਦੇਖੋ ਕਿੰਨੀ ਵਾਇਰਲ ਹੋਈ ਆ ਉਹ ਮੇਰੇ ਨਾਲ। ਅਤੇ ਸੁਰਿੰਦਰ ਲਾਡੀ ਭਾਅ ਜੀ ਉਹਨਾਂ ਨੇ ਆਉਣਾ, ਅਤੇ ਰਮਨਦੀਪ ਹੋਣੀ ਸਪੋਂਸਰ ਕਰ ਰਹੇ ਆ ਹੋਰਨਬਿਲ ਇੰਸ਼ੋਰੈਂਸ ਤੋਂ, ਬ੍ਰੋਕਰੇਜ ਤੋਂ, ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਸਪੋਂਸਰ ਕਰ ਰਹੇ ਆ। ਭਾਅ ਜੀ ਥੈਂਕ ਯੂ ਸੋ ਮੱਚ, ਡਬਲ ਡਬਲ। ਅਤੇ ਹਾਂ, ਆਈ ਸੀ ਡੀ ਤੋਂ ਉਹੀ ਆਪਣੇ ਇੰਪੀਰੀਅਲ ਕ੍ਰੀਏਸ਼ਨ ਡਰਾਈ ਕਲੀਨਰ ਤੋਂ ਬੂਟਾ ਸਿੰਘ ਭਾਅ ਜੀ ਹੋਣੀ, ਉਹਨਾਂ ਦੀ ਫੈਮਿਲੀ ਸਾਰੀ ਸਪੋਂਸਰ ਕਰ ਰਹੀ ਹੈ। ਰੋਲਟਾਸ ਮੋਟਰਸ ਲਿਮਿਟਡ ਵਾਲੇ ਸਪੋਂਸਰ ਕਰ ਰਿਹਾ ਇਹ ਕਾਰਾਂ ਸੇਲ। ਤੁਸੀਂ ਕਾਰਾਂ ਲੈਣੀਆਂ ਚਾਹੁੰਦੇ ਹੋ ਕੋਈ, ਉਹ ਪੁਰਾਣੀਆਂ ਥੋੜ੍ਹੀਆਂ ਜਿਹੀਆਂ ਚੱਲੀਆਂ ਹੋਈਆਂ, ਤਾਂ ਰੋਲਟਸ ਮੋਟਰ ਕਾਰ 645-1545 'ਤੇ ਸੰਪਰਕ ਕੀਤਾ ਜਾ ਸਕਦਾ ਰੰਧਾਵਾ ਸਾਹਿਬ ਨਾਲ। ਅਤੇ ਨਾਲ ਦੀ ਨਾਲ ਤੰਦੂਰੀ ਬੋਇਜ਼, ਉਹ ਵੀ ਆਪਾਂ ਨੂੰ, ਚਲੋ ਆਪਣੇ ਰੇਡੀਓ ਸਪੋਂਸਰ ਵੀ ਨੇ, ਉਹ ਵੀ ਪਿਕਨਿਕ ਨੂੰ ਵੀ ਸਪੋਂਸਰ ਕਰ ਰਹੇ ਆ। ਥਰਾਈਵ ਆਟੋ ਤੋਂ ਸੰਦੀਪ ਭਾਅ ਜੀ ਹੋਣੇ ਬੀ ਟਿਊਨ ਵਾਲੇ, ਉਹ ਵੀ ਸਪੋਂਸਰ ਕਰ ਰਹੇ ਆ ਆਪਣੇ ਪਿਕਨਿਕ ਨੂੰ। 905-758-5666 'ਤੇ ਸੰਪਰਕ ਉਹਨਾਂ ਨਾਲ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਆਪਣੇ ਨਾਲ ਸਮਾਰਟ ਫਰਾਂਸ਼ੀਅਲ ਤੋਂ ਜੱਜ ਸਾਹਿਬ ਧਲਵਿੰਦਰ ਜੱਜ ਜੀ, ਪੈਮ ਟਰੈਕਿੰਗ ਤੋਂ ਪਮਾ ਭਾਅ ਜੀ, 647-297-3858। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਤੋਂ ਆਪਣੇ ਜਗਤਾਰ ਸਿੰਘ ਚੱਠਾ ਸਾਹਿਬ, ਜਸਵੀਰ ਭਾਅ ਜੀ ਹੋਣੀ, ਗੁਰਬਖਸ਼ ਹੋਣੀ ਭਾਅ ਜੀ ਹੋਣੀ, ਸਾਰੇ ਸਪੋਂਸਰ ਕਰ ਰਹੇ ਆ। ਅਤੇ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲੇ ਆਪਾਂ ਨੂੰ ਸਪੋਂਸਰ ਕਰ ਰਹੇ ਆ ਪਿਕਨਿਕ ਨੂੰ। ਜੇ ਤਾਂ ਹੀ ਮੈਂ ਕਹਿੰਦਾ ਵੀ ਤੁਹਾਡਾ ਕੋਈ ਹੈਗਾ ਕਿਸੇ ਦਾ ਮਨ ਵਿਚਾਰ, ਅਤੇ ਤੁਸੀਂ ਵੀ ਪਿਕਨਿਕ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਜ਼ਰੂਰ ਤੁਹਾਨੂੰ ਮੌਕਾ ਦਿੱਤਾ ਜਾ ਸਕਦਾ। ਅਤੇ ਕਿਉਂਕਿ ਕੱਲ੍ਹ ਨੂੰ ਅੱਜ ਸ਼ਾਮ ਤੱਕ ਆਪਾਂ ਫਾਈਨਲ ਕਰ ਦੇਣਾ, ਪੀ ਐਂਡ ਜੇ ਸਪ੍ਰਿੰਗ ਵਾਲੇ ਵੀ ਸਪੋਂਸਰ ਕਰ ਰਹੇ ਆਪਾਂ ਨੂੰ, ਅਤੇ ਅੱਜ ਫਾਈਨਲ ਕਰ ਦੇਣਾ ਆਪਾਂ, ਅਤੇ ਪੋਸਟਰ ਆਖਰੀ ਐਂਡ ਵਾਲਾ, ਅਤੇ ਫਿਰ ਭਾਈ ਬਾਬੇ ਦੀ ਕਿਰਪਾ ਨਾਲ ਤੁਹਾਡਾ ਆਸ਼ੀਰਵਾਦ ਭਰਾਵਾਂ ਦਾ ਸਾਰਿਆਂ ਦਾ। ਬਰਿੰਦਰ ਅਰੋੜਾ ਸਾਹਿਬ ਵੀ ਸਪੋਂਸਰ ਕਰ ਰਹੇ ਆ ਪ੍ਰੋਗਰਾਮ ਨੂੰ। ਗੋ ਗ੍ਰੀਨ ਤੋਂ ਤੁਸੀਂ ਮਸ਼ੀਨਾਂ ਘਾਹ ਕੱਟਣ ਵਾਲੀਆਂ ਲੈਣੀਆਂ ਚਾਹੁੰਦੇ ਹੋ, ਜਾਂ ਸਨੋਅ ਰਿਮੂਵਲ ਲੈਣਾ ਚਾਹੁੰਦੇ ਹੋ, ਉਹ ਵੀ ਆਪਣੇ ਸੁਖਜਿੰਦਰ ਬਰਾੜ ਸਾਹਿਬ, ਉਹ ਵੀ ਸਪੋਂਸਰ ਕਰ ਰਹੇ ਆ। ਅਤੇ ਨਾਵਰ ਕੰਫਰਟ 'ਤੇ ਤਾਂ ਫਿਰ ਬੱਲੇ ਬੱਲੇ ਹੀ ਆ ਆਪਣੀ, ਤਾਂ ਚੱਲਦੀ ਹੈ ਇਹਨਾਂ ਦੇ ਕਰਕੇ। ਹੋਰ ਆਪਾਂ ਨੂੰ ਕੌਣ ਪੁੱਛਦਾ? ਗਰੀਸ਼ ਸ਼ਰਮਾ ਸਾਹਿਬ, ਸੋਰੀ ਜੀ ਮੇਰਾ ਨਾਂ ਭੁੱਲ ਗਿਆ, ਗਰੀਸ਼ ਸ਼ਰਮਾ ਸਾਹਿਬ ਮੌਰਗੇਜ ਸਪੈਸ਼ਲਿਸਟ ਨੇ, ਉਹ ਵੀ ਸਪੋਂਸਰ ਕਰ ਰਹੇ ਆਪਣੇ ਪਿਕਨਿਕ ਨੂੰ। ਸ਼ਰਮਾ ਸਾਹਿਬ ਥੈਂਕ ਯੂ ਸੋ ਮੱਚ, ਲਵ ਯੂ ਤੁਹਾਨੂੰ ਸਾਰਿਆਂ ਨੂੰ, ਜਿੰਨੇ ਸਪੋਂਸਰ ਨੇ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਭਾਈ। ਅਤੇ ਤੁਸੀਂ ਕੋਈ ਸਪੋਂਸਰ ਕਰਨਾ ਚਾਹੁੰਦੇ, ਲੱਗਦਾ ਵੀ ਹਾਂ ਤਿਲ ਫੁੱਲ ਦੇਣਾ, ਪ੍ਰੇਮ ਭਾਅ ਜੀ ਆਪਣੇ ਸੱਚ, ਪ੍ਰੇਮਪਾਲ ਜੀ ਗਿੱਲ ਸਾਹਿਬ, ਪ੍ਰੇਮਪਾਲ ਗਿੱਲ ਸਾਹਿਬ, ਪ੍ਰੇਮਪਾਲ ਗਿੱਲ, ਹਾਂ ਇਹ ਵੀ ਇਲੈਕਸ਼ਨ ਵੀ ਲੜਦੇ ਅਤੇ ਆਪਾਂ ਨੂੰ ਸਪੋਂਸਰ ਵੀ ਕਰ ਰਹੇ ਆ। ਡਾਕਟਰ ਆਜ਼ਾਦ ਗੋਇਤ ਵੀ ਸਪੋਂਸਰ ਕਰ ਰਹੇ ਆ, ਅਤੇ ਹੋਰ ਕਾਫੀ ਸਾਰੇ ਨੇ ਜਿਹੜੇ ਮਤਲਬ ਕੋਈ ਬਿਜ਼ਨਸ ਨਹੀਂ ਕਰਦੇ, ਚਲੋ ਉੱਦਾਂ ਕਹਿੰਦੇ ਵੀ ਅਸੀਂ ਮਦਦ ਕਰਨੀ ਹੈ, ਜਿਵੇਂ ਹੁਣ ਬਰਾੜ ਭਾਅ ਜੀ ਹੋਣੀ ਕਹਿੰਦੇ ਅਸੀਂ ਚਾਹ ਦੇ ਪਕੌੜਿਆਂ ਦਾ, ਕਹਿੰਦੇ ਆਪ ਹੀ ਕਰਨਾ ਕੰਪਲੀਮੈਂਟਰੀ ਆ, ਹੈ ਨਾ। ਅਤੇ ਹੋਰ ਬਹੁਤ ਸਾਰੇ ਨੇ, ਸਟਾਲ ਕਾਫੀ ਨੇ ਲੱਗਣੇ ਉੱਥੇ, ਅਤੇ ਫਿਰ ਦੇਖਦੇ ਹਾਂ ਹੁਣ ਕਿਹੜੇ ਕਿਹੜੇ ਲੱਗਦੇ ਆ, ਕਿਹੜੇ ਕਿਹੜੇ ਨਹੀਂ ਲੱਗਦੇ। ਅਤੇ ਥੈਂਕ ਯੂ ਸੋ ਮੱਚ, ਲਵ ਯੂ ਸਾਰਿਆਂ ਨੂੰ, ਅਤੇ ਜਿੰਨੇ ਜਣੇ ਵੀ ਤੁਸੀਂ ਸੁਣਦੇ ਹੋ ਪ੍ਰੋਗਰਾਮ ਨੂੰ, ਹਜੇ ਤੱਕ ਇੱਕ ਵੀ ਕਾਲ ਨਹੀਂ ਖੜਕੀ, ਅਤੇ ਜੇ ਮੈਨੂੰ ਲੱਗਦਾ ਸਟੂਡੀਓ 'ਤੇ ਕਾਲ ਚੱਲਦੀ ਵੀ ਹੈ ਕਿ ਨਹੀਂ, ਪਤਾ ਨਹੀਂ, ਚਲੋ ਕੋਈ ਗੱਲ ਨਹੀਂ, ਮੇਰੀਆਂ ਗੱਲਾਂ ਮੁੱਕ ਗਈਆਂ। ਆ ਜਾਓ ਫਿਰ 23 ਅਗਸਤ ਨੂੰ ਆਪਾਂ ਮਿਲਣਾ ਸਾਰਿਆਂ ਨੇ। ਅਮਨਦੀਪ ਕੌਰ ਹੋਣੀ, ਇਹ ਵੀ ਉਹਨਾਂ ਨੇ ਉੱਥੇ ਬੂਥ ਲਾਉਣਾ ਆਪਣਾ, ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਤੁਸੀਂ ਲੈਣੀ ਚਾਹੁੰਦੇ ਹੋ, 416-618-7761 'ਤੇ ਸੰਪਰਕ ਕਰ ਲਿਓ। ਦਾਣਾ ਮੰਡੀ ਸੁਪਰ ਮਾਰਕੀਟ ਵਾਲੇ ਵੀ ਆਪਾਂ ਨੂੰ ਸਪੋਂਸਰ ਕਰਦੇ ਆ, 905, ਪਰ ਇਹ ਬੂਥ ਨਹੀਂ ਲਾ ਰਹੇ ਉੱਥੇ, ਮਤਲਬ ਇਹਨਾਂ ਨੇ ਲਾਉਣਾ ਸੀ ਸਟਾਲ, ਅਤੇ ਉਹਨਾਂ ਦੇ ਫਿਰ ਕੋਈ ਪ੍ਰੋਬਲਮ ਜੀ ਆ ਗਈ, ਕਹਿੰਦੇ ਵੀ ਸਟਾਲ ਤਾਂ ਨਹੀਂ ਅਸੀਂ ਲਾ ਸਕਦੇ। 905-286-9752 'ਤੇ ਸੰਪਰਕ ਕਰ ਲਿਓ। 1739 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਨੇ ਆਪਣੇ, ਹੈਗੇ ਹੈ ਬ੍ਰੈਮਲੀ ਐਂਡ ਕੁਈਨ ਦਾ ਏਰੀਆ। 905-286-9752। ਅੰਪੀਰੀਅਲ ਕ੍ਰੀਏਸ਼ਨ ਡਰਾਈ ਕਲੀਨ 437-235-2700 ਅਤੇ 353 ਵੈਟਰਨਸ ਡਰਾਈਵ ਬ੍ਰੈਂਪਟਨ ਦੇ ਵਿੱਚ ਨੇ। ਗਰੀਸ਼ ਸ਼ਰਮਾ ਸਾਹਿਬ ਨਾਲ ਸੰਪਰਕ ਕਰ ਲਿਓ। ਮੁਰਗੇ ਦਾ ਕੋਈ ਕੁਸ਼ਚਨ ਤੁਹਾਡਾ 647-606-8810। ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ, 647-237-3123 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੰਧੂ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
1: ਕੱਲ ਦੀ ਪ੍ਰੋਬਲਮ ਹੈ ਜੀ ਫੋਨ ਦੀ,
0: ਕੀ ਫੋਨ ਚੱਲਦਾ ਨੀ, ਕੀ ਹੋਇਆ ਕੀ ਹੋਇਆ ਫੋਨ ਨੂੰ?
1: ਕੱਲ ਵੀ ਨਹੀਂ ਸੀ ਚੱਲਦਾ, ਅੱਜ ਵੀ ਨਹੀਂ, ਉਹ ਗੋਸ਼ਲ ਹੋ ਰਿਹਾ, ਕੱਲ ਦੀ ਵੀ ਦਿੱਕਤ ਹੈ ਸ਼ਾਮ ਨੂੰ।
0: ਇਹ ਹੋਣਾ ਨਹੀਂ ਚਾਹੀਦਾ,
1: ਅਰੇ ਨਹੀਂ ਕੱਲ ਸੀ, ਕੱਲ ਪ੍ਰਭ ਸਰ ਪ੍ਰੋਗਰਾਮ ਤੇ ਵੀ ਨਹੀਂ ਚੱਲਦਾ ਤਾਂ ਮੁੜ ਕੇ ਚਲਾਇਆ ਸੀ ਉਹਨੇ ਅੱਜ।

0: ਦਿੱਕਤ ਆ, ਹੁਣ ਇਹ ਲੱਗਦਾ ਵੀ ਜਿਵੇਂ ਸਾਰੀਆਂ ਕਾਲਾਂ ਬਿਜੀ ਆ, ਕਾਲ ਲੱਗਦੀ ਨਹੀਂ,
1: ਡੈਲਟੋਨ ਨਹੀਂ ਆ ਰਹੀ ਫੋਨ ਚ ਫਿਰ, ਡੈਲਟੋਨ ਨਹੀਂ ਆਉਂਦੀ,
0: ਹਾਂਜੀ ਹਾਂਜੀ ਡੈਲਟੋਨ ਦੀ।
1: ਚਲੋ ਕੋਈ ਨੀ, ਮੈਨੂੰ ਮੈਸੇਜ ਪਾ ਦੋ ਫਿਰ, ਅੱਜ ਅਸੀਂ ਸਾਰ ਲੈਂਦੇ ਹਾਂ, ਫਿਰ ਸੱਚ ਪਰਮਿੰਦਰ ਨੂੰ ਕਾਲ ਕਰ ਲਾਉਣੀ ਆ। ਓਕੇ ਥੈਂਕ ਯੂ ਥੈਂਕ ਯੂ। ਉਹ ਭਾਈ ਆਪਣੀ ਤਾਂ ਕਾਲਾਂ ਨਹੀਂ ਜੁੜਨੀਆਂ ਅੱਜ, ਹੋਰੇ ਕੁਛ ਹੋ ਗਿਆ ਫਿਰ ਤਾਂ ਮਾੜੀ ਗੱਲ ਆ ਯਾਰ, ਬਣਨੀ ਨਹੀਂ ਚਾਹੀਦੀ ਇੱਦਾਂ। ਚਲੋ ਕੋਈ ਨਹੀਂ, ਅੱਜ ਫਿਰ ਮੈਨੂੰ ਸੁਣੋ ਤੁਸੀਂ, ਤੁਹਾਡੀਆਂ ਤਾਂ ਮੈਂ ਰੋਜ਼ ਸੁਣ ਲੈਂਦਾ, ਅੱਜ ਮੇਰੀ ਸੁਣੋ ਫਿਰ, ਤੁਸੀਂ ਕਹਿ ਸਕਦੇ ਨਾ ਅੱਜ ਤਾਂ ਦਾਲ ਆਊਂ ਫਿਰ। ਕੋਈ ਗੱਲ ਨਹੀਂ, ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨਾਲ ਸੰਪਰਕ ਕਰ ਲਿਓ, ਗਿੱਟੇ ਮੋਢੇ ਗੋਡੇ 'ਚ ਕਿਤੇ ਦਰਦ ਆ, ਸ਼ੋਲਡਰ ਪੇਨ ਆ, 416-884-5486 'ਤੇ ਸੰਪਰਕ ਕਰ ਲਿਓ। ਨਾਵੀਰ ਕੌਂਪੜ ਤੋਂ ਸੰਧੂ ਸਾਹਿਬ 647-706-4640 'ਤੇ ਸੰਪਰਕ ਕਰ ਲਓ। ਏ ਸੀ ਫਰਨਸ ਟੈਂਕਲੈਸ ਵਾਟਰ ਹੀਟਰ ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ, 647-706-4640 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਪਿਓਰ ਪੰਜਾਬੀ ਐਂਡ ਸਵੀਟ ਰੈਸਟੋਰੈਂਟ, ਇਹਨਾਂ ਨੂੰ ਵੀ ਭਾਈ ਤੰਦੂਰੀਆ ਚਾਹੀਦੀ ਆ ਦੋ ਤਿੰਨ, ਅਤੇ ਨਾਲ ਕਰੀ ਬਣਾਉਣ ਵਾਲਾ, ਕਰੀ ਹੁੰਦੀ ਹੈ ਨਾ ਤਰੀ ਤੁਰੀ ਜਿਹੀ ਕਹਿੰਦੇ ਹੋਣੇ ਕਰੀ ਨੂੰ, ਹੋਰ ਕੀ ਕਹਿੰਦੇ ਆ, ਸਬਜ਼ੀਆਂ ਸਬਜ਼ੀਆਂ ਨੂੰ, ਅਤੇ ਉਹ ਵੀ ਬੰਦਾ ਕੋਈ ਚਾਹੀਦਾ। ਅਤੇ ਰਿਸੈਪਸ਼ਨ 'ਤੇ ਬਾਹਰ ਸਰਵ ਕਰਨ ਵਾਲੀਆਂ ਕੁੜੀਆਂ ਵੀ ਚਾਹੀਦੀਆਂ ਪੰਜ ਛੇ, ਦੋਨੇ ਲੋਕੇਸ਼ਨਾਂ 'ਤੇ 40-25 ਜਾਣੀ ਜੋਬਾਂ ਹੈਗੀਆਂ ਇਹਨਾਂ ਕੋਲ, 8-10 ਕੁ ਇਹਨਾਂ ਦੇ ਦੋਨੇ ਰੈਸਟੋਰੈਂਟਾਂ 'ਤੇ। ਜੇ ਤੁਸੀਂ ਕੋਈ ਜੋਬ ਕਰਨੀ ਆ, ਤੁਹਾਡੇ ਕੋਈ ਹੈਗਾ ਦੋਸਤ ਮਿੱਤਰ ਜਾਂ ਭੈਣ ਕੋਈ ਆਂਟੀ ਕੋਈ ਕੰਮ ਕਰਨਾ ਚਾਹੁੰਦੀ ਆ ਰੈਸਟੋਰੈਂਟ ਦੇ ਵਿੱਚ, ਤਾਂ 40-25 ਬਰਿੰਡਰ ਗੇਟਰ ਮਾਲਟਨ ਮਿਸਾਗਾ ਦੇ ਵਿੱਚ ਨੇ। ਅਤੇ ਦੂਜੀ ਲੋਕੇਸ਼ਨ ਹੋਰਨਟਾਰੀਓ ਸਟਰੀਟ ਬਰੈਂਪਟਨ, 10,105-840-6006, ਜਾਂ ਫਿਰ ਗੁਰਜੀਤ ਰੰਧਾਵੇ ਦਾ ਸਿੱਧਾ ਨੰਬਰ 647-338-9972 'ਤੇ ਸੰਪਰਕ ਕਰ ਲਿਓ। ਜੇ ਤੁਸੀਂ ਸਿਕਿਉਰਿਟੀ ਕਰਨੀ ਆ ਟਰੱਕ ਯਾਰਡ ਦੇ ਵਿੱਚ, ਅੱਜ ਹੁਣ ਚਲ ਜਾਓ, 2 ਘੰਟਿਆਂ ਨੂੰ ਚਲ ਜਾਓ, 3 ਨੂੰ ਚਲ ਜਾਓ, ਅਤੇ ਦੁਪਹਿਰ ਨੂੰ ਕੰਮ 'ਤੇ ਚਲ ਜਾਓ, ਚਾਹੇ ਮੈਂ ਲੱਗਦਾ ਸ਼ਾਮ ਦੀ ਸ਼ਿਫਟ ਆ ਜੇ ਮੈਂ ਰੋਂਗ ਨਾ ਹੋਵਾਂ, ਕਰ ਲਿਓ ਪਤਾ ਗੁਰਬਖਸ਼ ਭਾਅ ਜੀ ਨਾਲ, ਕਰ ਲਿਓ ਗੱਲਬਾਤ, ਜਾਂ ਫਿਰ 647-717-3939 'ਤੇ ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ। ਯਾਰਡ ਦੇ ਵਿੱਚ ਸਿਕਿਉਰਿਟੀ ਦੀ ਲੋੜ ਆ। ਹੁਣ ਮੈਨੂੰ ਇਹ ਨਹੀਂ ਪਤਾ ਵੀ ਕੋਈ ਅੰਕਲ ਚਾਹੀਦਾ, ਮੈਨੂੰ ਨਹੀਂ ਪਤਾ ਕੋਈ ਵੱਡਾ ਭਰਾ ਚਾਹੀਦਾ, ਮੈਨੂੰ ਨਹੀਂ ਪਤਾ ਕੋਈ ਛੋਟਾ ਬੱਚਾ ਚਾਹੀਦਾ, ਕਰ ਲਿਓ ਇੱਕ ਵਾਰ ਗੱਲਬਾਤ ਤੁਸੀਂ ਆਪ। 416-717-3939, 416-455-9311 'ਤੇ ਸੰਪਰਕ ਜਗਤਾਰ ਸਿੰਘ ਚੱਠਾ ਸਾਹਿਬ ਨਾਲ ਕਰ ਲਿਓ। ਕਹਿ ਦਿਓ ਵੀ ਅਸੀਂ ਹਰਜੀਤ ਜੰਦੂਰ ਨੂੰ ਜਾਂ ਰੇਡੀਓ ਸਾਂਝਾ ਵਿਰਸਾ ਸਵੇਰੇ ਸਵੇਰੇ ਸੁਣਿਆ, ਅਤੇ ਉੱਥੇ ਤੁਹਾਡੀ ਐਡਵਰਟਾਈਜ਼ਮੈਂਟ ਬੋਲੀ ਸੀ ਵੀ ਭਾਈ ਫਿਰ ਸਾਨੂੰ ਜੋਬ 'ਤੇ ਰੱਖ ਲਓ, ਚੰਗੇ ਪੈਸੇ ਦਿੱਤੇ ਜਾਣਗੇ, ਕਦੇ ਕੋਈ ਪੈਸਾ ਨਹੀਂ ਮਰਦਾ। ਜੇ ਇਹੋ ਜਿਹੀਆਂ ਕੰਪਨੀਆਂ ਤੋਂ ਪੈਸਾ ਮਾਰਨ ਲੱਗਦਾ, ਮੈਨੂੰ ਆ ਕੇ ਫੜ ਲਿਓ, ਬਸ ਪੈਸੇ ਵੀ ਦਊਂਗਾ ਨਾਲੇ ਸਿਰ ਵੀ ਝੁਕਾਊਂਗਾ, ਕਦੇ ਨਹੀਂ ਹੋ ਸਕਦਾ ਇੱਦਾਂ। 416-717-2939, 416-717-2939 'ਤੇ ਸੰਪਰਕ ਕੀਤਾ ਜਾ ਸਕਦਾ। ਬੀ ਟੋਨ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਤੁਹਾਡੀ ਗੱਡੀ ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋ ਗਿਆ ਜਾਂ ਖੜ ਗਈ ਆ ਅਤੇ ਟੋ ਕਰਾਉਣੀ ਚਾਹੁੰਦੇ ਹੋ, 299-544-5119, 299-544-5119 'ਤੇ ਸੰਪਰਕ ਕਰ ਲਿਓ। ਮੈਂ ਲੈ ਕੇ ਉਹਨਾਂ ਪਰਮਿੰਦਰ ਨੂੰ ਲੱਭ ਕੇ, ਜਦ ਤੱਕ ਆ 2 ਕੁ ਬੋਲ, 2 ਕੁ ਨਹੀਂ 4 ਕੁ ਬੋਲ ਆ, ਇਹ ਸੁਣਿਓ ਮਾੜੇ ਜੀ ਕੀ ਕਹਿੰਦੇ ਆ।

0: ਜਾਂ ਸਾਹਮਣੇ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
1: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ
0: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਝ ਰੀਜਨੇਬਲ ਰੇਟਸ ਤੇ
1: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ 13219 ਟ੍ਰਿੰਕੂਜ਼ੀ ਰੋਡ ਕੈਲੇਡਨ
0: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294
2: ਕਿਆ ਬਾਤ ਆ ਪ੍ਰਵਿੰਦਰ ਨੰਗੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
3: ਜੀ ਹਰਜੀਤ ਜੀ ਸਾਂਝਾ ਵਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ
2: ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਟੂਡੀਓ ਦਾ ਪਹੁੰਚ ਕੋਈ ਪ੍ਰੋਬਲਮ ਚੱਲਦੀ ਆ ਲੱਗਦਾ ਤੇ ਅੱਜ ਆਪਾਂ ਇਦਾਂ ਹੀ ਡੰਗ ਸਾਰਨਾ ਤੇ ਸਰੋਤਿਆਂ ਦੇ ਫੋਨ ਤਾਂ ਨਹੀਂ ਅੱਜ ਆ ਸਕਦੇ ਤੇ ਮੈਸੇਜ ਜ਼ਰੂਰ ਆ ਸਕਦੇ ਜੇਕਰ ਕੋਈ ਮੈਸੇਜ ਪਾ ਦੂ ਪ੍ਰੋਪਰ ਮੈਂ ਪੜ੍ਹ ਕੇ ਸੁਣਾ ਸਕਦਾ 647-835-5294 ਤੇ ਮੈਨੂੰ ਕਰ ਲਓ ਮੈਸੇਜ ਕਾਲ ਨਾ ਪਲੀਜ਼ ਹੁਣ ਕਰਿਓ ਕਿਉਂਕਿ ਫੋਨ 'ਤੇ ਕਾਲ ਨਹੀਂ ਮੈਂ ਲੈ ਸਕਦਾ ਤੁਹਾਡੀ ਅਤੇ ਬਸ ਤੁਸੀਂ ਮੈਸੇਜ ਪਾ ਦਿਓ ਕੁਮਾਰੀ ਆਂਟੀ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਗੁੱਡ ਮਾਰਨਿੰਗ ਸਵੇਰ ਦੀ ਹਰ ਕਿਰਨ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਪਿਆਰ ਅਤੇ ਕਾਮਯਾਬੀ ਲੈ ਕੇ ਆਵੇ ਥੈਂਕ ਯੂ 85 ਵਿੱਚ ਤੋਂ ਰੇਸ਼ਮ ਭਾਅ ਜੀ ਬੁੱਧਵਾਰ ਦੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਨਾਭਿਰ ਕੰਪਨ ਤੋਂ ਸੰਧੂ ਸਾਹਿਬ ਦਾ ਵੀ ਮੈਸੇਜ ਆ ਗਿਆ ਗੁੱਡ ਮਾਰਨਿੰਗ ਦਾ ਹਾਜ਼ਰੀ ਵੀ ਲਾ ਗਏ 71-72 ਤੋਂ ਰਾਜ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਅਤੇ 23 ਤਰੀਕ ਨਾ ਭੁੱਲਿਓ ਹੁਣ ਕੋਈ ਵੀ ਜਾਣਾ ਅਤੇ ਸਿੰਪਲੀ ਸਾਹਿਬ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਕੀ ਹਾਲ ਆ ਤਾਂ ਕਿਹੜਾ ਗੀਤ ਆ ਇਹ ਓਕੇ ਲਾਉਂਦੇ ਹਾਂ ਕੋਸ਼ਿਸ਼ ਕਰਨਾ ਅਤੇ ਲਖਵਿੰਦਰ ਮੁਲਤਾਨੀ ਭਾਅ ਜੀ ਦਾ ਵੀ ਮੈਸੇਜ ਪਹਿਲਾਂ ਆ ਗਿਆ ਅਤੇ ਥੈਂਕ ਯੂ ਭਾਅ ਜੀ ਥੈਂਕ ਯੂ ਸੋ ਮੱਚ ਲਵ ਯੂ ਤੁਹਾਨੂੰ ਪਰਮਿੰਦਰ ਜੀ ਇੱਧਰੋਂ ਹੀ ਹੋ ਜਾਂਦੇ ਹਾਂ ਕਹਿੰਦੇ ਸੁਰੱਖਿਆ ਕਾਰਨਾਂ ਕਰਕੇ ਫਿਲਹਾਲ ਬੰਦ ਰਹੇਗਾ ਕਰਤਾਰਪੁਰ ਕੋਰੀਡੋਰ ਕੀ ਕਹਿੰਦੇ ਨੇ ਹੁਣ
3: ਬਿਲਕੁਲ ਕੱਲ੍ਹ ਆਪਾਂ ਖਬਰ ਕੀਤੀ ਕਿ ਐਸ ਜੀ ਪੀ ਸੀ ਦਾ ਵਫਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਪਾਕਿਸਤਾਨ ਵਾਲੀ ਅੰਬੈਸੀ ਜਿਹੜੀ ਦਿੱਲੀ ਚ ਆ ਉੱਥੇ ਪਹੁੰਚਿਆ ਸੀ ਦੋ ਮਾਮਲੇ ਮੁੱਖ ਤੌਰ ਤੇ ਉਠਾਏ ਗਏ ਸੀ ਪਹਿਲਾ ਮਾਮਲਾ ਇਹ ਆ ਕਿ ਸਿੱਖ ਸੰਗਤਾਂ ਜਿਹੜੀਆਂ ਪਾਕਿਸਤਾਨ ਵਿੱਚ ਤੇ ਗੁਰਤਾ ਮਾਣੇ ਦਰਸ਼ਨਾਂ ਲਈ ਜਾਂਦੀਆਂ ਵੱਖ ਵੱਖ ਗੁਰਪੁਰਬਾਂ ਦੇ ਦੌਰਾਨ ਉਹਨਾਂ ਦੇ ਪਾਸਪੋਰਟ ਜ਼ਿਆਦਾ ਹੁੰਦੇ ਆ ਜਿਹੜੀ ਵੀਜ਼ਾ ਰੇਟ ਆ ਬਹੁਤ ਘੱਟ ਆ ਅੱਧੇ ਕੁ ਬੰਦੇ ਰਹਿ ਹੀ ਜਾਂਦੇ ਆ ਸੋ ਉਹ ਵੀਜ਼ਾ ਰੇਟ ਵਧਾਉਣਾ ਸੀ ਨਾਲ ਦੀ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਆ ਉਹ ਬਹੁਤ ਸਾਲਾਂ ਤੋਂ ਬੰਦ ਆ ਸੇ ਉਸ ਨੂੰ ਵੀ ਖੜਾਉਣਾ ਕਿਉਂਕਿ ਉਹਦੇ ਨਾਲ ਸਾਡਾ ਇੱਕ ਹੋਰ ਤਰ੍ਹਾਂ ਦਾ ਨਾਤਾ ਬਾਬੇ ਨਾਨਕ ਨਾਲ ਸੰਬੰਧ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ ਉਹ ਬੰਦੇ ਜਾਂਦੇ ਜਾ ਸਕਦੇ ਆ ਸੋ ਉਹ ਮਾਮਲਾ ਵੀ ਫਸਦਾ ਹੋਇਆ ਨਜ਼ਰ ਆ ਰਿਹਾ ਕਿਉਂ ਕਿਉਂਕਿ ਪਾਕਿਸਤਾਨ ਵਾਲੇ ਪਾਸਿਓਂ ਤਾਂ ਹਾਲੇ ਜਵਾਬ ਆਇਆ ਨਹੀਂ ਪਰ ਭਾਰਤ ਵਾਲੇ ਪਾਸਿਓਂ ਜਵਾਬ ਆ ਗਿਆ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਅੱਜ ਇੱਕ ਬਿਆਨ ਜਾਰੀ ਕੀਤਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਹਾਲੇ ਨਹੀਂ ਖੋਲਿਆ ਜਾਂਦਾ ਕਿਉਂ ਇਹ ਕਿਹਾ ਜਾ ਰਿਹਾ ਕਿ ਹਾਲੇ ਹਾਲਾਤ ਸਾਜ਼ਗਾਰ ਨਹੀਂ ਹੈਗੇ ਸੁਰੱਖਿਆ ਕਾਰਨਾਂ ਕਰਕੇ ਉਹ ਜਿਹੜਾ ਲਾਂਘਾ ਅਜੇ ਬੰਦ ਰਹੂਗਾ ਸੋ ਕਹਿਣ ਦਾ ਮਤਲਬ ਇਹ ਆ ਕਿ ਦਿੱਲੀ ਸਰਕਾਰ ਨੇ ਮੋਦੀ ਸਰਕਾਰ ਨੇ ਐਸ ਜੀ ਪੀ ਸੀ ਦੀ ਰੱਖੀ ਨਹੀਂ ਆ ਪੰਜਾਬੀਆਂ ਨੇ ਤਾਂ ਪਹਿਲਾਂ ਨਹੀਂ ਰੱਖਦੇ ਸੋ ਕਿਤੇ ਨਾ ਕਿਤੇ ਉਹ ਜਿਹੜਾ ਪ੍ਰਧਾਨ ਮੰਤਰੀ ਮੋਦੀ ਜਿਹੜਾ ਐ ਥੋੜਾ ਜਿਹਾ ਦਰਸਾਉਂਦੀ ਹੈ ਥੋੜੀ ਜਿਹੀ ਫੋਟੋ ਤਸਵੀਰ ਹੈ ਐ ਮਤਲਬ ਪੋਰਟਰੇਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਮੇਂ ਸਮੇਂ ਦੇ ਉੱਪਰ ਕਿ ਸਿੱਖਾਂ ਦੇ ਬਹੁਤ ਹਮਦਰਦ ਨੇ ਸਿੱਖਾਂ ਦੇ ਮਸਲੇ ਹੱਲ ਕਰਦੇ ਨੇ ਸਿੱਖਾਂ ਦੀ ਜ਼ਿਆਦਾ ਗੱਲ ਸੁਣਦੇ ਨੇ ਸਿੱਖ ਭਾਈਚਾਰੇ ਨੂੰ ਗੱਲ ਨਾਲ ਲਾਉਂਦੇ ਨੇ ਉਹ ਗੱਲ ਵੀ ਹੁਣ ਦੂਰ ਦੂਰ ਹੁੰਦੀ ਜਾਂਦੀ ਆ ਕਿਉਂਕਿ ਅੱਜ ਕੋਰਾ ਜਵਾਬ ਦਿੱਤਾ ਕਿ ਹਾਲ ਦੀ ਘੜੀ ਇਹ ਲੰਘਾ ਬੰਦ ਰਹੇਗਾ ਜੀ
2: ਕੱਲ੍ਹ ਵੈਨਕੂਵਰ ਦੀ ਖਬਰ ਕਰਕੇ ਗਏ ਸੀ ਵੀ ਇੱਕ ਸ਼ਰਾਬ ਪੀਤੀ ਵਾਲੇ ਬੰਦੇ ਨੇ ਰੇਲਾਂ ਰੋਕਤੀਆਂ ਪਟੜੀ 'ਤੇ ਬਹਿ ਗਿਆ ਪਟੜੀ 'ਤੇ ਹੱਥ ਕਰਕੇ ਖੜ੍ਹ ਗਿਆ ਚਲੋ ਰੇਲਾਂ ਰੋਕ ਗਿਆ ਅੱਜ ਡੈਲਟਾ ਦੀ ਬੀ ਸੀ ਦੀ ਇੱਕ ਨਵੀਂ ਖਬਰ ਆ ਰਹੀ ਆ ਵੀ ਸੜਕ ਦੇ ਉੱਪਰ ਰੋਡ ਦੇ ਉੱਪਰ ਬਸ ਇੰਨਾ ਕੁ ਬਚਾਵੇ ਬੰਦੇ ਨੇ ਕਾਰਾਂ ਕੂਰਾਂ ਨਹੀਂ ਰੋਕੀਆਂ ਆਪ ਖੜ੍ਹਾ ਰਿਹਾ ਝੂਮੀ ਗਿਆ ਇੱਕੋ ਜਗ੍ਹਾ 'ਤੇ ਦੋਨੇ ਪਾਸੇ ਰੋਡ ਚੱਲ ਰਿਹਾ ਜਾਣੀ ਕੋਈ ਗੱਭੇ ਉਹ ਨਹੀਂ ਹੈਗਾ ਜਿਵੇਂ ਚੌਂਕ ਜਿਹਾ ਹੁੰਦਾ ਐਂ ਕਹਿ ਲਓ ਵੀ ਅੱਧੇ ਰੋਡ ਉੱਧਰੋਂ ਮੁੜਦਾ ਉੱਧਰ ਉੱਧਰ ਚਰਸਤਾ ਕਹਿ ਸਕਦੇ ਹਾਂ ਚਲੋ ਆਪਾਂ ਪੰਜਾਬੀ 'ਚ ਜੇ ਹੈ ਲਾਈਏ ਲਾਈਟਾਂ 'ਤੇ ਉੱਥੇ ਖੜ੍ਹਾ ਅਤੇ ਝੂਮਦਾ ਅਤੇ ਪੂਰਾ ਹੁਣ ਝੂਮਦਾ ਕਾਹਤੋਂ ਆ ਭਾਈ ਇਹ ਨਹੀਂ ਪਤਾ ਦਾਰੂ ਦੂਰੂ ਵਾਲਾ ਮੁੱਦਾ ਤਾਂ ਲੱਗਦਾ ਨਹੀਂ ਪਰਮਿੰਦਰ ਜੀ ਤੁਸੀਂ ਦੇਖੀ ਆ ਵੀਡੀਓ ਸ਼ਾਇਦ ਇਹ ਆਪਣੇ ਸਰੋਤਿਆਂ ਕੋਲ ਵੀ ਕਾਫੀ ਹੋਣੀ ਆ ਲੱਗਦਾ ਦਾਰੂ ਪੀਤੇ ਹੋਏ ਬੰਦੇ ਨੇ ਦਾਰੂ ਤਾਂ ਨਹੀਂ ਲੱਗਦੀ
3: ਨਹੀਂ ਦਾਰੂ ਤਾਂ ਨਹੀਂ ਪੀਤੀ ਪਰ ਜਿਸ ਤਰੀਕੇ ਨਾਲ ਉਹ ਥੋੜਾ ਜਿਹਾ ਇੱਦਾਂ ਉਹਦੇ ਝੂਮਣ ਦੇ ਖੜਨ ਦੇ ਸਟਾਈਲ ਤੋਂ ਏਦਾਂ ਲੱਗਦਾ ਕਿ ਬੰਦਾ ਪੰਜਾਬੀ ਹੀ ਲੱਗਦਾ ਕੋਈ ਆਪਾਂ ਕਹਿ ਤਾਂ ਸਕਦੇ ਨੀ ਕਿਉਂਕਿ ਕਾਰਨਾਮੇ ਤਾਂ ਏਦਾਂ ਦੇ ਇੱਕ ਦਿਨ ਪਹਿਲਾਂ ਵੀ ਆਪਾਂ ਦੱਸ ਕੇ ਗਏ ਆ ਕਿ ਭਾਈ ਉਹ ਰੇਲ ਗੱਡੀਆਂ ਡੱਕਦੀਆਂ ਬੰਦੇ ਸਾਡੇ ਨੇ
2: ਇਹ ਕਾਰਾਂ ਡੱਕਣ ਦੀ ਕੋਸ਼ਿਸ਼ ਕਰਦਾ
3: ਬਿਲਕੁਲ ਬਿਲਕੁਲ ਇੱਕ ਪਾਸੇ ਨੂੰ ਜਿਵੇਂ ਝੁਕਦਾ ਸ਼ਰਾਬ ਵਾਲਾ ਨਸ਼ਾ ਨਹੀਂ ਹੈ ਅਜੀਤ ਜੀ, ਇਹ ਜਿਹੜੇ ਦੂਸਰੇ ਡਰੱਗ ਲੈਂਦੇ ਨੇ ਉਹ ਜਿਹੜਾ ਜਿਹਨੂੰ ਮਤਲਬ ਇੱਕ ਤਰੀਕੇ ਨਾਲ ਉਹ ਬੰਦਾ ਨੂੰ ਹੋਸ਼ ਹੀ ਨਹੀਂ ਰਹਿੰਦੀ ਵੀ ਕਿੱਥੇ ਖੜਾ ਕੀ ਕਰ ਰਿਹਾ, ਥੋੜਾ ਜਿਹਾ ਉਹ ਲੱਗਦਾ ਮਾਮਲਾ। ਸੋ ਹਾਲੇ ਨਾ ਨੀ ਆਇਆ, ਜਿੱਦਾਂ ਨਾ ਆਇਆ ਉਦਣ ਵੀ ਦੱਸਾਂਗੇ ਕਿ ਇਹ ਕਾਰਨਾਮਾ ਕਿਹੜੀ ਕਮਿਊਨਿਟੀ ਦੇ ਕਿਹੜੇ ਬੰਦੇ ਨੇ ਕੀਤਾ।
2: ਅਮਰੀਕਾ ਤੇ ਕੈਨੇਡਾ ਵਿਚਾਲੇ ਆਖਰੀ ਸਮੇਂ ਤੇ ਹੋਈ ਵੱਡੀ ਡੀਲ, ਟਰੰਪ ਨੇ ਟਾਲਿਆ 50% ਟੈਰਿਫ ਦਾ ਫੈਸਲਾ। ਉਹ ਕਹਿੰਦੇ ਜਿਹੜੀ ਅੱਜ ਹੋਣੀ ਸੀ ਨਾ ਡੀਲ ਆਪਣੇ ਬੁੱਧਵਾਰ ਸ਼ਾਮ ਨੂੰ, ਉਹ ਟਲ ਗਈ ਆ ਬਾਈ। ਕੈਨੇਡਾ ਦੇ ਸੈਂਟ ਕਲੇਅਰ ਵਿਖੇ ਲੱਖਾਂ ਡਾਲਰ ਮੁੱਲ ਦੀਆਂ ਤਾਂਬੇ ਦੀਆਂ ਤਾਰਾਂ ਚੋਰੀ ਹੋ ਗਈਆਂ, ਤਾਰ ਚੋਰਾਂ ਤੋਂ ਪੁਲਿਸ ਪਰੇਸ਼ਾਨ। ਇੱਥੇ ਵੀ ਚੱਲਦਾ ਭਾਈ ਕੰਮ, ਮੈਂ ਤਾਂ ਕਿਹਾ ਆਪਣੀਆਂ ਮੋਟਰਾਂ ਮਾਟਰਾਂ ਲੱਗ ਲੈ ਜਾਂਦੇ। ਅਤੇ ਭਾਈ ਕੈਨੇਡਾ ਤੋਂ ਆਸਟ੍ਰੇਲੀਆ 'ਚ ਦੋ ਪੰਜਾਬੀਆਂ ਨਾਲ ਭਾਣਾ ਵਰਤ ਗਿਆ ਜੀ। ਕਿਹੜਾ ਵਰਤਿਆ ਭਾਣਾ ਇਹਨਾਂ ਨਾਲ, ਕੀ ਹੋ ਗਿਆ ਸਰੀ ਅਤੇ ਐਡਮਿੰਟਨ, ਕੀ ਹੋ ਗਿਆ ਇਹਨਾਂ ਨੂੰ? ਚਲੋ ਬਾਅਦ 'ਚ ਪੜ੍ਹਦਾ ਖਬਰੇ ਮੈਂ ਇਕੱਲਾ, ਫਿਰ ਬਾਅਦ 'ਚ ਦੱਸਦਾ ਤੁਹਾਨੂੰ। UAE ਨੇ ਇਰਾਨ ਨੂੰ ਦਿੱਤਾ ਸਮੁੰਦਰੀ ਨੈਵੀਗੇਸ਼ਨ ਅਤੇ ਹਮਲੇ ਦਾ ਜਵਾਬ, ਸਾਰੇ ਵਪਾਰਕ ਸੰਬੰਧ ਤੋੜੇ, ਅਮਰੀਕਾ ਦਾ ਵੀ ਸਖ਼ਤ ਰੁੱਖ ਹੋ ਗਿਆ। ਅਤੇ ਕਵੈਤ ਵਿਖੇ ਸਿੱਖ ਨੌਜਵਾਨ ਨੇ ਅੱਗ 'ਚੋਂ ਬਚਾਈਆਂ ਕਈ ਜਾਨਾਂ, ਖੁਦ ਦੀ ਨਾ ਬਚਾ ਸਕਿਆ, ਜਾਨ ਹੋ ਗਈ ਮੌਤ। ਵਾਹਿਗੁਰੂ ਵਾਹਿਗੁਰੂ। ਮਜੀਠਾ ਹਲਕੇ ਦਾ ਪਿੰਡ ਪੰਧੇਰ ਕਲਾਂ ਦਾ ਨੌਜਵਾਨ ਸੀ, ਅੱਗ ਦੀ ਲਪੇਟ 'ਚ ਆ ਗਿਆ ਜੀ, ਮਾੜੀ ਖਬਰ। ਅਤੇ ਨਾਲ ਦੇ ਨਾਲ FBI ਮੋਸਟ ਵਾਂਟਡ ਭਗਵਾਨਪੁਰੀਆ ਗੈਂਗ ਦਾ ਸਾਥੀ, FBI ਦੀ ਸਭ ਤੋਂ ਵੱਧ ਲੜੀਂਦੇ ਅਪਰਾਧੀਆਂ 'ਚ ਸੂਚੀ 'ਚ ਸ਼ਾਮਿਲ ਹੋ ਗਿਆ। ਚਲੋ ਹੋਲ ਰੱਖਿਓ ਕਮੈਂਟ। ਅਤੇ ਜੇ ਤੁਸੀਂ ਆਪਣੇ ਟਰੱਕਾਂ ਦੀ ਟ੍ਰੇਲਰਾਂ ਦੀ ਅਲਾਈਨਮੈਂਟ ਕਰਵਾਉਣੀ ਆ, ਕਿੰਗ ਪੈਨ ਦਾ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ, ਅਤੇ JN ਗਰੀ ਭਾਅ ਜੀ ਨਾਲ ਸੰਪਰਕ ਕਰ ਲਿਓ। ਬੁਸ਼ਿੰਗ ਦਾ ਕੰਮ ਕਰਵਾਉਣਾ 5330 ਬਰੈਡਕੋ ਬੁੱਲੇਵਾਰਡ ਮਿਸਿਸਾਗਾ, ਡਿਕਸੀ ਐਂਡ ਮੈਥਡਸਨ ਦਾ ਏਰੀਆ ਬਣਦਾ। ਮੰਡੇ ਟੂ ਸੈਟਰਡੇ ਖੁੱਲ੍ਹਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ। 905-459-5533 'ਤੇ ਸੰਪਰਕ ਕਰ ਲਿਓ, 905-459-5533। ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜਾ ਕੇ ਆਇਓ ਤੁਸੀਂ। ਹਜੇ ਤੱਕ ਉੱਥੇ ਤੁਸੀਂ ਗਰੋਸਰੀ ਨਹੀਂ ਕੀਤੀ ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਦਾਣਾ ਮੰਡੀ ਵਾਲਿਆਂ ਦੇ ਜਾ ਕੇ ਆਇਓ। ਆਟੇ ਲੈਣੇ ਉੱਥੋਂ ਕਿਸੇ ਪ੍ਰਕਾਰ ਦੇ, ਤੁਸੀਂ ਦੁੱਧ ਲੈਣਾ ਹੋਮੋ ਜਾਂ ਨੀਲੇ ਬੈਗ ਜੇ ਕੀ ਕਹਿੰਦੇ ਹੁੰਦੇ ਨੂੰ 2%, ਅਤੇ ਜਾਂ ਫਿਰ ਚੀਨੀ ਲੈਣੀ ਆ, ਗੁੜ ਲੈਣੀ ਆ, ਸ਼ੱਕਰ ਲੈਣੀ ਆ, ਦਾਲਾਂ ਕੱਚੀਆਂ ਪੱਕੀਆਂ ਲੈਣੀਆਂ ਚਾਹੁੰਦੇ ਹੋ, ਤੁਸੀਂ ਮੀਟ ਲੈਣਾ ਚਾਹੁੰਦੇ ਹੋ ਕਿਸੇ ਪ੍ਰਕਾਰ ਦਾ, ਯਾਨੀ ਕਹਿਣ ਦਾ ਭਾਵ ਤੁਸੀਂ ਚਿਕਨ ਲੈਣਾ, ਗੋਟ ਮੀਟ ਲੈਣਾ, ਜਾਂ ਤੁਸੀਂ ਭਾਈ ਫਿਸ਼ ਲੈਣੀ ਆ, ਬੈਠ ਕੇ ਉੱਥੇ ਖਾਣਾ ਖਾਣਾ, ਘਰ ਲਿਜਾ ਕੇ ਖਾਣਾ, ਤਾਂ ਕੁਈਨ ਐਂਡ ਬ੍ਰਹਮਲੀ ਦਾ ਖੁੰਜਾ 905-286-9957, 905-286-9957 'ਤੇ ਸੰਪਰਕ ਕੀਤਾ ਜਾ ਸਕਦਾ। ਪਰ ਉਹਨਾਂ ਨੇ ਅੱਜ ਕਾਲਾਂ ਨਹੀਂ ਆਉਂਦੀਆਂ, ਐਂ ਹੋ ਰਹੇ ਤਾਂ ਨਹੀਂ ਲੱਗਦਾ ਅਜੀਬ ਜਿਹਾ ਵੀ ਜਿਵੇਂ ਕੋਈ ਅੰਗ ਜਿਹਾ ਟੁੱਟ ਗਿਆ ਹੁੰਦਾ ਸਰੀਰ ਨਾਲੋਂ?
3: ਬਿਲਕੁਲ, ਮੈਂ ਤਾਂ ਪਹਿਲਾਂ ਤੁਹਾਡੀ ਗੱਲ ਫੜ ਲਈ ਸੀ ਕਿ ਭਾਈ ਤੁਸੀਂ ਜਿਵੇਂ ਕਿਹਾ ਅਜੀਤ ਜੀ ਕਿ ਅੱਜ ਏਦਾਂ ਹੀ ਡੰਗ ਸਾਰਨਾ ਪੈਣਾ, ਹੁਣ ਪੰਜਾਬ 'ਚ ਵੀ ਏਦਾਂ ਹੀ ਡੰਗ ਸਾਰਦਾ। ਗੱਲ ਦੇ ਨਾਲ ਗੱਲ ਜੋੜ ਲੈਂਦੇ ਆ ਕਿ ਪਿਛਲੇ 20 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਖੰਡ ਦਾ ਰੇਟ 20 ਰੁਪਈਏ ਵੱਧ ਗਿਆ ਜੀ। ਪਹਿਲੀ ਅਗਸਤ ਨੂੰ ਖੰਡ ਦਾ ਰੇਟ 46 ਰੁਪਈਏ ਸੀ, ਅੱਜ 19 ਅਗਸਤ ਆ, ਅੱਜ 65 ਰੁਪਈਏ ਹੋ ਗਿਆ। ਸੋ ਹੁਣ ਭਾਈ ਆਪਾਂ ਵੀ ਏਦਾਂ ਹੀ ਡੰਗ ਸਾਰਿਆ ਕਰਨਾ, ਬਿਨਾਂ ਚਾਹ ਤੋਂ ਜਿਵੇਂ ਸਾਡੇ ਕਾਲਾਂ ਨੀ ਆਉਂਦੀਆਂ ਨਾ, ਤੁਸੀਂ ਡੰਗ ਸਾਰ ਰਹੇ ਹੋ ਆਪਾਂ ਡੰਗ ਸਾਰ ਰਹੇ ਹਾਂ, ਉਵੇਂ ਵੀ ਆਪਾਂ ਬਿਨਾਂ ਚਾਹ ਤੋਂ ਡੰਗ ਸਾਰਨਾ, ਹੁਣ ਆਏ ਗਏ ਨੂੰ ਪਾਣੀ ਪਿਲਾ ਕੇ ਡੰਗ ਸਾਰ ਦਿਆ ਕਰਨਾ ਜੀ।
2: ਜਾਂਤੀ ਜਾਂਤੀ ਤਾਂ ਅਮਰਜੀਤ ਭਾਅ ਜੀ ਕਹਿੰਦੇ ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਤੇ ਪਰਿਵਾਰ ਵਿੱਚ ਖੁਸ਼ੀਆਂ ਢੇਰ ਭਰੀਆਂ, ਥੈਂਕ ਯੂ। ਅਤੇ ਬਲਦੇਵ ਬਰਾੜ ਭਾਅ ਜੀ ਕਹਿੰਦੇ ਬਾਈ ਜੀ ਗੁੱਡ ਮਾਰਨਿੰਗ, ਬੱਲੇ ਬੱਲੇ, ਥੈਂਕ ਯੂ ਸੋ ਮਚ, ਲਵ ਯੂ। ਅਤੇ ਇੱਕ ਮੈਂ ਆਹ ਖਬਰ ਕਰਨੀ ਆ ਤੁਹਾਡੇ ਨਾਲ, ਹੋਲਡ ਰੱਖਿਓ ਇੱਕ ਮਿੰਟ ਲਈ, ਮਾੜਾ ਜਿਹਾ ਦੁੱਖ ਬੋਲ, ਤੁਹਾਨੂੰ ਗੀਤ ਦੇ ਸੁਣਾਉਣਾ, ਹੋਲਡ ਰੱਖਿਓ। ਇਹ ਆਹ ਚੱਕਰ ਮੈਂ ਜੀ ਤੁੱਕੀ ਜੀ, ਹੋਲਡ ਰੱਖਿਓ।

तोल की रोज रात नू खड़के नी मैं मर जानी दा नरम काड़ जा पक पक।

0: ਕਿਹੜਾ ਛੜਿਆਂ ਦਾ ਦੇਖ ਚਵਾਰੇ ਚੜ ਕੇ ਕੀ ਕਹਿਣਾ ਚਾਹੁੰਦੇ ਹੋ?
1: ਇੰਡੀਆ ਜੀ ਢੋਲਕੀ ਵੱਜ ਨਹੀਂ ਸਕੀ,
0: ਢੋਲਕੀ ਵੱਜ ਨਹੀਂ ਸਕੀ, ਢੋਲਕੀ
1: ਰੇਲਾ ਵੀ ਖਿੰਡ ਗਿਆ। ਫਿਰੋਜ਼ਪੁਰ ਤੋਂ ਬੜੀ ਇੰਟਰਸਟਿੰਗ ਖਬਰ ਆ ਰਹੀ ਆ ਸਾਡੇ ਸਮਾਜ ਦੇ ਵਿੱਚ, ਕਈ ਵਾਰੀ ਏਦਾਂ ਦੀਆਂ ਖਬਰਾਂ ਆ ਜਾਂਦੀਆਂ, ਸੋ ਉਹ ਵੀ ਕਰਨੀਆਂ ਬਣਦੀਆਂ ਨੇ ਹਲਕੀਆਂ ਫੁਲਕੀਆਂ, ਭਾਰੀਆਂ ਭਾਰੀਆਂ ਖਬਰਾਂ ਮਹਿੰਗਾਈ ਦੀਆਂ ਕਰਾਈਮ ਦੀਆਂ ਉਹ ਆਪਾਂ ਕਰਦੇ ਰਹਿੰਦੇ ਆ, ਪਰ ਆਪਾਂ ਜਿਹੜੀ ਫਿਰੋਜ਼ਪੁਰ ਤੋਂ ਕਵਰ ਕਰਨ ਜਾ ਰਹੇ ਹਾਂ ਉਹ ਖਬਰ ਫਿਰੋਜ਼ਪੁਰ ਦੇ ਨੇੜਲੇ ਇਲਾਕੇ ਗੁਰੂ ਹਰਦਾਏ ਦੇ ਪਿੰਡ ਟੀਟੂ ਖੇੜਾ ਦੀ ਆ। ਟੀਟੂ ਖੇੜਾ ਦੇ ਵਿੱਚ ਰਾਜਸਥਾਨ ਦੇ ਜੈਸਲਮੇਰ ਤੋਂ ਇੱਕ ਬਰਾਤ ਆਈ ਜੀ। ਬਰਾਤ ਜਦੋਂ ਪਹੁੰਚੀ, ਜਦੋਂ ਫੇਰੇ ਹੋਣ ਲੱਗੇ, ਲਾੜੀ ਨੇ ਕਿਤੇ ਮਾੜਾ ਜਿਹਾ ਕੁੰਡ ਸਰ ਕਰਕੇ ਲਾੜੇ ਦੇ ਮੂੰਹ ਵੱਲ ਦੇਖਿਆ ਤੇ ਉਹ ਪੈ ਟੁੱਟੀ, ਕਹਿੰਦੀ ਮੈਂ ਇਸ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ। ਉਹ ਉੱਥੇ ਤਾਂ ਭਾਜੜ ਪੈ ਗਈ ਹਰਜੀਤ ਜੀ, ਭਾਜੜ ਕਿਸ ਕਰਕੇ ਪੈ ਗਈ ਕਿ ਲਾੜੀ ਦਾ ਇਹ ਕਹਿਣਾ ਸੀ, ਲਾੜੀ ਨੇ ਇਹ ਕਿਹਾ ਕਿ ਮੁੰਡਾ ਮੈਨੂੰ ਹੋਰ ਰਖਾ ਲਿਆ ਗਿਆ ਤੇ ਵਿਆਹੁਣ ਭਾਈ ਕੋਈ ਹੋਰ ਆ ਗਿਆ। ਉੱਥੇ ਕਾਫੀ ਰੌਲਾ ਰੱਪਾ ਪਿਆ, ਵਿੱਚੇ ਬਾਜੇ ਰੁਕ ਗਏ, ਵਿੱਚੇ ਢੋਲਕੀਆਂ ਰੁਕ ਗਈਆਂ, ਔਰ ਜਿਹੜੀ ਰਾਜਸਥਾਨ ਦੀ ਬਰਾਤ ਕਾਫੀ ਮਿੰਤ ਤਾੜਨਾ ਕਰਦੀ ਰਹੀ, ਲਾੜੇ ਦਾ ਨਾਨਾ ਦੁਹਾਈਆਂ ਦਿੰਦਾ ਰਿਹਾ ਭਾਈ ਇਹ ਉਹੀ ਮੁੰਡਾ ਆ। ਹਾਲਾਂਕਿ ਕਹਿਣ ਵਾਲੇ ਹਰਜੀਤ ਜੀ ਇਹ ਵੀ ਕਹਿੰਦੇ ਨੇ ਕਿ ਜਿਹੜੀ ਪਹਿਲਾਂ ਫੋਟੋ ਦਿਖਾਈ ਸੀ ਉਹ ਫਿਲਟਰ ਕਰਕੇ ਦਿਖਾਈ ਸੀ, ਅੱਜ ਕੱਲ੍ਹ ਫਿਲਟਰ ਕਰਕੇ ਬੜਾ ਸੋਹਣਾ ਸੁਨੱਖਾ ਜਿਹਾ ਬਣਾ ਦਿੰਦੇ ਆ, ਉਹ ਵੀ ਵਿੱਚ ਰੌਲਾ ਪੈ ਗਿਆ। ਪਰ ਇਲਾਕਾ ਵਾਸੀਆਂ, ਪੁਲਿਸ ਕੋਈ ਵੀ ਇਸ ਮਾਮਲੇ ਨੂੰ ਜਿਹੜਾ ਹੱਲ ਨਹੀਂ ਕਰ ਸਕਿਆ, ਅੰਤ ਤੇ ਆ ਕੇ ਬਰਾਤ ਨੂੰ ਮੁੜਨਾ ਪਿਆ ਤੇ ਮੈਨੂੰ ਲੱਗਦਾ ਕਿ ਦੋ ਛੜਿਆਂ ਦੀ ਕੀ ਇੱਕ ਛੜੇ ਦੀ ਵੀ ਢੋਲਕੀ ਵੱਜ ਨਹੀਂ ਸਕੀ ਜੀ।

0: Sanjay Virsam Vidyalaya Ayade, second annual picnic.
1: Sunday, 23rd August, 11 a.m. to 4 p.m. at Balle Balle Farms.
0: Unlimited fun. Masti te apne anda hoega saath pangda, gidda, games, food stalls, mehndi, sab kuch reasonable rates te.
1: Tusi apniyan dishes vi bana ke liya sakde ho. Pura picnic wala mahol, Punjab waliyan vibes. Aajo fir 23rd August, din aitwar, sveere 11 baje at Balle Balle Farms. 13219 Trinkusi Road, Caledon.
0: ਵਧੇਰੇ ਜਾਣਕਾਰੀ ਜਾਂ ਸਪਾਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 6478352594।
2: ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ ਕਿੱਧਰੋਂ ਬਣਾਉਣੀ ਆ, 905-799-8770 'ਤੇ ਸੰਪਰਕ ਕੀਤਾ ਜਾ ਸਕਦਾ। 8550 ਟੋਰਬਰਮ ਰੋਡ, ਯੂਨਿਟ ਨੰਬਰ 1, ਬ੍ਰੈਂਪਟਨ ਦੇ ਵਿੱਚ ਨੇ, ਅਤੇ 905-799-8770 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪਰਮਿੰਦਰ ਜੀ ਕਹਿੰਦੇ 5 ਕਰੋੜ ਦਾ ਕੋਈ ਇੱਧਰ ਮੁੱਦਾ ਚੱਲਦਾ, ਸੀ ਐੱਮ ਸਾਹਿਬ ਦੀ ਵਾਈਫ ਨੇ ਮੈਡਮ ਗੁਰਪ੍ਰੀਤ ਕੌਰ ਅਤੇ ਉਹਦੀ ਸਿਸਟਰ ਨੇ ਜਾਣੀ ਮਾਨ ਸਾਹਿਬ ਦੀ ਨੇ 5 ਕਰੋੜ ਦਾ ਕੋਈ ਇਹ ਮੁੱਦਾ ਹੈ ਕੀ ਆ, ਬੜਾ ਰੌਲਾ ਪੈ ਰਿਹਾ ਇਸ ਚੀਜ਼ ਦਾ।
3: ਬਿਲਕੁਲ ਜੀ, ਸੀ ਐਮ ਭਗਵੰਤ ਮਾਨ ਵੈਸੇ ਤਾਂ ਆਪਣੇ ਆਪ ਨੂੰ ਕੱਟੜ ਜਿਹੜੇ ਇਮਾਨਦਾਰ ਦੱਸਦੇ ਨੇ, ਕਰਪਸ਼ਨ ਤੇ ਜ਼ੀਰੋ ਫੀਸਦੀ ਜਿਹੜੀ ਟੋਲਰੈਂਸ ਇਹ ਨੀਤੀ ਲੈ ਕੇ ਆਏ ਆ, ਪਰ ਪੰਜਾਬ ਦੇ ਵਿੱਚ ਸੀ ਐਮ ਭਗਵੰਤ ਮਾਨ ਤੇ ਚਾਹੇ ਇਲਜ਼ਾਮ ਨਹੀਂ ਲੱਗੇ, ਪਰ ਉਹਨਾਂ ਦੇ ਧਰਮ ਪਤਨੀ ਜਿਹੜੀ ਆ ਡਾਕਟਰ ਗੁਰਪ੍ਰੀਤ ਕੌਰ ਵਿਵਾਦਾਂ ਚ ਆ ਗਏ ਨੇ। ਪਿਛਲੇ ਕਾਫੀ ਦਿਨਾਂ ਤੋਂ ਇਹ ਵਿਵਾਦ ਚੱਲ ਰਿਹਾ ਸੀ। ਅਸਲ ਦੇ ਵਿੱਚ ਇਹ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਚ ਹਰਜੀ ਜੀ ਪਹੁੰਚ ਗਿਆ। ਮਾਮਲਾ ਕੀ ਸੀ, ਦੋ ਪਰਚੇ ਹੋਏ ਨੇ, ਦੋਵੇਂ ਪਰਚੇ ਇੱਕ ਤਾਂ ਉਹਨਾਂ ਦੇ ਵਿੱਚੋਂ ਰੇਪ ਦਾ ਪਰਸ ਜਿਹੜਾ ਪਰਚਾ ਦੱਸਿਆ ਗਿਆ ਉਹ ਆਪਾਂ ਦੱਸਣਾ ਨਹੀਂ, ਨਾ ਕੁੜੀ ਦਾ ਨਾਮ ਤਾਂ ਬੋਲ ਸਕਦੇ ਹਾਂ ਨਾ ਉਸ ਥਾਂ ਦਾ। ਉਸ ਪਰਚੇ ਦੇ ਵਿੱਚ ਬਲਾਤਕਾਰ ਦੇ ਕੇਸ ਦੇ ਵਿੱਚ ਜਦੋਂ ਲੁਧਿਆਣਾ ਦੀ ਪੁਲਿਸ ਨੇ ਜਿਹੜਾ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਹ ਮਾਮਲਾ ਪਹੁੰਚ ਗਿਆ ਪੀੜਤ ਲੜਕੀ ਤੇ ਉਹਦੇ ਬਾਪ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਤੀ। ਕੀ ਪਟੀਸ਼ਨ ਪਾਈ ਆ ਕਿ ਇਹ ਮਾਮਲਾ ਜਿਹੜਾ ਜਿਹੜੀ ਲੁਧਿਆਣਾ ਜਾਂ ਪੰਜਾਬ ਪੁਲਿਸ ਦੇਖ ਨਹੀਂ ਰਹੀ ਪ੍ਰੋਪਰ ਢੰਗ ਦੇ ਨਾਲ, ਔਰ ਇਸ ਮਾਮਲੇ ਨੂੰ CBI ਦਿੱਤਾ ਜਾਵੇ। ਪਰ ਉਸ ਪਟੀਸ਼ਨ ਦੇ ਵਿੱਚ ਬੜੀਆਂ ਜਿਹੜੀਆਂ ਹੈਰਤ ਅੰਗੇਜ਼ ਗੱਲਾਂ ਸਾਹਮਣੇ ਆਈਆਂ ਨੇ। ਉਸ ਪਟੀਸ਼ਨ 'ਚ ਇਹ ਗੱਲ ਮੈਂਸ਼ਨ ਕੀਤੀ ਗਈ ਆ ਕਿ CM ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਕਿਸੇ ਹੋਰ ਵਿਅਕਤੀ ਜਿਹੜਾ ਰਿਸ਼ਤੇਦਾਰੀ ਦੇ ਵਿੱਚ CM ਭਗਵੰਤ ਮਾਨ ਦਾ ਸਾਡੂ ਲੱਗਦਾ ਉਹਦੇ ਥਰੂ ਜਿਹੜਾ 5 ਕਰੋੜ ਰੁਪਈਆ ਰਿਸ਼ਵਤ ਮੰਗੀ ਆ। ਕਿਸ ਕਰਕੇ ਕਿ ਇਹ ਰੇਪ ਦਾ ਪਰਚਾ ਕੈਂਸਲ ਕਰ ਦਿੱਤਾ ਜਾਵੇ, ਔਰ ਨਾਲ ਦੀ ਨਾਲ ਐਵੀਡੈਂਸ ਵੀ ਲਾਏ ਆ, ਨਾਲ ਐਵੀਡੈਂਸ ਜਿਹੜੇ ਹਾਈਕੋਰਟ 'ਚ ਪਹੁੰਚ ਚੁੱਕੇ ਆ ਕਿ ਡਾਕਟਰ ਗੁਰਪ੍ਰੀਤ ਕੌਰ ਦੇ ਉਸ ਵਿਅਕਤੀ ਜਿਹੜਾ CM ਭਗਵੰਤ ਮਾਨ ਦਾ ਸਾਧੂ ਦੱਸਿਆ ਜਾ ਉਹਦੇ ਨਾਲ ਜਿਹੜੇ ਖਾਣੇ ਵਾਲੀਆਂ ਟੇਬਲਾਂ ਜਾਂ ਹੋਰ ਪ੍ਰੋਗਰਾਮਾਂ ਤੇ ਉਹ ਤਸਵੀਰਾਂ। ਹੁਣ ਹਰਜੀਤ ਜੀ ਆਪਾਂ ਕੰਕਰੀਟਲੀ ਇੱਥੇ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦੇ ਕਿ ਇਹ ਮਾਮਲਾ ਅਸਲ ਦੇ ਵਿੱਚ ਵਾਕਈ ਡਾਕਟਰ ਗੁਰਪ੍ਰੀਤ ਕੌਰ ਨੇ ਕਿਸੇ ਬਾਇਆ ਬਠਿੰਡੇ ਕਿਸੇ ਹੋਰ ਚੈਨਲ ਦੇ ਥਰੂ ਰਿਸ਼ਵਤ ਮੰਗੀ ਆ ਜਾਂ ਨਹੀਂ ਮੰਗੀ, ਪਰ ਉਹ ਤਸਵੀਰਾਂ ਇਹ ਦੱਸਦੀਆਂ ਨੇ ਕਿ ਕੁਝ ਨਾ ਕੁਝ ਹੋਇਆ ਜ਼ਰੂਰ ਆ। ਕੀ ਹੁਣ ਡਾਕਟਰ ਗੁਰਪ੍ਰੀਤ ਦੋਸ਼ੀ ਨੇ ਜਾਂ ਉਹ ਨਿਰਦੋਸ਼ ਨੇ, ਇਹ ਫੈਸਲਾ ਕਰਨਾ ਹਾਈਕੋਰਟ ਦਾ ਕੰਮ ਆ, ਜਾਂ ਡਾਕਟਰ ਗੁਰਪ੍ਰੀਤ ਕੌਰ ਦੀਆਂ ਤਸਵੀਰਾਂ ਦੇ ਬਹਾਨੇ ਇਹਨਾਂ ਦਾ ਕੋਈ ਰਿਸ਼ਤੇਦਾਰ ਵੀ ਦਾਅ ਲਾਉਣ ਨੂੰ ਫੈਸਲਾ ਸੀ। ਪਰ ਹਰਜੀਤ ਜੀ ਇਹ ਦੱਸਣਾ ਵੀ ਬਣਦਾ ਕਿ ਹਾਈਕੋਰਟ ਨੇ ਉਸ ਪਰਿਵਾਰ ਦੀ CBI ਨੂੰ ਕੇਸ ਟ੍ਰਾਂਸਫਰ ਕਰਨ ਦੀ ਗੱਲ ਨਹੀਂ ਮੰਨੀ। ਹਾਈਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ DGP ਪੰਜਾਬ ਪੁਲਿਸ ਨੂੰ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ। ਹੁਣ DGP ਪੰਜਾਬ ਪੁਲਿਸ ਕਿਹਦੇ ਅੰਡਰ ਆਉਂਦੇ ਆ ਸਾਰੇ ਜਾਣਦੇ ਆ, ਜਾਂ ਮਾਮਲੇ ਦਾ ਬਣਨਾ ਕੀ ਆ ਇਹ ਵੀ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਆਪਾਂ ਸਾਰੇ ਜਾਣ ਜਾਵਾਂਗੇ ਜੀ।
2: ਜਾਣੀ ਕਹਿਣ ਦਾ ਭਾਵ ਕੋਈ ਨਾ ਕੋਈ ਤਾਂ ਧੂੰਆਂ ਨਿਕਲੇ ਹੀ ਕਿਸੇ ਪਾਸਿਓਂ
3: ਜੀ। ਬਿਲਕੁਲ ਕਿਹਾ ਜਾ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਉਹ ਤਸਵੀਰਾਂ ਆਈਆਂ ਨੇ ਬਕਾਇਦਾ ਐਵੀਡੈਂਸ ਦਿੱਤੇ ਨੇ, ਕੁਝ ਨਾ ਕੁਝ ਹੋਇਆ ਜ਼ਰੂਰ ਆ, ਪਰ ਹਾਲੇ ਤਹਿ ਤੱਕ ਪਹੁੰਚਣਾ ਜ਼ਰੂਰੀ ਆ। ਪਰ ਜਿਵੇਂ ਹਾਈਕੋਰਟ ਦਾ ਰੁੱਖ ਰਿਹਾ ਕਿ CBI ਨੂੰ ਇਹ ਕੇਸ ਨਹੀਂ ਦਿੱਤਾ ਗਿਆ ਔਰ ਪੰਜਾਬ ਤੱਕ DGP ਪੰਜਾਬ ਪੁਲਿਸ ਤੱਕ ਸੀਮਿਤ ਕਰ ਦਿੱਤਾ ਗਿਆ, ਮੈਨੂੰ ਲੱਗਦਾ ਕਿ ਹੁਣ ਇਸ ਕੇਸ ਦਾ ਕੋਈ ਬਹੁਤਾ ਬਣਨ ਦੀ ਸੰਭਾਵਨਾ ਨਹੀਂ ਆ। ਹਾਂ, ਇਨਵੈਸਟੀਗੇਸ਼ਨ ਹੋਵੇ ਤਾਂ ਮਾਮਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜ਼ਰੂਰ ਹੋ ਸਕਦਾ ਜੀ।
2: ਚਲੋ, ਚੰਦ ਦੇ ਸਪੇਸ ਰੈਕਟ ਦੀ ਰਕੇਟ ਦੀ ਕ੍ਰੈਸ਼ ਲੈਂਡਿੰਗ ਨਾਸਾ ਨੇ 60 ਫੁੱਟ ਚੌੜੇ ਟੋਏ ਦੀਆਂ ਤਸਵੀਰਾਂ ਤੇ ਵਿਦਿਆਰਥੀ ਜਿਹੜੇ ਆਪਣੇ ਕੈਨੇਡਾ ਦੇ ਵਿੱਚ ਆਏ ਹੋਏ ਆ ਭਾਈ, ਉਹਨਾਂ ਲਈ ਇੱਕ ਥੋੜ੍ਹੀ ਜਿਹੀ ਖਬਰ ਆ ਵੀ ਜੇ ਕਿਸੇ ਦੀ ਪੋਲਿਸੀ ਮਹੀਨੇ ਦੀ $66 ਦੀ ਉਹ ਕਹਿੰਦੇ ਹੁੰਦੀ ਆ ਤਾਂ ਹੁਣ $79 $79 ਹੋਏ, ਜਾਣੀ ਥੋੜ੍ਹਾ ਜਿਹਾ ਵਾਧਾ ਕੀਤਾ ਬਸ ਪੋਲਿਸੀ 'ਚ ਹੈਲਥ ਦੀ ਇੰਸ਼ੋਰੈਂਸ ਦਾ। ਅਤੇ ਇਹ ਅੱਜ ਖਬਰ ਮੈਂ ਵੀ ਡਿਟੇਲ 'ਚ ਪੜੂੰਗਾ। ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਕੱਲ੍ਹ ਨੂੰ ਇਹਦੇ 'ਤੇ। ਅਤੇ 18 ਅਗਸਤ ਐਕਸਪ੍ਰੈਸ ਐਂਟਰੀ ਡਰਾ ਕਨੇਡੀਅਨ ਐਕਸਪੀਰੀਅੰਸ ਕਲਾਸ ਦੇ ਜਾਣੀ ਜਾਣੀ ਜਾਣੀ ਜਾਣੀ ਕੀ ਸੀ ਇਹ ਪਰਮਿੰਦਰ ਜੀ ਖਬਰ ਵੀ ਇੱਕ ਰੈਂਕ ਨੀਡ 1000 ਅਬਵ ਕੈਂਡੀਡੇਟ 523। ਚਲੋ ਮੈਂ ਖਬਰ ਵੱਲ ਧਿਆਨ ਨਹੀਂ ਦਿੱਤਾ, ਮੈਂ ਬਾਅਦ 'ਚ ਇਹਨੂੰ ਖਬਰ ਨੂੰ ਪੜ੍ਹ ਕੇ ਤਾਂ ਉਹਨੂੰ ਦੱਸਦਾ ਕੀ ਖਬਰ ਹੈ। ਅੱਛਾ ਇਹ ਇਹ ਖਬਰ ਨੂੰ ਮੈਨੂੰ ਡਿਟੇਲ ਨਹੀਂ ਇਹਦੀ ਮੇਰੇ ਕੋਲ ਹੈਗੀ, ਚਲੋ ਮੈਂ ਕਰਦਾ ਇਹਦੀ ਕੋਸ਼ਿਸ਼।
3: ਅਸਲ ਦੇ ਵਿੱਚ ਹਰੀਸ਼ ਜੀ ਇਹਦੇ ਵਿੱਚ ਜਿਹੜਾ CRS ਸਕੋਰ ਹੁੰਦਾ ਬੜਾ ਲੋ ਲੈਵਲ ਤੇ 523 ਆ, ਔਰ ਜਿਹੜੀਆਂ ਐਪਲੀਕੇਸ਼ਨ ਮੰਗੀਆਂ ਗਈਆਂ ਨੇ ਔਰ
2: ਨਹੀਂ ਜਿਹੜੇ ਸਾਡੇ ਪੁਆਇੰਟ ਸਿਸਟਮ ਆ ਰਹੇ ਉਹਦੀ ਖਬਰ ਹੈ
3: ਜੀ ਜੀ ਬਿਲਕੁਲ।
2: ਅੱਛਾ ਅੱਛਾ ਮੈਂ ਮੈਨੂੰ ਪਰ ਇਹਨੂੰ ਦੇਖਣ ਦਿਓ, ਮੈਂ ਚੱਜ ਨਾਲ ਪੜ੍ਹ ਕੇ ਕਰਦਾ ਇਹਦੀ ਕਾਪੀ। ਚਲੋ ਕੋਈ ਨਹੀਂ, ਉਹਦਾ ਡਰਾ ਘਟਾ ਤਾ ਹੋਣਾ ਇਹਨਾਂ ਨੇ ਮਾੜਾ ਮੋਟਾ। ਅੱਛਾ ਜਿਹੜਾ ਦਿੱਲੀ ਦੇ ਸਾਬਕਾ ਮੰਤਰੀ ਉਹ ਕਹਿੰਦੇ ਫੇ ਫੜ ਲਿਆ ਸਤਿੰਦਰ ਜੈਨ।
3: ਬਿਲਕੁਲ, ਦਿੱਲੀ ਦੇ ਸਾਬਕਾ ਮੰਤਰੀ ਔਰ ਸੀਨੀਅਰ ਆਪ ਆਗੂ ਡਾਕਟਰ ਸਤਿੰਦਰ ਜੈਨ ਸਮੇਤ 6 ਬੰਦੇ ਚੱਕ ਲਏ ਨੇ ਰਾਤੋ ਰਾਤ ਹੀ। ਮਾਮਲਾ ਕੀ ਆ, 2024 ਦਾ ਜਿਹੜਾ ਜਲ ਬੋਰਡ ਆ ਦਿੱਲੀ ਦਾ ਉਹਦੇ ਟੈਂਡਰ ਕੱਢੇ ਗਏ ਸੀ, ਕਿਹਾ ਜਾ ਰਿਹਾ ਕਿ ਉਸ ਮਾਮਲੇ ਚ ਵੱਡੀਆਂ ਗੜਬੜੀਆਂ ਹੋਈਆਂ ਨੇ, ਹੁਣ ਕਿਉਂ ਗ੍ਰਿਫ਼ਤਾਰ ਹੋਏ ਨੇ। ਤੇ ਵਿੱਚ ਇਹ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਪੈਰ ਨਹੀਂ ਲੱਗਦੇ, ਸੋ ਇਸ ਕਰਕੇ ਕੋਈ ਨਾ ਕੋਈ ਮਾਮਲਾ ਜਿਹੜਾ ਉਠਾਉਣਾ ਆ, ਸੁਰਖੀਆਂ ਚੇਂਜ ਕਰਨੀਆਂ ਨੇ ਅਖਬਾਰਾਂ ਦੀਆਂ, ਇਸ ਕਰਕੇ 2024 ਦਾ ਮਾਮਲਾ ਇਹਨਾਂ ਨੂੰ 2026 ਦੇ ਵਿੱਚ ਚਿੱਤਿਆ ਗਿਆ। ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹ ਕਹਿੰਦੇ ਇਹ ਤਾਂ ਹੈ ਹੀ ED ਪਾਰਟੀ ਆ, ED ਨੂੰ ਵਰਤਦੇ ਨੇ ਜਿਵੇਂ ਦੇਸ਼ ਦੇ ਵਿੱਚ ਨੌਜਵਾਨਾਂ ਦਾ ਜਿਹੜੀ ਜੈਨ ਜ਼ੀ ਦਾ ਜਿਹੜਾ ਚੱਲ ਰਿਹਾ ਸੰਘਰਸ਼ ਚੱਲ ਰਿਹਾ ਉਹਨੂੰ ਸਾਈਡ ਲਾਈਨ ਕਰਨ ਲਈ ਇੱਕ ਨਵਾਂ ਸੋਚਾ ਛੱਡਿਆ, ਉਹ ਕਹਿੰਦੇ ਕੁਛ ਨੀ ਹੋਣਾ ਸੁੰਦਰ ਜਾਨ ਮੁੜ ਕੇ ਥੋੜੇ ਦਿਨ ਬਾਅਦ ਬਾਹਰ ਆ ਰਹੇ ਨੇ ਜੀ।
2: ਬਿਲਕੁਲ ਜੀ, ਜਿਹੜੀ ਮੈਂ ਖਬਰ ਦੀ ਗੱਲ ਕਰਦਾ 18 ਤਰੀਕ 2026 ਨੂੰ ਕੱਲ੍ਹ ਜਾਣੀ ਇਨਵੀਟੇਸ਼ਨ 1000 ਬੰਦੇ ਨੂੰ ਆਇਆ ਅਤੇ ਜਿਨ੍ਹਾਂ ਦੇ ਵਿੱਚੋਂ 523 ਦਾ ਡਰਾ ਨਿਕਲਿਆ ਸੀ ਕਹਿੰਦੇ ਸਿਕਿਓਰ ਸੀਗਾ, ਅਤੇ ਡਰਾ ਨੰਬਰ 436 ਦਾ ਉਹਨਾਂ ਨੇ ਹੁਣ ਲਾਤਾ, ਪਿਛਲਾ 523 ਦਾ ਸੀਗਾ। ਅਤੇ ਕਹਿੰਦੇ ਐਤਕੀ ਜੇ ਕੋਈ ਉਮੀਦਵਾਰਾਂ ਦਾ CRS 523 ਹੋਵੇ ਤਾਂ ਪਹਿਲਾਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਸਬਮਿਟ ਕਰਨ ਵਾਲਿਆਂ ਨੂੰ ਤਰਜੀਹ ਮਿਲੇਗੀ। ਇਹ CS ਜਿਹੜੇ ਸਿਕਿਓਰ ਜਿਹਨੂੰ ਆਪਾਂ ਇੱਥੇ ਕਹਿ ਦਿੰਦੇ ਇੱਕ ਨੰਬਰ ਜੇ 2026 'ਚ ਹੁਣ ਤੱਕ ਸਭ ਤੋਂ ਉੱਚਾ CRS ਕੱਟ ਆਫ 523 ਹੈ। ਪਿਛਲੇ CEC ਡਰਾਅ 5 ਅਗਸਤ ਨੂੰ ਕੱਟ ਆਫ 516 ਸੀ ਅਤੇ 3000 ਇਨਵੀਟੇਸ਼ਨ ਦਿੱਤੀਆਂ ਗਈਆਂ। ਵੈਰੀ ਗੁੱਡ ਜੀ, ਚਲੋ ਚੰਗੀ ਗੱਲ ਆ ਭਾਈ, ਵਧੀਆ ਗੱਲ ਆ, ਇੱਦਾਂ ਹੀ ਹੋਣਾ ਚਾਹੀਦਾ। ਅਤੇ ਨਾਲ ਦੀ ਨਾਲ ਹੋਲਡ ਰੱਖੋ ਇੱਕ ਮਿੰਟ, ਪਰ ਮਹਿੰਦਰ ਜੀ ਹੋਲਡ ਰੱਖੋ।
0: ਵਿਰਸਾ ਮੀਡੀਆ ਲੈ ਆਏ ਨੇ 2nd ਐਨੂਅਲ ਪਿਕਨਿਕ
1: ਸੰਡੇ 23rd August 11 AM ਟੂ 4 PM ਐਟ ਬੱਲੇ ਬੱਲੇ ਫਾਰਮਸ।
0: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ, ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜ਼ਨੇਬਲ ਰੇਟਸ ਤੇ।
1: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ, ਪੂਰਾ ਪਿਕਨਿਕ ਵਾਲਾ ਮਾਹੌਲ, ਪੰਜਾਬ ਵਾਲੀਆਂ ਵਾਈਬਸ। ਆ ਜਾਓ ਫਿਰ 23rd August ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ, 13219 ਟ੍ਰਿੰਕੂਜ਼ੀ ਰੋਡ, ਕੈਲੇਡਨ।
0: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5494। ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
1: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
0: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
1: 22 ਤਰੀਕ
2: ਨੂੰ ਆਪਣੇ ਸ਼ਹਿਰ ਦੇ ਵਿੱਚ 50 ਮੈਥੇਸਨ ਬੁਲੇਵਰਡ ਤੇ, ਮੈਥੇਸਨ ਐਂਡ ਹੋਰਨਟਾਰੀਓ ਦਾ ਏਰੀਆ, ਉੱਥੇ ਬਹੁਤ ਸਾਰੇ ਕਲਾਕਾਰਾਂ ਦਾ ਸ਼ੋਅ ਹੋ ਰਿਹਾ, ਪੰਜਾਬੀ ਡੇ ਮੇਲਾ, ਜਿਹਦੇ 'ਚ ਪੁਸ਼ਪਿੰਦਰ ਸੰਧੂ ਸਾਹਿਬ ਅਤੇ ਜਸਵਿੰਦਰ ਖੋਸਾ ਸਾਹਿਬ ਕਰਾ ਰਹੇ ਭਾਈ ਹੋਣੀ। 416-904-7323, 416-366, 1600 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਕਰ ਲਿਓ ਗੱਲਬਾਤ, ਤੁਸੀਂ ਕੋਈ ਵੀ ਉੱਥੇ ਗੱਲਬਾਤ ਕਰਨੀ ਹੈ। ਕਹਿੰਦੇ ਭਗਵੰਤ ਮਾਨ ਸਾਹਿਬ ਦੇ ਮੁਕਾਬਲੇ ਦੇ ਵਿੱਚ ਆਪਣੇ ਅੰਮ੍ਰਿਤਪਾਲ ਸਿੰਘ ਜੀ ਖੜ ਰਹੇ ਨੇ, ਮੌਜੂਦਾ ਮੈਂਬਰ ਪਾਰਲੀਮੈਂਟ।
3: ਬਿਲਕੁਲ, ਵਿਧਾਨ ਸਭਾ ਚੋਣਾਂ ਲਈ ਆਪਾਂ ਕੱਲ ਵੀ ਸਰਵੇ ਕੱਕੇ ਗਏ ਸੀ, ਲਗਾਤਾਰ ਮਾਹੌਲ ਭਖਿਆ ਹੋਇਆ। BJP ਨੇ ਆਪਣੀ ਨਵੀਂ ਟੀਮ ਉਤਾਰਤੀ ਆ, ਮਨਪ੍ਰੀਤ ਬਾਦਲ ਸੈਂਟਰ ਚ ਲੈ ਗਏ ਨੇ, ਪੰਜਾਬ ਦੇ ਇੰਚਾਰਜ ਤੀਸਪੂਨੀਆਂ ਨਵੇਂ ਲਾ ਦਿੱਤੇ ਗਏ ਨੇ, ਪਰ ਸਭ ਤੋਂ ਵੱਧ ਜਿਹੜੇ ਚਰਚਾ ਚ ਇਸ ਵੇਲੇ ਵਾਪਸ ਪੰਜਾਬ ਦੇ ਅਕਾਲੀ ਦਲ ਆ ਕਿ ਉਹਨਾਂ ਦਾ ਕੀ ਬਣਨਾ ਲਗਾਤਾਰ, ਕਿਉਂਕਿ ਹਰਿਮੰਦਰ ਸੁਰਜੀਤ ਅਕਾਲੀ ਦਲ ਚੋਂ ਬਹੁਤ ਮਨਪ੍ਰੀਤ ਜੀ ਬਹੁਤ ਸਾਰੇ ਹੋਰ ਆਗੂ ਇਹਨਾਂ ਨਾਲ ਜੁੜ ਗਏ ਨੇ, ਸੋ ਇਹਨਾਂ ਨੂੰ ਦੇਖਿਆ ਜਾ ਰਿਹਾ ਕਿ ਇਹਨਾਂ ਦੀ ਕਾਰਗੁਜ਼ਾਰੀ ਕਿਵੇਂ ਰਹੇਗੀ। ਔਰ ਇਸੇ ਦੌਰਾਨ ਇੱਕ ਵੱਡੀ ਖ਼ਬਰ ਇਹ ਆ ਰਹੀ ਆ ਕਿ ਵਿਧਾਨ ਸਭਾ ਚੋਣਾਂ ਚ ਐਮ ਪੀ ਅੰਮ੍ਰਿਤਪਾਲ ਸਿੰਘ ਦਾ ਸੀ ਐਮ ਭਗਵੰਤ ਮਾਨ ਨਾਲ ਮੁਕਾਬਲਾ ਹੋਣ ਦੀ ਸੰਭਾਵਨਾ, ਨਵੀਂ ਚਰਚਾ ਛੇੜਦੀ ਹੈ ਵਾਪਸ ਪੰਜਾਬ ਦੇ ਅਕਾਲੀ ਦਲ ਨੇ। ਉਹ ਕਹਿੰਦੇ ਹਲਕਾ ਧੂਰੀ ਹੋਵੇਗਾ ਦੋਵਾਂ ਜਥੇਬੰਦੀਆਂ ਵਿਚਾਲੇ ਆਉਣ ਵਾਲੇ ਸੀਐਮ ਬਣਨ ਦਾ ਮੁਕਾਬਲਾ, ਮਹਾਂ ਮੁਕਾਬਲਾ। ਉਹ ਦੇਖਦੇ ਹਾਂ ਕਿ ਇਹ ਖ਼ਬਰ ਸੱਚੀ ਕਿ ਝੂਠੀ, ਹਾਲ ਦੀ ਕੜੀ ਚੁੰਝ ਚਰਚਾਵਾਂ ਬਹੁਤ ਨੇ, ਕਿਹਦਾ ਮੁਕਾਬਲਾ ਕਿਹਦੇ ਨਾਲ ਹੋਣਾ ਹਾਲੇ ਤੈਅ ਨਹੀਂ ਹੈ, ਪਰ ਮੈਨੂੰ ਲੱਗਦਾ ਕਿ ਹਵਾ ਥੋੜੀ ਥੋੜੀ ਚੱਲ ਪਈ ਹੈ ਹੁਣ।
2: ਸਨੀ ਭਾਈ ਨਾਲ ਸੰਪਰਕ ਕਰ ਲਿਓ, ਗਰਾਜ ਡੋਰ ਰਿਪੇਅਰ ਤੁਸੀਂ ਕਰਾਉਣੀ ਚਾਹੁੰਦੇ ਹੋ ਆਪਣੇ ਗਰਾਜ, ਤੁਹਾਡੇ ਦੇ ਡੋਰ ਦਾ ਕੰਮ ਹੋਣੇ ਵਾਲਾ, ਕੋਈ ਨਟ ਨੁੱਟ ਲਿਆ, ਚੈਨ ਖਰਾਬ ਹੋ ਗਈ ਆ, ਜਾਂ ਡੋਰ ਓਪਨਰ ਲਗਾਉਣਾ ਚਾਹੁੰਦੇ ਹੋ, 647-1242, 647-1242 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਟਿਫਨ ਸਰਵਿਸ ਵਾਲਿਆਂ ਨਾਲ ਸੰਪਰਕ ਕਰ ਲਿਓ, ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ। ਜੇ ਤੁਸੀਂ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਘਰ ਕੋਈ ਫੰਕਸ਼ਨ ਆ ਅਤੇ ਤੁਸੀਂ ਕੋਈ ਸਟੋਲ ਲਗਾਉਣਾ ਚਾਹੁੰਦੇ ਹੋ ਕਿਸੇ ਵੀ ਸਵੀਟਸ ਦਾ, ਜਾਂ ਤੁਸੀਂ ਕੋਈ ਗੋਲ ਗੱਪਿਆਂ ਦਾ ਹੈ ਨਾ, ਚਾਟ ਪਾਪੜੀ ਦਾ, ਸਮੋਸਾ ਚਾਟ ਦਾ, ਤਾਂ 437-430-1038 'ਤੇ ਪਰਮਜੀਤ ਨਾਲ ਸੰਪਰਕ ਕੀਤਾ ਜਾ ਸਕਦਾ। ਅਮਿਸ਼ਨ ਕਰਾਉਣਾ ਚਾਹੁੰਦੇ ਟਰੱਕਾਂ ਦਾ, ਟ੍ਰੇਲਰਾਂ ਦਾ, ਤੁਸੀਂ ਤਾਂ ਜਾਣ ਦੇ ਵਿੱਚ ਸੱਦ ਲਿਓ ਉਹਨਾਂ ਨੂੰ, ਆਪਣੇ ਸ਼ਿਵ ਸਿੱਧੂ ਸਾਹਿਬ ਨੂੰ, 647-949-9946, 647-949-9946। ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ 647-949-9946 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਆਖਰੀ ਖਬਰ ਪ੍ਰਬੰਧੇ, ਸੰਤ ਲੌਂਗੋਵਾਲ ਦੀ ਬਰਸੀ ਸਮਾਜ ਵਿਵਾਦ ਕਹਿੰਦੇ ਹੋ ਗਿਆ, ਕੀ ਹੋ ਗਿਆ?
3: ਬਿਲਕੁਲ ਜੀ, 20 ਅਗਸਤ ਨੂੰ ਜਿਹੜਾ ਲੌਂਗੋਵਾਲ ਦੀ ਦਾਣਾ ਮੰਡੀ ਸਮਾਗਮ ਹੁੰਦਾ ਜੀ, ਕਈ ਦਿਨਾਂ ਦੀ ਖਿੱਚੋ ਤੰਗ ਚੱਲਦੀ ਆ। ਅਸਲ ਚ ਮਾਮਲਾ ਅਸੀਂ ਜੀ ਇਹ ਸੀ ਕਿ ਸੰਤ ਲੌਂਗੋਵਾਲ ਦੀ ਬਰਸੀ ਮਨਾਉਣ ਲਈ ਅਕਾਲੀ ਦਲ ਸੁਖਵੀਰ ਵਾਲੇ ਦਲ ਦੀ ਗੱਲ ਕਰਦਾ, ਸੁਖਵੀਰ ਬਾਦਲ ਵਾਲੇ ਦਲ ਦੀ, ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਹੀ ਇਹ ਦਾਣਾ ਮੰਡੀ ਜਿਹੜਾ ਮਾਰਕੀਟ ਕਮੇਟੀ ਨੂੰ ਪੈਸੇ ਦੇ ਕੇ ਉਹ ਬੁੱਕ ਕਰਵਾ ਲਿਆ ਸੀ। ਪਰ ਪਿਛਲੀ 15 ਅਗਸਤ ਨੂੰ ਇੱਕ ਹੋਰ ਇਹ ਭਾਣਾ ਵਾਪਰ ਗਿਆ, 15 ਅਗਸਤ ਨੂੰ ਛੁੱਟੀ ਵਾਲੇ ਦਿਨ ਮਾਰਕੀਟ ਕਮੇਟੀ ਨੇ ਦਫ਼ਤਰ ਖੋਲ ਕੇ ਇਹ ਦਾਣਾ ਮੰਡੀ ਮੁੜ ਕੇ ਅਲੋਟ ਕਰ ਦਿੱਤੀ, ਕਿਹਨਾਂ ਨੂੰ? ਪੁਨਰ ਸੁਰਜੀਤ ਅਕਾਲੀ ਦਲ ਵਾਲਿਆਂ ਨੂੰ। ਸੋ ਬਦਲ ਕੇ ਪਹੁੰਚ ਗਏ ਨੇ ਹੁਣ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਵੈਸੇ ਤਾਂ ਕਹਿ ਦਿੱਤਾ ਕਿ ਤੇਰਾ ਸਹਿਮਤੀ ਨਾਲ ਫੈਸਲਾ ਕਰ ਲਓ, ਪਰ ਜੇ ਸਹਿਮਤੀ ਨਹੀਂ ਹੁੰਦੀ ਤਾਂ ਅੱਜ 19 ਤਰੀਕ ਨੂੰ ਇਸ ਮਾਮਲੇ ਤੇ ਹਾਈ ਕੋਰਟ ਦਾ ਫੈਸਲਾ ਵੀ ਆ ਸਕਦਾ ਜੀ।
2: ਚਲੋ ਠੀਕ ਆ, ਫਿਰ ਕੋਈ ਰਹਿ ਤਰੀਕੀ ਖ਼ਬਰ ਕਹਿੰਦੇ ਉੱਥੇ ਬੈਠੇ ਸੀ, ਕੀ ਕਹਿੰਦੇ, ਕੀ ਰਹਿ ਗਿਆ? ਉਹ
3: ਕਨੌਰੀ ਬਾਰਡਰ ਤੇ ਲੱਗਾ ਜਿਹੜਾ 4 ਦਿਨ ਬਾਅਦ ਕਿਸਾਨਾਂ ਦਾ ਜਿਹੜਾ ਮੋਰਚਾ ਸੀ ਉਹ ਸਮਾਪਤ ਹੋ ਗਿਆ। ਕੇਂਦਰ ਸਰਕਾਰ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ ਆ। ਸੋ ਇਹ ਜਿਹੜੀ ਆ SKM ਗੈਰ ਰਾਜਨੀਤਿਕ ਆ, ਇਹਨਾਂ ਦੇ ਆਗੂ 4 ਸਤੰਬਰ ਨੂੰ ਕੇਂਦਰ ਦੇ 3 ਮੰਤਰੀ ਆ, ਉਹਨਾਂ ਦੇ ਵਿੱਚੋਂ ਇੱਕ ਮਨੋਹਰ ਲਾਲ ਖੱਟੜ ਵੀ ਹੋਣਗੇ, ਉਹਨਾਂ ਨਾਲ ਜਿਹੜਾ ਅਮਰੀਕਾ ਭਾਰਤ ਦਾ ਵਪਾਰ ਸਮਝੌਤਾ ਤੇ MSP ਸੰਬੰਧੀ ਗੱਲਬਾਤ ਕਰਨਗੇ।
2: ਥੈਂਕ ਯੂ ਸੋ ਮਚ, ਥੈਂਕ ਯੂ, ਜੁੜਦੇ ਹਾਂ ਕੱਲ੍ਹ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਫ, ਤੁਹਾਡੇ ਵਿਚਾਰਨਾ ਸਾਡੇ ਵਿਚਾਰਨਾ 530 ਦਾ, ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰ ਨਹੀਂ, ਬੁਲਾਈਏ ਫਤਿਹ ਆਪਣੇ ਤੋਂ ਬਾਅਦ ਸੱਜਰੀ ਸਵੇਰ ਲੈ ਕੇ ਪ੍ਰੋਗਰਾਮ ਛੇਵੇਂ ਪੱਠਲ ਹੋਣੀ ਹਾਜ਼ਰ, ਦੋ ਜਾਸ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: Sanja Virsa Media le aaye ne second annual picnic
1: Sunday 23rd August 11 AM to 4 PM at Balle Balle Farms.
0: Unlimited fun, masti te apne aanda hoega saath, bhangda, gidda, games, food stalls, mehndi, sab kuch reasonable rates te.
1: Tusi apniyan dishes bhi bana ke le aa sakde ho. Pura picnic wala mahol, Punjab waliyan vibes. Aajo fir 23rd August din aitwar sveere 11 baje at Balle Balle Farms, 13219 Trinkozi Road, Caledon.
0: ਵਧੇਰੇ ਜਾਣਕਾਰੀ ਜਾਂ ਸਪਾਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 6478352594।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ।
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ ਜੇ ਗੈਰੀ ਨੂੰ
5: 9054595533
3: 9054595533
5: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: Doppelsand, jump, assas, grasses, habits, nodded, horsey, beasts, bole, sonny hall, social call.
1: ਸਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

ਕਿਆ ਬਾਤ ਹੈ ਜੀ, ਹੈਪੀ ਹੈਪੀ ਹੈਪੀ ਹੈਪੀ ਵੈਡਨਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿੱਚ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਇਸ ਟਾਈਮ 19°C ਪੀਅਰਸਨ ਏਅਰਪੋਰਟ 'ਤੇ ਦਰਜ ਕੀਤਾ ਗਿਆ। ਕਿਤੇ ਕਿਤੇ ਕਿਨਮਨ ਹੈ ਜਿਹੜੀ ਉਹ ਲੱਗੀ ਹੋਈ ਹੈ, ਅਤੇ ਅਗਲੇ 1-2 ਘੰਟੇ ਤੱਕ ਇਸੇ ਤਰ੍ਹਾਂ ਕਿਨਮਨ ਲੱਗੀ ਰਹੇਗੀ। ਅਤੇ ਮੌਸਮ ਵਿਭਾਗ ਵੱਲੋਂ ਜਿਹੜਾ ਦੱਸਿਆ ਗਿਆ ਵੀ ਅੱਜ ਦਿਨ ਦੇ ਵਿੱਚ ਵੀ ਹੈ ਜਿਹੜੀ ਕਿਨਮਨ ਹੈ ਜਿਹੜੀ ਉਹ ਕਿਤੇ ਕਿਤੇ ਜਿਹੜੀ ਲੱਗੇਗੀ। ਸੋ ਅੱਜ ਥੋੜ੍ਹਾ ਜਿਹਾ ਸ਼ਾਇਦ ਗਿੱਲਾ ਹੋ ਸਕਦਾ, ਪਰ ਕਿਨਮਨ ਇੰਨੀ ਜ਼ਿਆਦਾ ਨਹੀਂ, ਪਰ ਹਲਕੀ ਹਲਕੀ ਕਿਨਮਨ ਦੀ ਹੈ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ। ਸੋ ਦੋਸਤੋ, ਗੁਰਬਾਣੀ ਕਿਉਂ ਕਹਿੰਦੀ ਹੈ ਕਿ ਕਿਸੇ ਦੇ ਧੋਖੇ ਦਾ ਜਵਾਬ ਧੋਖੇ ਨਾਲ ਨਹੀਂ ਸਬਰ ਨਾਲ ਦਿਓ? ਕਿਉਂਕਿ ਕਿਸੇ ਨੇ ਤੁਹਾਡੇ ਨਾਲ ਗਲਤ ਕੀਤਾ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਆਪਣੀ ਫਿਤਰਤ ਬਦਲ ਲਵੋ। ਧੋਖੇ ਦਾ ਜਵਾਬ ਧੋਖੇ ਨਾਲ ਦੇ ਕੇ ਅਸੀਂ ਉਸਨੂੰ ਨਹੀਂ ਆਪਣੇ ਆਪ ਨੂੰ ਗੁਆ ਲੈਂਦੇ ਹਾਂ। ਸਬਰ ਦਾ ਮਤਲਬ ਕਮਜ਼ੋਰ ਹੋਣਾ ਨਹੀਂ, ਸਬਰ ਦਾ ਮਤਲਬ ਹੈ ਰੱਬ 'ਤੇ ਭਰੋਸਾ ਰੱਖ ਕੇ ਆਪਣੇ ਕਰਮ ਅਹਿਸਾਸ ਰੱਖਣਾ। ਜਿਸ ਨੇ ਧੋਖਾ ਕੀਤਾ ਉਸ ਦਾ ਹਿਸਾਬ ਪਰਮਾਤਮਾ 'ਤੇ ਛੱਡ ਦਿਓ। ਤੁਸੀਂ ਬਸ ਆਪਣਾ ਦਿਲ ਸਾਫ ਰੱਖੋ, ਕਿਉਂਕਿ ਕਰਮਾਂ ਦਾ ਜਵਾਬ ਦੇਣ ਲਈ ਸਾਨੂੰ ਧੋਖੇਬਾਜ਼ ਬਣਨ ਦੀ ਲੋੜ ਨਹੀਂ। ਉਹ ਪਰਮਾਤਮਾ ਸਭ ਦੇਖ ਰਿਹਾ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਹੈ ਇਹ ਲਿਖਿਆ। ਅਤੇ ਨਾਲ ਦੀ ਨਾਲ ਇੱਕ ਛੋਟਾ ਜਿਹਾ ਕਿੱਸਾ ਸਾਡੇ ਵੀਰ ਨੇ ਕਿਸੇ ਨੇ ਭੇਜਿਆ। ਇਹ ਇੱਕ ਗੁਰੂ ਅਤੇ ਸ਼ਿਸ਼ਿਆ ਦਾ ਆ। ਇੱਕ ਵਾਰ ਇੱਕ ਸ਼ਿਸ਼ਿਆ ਜਿਹੜਾ ਗੁਰੂ ਕੋਲ ਆਇਆ ਅਤੇ ਕਹਿੰਦਾ, ਗੁਰੂ ਦੇਵ, ਇੱਕ ਇਨਸਾਨ ਨੇ ਆਸ਼ਰਮ ਨੂੰ ਹੈ ਜਿਹੜੀ ਇੱਕ ਗਾਂ ਜਿਹੜੀ ਉਹ ਭੇਂਟ ਕਰ ਦਿੱਤੀ। ਗੁਰੂ ਨੇ ਕਿਹਾ, ਚਲੋ ਚੰਗਾ ਹੈ, ਦੁੱਧ ਹੈ ਜਿਹੜਾ ਹੁਣ ਪੀਣ ਨੂੰ ਮਿਲ ਜਾਵੇਗਾ। ਅਤੇ ਇੱਕ ਹਫ਼ਤੇ ਬਾਅਦ ਹੈ ਜਿਹੜਾ ਉਹੀ ਸ਼ਿਸ਼ਿਆ ਫਿਰ ਗੁਰੂ ਦੇਵ ਕੋਲ ਆਇਆ, ਕਹਿੰਦੇ, ਗੁਰੂ ਦੇਵ, ਉਹ ਜਿਹਨੇ ਗਾਂ ਜਿਹੜੀ ਹੈ ਦਾਨ ਕੀਤੀ ਸੀ ਉਹ ਆਪਣੀ ਗਾਂ ਦੁਬਾਰਾ ਵਾਪਸ ਲੈ ਕੇ ਚਲੇ ਗਿਆ। ਤੇ ਗੁਰੂ ਨੇ ਕਿਹਾ, ਚਲੋ ਚੰਗਾ ਹੋਇਆ ਜੇ ਲੈ ਗਿਆ ਵਾਪਸ, ਉਹਦਾ ਗੋਹਾ ਕੂੜਾ ਕਰਨ ਦਾ ਜਿਹੜਾ ਝੰਝਟ ਹੈ ਜਿਹੜਾ ਉਹ ਮੁੱਕ ਗਿਆ। ਸੋ ਮੋਰਲ ਹੈ ਜਿਹੜਾ ਕਹਿੰਦੇ ਵੀ ਇਸ ਕਹਾਣੀ ਦਾ ਇਹ ਹੈ ਵੀ ਹਰ ਹਾਲ ਦੇ ਵਿੱਚ ਆਪਣੇ ਆਪ ਨੂੰ ਰਾਜ਼ੀ ਰੱਖੋ, ਅਤੇ ਦੁੱਖ ਜਿਹੜਾ ਆ ਉਹ ਕਿਸ ਤਰ੍ਹਾਂ ਤੁਹਾਨੂੰ ਦੁਖੀ ਕਰ ਸਕਦਾ। ਜਿੱਦਾਂ ਹੀ ਪ੍ਰਸਥਿਤੀਆਂ ਬਦਲਦੀਆਂ ਨੇ, ਹਾਲਾਤ ਮੌਕੇ ਬਦਲਦੇ ਨੇ, ਉਸੇ ਤਰ੍ਹਾਂ ਆਪਣੀ ਮਨੋਸਥਿਤੀ ਨੂੰ ਬਦਲੋ, ਬਸ ਫਿਰ ਦੁੱਖ ਹੈ ਜਿਹੜਾ ਉਹ ਸੁੱਖ ਦੇ ਵਿੱਚ ਬਦਲ ਜਾਂਦਾ ਹੈ। ਸੋ ਸੁੱਖ ਦੁੱਖ ਹੈ ਜਿਹੜਾ ਅਖੀਰ ਦੇ ਵਿੱਚ ਇਹ ਸਾਡੇ ਮਨ ਦੇ ਹੀ ਸਮੀਕਰਨ ਹੁੰਦੇ ਨੇ। ਬਸ ਥੋੜ੍ਹਾ ਜਿਹਾ ਆਪਣਾ ਦ੍ਰਿਸ਼ਟੀਕੋਣ, ਨਜ਼ਰੀਆ ਜਿਹੜਾ ਆ ਉਹ ਆਪਾਂ ਬਦਲਣਾ ਹੁੰਦਾ ਹੈ, ਅਤੇ ਉਸ ਦੇ ਨਾਲ ਸਾਰਾ ਕੁਝ ਹੈ ਜਿਹੜਾ ਬਦਲ ਜਾਂਦਾ। 19 ਅਗਸਤ 1590 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਤਰਨ ਤਾਰਨ ਵਿਖੇ ਬਣਵਾਏ ਜਾ ਰਹੇ ਪਵਿੱਤਰ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਗਈ ਸੀ। 19 ਅਗਸਤ ਦਿਨ ਹੈ ਜਿਹੜਾ ਬੜਾ ਖਾਸ ਹੈ। 1600 ਨੂੰ ਬਾਦਸ਼ਾਹ ਅਕਬਰ ਵੱਲੋਂ ਦੱਖਣੀ ਮੁਹਿੰਮ ਦੌਰਾਨ ਅਹਿਮਦ ਨਗਰ ਉੱਤੇ ਕਬਜ਼ਾ ਕੀਤਾ ਗਿਆ ਸੀ, ਅਤੇ 1757 ਨੂੰ ਕਲਕੱਤਾ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਟਕਸਾਲ ਵੱਲੋਂ ਪਹਿਲਾ ਰੁਪਈਏ ਦਾ ਸਿੱਕਾ ਬਣਵਾਇਆ ਗਿਆ ਸੀਗਾ। ਸੋ 19 ਅਗਸਤ ਨੂੰ ਇੰਨਾ ਕੁਛ ਹੈ ਜਿਹੜਾ ਹੋਇਆ। 19 ਅਗਸਤ ਦਾ ਇਤਿਹਾਸ ਆਪਣੇ ਆਪ ਦੇ ਵਿੱਚ ਬਹੁਤ ਕੁਛ ਸਾਂਭੀ ਬੈਠਾ। ਅਤੇ 19 ਅਗਸਤ 1942 ਨੂੰ ਪਿੰਡ ਘੁੰਬੜਵਾਲ ਜ਼ਿਲ੍ਹਾ ਸੰਗਰੂਰ ਵਿਖੇ ਪੰਜਾਬ ਦੇ ਮਸ਼ਹੂਰ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਜਨਮ ਹੋਇਆ ਸੀ। ਸੋ 19 ਅਗਸਤ ਦੋਸਤੋ ਆਪਣੇ ਆਪ ਦੇ ਵਿੱਚ ਕੀ ਕੁਛ ਸਮੋਈ ਬੈਠਾ, ਇਸ ਦਾ ਜਿਹੜਾ ਆ ਥੋੜ੍ਹਾ ਜਿਹਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ। ਕਹਿੰਦੇ, ਜਦੋਂ ਘਰ ਵਿੱਚ ਰੋਟੀ ਹੁੰਦੀ ਹੈ ਅਸੀਂ ਸਵਾਦ ਲੱਭਦੇ ਹਾਂ, ਜਦੋਂ ਰੋਟੀ ਨਹੀਂ ਹੁੰਦੀ ਫਿਰ ਪਤਾ ਲੱਗਦਾ ਹੈ ਭੁੱਖ ਕੀ ਹੁੰਦੀ ਹੈ। ਜਦੋਂ ਮਾਪੇ ਕੋਲ ਹੁੰਦੇ ਨੇ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਬਚਦੇ ਹਾਂ, ਜਦੋਂ ਤੁਰ ਜਾਂਦੇ ਨੇ ਫਿਰ ਉਹੀ ਆਵਾਜ਼ ਸੁਣਨ ਲਈ ਦਿਲ ਤਰਸਦਾ ਹੈ, ਜਦੋਂ ਸਿਹਤ ਹੁੰਦੀ ਹੈ ਅਸੀਂ ਦੌਲਤ ਪਿੱਛੇ ਭੱਜਦੇ ਹਾਂ, ਅਤੇ ਜਦੋਂ ਸਿਹਤ ਡੋਲਦੀ ਹੈ ਫਿਰ ਦੌਲਤ ਹੀ ਹੈ ਜਿਹੜੀ ਬੇਮਤਲਬ ਲੱਗਦੀ ਹੈ। ਜ਼ਿੰਦਗੀ ਦਾ ਅਸਲ ਸੱਚ ਬਹੁਤ ਸਾਦਾ ਹੈ, ਜੋ ਅੱਜ ਕੋਲ ਹੈ ਤੁਹਾਡੇ ਉਸ ਦੀ ਕਦਰ ਕਰੋ, ਕਿਉਂਕਿ ਕਈ ਵਾਰ ਜਿਸ ਨੂੰ ਅਸੀਂ ਆਮ ਸਮਝਦੇ ਹਾਂ ਉਹੀ ਕਿਸੇ ਹੋਰ ਦੀ ਸਭ ਤੋਂ ਵੱਡੀ ਖੁਆਇਸ਼ ਹੈ ਜਿਹੜਾ ਉਹ ਹੁੰਦਾ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਹਰਮਨ ਜੀ ਹੁਣਾਂ ਵੱਲੋਂ ਕੁਝ ਕੁ ਮੈਸੇਜਸ ਹੈ ਜਿਹੜੇ ਪਹੁੰਚਾਏ ਗਏ। ਕਹਿੰਦੇ, ਚੰਗੇ ਬਣਨ ਦੀ ਕੋਸ਼ਿਸ਼ ਵੀ ਕਰਿਆ ਕਰੋ, ਜਿਵੇਂ ਸੋਹਣੇ ਬਣਨ ਦੀ ਕਰਦੇ ਹੋ। ਚਿਹਰਾ ਸੋਹਣਾ ਹੋਣਾ ਚੰਗੀ ਗੱਲ ਹੈ, ਪਰ ਦਿਲ ਸੋਹਣਾ ਹੋਣਾ ਉਸ ਤੋਂ ਵੀ ਵੱਡੀ ਗੱਲ ਹੈ। ਕਿਆ ਬਾਤ ਹੈ। ਕਿਸੇ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦੇ, ਪੈਸੇ ਦਾ ਮਾਣ ਦਾ ਕੀ ਫਾਇਦਾ, ਪੈਸੇ ਦੇ ਮਾਣ ਦਾ ਹੰਕਾਰ ਦਾ ਕੀ ਫਾਇਦਾ, ਹੱਕ ਪਰਾਏ ਖਾਣ ਦਾ ਕੀ ਫਾਇਦਾ, ਬਾਕੀ ਸਾਰਾ ਦਿਨ ਜੇ ਧੋਖਾ ਹੀ ਕਰਨਾ ਹੈ
ਫਿਰ ਸਵੇਰੇ ਗੁਰੂ ਘਰੇ ਜਾਣ ਦਾ ਕੀ ਫਾਇਦਾ। ਬਹੁਤ ਸਿਆਣੀ ਗੱਲ ਕਹੀ ਹੈ ਕਿ ਮਾਂ ਦੀ ਸੇਵਾ ਕਰਨ ਨਾਲ ਰੱਬ ਮਿਲ ਜਾਂਦਾ, ਪਰ ਇੱਕ ਕੌੜਾ ਸੱਚ ਇਹ ਵੀ ਹੈ ਕਿ ਮਾਂ ਦੇ ਚਲੇ ਜਾਣ ਤੋਂ ਬਾਅਦ ਰੱਬ ਦੀ ਜਿੰਨੀ ਮਰਜ਼ੀ ਸੇਵਾ ਕਰ ਲਓ, ਮਾਂ ਵਾਪਸ ਨਹੀਂ ਮਿਲਦੀ। ਇਸ ਲਈ ਜਦੋਂ ਤੱਕ ਮਾਂ ਬਾਪ ਸਾਡੇ ਨਾਲ ਹਨ, ਉਹਨਾਂ ਦੀ ਕਦਰ ਕਰੋ, ਉਹਨਾਂ ਦੀ ਸੇਵਾ ਕਰੋ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਇੱਕ ਮੈਸੇਜ ਆਇਆ, ਸੋ ਇਹ ਮੈਂ ਥੋੜ੍ਹਾ ਜਿਹਾ ਪੜ੍ਹ ਕੇ ਆ ਜਿਹੜਾ ਫਿਰ ਮੈਂ ਦੱਸਦਾ ਪਿਕਨਿਕ ਬਾਰੇ ਆ ਜਿਹੜਾ ਚਰਨਜੀਤ ਹੋਣਾ ਨੇ ਭੇਜਿਆ। ਸੋ ਇਹ ਮੈਂ ਥੋੜ੍ਹਾ ਜਿਹਾ ਪੜ੍ਹ ਕੇ ਮੈਂ ਫਿਰ ਦੱਸਾਂ। ਢਿੰਸਾ ਸਾਹਿਬ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਬਿੱਟੂ ਭਾਅ ਜੀ, ਗੁੱਡ ਮੋਰਨਿੰਗ। ਅਤੇ ਬਿੱਟੂ ਭਾਅ ਜੀ ਨੇ ਇੱਕ ਗੀਤ ਆ ਜਿਹੜਾ ਉਹ ਭੇਜਿਆ ਹੋਇਆ, ਅੱਜ ਗੀਤ ਆ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਕਰਾਂਗੇ। ਮੁਲਤਾਨੀ ਸਾਹਿਬ ਨੇ ਕਿਹਾ, ਵਾਹਿਗੁਰੂ ਮਿਹਰ ਕਰੇ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਦੇ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ। ਬਹੁਤ ਬਹੁਤ ਧੰਨਵਾਦ ਭਾਅ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਲਖਵਿੰਦਰ ਭਾਅ ਜੀ ਗੁੱਡ ਮੋਰਨਿੰਗ, ਗੁੱਡ ਮੋਰਨਿੰਗ। ਰੇਸ਼ਮ ਭਾਅ ਜੀ ਹੋਣਾ ਨੇ, 19 ਅਗਸਤ ਬੁੱਧਵਾਰ, ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਦਿਨ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ, ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ। ਗੁੱਡ ਮੋਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਅਮਨਦੀਪ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਅ ਜੀ। ਦਿਲਪ੍ਰੀਤ ਜੀ ਸਤਿ ਸ਼੍ਰੀ ਅਕਾਲ, ਦਿਲਬਾਗ ਜੀ ਸਤਿ ਸ਼੍ਰੀ ਅਕਾਲ, ਗਗਨ ਜੀ ਸਤਿ ਸ਼੍ਰੀ ਅਕਾਲ, ਗਿੱਲ ਸਾਹਿਬ, ਬੜੀ ਦੇਰ ਬਾਅਦ ਗਿੱਲ ਸਾਹਿਬ ਤੁਸੀਂ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਤੁਹਾਡੇ ਜਿਹੜੇ ਇੰਨੇ ਪਿਆਰੇ ਪਿਆਰੇ ਮੈਸੇਜਸ ਹੈ ਜਿਹੜੇ ਸਵੇਰ ਨੂੰ ਮੈਨੂੰ ਪੜ੍ਹਨ ਨੂੰ ਮਿਲਦੇ ਆ, ਅਤੇ ਬਾਕੀ ਜੋ ਤੁਸੀਂ ਨਾਲ ਸੰਦੇਸ਼ ਭੇਜ ਦਿੰਦੇ ਹੋ ਉਹ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਸੋ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿੱਦਾਂ ਮੈਂ ਦੱਸਿਆ 19 ਅਗਸਤ, ਅੱਜ ਦਾ ਦਿਨ ਬੜਾ ਖਾਸ ਹੈ। ਮੇਰੇ ਛੋਟੇ ਵੀਰ ਜਿਹਨੂੰ ਮੈਂ ਉੱਦਾਂ ਰੰਮੀ ਕਹਿੰਦਾ, ਉਹਦਾ ਇੰਦਰਜੀਤ ਪੱਠਲ ਹੈ, ਉਹਦਾ ਅੱਜ ਜਨਮ ਦਿਨ ਹੈ। ਜਿਹੜੇ ਭਰਾ ਹੁੰਦੇ ਨੇ ਕਹਿੰਦੇ ਸੱਜੀਆਂ ਬਾਹਾਂ ਹੁੰਦੇ ਨੇ, ਔਖੇ ਵੇਲੇ ਜਦੋਂ ਸਾਰੇ ਮੂੰਹ ਫੇਰ ਲੈਂਦੇ ਨੇ ਜਾਂ ਕੋਈ ਭੀੜ ਪੈਂਦੀ ਹੈ ਤਾਂ ਉਸ ਵੇਲੇ ਜਿਹੜੇ ਭਰਾ ਉਹ ਨਾਲ ਖੜ੍ਹਦੇ ਨੇ ਮੋਢੇ ਨਾਲ ਮੋਢਾ, ਭਾਵੇਂ ਤੁਹਾਨੂੰ ਫਾਈਨੈਂਸ਼ੀਅਲ ਹੋਵੇ ਜਾਂ ਫਿਰ ਇਮੋਸ਼ਨਲ ਸਪੋਰਟ ਹੋਵੇ, ਜਿਹੜਾ ਭਰਾਵਾਂ ਦਾ ਸਾਥ ਜਦੋਂ ਹੁੰਦਾ ਅਤੇ ਬੰਡਿਆ ਜਿਹੜਾ ਆ ਉਹ ਬੱਬਰ ਸ਼ੇਰ ਬਣ ਜਾਂਦਾ। ਸੋ ਇਸੇ ਤਰ੍ਹਾਂ ਮੇਰਾ ਛੋਟਾ ਵੀਰ ਇੰਦਰਜੀਤ ਹਰ ਔਖੇ ਸੌਖੇ ਵੇਲੇ ਮੇਰੇ ਨਾਲ ਖੜ੍ਹਿਆ, ਅਤੇ ਕਈ ਵਾਰ ਜਿਹੜਾ ਮੇਰਾ ਮਾਰਗਦਰਸ਼ਨ ਵੀ ਕੀਤਾ, ਭਾਵੇਂ ਛੋਟਾ ਆ ਪਰ ਮੈਂ ਇਹ ਸਮਝਦਾ ਵੀ ਸਿਆਣਾ ਆ, ਮੇਰੇ ਤੋਂ ਵੀ ਵੱਧ ਸਿਆਣਾ ਆ। ਕਈ ਵਾਰ ਕਈ ਬਿਜ਼ਨਸ ਦੇ ਵਿੱਚ ਜਦੋਂ ਸਲਾਹ ਕਰਨ ਦੀ ਲੋੜ ਪੈਂਦੀ ਹੈ, ਜਦੋਂ ਐਨ ਰਿਜ਼ਲਟ 'ਤੇ ਪਹੁੰਚਣਾ ਹੁੰਦਾ, ਅਤੇ ਛੋਟੇ ਵੀਰ ਨੇ ਮੇਰੀ ਆਪਣੀ ਕਾਬਲੀਅਤ ਨੂੰ ਹੈ ਜਿਹੜਾ ਹਰ ਵਕਤ ਹੈ ਜਿਹੜਾ ਸਾਬਿਤ ਕੀਤਾ, ਅਤੇ ਮੈਨੂੰ ਬੜਾ ਮਾਣ ਹੈ, ਖੁਸ਼ਕਿਸਮਤ ਹੈ ਅਤੇ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੈ ਵੀ ਇੰਦਰਜੀਤ ਵਰਗਾ ਜਿਹੜਾ ਭਰਾ ਮੇਰੀ ਝੋਲੀ ਦੇ ਵਿੱਚ ਪਾਇਆ, ਅਤੇ ਇਹੋ ਜਿਹੇ ਭਰਾ ਪਰਮਾਤਮਾ ਸਭ ਨੂੰ ਦੇਵੇ। ਆਇਓ ਇੱਕ ਵਾਰ ਆਪਣੇ ਛੋਟੇ ਵੀਰ ਨੂੰ ਹੈ ਜਿਹੜਾ ਇੰਦਰਜੀਤ ਨੂੰ ਹੈ ਜਿਹੜਾ ਅੱਜ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ, ਪੱਠਲ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ। ਸੋ ਇਸ ਜਨਮ ਦਿਨ ਦੇ ਗੀਤ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਫਿਰ ਵੱਖ ਵੱਖ ਵਿਸ਼ਿਆਂ ਨੂੰ ਅੱਜ ਛੂਹਣ ਦੀ ਕੋਸ਼ਿਸ਼ ਹੋਵੇਗੀ। ਅੱਜ ਬੁੱਧਵਾਰ ਹੈ,

ਕਿਆ ਬਾਤ ਹੈ ਜੀ, ਕਿਆ ਬਾਤ ਹੈ। ਹੈਪੀ ਬਰਥਡੇ, ਹੈਪੀ ਬਰਥਡੇ ਛੋਟੇ ਵੀਰ, ਹੈਪੀ ਬਰਥਡੇ ਰੰਮੂ। ਅਤੇ ਦੋਸਤੋ ਆਓ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਕੁਛ ਕੁ ਜਿਹੜੀਆਂ ਹੈਡਲਾਈਨਸ ਆ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ, ਅਤੇ ਉਸ ਤੋਂ ਬਾਅਦ ਫਿਰ ਹੈ ਜਿਹੜਾ ਅੱਜ ਹਲਕੇ ਫੁਲਕੇ ਜਿਹੜੇ ਟੌਪਿਕ ਹੈ ਵਿਸ਼ੇ ਦੇ ਵੱਲ ਜਾਵਾਂਗੇ। ਅਤੇ ਤੁਸੀਂ ਇਹ ਜਿਹੜਾ ਮੈਨੂੰ ਉਮੀਦ ਹੈ ਉਹਦੇ 'ਤੇ ਵੀ ਆਪਣੀ ਜਿਹੜੀ ਹੈ ਟਿਕਾ ਟਿੱਪਣੀ ਕਰੋਗੇ। ਟਿਕਾ ਟਿੱਪਣੀ ਕੀ, ਆਪਣੀਆਂ ਯਾਦਾਂ ਸਾਡੀਆਂ ਸਾਡੇ ਨਾਲ ਸਾਂਝੀਆਂ ਕਰੋਗੇ। ਆਹ ਅੱਜ ਪਤਾ ਨਹੀਂ ਕੀ ਹੈ, ਜੀਵ ਟਪਲਾ ਵਾਰ ਵਾਰ ਖਾ ਰਹੀ ਕਈ ਵਾਰ ਹੁੰਦਾ ਨਾ, ਅੱਜ ਪਤਾ ਨਹੀਂ ਕਈ ਵਾਰ ਜੀਵ ਹੈ ਜਿਹੜਾ ਟਪਲਾ, ਜੋ ਕਹਿਣਾ ਕੁਛ ਚਾਹੁੰਦਾ ਦਿਮਾਗ ਦੇ ਵਿੱਚ ਕੁਛ ਸ਼ਬਦ ਹੈ, ਪਰ ਜੀਵ ਹੈ ਜਿਹੜੀ ਉਹ ਅੜ ਜਾਂਦੀ ਹੈ। ਚਲੋ ਕਈ ਵਾਰ ਹੁੰਦਾ ਹੌਲੀ ਹੌਲੀ ਮਸ਼ੀਨ ਹੈ ਜਿਹੜੀ ਗਰਮ ਹੋ ਜਾਣੀ ਹੈ। ਅਤੇ ਦੋਸਤੋ ਇਹ ਖਬਰ ਹੈ ਜਿਹੜੀ ਤੁਹਾਨੂੰ ਸਾਰਿਆਂ ਨੂੰ ਆ ਗਈ ਹੋਵੇਗੀ। ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਦੇ ਕਈ ਉਤਪਾਦਾਂ 'ਤੇ ਜਿਹੜਾ 50% ਟੈਰਿਫ 19 ਅਗਸਤ ਤੋਂ ਲਾਗੂ ਹੋਣਾ ਸੀ, ਯਾਨੀ ਕਿ ਅੱਜ, ਪਰ ਰਾਤ 10:30 ਆ ਜਿਹੜੀ ਅਪਡੇਟ ਆ ਗਈ ਸੀਗੀ, ਟਰੰਪ ਨੇ ਇਹ ਟੈਰਿਫ ਹੈ ਜਿਹੜੇ 3 ਦਿਨਾਂ ਵਾਸਤੇ ਆ ਜਿਹੜੇ ਹਜੇ ਰੋਕ ਦਿੱਤੇ ਆ। ਟਰੰਪ ਦਾ ਕਹਿਣਾ ਕੈਨੇਡਾ ਅਤੇ ਅਮਰੀਕਾ ਵਿਚਕਾਰ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣ ਦੀ ਸ਼ਰਤ 'ਤੇ ਇੱਕ ਡੀਲ ਆ ਜਿਹੜੀ ਉਹ ਹੋ ਗਈ ਹੈ। ਸੋ ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਲਗਭਗ 28 ਬਿਲੀਅਨ ਦੇ ਕੈਨੇਡੀਅਨ ਸਮਾਨ 'ਤੇ 50% ਡਿਊਟੀ ਲਗਾਉਣ ਦੀ ਆ ਜਿਹੜੀ ਤਿਆਰੀ ਕੀਤੀ ਗਈ ਸੀਗੀ, ਜਿਸ ਦੇ ਵਿੱਚ ਹਾਕੀ ਸਟਿਕਸ ਹੋ ਗਿਆ, ਸ਼ਹਿਦ ਹੋ ਗਿਆ, ਵਾਈਨ, ਸੀਮੈਂਟ ਵਰਗੇ ਕਈ ਉਤਪਾਦ ਸ਼ਾਮਲ ਸਨ। ਇਹ ਸਮਾਨ ਹੈ ਜਿਹੜਾ ਅਮਰੀਕਾ ਨੂੰ ਜਾਣ ਵਾਲੇ ਕੈਨੇਡੀਅਨ ਨਿਰਯਾਤ ਦਾ ਲਗਭਗ 5% ਹੈ ਜਿਹੜਾ ਉਹ ਬਣਦਾ ਹੈ। ਖਾਸ ਗੱਲ ਇਹ ਸੀ ਕਿ ਇਹਨਾਂ ਟੈਰਫਾਂ ਦੇ ਵਿੱਚ ਕੁਸਮਾ ਅਧੀਨ ਆਉਣ ਵਾਲੇ ਸਮਾਨ ਨੂੰ ਵੀ ਛੋਟ ਹੈ ਜਿਹੜੀ ਨਹੀਂ ਮਿਲਦੀ ਸੀ, ਜਿਸ ਕਾਰਨ ਕੈਨੇਡੀਅਨ ਕਾਰੋਬਾਰਾਂ ਨੂੰ ਆ ਜਿਹੜੀ ਵੱਡੀ ਚਿੰਤਾ ਸੀ। ਕੁਝ ਛੋਟੇ ਕਾਰੋਬਾਰਾਂ ਦਾ ਕਹਿਣਾ ਸੀ ਕਿ ਜੇ 50% ਟੈਰਿਫ ਨਾਲ ਅਮਰੀਕਾ ਵਿੱਚ ਕਾਰੋਬਾਰ ਕਰਨਾ ਉਹਨਾਂ ਲਈ ਬਹੁਤ ਮੁਸ਼ਕਿਲ ਹੈ ਜਿਹੜਾ ਹੋ ਸਕਦਾ ਹੈ। ਸੋ ਤੁਹਾਡੇ ਮੁਤਾਬਕ ਇਹ 3 ਦਿਨਾਂ ਦੀ ਰੋਕ ਹੈ ਜਿਹੜਾ ਕਿ ਕੈਨੇਡਾ ਲਈ ਇੱਕ ਚੰਗੀ ਖਬਰ ਹੈ ਜਾਂ ਅਜੇ ਵੀ ਸਾਵਧਾਨ ਰਹਿਣ ਦੀ ਲੋੜ ਹੈ? ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ, ਉਹਨਾਂ ਨੇ ਵੀ ਹੈ ਜਿਹੜਾ ਇੱਕ ਪਬਲਿਕ ਨੋਟਿਸ ਹੈ ਜਿਹੜਾ ਜਾਂ ਪ੍ਰੈਸ ਨੋਟ ਹੈ ਜਿਹੜਾ ਉਹ ਜਾਰੀ ਕੀਤਾ, ਅਤੇ ਉੱਥੇ ਟਰੰਪ ਸਾਹਿਬ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਜਿਹੜੀ ਜਾਣਕਾਰੀ ਦਿੱਤੀ ਇਸ ਡੀਲ ਬਾਰੇ। ਕਾਰਨੀ ਸਾਹਿਬ ਨੇ ਇਹ ਲਿਖਿਆ ਵੀ ਅਸੀਂ ਆ ਜਿਹੜਾ ਕੈਨੇਡੀਅਨ ਵਾਸਤੇ ਖੜ੍ਹੇ ਹਾਂ, ਇੱਕ ਵਧੀਆ ਡੀਲ ਹੈ ਜਿਹੜੀ ਅਮਰੀਕਾ ਦੇ ਨਾਲ ਬਣਾਉਣ ਦੀ ਪੂਰੀ ਸਾਡੀ ਕੋਸ਼ਿਸ਼ ਚੱਲ ਰਹੀ ਹੈ, ਅਤੇ ਬੜੀ ਜਲਦੀ ਹੈ ਜਿਹੜਾ ਉਸ ਡੀਲ ਨੂੰ ਆ ਜਿਹੜਾ ਅਮਲੀ ਰੂਪ ਹੈ ਜਿਹੜਾ ਉਹ ਦੇ ਦਿੱਤਾ ਜਾਵੇਗਾ। ਅਤੇ ਟਰੰਪ ਸਾਹਿਬ ਨੇ ਜਿਹੜਾ ਪਾਈਪ ਲਾਈਨ ਨੂੰ ਲੈ ਕੇ ਦਿੱਤਾ, ਉਹਨਾਂ ਨੇ ਸਲੀਪੀ ਜਿਹੜੇ ਸਾਬਕਾ ਪ੍ਰੈਜੀਡੈਂਟ ਰਹੇ ਨੇ ਅਮੈਰੀਕਾ ਦੇ ਜੋ

ਬਾਈਡਨ ਉਹਨਾਂ ਨੂੰ ਸਲੀਪੀ ਪ੍ਰੈਜੀਡੈਂਟ ਕਹਿ ਕੇ ਸੰਬੋਧਨ ਕਰਦੇ ਆ, ਕਿਹਾ ਵੀ ਉਹ ਪਾਈਪਲਾਈਨ ਜਿਹੜੀ ਉਹਨਾਂ ਨੇ ਠੰਡੇ ਬਸਤੇ ਦੇ ਵਿੱਚ ਪਾ ਦਿੱਤੀ ਹੈ, ਉਸ ਨੂੰ ਹੈ ਜਿਹੜਾ ਹੁਣ ਦੁਬਾਰਾ ਅਸੀਂ ਹੈ ਜਿਹੜਾ ਮੁੜ ਸੁਰਜੀਤ ਉਸ ਪ੍ਰੋਜੈਕਟ ਨੂੰ ਹੈ ਜਿਹੜਾ ਕਰ ਰਹੇ ਹੈ। ਕਿ ਜੇ ਅਮੈਰੀਕਾ ਵਾਰ ਵਾਰ ਕੈਨੇਡੀਅਨ ਸਮਾਨ 'ਤੇ ਟੈਰਿਫ ਲਗਾਉਣ ਦੀ ਧਮਕੀ ਦਿੰਦਾ ਹੈ ਦੋਸਤੋ, ਤਾਂ ਕੀ ਕੈਨੇਡਾ ਨੂੰ ਅਮਰੀਕੀ ਮਾਰਕੀਟ 'ਤੇ ਆਪਣੀ ਨਿਰਭਰਤਾ ਜਿਹੜੀ ਹੈ ਹੋਰ ਘਟਾਉਣੀ ਚਾਹੀਦੀ ਹੈ? ਗੱਲ ਤਾਂ ਇਹ ਹੈ ਵੀ ਇਹ ਰਾਤੋ ਰਾਤ ਹੈ ਜਿਹੜੀ ਜਾਂ ਇੱਕ ਸਾਲ ਦੇ ਵਿੱਚ ਜਿਹੜੀ ਇਹ ਡਿਪੈਂਡੈਂਸੀ ਹੈ ਜਿਹੜੀ ਘੱਟ ਨਹੀਂ ਸਕਦੀ, ਪਰ ਪਿਛਲੇ ਜੇ ਆਪਾਂ ਅੰਕੜੇ ਦੇਖਦੇ ਹਾਂ ਬਿਲੀਅਨਸ ਆਫ ਡਾਲਰ ਹੈ ਜਿਹੜਾ ਉਹ ਜਿਹੜਾ ਅਮਰੀਕਾ ਨੂੰ ਜਾਂਦਾ ਸੀਗਾ ਉਹ ਘਟਿਆ ਹੈ। ਸੋ ਜਿਹਨੂੰ ਆਪਾਂ ਐਨਰਜੀ ਰਿਸੋਰਸਿਸ ਜਾਂ ਹੋਰ ਕਈ ਸਮਾਨ ਦੇ ਤੌਰ 'ਤੇ ਵੀ ਹੈ ਜਿਹੜਾ ਦੇਖ ਸਕਦੇ ਹੈ। ਕੀ ਕੈਨੇਡਾ ਨੂੰ ਸਮਝੌਤੇ ਲਈ ਕੁਝ ਰਿਆਇਤਾਂ ਦੇਣੀਆਂ ਚਾਹੀਦੀਆਂ ਜਿਹਦੇ 'ਤੇ ਅਮਰੀਕਾ ਅੜਿਆ ਹੋਇਆ ਹੈ, ਜਿਵੇਂ ਡੈਰੀ ਹੋ ਗਿਆ, ਆਟੋ ਅਤੇ ਹੋਰ ਉਦਯੋਗਾਂ ਦੇ ਹਿੱਤਾਂ 'ਤੇ, ਜਾਂ ਫਿਰ ਜਿਹੜਾ ਕੈਨੇਡਾ ਨੂੰ ਸਖ਼ਤ ਰਹਿਣਾ ਚਾਹੀਦਾ ਹੈ? ਸੋ ਇਹ ਸਵਾਲ ਹੈ, ਤੁਸੀਂ ਹੈ ਜਿਹੜੇ ਆਪੋ ਆਪਣੇ ਵਿਚਾਰ ਦੇ ਸਕਦੇ ਹੋ। ਤੁਸੀਂ ਵੀ ਇਹ ਦੀਨ ਦੁਨੀਆਂ ਦੀ ਸਮਝ ਰੱਖਦੇ ਹੋ, ਜੋ ਟੈਰਿਫ ਵਾਰ ਹੈ ਜਿਹੜਾ ਇੰਨੇ ਸਮੇਂ ਤੋਂ ਚੱਲ ਰਿਹਾ ਹੈ ਉਹਦੇ 'ਤੇ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ? ਕੀ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਡੀਲ ਹੈ ਜਿਹੜੀ ਕੈਨੇਡਾ ਦੇ ਹੱਕ ਦੇ ਵਿੱਚ ਭੁਗਤ ਸਕਦੀ ਹੈ, ਜਾਂ ਤੁਹਾਨੂੰ ਲੱਗਦਾ ਵੀ ਅਮੈਰੀਕਾ ਦੇ ਟਰੰਪ ਸਾਹਿਬ ਹੈ ਜਿਹੜੇ ਆਪਣੀ ਜਿੱਦ ਹੈ ਜਿਹੜੀ ਉਹ ਮਨਵਾ ਕੇ ਛੱਡਣਗੇ? ਚੇਤੇ ਰਹੇ ਪਿਛਲੇ ਹਫ਼ਤੇ ਜਿਹੜਾ ਪਿਛਲੇ ਇੱਕ ਦੋ ਹਫ਼ਤੇ ਪਹਿਲਾਂ ਉਹਨਾਂ ਨੇ ਟਰੰਪ ਸਾਹਿਬ ਨੇ ਕੈਨੇਡਾ ਨੂੰ ਹੈ ਜਿਹੜਾ ਜਾਂ ਕੈਨੇਡਾ ਦੀ ਲੀਡਰਸ਼ਿਪ ਨੂੰ ਹੈ ਜਿਹੜਾ ਨੈਸਟੀ ਵੀ ਕਿਹਾ ਸੀਗਾ। ਕਹਿੰਦੇ ਕੈਨੇਡੀਅਨ ਪੀਪਲਸ ਆਰ ਨਾਈਸ, ਮੈਂ ਉਹਨਾਂ ਨੂੰ ਪਸੰਦ ਕਰਦਾ, ਪਰ ਜਿਹੜੀ ਲੀਡਰਸ਼ਿਪ ਹੈ ਉਹ ਨੈਸਟੀ ਹੈ। ਕਹਿਣ ਦਾ ਭਾਵ ਉੱਥੋਂ ਜਿਹੜੇ ਮਾਹਿਰ ਹੈ ਬੁੱਧੀਜੀਵ ਆ ਉਹਨਾਂ ਨੇ ਇਹੀ ਅੰਦਾਜ਼ੇ ਲਾਏ ਸੀਗੇ ਵੀ ਕੈਨੇਡਾ ਜਿਹੜੀ ਹੈ ਇੱਕ ਡੀਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਜੋ ਕੈਨੇਡਾ ਦੇ ਵਪਾਰ ਨੂੰ, ਕੈਨੇਡਾ ਦੇ ਉਦਯੋਗ ਨੂੰ, ਕੈਨੇਡਾ ਦੀਆਂ ਨੌਕਰੀਆਂ ਨੂੰ ਹੈ ਜਿਹੜਾ ਉਹ ਬਚਾ ਸਕੇ। ਤੋ ਇਸ 'ਤੇ ਜਿਹੜੀ ਇੱਕ ਹੋਰ ਖਬਰ ਆਈ ਹੈ ਵੀ ਕੈਨੇਡਾ ਦੇ ਵਿੱਚ ਭਾਵੇਂ ਅਮਰੀਕੀ ਟੈਰਿਫਾਂ ਅਤੇ ਵਪਾਰਕ ਤਣਾਅ ਦੇ ਬਾਵਜੂਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਦੀ ਜਿਹੜੀ ਲੋਕਪ੍ਰਿਯਤਾ ਆ ਉਹ ਮਜ਼ਬੂਤ ਬਣੀ ਹੋਈ ਹੈ। ਤਾਜ਼ਾ ਪੋਲਿੰਗ ਦੇ ਰੁਝਾਨ ਦੱਸਦੇ ਹਨ ਕਿ ਹੁਣ ਜੇ ਫੈਡਰਲ ਚੋਣਾਂ ਹੁੰਦੀਆਂ ਨੇ ਤਾਂ ਲਿਬਰਲ ਪਾਰਟੀ ਮੁੜ ਸਰਕਾਰ ਬਣਾਉਣ ਦੀ ਮਜ਼ਬੂਤ ਸਥਿਤੀ ਦੇ ਵਿੱਚ ਹੋਵੇਗੀ। ਹਾਲਿਆ ਹੋਰ ਪੋਲਿੰਗ ਵਿੱਚ ਵੀ ਟਰੰਪ ਅਤੇ ਅਮਰੀਕਾ ਦੇ ਨਾਲ ਸੰਬੰਧਿਤ ਮੁੱਦਿਆਂ ਨੂੰ ਸੰਭਾਲਣ ਦੇ ਮਾਮਲੇ ਦੇ ਵਿੱਚ ਵੀ ਲਿਬਰਲਾਂ ਨੂੰ ਕੰਜ਼ਰਵੇਟਿਵਾਂ ਉੱਤੇ ਵੱਡੀ ਬੜਤ ਹੈ ਜਿਹੜੀ ਉਹ ਮਿਲਦੀ ਪਈ ਹੈ। ਸੋ ਇੱਕ ਲੇਜਰ ਪੋਲ ਹੈ ਜਿਹੜੀ ਉਹ ਆਈ ਹੈ, ਉਹਦੇ ਵਿੱਚ ਦੱਸਿਆ ਗਿਆ ਵੀ ਕੈਨੇਡਾ ਅਮਰੀਕਾ ਵਿਚਾਲੇ ਚੱਲ ਰਹੀ ਟਰੇਡ ਗੱਲਬਾਤ ਦੇ ਵਿੱਚ ਬਹੁਤੇ ਜਿਹੜੇ ਕੈਨੇਡੀਅਨ ਹੈ ਉਹ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਅਮਰੀਕਾ ਅੱਗੇ ਹੋਰ ਰਿਆਇਤਾਂ ਨਾ ਦੇਵੇ। ਸਰਵੇਖਣ ਦੇ ਵਿੱਚ ਦੱਸਿਆ ਗਿਆ ਵੀ 56% ਲੋਕਾਂ ਨੇ ਸਖ਼ਤ ਰੁੱਖ ਅਪਣਾਉਣ ਦੀ ਗੱਲ ਕਹੀ ਹੈ ਅਤੇ ਹੋਰ ਕਨਸੈਸ਼ਨਸ ਨਾ ਦੇਣ ਦੀ ਹਮਾਇਤ ਕੀਤੀ ਹੈ, ਜਦਕਿ ਲਗਭਗ ਇੱਕ ਤਿਹਾਈ ਲੋਕਾਂ ਨੇ ਕਿਹਾ ਵੀ ਸਰਕਾਰ ਨੂੰ ਸਮਝੌਤੇ ਲਈ ਕੁਝ ਲਚਕ ਹੈ ਜਿਹੜੀ ਉਹ ਦਿਖਾਉਣੀ ਚਾਹੀਦੀ ਹੈ। ਇਹ ਸਰਵੇਖਣ ਉਸ ਸਮੇਂ ਆਏ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਭਗ 28 ਬਿਲੀਅਨ ਦੇ ਕੈਨੇਡੀਅਨ ਸਮਾਨ ਉੱਤੇ ਨਵੇਂ 50% ਟੈਰਿਫ ਲਾਉਣ ਦੀ ਧਮਕੀ ਦਿੱਤੀ ਗਈ ਹੈ। ਕੈਨੇਡਾ ਦੇ ਟਰੇਡ ਮੰਤਰੀ ਲਿਬਾਂਕ ਅਤੇ ਵਪਾਰਕ ਵਾਰਤਾਕਾਰ ਜਿਹੜੇ US ਦੇ ਨੇ ਵਾਸ਼ਿੰਗਟਨ ਦੇ ਵਿੱਚ ਸਮਝੌਤੇ ਦੀ ਕਰਨ ਦੀ ਹਰ ਕੋਸ਼ਿਸ਼ ਹੈ ਜਿਹੜੀ ਦੋਸਤੋ ਉਹ ਕਰ ਰਹੇ ਨੇ। ਕੀ ਤੁਹਾਨੂੰ ਲੱਗਦਾ ਵੀ ਜਿਹੜਾ ਡੈਰੀ ਪ੍ਰੋਡਕਟਸ ਹੋ ਗਿਆ ਜਾਂ ਸਪਲਾਈ ਚੇਨ ਨੂੰ ਲੈ ਕੇ ਜਾਂ ਫਿਰ US ਦੀ ਜਿਹੜੀ ਹੈ ਦਾਰੂ ਨੂੰ ਲੈ ਕੇ ਜਿਹੜੇ ਉੱਥੇ ਦੇ ਜਿਹੜੇ ਵਪਾਰਕ ਰਿਪ੍ਰੈਜੈਂਟੇਟਿਵਸ ਹੈ US ਦੇ ਉਹਨਾਂ ਨੇ ਇਹ ਜਿਹੜੀ ਜਿੱਦ ਫੜੀ ਹੈ ਕਿ ਕੈਨੇਡਾ ਜਿਹੜੀ ਹੈ ਉਸਦੇ ਵਿੱਚ ਛੋਟ ਦੇਵੇਗਾ। ਦੇਖੋ ਹਜੇ ਤੱਕ ਡੀਲ ਹੈ ਜਿਹੜੀ ਸਾਹਮਣੇ ਨਹੀਂ ਆਵੇਗੀ ਜਦੋਂ ਤੱਕ ਸਿਆਹੀ ਨਹੀਂ ਪੈਂਦੀ, ਜਦੋਂ ਤੱਕ ਡਾਕੂਮੈਂਟਸ ਹੈ। ਹਾਂ, ਕੁਛ ਕੁ ਜਿਹੜੇ ਖੋਜਕਾਰ ਜਿਹੜੇ ਪੱਤਰਕਾਰ ਹੈ ਉਹ ਥੋੜ੍ਹੀ ਥੋੜ੍ਹੀ ਜਾਣਕਾਰੀ ਹੈ ਜਿਹੜੀ ਉਹ ਲਿਆ ਰਹੇ ਨੇ ਵੀ ਡੀਲ ਦੇ ਵਿੱਚ ਕਿਹੜੀਆਂ ਕਿਹੜੀਆਂ ਸ਼ਰਤਾਂ ਨੇ ਅਤੇ ਕਿਹੜੀਆਂ ਕਿਹੜੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਨੇ। ਕੀ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਡੀਲ ਹੈ ਜੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਹੋ ਜਾਂਦੀ ਹੈ ਇੱਕ ਮੀਲ ਪੱਥਰ ਸਥਾਪਿਤ ਹੋਵੇਗੀ, ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਜਦੋਂ ਤੱਕ ਟਰੰਪ ਸਾਹਿਬ ਹੈ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਰਹਿਣਗੇ ਉਦੋਂ ਤੱਕ ਜਿਹੜੀ ਤਲਵਾਰ ਹੈ ਇਸੇ ਤਰ੍ਹਾਂ ਕੈਨੇਡਾ ਦੇ ਉੱਤੇ ਹੈ ਜਿਹੜੀ ਉਹ ਲਮਕੀ ਰਹੇਗੀ? ਇਹਦੇ 'ਤੇ ਤੁਸੀਂ ਆਪਣੇ ਕੋਈ ਵਿਚਾਰ ਦੇਣੇ ਹੋਵੇ, ਇਹ ਜੋ ਕੈਨੇਡਾ US ਦੇ ਵਿਚਕਾਰ ਜਿਹੜੀ ਡੀਲ ਜਾਂ ਸਮਝੌਤਾ ਜਿਹੜਾ ਇਹ ਚੱਲ ਰਿਹਾ ਇਹਦੇ 'ਤੇ ਤੁਸੀਂ ਕੋਈ ਆਪਣੀ ਟੀਕਾ ਟਿੱਪਣੀ ਦਾ ਕਟਾਕਸ਼ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਤੱਕ ਕੋਈ ਹੋਰ ਜਾਣਕਾਰੀ ਹੈਗੀ ਹੈ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-673-3337 905-673-3337 'ਤੇ ਤੁਸੀਂ ਦੋਸਤੋ ਆਪਣੇ ਵਿਚਾਰ ਦੇ ਸਕਦੇ ਹੋ। ਸੋ ਕੀ ਤੁਹਾਡੇ ਮੁਤਾਬਕ ਇਹ 3 ਦਿਨਾਂ ਦੀ ਰੋਕ ਹੈ ਜਿਹੜੀ ਕੈਨੇਡਾ ਲਈ ਇੱਕ ਚੰਗੀ ਖਬਰ ਹੈ ਜਾਂ ਅਜੇ ਵੀ ਸਾਵਧਾਨ ਰਹਿਣ ਦੀ ਲੋੜ ਹੈ? ਕਿਉਂਕਿ ਸਾਨੂੰ ਪਤਾ ਹੈ ਵੀ ਟਰੰਪ ਸਾਹਿਬ ਐਨ ਅਖੀਰਲੇ ਮੌਕੇ ਹੈ ਜਿਹੜਾ
ਉਹ ਟੱਪਲਾ ਖਾ ਜਾਂਦੇ ਨੇ। ਡੀਲ ਹੈ ਜਿਹੜੀ ਜਦੋਂ ਐਨ ਸਿਰੇ ਚੜ੍ਹੀ ਹੁੰਦੀ ਹੈ ਉਦੋਂ ਕਈ ਵਾਰ ਹੈ ਜਿਹੜਾ ਉਹ ਡੀਲ ਤੋਂ ਮੂੰਹ ਵੀ ਮੋੜ ਲੈਂਦੇ ਨੇ। ਕੀ ਤੁਹਾਨੂੰ ਲੱਗਦਾ ਵੀ ਇਹ ਤਿੰਨ ਦਿਨਾਂ ਦੇ ਵਿੱਚ ਕੈਨੇਡਾ ਆਪਣੇ ਪੱਖ ਦੇ ਵਿੱਚ ਕੋਈ ਡੀਲ ਹੈ ਜਿਹੜੀ ਉਹ ਭੁਗਤਾ ਸਕੇਗਾ? ਜਿੱਦਾਂ ਉਹਦਾ ਕਿਹਾ ਗਿਆ ਵੀ ਤਕਰੀਬਨ ਸਾਰਾ ਕੁਛ ਹੈ ਜਿਹੜਾ ਸਹਿਮਤੀ ਬਣ ਗਈ ਹੈ, ਬਸ ਹੁਣ ਡਾਕੂਮੈਂਟਸ ਨੂੰ ਹੈ ਜਿਹੜਾ ਅਮਲੀ ਰੂਪ ਹੈ ਜਿਹੜਾ ਉਹ ਦੇਣਾ ਬਣਦਾ ਹੈ। ਕੀ ਤੁਹਾਨੂੰ ਲੱਗਦਾ ਵੀ ਕੈਨੇਡਾ ਨੇ ਆ ਜਿਹੜਾ ਆਪਣੇ ਕਈ ਰਿਆਇਤਾਂ ਜਿੱਦਾਂ ਸਪਲਾਈ ਲੋਜਿਸਟਿਕ ਡੈਰੀ ਹੋ ਗਿਆ ਜਾਂ ਫਿਰ ਕਈ ਹੋਰ ਉਦਯੋਗਾਂ ਦੇ ਵਿੱਚ ਅਮਰੀਕਾ ਨੂੰ ਆ ਜਿਹੜੀ ਰਿਆਇਤ ਦਿੱਤੀ ਹੋਵੇਗੀ, ਜੋ ਲੰਬੇ ਸਮੇਂ ਤੋਂ ਇਹ ਮਾਮਲਾ ਜਿਹੜਾ ਆ ਇਹ ਚੱਲਦਾ ਆ ਰਿਹਾ। 2023 ਦੇ ਵਿੱਚ ਵੀ ਹੈ ਜਿਹੜਾ ਅਮਰੀਕਾ ਦੇ ਕੈਨੇਡਾ ਦੇ ਵਿਚਕਾਰ ਇਹ ਮਾਮਲਾ ਉੱਠਿਆ ਸੀਗਾ, ਪਰ ਉਸ ਵਕਤ ਹੈ ਜਿਹੜਾ ਕੈਨੇਡਾ ਨੇ ਜ਼ੋਰਦਾਰ ਆਪਣੀ ਮਿਸਾਲ ਹੈ ਜਿਹੜੀ ਪੇਸ਼ ਕੀਤੀ ਸੀਗੀ। ਪਰ ਹੁਣ ਇਸ ਵਾਰ ਹਾਲਾਤ ਹੈ ਜਿਹੜੇ ਕੁਛ ਹੋਰ ਨੇ। ਟਰੰਪ ਸਾਹਿਬ ਲਗਾਤਾਰ ਟੈਰਿਫ ਲਾ ਰਹੇ ਨੇ, ਉੱਧਰ ਉਹਨਾਂ ਦੇ US ਸੁਪਰੀਮ ਕੋਰਟ ਹੈ ਜਿਹੜਾ ਉਹ ਟੈਰਿਫਾਂ ਨੂੰ ਇਲੀਗਲ ਘੋਸ਼ਿਤ ਕਰ ਰਿਹਾ। ਪਰ ਟਰੰਪ ਸਾਹਿਬ ਜਾਂ ਉਹਨਾਂ ਦਾ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੇ ਅੜੀਅਲ ਰੁੱਖ ਅਪਣਾਇਆ ਹੋਇਆ ਵੀ ਭਾਈ ਟੈਰਿਫ ਲੱਗਣੇ ਤਾਂ ਲੱਗਣੇ ਹੀ ਨੇ। ਸੋ ਇਹਦੇ 'ਤੇ ਕੋਈ ਤੁਸੀਂ ਆਪਣੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-673-3337 905-673-3337 905-673-3337। ਦੋਸਤੋ ਇੱਕ ਲਾਸਟ ਖਬਰ ਹੈ ਬਟ ਨੋਟ ਦਾ ਲੀਸਟ, ਦੋ ਖਬਰਾਂ ਸੋਰੀ ਮੈਂ ਸਾਂਝੀਆਂ ਕਰਾਂਗਾ ਬਸ। ਇੱਕ ਤਾਂ ਇਹ ਹੈ ਵੀ ਜਦੋਂ ਵੀ ਆਪਾਂ ਮਾਰਕੀਟ ਪਲੇਸ ਦੇ ਵਿੱਚ ਭਾਵੇਂ ਰੈਂਟਲ ਕੁਛ ਵੀ ਲੱਭਦੇ ਹੋਈਏ, ਭਾਵੇਂ ਉਹ ਰੈਂਟਲ ਤੁਸੀਂ ਆ ਜਿਹੜਾ ਕਹਿ ਲਓ ਵੀ ਹਾਊਸਿੰਗ ਜਾਂ ਫਿਰ ਬੇਸਮੈਂਟ ਲੱਭ ਰਹੇ ਹੋ ਜਾਂ ਫਿਰ ਰੈਂਟਲ ਤੁਸੀਂ ਪਾਰਕਿੰਗ ਲੱਭ ਰਹੇ ਹੋ, ਅੱਜ ਕੱਲ੍ਹ ਬਹੁਤ ਵੱਡੇ ਪੱਧਰ 'ਤੇ ਜਿਹੜੇ ਸਕੈਮ ਹੋ ਰਹੇ ਨੇ ਜਿਹਦੇ ਵਿੱਚ ਝੂਠੇ ਹੀ ਆ ਜਿਹੜੇ ਕਈ ਲੈਂਡ ਓਨਰ ਆ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ ਅਤੇ ਜਦੋਂ ਡੀਲ ਬਣਾ ਲੈਂਦੇ ਨੇ ਅਤੇ ਉਸ ਤੋਂ ਬਾਅਦ ਇੱਕਦਮ ਜਿਹੜੇ ਅਕਾਊਂਟ ਆ ਜਿਹੜੇ ਉਹ ਜਾਂ ਤਾਂ ਕਹਿ ਲਓ ਵੀ ਮਿਲਦੇ ਹੀ ਨਹੀਂ ਜਾਂ ਫਿਰ ਉਹ ਆਪਣੇ ਅਕਾਊਂਟ ਡਿਲੀਟ ਕਰ ਦਿੰਦੇ ਆ ਅਤੇ ਕਈ ਜਿਹੜੇ ਕੰਜ਼ਿਊਮਰਸ ਹੈ ਉਹਨਾਂ ਨੂੰ ਧੋਖਾਧੜੀ ਦਾ ਸਾਹਮਣਾ ਕਰਨਾ ਪੈਂਦਾ। ਸੋ ਓਟਾਵਾ ਦੇ ਡਾਊਨਟਾਊਨ ਦੇ ਵਿੱਚ ਪਾਰਕਿੰਗ ਲੱਭ ਰਹੇ ਲੋਕਾਂ ਦੇ ਨਾਲ ਕਠਿਤ ਤੌਰ 'ਤੇ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਅਤੇ ਇੱਕ ਦੇ ਨਾਲ ਨਹੀਂ ਹੋਈ, 20 ਤੋਂ ਵੱਧ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਨੂੰ ਹੁਣ ਤੱਕ ਮਿਲ ਚੁੱਕੀਆਂ ਨੇ ਅਤੇ ਇੱਕ ਨੇ ਤਾਂ ਦੱਸਿਆ ਵੀ ਉਸਨੇ ਡਾਊਨਟਾਊਨ ਦੇ ਵਿੱਚ ਪਾਰਕਿੰਗ ਸਪੇਸ ਲਈ $3,900 $3,900 ਅਦਾ ਕੀਤੇ ਅਤੇ ਉਸਨੂੰ ਜਦੋਂ ਜਗ੍ਹਾ ਦਿਖਾਈ ਗਈ ਜਦੋਂ ਤਾਂ ਸਾਰਾ ਮਾਮਲਾ ਉਹਨੂੰ ਅਸਲੀ ਲੱਗ ਰਿਹਾ ਸੀਗਾ, ਉਹਨੂੰ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਹੋਇਆ। ਪਰ ਬਾਅਦ ਦੇ ਵਿੱਚ ਉਸ ਇਮਾਰਤ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਵੱਲੋਂ ਕਿਹਾ ਗਿਆ ਵੀ ਜਿਸ ਵਿਅਕਤੀ ਨੇ ਪਾਰਕਿੰਗ ਤੁਹਾਨੂੰ ਦਿੱਤੀ ਹੈ ਜਾਂ ਰੈਂਟਲ ਇਹ ਸਪੇਸ ਦਿੱਤਾ ਉਸ ਕੋਲ ਉਸ ਸਪੇਸ ਨੂੰ ਕਿਰਾਏ ਜਾਂ ਸਬਲਿਸ 'ਤੇ ਦੇਣ ਦਾ ਕੋਈ ਅਧਿਕਾਰ ਹੀ ਨਹੀਂ ਸੀਗਾ। ਸੋ ਹੁਣ ਵਿਚਾਰਾ ਜਿਹੜਾ ਉਹ ਦੇਖ ਰਿਹਾ ਤਾਂ ਥਾਂ ਪੈਸੇ ਆ ਜਿਹੜੇ ਉਹ ਚਲੇ ਗਏ ਅਤੇ ਹੁਣ ਉਹ ਆ ਜਿਹੜਾ ਗੁਹਾਰ ਲਾ ਰਿਹਾ ਵੀ ਮੇਰੇ ਨਾਲ ਹੈ ਜਿਹੜੀ ਉਹ ਠੱਗੀ ਆ ਜਿਹੜੀ ਵੱਜ ਚੁੱਕੀ ਹੈ ਅਤੇ ਮੈਨੂੰ ਬਚਾਇਆ ਜਾਵੇ। ਅਤੇ ਇੱਕ ਜਾਗਰੂਕਤਾ ਦੇ ਤੌਰ 'ਤੇ ਆ ਜਿਹੜਾ ਉਹਨੇ ਆ ਜਿਹੜਾ ਪੱਤਰਕਾਰਾਂ ਨੂੰ ਦੱਸਿਆ ਵੀ ਭਾਈ ਜਿੰਨਾ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਉਸੇ ਤਰ੍ਹਾਂ ਜਿਹੜਾ ਸਾਈਬਰ ਕ੍ਰਾਈਮ ਹੈ ਜਿਹੜਾ ਉਹ ਵੀ ਆਪਣੀਆਂ ਜਾਲ ਜਾਂ ਆਪਣੀਆਂ ਜੜ੍ਹਾਂ ਜਿਹੜੀਆਂ ਨੇ ਹੋਰ ਮਜ਼ਬੂਤ ਕਰ ਰਿਹਾ। ਸੋ ਇਸ ਕਰਕੇ ਸੁਚੇਤ ਹੋ ਕੇ ਜੇ ਤੁਸੀਂ ਆ ਜਿਹੜਾ ਖਰੀਦੋ ਫਰੋਖਤ ਕਰਦੇ ਪਏ ਹੋ ਔਨਲਾਈਨ ਤਾਂ ਬੜੇ ਹੀ ਸੁਚੇਤ ਅਤੇ ਜਾਗਰੂਕ ਰਹੋ। ਕੈਨੇਡਾ ਦੇ ਵਿੱਚ ਨਵਾਂ ਸਕੂਲੀ ਸਾਲ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ, ਪਰ ਬਹੁਤ ਸਾਰੇ ਜਿਹੜੇ ਪੋਸਟ ਸੈਕੰਡਰੀ ਵਿਦਿਆਰਥੀ ਹੈ ਉਹਨਾਂ ਲਈ ਕਿਤਾਬਾਂ ਅਤੇ ਕਲਾਸਾਂ ਨਾਲੋਂ ਵੱਡੀ ਚਿੰਤਾ ਇਸ ਟਾਈਮ ਪੈਸਿਆਂ ਦੀ ਬਣੀ ਹੋਈ ਹੈ। ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ TD ਸਰਵੇ ਮੁਤਾਬਕ ਮਹਿੰਗਾਈ, ਕਿਰਾਇਆ, ਗਰੋਸਰੀ, ਟਿਊਸ਼ਨ ਅਤੇ ਕਰਜ਼ੇ ਵਰਗੇ ਖਰਚੇ ਵਿਦਿਆਰਥੀਆਂ 'ਤੇ ਵੱਡੇ ਦਬਾਅ ਪਾ ਰਹੇ ਹਨ। ਸਰਵੇ ਦੇ ਵਿੱਚ ਦੱਸਿਆ ਗਿਆ 89% ਵਿਦਿਆਰਥੀਆਂ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਹੈ ਜਿਹੜਾ ਉਹ ਮਹਿਸੂਸ ਕੀਤਾ ਅਤੇ 76% ਦਾ ਕਹਿਣਾ ਵੀ ਪੈਸਿਆਂ ਦੀ ਚਿੰਤਾ ਨੇ ਉਹਨਾਂ ਦੀ ਵੈਲਬੀਂਗ ਜਾਂ ਫਿਰ ਪੜ੍ਹਾਈ 'ਤੇ ਇੱਕ ਨਕਾਰਾਤਮਕ ਅਸਰ ਪਾਇਆ, ਜਦਕਿ 20% ਵਿਦਿਆਰਥੀ ਪੜ੍ਹਾਈ ਨਾਲੋਂ ਪੈਸਿਆਂ ਨੂੰ ਲੈ ਕੇ ਜ਼ਿਆਦਾ ਸਟ੍ਰੈਸ ਹਨ। ਦੋਸਤੋ ਇਹ ਚੀਜ਼ਾਂ ਇਹ ਖਬਰਾਂ ਆਈਆਂ ਨੇ, ਇਹ ਤੁਹਾਡੇ ਨਾਲ ਇੱਕ ਜਾਗਰੂਕਤਾ ਦੇ ਤੌਰ 'ਤੇ ਵੀ ਮੈਂ ਖਬਰਾਂ ਤਾਂ ਸ਼ੇਅਰ ਕਰਦਾ ਵੀ ਜੋ ਇਹਨਾਂ ਦੇ ਪੇਰੈਂਟਸ ਨੇ ਗਲਤੀਆਂ ਕੀਤੀਆਂ ਉਹ ਤੁਸੀਂ ਨਾ ਗਲਤੀਆਂ ਕਰ ਸਕੋ, ਕਿਉਂਕਿ ਇੱਥੇ ਪੜ੍ਹਾਈ ਜਿਹੜੀ ਹੈ ਨਾ ਅੱਗੇ ਜਾ ਕੇ ਬਹੁਤ ਮਹਿੰਗੀ ਹੋ ਜਾਂਦੀ ਹੈ। ਸੋ $100,000 ਹੈ ਜਿਹੜੇ ਲੱਗਦੇ ਨੇ ਜਦੋਂ ਕੋਈ ਬੱਚਾ ਜਿਹੜਾ ਕਹਿੰਦਾ ਵੀ ਅਸੀਂ ਮੈਂ ਜਾਂ ਇਸ ਫੀਲਡ ਦੇ ਵਿੱਚ ਜਾਣਾ ਪੈਂਦਾ। ਸੋ ਉਹਦੇ ਨਾਲ ਕੀ ਹੁੰਦਾ, ਬੱਚਿਆਂ ਨੂੰ ਠੀਕ ਹੈ ਪਾਰਟ ਟਾਈਮ ਕੰਮ ਕਰਨਾ ਪੈਂਦਾ ਅਤੇ ਨਾਲ ਹੋਰ ਕਈ ਤਰ੍ਹਾਂ ਦੇ ਲੋਨ ਹੈ ਜਿਹੜੇ ਉਹ ਮਾਪਿਆਂ ਨੂੰ ਚੱਕਣੇ ਪੈਂਦੇ ਨੇ, ਜਿਸ ਕਰਕੇ ਸਟ੍ਰੈਸ ਹੈ ਜਿਹੜਾ ਪੇਰੈਂਟਸ ਦੇ ਵਿੱਚ ਵੀ ਹੁੰਦਾ ਅਤੇ ਬੱਚਿਆਂ ਦੇ ਵਿੱਚ ਵੀ ਹੁੰਦਾ ਅਤੇ
ਕਈ ਜਗ ਕਈ ਵਾਰ ਉਹ ਜਿਹੜਾ ਆਪਣਾ ਪੜ੍ਹਾਈ 'ਤੇ ਉਨਾ ਪੂਰਾ ਫੋਕਸ ਨਹੀਂ ਕਰ ਪਾਉਂਦੇ ਵੀ ਜਿੰਨਾ ਉਹਨਾਂ ਨੂੰ ਇਹ ਹੁੰਦਾ ਵੀ ਭਾਈ ਸਾਨੂੰ ਕੰਮ 'ਤੇ ਵੀ ਜਾਣਾ ਹੈ ਅਤੇ ਜਿਹੜਾ ਲੋਨ ਖੜ੍ਹਾ ਉਹਨੂੰ ਵੀ ਹੈ ਜਿਹੜਾ ਅਸੀਂ ਅਦਾ ਕਰਨਾ। ਸੋ ਇਹ ਰਿਪੋਰਟ ਆ ਜਿਹੜੀ ਇਹ ਦੱਸਦੀ ਹੈ ਟੀ ਡੀ ਵੱਲੋਂ ਆ ਜਿਹੜਾ ਇਹ ਸਰਵੇ ਕੀਤਾ ਗਿਆ। ਸੋ ਇਸ ਕਰਕੇ ਸਮਾਂ ਰਹਿੰਦੇ ਹੀ ਕੁਛ ਜਿਹੜੇ ਪੈਸੇ ਆ ਉਹ ਇਸ ਤਰ੍ਹਾਂ ਇਨਵੈਸਟ ਕਰੋ ਤਾਂ ਕਿ ਤੁਸੀਂ ਇਹ ਦੇਖੋ ਵੀ ਜਦੋਂ ਸਾਡੇ ਬੱਚੇ ਆ ਜਿਹੜੇ ਵੱਡੇ ਹੋ ਜਾਣ ਤਾਂ ਉਹਨਾਂ ਦੀ ਸਟੱਡੀ ਵਾਸਤੇ ਆ ਜਿਹੜਾ ਅਸੀਂ ਇਹ ਪੈਸਿਆਂ ਦਾ ਇਸਤੇਮਾਲ ਕਰ ਸਕੀਏ, ਭਾਵੇਂ ਉਹ ਆਰ ਈ ਐਸ ਪੀ ਹੋਵੇ ਜਾਂ ਫਿਰ ਤੁਸੀਂ ਆ ਜਿਹੜਾ ਕੋਈ ਹੋਰ ਪੋਰਟਫੋਲੀਓ ਰਾਹੀਂ ਆ ਬਿਲਡ ਕਰ ਸਕਦੇ ਹੋ। ਰੀਅਲ ਸਟੇਟ ਜਿੱਦਾਂ ਇੱਕ ਛੋਟਾ ਜਿਹਾ ਕੋਈ ਸਪੇਸ ਆ ਜਿਹੜਾ ਉਹ ਤੁਸੀਂ ਬਾਏ ਕਰ ਲਿਆ ਅਤੇ ਉਹਨੂੰ ਇਹ ਰੱਖ ਲਿਆ ਵੀ ਭਾਈ ਇਹ ਮੈਂ ਆਪਣੇ ਬੱਚਿਆਂ ਦੀ ਐਜੂਕੇਸ਼ਨ 'ਤੇ ਸਪੈਂਡ ਕਰੂੰਗਾ, ਇਹਨਾਂ 'ਤੇ ਫਿਲਹਾਲ ਆ ਜਿਹੜੀ ਇਕੁਇਟੀ ਆ ਜਿਹੜੀ ਬਿਲਡਅਪ ਹੋਵੇ। ਸੋ ਆਰ ਈ ਐਸ ਪੀ ਆ ਜਿਹੜੀ ਜ਼ਰੂਰ ਖੁਲਵਾ ਲਓ ਅਤੇ ਨਾਲ ਦੀ ਨਾਲ ਹੋਰ ਆਪਣੇ ਪੋਰਟਫੋਲੀਓ ਜਿਹੜਾ ਡਿਵਰਸੀਫਾਈ ਰੱਖੋ, ਕਿਉਂਕਿ ਦੇਖੋ ਸਾਡੀ ਤਾਂ ਲੰਘ ਗਈ। ਹੁਣ ਅਸੀਂ ਆ ਜੋ ਕਈ ਆਪਣੇ ਬੱਚਿਆਂ ਬਾਰੇ ਸੋਚਦੇ ਹਾਂ, ਅਸੀਂ ਆ ਜਿਹੜਾ ਉੱਥੋਂ ਇੱਧਰ ਆਏ ਸੀਗੇ ਇੱਕ ਚੰਗੇ ਸਿਸਟਮ ਵਾਸਤੇ, ਇੱਕ ਨਰੋਏ ਸਮਾਜ ਵਾਸਤੇ। ਅਸੀਂ ਇਹ ਚਾਹੁੰਦੇ ਹਾਂ ਵੀ ਜਿੱਥੇ ਅਸੀਂ ਅਤੇ ਆਪਣੇ ਸਾਡੇ ਜਿਹੜੇ ਬੱਚੇ ਹੈ ਉਹ ਵਧੀਆ ਵੱਧ ਫੁੱਲ ਸਕਣ ਅਤੇ ਉਹਨਾਂ ਲਈ ਹੋ ਬਹੁਤ ਸਾਰੇ ਓਪਰਚੁਨਿਟੀਜ਼ ਦੇ ਮੌਕੇ ਹੋਣ। ਪਰ ਕੁਛ ਕੁ ਜਿਹੜੀਆਂ ਚੀਜ਼ਾਂ ਸਟਰਿੰਗਸ ਹੈ ਜਿਹੜੇ ਉਹ ਅਟੈਚ ਹੁੰਦੇ ਨੇ, ਸੋ ਕਹਿਣ ਦਾ ਭਾਵ ਹੈ ਜਿਹੜਾ ਪਰ ਉਹਨਾਂ ਦੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ। ਪਰ ਜੇ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹਾਂ ਤਾਂ ਫਿਰ ਇਹਨਾਂ ਚੀਜ਼ਾਂ ਤੋਂ ਅਸੀਂ ਆ ਜਿਹੜਾ ਆਪਣੇ ਆਪ ਨੂੰ ਬਚਾ ਸਕਦੇ ਹਾਂ। ਸੋ ਮੈਂ ਇਹ ਕਹਿੰਦਾ ਇਸੇ ਖਬਰ ਦੇ ਆਧਾਰ 'ਤੇ ਤੁਹਾਨੂੰ ਇਹ ਕਹਿੰਦਾ, ਖਬਰ ਤੁਹਾਨੂੰ ਚਾਹੀਦੀ ਹੈ ਮੈਂ ਖਬਰ ਦਾ ਸਕਰੀਨ ਸ਼ੋਟ ਵੀ ਭੇਜ ਦਊਂਗਾ, ਤੁਸੀਂ ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਇਸ ਖਬਰ ਨੂੰ ਵੀ ਪੜ੍ਹ ਸਕਦੇ ਹੋ। 89% ਜਿਹੜੇ ਸਟੂਡੈਂਟਸ ਨੇ, ਜਿਹੜੇ ਪੋਸਟ ਸੈਕੰਡਰੀ ਵਿਦਿਆਰਥੀ ਨੇ, ਉਹਨਾਂ ਨੇ ਕਿਹਾ ਵੀ ਪਿਛਲੇ 3 ਮਹੀਨਿਆਂ ਦੇ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਹੈ ਜਿਹੜਾ ਉਹ ਉਹਨਾਂ ਨੇ ਮਹਿਸੂਸ ਕੀਤਾ। ਕੀ ਤੁਸੀਂ ਆ ਜਿਹੜਾ ਬੱਚਿਆਂ ਦੀ ਫਿਊਚਰ ਐਜੂਕੇਸ਼ਨ ਵਾਸਤੇ ਆਲਰੇਡੀ ਪਲੈਨਿੰਗ ਕਰ ਚੁੱਕੇ ਹੋ? ਆਪਣੇ ਆਪ ਨਾਲ ਇੱਕ ਸਵਾਲ ਹੈ ਜਿਹੜਾ ਜ਼ਰੂਰ ਕਰੀਓ। ਸੋ ਆਓ ਦੋਸਤੋ, ਅੱਜ ਦੇ ਵਿਸ਼ੇ ਦੇ ਵੱਲ ਆ ਜਿਹੜਾ ਮੈਂ ਹੁਣ ਰੁੱਖ ਕਰਦਾ। ਇੱਕ ਤਾਂ ਮੈਂ ਤੁਹਾਡੇ ਲਈ ਅਖਾਣ ਇੱਕ ਲੈ ਕੇ ਆਇਆ, ਕਹਿੰਦੇ ਖਾਣ ਪੀਣ ਨੂੰ ਚੰਗੀ ਭਲੀ, ਨਾਮ ਜਪਣ ਨੂੰ ਗੁੰਗੀ। ਖਾਣ ਪੀਣ ਨੂੰ ਚੰਗੀ ਭਲੀ, ਨਾਮ ਜਪਣ ਨੂੰ ਗੁੰਗੀ। ਸੋ ਇਹਦਾ ਜਿਹੜਾ ਆ ਅਖਾਣ ਦਾ ਮਤਲਬ ਹੈ ਜਿਹੜਾ ਤੁਹਾਡੇ ਹਿਸਾਬ ਦੇ ਨਾਲ ਕੀ ਹੈ? ਮੈਨੂੰ ਦੱਸਿਆ ਗਿਆ ਸੀਗਾ ਵੀ ਫੋਨ ਹੈ ਜਿਹੜਾ ਸ਼ਾਇਦ ਸਹੀ ਤਰ੍ਹਾਂ ਕੰਮ ਹੈ ਜਿਹੜਾ ਨਹੀਂ ਕਰਦਾ। ਮੈਨੂੰ ਹੁਣ ਪਤਾ ਨਹੀਂ, ਮੈਂ ਕਾਲ ਕਰਕੇ ਵੀ ਆ ਜਿਹੜਾ ਟਰਾਈ ਕਰਦਾ ਵੀ ਦੇਖਦਾ ਵੀ ਫੋਨ ਆ ਜਿਹੜਾ ਵਰਕ ਕਰ ਰਿਹਾ। ਮੈਨੂੰ ਦੱਸਿਆ ਗਿਆ ਸੀਗਾ, ਪਰ ਇੱਕ ਵਾਰ ਜਿਹੜਾ ਸਟੂਡੀਓ ਦੇ ਵਿੱਚ ਕਾਲ ਕਰ ਦਿਓ 905-673-3337 9056733337 'ਤੇ ਕਾਲ ਕਰਕੇ ਦੱਸ ਦਿਓ, ਕਿਉਂਕਿ ਵਿਸ਼ਾ ਚਲਾਉਣ ਦਾ ਮਤਲਬ ਵੀ ਤਾਂ ਹੀ ਹੈ ਨਾ ਜੇ ਤੁਹਾਡੀਆਂ ਕਾਲਸ ਆ ਜਿਹੜੀ ਇੱਥੇ ਆਉਣਗੀਆਂ ਸਟੂਡੀਓ ਦੇ ਵਿੱਚ। ਜੇ ਕਾਲ ਆ ਜਿਹੜੀ ਨਹੀਂ ਚੱਲਦੀ ਪਈ, ਫਿਰ ਆਪਾਂ ਜਿਹੜਾ ਆ ਕਿਸ ਤਰ੍ਹਾਂ ਤੁਹਾਡੀਆਂ ਜਿਹੜੀਆਂ ਕਾਲਸ ਏਅਰ 'ਤੇ ਕਰ ਸਕਾਂਗੇ? ਲੈਟ ਸੀ ਇੱਕ ਵਾਰ ਕਰਕੇ ਦੇਖਿਓ, ਮੈਂ ਕੋਸ਼ਿਸ਼ ਕਰਦਾ। ਉੱਦਾਂ ਤਾਂ ਮੈਂ ਸੋਫਟਵੇਅਰ ਵੀ ਓਪਨ ਕੀਤਾ ਹੋਇਆ, ਜੇ ਉਹਦੇ 'ਤੇ ਵੀ ਆ ਜਿਹੜੇ ਤੁਹਾਡੀਆਂ ਕਾਲਸ ਲੈ ਸਕਾਂ। 905-673-3337 9056733337 'ਤੇ ਦੋਸਤੋ ਤੁਸੀਂ ਕਾਲ ਕਰਕੇ ਸਾਡੇ ਨਾਲ ਸਾਂਝ ਆ ਜਿਹੜੀ ਪਾ ਸਕਦੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ, ਅਤੇ ਇਸ 'ਤੇ ਮੈਂ ਤੁਹਾਡੇ ਨਾਲ ਖਾਣ ਪੀਣ ਨੂੰ ਚੰਗੀ ਭਲੀ ਅਤੇ ਨਾਮ ਜਪਣ ਨੂੰ ਗੁੰਗੀ, ਇਹ ਅਖਾਣ ਦਾ ਮਤਲਬ ਦੱਸਿਓ। ਅਤੇ ਨਾਲ ਦੀ ਨਾਲ ਆਓ ਤੁਹਾਨੂੰ ਆ ਜਿਹੜਾ 3 ਕਦਹਾਕੇ ਪਿੱਛੇ ਚੱਲੀਏ। ਦੋਸਤੋ ਪਹਿਲਾਂ ਘਰਾਂ ਦੇ ਵਿੱਚ ਹੱਥ ਚੱਕੀ ਹੁੰਦੀ ਸੀਗੀ, ਕਿਸੇ ਨੇ ਹੱਥ ਚੱਕੀ ਹੈ ਜਿਹੜੀ ਅਸਲ ਦੇ ਵਿੱਚ ਹੈ ਜਿਹੜੀ ਕਮਾਈ ਹੈ, ਉਹਦੇ ਨਾਲ ਦਾਣੇ ਆ ਜਿਹੜੇ ਪੀਸੇ ਨੇ। ਅਤੇ ਦੱਸਿਓ ਹੱਥ ਚੱਕੀ ਹੈ ਜਿਹੜੇ, ਮੈਨੂੰ ਪਤਾ ਛੋਟੇ ਹੁੰਦੇ ਮੈਂ ਦੇਖਿਆ ਆਪਣੇ ਨਾਨਕੇ ਦਾਦਕਿਆਂ ਦੇ ਘਰ ਹੈ ਜਿਹੜੀ ਹੱਥ ਚੱਕੀ ਹੁੰਦੀ ਸੀਗੀ, ਅਤੇ ਉਹ ਅਸੀਂ ਪੀਸੀ ਵੀ ਸੀ, ਸਾਨੂੰ ਚਾਹ ਹੁੰਦਾ ਸੀਗਾ। ਸੋ ਉਹਦੇ 'ਚ ਮੁੱਠੀ ਭਰ ਦਾਣੇ ਪਾਈ ਜਾਣੇ ਅਤੇ ਨਾਲ ਪੀਸੀ ਜਾਣਾ, ਬਹੁਤ ਮਿਹਨਤ ਕਰਨੀ ਪੈਂਦੀ ਸੀਗੀ ਉਦੋਂ। ਪਰ ਜਿਹੜਾ ਤੁਹਾਨੂੰ ਆਟਾ ਕਹਿ ਲਓ, ਇਹ ਚੀਜ਼ਾਂ ਜਿਹੜੀਆਂ ਨੇ ਇਹ ਤਾਜ਼ੀਆਂ ਮਿਲਦੀਆਂ ਹੁੰਦੀਆਂ ਸੀ। ਹੁਣ ਤਾਂ ਜਿਹੜੇ ਸਾਡੇ ਕੋਲ ਆਟੇ ਆਉਂਦੇ, ਪਤਾ ਨਹੀਂ ਕਦੋਂ ਦੇ ਪੀਸੇ ਹੁੰਦੇ ਆ ਜਾਂ ਪੀਏ ਹੁੰਦੇ ਆ, ਅਤੇ ਕਦੋਂ ਦੇ ਪੈਕਟਾਂ ਦੇ ਵਿੱਚ ਬੰਦ ਹੁੰਦੇ ਆ ਅਤੇ ਅਸੀਂ ਉਹਨਾਂ ਦਾ ਸੇਵਨ ਕਰਦੇ ਹਾਂ। ਅੱਛਾ, ਫਿਰ ਆ ਜਿਹੜੀਆਂ ਚੱਕੀਆਂ ਚੱਲ ਪਈਆਂ, ਵੱਡੀਆਂ ਵੱਡੀਆਂ ਚੱਕੀਆਂ, ਹਾਂਜੀ ਘਰਾਟ ਵੀ ਚੱਲਦੇ ਆ, ਘਰਾਟ ਕਿਸੇ ਨੇ ਦੇਖੇ ਤਾਂ ਦੱਸਿਓ। ਅਤੇ ਉਹ ਜਿਹੜੀਆਂ ਚੱਕੀਆਂ ਸੀ ਉਹਨਾਂ ਦੀ ਆਪਣੀ ਇੱਕ ਰੌਣਕ ਹੁੰਦੀ ਸੀ, ਘਰੇ ਸਾਈਕਲ ਦੇ ਕਰੀਅਰ ਦੇ ਪਿੱਛੇ ਆ ਜਿਹੜਾ ਬੋਰਾ ਬੰਨ ਕੇ ਲੈ ਕੇ ਜਾਣਾ, ਅਤੇ ਕਈ ਵਾਰ ਜਿਹੜਾ ਉਹ ਬੋਰਾ ਡਿੱਗ ਜਾਂਦਾ ਸੀਗਾ, ਅਤੇ ਉੱਥੇ ਜਾ ਕੇ ਜਿਹੜਾ ਕਈ ਵਾਰ ਜਦੋਂ ਆਟਾ ਪੀਣ ਵਾਸਤੇ ਚੱਕੀ 'ਤੇ ਪਹੁੰਚਦੇ ਸੀ, ਅਤੇ ਉਹ ਆਟਾ ਜਾਂ ਦਾਣੇ ਆ ਜਿਹੜੇ ਅਦਲਾ ਬਦਲੀ ਵੀ ਹੋ ਜਾਂਦੇ ਸੀਗੇ। ਅਤੇ ਅੱਛਾ, ਜਿਹੜਾ ਜਿਹੜਾ ਬੋਰਾ ਲੈ ਕੇ ਆਉਂਦਾ ਹੁੰਦਾ ਸੀਗਾ, ਅਤੇ ਉੱਥੇ ਆ ਜਿਹੜੇ ਉਹਨਾਂ ਬੋਰਿਆਂ 'ਤੇ ਨਿਸ਼ਾਨੀ ਲਾਈ ਜਾਂਦੀ ਸੀ। ਕਿੱਦਾਂ ਦੀ ਨਿਸ਼ਾਨੀ ਲਾਈ ਜਾਂਦੀ ਸੀ ਤੁਹਾਨੂੰ ਯਾਦ ਹੈ? ਆਓ ਅੱਜ ਤੁਹਾਨੂੰ ਆ ਜਿਹੜਾ ਥੋੜ੍ਹਾ ਜਿਹਾ 3 ਦਹਾਕੇ ਪਿੱਛੇ ਲੈ ਕੇ ਚੱਲਿਆ ਮੈਂ। ਉਹ ਚੱਕੀਆਂ ਦਾ ਦੌਰ ਹੁੰਦਾ ਸੀ, ਅੱਜ ਵੀ ਚੱਕੀਆਂ ਚੱਲਦੀਆਂ ਨੇ ਪਰ ਇੱਥੇ ਨਹੀਂ ਹੈਗੀਆਂ। ਇੱਥੇ ਤਾਂ ਇੱਕ ਵੱਡੀਆਂ ਜਿਹੜੀਆਂ ਕਮਰਸ਼ੀਅਲ ਚੱਕੀਆਂ ਚੱਲਦੀਆਂ ਨੇ, ਪਰ ਉਹ ਆਪਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜੀਆਂ ਚੱਕੀਆਂ ਚੱਲਦੀਆਂ ਸੀ ਉਹਨਾਂ ਦਾ ਆਪਣਾ ਹੀ ਮਜ਼ਾ ਹੁੰਦਾ ਸੀਗਾ।
ਹਾਂਜੀ ਸੋ ਤੇ ਉਹ ਜਿਹੜਾ ਚੱਕੀ ਵਾਲਾ ਹੁੰਦਾ ਸੀਗਾ ਉਹ ਹਰ ਇੱਕ ਨੂੰ ਜਿਹੜਾ ਬੜੀ ਚੰਗੀ ਤਰ੍ਹਾਂ ਜਾਣਦਾ ਹੁੰਦਾ ਸੀਗਾ। ਉੱਥੇ ਜਾ ਕੇ ਇੱਕ ਤਰ੍ਹਾਂ ਮਹਿਫਲ ਵੀ ਲੱਗੀ ਹੁੰਦੀ ਸੀ। ਕਈ ਵਾਰ ਇਹ ਕਹਿਣਾ ਯਾਰ ਘਰ ਦੇ ਵਿੱਚ ਆਟਾ ਜਮੀ ਨਹੀਂ ਹੈ, ਦਾਣੇ ਮੈਂ ਲੈ ਆਇਆ, ਥੋੜ੍ਹਾ ਜਿਹਾ ਮੈਨੂੰ ਆਟਾ ਜਿਹੜਾ ਆ ਉਹ ਦੇ ਦੇ। ਹਾਂਜੀ ਸੋ ਬਹੁਤ ਰੌਣਕਾਂ ਜਿਹੜੀਆਂ ਉਸ ਚੱਕੀ ਦੇ ਉੱਤੇ ਲੱਗਦੀਆਂ ਹੁੰਦੀਆਂ ਸੀ। ਤੁਹਾਡੀਆਂ ਕੋਈ ਯਾਦਾਂ ਨੇ ਹੱਥ ਚੱਕੀ ਦੇ ਨਾਲ ਜਾਂ ਫਿਰ ਚੱਕੀਆਂ 'ਤੇ ਜਾਂ ਘਰਾਟ ਜਿਹੜੇ ਕਿਸੇ ਨੇ ਦੇਖੇ ਹੋਣ, ਬਹੁਤ ਘੱਟ ਹੋਣਗੇ ਜਿਨ੍ਹਾਂ ਨੇ ਉਹ ਘਰਾਟ ਦੇਖੇ ਹੋਣ, ਤਾਂ ਸਟੂਡੀਓ 'ਚ ਕਾਲ ਕਰਕੇ ਦੱਸਿਓ 905-600-3337 905-600-3337 ਦੋਸਤੋ ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾ ਸਕਦੇ ਹੋ।

ਦੋਸਤੋ ਗੀਤ ਹੈ ਜਿਹੜਾ ਬੜਾ ਹੀ ਪਿਆਰਾ ਗੀਤ ਹੈ ਸ਼ੀਰਾ ਜਸਵੀਰ ਭਾਜੀ ਹੋਣਾਂ ਨੇ ਗਾਇਆ। ਲੋਕ ਤੱਥਾਂ ਦੇ ਉੱਤੇ ਜ਼ਿਆਦਾ ਇਹਨਾਂ ਦੇ ਗੀਤ ਉੱਦਾਂ ਆਏ ਨੇ ਅਤੇ ਮੈਂ ਇਹੀ ਗੀਤ ਦੇ ਵਿੱਚ ਵੀ ਇਹੀ ਦੱਸਿਆ ਵੀ ਕਿਸੇ ਦੇ ਨਾਲ ਖੈਬੜਨ ਦੀ ਲੋੜ ਨਹੀਂ, ਬਹਿਸਣ ਦੀ ਲੋੜ ਨਹੀਂ, ਆਪਣੇ ਆਪ ਨੂੰ ਆ ਜਿਹੜਾ ਇਸ ਕਾਬਿਲ ਬਣਾ ਲਓ ਵੀ ਹਰ ਕੋਈ ਆ ਜਿਹੜਾ ਤੁਹਾਡੇ ਵੱਲ ਦੇਖੇ ਵੀ ਯਾਰ ਉਹ ਬੰਦੇ ਨੇ ਆ ਜਿਹੜਾ ਆਪਣੇ ਆਪ ਨੂੰ ਆ ਜਿਹੜਾ ਸਥਾਪਿਤ ਕੀਤਾ, ਆਪਣੇ ਆਪ ਨੂੰ ਆ ਜਿਹੜਾ ਸਾਬਿਤ ਕੀਤਾ। ਸੋ ਤੁਸੀਂ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਲੱਭ ਰਹੇ ਹੋ ਜਾਂ ਫਿਰ ਤੁਹਾਡੀ ਰਿਨਿਊਅਲ ਆ ਰਹੀ ਹੈ ਅਤੇ ਕੰਪਨੀ ਨੇ ਵਧਾ ਦਿੱਤੀ ਹੈ, ਤਾਂ ਇੱਕ ਵਾਰ ਮਨਵੀਰ ਸਿੰਘ ਹੋਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਕਮਾਲ ਦੇਖਿਓ, ਸ਼ੋਪ ਰਾਊਂਡ ਕਰ ਲਓ ਮੈਂ ਹਮੇਸ਼ਾ ਕਹਿੰਦਾ, ਅਤੇ ਮਨਵੀਰ ਸਿੰਘ ਹੋਣਾਂ ਦੇ ਨਾਲ ਸੰਪਰਕ ਕਰ ਲਈਏ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਵਾਸਤੇ 647-247-219-2870 'ਤੇ ਮਨਵੀਰ ਸਿੰਘ ਹੋਣਾਂ ਦੇ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ। ਅਤੇ ਉੱਥੇ ਹੀ ਘਰ ਦੇ ਵਿੱਚ ਆਈ ਪੀ ਟੀ ਵੀ ਬੋਕਸ ਲਵਾਉਣਾ ਚਾਹੁੰਦੇ ਹੋ, ਔਲਰੇਡੀ ਲੱਗਾ ਹੋਇਆ, ਤੁਸੀਂ ਸਰਵਿਸ ਤੋਂ ਖੁਸ਼ ਨਹੀਂ ਹੋ, $75 ਦੇ ਵਿੱਚ ਜਿਹੜਾ ਸਿਰਫ ਸਵਿੱਚ ਕਰ ਸਕਦੇ ਹੋ। ਰੁਦਰ ਆਈ ਪੀ ਟੀ ਵੀ ਵਾਲਿਆਂ ਦੇ ਨਾਲ ਸੰਪਰਕ ਕਰ ਲਓ, ਨੰਬਰ 437-236-4700 'ਤੇ ਰੁਦਰ ਆਈ ਪੀ ਟੀ ਵੀ ਬੋਕਸ ਵਾਲਿਆਂ ਦੇ ਨਾਲ ਦੋਸਤੋ ਸੰਪਰਕ ਕੀਤਾ ਜਾ ਸਕਦਾ। ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਆਫਟਰ ਦਾ ਪ੍ਰੋਗਰਾਮ ਸੰਪਰਕ ਕਰ ਸਕਦੇ ਹੋ। ਬਹੁਤ ਸਾਰੀਆਂ ਲਿਸਟਿੰਗਸ ਹੁੰਦੀਆਂ ਨੇ, ਇਸ ਟਾਈਮ ਪਾਵਰ ਆਫ ਸੇਲਸ 'ਤੇ ਵੀ ਕਈ ਘਰ ਆਏ ਹੋਏ ਨੇ, ਪਰ ਜੇ ਤੁਹਾਡਾ ਬਜਟ ਅਲਾਓ ਕਰਦਾ ਹੋਇਆ, ਮੈਂ ਹਮੇਸ਼ਾ ਕਹਿੰਦਾ ਵੀ ਜਿੰਨੀ ਕੁ ਚਾਦਰ ਹੈਗੀ ਆ ਉਨੀ ਕੁ ਪਸਾਰੋ, ਚਾਰ ਪੈਸੇ ਆ ਜਿਹੜਾ ਐਜ਼ ਏ ਰਿਜ਼ਰਵ ਫੰਡ ਹੈ ਜ਼ਰੂਰ ਆਪਣੇ ਕੋਲ ਰੱਖੋ। ਇੱਦਾਂ ਨਾ ਹੋਵੇ ਵੀ ਸਾਰੇ ਪੈਸੇ ਆ ਜਿਹੜਾ ਤੁਸੀਂ ਘਰ ਲੈਣ ਦੇ ਵਿੱਚ ਹੀ ਲਾ ਦਿਓ, ਕਿਉਂਕਿ ਇੱਕ ਸਾਈਕਲ ਹੁੰਦਾ ਹੈ 3-4 ਮਹੀਨੇ ਦਾ, ਉਹਦੇ ਵਿੱਚ ਤੁਹਾਨੂੰ ਪਤਾ ਚੱਲਦਾ ਵੀ ਘਰ ਦੇ ਹੋਰ ਕਿਹੜੇ ਕਿਹੜੇ ਖਰਚੇ ਜੁੜੇ ਹੁੰਦੇ ਆ। ਉੱਦਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਤੁਹਾਨੂੰ A-Z ਲੈ ਕੇ ਸਾਰੇ ਖਰਚੇ ਆ ਨਾਲ ਨਾਲ, ਇਕੱਲੇ ਇਹ ਨਹੀਂ ਵੀ ਤੁਹਾਡੀ ਮੋਰਗੇਜ ਪੇਮੈਂਟ ਇੰਨੀ ਵੱਧਦੀ ਹੈ, ਉਹਦੇ ਨਾਲ ਤੁਹਾਡਾ ਪ੍ਰੋਪਰਟੀ ਟੈਕਸ ਕਿੰਨਾ ਬਣਦਾ, ਯੂਟੀਲਿਟੀ ਕੋਸਟ ਕਿੰਨੀ ਕੁ ਹੋ ਸਕਦੀ ਹੈ, ਅਤੇ ਹੋਰ ਜਿਹੜੇ ਮਾੜੇ ਮੋਟੇ ਜਿਹੜੇ ਖਰਚੇ ਆ, ਕਈ ਵਾਰ ਮੇਨਟੇਨੈਂਸ ਆ ਜਾਵੇ, ਅਤੇ ਐਜ਼ ਏ ਰਿਜ਼ਰਵ ਫੰਡ ਆ ਜਿਹੜੇ ਤੁਹਾਨੂੰ ਕਿੰਨੇ ਕੁ ਰੱਖਣੇ ਚਾਹੀਦੇ ਆ ਕਲੋਜ਼ਿੰਗ ਕੋਸਟ ਦੇ ਨਾਲ ਨਾਲ। ਸੋ ਇਹਨਾਂ ਚੀਜ਼ਾਂ ਕਲੋਜ਼ਿੰਗ ਕੋਸਟ ਆ ਜਿਹੜੀ, ਉਹਦੇ ਪੈਸੇ ਤੁਸੀਂ ਕਿਸ ਤਰ੍ਹਾਂ ਇੰਤਜ਼ਾਮ ਕਰ ਸਕਦੇ ਹੋ, ਕਿਸ ਤਰ੍ਹਾਂ ਸਰਕਾਰ ਤੋਂ ਰਿਬੇਟ ਲੈ ਸਕਦੇ ਹੋ, ਸਾਰੇ ਜਿਹੜੇ ਨੰਬਰਸ ਆ ਜਿਹੜੇ ਮੈਂ ਬ੍ਰੇਕਡਾਊਨ ਕਰਕੇ, ਜਿੰਨੇ ਵੀ ਪਰਿਵਾਰ ਇਸ ਟਾਈਮ ਮੈਨੂੰ ਸੁਣ ਰਹੇ ਆ ਜਿਨ੍ਹਾਂ ਨੇ ਮੈਨੂੰ ਬਿਜ਼ਨਸ ਦਿੱਤਾ, ਉਹਨਾਂ ਨੂੰ ਪਤਾ ਮੇਰੇ ਨਾਲ ਉਹ ਅੱਧੇ ਘੰਟੇ ਦੀ ਮੀਟਿੰਗ ਵਾਸਤੇ ਆਉਂਦੇ, ਅਤੇ ਉਹ ਮੀਟਿੰਗ ਆ ਜਿਹੜੀ ਸਾਡੀ ਘੰਟਾ ਜਾਂ 1.5 ਘੰਟੇ ਤੱਕ ਚੱਲਦੀ ਹੈ, ਕਿਉਂਕਿ ਇੰਨੀ ਤਰ੍ਹਾਂ ਵਿਸਥਾਰ ਦੇ ਨਾਲ ਮੈਂ ਇਹ ਨੰਬਰਸ ਬ੍ਰੇਕਡਾਊਨ ਕਰਕੇ ਦੱਸਦਾ, ਕਿਉਂਕਿ ਇਹ ਸਾਡਾ ਤਜਰਬਾ, ਵੱਖ ਵੱਖ ਸਨੈਰੀਓਸ ਆ ਜਿਹੜੇ ਅਸੀਂ ਲਗਾਏ, ਵਨ ਸਟੋਪ ਸ਼ੋਪ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ। ਇੱਕ ਵਾਰ ਜੇ ਤੁਹਾਡੀ ਫਾਈਲ ਫੜ ਲੈਂਦੇ ਹਾਂ ਫਿਰ ਮੋਰਗੇਜ ਦੀ ਜ਼ਿੰਮੇਵਾਰੀ ਵੀ ਅਸੀਂ ਆਪ ਚੱਕਦੇ ਹਾਂ। ਸੋ ਨੰਬਰ ਮੇਰਾ ਰੀਅਲ ਸਟੇਟ ਬਾਬਤ ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਦੋਸਤੋ ਸ਼ਮੀ ਪੱਠਲ, ਮੈਨੂੰ ਗੂਗਲ ਵੀ ਕਰ ਸਕਦੇ ਹੋ, ਮੇਰਾ ਨੰਬਰ 416-917-7763 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਇੱਥੇ ਲੈਣਾ ਇਜਾਜ਼ਤ ਇੱਕ ਇਹੀ ਖੂਬਸੂਰਤ ਗੀਤ ਦੇ ਨਾਲ, ਕੱਲ੍ਹ ਨੂੰ ਫਿਰ ਆ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਾਂਗੇ, ਅੱਜ ਮਾਫ਼ੀ ਚਾਹਾਂਗੇ, ਫੋਨ ਆ ਜਿਹੜਾ ਚੱਲ ਨਹੀਂ ਪਾਇਆ, ਕੋਈ ਵੀ ਕਾਲ ਆ ਜਿਹੜੀ ਏਅਰ 'ਤੇ ਨਹੀਂ ਲੈ ਸਕਿਆ, ਹਾਲਾਂਕਿ ਮੇਰਾ ਫੋਨ ਆ ਜਿਹੜਾ ਖੜਕਦਾ ਰਿਹਾ ਡਿਊਰਿੰਗ ਦਾ ਪ੍ਰੋਗਰਾਮ, ਤੁਹਾਡੇ ਜਿਹੜੇ ਮੈਸੇਜਸ ਆਉਂਦੇ ਰਹੇ, ਪਰ ਚਲੋ ਕੋਈ ਨਾ, ਕੱਲ੍ਹ ਨੂੰ ਗੱਲਬਾਤ ਕਰਾਂਗੇ। ਇੱਥੇ ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਕੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ 'ਤੇ। ਸਵੇਰ ਤੋਂ ਸ਼ਾਮ ਤੱਕਰ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਹਰ ਇੱਕ ਨੂੰ ਸਪੋਰਟ ਦਿਆ ਕਰੋ, ਸਪੋਰਟ ਕਰਿਆ ਕਰੋ। ਤੁਹਾਡੀ ਸਪੋਰਟ ਦੇ ਨਾਲ ਹੀ ਇਹ ਪ੍ਰੋਗਰਾਮ ਚੱਲਦੇ ਹਨ। ਕੋਈ ਗੀਤ ਸੰਗੀਤ ਸੁਣਾਇਆ ਜਾਂਦਾ, ਕੋਈ ਖਬਰਾਂ ਦਾ ਸੁਣਾਇਆ ਜਾਂਦਾ, ਅਤੇ ਕੋਈ ਇੰਡੀਆ ਦੀਆਂ ਗੱਲਾਂ, ਕੋਈ ਇੱਥੇ ਦੀਆਂ ਲੋਕਲ ਕੈਨੇਡੀਅਨ ਦੀ ਜਾਣਕਾਰੀ ਛੱਡ ਜਾਂਦਾ। ਇੱਕ ਮੀਡੀਆ ਹੱਬ ਹੈਗਾ 530 AM ਡਾਇਲ 'ਤੇ, ਵਿਰਾਸਤ ਟੀਵੀ ਅਤੇ ਵਿਰਾਸਤ ਰੇਡੀਓ। ਸਾਡੇ ਵਿਰਾਸਤ ਟੀਵੀ ਦੇ ਉੱਪਰ ਵੱਖ ਵੱਖ ਜ਼ੋਨਾਂ ਦੇ ਵਿੱਚ ਤੁਹਾਨੂੰ ਖਬਰਾਂ ਦੇਖਣ ਨੂੰ ਮਿਲ ਜਾਂਦੀਆਂ। ਸਪੋਂਸਰ ਬਿਨਾਂ ਭੈਣੇ ਸੰਦੇਸ਼, ਇੱਕ ਵੱਖਰਾ ਜਿਹਾ ਚੈਨਲ ਸ਼ੁਰੂ ਕੀਤਾ, ਬੜਾ ਰਿਸਪੋਂਸ ਮਿਲ ਰਿਹਾ ਹੈਗਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਦੀ ਹੀ ਗੱਲਬਾਤ ਕਰੀਦੀ ਹੈਗੀ ਹੈ, ਕਿਉਂਕਿ ਇੱਥੇ ਆਪਾਂ ਟੈਕਸ ਪੇ ਕਰਨਾ, ਪਰਿਵਾਰ ਗਰੋ ਕਰਨਾ। ਕੈਨੇਡਾ ਇਜ਼ ਦਾ ਵਨ ਆਫ ਦਾ ਬੈਸਟ ਕੰਟਰੀ ਟੂ ਲਿਵ ਇਨ, ਬਟ ਵੀ ਆਰ ਮੇਕਿੰਗ ਇਟ ਵਨ ਆਫ ਦਾ ਵਰਸਟ ਕੰਟਰੀ। ਵੈਦਰ ਯੂ ਲਾਈਕ ਇਟ ਔਰ ਨੋਟ, ਸਾਨੂੰ ਰਲ ਮਿਲ ਕੇ ਇਸ ਨੂੰ ਗਰੋ ਕਰਨਾ ਪੈਣਾ ਆ। ਜਦੋਂ ਮੈਂ ਛੋਟਾ ਹੁੰਦਾ ਆਇਆ ਸਾਂ, ਕਹਿੰਦੇ ਸੀਗੇ ਕੈਨੇਡਾ ਇਜ਼ ਬਿਲਟ ਬਾਏ ਵੋਲੰਟੀਅਰਸ। ਸੇਵਾ ਕਰਨੀ, ਵੋਲੰਟੀਅਰ ਕਰਨਾ ਬੜਾ ਜ਼ਰੂਰੀ ਹੁੰਦਾ ਆ। ਤੁਸੀਂ ਸਿੱਖਦੇ ਬਹੁਤ ਕੁਝ ਹੋ ਅਤੇ ਵਾਪਸ ਕਮਿਊਨਿਟੀ ਨੂੰ ਦਿੰਦੇ ਹੋ। ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ ਕੈਨੇਡਾ ਦੇ ਵਿੱਚ, ਵੱਖ ਵੱਖ ਡਿਪਾਰਟਮੈਂਟ ਦੇ ਵਿੱਚ। ਉਹ ਮੁਸ਼ਕਲਾਂ ਦੂਰ ਕਰਨ ਵਾਸਤੇ ਸਾਡੇ ਤੁਹਾਡੇ ਵਰਗੇ ਲੋਕ ਹੁੰਦੇ ਆ, ਜਿਹੜੇ ਆ ਕੇ ਮੂਹਰੇ ਮਦਦ ਕਰਦੇ ਹਨ। ਕੋਈ ਨੋਟ ਫੋਰ ਪ੍ਰੋਫਿਟ ਹੁੰਦੀ ਆ, ਕੋਈ ਚੈਰਿਟੀ ਹੁੰਦੀ ਆ, ਵੱਖ ਵੱਖ ਸੰਸਥਾਵਾਂ ਹੁੰਦੀਆਂ ਹਨ। ਬੱਚਿਆਂ ਦੇ ਸੋਕਰ ਕਲੱਬ ਦੇਖ ਲਓ, ਸਪੋਰਟਸ ਕੈਂਪ ਦੇਖ ਲਓ, ਉੱਥੇ ਵੋਲੰਟੀਅਰ ਲੱਗੇ ਹੁੰਦੇ ਹਨ। ਇੱਕ ਮੁਸ਼ਕਲ ਆਈ ਹੋਈ ਹੈਗੀ ਟਰੱਕਿੰਗ ਵਿੱਚ, ਆਈ ਹੋਈ ਆ ਲੱਗਦਾ ਹੈਗੀ ਆ। ਸੋ ਸਵੇਰ ਤੋਂ ਸ਼ਾਮ ਤੱਕ ਗੱਲਾਂ ਆਉਂਦੀਆਂ ਰਹਿੰਦੀਆਂ ਹਨ, ਇਸ ਬਾਰੇ ਕੁਛ ਕਰੋ। ਸਾਡੇ ਸਾਰੇ ਹੀ ਆਪਣੇ ਹਨ, ਚਾਹੇ ਓਨਰ ਓਪਰੇਟਰ ਹੋਣ, ਚਾਹੇ ਡਰਾਈਵਰ ਹੋਣ, ਅਤੇ ਚਾਹੇ ਕੰਪਨੀ ਦੇ ਮਾਲਕ ਹੋਣ ਜਿਹੜੇ ਕੰਪਨੀ ਨੂੰ ਚਲਾਉਂਦੇ ਹਨ। ਪਰ ਜੇ ਰੂਲਸ ਐਂਡ ਰੈਗੂਲੇਸ਼ਨ ਨਾ ਫੋਲੋ ਕੀਤੇ ਜਾਣ ਤਾਂ ਜਗਾੜ ਵਰਤੇ ਜਾਣਾ, ਤਾਂ ਉਹ ਡਿਪਾਰਟਮੈਂਟ, ਉਹ ਇੰਡਸਟਰੀ, ਉਹ ਕੰਟਰੀ ਖਿਲਰ ਜਾਂਦੀ ਆ। ਸੋ ਇਹੀ ਹੋਇਆ ਪਿਆ ਹੈ ਹੁਣ ਇੱਥੇ ਟਰੱਕੀ ਇੰਡਸਟਰੀ ਦੇ ਵਿੱਚ, ਜਿੱਥੇ ਕੰਮ ਡਾਵਾਂਡੋਲ ਹੈਗਾ ਆ, ਉੱਥੇ ਨਾਲ ਜਾਣ ਹਰ ਇੱਕ ਬੰਦਾ ਕਹਿੰਦਾ ਜਗਾੜ ਲਾ ਕੇ, ਕੋਈ ਆਪਣੀ ਕੰਪਨੀ ਨੂੰ ਬਚਾਉਣਾ ਚਾਹੁੰਦਾ, ਕੋਈ ਠੱਗੀ ਮਾਰਨਾ ਚਾਹੁੰਦਾ, ਕੋਈ ਕਹਿੰਦਾ ਛੱਡ ਪੜੇ ਯਾਰ, ਕਰਾਂ ਮੇਰੀ ਕੰਪਨੀ, ਮੈਂ ਜਿੱਦਾਂ ਮਰਜ਼ੀ ਡਰਾਈਵ ਕਰਾਂ। ਕੋਈ ਫਿਲਮਾਂ ਹੀ ਦੇਖਦਾ ਰਹਿੰਦਾ, ਐਕਸੀਡੈਂਟ ਹੋਣ ਲੱਗ ਪੈਂਦੇ ਹਨ। ਹਾਊ ਡੂ ਵੀ ਫਿਕਸ ਦਿਸ ਇੰਡਸਟਰੀ, ਇਸ ਨੂੰ ਕਿਸ ਤਰ੍ਹਾਂ ਫਿਕਸ ਕਰੀਏ? ਸੋ ਮੱਥਾ ਉਸ ਗੁਰੂ ਮੂਹਰੇ ਟੇਕਣਾ, ਅਤੇ ਜਦੋਂ ਮੱਥਾ ਟੇਕਦੇ ਕੀ ਤੁਸੀਂ ਸਹੀ ਕੰਮ ਕਰਦੇ ਹੋ? ਸੋ ਕੋਸ਼ਿਸ਼ ਕਰਿਆ ਕਰੋ ਸੱਚ ਦੀ ਆਵਾਜ਼ ਬਣ ਕੇ, ਅਤੇ ਸਹੀ ਕੰਮ ਕਰਨ ਵਾਸਤੇ ਇਹੀ ਮੈਂ ਬੇਨਤੀ ਕਰਦਾ। ਸੋ ਕਾਲ ਜਿਹੜੇ ਕੰਪਨੀ ਦੇ ਓਨਰ ਹੁੰਦੇ ਹਨ, ਵੀ ਪੈਸਾ ਟਾਈਮ ਸਿਰ ਦੇ ਦਿਆ ਕਰੋ। ਸਰਕਾਰਾਂ ਇੱਥੇ ਬੈਠੇ ਜਾਂ ਮੁਸ਼ਕਿਲ ਵਿੱਚ ਆ ਗਏ ਹਨ, ਉਹ ਵੀ ਮਦਦ ਕਰ ਦਿੰਦੀਆਂ ਹਨ, ਸ਼ਾਇਦ ਮਦਦ ਯੂਕਰੇਨ ਦੀ ਬਹੁਤ ਕਰਦੀਆਂ, ਪਰ ਸਾਡੀ ਇਹ ਡਿਪਾਰਟਮੈਂਟ ਦੀ ਬਹੁਤ ਘੱਟ ਮਦਦ ਕੀਤੀ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਹਾਂਜੀ, ਪੈਸਾ ਨਾ ਮਾਰੋ ਕਿਤੇ। ਕਈ ਕਹਿੰਦੇ ਆ ਵੀ ਲੀਗਲ ਤਰੀਕੇ ਨਾਲ ਤੁਸੀਂ ਕੋਰਟ ਵਿੱਚ ਜਾਵੋ, ਯਾਰ ਦੋ ਸਾਲ ਲੱਗ ਜਾਂਦੇ ਨੇ, ਇੱਥੇ ਤਾਂ 2 ਦਿਨ ਦੀ ਪੇਮੈਂਟ ਨਾ ਆਵੇ ਤਾਂ ਘਰ ਕਿੱਦਾਂ ਤੋੜਨੇ ਹਨ? ਸਾਰਿਆਂ ਦਾ ਕੰਮ ਔਖਾ। ਮੈਂ ਕਹਿੰਦਾ ਜੇ ਕੋਈ ਬੈਂਕਰਪਟੀ ਵੱਲ ਚਲ ਗਿਆ, ਬੈਂਕਰਪਟ ਹੋ ਗਿਆ ਨਾ ਸਹੀ ਤਰੀਕੇ ਨਾਲ, ਇਸ ਓਕੇ, ਦੂਸਰੇ ਦਾ ਵੀ ਮਰ ਗਿਆ, ਉਹਦਾ ਵੀ ਮਰ ਗਿਆ। ਪਰ ਜੇ ਤੁਸੀਂ ਕੰਪਨੀ ਬੰਦ ਕਰਕੇ ਨੈਕਸਟ ਡੇ ਦੂਸਰੀ ਕੰਪਨੀ ਖੋਲ੍ਹ ਲੈਂਦੇ ਹੋ, ਇਹ ਕੋਈ ਇਨਸਾਫ ਹੈਗਾ? ਉਹਨਾਂ ਬੱਚਿਆਂ ਦਾ, ਉਹਨਾਂ ਡਰਾਈਵਰ ਦਾ, ਉਹਨਾਂ ਦੀਆਂ ਫੈਮਿਲੀਜ਼ ਹਨ, ਉਹਨਾਂ ਦਾ ਕੀ ਬਣੇਗਾ? ਬਹੁਤ ਸਾਰੇ ਐਸੇ ਹਨ $20 million ਦੇ 10-10 million ਘਰ ਲਈ ਬੈਠੇ ਹਨ। ਹਾਂ, ਹੋਣੇ ਚਾਹੀਦੇ ਆ, ਤੁਸੀਂ ਮਿਹਨਤ ਕੀਤੀ ਆ, ਮਿਹਨਤ ਦਾ ਪੈਸਾ ਕਮਾਇਆ, ਤੁਹਾਡੇ ਹੋਣੇ ਚਾਹੀਦੇ ਆ, ਫਿਰ ਤੁਸੀਂ ਉੱਧਰ ਡਰਾਈਵਰਾਂ ਦੇ ਤਨਖਾਹ ਨਹੀਂ ਦੇ ਰਹੇ ਹੋ। ਬਹੁਤ ਸਾਰੇ ਐਸੇ ਹਨ, ਯਾਰ ਵਾਸ਼ਰੂਮ ਤਾਂ ਜਾਣਾ ਹੁੰਦਾ ਨਾ, ਕਿੱਥੇ ਜਾਣ? ਐਡੀ ਵੱਡੀ ਮਸ਼ੀਨ ਲੈ ਕੇ ਤੁਸੀਂ ਕੋਸ਼ਿਸ਼ ਕਰ ਲਵੋ, ਕਈ ਵਾਰੀ ਆ ਜਾਂਦਾ ਨੈਚੁਰਲ ਹੈ, ਕਈਆਂ ਨੂੰ ਵੱਧ ਆਉਂਦਾ, ਕਈਆਂ ਨੂੰ ਘੱਟ ਆਉਂਦਾ, ਕਈ ਕਰਕੇ ਤੁਰਦੇ ਹਨ ਫਿਰ ਆ ਜਾਂਦਾ, ਕਈਆਂ ਨੇ ਦਵਾਈ ਖਾਧੀ ਹੁੰਦੀ ਤਾਂ ਵਰਤਣਾ ਪੈਂਦਾ, ਕਈ ਲੋਕ ਵਾਸ਼ਰੂਮ ਵੀ ਨਹੀਂ ਵਰਤਣ ਦਿੰਦੇ। ਇਸ ਆ ਸੈਡ ਸਟੋਰੀ। ਆਪਾਂ ਸੋਨਾ ਲਾ ਦਿੰਦੇ ਹਾਂ ਸਾਰੇ ਪਾਸੇ, ਪਰ ਕੰਪਨੀ ਦੇ ਵਾਸ਼ਰੂਮ ਦੇ ਫਿਲਥੀ, ਸਾਰੇ ਹੀ ਨਹੀਂ, ਇਹ ਹੋਣੇ ਨਹੀਂ ਚਾਹੀਦੇ। ਸੋ ਕੈਨੇਡਾ ਨੂੰ ਆਪਾਂ ਰਲ ਮਿਲ ਕੇ ਗਰੋ ਕਰਨਾ, ਬਿਜ਼ਨਸ ਇੰਡਸਟਰੀ ਨੂੰ ਆਪਾਂ ਰਲ ਮਿਲ ਕੇ ਗਰੋ ਕਰਨਾ। ਅੱਜ ਆਪਾਂ ਟਰੱਕਿੰਗ ਦੀ ਗੱਲਬਾਤ ਕਰਾਂਗੇ। ਫਿਕਸ ਟਰੱਕਿੰਗ ਹੈਗੀ ਪ੍ਰੋਬਲਮ? ਲੱਗਦਾ ਹੈਗੀ ਆ। ਸਵੇਰ ਤੋਂ ਸ਼ਾਮ ਤੱਕ ਤੁਸੀਂ ਫੋਨ ਕਾਲ ਕਰਦੇ, ਕੁਝ ਨਾ ਕੁਝ ਕਰੋ। ਸੋ ਮੇਰੇ ਜਿਹੜੇ ਕੰਪਨੀ ਦੇ ਮਾਲਕ ਹਨ, ਉਹ ਵੀ ਆਪਣੇ ਹਨ, ਡਰਾਈਵਰ ਵੀ ਆਪਣੇ ਹਨ, ਜਿਹੜੇ ਰੋਡ 'ਤੇ ਚੱਲਦੇ ਹਨ ਉਹ ਵੀ ਆਪਣੇ ਹਨ। ਇਸ ਆ ਪ੍ਰੋਫੈਸ਼ਨਲ ਹਾਰਡ ਬਿਜ਼ਨਸ। ਇੱਕ ਵਾਰ ਟਰੱਕਿੰਗ ਡਰਾਈਵਰ ਨੂੰ ਪੁੱਛ ਕੇ ਦੇਖੋ ਵੀ ਕਈ ਵਾਰੀ ਲੋਡ ਨਹੀਂ ਮਿਲਦਾ, ਉੱਧਰੋਂ ਕੋਈ ਵਿਆਹ ਸ਼ਾਦੀ ਦਾ ਟਾਈਮ ਹੁੰਦਾ ਜਾਂ ਕਿਤੇ ਫਲਾਈ ਕਰਕੇ ਜਾਣਾ ਹੁੰਦਾ ਜਾਂ ਕੋਈ ਮੀਟਿੰਗ ਅਟੈਂਡ ਕਰਨਾ ਜਾਂ ਆਪਣੇ ਬੱਚਾ ਬਿਮਾਰ ਉਹਨੂੰ ਮਿਲਣਾ ਹੁੰਦਾ ਨਾ, ਕਈ ਵਾਰੀ 8-8, 24-24 ਘੰਟੇ ਆਊਟ ਆਫ ਕੰਟਰੀ, ਆਊਟ ਆਫ ਪ੍ਰੋਵਿੰਸ ਬੈਠਣਾ ਪੈਂਦਾ ਆ। ਇਟਸ ਨੋਟ ਐਨ ਈਜ਼ੀ ਜੋਬ। ਅਤੇ ਐਤਕੀ ਡੀਜ਼ਲ ਪੈਸਾ ਵੀ ਹਾਈ ਹੋ ਗਈਆਂ, ਤਾਂ ਜੇ ਕੰਪਨੀ ਵਾਸਤੇ ਕੰਮ ਔਖਾ ਹੋਇਆ ਪਿਆ ਹੈ। ਪਰ ਆਪਾਂ ਇਸਨੂੰ ਫਿਕਸ ਕਿਸ ਤਰ੍ਹਾਂ ਕਰਨਾ? ਉਹ ਇੱਕ ਨਾ ਮੀਟਿੰਗ ਰੱਖੀ ਗਈ ਆ, ਗੈਦਰਿੰਗ ਰੱਖੀ ਗਈ, ਉਹਦੀ ਆਪਾਂ ਜਾਣਕਾਰੀ ਲਵਾਂਗੇ। ਕਹਿੰਦੇ ਰਾਈਟ ਕਰੋਸ ਕੈਨੇਡਾ ਇਹ ਪ੍ਰੋਗਰਾਮ ਚੱਲਣਾ, ਸੋ ਅਸੀਂ ਰਲ ਮਿਲ ਕੇ ਇਸ ਪ੍ਰੋਗਰਾਮ ਵਿੱਚ ਪਹੁੰਚਣਾ ਜ਼ਰੂਰ ਆ। ਹੱਥ ਜੋੜ ਕੇ ਬੇਨਤੀ ਆ, ਟਾਈਮ ਕੱਢ ਲਿਓ, ਪਹੁੰਚਿਓ, ਜ਼ਰੂਰ ਪਹੁੰਚ ਕੇ
ਸਭ ਤੋਂ ਪਹਿਲਾਂ ਤੁਸੀਂ ਟੈਕਸਟ ਮੈਸੇਜ, ਈਮੇਲ, ਫੋਰਮ ਭਰ ਸਕਦੇ ਹੋ, ਆਪਣੀ ਆਵਾਜ਼ ਉਠਾ ਸਕਦੇ ਹੋ। ਲੱਗਦਾ ਜੇ ਕੋਈ ਮੁਸ਼ਕਿਲ ਹੈਗੀ ਆ, ਜਦ ਤੇ ਲਿਖਤੇ ਨਹੀਂ, ਲਿਖ ਕੇ ਨਹੀਂ ਦਿੰਦੇ ਨਾ, ਕੁਛ ਨਹੀਂ ਹੈਗਾ, ਸਭ ਕੁਝ ਵਧੀਆ ਚੱਲ ਰਿਹਾ, ਲਿਖ ਕੇ ਦੇਵੋ, ਰਿਕਾਰਡ ਹੋ ਜਾਂਦਾ, ਰੈਕਡ ਵਿੱਚ ਰਹਿ ਜਾਂਦਾ ਹੈਗਾ। ਸਵਾਲ ਪੁੱਛੋ, ਜਵਾਬ ਮਿਲੇਗਾ। ਮੈਂ ਸਦਾ ਕਹਿੰਦਾ ਹੁੰਦਾ ਨਾ, ਕਈ ਵਾਰ ਮੇਰੇ ਕੋਲ ਗਲਤੀ ਹੋ ਜਾਂਦੀ ਨਾ, ਇੱਥੇ ਖੱਬੇ ਪਾਸੇ ਸੱਜੇ ਪਾਸੇ ਖੜ ਕੇ ਜਾਣਕਾਰੀ ਛੱਡ ਜਾਵੋ। ਜੇ ਮੈਂ ਗਲਤੀ ਕੀਤੀ, ਦੱਸੋ ਮੈਂ ਕਿੱਥੋਂ ਗਲਤੀ ਕੀਤੀ। ਆਪਾਂ ਸਧਾਰਨ ਲਈ ਬੈਠੇ ਹਾਂ, ਇਨਸਾਨ ਹਾਂ, ਪਰ ਚਿੱਠੀਆਂ ਸਾਨੂੰ ਵੀ ਬਥੇਰੀਆਂ ਜਦੋਂ ਆਪਾਂ ਸੱਚ ਬੋਲੀਦਾ। ਪਰ ਆਪਾਂ ਇੱਕ ਗੁਰੂ ਸਾਹਿਬ ਤੋਂ ਡਰੀਦਾ, ਚਿੱਠੀ ਤੋਂ ਨਹੀਂ ਡਰੀਦਾ, ਕਿਉਂਕਿ ਉਹ ਚਿੱਠੀ ਜਿਹੜੀ ਹੈਗੀ ਆ ਉਹ ਕਮਿਊਨਿਟੀ ਦੇ ਤੌਰ 'ਤੇ ਸਾਨੂੰ ਪੇਸ਼ ਕੀਤੀ ਗਈ ਆ। ਕਈ ਕਹਿੰਦੇ ਡਰਾਉਂਦੇ ਹਾਂ, ਨਾ ਕਰਦੇ, ਜੋ ਮਰਜ਼ੀ ਕਰੀਓ, ਜੋ ਹੈਗਾ ਆਪਾਂ ਕਵਰ ਕਰਨਾ, ਜੋ ਹੈਗਾ ਆਪਣਾ ਬੋਲਣਾ ਹੈਗਾ ਆ। ਜੇ ਲੱਗਦਾ ਕਿਤੇ ਗਲਤ ਹੋਏ, ਮੈਂ ਸਦਾ ਕਹਿੰਦਾ ਹੈਗਾ ਕਮਿਊਨਿਟੀ ਚੈਨਲ ਆ, ਅਤੇ ਸਾਡੇ ਕੋਲ ਆ ਕੇ ਖੜੋ, ਸਾਨੂੰ ਸਮਝਾ ਦਿਓ, ਸਾਨੂੰ ਦੱਸ ਦੇਵੋ। ਸੋ ਕੈਨੇਡਾ ਕਮਿਊਨਿਟੀ ਆਰਗਨਾਈਜੇਸ਼ਨ ਕੰਪਨੀ ਆਪਾਂ ਰਲ ਮਿਲ ਕੇ ਚਲਾਉਣੀ ਆ, ਫਿਕਸ ਟਰੈਕਿੰਗ, ਉਹਦੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ। ਇਹ ਹੈ ਕੀ ਆ, ਕਦੋਂ ਹੋ ਰਿਹਾ, ਕਿੱਥੇ ਹੋ ਰਿਹਾ, ਤੁਸੀਂ ਕੀ ਇਸਦਾ ਕਿੱਦਾਂ ਇਸਦਾ ਸਾਥ ਦੇ ਸਕਦੇ ਹੋ, ਤੁਹਾਡੀ ਇਨਪੁੱਟ ਕਿਤੇ ਪਹੁੰਚੇਗੀ ਕਿ ਨਹੀਂ ਪਹੁੰਚੇਗੀ, ਉਹਦੀ ਜਾਣਕਾਰੀ ਲੈ ਕੇ ਆਵਾਂਗੇ। ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਵਿਰਾਸਤ ਰੇਡੀਓ ਵਿਰਾਸਤ ਟੀਵੀ ਨੂੰ ਸਪੋਂਸਰ ਕਰਦੇ ਹਨ, ਸਟਾਰਗੇਟ ਲੋਜਿਸਟਿਕਸ ਅਤੇ ਨਾਲ ਨਾਲ ਸੀ ਡਬਲਿਊ ਸੀ ਇਮੀਗ੍ਰੇਸ਼ਨ, ਆਲਫਾ ਟਰਾਂਸੋ ਲੱਕੀ ਅਤੇ ਸੁਖੀ ਸੈਣੀ ਸਾਹਿਬ। ਇਸ ਦੇ ਨਾਲ ਨਾਲ ਮੋਰਗੇਜ ਦੀ ਸਮਾਂ ਲੋੜ ਪੈ ਜਾਵੇ ਤਾਂ ਜਸ ਭੁੱਲਰ ਸਾਹਿਬ, ਅਤੇ ਕੈਨੇਡਾ ਕੰਜ਼ੂਮਰ ਕ੍ਰੈਡਿਟ ਤੋਂ ਜਸਵੀਰ ਸਿੰਘ ਹੁੰਡਲ ਜੀ। ਔਖਾ ਟਾਈਮ ਆਇਆ ਹੋਇਆ ਹੈਗਾ ਨਾ, ਸੌਖਾ ਹੋ ਜਾਂਦਾ ਲੀਗਲ ਤਰੀਕੇ ਦੇ ਨਾਲ, ਮਿਲ ਲਿਓ ਯਾਰ ਜਸਵੀਰ ਹੁੰਡਲ ਨੂੰ, ਅਪਾਇੰਟਮੈਂਟ ਬਣਾ ਲਿਓ। ਜੇ ਪੇਮੈਂਟ ਨਹੀਂ ਦੇ ਹੋ ਰਹੀ ਹੈ ਨਾ, ਪਰਿਵਾਰ ਵਿੱਚ ਕੋਈ ਤੰਗੀ ਨਾ ਲੈ ਕੇ, ਤੁਹਾਡਾ ਪਰਿਵਾਰ ਤੁਹਾਡਾ ਆਪਣਾ ਆ, ਖਿਲਾਰ ਨਾ ਦਿਓ। ਕੈਨੇਡਾ ਤੁਹਾਡੇ ਵਾਸਤੇ ਖੜਾ ਹੈਗਾ ਜੇ ਸਹੀ ਤਰੀਕੇ ਨਾਲ ਵਰਤੋਂਗੇ। ਸੋ ਕੈਨੇਡਾ ਕੰਜ਼ੂਮਰ ਕ੍ਰੈਡਿਟ ਤੋਂ ਜਸਵੀਰ ਸਿੰਘ ਹੁੰਡਲ ਜੀ ਨਾਲ ਗੱਲਬਾਤ ਕਰ ਲੈਣੀ, ਜੇ ਟਾਈਮ ਔਖਾ ਲੰਘ ਰਿਹਾ ਤਾਂ ਬੈਂਕਰਪਸੀ ਤੋਂ ਦੂਰ ਕਰ ਦੇਣਗੇ। ਪਾਲ ਮਾਂਗਰ ਸਾਹਿਬ ਟੈਕਸ ਦੀਆਂ ਸੇਵਾਵਾਂ ਪੇਸ਼ ਕਰਦੇ ਹਨ, ਮਨਜੀਤ ਚੀਮਾ ਜੀ ਘਰ ਵੇਚਦੇ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮੋਨਾ ਮਹਿੰਗੇ ਜੀ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਹਨ, ਸਾਰੇ ਸਪੋਂਸਰਾਂ ਦਾ ਧੰਨਵਾਦ। ਦੇਖਦੇ ਰਹੋ ਵਿਰਾਸਤ ਟੀਵੀ, ਸੁਣਦੇ ਰਹੋ ਵਿਰਾਸਤ ਰੇਡੀ। ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਵੀ ਫਿਕਸ ਟਰੱਕਿੰਗ ਇਹ ਪ੍ਰੋਗਰਾਮ ਹੈ ਕੀ ਆ, ਕਦੋਂ ਹੋ ਰਿਹਾ। ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ ਇਸੇ ਹੀ ਰੇਡੀਓ 'ਤੇ, ਇਸੇ ਹੀ ਟੀਵੀ 'ਤੇ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਇੰਡੀਆ ਬਾਜ਼ਾਰ ਵਾਲੇ, ਦੋ ਇਹਨਾਂ ਦੀਆਂ ਲੋਕੇਸ਼ਨਸ ਹਨ। ਇੱਕ ਹੈਗੀ ਆ ਰੈਕਸਟੇਲ ਅਥੋਵਿਕੋ ਦੇ ਵਿੱਚ, 2645 ਇਜ਼ਲਿੰਗਟਨ ਐਵਨਿਊ ਅਥੋਵਿਕੋ ਰੈਕਸਟੇਲ ਦੇ ਵਿੱਚ, ਅਤੇ ਇੰਡੀਆ ਬਾਜ਼ਾਰ ਦੀ ਦੂਸਰੀ ਲੋਕੇਸ਼ਨ ਹੈਗੀ ਆ 10405 ਕੈਨਡੀ ਰੋਡ ਬ੍ਰੈਮਟਨ ਦੇ ਵਿੱਚ, ਨੌਰਥ ਆਫ ਬਵੇਰ ਸਾਊਥ ਆਫ ਸੈਂਡਲਵੁੱਡ। ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਇੰਡੀਆ ਬਾਜ਼ਾਰ, ਚੈਨ ਸਿੰਘ ਬੋਲਾ ਦੀ ਸ਼ਾਨ, ਇੰਡੀਆ ਬਾਜ਼ਾਰ ਪਹੁੰਚੋ ਗਰੋਸਰੀ ਕਰਨ ਵਾਸਤੇ ਬ੍ਰੈਮਟਨ ਜਾਂ ਰੈਕਸਟੇਲ ਦੇ ਵਿੱਚ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਵੀ ਮਿਲਦੇ ਹਨ, ਡਾਈਨ ਇਨ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆ, ਮੀਟ ਚਾਹੀਦਾ ਮਸਾਲੇ ਵਾਲਾ ਉਹ ਵੀ ਮਿਲਦਾ ਹੈਗਾ, ਵੈਜ ਨੌਨ ਵੈਜ ਜਾਂ ਤੁਸੀਂ ਕੇਟਰਿੰਗ ਕਰਵਾਉਣੀ ਹੋਵੇ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਵੀ ਮਿਲਦੇ ਹਨ। ਅਤੇ ਸ਼ੇਰ ਆਟਾ ਸਦਾ ਹੀ ਸੇਲ 'ਤੇ ਲੱਗਿਆ ਹੁੰਦਾ ਆ ਇੰਡੀਆ ਬਾਜ਼ਾਰ 'ਤੇ, ਨੰਬਰ 905-840-1116 ਰੈਕਸਟੇਲ ਜਾਂ ਬ੍ਰੈਂਪਟਨ ਵਿੱਚ ਗਰੋਸਰੀ ਦੀ ਸ਼ੋਪਿੰਗ ਤੁਸੀਂ ਕਰ ਸਕਦੇ ਹੋ। ਅਵੀ ਧਾਲੀਵਾਲ ਜੀ ਮੇਅਰ ਦੀ ਸੀਟ ਲਈ ਖੜ੍ਹੇ ਹਨ ਸਿਟੀ ਆਫ ਬ੍ਰੈਂਪਟਨ ਦੇ ਵਿੱਚ, ਤੁਸੀਂ ਚੂਜ਼ ਕਰਨਾ ਅਵੀ ਧਾਲੀਵਾਲ ਜੀ, ਤੁਹਾਡੇ ਵਾਸਤੇ ਪ੍ਰੋਪਰਟੀ ਟੈਕਸ ਬਚਾ ਸਕਦੇ ਹਨ, ਸੇਫਟੀ ਅਤੇ ਸਿਕਿਉਰਿਟੀ ਲੈ ਕੇ ਆ ਸਕਦੇ ਹਨ। ਸੋ ਅਵੀ ਧਾਲੀਵਾਲ ਜੀ ਤੁਹਾਡੀ ਆਵਾਜ਼ ਬਣ ਕੇ ਅੱਗੇ ਆਉਣਗੇ, 416-882-1200 ਦੇ ਅਵੀ ਧਾਲੀਵਾਲ ਜੀ ਨਾਲ।

0: ਕਿਰਪਾ ਕਰਕੇ ਨਾਲ ਟਾਇਰ ਸੈਂਟਰ ਵਾਲੇ ਹਨ 1136 ਮੈਥਸਨ ਬੁਲਵਾਰਡ 'ਤੇ ਹਨ ਮਿਸਾਗਾ ਦੇ ਵਿੱਚ। ਡਰਾਈਵ ਥਰੂ ਓਇਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ ਵੀ ਕਰਕੇ ਦਿੰਦੇ ਹਨ। ਮੇਜਰ ਜਾਂ ਮਾਈਨਰ ਰਿਪੇਅਰ ਟਰੱਕਾਂ ਦੀ ਕਰਵਾਉਣੀ ਹੋਵੇ ਤਾਂ ਤੁਸੀਂ ਪਹੁੰਚ ਸਕਦੇ ਹੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 'ਤੇ। ਅਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਸ਼ੀਟ ਬੰਪਰਸ, ਡੀਅਰ ਗਾਰਡਸ, ਟਰੱਕ ਲਾਈਟਸ, ਐਗਜ਼ੋਸਟ ਪਾਈਪਸ, ਫਰੰਟ ਗਿਲ ਗ੍ਰਿਲ ਚਾਹੀਦੀ ਹੈਗੀ ਆ, ਲੈਂਡਿੰਗ ਗੀਅਰ ਰੇਡੀਏਟਰਸ ਚਾਹੀਦੇ ਹਨ, ਅਤੇ ਸਟੇਨਲੈਸ ਸਟੀਲ ਬੰਪਰ ਵੀ ਮਿਲਦੇ ਹਨ, ਏਅਰ ਟੈਂਕ, ਏਅਰ ਬੈਗਸ, ਡੀ ਪੀ ਐਫ ਕਿੱਟ ਤੁਹਾਨੂੰ ਚਾਹੀਦੀ ਹੈਗੀ ਆ ਉਹ ਮਿਲਦੀ ਹੈਗੀ ਆ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਡਾਇਮੰਡ ਟਰੱਕ ਪਾਰਟਸ ਵੱਲੋਂ। ਨੰਬਰ 905-212-9200 ਸੁਰਜੀਤ ਜਾਂ ਬਲਕਾਰ ਨਾਲ ਸੰਪਰਕ ਕਰਨਾ। ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਫ੍ਰੀਵੇ ਰੀਅਲ ਅਸਟੇਟ 'ਤੇ ਰਾਜ ਮੱਲੀ ਜਾਂ ਐਨ ਡੀ ਕੂਨਰ ਨਾਲ ਸੰਪਰਕ ਕਰਨਾ ਜਾਂ ਮੇਰੇ ਨਾਲ ਗੱਲਬਾਤ ਕਰ ਲੈਣੀ ਆ। ਕਾਫੀ ਸਾਰੀਆਂ ਪ੍ਰੋਪਰਟੀ ਸਾਡੇ ਕੋਲ ਅਵੇਲੇਬਲ ਹਨ, ਕਮਰਸ਼ੀਅਲ ਪ੍ਰੋਪਰਟੀਜ਼, ਰੈਜੀਡੈਂਸ਼ੀਅਲ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਸਾਡੇ ਨਾਲ ਗੱਲਬਾਤ ਕਰ ਲਈ 416-451-2222 'ਤੇ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ। 416-732-2611 ਇਹਨਾਂ ਦਾ ਫੋਨ ਨੰਬਰ ਹੈਗਾ। ਮੋਰਗੇਜ ਚਾਹੀਦੀ ਹੈ, ਫਸਟ, ਸੈਕਿੰਡ, ਥਰਡ ਮੋਰਗੇਜ, ਪ੍ਰੀ ਅਪਰੂਵਲ ਵਾਸਤੇ ਜਸ ਭੁੱਲਰ ਸਾਹਿਬ ਕੋਲ ਪਹੁੰਚੋ। ਮੋਰਗੇਜ ਵਾਸਤੇ 416-732-2611 'ਤੇ ਸੰਪਰਕ ਕਰ ਲੈਣਾ। ਬੀ ਕੇ ਟੈਕਸ ਐਂਡ ਅਕਾਊਂਟਿੰਗ, ਪਾਲ ਮਾਂਗਰ ਸਾਹਿਬ ਦਾ ਮੈਂ ਨੰਬਰ ਦੇ ਦਿੰਦਾ। ਟੈਕਸ ਦੇ ਪੇਪਰ ਭਰਾਉਣੇ ਹੋਣ, ਪੇਰੋਲ ਮੈਨੇਜਮੈਂਟ, ਕਾਰਪੋਰੇਟ ਟੈਕਸ, ਰਿਟਰਨਸ ਐਂਡ ਫਾਈਲਿੰਗ ਵਾਸਤੇ, ਪਰਸਨਲ ਟੈਕਸ ਵਾਸਤੇ ਤੁਸੀਂ 205 ਐਡਵਾਂਸ ਬੁਲਵਾਰਡ 'ਤੇ ਪਹੁੰਚੋ। ਪਾਲ ਮਾਂਗਰ ਸਾਹਿਬ ਨਾਲ ਗੱਲਬਾਤ ਕਰੋ 905-451-1414। ਜਸਪਾਲ ਗੋਹਨੀ ਸਾਹਿਬ ਰੈਕਸਟੀਅਲ ਫਾਈਨੈਂਸ਼ੀਅਲ ਤੋਂ 416-674-7050। ਐਲ ਪੀ ਰੂਫਿੰਗ 'ਤੇ ਤੁਸੀਂ ਸ਼ਿੰਗਲ ਚੇਂਜ ਕਰਵਾਉਣਾ ਚਾਹੁੰਦੇ ਹੋ, ਸ਼ਿੰਗਲ ਰਿਪਲੇਸ ਕਰਵਾਉਣਾ ਚਾਹੁੰਦੇ ਹੋ, ਅਤੇ ਜਾਂ ਤੁਸੀਂ ਆਪਣੀ ਛੱਤ ਦੀ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਵੀ ਕਿੰਨੀ ਕੁ ਦੇਰ ਇਹ ਲਾਸਟ ਕਰ ਸਕਦੀ ਹੈਗੀ ਆ। ਇਹ ਕਮਰਸ਼ੀਅਲ ਰੂਫ ਵੀ ਰਿਪੇਅਰ ਕਰਕੇ ਦਿੰਦੇ ਆ, ਨਵੀਂ ਛੱਤ ਵੀ ਪਾ ਦਿੰਦੇ ਹਨ। ਬਲਵਿੰਦਰ ਸਿੰਘ ਕੌਂਕਰੀਟ ਦਾ ਕੰਮ ਵੀ ਕਰਦੇ ਹਨ। ਐਲ ਪੀ ਰੂਫਿੰਗ 416-602-7216 'ਤੇ ਗੱਲਬਾਤ ਕਰ ਲੈਣੀ ਆ। ਸਟਾਰਲੈਂਡ ਪੇਂਟਿੰਗ, ਹੋਟਲ ਮੋਟਰ ਪੇਂਟ ਕਰਵਾਉਣ ਵਾਸਤੇ, ਕੋਈ ਬਿਜ਼ਨਸ ਦੀ ਪੇਂਟ ਕਰਨੀ ਹੋਵੇ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਵਾਸਤੇ, ਤਾਂ ਕੋਈ ਮੈਡੀਕਲ ਆਫਿਸ ਪੇਂਟ ਕਰਵਾਉਣਾ ਹੋਵੇ, ਆਪਣਾ ਘਰ ਪੇਂਟ ਕਰਵਾਉਣ ਵਾਸਤੇ, ਤੁਸੀਂ ਸਟਾਰਲੈਂਡ ਪੇਂਟਿੰਗ ਦੇ ਸੰਪਰਕ ਕਰੋ। ਨੰਬਰ 416-230-4000, 416-230-4000 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਜੀ ਨੂੰ ਸੁਖਰਾਜ ਸੰਧੂ ਸਾਹਿਬ ਨਾਲ ਤੁਹਾਡੇ ਨਾਲ ਬਹੁਤ ਸਾਰੀ ਗੱਲਬਾਤ ਹੁੰਦੀ ਹੈਗੀ ਆ ਔਨ ਏਅਰ, ਅਤੇ ਨਵੀਂ ਔਜਲਾ ਜੀ ਨਾਲ ਗੱਲਬਾਤ ਕਰਾਂਗੇ। ਬੈਕ ਐਂਡ 'ਤੇ ਬਹੁਤ ਵੱਡੀ ਟੀਮ ਹੈਗੀ ਆ, ਇਹ ਟੀਮ ਵਰਕ ਹੁੰਦਾ ਆ। ਸੋ ਨਵੀਂ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਹੁਤ ਬਹੁਤ ਧੰਨਵਾਦ,
1: ਥੈਂਕ ਯੂ
0: ਟੇਕਿੰਗ ਸਮ ਟਾਈਮ ਆਊਟ। ਸੋ ਗੁੱਡ ਥਿੰਗ ਯੂ ਵਾਲੰਟੀਅਰ ਅਲੋਟ, ਆਈ ਲਾਈਕ ਦੈਟ।
1: ਆਈ ਟ੍ਰਾਈ, ਯੈਸ, ਇਟਸ ਆਲਸੋ ਮਾਈ ਜੌਬ, ਸੋ ਇਟਸ ਲੱਕੀ ਆਈ ਗੈਟ ਟੂ ਡੂ ਬੋਥ।
0: ਵਾਈ ਨਾਟ ਫਿਕਸ ਟਰੱਕਿੰਗ, ਆਪਾਂ ਉਹਦੀ ਗੱਲਬਾਤ ਕਰਨੀ ਹੈਗੀ ਆ। ਇਹ ਪ੍ਰੋਗਰਾਮ ਹੈ ਕੀ ਆ, ਇਹ ਕਦੋਂ ਰੱਖਿਆ ਗਿਆ, ਟਰੱਕਿੰਗ ਵਿੱਚ ਪ੍ਰੋਬਲਮ ਹੈਗੀ ਆ?
1: ਬਿਲਕੁਲ ਹਾਂਜੀ, ਸੋ
0: ਸਾਰੇ ਪਾਸੇ ਹੈਗੀ ਆ, ਸਾਰੇ ਪਾਸੇ ਹੈਗੀ ਆ। ਤੂੰ ਤੁਹਾਡਾ ਪ੍ਰੋਗਰਾਮ, ਆਪਣੇ ਪ੍ਰੋਗਰਾਮ ਬਾਰੇ ਦੱਸੋ ਪਹਿਲਾਂ।
1: ਹਾਂਜੀ, ਸੋ ਇੱਕ ਕੈਂਪੇਨ ਐਸਾ ਲਾਂਚ ਕੀਤੀ ਗਈ, ਉਹਦਾ ਨਾਮ ਫਿਕਸ ਟਰੱਕਿੰਗ ਨਾਓ ਆ, ਫੇਅਰ ਪੇ ਫੇਅਰ ਰੂਲਸ। ਇਹ 3 ਆਰਗੇਨਾਈਜੇਸ਼ਨਸ ਵੱਲੋਂ ਚਲਾਈ ਗਈ ਹੈ ਕੈਂਪੇਨ, ਜਸਟਿਸ ਫਾਰ ਟਰੱਕ ਡਰਾਈਵਰਸ, AZ ਕੈਨੇਡੀਅਨ ਟਰੱਕਿੰਗ ਐਸੋਸੀਏਸ਼ਨ ਅਤੇ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਜੋ BC ਦੇ ਵਿੱਚ ਨੇ, ਅਤੇ ਉਹ ਵੈਸਟ ਕੋਸਟ ਐਲਬਰਟਾ ਵੀ ਉੱਥੇ ਡਰਾਈਵਰਸ ਨੂੰ ਰੈਪ੍ਰਜੈਂਟ ਕਰਦੇ ਨੇ। ਸੋ ਇਹ ਰੀਅਲੀ ਇੱਕ ਨੈਸ਼ਨਲ ਮੂਵਮੈਂਟ ਬਣ ਰਹੀ ਹੈ ਟਰੱਕ ਡਰਾਈਵਰਸ ਵੱਲੋਂ ਵੀ, ਜੋ ਆਪਣੇ ਲਾਸ ਅਤੇ ਰੂਲਸ ਨੇ ਫੈਡਰਲ ਲੈਵਲ 'ਤੇ ਵੀ ਉਹ ਫਿਕਸ ਹੋਣ ਦੀ ਲੋੜ ਆ, ਕਿਉਂਕਿ ਰਾਈਟ ਨਾਓ ਨਾ ਡਰਾਈਵਰਸ ਅਤੇ ਓਨਰ ਆਪਰੇਟਰਸ ਨੂੰ ਵਧੀਆ ਵੇਜਸ ਮਿਲ ਰਹੇ ਨੇ, ਨਾ ਉਹਨਾਂ ਨੂੰ ਪ੍ਰੋਟੈਕਸ਼ਨ ਮਿਲ ਰਹੀ ਹੈ ਵੀ ਉਹ ਕੰਪਨੀਜ਼ ਉਹਨਾਂ ਨੂੰ ਵਧੀਆ ਟ੍ਰੀਟ ਕਰਨ, ਸੇਫ ਰੱਖਣ, ਸਹੂਲਤਾਂ ਵਧੀਆ ਹੋਣ, ਇਨਫਰਾਸਟ੍ਰਕਚਰ। ਸੋ ਇਹ ਸਾਰੀਆਂ ਚੀਜ਼ਾਂ ਨੂੰ ਫਿਕਸ ਕਰਨ ਲਈ ਇਹ ਮੰਗਾਂ ਅੱਗੇ ਲਿਆ ਜਾ ਰਹੀਆਂ ਨੇ ਇਹ ਸਾਰੇ ਔਰਗਨਾਈਜੇਸ਼ਨ ਵੱਲੋਂ, ਅਤੇ September 12 ਨੂੰ ਇੱਕ ਡੇ ਆਫ ਐਕਸ਼ਨ ਰੱਖਿਆ ਜਾ ਰਿਹਾ। ਸੋ ਅਸੀਂ ਟਰਾਈ ਕਰ ਰਹੇ ਹਾਂ ਵੀ ਵੱਖਰੇ ਸਿਟੀਜ਼ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਐਕਸ਼ਨ ਹੋਣ। ਲੋਕਲੀ ਇੱਥੇ GTA ਦੇ ਵਿੱਚ MP ਜੌਨ ਜ਼ੁਕਰੈਲੀ ਦੇ ਆਫਿਸ, ਜੋ ਅਟੋਬਕੋ ਨੌਰਥ ਦੇ ਵਿੱਚ ਆ, ਉਹਦੇ ਆਫਿਸ 'ਤੇ ਇੱਕ ਪ੍ਰੈਸ ਕਾਨਫਰੰਸ ਅਤੇ ਰੈਲੀ ਹੋਊਗੀ। ਉਹ MP ਹੈਗੇ ਨੇ ਸੈਕਰਟਰੀ ਆਫ ਸਟੇਟ ਲੇਬਰ ਵਾਸਤੇ। ਸੋ ਆਪਾਂ ਨੂੰ ਪਤਾ ਵੀ ਵਰਕਿੰਗ ਕੰਡੀਸ਼ਨ ਅਤੇ ਵੇਜਸ ਇਸ ਵਕਤ ਵਧੀਆ ਨਹੀਂ ਹੈਗੇ ਡਰਾਈਵਰਸ ਲਈ, ਤਾਂ ਹੀ ਉਹਨਾਂ ਦੇ ਆਫਿਸ ਕੀਤੀ ਜਾ ਰਹੀ ਹੈ। ਬਹੁਤ ਸਾਰੇ ਈਮੇਲਸ ਵੀ ਭੇਜੇ ਗਏ ਸੀਗੇ ਇਸ ਸਾਲ ਪੈਡੀ ਹਾਜੂ ਨੂੰ, ਜੋ ਮਿਨਿਸਟਰ ਆਫ ਲੇਬਰ ਆ, ਕੋਈ ਜਵਾਬ ਨਹੀਂ ਆਇਆ। ਸੋ ਇਹੀ ਮੰਗਾਂ ਵੀ ਫਿਕਸ ਟਰੱਕਿੰਗ ਵੀ ਰਾਈਟ ਨਾਓ ਬਹੁਤ ਵੱਡੀ ਪ੍ਰੋਬਲਮ ਆ, ਅਤੇ ਇਮੀਡੀਏਟਲੀ ਫਿਕਸ ਹੋਣ ਦੀ ਲੋੜ ਆ।
0: ਕੋਈ ਵੀ ਹੋਵੇ, ਜਦੋਂ ਆਪੋਜੀਸ਼ਨ ਪਾਰਟੀ ਸਵਾਲ ਪੁੱਛਦੀ ਆ, ਮੀਡੀਆ ਵੀ ਸਵਾਲ ਪੁੱਛਦੀ ਆ, ਆਈ ਰਿਸਪੈਕਟ ਆਲ ਦਾ ਲੀਡਰਸ, ਜਿੰਨੇ ਵੀ ਸਾਡੇ ਵੀ ਚੁਣੇ ਗਏ ਹਨ, ਇਹਨਾਂ ਨੂੰ ਪਤਾ ਪ੍ਰੋਬਲਮਸ ਦਾ। ਜੇ ਦੇਖਿਆ ਜਾਵੇ GTA ਬ੍ਰੈਂਪਟਨ ਟਰੱਕਿੰਗ ਦੀ ਹੱਬ ਹੈਗੀ ਆ, ਬਹੁਤ ਸਾਰੀਆਂ ਫੈਮਲੀਆਂ ਇਸ ਇੰਡਸਟਰੀ ਵਿੱਚ ਹਨ, ਚਾਹੇ ਮਕੈਨਿਕ ਹੋਣ, ਚਾਹੇ ਟਾਇਰ ਵਾਲੇ ਹੋਣ, ਚਾਹੇ ਗੈਸ ਸਟੇਸ਼ਨ ਵਾਲੇ ਹੋਣ, ਚਾਹੇ ਟਰੱਕਿੰਗ ਓਨਰ ਆਪਰੇਟਰ ਹੋਣ, ਚਾਹੇ ਕੋਈ ਟ੍ਰੇਲਰ ਵੇਚਦਾ, ਚਾਹੇ ਕੋਈ ਟਰੱਕ ਵੇਚਦਾ, ਸਾਰੇ ਹੀ ਇਨਵੋਲਵ।

0: ਹਨ, ਇਹ ਸਾਡੇ ਸੋ ਕਾਲਡ ਸਿਲੈਕਟਡ ਤੇ ਇਲੈਕਟਡ ਜਿਹੜੇ ਲੀਡਰ ਹਨ ਇਹ ਆਵਾਜ਼ ਕੱਲ੍ਹ ਨਹੀਂ ਬਣਦੇ। ਮੈਨੂੰ ਦੁੱਖ ਲੱਗਦਾ, ਮੈਂ ਫੇਰ ਕਹਿਣ ਲੱਗਾ, ਬਹੁਤ ਵਾਰੀ ਮੀਟਿੰਗ ਹੋਈ ਆ, ਪੈਸੇ ਲਏ ਗਏ ਆ, ਟੇਬਲ ਸੈੱਟ ਕੀਤੇ ਗਏ ਆ, ਸਟੇਜਾਂ ਸੈੱਟ ਕੀਤੀਆਂ ਗਈਆਂ, ਅਤੇ ਪਤਾ ਕਿ ਲੀਡਰ ਆਉਂਦੇ ਆ, ਅਸੀਂ ਜੀ ਤੁਹਾਡੇ ਵਾਸਤੇ ਜਾਣਦੇ ਹਾਂ, ਤੁਹਾਡੇ ਲਈ ਖੜੇ ਹਾਂ, ਕੁਝ ਨਾ ਕੁਝ ਕਰਾਂਗੇ, ਅਤੇ ਪਲੈਕ ਲੈ ਕੇ ਉੱਤਰ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਹਨ। ਦੁੱਖ ਲੱਗਦਾ ਜਦੋਂ ਕੋਈ ਸਵਾਲਾਂ ਦੇ ਜਵਾਬ ਨਹੀਂ ਕਰ ਸਕਦਾ ਹੋਵੇ। ਸੋ ਇਹ ਜਿਹੜੀ ਮੀਟਿੰਗ ਰੱਖੀ ਗਈ ਹੈਗੀ ਆ, ਮੈਂ ਆਪਣੇ ਲੀਡਰਾਂ 'ਤੇ ਜਾਂਦਾ, ਸੋ ਕਾਲਡ MP MPP, ਇਹ ਕੱਲ੍ਹ ਨਹੀਂ ਆਵਾਜ਼ ਬਣਦੇ ਵੀ ਸਾਡੀ ਕਮਿਊਨਿਟੀ ਵਿੱਚ ਪ੍ਰੋਬਲਮ ਆਈ ਪਈ ਹੈਗੀ, ਇਹਨੂੰ ਸੋਲਵ ਕਿਸ ਤਰ੍ਹਾਂ ਕਰੀਏ। ਜੇ ਪੈਸੇ ਦੀ ਪ੍ਰੋਬਲਮ ਹੈਗੀ ਆ ਤਾਂ ਸਰਕਾਰ ਯੂਕਰੇਨ ਹੋਰ ਪਾਸੇ, ਮੈਂ ਨਹੀਂ ਕਹਿੰਦਾ ਨਾ ਪੈਸਾ ਦਿੰਦੇ ਹਨ, ਪਰ ਇਸ ਇੰਡਸਟਰੀ ਨੂੰ ਕੱਲ੍ਹ ਨਹੀਂ ਸੰਭਾਲਦੇ। ਪਤਾ ਵੀ ਜੇ ਟਰੱਕ ਡਰਾਈਵਿੰਗ ਸਕੂਲ ਹੈ, ਕਿਸ ਤਰ੍ਹਾਂ ਲਾਇਸੈਂਸ ਦੇ ਰਹੇ ਹਨ, ਉਹਦੇ ਉੱਪਰ ਸਟ੍ਰਿਕਟ ਐਕਸ਼ਨ ਕੱਲ੍ਹ ਨਹੀਂ ਲੈ ਰਹੇ। ਜੋਬਾਂ ਦੀ ਘਾਟ ਹੈਗੀ ਆ, ਹੋਰ ਬੰਦੇ ਕੱਲ੍ਹ ਨਹੀਂ ਹਾਇਰ ਕਰ ਰਹੇ, ਯੂਟਿਊਬ ਨਹੀਂ।
1: ਯਾਸ, ਅਸੀਂ ਕਾਫੀ ਮੀਟਿੰਗਾਂ ਵੀ ਰੱਖੀਆਂ ਹੋਈਆਂ ਨੇ ਡਰਾਈਵਰਸ ਦੇ ਨਾਲ, ਤੇ ਆਪਾਂ ਮਿਲੇ ਵੀ ਹੋਏ ਆ MPs ਨੂੰ। ਸੋ ਉਹਨਾਂ ਨੂੰ ਡੈਫਨਿਟਲੀ ਪਤਾ ਵੀ ਇਹ ਪ੍ਰੋਬਲਮ ਹੈਗੀ ਆ। ਜਦੋਂ ਹੁਣ ਇਹਨਾਂ ਨੇ ਫੈਡਰਲ ਮੀਟਿੰਗਾਂ ਰੱਖੀਆਂ ਸੀਗੀਆਂ, ਅਸੀਂ ਉੱਥੇ ਪ੍ਰੈਜੈਂਟ ਵੀ ਕੀਤਾ ਸੀਗਾ ਡਰਾਈਵਰਸ ਵੱਲੋਂ। ਸੋ ਆਈ ਥਿੰਕ ਕਾਫੀ ਜੋ ਇਨਪੁਟ ਇਹਨਾਂ ਨੂੰ ਆਉਂਦੀ ਆ ਉਹ ਵੱਡੇ ਕੰਪਨੀ ਲੋਬੀ ਗਰੁੱਪਸ ਤੋਂ ਵੀ ਆਉਂਦੀ ਆ, ਤੇ ਆਈ ਥਿੰਕ ਜਿਹੜੇ ਲੋਬੀ ਗਰੁੱਪਸ ਨੇ ਉਹ ਵੱਖਰੇ ਤਰ੍ਹਾਂ ਨਾਲ ਟ੍ਰੀਟ ਕਰਨਾ ਚਾਹੁੰਦੇ ਨੇ ਪ੍ਰੋਬਲਮ ਨੂੰ ਜੋ ਉਹਨਾਂ ਦੇ ਫਾਇਦੇ ਦੇ ਵਿੱਚ ਹੋਵੇ। ਸੋ ਤਾਂ ਹੀ ਹੁਣ ਆਪਾਂ ਦੇਖ ਰਹੇ ਹਾਂ ਵੀ CRA ਵੱਲੋਂ PSB ਆਡਿਟਸ ਬਹੁਤ ਆ ਰਹੇ ਨੇ, ਪਰ ਉਹਦੇ ਵਿੱਚ ਡਰਾਈਵਰ ਦੁਆਰਾ ਫਸਦਾ ਆ ਤੇ ਅਸਲੀ ਪ੍ਰੋਬਲਮਾਂ ਸੋਲਵ ਨਹੀਂ ਹੋ ਰਹੀਆਂ। ਸੋ ਆਈ ਥਿੰਕ ਆਪਾਂ ਨੂੰ ਡਰਾਈਵਰਸ ਨੂੰ ਇਕੱਠੇ ਹੋ ਕੇ ਵੱਧ ਆਵਾਜ਼ ਉਠਾਉਣ ਦੀ ਲੋੜ ਆ ਵੀ ਇਹ ਡਰਾਈਵਰਸ ਦੇ ਪੱਖ ਵੱਲੋਂ ਵੀ ਫਿਕਸ ਕਰੋ, ਨਾ ਕਿਤੇ ਸਿਰਫ ਕੰਪਨੀਆਂ ਦੇ ਪੱਖ ਵੱਲੋਂ ਜਾਂ CRA ਵੱਲੋਂ। ਸੋ ਆਈ ਥਿੰਕ ਅਗੈਨ ਉਹਨਾਂ ਨੂੰ ਜ਼ਰੂਰ ਪਤਾ ਹੈ ਵੀ ਪ੍ਰੋਬਲਮ ਆ, ਪਰ ਆਈ ਥਿੰਕ ਆਪਾਂ ਨੂੰ ਹੋਰ ਵੱਧ ਆਵਾਜ਼ ਉਠਾਉਣ ਦੀ ਲੋੜ ਆ ਵੀ ਉਹ ਇਗਨੋਰ ਨਾ ਕਰ ਸਕਣ ਹੁਣ, ਪਰ ਡੈਫਨਿਟਲੀ ਉਹਨਾਂ ਨੂੰ ਪਤਾ ਆ।
0: ਆਮ ਨੋਟ ਅ ਫੇਅਰ ਆਫ ਡੋਨਲਡ ਟਰੰਪ ਨੇ ਕਈ ਗੱਲਾਂ ਸਹੀ ਕਹੀਆਂ, ਕਹਿੰਦਾ ਯੂ ਗਾਈਜ਼ ਫਿਕਸ ਯੂਰ ਕੰਟਰੀ, ਯੂ ਗਾਈਜ਼ ਫਿਕਸ ਯੂਰ ਡਰਾਈਵਰਸ ਪ੍ਰੋਬਲਮ, ਯੂ ਗਾਈਜ਼ ਫਿਕਸ ਯੂਰ ਲਾਇਸੈਂਸਿੰਗ ਪ੍ਰੋਬਲਮ। ਇਹ ਫਿਕਸ ਕੱਲ੍ਹ ਨਹੀਂ ਹੋ ਰਹੀ ਆ, ਵਾਈ ਡੋਂਟ ਦੀਸ ਗਾਈਜ਼ ਗੈਟ ਟੁਗੈਦਰ। ਇੱਕ ਬੰਦਾ ਇਕੱਠਾ ਹੋ ਜਾਓ, ਕਹਿੰਦਾ ਮੇਰੀ ਪ੍ਰੋਬਲਮ, ਦੂਸਰੀ ਪ੍ਰੋਬਲਮ ਹੈਗੀ ਆ, ਇਹ ਸਾਰੇ ਇੱਕ ਇਹਦਾ ਰਲ ਕੇ ਇਕੱਠੀ ਮੀਟਿੰਗ ਕਰਕੇ ਇਹਦਾ ਹੱਲ ਕੱਲ੍ਹ ਨਹੀਂ ਲੱਭਦੇ। ਕਈ ਕਹਿੰਦੇ ਆ ਵੀ ਡਰਾਈਵਰ ਦੀ ਮਰਜ਼ੀ ਆ, ਉਹਨਾਂ ਆਪਣੇ ਹਿਸਾਬ ਨਾਲ ਕੰਮ ਕੀਤਾ, ਜੇ ਉਹ ਨਹੀਂ ਕਿਤੇ ਸਮਾਲਕੋਟ ਵਿੱਚ ਗਿਆ ਉਹ ਸਮਾਲਕੋਟ ਡੀਲ ਕਰੇ, ਸਮਾਲਕੋਟ ਵਿੱਚ ਤਾਂ 2 ਸਾਲ ਲੱਗ ਜਾਂਦੇ ਜੀ ਤਨਖਾਹ ਲੈਣੀ ਹੋਵੇ।
1: ਬਿਲਕੁਲ, ਤੇ ਅਗੈਨ ਅਸੀਂ ਸਰਵੇ ਵੀ ਕੀਤਾ ਸੀਗਾ, ਇਹਨਾਂ ਦੇ ਆਪ ਦੇ ਅੰਕੜਿਆਂ ਚੋਂ ਪਤਾ ਲੱਗਦਾ ਵੀ ਇਹਨਾਂ ਦਾ ਇਨਫੋਰਸਮੈਂਟ ਸਿਸਟਮ ਕਿੰਨਾ ਅਨਸਕਸੈਸਫੁਲ ਆ। ਸੋ ਆਈ ਥਿੰਕ 80% ਤੋਂ ਵੱਧ ਜੋ ਕਲੇਮਸ ਸਕਸੈਸਫੁਲ ਵੀ ਨੇ ਉਹਨਾਂ ਵਿੱਚ ਪੈਸੇ ਦਵਾਏ ਨਹੀਂ ਜਾਂਦੇ। ਸੋ ਈਵਨ ਜਦ ਤੁਸੀਂ ਪ੍ਰੋਪਰ ਸਿਚੁਏਸ਼ਨ ਫੋਲੋ ਕਰਦੇ ਹੋ, 2-3 ਸਾਲ ਵੇਟ ਵੀ ਕਰਦੇ ਹੋ, ਐਂਡ ਵਿੱਚ ਕਾਫੀ ਵਾਰੀ ਫਿਰ ਵੀ ਪੈਸੇ ਨਹੀਂ ਮਿਲਦੇ। ਸੋ ਅਗੈਨ ਸਰਕਾਰ ਨੂੰ ਪਤਾ ਆ ਵੀ ਇਹ ਇਹਨਾਂ ਦਾ ਸਿਸਟਮ ਚੱਲ ਨਹੀਂ ਰਿਹਾ, ਇਹਨਾਂ ਦੇ ਆਪ ਦੇ ਅੰਕੜਿਆਂ ਤੋਂ ਪਤਾ ਲੱਗਦਾ ਆ, ਜੋ ਅਸੀਂ ਐਵੀਡੈਂਸ ਪ੍ਰੋਵਾਈਡ ਕੀਤਾ ਹੋਇਆ ਉਹ ਤੋਂ ਪਤਾ ਲੱਗਦਾ। ਬਟ ਅਗੈਨ ਆਈ ਥਿੰਕ ਆਪਾਂ ਨੂੰ ਇਹਨਾਂ 'ਤੇ ਪ੍ਰੈਸ਼ਰ ਪਾਉਣ ਦੀ ਲੋੜ ਹੈ, ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ, ਰਾਈਟ, ਵੀ ਹੁਣ ਜਦੋਂ ਅਗਲੀ ਵਾਰ ਇਲੈਕਸ਼ਨ ਹੋਊਗੀ ਜਾਂ ਤੁਸੀਂ ਲੋਕਾਂ ਦੀ ਸਪੋਰਟ ਚਾਹੁੰਦੇ ਹੋ, ਵੀ ਜੇ ਤੁਸੀਂ ਅਕਾਊਂਟੇਬਲ ਨਹੀਂ ਹੈਗੇ, ਤੁਸੀਂ ਐਕਸ਼ਨ ਨਹੀਂ ਲੈਂਦੇ ਤੁਹਾਡੇ ਕੰਸਟੀਚੁਐਂਟਸ ਲਈ, ਵੀ ਫਿਰ ਆਪਾਂ ਨੂੰ ਮੇਕ ਸ਼ੋਰ ਕਰਨ ਦੀ ਲੋੜ ਹੈ ਵੀ ਇਹਨਾਂ ਨੂੰ ਪਤਾ ਲੱਗੇ। ਸੋ ਇਹਦੇ ਲਈ ਤਾਂ ਹੀ ਇਕੱਠੇ ਹੋਣਾ ਜ਼ਰੂਰੀ ਆ।
0: ਬਹੁਤ ਸਾਰੇ ਕਹਿੰਦੇ ਸੀਗੇ ਲੈ ਬੱਚੇ ਧਰਨੇ ਦੇ ਲੱਗ ਗਏ, ਫਿਰ ਇਹ ਫਿਰ ਆਹ ਕਰਨ ਲੱਗ ਪਏ, ਜੇ ਕੋਰਟ ਵਿੱਚ ਜਾਂਦੇ ਆ, ਤੁਸੀਂ ਖੁਦ ਸੁਣ ਲਿਆ ਵੀ ਜੇ ਜਿੱਤ ਵੀ ਜਾਂਦੇ ਹਨ ਨਾ ਫਿਰ ਮੁੜ ਕੇ ਪੈਸੇ ਨਹੀਂ ਮਿਲਦੇ। ਸਾਡੇ ਨਾਲ ਵੀ ਇੱਦਾਂ ਹੋਇਆ ਸੀ, ਆਪਾਂ ਕੇਸ ਵੀ ਜਿੱਤ ਗਏ ਸੀ, ਮੁੜ ਕੇ ਪੈਸੇ ਦੁਬਾਰਾ ਕੋਰਟ ਜਾਣਾ ਪਿਆ। ਸੋ ਵਾਰ ਵਾਰ ਕੋਰਟ ਜਾਣਾ, ਜਿਹੜਾ ਗਿਲਟੀ ਹੈਗਾ ਉਹਨੂੰ ਕਹੋ ਰਾਈਟ ਵਿੱਚ ਚੈੱਕ ਕੱਟ ਕੇ ਦੇਵੇ, ਸਿਰਫ ਫਿਰ ਚੈੱਕ ਦੇ ਮੈਂ ਕਹਿੰਦਾ ਪੈਸੇ ਹੀ ਉਹਦੇ ਕੋਲ ਲੈ ਕੇ ਦੁਬਾਰਾ ਵਾਪਸ ਕਰਨ, ਕੁਝ ਨਾ ਕੁਝ ਅਪਡੇਟ ਕਰਨ ਦੀ ਲੋੜ ਹੈਗੀ ਆ। ਜੇ ਨਹੀਂ ਕਰਦੇ ਤਾਂ ਘਪਲਾ ਤਾਂ ਪਿਆ ਰਹਿਣਾ ਹੈਗਾ ਆ। ਕੰਪਨੀ ਵੀ ਕਈ ਬਹੁਤ ਵਾਰੀ ਸਹੀ ਹੁੰਦੀ ਹੈ, ਕਹਿੰਦੇ ਡਰਾਈਵਰ ਨੇ ਆਹ ਕੁਛ ਕੀਤਾ, ਬਹੁਤ ਵਾਰੀ ਇਹ ਵੀ ਹੁੰਦਾ ਆ ਕਹਿੰਦੇ ਵੀ ਡਰਾਈਵਰ ਨੂੰ ਆਪਾਂ ਪਹਿਲੇ ਕਿਹਾ ਹੁੰਦਾ ਵੀ ਜੇ ਤੁਸੀਂ ਜੇ ਤੁਹਾਡੀ ਗਲਤੀ ਨਿਕਲੀ ਐਕਸੀਡੈਂਟ ਦੇ ਵਿੱਚ ਤਾਂ ਤੁਹਾਡੀ ਤਨਖਾਹ ਚੋਂ ਪੈਸੇ ਕੱਟਣੇ ਆ। ਇਸ ਦੈਟ ਰਾਈਟ?
1: ਨੋ, ਸੋ ਇਹਦੇ ਵਿੱਚ ਕਈ ਚੀਜ਼ਾਂ ਨੇ। ਸੋ ਨੰਬਰ 1, ਜਿਹੜਾ ਲੇਬਰ ਪ੍ਰੋਗਰਾਮ ਆ, ਸਾਡੇ ਡਿਮਾਂਡਸ ਇਹਦੇ ਵਿੱਚ ਹੈਗੇ ਨੇ ਵੀ ਜੋ ਲੇਬਰ ਆਫਿਸਰ ਨੇ ਉਹਨਾਂ ਕੋਲ ਵੱਧ ਕਲੈਕਸ਼ਨ ਪਾਵਰ ਹੋਣੇ ਚਾਹੀਦੇ ਨੇ। ਸੋ ਜਿੱਦਾਂ ਆਨਟੇਰੀਓ ਦੇ ਵਿੱਚ ਜੇ ਤੁਸੀਂ ਪੇਮੈਂਟ ਆਰਡਰ ਨਹੀਂ ਪੇ ਕਰਦੇ, ਮਿਨਿਸਟਰੀ ਆਫ ਫਾਈਨੈਂਸ ਰਿਸਪੋਂਸੀਬਿਲਿਟੀ ਲੈਂਦੀ ਆ, ਉਹ ਫਿਰ ਕੰਪਨੀ ਤੇ ਜਾਂ ਡਾਇਰੈਕਟਰ ਤੇ ਲੀਨਸ ਪਾ ਸਕਦੇ ਨੇ, ਪੈਸੇ ਗਾਰਨਿਸ਼ ਕਰ ਸਕਦੇ ਨੇ, ਪਰ ਫੈਡਰਲੀ ਉਹ ਕੁਛ ਨਹੀਂ ਕਰਦੇ। ਸੋ ਈਵਨ ਜੇ ਉਹ ਕੰਪਨੀ ਫਿਰ ਪੈਸੇ ਦਿੰਦੇ ਨੇ, ਉਹ ਕਹਿ ਦਿੰਦੇ ਨੇ ਵੀ ਹੁਣ ਤੁਸੀਂ ਆਪ ਹੀ ਦੇਖੋ ਵੀ ਅਸੀਂ ਜੋ ਕਰ ਸਕਦੇ ਸੀ ਕਰ ਲਿਆ। ਸੋ ਸਾਡੀ ਇੱਕ ਇਹ ਮੰਗ ਹੈਗੀ ਆ ਵੀ ਲਾਈਕ ਪਾਵਰ ਹੈਗੀ ਆ ਵੀ ਦੋ ਉਹਨਾਂ ਨੂੰ ਕਲੈਕਟ ਕਰਨ ਲਈ ਪੈਸੇ, ਰਾਈਟ? ਇਹ ਹੋਰ ਪ੍ਰੋਵਿੰਸਿਸ ਦੇ ਵਿੱਚ ਹੈਗੀ ਆ ਵੀ ਫੈਡਰਲੀ ਵੀ ਹੋਣੀ ਚਾਹੀਦੀ ਆ। ਸੈਕਿੰਡ, ਵੀ ਇੰਨਾ ਟਾਈਮ ਨਹੀਂ ਲੱਗਣਾ ਚਾਹੀਦਾ ਜਦੋਂ ਕਲੇਮ ਫਾਈਲ ਕੀਤੀ ਜਾਂਦੀ ਆ, ਤੇ ਲੂਪ ਹੋਲਸ ਬੰਦ ਹੋਣੇ ਚਾਹੀਦੇ ਨੇ ਜਿੱਥੇ ਕੰਪਨੀਜ਼, ਜਿੱਦਾਂ ਤੁਸੀਂ ਪਹਿਲਾਂ ਕਹਿ ਰਹੇ ਸੀਗੇ, ਕੰਪਨੀ ਖੋਲ ਕੇ ਪੈਸੇ ਮਾਰ ਕੇ ਫਿਰ ਦੁਬਾਰਾ ਕੰਪਨੀ ਖੋਲ ਸਕਦੇ ਨੇ। ਸੋ ਇਹੋ ਜਿਹੇ ਲੂਪ ਹੋਲਸ ਬੰਦ ਹੋਣੇ ਚਾਹੀਦੇ ਨੇ। ਤੇ ਸੋਰੀ, ਤੁਹਾਡਾ ਸੈਕਿੰਡ ਕੁਐਸਚਨ ਕੀ ਸੀਗਾ?
0: ਸੈਕਿੰਡ ਕੁਐਸਚਨ ਦੱਸਣ ਦਾ, ਕਈ ਵਾਰੀ ਇੱਦਾਂ ਹੁੰਦੀ ਹੈ ਨਾ, ਹੁਣ ਇਸ ਵੇਲੇ ਨਾ ਕੰਪਨੀ ਵਾਲੇ ਵੀ ਦੁਖੀ ਹਨ, ਉਹ ਕਹਿੰਦੇ ਆਪਾਂ ਚਾਰ ਪੰਜ ਮਕੈਨਿਕ ਰੱਖੇ ਆ, ਇਹਨਾਂ ਨੂੰ ਟ੍ਰੇਨਿੰਗ ਦਿੱਤੀ ਆ, ਸਾਡੀ ਵੀਡੀਓ ਵੀ ਚੈੱਕ ਕਰ ਲਓ, ਸਾਡਾ ਪੇਰੋਲ ਵੀ ਚੈੱਕ ਕਰ ਲਓ, ਇਹਨਾਂ ਬੱਚਿਆਂ ਨੂੰ ਪੱਕੇ ਕਰ ਦਿਓ, ਹਨਾ। ਸੋ ਜਿੱਥੇ ਕੈਨੇਡਾ ਨੂੰ ਐਕਸ਼ਨ ਲੈਣਾ ਚਾਹੀਦਾ ਉਹ ਲੈ ਵੀ ਨਹੀਂ ਰਹੇ। ਹੁਣ ਕਹਿੰਦੇ ਜੇ ਪੰਜ ਛੇ ਮਕੈਨਿਕ ਆਪਾਂ ਟ੍ਰੇਨ ਕੀਤੇ ਤਿੰਨ ਚੌਂ ਸਾਲਾਂ ਤੋਂ, ਜੇ ਆਪਾਂ ਤੁਸੀਂ ਇਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ, ਹੁਣ ਸਾਡੀ ਟ੍ਰੇਨਿੰਗ ਵਾਸਤੇ ਹੋਰ ਪੈਸੇ ਲੱਗਣੇ ਆ, ਸਾਨੂੰ ਲੋੜ ਦੇ ਪੈਸੇ ਹਜੇ ਤੱਕ ਪੂਰੇ ਮਿਲਣੇ, ਕਈ ਵਾਰ ਉਹ ਵੀ ਕੱਟ ਕਰਨ ਲੱਗ ਪੈਂਦੇ ਹਨ। ਪਰ ਸਲੂਸ਼ਨ ਸਰਕਾਰ ਕੋਲ ਹੈਗੀ ਆ, ਪਰ ਕਰਦੀ ਨਹੀਂ। ਫੈਡਰਲ ਸਰਕਾਰ ਬਹੁਤ ਸਾਰਾ ਪੈਸਾ ਬਾਹਰ ਕੰਟਰੀ ਨੂੰ ਦੇ ਰਹੀ ਹੈਗੀ, ਦੇਵੋ ਜੇ ਮੁਸ਼ਕਿਲ ਵਿੱਚ ਹਨ, ਪਰ ਤੁਹਾਡੀ ਆਪਣੀ ਇੰਡਸਟਰੀ ਹੈਗੀ ਆ, ਇਹਦੇ ਚ ਬੰਦੇ ਹਾਇਰ ਕਰਕੇ ਇਹਨੂੰ ਹੋਰ ਸੁਧਾਰੋ, ਸੁਧਾਰ ਨਹੀਂ ਰਹੇ ਹੈਗੇ। ਸੋ ਬਹੁਤ ਸਾਰੇ ਲੋਕ ਮੁਸ਼ਕਿਲਾਂ ਦੇ ਵਿੱਚ ਹਨ। ਸੋ ਕਈ ਵਾਰੀ ਡਰਾਈਵਰ ਐਸਾ ਆਪਣਾ ਹਾਇਰ ਕੀਤਾ ਜਾਂਦਾ ਵਿੱਚ, ਕੋਈ ਨਹੀਂ ਵੀ ਤੂੰ ਦੋ ਹਫ਼ਤੇ ਚਲਾ ਕੇ ਦੇਖ ਲਾ, ਸਿੱਖ ਲਾ, ਅਤੇ ਬਾਅਦ ਵਿੱਚ ਚੰਗਾ ਚਲਾਊਂਗਾ ਅਤੇ ਮੈਂ ਹਾਇਰ ਹੋ ਜਾਊਂਗਾ। ਸੋ ਬਹੁਤ ਸਾਰੇ ਲੂਪਹੋਲ ਵਰਤੇ ਜਾਂਦੇ ਹਨ। ਇੱਕ ਪਾਸੇ ਸਹੀ ਵੀ ਹੈਗਾ ਵੀ ਉਹਨਾਂ ਨੂੰ ਡਰਾਈਵਰ ਦੀ ਲੋੜ ਨਹੀਂ ਹੁੰਦੀ, ਉਹ ਕਹਿੰਦੇ ਟੀਮ ਡਰਾਈਵਰ ਬਣ ਕੇ ਚਲ ਜਾ, ਜੇ ਹੋਰ ਵਧੀਆ ਸਿੱਖ ਲਊਂਗਾ ਤਾਂ ਤੂੰ ਪੱਕੇ ਤਰੀਕੇ ਨਾਲ ਸਾਡੇ ਨਾਲ ਡਰਾਈਵਰ ਬਣ ਜਾਈ। ਇੱਕ ਹੋਰ ਵੱਡੀ ਮੁਸ਼ਕਿਲ ਆ, ਇਹਦਾ ਮਤਲਬ ਆਪਾਂ ਟ੍ਰੇਨਿੰਗ ਨਹੀਂ ਸਹੀ ਦੇ ਰਹੇ। ਜਿਹੜੇ ਡਰਾਈਵਿੰਗ ਸਕੂਲ ਖੁੱਲ੍ਹੇ ਹਨ, ਜਦੋਂ ਬੰਦਾ ਸਰਟੀਫਿਕੇਟ ਲੈ ਕੇ ਬਾਹਰ ਨਿਕਲਦਾ, ਹੀ ਸ਼ੁਡ ਬੀ ਆ ਪ੍ਰੋਫੈਸ਼ਨਲ ਟਰੱਕ ਡਰਾਈਵਰ, ਉਹਦੇ ਵਿੱਚ ਹੀ ਬਹੁਤ ਘਪਲੇ ਹੋਏ ਹਨ।
1: ਯਾ ਸੋ ਆਈ ਥਿੰਕ ਤਿੰਨ ਚੀਜ਼ਾਂ ਨੇ। ਪਹਿਲਾ ਕੁਐਸਚਨ ਵੀ ਯਾਦ ਆ ਗਿਆ, ਸੋ ਅਲੀਗਲ ਹੈਗਾ ਜੇ ਕੋਈ ਤੁਹਾਡਾ ਵਰਕਰ ਹੈਗਾ ਆ ਤੇ ਉਹਨਾਂ ਤੋਂ ਗਲਤੀ ਹੋ ਜਾਂਦੀ ਆ, ਪਰ ਉਹ ਇੰਪਲੋਈ ਵੰਗੜ ਕੰਮ ਕਰਦੇ ਨੇ। ਸੋ ਇੱਕ ਬਹੁਤ ਵੱਡੀ ਪ੍ਰੋਬਲਮ ਟਰੱਕਿੰਗ ਵਿੱਚ ਮਿਸਕਲਾਸੀਫਿਕੇਸ਼ਨ ਆ। ਸੋ ਜਿੱਥੇ ਡਰਾਈਵਰ ਦਾ ਆਪਦਾ ਟਰੱਕ ਨਹੀਂ ਹੈਗਾ ਤੇ ਸਾਰਾ ਕੰਟਰੋਲ ਕੰਪਨੀ ਕੋਲ ਆ, ਉਹਨਾਂ ਨੂੰ ਫਿਰ ਵੀ ਐਜ਼ ਅ ਕਾਰਪੋਰੇਸ਼ਨ ਟ੍ਰੀਟ ਕੀਤਾ ਜਾਂਦਾ ਜਾਂ ਪੇ ਕੀਤਾ ਜਾਂਦਾ ਆ, ਤੇ ਇਸ ਵਕਤ ਇਹ ਪੀ ਐਸ ਬੀ ਆਡਿਟਸ ਤਾਂ ਹੀ ਕਰ ਰਹੇ ਨੇ ਇਹ ਚੀਜ਼ ਬੰਦ ਕਰਨ ਲਈ। ਪਰ ਇਹਦੇ ਵਿੱਚ ਜਿਹੜੇ ਡਰਾਈਵਰ ਫਿਰ ਲਾਈਕ ਉਹਨਾਂ ਦਾ ਕੋਈ ਪ੍ਰੋਫਿਟ ਨਹੀਂ ਹੁੰਦਾ, ਰਾਈਟ? ਸੋ ਜੇ ਮੈਂ ਡਰਾਈਵਰ ਹਾਂ ਤੇ ਮੈਨੂੰ ਸਿਰਫ ਪਰ ਮਾਈਲ ਰੇਟ ਮਿਲਦੀ ਆ, ਮੇਰਾ ਟਰੱਕ ਨਹੀਂ ਹੈਗਾ, ਮੇਰੇ ਕੋਈ ਪ੍ਰੋਫਿਟ ਦਾ ਚਾਂਸ ਨਹੀਂ ਹੈਗਾ, ਮੈਨੂੰ ਸਿਰਫ ਓਨੀ ਪੇ ਮਿਲਣੀ ਹੈ ਜਿੰਨਾ ਮੈਂ ਕੰਮ ਕਰਦੀ ਹਾਂ। ਇਹਦੇ ਵਿੱਚ ਤਾਂ ਹੀ ਇਹ ਲਾਅ ਬਣੇ ਹੋਇਆ ਵੀ ਜੇ ਬਿਜ਼ਨਸ ਕਰਦੇ ਕੋਈ ਨੁਕਸਾਨ ਹੋ ਜਾਵੇ, ਕੋਈ ਚੀਜ਼ ਨੂੰ ਡੈਮੇਜ ਜਾਂ ਕੋਈ ਐਕਸੀਡੈਂਟ ਵਗੈਰਾ, ਤੁਸੀਂ ਉਹਨਾਂ ਦੀ ਪੇ ਚੋਂ ਕੱਟ ਨਹੀਂ ਸਕਦੇ, ਬਿਕਾਜ਼ ਉਹਨਾਂ ਕੋਲ ਕੋਈ ਪ੍ਰੋਫਿਟ ਦਾ ਚਾਂਸ ਨਹੀਂ ਹੈਗਾ। ਜਿਹੜੀ ਕੰਪਨੀ ਪ੍ਰੋਫਿਟ ਕਰ ਸਕਦੀ ਆ ਉਹਨਾਂ ਨੇ ਫਿਰ ਰਿਸਕ ਵੀ ਲੈਣਾ ਹੁੰਦਾ, ਤੇ ਤਾਂ ਹੀ ਆਪਣੇ ਕੋਲ ਇੰਸ਼ੋਰੈਂਸ ਤੇ ਹੋਰ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ। ਸੋ ਇਹ ਜੋ ਪੈਸੇ ਕੱਟੇ ਜਾਂਦੇ ਨੇ ਇਹ ਵੀ ਗਲਤ ਆ, ਚਾਹੇ ਉਹ ਕੰਟਰੈਕਟ ਦੇ ਵਿੱਚ ਲਿਖਿਆ ਹੈਗਾ ਕਿ ਨਹੀਂ। ਸੋ ਜੇ ਕੋਈ ਡਰਾਈਵਰ ਦਾ ਟਰੱਕ ਨਹੀਂ ਹੈਗਾ, ਉਹਨਾਂ ਦਾ ਅਸਲੀ ਬਿਜ਼ਨਸ ਨਹੀਂ ਹੈਗਾ ਜਿਹਦੇ ਵਿੱਚ ਉਹ ਪ੍ਰੋਫਿਟ ਕਰ ਸਕਦੇ ਨੇ, ਫਿਰ ਉਹਨਾਂ ਤੇ ਤੁਸੀਂ ਰਿਸਕ ਵੀ ਨਹੀਂ ਪਾ ਸਕਦੇ
0: ਜੀ।
1: ਸੈਕਿੰਡ ਕੁਐਸਚਨ ਸੀਗਾ,
0: ਕੋਈ ਯਾਦ ਕਰ ਲਿਓ, ਜਾਂ ਮੈਂ ਛੋਟੀ ਜਿਹੀ ਬ੍ਰੇਕ ਲੈਣੀ ਹੈ ਕਿਉਂਕਿ ਸਪੋਂਸਰ ਵੀਰਾਂ ਭੈਣਾਂ ਇਹ ਪ੍ਰੋਗਰਾਮ ਚੱਲਦੇ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਇਹੀ ਗੱਲਾਂ ਬਾਤਾਂ ਕਰਾਂਗੇ। ਤੁਹਾਨੂੰ ਕਿਹੜੀ ਮੁਸ਼ਕਿਲ ਆਈ ਆ, ਚਾਹੇ ਤੁਸੀਂ ਡਰਾਈਵਰ ਹੋ, ਚਾਹੇ ਤੁਸੀਂ ਮਕੈਨਿਕ ਹੋ, ਚਾਹੇ ਤੁਸੀਂ ਓਨਰ ਆਪਰੇਟਰ ਹੋ, ਚਾਹੇ ਤੁਸੀਂ ਕੰਪਨੀ ਚਲਾਉਂਦੇ ਹੋ, ਇਹ ਸਾਰਿਆਂ ਦੀ ਸੁਣਨਾ ਚਾਹੁੰਦੇ ਹਨ, ਸਿਰਫ ਇਕੱਲੀ ਡਰਾਈਵਰਾਂ ਦੀ ਨਹੀਂ, ਇਹ ਟਰੱਕਿੰਗ ਇੰਡਸਟਰੀ ਨੂੰ ਫਿਕਸ ਕਰਨਾ ਚਾਹੁੰਦੇ ਹਨ, ਇਹ ਪ੍ਰੋਪਰ ਤਰੀਕੇ ਨਾਲ ਚੱਲੇ। ਲੈਂਦੇ ਆ ਬ੍ਰੇਕ, ਬ੍ਰੇਕ ਤੋਂ ਵਾਪਸ ਆਉਂਦੇ ਆ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਦਵਿੰਦਰ ਸਿੰਘ ਪਵਾਰ ਕੋਲੋਂ। ਮੌਰਜੇ ਦੀਆਂ ਸੇਵਾਵਾਂ ਚਾਹੀਦੀਆਂ ਹਨ, ਦਵਿੰਦਰ ਸਿੰਘ ਪਵਾਰ ਨਾਲ ਸੰਪਰਕ ਕਰਨਾ, ਪ੍ਰੀ ਅਪਰੂਵਲ ਕਰਵਾ ਲਿਓ, ਕਾਲ ਕਰ ਲਿਓ। ਮੌਰਗੇਜ ਲੈਣ ਵਾਸਤੇ ਵਧੀਆ ਸਰਵਿਸ ਦਿੰਦੇ ਹਨ ਦਵਿੰਦਰ ਸਿੰਘ ਪਵਾਰ, ਪਰਸਨਲ ਮੌਰਗੇਜ ਸਲੂਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। ਅਕਾਲ ਮੌਰਗੇਜ ਨਾਲ ਇਹ ਕੰਮ ਕਰਦੇ ਹਨ ਦਵਿੰਦਰ ਸਿੰਘ ਪਵਾਰ, 6479888731, ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ। ਇਲੈਕਟ੍ਰੀਕਲ ਰਿਪੇਅਰ ਕਰਵਾਉਣੀ ਹੋਵੇ, ਡੀ ਪੀ ਐੱਫ ਦਾ ਕੰਮ ਹੋਵੇ, ਏ ਵੀ ਐੱਸ ਐਂਡ ਸੈਂਸਰ ਦਾ ਕੋਈ ਇਸ਼ੂ ਹੋਵੇ, ਤਾਂ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ 3472713834। ਅਤੇ ਸਾਡੇ ਵੀਰ ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਤੋਂ ਗੁਰਮਿੰਦਰ ਤਨੇਸਰ ਭਾਅ ਜੀ, ਹਿੰਦਾ ਭਾਅ ਜੀ ਮੈਂ ਕਹਿੰਦਾ ਹੁੰਦਾ ਇਹਨਾਂ ਨੂੰ, 1170 ਫਿਊਸਟਰ ਡਰਾਈਵ 'ਤੇ ਹਨ। ਤੁਹਾਨੂੰ ਫਲੈਟ ਬੈਡ ਚਾਹੀਦਾ, ਬੀ ਟ੍ਰੇਨ ਚਾਹੀਦਾ, ਡਰੋਪ ਡੈਕਸ ਚਾਹੀਦੇ ਹਨ, ਕੋਇਲ ਵੈਲ ਟ੍ਰੇਲਰ ਚਾਹੀਦਾ, ਬ੍ਰੈਂਡ ਨਿਊ ਟ੍ਰੇਲਰ ਬਣਾ ਕੇ ਦਿੰਦੇ ਹਨ। 1170 ਫਿਊਸਟਰ ਡਰਾਈਵ 'ਤੇ ਪਹੁੰਚਣਾ ਤਾਂ ਹਿੰਦਾ ਭਾਅ ਜੀ ਨਾਲ 905-205-0080 'ਤੇ ਗੱਲਬਾਤ ਕਰ ਲੈਣੀ ਆ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਵੀ ਹੈਗਾ ਆ। ਜਿਹੜੀ ਮੀਟ ਸ਼ੋਪ ਹੈਗੀ ਆ ਉਹ ਵੱਖਰੀ ਬਣਾਈ ਗਈ ਆ, ਬਿਲਕੁਲ ਰੈਸਟੋਰੈਂਟ ਦੇ ਨਾਲ ਤੁਸੀਂ ਮੀਟ ਵੀ ਖਰੀਦ ਸਕਦੇ ਹੋ, ਮਸਾਲੇ ਵਾਲਾ ਲੱਗਿਆ ਲਗਾਇਆ ਜਾਂ ਫਰੈਸ਼ ਮੀਟ ਉੱਥੇ ਤੁਹਾਡੇ ਸਾਹਮਣੇ ਬਣਾ ਕੇ ਦਿੰਦੇ ਹਨ। ਮੀਟ ਸ਼ੋਪ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਮੀਟ ਖਰੀਦਣਾ ਹੋਵੇ ਮਸਾਲੇ ਵਾਲਾ, ਤੁਸੀਂ ਪਹੁੰਚ ਸਕਦੇ ਇੰਡੀਅਨ ਪੰਜਾਬੀ ਬਾਜ਼ਾਰ 'ਤੇ। ਗਰੋਸਰੀ ਸ਼ੋਪਿੰਗ ਕਰਨ ਵਾਸਤੇ ਸੇਲ ਸਦਾ ਹੀ ਲੱਗੀ ਰਹਿੰਦੀ ਆ, ਅਤੇ ਕੇਟਰਿੰਗ ਦੀਆਂ ਸੇਵਾਵਾਂ ਵੀ ਪੇਸ਼ ਕਰਦੇ ਹਨ, ਵੈੱਜ ਨੌਨ ਵੈੱਜ ਦੀ ਕੇਟਰਿੰਗ ਵਾਸਤੇ। ਇੰਡੀਅਨ ਪੰਜਾਬੀ ਬਾਜ਼ਾਰ, 905-799-5858, ਪਹਿਲੇ ਟਰੱਕ ਤੇ ਰਾਜਾ ਬਾਈ ਜੀ ਨਾਲ ਗੱਲਬਾਤ ਕਰ ਲੈਣੀ ਹੈ, ਕਾਰਾਂ ਦੇ ਟਰੱਕਾਂ ਦਾ ਆਇਲ ਚੇਂਜ ਤੇ ਟਾਇਰ ਚੇਂਜ ਕਰਕੇ ਦਿੰਦੇ ਆ, 24 ਘੰਟੇ 7 ਦਿਨ ਖੁੱਲੇ ਰਹਿੰਦੇ ਆ, 416-953-9965 ਤੇ ਮਨਜੀਤ ਚੀਮਾ ਜੀ ਦਾ ਮੈਂ ਨੰਬਰ ਦੇ ਦਿੰਦਾ। ਇਹਨਾਂ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਆਈਆਂ ਹੋਈਆਂ ਹਨ, ਪ੍ਰੋਪਰਟੀ ਦੇਖਣੀਆਂ ਚਾਹੁੰਦੇ ਹੋ, ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਮਨਜੀਤ ਚੀਮਾ ਜੀ ਦਾ ਰੀਅਲ ਸਟੇਟ ਦੇ ਵਿੱਚ, ਡਾਇਰੈਕਟ ਨੰਬਰ 416-357-9965 416-357-9965 ਤੇ ਮਨਜੀਤ ਕੌਰ ਚੀਮਾ ਜੀ ਨਾਲ ਸੰਪਰਕ ਕਰ ਲਿਓ। ਕੈਨੇਡਾ ਕੰਜ਼ਿਊਮਰ ਕੈਨੇਡਾ ਸਰ ਜਸਵੀਰ ਸਿੰਘ ਹੁੰਡਲ ਜੀ ਕਟਾਰੀਆ ਟੂਰ ਐਂਡ ਟਰੈਵਲ ਤੋਂ, ਅਵਤਾਰ ਬਾਈ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਨਾਭੇ ਫਰ ਏਅਰ ਕੰਫਰਟ ਤੋਂ ਸੰਧੂ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਬਹੁਤ ਸਾਰੀਆਂ ਪਿਕਨਿਕਸ ਆ ਰਹੀਆਂ ਹਨ ਅਤੇ ਉਹਦੀ ਮੈਂ ਗੱਲਬਾਤ ਕਰੂੰਗਾ, ਅਤੇ ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ। ਮੈਂ ਨੰਬਰ ਦੇ ਦਿੰਦਾ 437-242-3158। ਮੈਨੂਫੈਕਚਰ ਜੋਬਸ ਮਿਲ ਰਹੇ, ਮਕੈਨਿਕ ਚਾਹੀਦੇ ਹਨ 40 ਤੋਂ 48 ਡਾਲਰ ਪਰ ਘੰਟੇ ਮਿਲ ਸਕਦੇ ਆ। CNC ਮਸ਼ੀਨਸ ਚਾਹੀਦੇ ਹਨ 20 ਤੋਂ 25 ਡਾਲਰ ਪਰ ਘੰਟੇ ਮਿਲ ਸਕਦੇ ਆ। CNC ਪ੍ਰੋਗਰਾਮ ਚਾਹੀਦਾ 30 ਤੋਂ 40 ਡਾਲਰ ਪਰ ਘੰਟੇ ਮਿਲ ਸਕਦੇ ਆ। ਇਸ ਦੇ ਨਾਲ ਨਾਲ ਆਫਿਸ ਵਿੱਚ ਕਾਫੀ ਸਾਰਾ ਕੰਮ ਅਵੇਲੇਬਲ ਆ। ਰਿਸੈਪਸ਼ਨ ਚਾਹੀਦੀ ਹੈਗੀ ਆ, ਟੈਕਨੀਕਲ ਇਨਸਾਈਡ ਸੇਲਸ ਵਾਸਤੇ ਬੰਦੇ ਚਾਹੀਦੇ ਆ, ਅਤੇ ਡਰਾਈਵਰ ਪੋਜੀਸ਼ਨ ਵੀ ਅਵੇਲੇਬਲ ਹਨ। ਤੁਸੀਂ ਸਿਟੀ ਵਾਸਤੇ ਕੰਮ ਕਰਨਾ PND 28 ਡਾਲਰ ਘੰਟੇ ਤੋਂ ਲੈ ਕੇ 40 ਡਾਲਰ ਪਰ ਘੰਟੇ ਤੱਕ ਮਿਲ ਸਕਦੇ ਆ। 437-242-3158 ਦੇ ਸੰਪਰਕ ਕਰ ਲੈਣਾ। ਅਤੇ ਇਸ ਨਾਲ ਨਾਲ ਮੈਂ ਦੱਸ ਦੇਵਾਂ, ਸੈਨੀ ਪਿਕਨਿਕ ਜਿਹੜੀ ਹੈਗੀ ਆ ਉਹ ਸੰਡੇ 81-30 ਤਰੀਕ ਨੂੰ ਆ ਰਹੀ ਹੈਗੀ ਆ ਬੈਲਾ ਗਾਰਡਨ ਦੇ ਵਿੱਚ। ਸੈਨੀ ਪਿਕਨਿਕ ਦੀ ਕੋਈ ਜਾਣਕਾਰੀ ਲੈਣੀ ਹੋਵੇ ਪਹੁੰਚਿਓ ਜ਼ਰੂਰ, ਕਾਫੀ ਕੁਝ ਖਾਣ ਪੀਣ ਹੁੰਦਾ, ਬੱਚੇ ਨੇ ਗੇਮਾਂ ਹੁੰਦੀਆਂ ਹਨ। ਤਾਰਾ ਸਿੰਘ ਦਾ ਮੈਂ ਨੰਬਰ ਦੇ ਦਿੰਦਾ 6479928799। ਇਸੇ ਨਾਲ ਨਾਲ ਸਾਂਝਾ ਵਿਰਸਾ ਪਿਕਨਿਕ ਜਿਹੜੀ ਹੈਗੀ ਆ ਬੱਲੇ ਬੱਲੇ ਫਾਰਮ ਦੇ ਵਿੱਚ ਜੰਜੂਆ ਸਾਹਿਬ ਕਰਵਾ ਰਹੇ ਹਨ, ਸਾਂਝਾ ਵਿਰਸਾ ਦੀ ਟੀਮ, ਅਤੇ ਤੁਸੀਂ ਹਰਜੀਤ ਜੰਜੂਆ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ 6478-3552-94 'ਤੇ। ਅਤੇ ਐਤਵਾਰ ਨੂੰ 81-30 ਤਰੀਕ ਨੂੰ ਬੱਲੇ ਬੱਲੇ ਫਾਰਮ ਦੇ ਵਿੱਚ ਜਿਹੜੀ ਪਿਕਨਿਕ ਹੋਣ ਜਾ ਰਹੀ ਹੈ, ਤੁਹਾਨੂੰ ਖੁੱਲ੍ਹਾ ਸੱਦਾ ਦਿੱਤਿਆ ਜਾਂਦਾ ਆ। ਇਸ ਦੇ ਨਾਲ ਨਾਲ ਫਰਾਈਡੇ ਸਪਤੰਬਰ ਦੀ 18 ਤਰੀਕ ਨੂੰ ਹੰਸ ਰਾਜ ਹੰਸ ਜੀ ਦਾ ਸ਼ੋਅ ਪੰਜਾਬੀ ਵਿਰਸਾ ਲਿਵਿੰਗ ਆਰਟ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈਗਾ ਆ। ਕੋਈ ਜਾਣਕਾਰੀ ਲੈਣੀ ਹੋਵੇ ਸਿੰਘ ਹਰਜੀਤ ਜੀ ਨਾਲ ਸੰਪਰਕ ਕਰਨਾ 6474-8100-00 647-448-1000 'ਤੇ ਗੱਲਬਾਤ ਕਰ ਲਿਓ। ਇੱਕ ਕੁੱਕ ਚਾਹੀਦਾ ਹੈਗਾ, ਪੰਜਾਬੀ ਰੈਸਟੋਰੈਂਟ ਕਾਫੀ ਗਰੋ ਰਿਹਾ ਹੈਗਾ, ਹੋਰ ਕਾਫੀ ਸਾਰੇ ਇਹਨਾਂ ਨੇ ਫਰੈਂਚਾਈਜ਼ ਖੋਲ੍ਹਣੀਆਂ, ਉਹਦੇ ਵਾਸਤੇ ਕੁੱਕ ਚਾਹੀਦੇ ਹਨ। ਤੁਸੀਂ ਭੋਜਨ ਬਣਾ ਸਕਦੇ ਹੋ, ਪ੍ਰੋਫੈਸ਼ਨਲ ਸ਼ੈੱਫ ਹੋ ਤਾਂ 416-451-2222 'ਤੇ ਮੇਰੇ ਨਾਲ ਸੰਪਰਕ ਕਰਨਾ, ਟੈਕਸਟ ਮੈਸੇਜ ਭੇਜ ਦੇਣਾ, ਅਤੇ ਅਸੀਂ ਤੁਹਾਨੂੰ ਉਹ ਜੋਬ ਬਾਰੇ ਦੱਸ ਦੇਵਾਂਗੇ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV ਫਿਕਸ ਟਰੱਕਿੰਗ ਨਾਓ, ਸਪਤੰਬਰ ਦੀ 12 ਤਰੀਕ ਨੂੰ ਇਹ ਗੈਦਰਿੰਗ ਹੋਣ ਜਾ ਰਹੀ ਹੈਗੀ ਆ ਫਿਕਸ ਟਰੱਕਿੰਗ ਨਾਓ। ਵਧੇਰੇ ਜਾਣਕਾਰੀ ਅਤੇ ਸੁਖਰਾਜ ਸੰਧੂ ਸਾਹਿਬ ਨਾਲ ਗੱਲਬਾਤ ਕਰ, ਨੰਬਰ ਮੈਂ ਦੱਸ ਦਿੰਦਾ 416-857-6828 'ਤੇ ਗੱਲਬਾਤ ਕਰ ਸਕਦੇ ਹੋ। 416-857-6828 'ਤੇ 416-857-6828 ਸਤੰਬਰ ਦੀ 12 ਤਰੀਕ ਨੂੰ ਮੀਟਿੰਗ ਹੋਣੀ ਆ, ਪਹੁੰਚਿਓ ਜ਼ਰੂਰ, ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਦੇਖਦੇ ਰਹੋ ਵਿਰਾਸਤ TV ਅਤੇ ਸੁਣਦੇ ਰਹੋ ਵਿਰਾਸਤ ਰੇਡੀਓ। ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਟਰੈਕਿੰਗ ਦੀ ਗੱਲਬਾਤ ਚੱਲ ਰਹੀ ਹੈਗੀ। ਅੱਜ ਮੈਂ ਤੁਹਾਡੇ ਫੋਨ ਕਾਲਸ ਨਹੀਂ ਲੈਣੇ, ਸਿਰਫ ਤੁਸੀਂ ਮੈਸੇਜ ਕਰ ਸਕਦੇ ਹੋ 416-451-2222 'ਤੇ। ਆਪਾਂ ਇਹਨਾਂ ਦਾ ਨੰਬਰ ਤੁਹਾਨੂੰ ਛੱਡ ਜਾਵਾਂਗੇ, ਇਨਫੋਰਮੇਸ਼ਨ ਛੱਡ ਜਾਵਾਂਗੇ, ਤੁਸੀਂ ਕਿੱਦਾਂ ਆਪਣੇ ਇਨਪੁੱਟ ਪਾ ਸਕਦੇ ਹੋ। ਜੇ ਤੁਹਾਡੇ ਨਾਲ ਕੁਝ ਨਾ ਕੁਝ ਹੋਇਆ ਲਿਖ ਕੇ ਆਵੋ, ਪ੍ਰਿੰਟ ਕਰਕੇ ਆਵੋ ਅਤੇ ਤੁਹਾਡੀ ਸੁਣ ਸਕੋ, ਜਾਂ ਤੁਸੀਂ ਵਟਸਐਪ ਦੇ ਵਿੱਚ ਆਵਾਜ਼ ਭਰ ਦਿਓ ਵੀ ਮੈਂ ਇਸ ਕੰਪਨੀ ਨਾਲ ਕੰਮ ਕੀਤਾ, ਆਹ ਕੁਝ ਮੇਰੇ ਨਾਲ ਹੋਇਆ, ਇਹਦਾ ਕੀ ਹੋ ਸਕਦਾ। ਜੇ ਰੈਕਰਡ ਨਹੀਂ ਰਹਿੰਦੇ ਨਾ, ਆਪਾਂ ਫਿਊਚਰ ਵਾਸਤੇ ਡਾਟਾ ਉਹ ਵਰਤ ਨਹੀਂ ਸਕਦੇ ਹੈਗੇ ਆ। ਅਤੇ ਇੱਕ ਸਵਾਲ ਹੋਰ ਆਉਂਦਾ ਸੀਗਾ ਆ ਮਿਨੀਮਮ ਵੇਜਿਸ, ਕਿਉਂਕਿ ਇਹ ਪ੍ਰੋਫੈਸ਼ਨਲ ਜੋਬ ਹੈਗੀ ਆ, ਤੁਸੀਂ ਸਵੇਰ ਤੋਂ ਸ਼ਾਮ ਐਡੀ ਵੱਡੀ ਮਸ਼ੀਨ ਚਲਾਉਣੀ ਆ, ਪ੍ਰੋਫੈਸ਼ਨਲੀ ਟਰੱਕ ਚਲਾਉਣਾ ਹੈਗਾ, ਅਤੇ ਮਿਨੀਮਮ ਵੇਜ ਵੀ ਨਹੀਂ ਕਈ ਵਾਰੀ ਇਹਨਾਂ ਡਰਾਈਵਰਾਂ ਨੂੰ ਮਿਲਦਾ, ਅਤੇ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦੇਵੋ।
1: ਹਾਂਜੀ, ਸੋ ਇੱਕ ਜੋ ਮੰਗ ਹੈਗੀ ਹੈ ਡਰਾਈਵਰਸ ਤੋਂ ਜਿਹੜੀ ਲਿਖੀ ਗਈ ਹੋਈ ਹੈ ਇਸ ਕੈਂਪੇਨ ਦੇ ਵਿੱਚ, ਉਹ ਹੈਗਾ ਮਿਨੀਮਮ ਰੇਟਸ ਓਨਰ ਆਪਰੇਟਰਸ ਅਤੇ ਡਰਾਈਵਰਸ ਲਈ। ਅਤੇ ਐਕਚੁਲੀ ਇਹ ਜੋ ਮਾਡਲ ਹੈ ਇਹ ਕਈ ਕੰਟਰੀਆਂ ਦੇ ਵਿੱਚ ਡਰਾਈਵਰਸ ਫਾਈਟ ਕਰ ਰਹੇ ਨੇ ਇਸ ਚੀਜ਼ ਲਈ, ਕਿਤੇ ਕਿਤੇ ਜਿੱਤਿਆ ਵੀ ਹੋਇਆ, ਅਤੇ ਇਹਨੂੰ ਸੇਫ ਰੇਟਸ ਮਾਡਲ ਕਹਿੰਦੇ ਨੇ। ਸੋ ਇਹਦੇ ਵਿੱਚ ਇਹ ਮੰਗ ਆ ਵੀ ਸਰਕਾਰ ਇਹੋ ਜਿਹੇ ਵਧੀਆ ਰੇਟ ਸੈੱਟ ਕਰਨ ਓਨਰ ਆਪਰੇਟਰਸ ਅਤੇ ਡਰਾਈਵਰਸ ਲਈ, ਮਿਨੀਮਮ ਰੇਟ ਘੱਟੋ ਘੱਟ ਜਿਹਦੇ ਨਾਲ ਓਨਰ ਆਪਰੇਟਰ ਦੇ ਬੇਸਿਕ ਖਰਚੇ ਵੀ ਪੂਰੇ ਹੋ ਜਾਣ ਤਾਂ ਕਿ ਉਹਨਾਂ ਨੂੰ ਵਧੀਆ ਤਨਖਾਹ ਮਿਲ ਸਕੇ ਨਾਲੇ ਡਰਾਈਵਰਸ ਲਈ ਤੇ ਇਹ ਜੋ ਮਾਡਲ ਆ ਫਿਰ ਪੂਰੇ ਇੰਡਸਟਰੀ ਤੇ ਲਾਗੂ ਹੁੰਦਾ ਆ ਸੋ ਸ਼ਿਪਰਸ ਕੈਰੀਅਰਸ ਸਾਰਿਆਂ ਤੇ ਮੇਕ ਸ਼ੋਰ ਕਰਨਾ ਪੈਂਦਾ ਵੀ ਪੂਰੀ ਇੰਡਸਟਰੀ ਫਾਲੋ ਕਰਦੀ ਆ ਤਾਂ ਕਿ ਜਦੋਂ ਵੀ ਕੰਪਨੀਆਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਉਹ ਡਰਾਈਵਰ ਦਾ ਨੁਕਸਾਨ ਨਾ ਹੋਵੇ ਉਹਦੇ ਵਿੱਚ ਵੀ ਡਰਾਈਵਰਸ ਨੂੰ ਘੱਟ ਪੇ ਮਿਲੇ ਜਾਂ ਉਹਨਾਂ ਨੂੰ ਪੁਸ਼ ਕੀਤਾ ਜਾਵੇ ਅਨਸੇਫਲੀ ਐਕਸਟਰਾ ਡਰਾਈਵ ਕਰਨ ਨੂੰ ਜਾਂ ਫਿਰ ਉਹਨਾਂ ਦੇ ਟਰੱਕ ਮੇਨਟੇਨ ਕਰਨ ਦੇ ਖਰਚੇ ਨਾ ਪੂਰੇ ਹੋ ਸਕਣ ਸੋ ਇਹੀ ਸਿਮਿਲਰ ਚੀਜ਼ ਆ ਇੱਥੇ ਡਰਾਈਵਰ ਮੰਗ ਰਹੇ ਨੇ ਵੀ ਪੂਰੇ ਇੰਡਸਟਰੀ ਦੇ ਵਿੱਚ ਇਹ ਰੈਗੂਲੇਸ਼ਨ ਹੋਣੀ ਚਾਹੀਦੀ ਹੈ ਵੀ ਜੋ ਪ੍ਰੋਪਰ ਵੇਜਸ ਮਿਲਣ ਫਿਰ ਡਰਾਈਵਰਸ ਦੇ ਓਨਰ ਆਪਰੇਟਰਸ ਨੂੰ ਤੇ ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਇਹ ਬਹੁਤ ਮੁਸ਼ਕਿਲ ਜੋਬ ਆ ਇਹਦੇ ਵਿੱਚ ਸਾਨੂੰ ਟ੍ਰੇਨਡ ਹੋਣਾ ਪੈਂਦਾ ਆ ਡਰਾਈਵਰਸ ਆਪਣੇ ਫੈਮਿਲੀ ਤੋਂ ਪਰੇ ਹੁੰਦੇ ਨੇ ਕਿ ਦਿਨਾਂ ਲਈ ਤੇ ਇੱਕ ਸੇਫਟੀ ਵਾਲਾ ਇਸ਼ੂ ਵੀ ਆ ਰਾਈਟ ਸੋ ਜੇ ਆਪਣੇ ਡਰਾਈਵਰਸ ਪ੍ਰੋਪਰਲੀ ਪੇਡ ਤੇ ਟ੍ਰੇਨਡ ਨੇ ਫਿਰ ਆਪਣੀ ਪਬਲਿਕ ਵੀ ਸੇਫ ਆ ਡਰਾਈਵਰਸ ਵੀ ਸੇਫ ਨੇ ਸੋ ਇਹ ਬਹੁਤ ਵਧੀਆ ਜਾਂ ਵੱਡਾ ਇਸ਼ੂ ਆ ਜੋ ਕਵਰ ਹੋਣਾ ਚਾਹੀਦਾ
0: ਇੱਕ ਮੈਂ ਹੋਰ ਦੇਖਣ ਵਿੱਚ ਆਇਆ ਜਿਹੜੀ ELD ਲੌਗ ਬੁੱਕ ਹੈਗੀ ਹੈ ਨਾ ਹੁਣ ਤੁਹਾਡੇ ਸਰੀਰ ਤੇ ਡਿਪੈਂਡ ਕਰਦਾ ਅੱਜ ਮੈਂ ਸ਼ਾਇਦ 18 ਘੰਟੇ ਕੰਮ ਕਰ ਲਵਾਂ ਕੱਲ ਨੂੰ ਮੇਰਾ ਸਰੀਰ ਸਿਰਫ 4 ਘੰਟੇ ਅਲਾਓ ਕਰੇ ਸੋ ਮੈਨੂੰ ਪਤਾ ਵੀ ਇਸ ਕਿਨ ਵੀ ਹਾਰਡ ਕਿਉਂ ਨਹੀਂ ਅਲਾਓ ਕਰਦੇ ਜੇ ਡਰਾਈਵਰ ਅਲਰਟ ਹੈਗਾ ਕਹਿੰਦਾ ਮੇਰੀ ਅੱਜ ਸਿਹਤ ਠੀਕ ਹੈਗੀ ਹੈ ਲੋਡ ਨੇ ਪਹੁੰਚਣਾ ਕਿਉਂ ਨਹੀਂ ਉਹ 18 ਘੰਟੇ ਕੰਮ ਚਲਾਉਂਦਾ 2 ਘੰਟੇ ਚਲਾਓ ਫਿਰ ਬ੍ਰੇਕ ਲੈ ਲਓ ਆਮ ਕੰਪਨੀ 'ਚ ਕੋਈ ਤਾਂ ਬ੍ਰੇਕਾਂ ਤਾਂ ਨਹੀਂ ਲੈਂਦਾ ਨਾ ਪਰ ਇਹਨਾਂ ਦੇ ਫੋਰਸ ਕੀਤਾ ਜਾਂਦਾ ਮੈਨੂੰ ਪਤਾ ਡਰਾਈਵਿੰਗ ਔਨ ਦਾ ਰੋਡ ਰੂਲ ਸੈੱਟ ਕੀਤੇ ਗਏ ਹੈਗੇ ਆ ਪਰ ਕਈ ਡਰਾਈਵਰ ਕਹਿੰਦੇ ਆ ਯਾਰ ਅੱਜ ਤਾਂ ਮੇਰਾ ਜੀ ਕਰਦਾ ਮੈਂ 12 ਘੰਟੇ ਟਰੱਕ ਚਲਾ ਲਵਾਂ ਕੱਲ ਨੂੰ ਮੈਂ 2 ਘੰਟੇ ਚਲਾਊਂਗਾ ਇਹ ਵੀ ਨਹੀਂ ਹੋ ਰਿਹਾ ਹੈਗਾ ਕਈ ਵਾਰ ਲੌਗ ਬੁੱਕ ਖਤਮ ਹੋ ਜਾਂਦੀ ਹੈ ਬਾਰਡਰ ਤੋਂ ਪਹਿਲਾਂ ਉਹ ਕਿੰਨਾ ਖਰਚਾ ਪੈਂਦਾ ਕੰਪਨੀ ਦੇ ਉੱਪਰ ਕਿਉਂਕਿ ਗਾਹਕ ਹੋਏ ਰੈਸਟ ਏਰੀਆ ਨਹੀਂ ਹੁੰਦਾ ਸੋ ਫੈਡਰਲ ਸਰਕਾਰ ਨੂੰ ਇਸ ਇੰਡਸਟਰੀ ਉੱਪਰ ਜ਼ਿਆਦਾ ਧਿਆਨ ਰੱਖਣਾ ਪੈਣਾ ਵੱਧ ਤੋਂ ਵੱਧ ਰੈਸਟ ਏਰੀਆ ਵੀ ਲੈਣੇ ਪੈਣੇ ਆ
1: ਬਿਲਕੁਲ ਸੋ ਰੈਸਟ ਏਰੀਆ ਦੀ ਲੋੜ ਆ ਪਰ ਆਈ ਥਿੰਕ ਲਿਮਿਟ ਕਿਉਂ ਸੈੱਟ ਕੀਤੇ ਗਏ ਨੇ ਕਿਉਂਕਿ ਕਾਫੀ ਕੰਪਨੀਆਂ ਫਿਰ ਡਰਾਈਵਰਸ ਨੂੰ ਦੂਜੇ ਪਾਸੇ ਵੀ ਪੁਸ਼ ਕਰਦੇ ਨੇ ਸੋ ਚਾਹੇ ਡਰਾਈਵਰ ਠੀਕ ਹੈ ਕਿ ਨਹੀਂ ਜਾਂ ਪ੍ਰੋਪਰਲੀ ਰੈਸਟ ਆ ਕਿ ਨਹੀਂ ਉਹ ਕਹਿੰਦੇ ਨੇ ਵੀ ਤੁਸੀਂ ਉੱਥੇ ਪਹੁੰਚਣਾ ਹੀ ਆ ਜਰਾਈ ਸੋ ਆਈ ਥਿੰਕ ਲਾਅ ਤਾਂ ਹੀ ਆਪਣੇ ਸੈੱਟ ਕੀਤੇ ਹੁੰਦੇ ਨੇ ਕਿਉਂਕਿ ਪਤਾ ਹੁੰਦਾ ਵੀ ਕੁਛ ਕੰਪਨੀਆਂ ਸਾਰੀਆਂ ਨਹੀਂ ਵੀ ਹਮੇਸ਼ਾ ਪ੍ਰੋਫਿਟ ਦੇ ਨੇਮ ਦੇ ਵਿੱਚ ਡਰਾਈਵਰਸ ਨੂੰ ਗਲਤ ਪੁਸ਼ ਕਰਨਗੇ ਜਾਂ ਵਰਕਰਾਂ ਨੂੰ ਸੋ ਤਾਂ ਹੀ ਵਧੀਆ ਲਾਅ ਹੋਣੇ ਜ਼ਰੂਰੀ ਨੇ ਪਰ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਫਿਰ ਰੈਸਟ ਏਰੀਆ ਵੀ ਪੂਰੇ ਹੋਣੇ ਚਾਹੀਦੇ ਨੇ ਡਰਾਈਵਰਸ ਲਈ ਪ੍ਰੋਪਰ ਪਾਰਕਿੰਗ ਸਪੋਟਸ ਸਾਰਾ ਕੁਛ ਆ ਸੋ ਇਹ ਵੀ ਇੱਕ ਮੰਗ ਆ ਇਹ ਕੈਂਪੇਨ ਦੇ ਵਿੱਚ
0: ਜੀ ਸੋ ਆਪਣੇ ਇਸ ਜਿਹੜਾ ਸਤੰਬਰ 12 ਨੂੰ ਹੋ ਰਿਹਾ ਨਾ ਸਤੰਬਰ 12 ਨੂੰ GT ਦੇ ਵਿੱਚ ਰੈਕਸਟਿਲ ਵਿੱਚ ਹੋ ਰਿਹਾ ਹੈਗਾ ਰਾਈਡ ਕ੍ਰੋਸ ਕੈਨੇਡਾ ਇਹ ਚੱਲਣਾ ਹੈਗਾ ਉਹਦੇ ਬਾਰੇ ਦੱਸੋ
1: ਹਾਂਜੀ ਸੋ ਹੋਰ ਜਾਣਕਾਰੀ ਲਈ ਪਲੀਜ਼ ਸਾਨੂੰ ਮੈਸੇਜ ਕਰੋ ਸਾਡਾ ਇੱਕ ਵਟਸਐਪ ਗਰੁੱਪ ਵੀ ਹੈਗਾ ਜਿੱਥੇ ਅਸੀਂ ਸਾਰੇ ਅਪਡੇਟਸ ਦਿੰਦੇ ਰਹਿੰਦੇ ਹਾਂ ਨਾਲੇ ਜੇ ਤੁਸੀਂ ਉੱਥੇ ਮੈਸੇਜ ਕਰਦੇ ਹੋ ਤੁਹਾਨੂੰ ਲੀਗਲ ਇਨਫੋਰਮੇਸ਼ਨ ਦੀ ਵੀ ਲੋੜ ਆ ਅਸੀਂ ਫ੍ਰੀ ਲਈ ਦਿੰਦੇ ਹਾਂ 289-544-2998 ਮੈਂ ਦੁਬਾਰਾ ਕਹਿ ਦਿੰਦੀ ਹਾਂ 289-544-2998 ਇੱਥੋਂ ਤੁਸੀਂ ਲਿੰਕ ਵੀ ਲੈ ਸਕਦੇ ਹੋ ਸਾਈਨ ਅਪ ਕਰਨ ਲਈ ਸਪਟੈਂਬਰ 12 ਲਈ ਈਵਨ ਫਿਊਚਰ ਮੀਟਿੰਗਾਂ ਜ਼ਰੂਰ ਜੁਆਇਨ ਕਰੋ ਅਸੀਂ ਡਰਾਈਵਰਸ ਤੋਂ ਪੁੱਛ ਕੇ ਹੀ ਸਾਰਾ ਕੁਛ ਕੀਤਾ ਜਾਂਦਾ ਹੈ ਡਰਾਈਵਰਸ ਆਪ ਔਰਗਨਾਈਜ਼ ਕਰਦੇ ਨੇ ਅਸੀਂ ਸਿਰਫ ਹੈਲਪ ਕਰਦੇ ਹਾਂ ਤੇ ਉੱਥੇ ਅਗੇਨ ਤੁਹਾਨੂੰ ਫ੍ਰੀ ਦੀ ਲੀਗਲ ਇਨਫੋਰਮੇਸ਼ਨ ਵੀ ਮਿਲ ਸਕਦੀ ਆ
0: ਇਕੱਠੇ ਹੋ ਜਾਇਓ ਫਿਰ ਨਾ ਕਹਿਓ ਸਾਡੇ ਵਾਸਤੇ ਕੋਈ ਕੁਝ ਕਰਦਾ ਨਹੀਂ ਹੈਗਾ ਲੱਗੇ ਹੋਏ ਆ ਕਾਰਨ ਬਹੁਤ ਸਾਰਾ ਟਾਈਮ ਕੱਢਣਾ ਪੈਂਦਾ ਤੇ ਅਸੀਂ ਵੀ ਤੁਹਾਡੇ ਵਾਸਤੇ ਖੜੇ ਹਾਂ ਸਾਰਿਆਂ ਵਾਸਤੇ ਚਾਹੇ ਕੰਪਨੀ ਵਾਲੇ ਹੋਣ ਮੈਂ ਸਦਾ ਕਹਿੰਦਾ ਵੀ ਸਰਕਾਰ ਬਾਹਰ ਪੈਸਾ ਸਿੱਟੀ ਜਾਂਦੀ ਮੈਂ ਇਹ ਵੀ ਇਹਨਾਂ ਨੂੰ ਕਿਹਾ ਸੀਗਾ ਨਾ ਮੈਂ ਕਿਹਾ ਵੀ ਤੁਸੀਂ ਇੱਦਾਂ ਕਰੋ ਮੈਂ ਕਈ ਫੈਡਰਲ MP ਨਾਲ ਗੱਲ ਕੀਤੀ ਸੀ ਮੈਂ ਕਿਹਾ ਇੱਦਾਂ ਕਰੋ ਕੈਨੇਡੀਅਨ ਮੇਡ ਪਾਰਟਸ ਕੈਨੇਡੀਅਨ ਮੇਡ ਬ੍ਰੇਕਸ ਕੈਨੇਡੀਅਨ ਮੇਡ ਟਾਇਰਸ ਕੈਨੇਡੀਅਨ ਮੇਡ ਓਇਲ ਜਿਹੜੀਆਂ ਨੈਸੈਸਰੀ ਕੈਨੇਡੀਅਨ ਮੇਡ ਲਾਈਟਸ ਵਿੰਡਸ਼ੀਲਡ ਵਾਈਪਰਸ ਇੱਦਾਂ ਕਰੋ ਇਹ ਕੰਪਨੀਆਂ ਨੂੰ ਦੇਵੋ ਵੀ ਤੁਹਾਡੇ ਕਿੰਨੇ ਟਰੱਕ ਹਨ ਆਹ ਤੁਹਾਨੂੰ ਆਪਾਂ ਦਿੰਦੇ ਹਾਂ ਇੰਨੇ ਟਰੱਕ ਇੰਨੇ ਟ੍ਰੇਲਰ ਤੁਸੀਂ ਇਹਨੂੰ ਸੇਫਟੀ ਦੇ ਨਾਲ ਬਈ ਵਧੀਆ ਤਰੀਕੇ ਨਾਲ ਇਹਨੂੰ ਫਿੱਟ ਕਰ ਲਵੋ ਉੱਥੇ ਕੰਪਨੀ ਦੀ 1-2 ਮਿਲੀਅਨ ਮਦਦ ਹੋ ਜਾਂਦੀ ਆ ਅਤੇ ਉਹ ਪੈਸਾ ਬਚ ਕੇ ਡਰਾਈਵਰ 'ਤੇ ਲਾ ਸਕਦੇ ਹੈਗੇ ਅਤੇ ਲੋਕ ਔਨ ਦਾ ਰੋਡ ਸੇਫ ਵੀ ਹੋ ਸਕਦੇ ਕਈਆਂ ਦਾ ਕੰਮ ਹੈਂਡ ਟੂ ਮਾਊਥ ਚੱਲ ਰਿਹਾ ਹੈਗਾ ਆ ਉਹ ਵਿਚਾਰੇ ਕਰਨ ਵੀ ਦੁੱਖ ਉਦੋਂ ਲੱਗਦਾ ਜਦੋਂ ਇਹ ਸਰਕਾਰ ਬਾਹਰ ਪੈਸਾ ਸਿੱਟੀ ਜਾਂਦੀ ਆ ਪਰ ਆਪਣੀ ਜਿਹੜੀ ਇੰਡਸਟਰੀ ਟਰੱਕਿੰਗ ਹੱਬ ਹੈਗੀ ਆ ਉਹਦੇ ਬਾਰੇ ਕੁਝ ਨਹੀਂ ਕਰ ਰਹੀ ਹੈਗੀ ਆ ਸੋ ਉਹ ਕਰਨਾ ਚਾਹੀਦਾ ਰਲ ਮਿਲ ਕੇ ਹੋਣਾ ਇਹ ਸੋ ਰਲ ਮਿਲ ਕੇ ਤਾਂ ਹੋ ਸਕਦਾ ਤੁਸੀਂ ਆਪਣੇ ਸਵਾਲ ਲਿਖ ਕੇ ਲੈ ਕੇ ਆਵੋ ਟੈਕਸਟ ਮੈਸੇਜ ਥਰੂ ਭੇਜ ਦੇਵੋ ਆਡੀਓ ਥਰੂ ਭੇਜ ਦੇਵੋ ਸਖਰਾਜ ਸੰਧੂ ਨਾਲ ਜਾਂ ਹੋਰ ਬਹੁਤ ਸਾਰੇ ਵਾਲੰਟੀਅਰ ਉਹਨਾਂ ਨਾਲ ਗੱਲ ਕਰੋ ਲੱਗਦਾ ਇਹ ਮੋਹਰੇ ਹੋ ਗਏ ਹਨ ਤੁਸੀਂ ਵੀ ਹੋ ਸਕਦੇ ਹੋ ਆ ਜਾਓ ਕਰੋ ਵਾਲੰਟੀਅਰ ਟਾਈਮ ਕੱਢਣਾ ਪੈਣਾ ਆ ਟਾਈਮ ਲਾਉਣਾ ਪੈਣਾ ਪਰਿਵਾਰ ਤੋਂ ਦੂਰ ਰਹਿ ਕੇ ਫ੍ਰੀ ਵਿੱਚ ਕੰਮ ਕਰਨਾ ਬੜਾ ਔਖਾ ਹੁੰਦਾ ਪਰ ਬਹੁਤ ਵੱਡੀ ਸੇਵਾ ਆ ਇਹ ਸੇਵਾ ਤੁਸੀਂ ਲੈ ਸਕਦੇ ਹੋ ਤੁਸੀਂ ਵੀ ਵਾਲੰਟੀਅਰ ਬਣ ਸਕਦੇ ਹੋ ਉੱਦਣ ਬਹੁਤ ਸਾਰੇ ਵਾਲੰਟੀਅਰ ਦੀ ਵੀ ਲੋੜ ਹੋਣੀ ਆ ਤੁਹਾਡੇ ਸਵਾਲਾਂ ਦੇ ਜਵਾਬ ਮਿਲਣਗੇ ਹੁਣ ਇੱਦਾਂ ਕਿਹਾ ਕੱਲ੍ਹ ਇਹ ਕਿਹਾ ਹਰ ਇੱਕ ਸਵਾਲ ਦਾ ਜਵਾਬ ਮਿਲੇਗਾ ਜੇ ਤੁਸੀਂ ਪੁੱਛੋਗੇ ਸਵਾਲ ਦਾ ਜਵਾਬ ਜ਼ਰੂਰ ਹੁੰਦਾ ਹੈਗਾ ਆ, ਪਹਿਲਾਂ ਭੇਜ ਦਊਂਗੇ, ਥੋੜ੍ਹਾ ਰੈਡੀ ਹੋ ਜਾਣਗੇ। ਸੋ ਉੱਥੇ ਸੋ ਫਾਰ ਕੋਈ ਲੀਡਰ ਨੇ ਕਨਫਰਮ ਕੀਤਾ, ਆਪਾਂ ਪਹੁੰਚਾਂਗੇ ਤੁਹਾਡੀ ਆਵਾਜ਼ ਸੁਣਨ ਵਾਸਤੇ।
1: ਯਾ ਸੋ ਅਸੀਂ ਐਕਚੁਅਲੀ ਚਾਹੁੰਦੇ ਹਾਂ ਕਿ ਉੱਥੇ ਮੀਡੀਆ ਪਹੁੰਚੇ। ਸੋ ਇਹ ਜੋ ਇਵੈਂਟ ਆ ਇਹ ਨੈਸ਼ਨਲ ਟਰੱਕਿੰਗ ਵੀਕ ਵਿੱਚ ਰੱਖਿਆ ਜਾ ਰਿਹਾ ਤੇ MP ਦੇ ਆਫਿਸ ਦੇ ਸਾਹਮਣੇ, ਤੇ ਮੇਨ ਚੀਜ਼ ਆ ਵੀ ਮੀਡੀਆ ਪਹੁੰਚੇ ਬਿਕਾਜ਼ ਅਸੀਂ ਪੋਲੀਟੀਸ਼ੀਅਨਸ ਲੀਡਰਸ ਨੂੰ ਦੱਸਿਆ ਹੋਇਆ, ਉਹਨਾਂ ਨੂੰ ਪਤਾ ਆ, ਤੇ ਹੁਣ ਟਾਈਮ ਆ ਵੀ ਆਪਾਂ ਉਹਨਾਂ ਨੂੰ ਅਕਾਊਂਟੇਬਲ ਰੱਖੀਏ ਤੇ ਪੁੱਛੀਏ ਵੀ ਕਿਉਂ ਨਹੀਂ ਐਕਸ਼ਨ ਲਿਆ ਗਿਆ।
0: ਪਕੌੜੇ ਰੱਖੇ, ਪਕੌੜੇ ਸ਼ਗਰ ਆ ਜਾਣਾ, ਇਹਨਾਂ ਨੂੰ ਆਦਤ ਬਹੁਤ ਹੈਗੀ ਪਕੌੜੇ ਸ਼ਗਰਾਂ ਤੇ ਲੱਡੂ, ਲੱਡੂ ਜਲੇਬੀਆਂ ਖਾਣ, ਸ਼ਾਇਦ ਆ ਜਾਣ। ਸੋ ਸ਼ਾਇਦ ਰੱਖ ਦਈਏ, ਪਹੁੰਚ ਜਾਇਓ ਯਾਰ, ਸੁਣ ਲਿਓ, ਤੁਹਾਡਾ ਕਹਿਣ ਦਾ ਤੁਹਾਡੇ ਲੋਕ ਹਨ, ਇਹ ਬਹੁਤ ਵੱਡੀ ਹੈਲਪ ਹੋ ਸਕਦੀ ਹੈਗੀ ਆ ਮੁਸੀਬਤ ਵਿੱਚ। ਕੰਪਨੀਆਂ ਵੀ ਲੰਘ ਰਹੀਆਂ ਹਨ ਮੁਸੀਬਤ ਵਿੱਚ, ਡਰਾਈਵਰ ਵੀ ਲੰਘ ਰਹੇ ਹਨ, ਪਰ ਇਹ ਜੁਗਾੜ ਲਾਉਣੇ ਆਪਾਂ ਬੰਦ ਕਰਨੇ ਹਨ। ਸਹੀ ਤਰੀਕੇ ਨਾਲ ਇਸ ਕੰਟਰੀ ਨੂੰ ਚਲਾਉਣਾ, ਸਹੀ ਤਰੀਕੇ ਨਾਲ ਤੁਸੀਂ ਕੰਪਨੀ ਨੂੰ ਚਲਾਉਣਾ, ਅਤੇ ਡਰਾਈਵਰ ਅੱਗੇ ਹੱਥ ਜੋੜ ਕੇ ਬੇਨਤੀ ਹੈਗੀ ਆ ਵੀ ਇਹ ਜੋ ਕੰਮ ਗਲਤ ਹੋ ਰਹੇ ਹਨ, ਵੀ ਵੀਡੀਓ ਦੇਖ ਰਹੇ, ਫੋਨ ਕਾਲ 'ਤੇ ਲੱਗੇ ਹੋਏ ਹਨ, ਚੱਪਲਾਂ ਪਾ ਕੇ ਚੱਲੇ ਹੋਏ ਹਨ, ਸਾਨੂੰ ਵੀ ਥੋੜ੍ਹਾ ਸੁਧਰਨਾ ਪੈਣਾ, ਸੁਧਾਰਨਾ ਪੈਣਾ ਹੈਗਾ, ਰਲ ਮਿਲ ਕੇ ਇੰਡਸਟਰੀ ਵਿੱਚ ਚੇਂਜ ਆ ਸਕਦੀ ਹੈਗੀ ਆ। ਸੋ ਐਨੀ ਟਾਈਮ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ, ਮੈਨੂੰ ਪਤਾ ਵੈਬਸਾਈਟ 'ਤੇ ਜਾ ਕੇ ਫੋਰਮ ਭਰਨਾ ਪੈਣਾ, ਦੱਸਣਾ ਪੈਣਾ ਤੁਹਾਡਾ ਨਾਂ, ਤੁਹਾਡਾ ਫੋਨ ਨੰਬਰ, ਤੁਹਾਡਾ ਈਮੇਲ, ਵੀ ਤੁਸੀਂ ਆ ਰਹੇ ਹੋ, ਫਿਰ ਪਤਾ ਲੱਗ ਜਾਂਦਾ ਕਿੰਨੇ ਕੁ ਲੋਕ ਉੱਥੇ ਪਹੁੰਚ ਰਹੇ ਹਨ। ਬਿਹਾਈਂਡ ਨਾ ਪੈ ਜਾਓ, ਸਤੰਬਰ 12 ਜਦੋਂ ਵੀ ਪਤਾ ਲੱਗਾ 5 ਮਿੰਟ ਕੱਢੋ, ਉਹ ਫੋਰਮ ਭਰ ਦਿਓ, ਵੈਬਸਾਈਟ 'ਤੇ ਜਾਓ, ਅਤੇ ਆਪਾਂ ਰਾਈਟ ਕ੍ਰੋਸ TV ਇਹ ਇਨਫੋਰਮੇਸ਼ਨ ਦੇ ਦੇਵਾਂਗੇ, ਅਤੇ ਥੱਲੇ ਨੰਬਰ 'ਤੇ ਮੈਸੇਜ ਛੱਡ ਦੇਵਾਂਗੇ, ਅਤੇ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਕੰਮ ਸੌਖਾ ਹੋ ਜਾਵੇ। ਅਸੀਂ ਥੋੜ੍ਹਾ ਬਹੁਤ ਗੀਤ ਸੰਗੀਤ ਲਾ ਦੇ ਕੇ, ਨਹੀਂ ਤਾਂ ਤੁਹਾਡੀਆਂ ਗੱਲਾਂ ਹੀ ਸੁਣਨੀਆਂ ਪੈਂਦੀਆਂ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਹਾਂਜੀ, ਥੈਂਕ ਯੂ ਸਾਨੂੰ ਟਾਈਮ ਦੇਣ ਲਈ।
0: ਇਹ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ ਆ, ਮੈਂ ਸਦਾ ਹੀ ਚੰਗੇ ਕੰਮਾਂ ਲਈ ਖੜ੍ਹਾ, ਜਿੱਥੇ ਆਵਾਜ਼ ਬਣ ਸਕਦੇ ਹੈਗੇ ਆ। ਇਹ ਨਹੀਂ ਸੋਚਣਾ ਮੈਂ ਡਰਾਈਵਰਾਂ ਵਾਸਤੇ ਖੜ੍ਹਾ, ਮੈਂ ਕੰਪਨੀ ਵਾਸਤੇ ਵੀ ਖੜ੍ਹਾ ਜਿਹੜੇ ਕੰਪਨੀਆਂ ਚਲਾਉਂਦੇ ਹਨ। ਸਦਾ ਹੀ ਰਿਕੁਐਸਟ ਕੀਤੀ ਆ ਵੀ ਇਸ ਇੰਡਸਟਰੀ ਨੂੰ ਸਾਂਭ ਲਵੋ, ਟਰੱਕ ਚਲਾਉਣੇ ਬੜੇ ਔਖੇ ਹਨ, ਸਪੈਸ਼ਲੀ ਜਿਹੜੇ ਲੌਂਗ ਰੂਟ 'ਤੇ ਚੱਲਦੇ ਹਨ, ਕਈ ਵਾਰੀ ਲੋਡ ਖੜ੍ਹ ਜਾਂਦਾ, ਮੁੜ ਕੇ ਪਰਿਵਾਰ ਦਾ ਫੰਕਸ਼ਨ ਦਾ ਉੱਥੇ ਨਹੀਂ ਪਹੁੰਚ ਸਕਦੇ। ਬਹੁਤ ਸਾਰੇ ਐਸੇ ਟਾਈਮ ਵੀ ਦੇਖੇ ਆ, ਬੰਦਾ ਆਪਣੇ ਬੱਚੇ ਦੀ ਅਪਾਇੰਟਮੈਂਟ 'ਤੇ ਨਹੀਂ ਪਹੁੰਚ ਸਕਦਾ, ਬੱਚੇ ਦੀ ਗ੍ਰੈਜੂਏਸ਼ਨ 'ਤੇ ਨਹੀਂ ਪਹੁੰਚ ਸਕਦਾ, ਬੱਚੇ ਦੇ ਬਰਥਡੇ 'ਤੇ ਨਹੀਂ ਪਹੁੰਚ ਸਕਦਾ ਹੈਗਾ, ਕਈ ਵਾਰੀ ਮਿਸ ਕਰ ਜਾਂਦੇ ਨੇ। ਕੰਮ ਬੜਾ ਔਖਾ, ਸੌਖਾ ਨਹੀਂ ਹੈਗਾ ਆ, ਕੰਪਨੀ ਚਲਾਉਣੀ ਵੀ ਬੜੀ ਔਖੀ ਹੈਗੀ ਆ, ਪਰ ਰਲ ਮਿਲ ਕੇ ਸੌਖੀ ਹੋ ਸਕਦੀ ਆ ਜੇ ਆਪਾਂ ਇਸ ਨੂੰ ਸੁਧਾਰੀਏ, ਇਕੱਠੇ ਹੋ ਕੇ ਕੰਮ ਕਰੀਏ, ਆ ਫੋਟੋ ਓਪਰਚੁਨਿਟੀ ਬੰਦ ਕਰੀਏ, ਅਤੇ ਇਹਨਾਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕਰੀਏ ਵੀ ਤੁਸੀਂ ਸਾਡੀ ਇੰਡਸਟਰੀ ਬਾਰੇ ਕੀ ਕਰ ਰਹੇ ਹੋ। ਤੁਹਾਡੀ ਟੀਮ ਹੈਗੀ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਅਤੇ ਐਨੀ ਟਾਈਮ ਤੁਸੀਂ ਰੇਡੀਓ TV 'ਤੇ ਆ ਸਕਦੇ ਹੋ, ਆਪਣੀ ਆਵਾਜ਼ ਉਠਾ ਸਕਦੇ ਹੋ।
1: ਥੈਂਕ ਯੂ ਸੋ ਮਚ।
0: ਥੈਂਕ ਯੂ ਵੈਰੀ ਮਚ।
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
4: CWC Immigration is one of the largest immigration companies and there are 4 offices in Canada and 12 in India. I know Mr. Kheran personally, I went to their office and met their clients. I feel that they believe in quality and they are dedicated to providing competent services to their clients.
0: Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 4 37 243 3158.
4: CWC Immigration is one of the largest immigration companies and they char office in Canada and they are in India. I know Mr. Kheran personally. I have been in their office. They have been in their clients. I feel that they believe in quality and they are dedicated to providing competent services to their clients.
5: Sitariyan di pasand, thwaddi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA the best transportation companies dal mauka mil reha hai vadhiya dollar kamanda te gaddi chalaunda
3: alpha trans nu chahide ne AZ drivers team driver ate owner operator vadhiya pay package ate 12 mahine kam te maan satkar vi pura karde ne
2: aaj hi sampark karo lakhi saini nu 905-799-1525 ya visit karo 105 east drive brampton

0: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
5: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp, we make tracking easy.
6: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
7: Majestic Kitchens to banvao apne pasand ki kitchen, state of the art machinery, custom kitchen cabinets, office furniture, custom bars, hazara color jo tusi choose kar sakde ho, affordable price te excellent service, custom millwork, perfections de naal professionals dwara banaye jande ne, tuhade pasand da design, style, shape, finish, color, aaj hi call karo Majestic Kitchen nu 647-643-3040।

0: Indian Punjabi Bazaar, 615 Father Tobin Road, Brampton ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਵਾਲੇ ਹਿੱਸਾ ਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
1: ਇਹ ਸਨ ਜੀ ਨਵੀਂ ਔਜਲਾ ਜੀ, ਸਾਡੀ ਕਾਫੀ ਲੰਬੀ ਚੌੜੀ ਗੱਲਬਾਤ ਹੋਈ, ਆਸ ਕਰੇ ਤੁਸੀਂ ਪਸੰਦ ਕੀਤੀ ਹੋਵੇਗੀ। ਤੁਹਾਡੇ ਵਾਸਤੇ ਲਈ ਆਪਾਂ ਇੱਥੇ ਬੈਠੇ ਹਾਂ, ਤੁਹਾਡੇ ਲਈ ਇੱਥੇ ਬੈਠੇ ਹੈਗੇ ਹਾਂ, ਕਾਫੀ ਸਾਰੀ ਜਾਣਕਾਰੀ ਲੈ ਕੇ ਆਈ ਦੀ ਹੈਗੀ ਆ। 2021 ਦੀ ਗੱਲਬਾਤ ਚੱਲਦੀ ਆ ਰਹੀ ਹੈਗੀ ਆ, ਵੀ ਪੇਰੋਲ ਦੀ ਗੱਲਬਾਤ ਕਰੋ, ਪਰ ਨਹੀਂ, ਲੋਕੀ ਕਹਿੰਦੇ ਕਾਰਪੋਰੇਸ਼ਨ ਦੇ ਕੰਮ ਕਰਨਾ, ਹੁਣ ਕੰਮ ਸਾਰੇ ਪਾਸੇ ਔਖਾ ਹੋਇਆ ਹੈਗਾ ਆ। ਤੁਸੀਂ ਕਿੱਥੇ ਕੰਮ ਕਰਨਾ, ਕਿੱਦਾਂ ਕਰਨਾ, ਤਨਖਾਹਾਂ ਕੱਲੇ ਮਾਰੀਆਂ ਜਾ ਰਹੀਆਂ ਹਨ, ਪੇਰੋਲ ਦੀ ਗੱਲਬਾਤ ਕਰਨਗੇ ਮੀਟਿੰਗ।
2: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ, ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ,
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਨੇ ਸੁਣਿਓ ਕਿੱਥੇ ਅੰਬਰਾ ਦੇ ਘਰ ਪਾ ਲਿਆ ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ ਬੱਲੇ ਬੱਲੇ ਹੋ ਜਾਂਦੀ ਹੈ
0: ਓ ਯੈਸ ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ
1: ਬਸ ਵਰਸ਼ਾ ਏ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਟਿਊਨ ਇਨ ਨਵੀਂ ਸਿੱਧੂ ਸ਼ੋਅ
0: ਜੀ ਹਾਂ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ
0: ਇੰਸਟਾਗ੍ਰਾਮ ਪੰਜਾਬੀ ਲਹਿਰਾ ਕਾਲ 647-504-1557 647-504-1557 ਔਰ ਵਿਜ਼ਿਟ punjabilehra.com
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
3: ਸਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 416-671-0577 ਤੇ ਕਾਲ ਕਰੋ GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ ਕਲੈਕਸ਼ਨ ਕਾਲਜ ਆਉਣੀਆਂ ਬੰਦ ਹੋ ਜਾਣਗੀਆਂ ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ 416-671-0577 416-671-0577
4: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
5: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
4: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
5: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
5: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-500-1509 ਤੇ
6: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
6: visit insuranceforyou.ca
7: ਇਹ ਸੱਚ ਕਹੇ ਜੇ ਹੁੰਦਾ
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
9: ਮਿੱਟੀ ਚੁਗਦੀ ਫਸਲ ਸੱਚ ਹੈ
8: ਖਰੋ ਦੀ ਪਾਣੀ ਸੱਚ ਹੈ

ਸਤਿਗੁਰ ਹੋਏ ਦਿਆਲ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ।

0: ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਖੂਬਸੂਰਤ ਸਵੇਰ ਨੂੰ ਜੀ ਆਇਆਂ ਆਖ ਰਹੇ ਹੋਵੋਗੇ। ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਪ੍ਰਭ ਸੰਧੂ ਵੱਲੋਂ ਅਤੇ ਸਾਰੇ ਸਾਡੀ AM530 ਟੀਮ ਵੱਲੋਂ, ਸਾਡੀ ਰਮੇਸ਼ ਹੁਸ਼ਿਆਰਪੁਰ ਜੀ ਵੱਲੋਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਟਾਈਮ ਚਾਹ ਦੀਆਂ ਪਿਆਲੀਆਂ ਚੱਕ ਲਈਆਂ ਹੋਣੀਆਂ। ਮੈਨੂੰ ਪਤਾ ਕਿ ਇਹ ਪ੍ਰੋਗਰਾਮ ਬੈਕ ਟੂ ਬੈਕ ਡਰਾਈਵ ਟਾਈਮ ਪੜ੍ਹਾਈ ਟਾਈਮ ਬਹੁਤ ਬਿਜ਼ੀ, ਤੁਸੀਂ ਬਹੁਤ ਪਿਆਰ ਨਾਲ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਅਤੇ ਦੇਸ਼ ਦੁਨੀਆ ਦੀਆਂ ਖਬਰਾਂ 'ਤੇ ਰਮੇਸ਼ ਹੁਸ਼ਿਆਰਪੁਰੀ ਜੀ ਦੇ ਦੁਆਰਾ ਝਾਤ ਪਾਉਂਦੇ ਹੋ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਔਰ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਹਮੇਸ਼ਾ ਦੀ ਤਰ੍ਹਾਂ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸਿਸ। ਆਊਟਡੋਰ ਈਵੈਂਟ ਤੁਸੀਂ ਕਰਵਾਉਣਾ ਹੋਵੇ ਜਾਂ ਆਊਟਡੋਰ ਕੋਈ ਵੀ ਈਵੈਂਟਸ ਹੋਵੇ, ਜਾਣਿਆ ਪਹਿਚਾਣਿਆ ਨਾਮ ਆ ਮੱਲੀ ਟੈਂਟ ਸਰਵਿਸਿਸ। ਟੇਬਲ ਚੇਅਰਸ, ਫੋਲਡਿੰਗ ਟੇਬਲ ਚੇਅਰਸ ਵੀ ਈਜ਼ਲੀ ਤੁਸੀਂ ਕਿਸੇ ਵੀ ਫੰਕਸ਼ਨ 'ਤੇ ਆਊਟਡੋਰ, ਤੁਸੀਂ ਕੋਈ ਜਾਗੋ, ਤੁਸੀਂ ਵਿਆਹ ਸ਼ਾਦੀ ਜਾਂ ਕੋਈ ਈਵੈਂਟਸ ਕਰਵਾਉਣਾ, ਪਿਕਨਿਕ ਕਰਵਾਉਣੀ ਆ, ਤਾਂ ਆਊਟਡੋਰ ਦੀਆਂ ਸੇਵਾਵਾਂ ਦੇ ਲਈ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। 647-999-2569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਗਿੱਲ ਫਾਰਮ ਦਾ ਤੁਹਾਨੂੰ ਸੁਨੇਹਾ ਦੇਈਏ, ਫੁੱਲਾਂ ਦਾ ਸੋਹਣਾ ਸ਼ਹਿਰ ਕੈਲਡਨ, ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ ਨੇ। ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈਣੀ ਤੁਸੀਂ ਆਪਣੇ ਬੈਕਯਾਰਡ ਦੇ ਲਈ, ਫਾਰਮ ਹਾਊਸ ਦੇ ਲਈ, ਜਾਂ ਤੁਸੀਂ ਚੱਕੀ ਆਟਾ ਲੈ ਕੇ ਆਉਣਾ ਤਾਜ਼ੀਆਂ ਸਬਜ਼ੀਆਂ ਦੇ ਲਈ, ਗਿੱਲ ਫਾਰਮ ਦਾ ਇੱਕ ਗੇੜਾ ਤੁਸੀਂ ਜ਼ਰੂਰ ਲਾ ਕੇ ਆਉਣਾ ਹੈ। 416-898-8778 ਗਿੱਲ ਫਾਰਮ। ਚਲਦਿਆਂ ਜੀ, ਪੰਜਾਬ ਦੀ ਧਰਤੀ 'ਤੇ ਜੀ ਆਇਆਂ ਨੂੰ ਕਹਿੰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਨੂੰ। ਲੌਡਾ ਵੇਲਾ, ਤਰਕਾਲਾਂ ਜਾਂ ਸ਼ਾਮਾਂ ਕਹਿ ਲਈਏ, ਔਰ ਕੈਨੇਡਾ ਦੀ ਸੋਹਣੀ ਸੱਜਰੀ ਸਵੇਰ ਦੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਰਮੇਸ਼ ਜੀ, ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਸਵਾਗਤ ਆ, ਕੀ ਹਾਲ ਚਾਲ ਜੀ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਨਾਨਕ ਰੈਨੋਵੇਸ਼ਨ। ਨਾਨਕ ਰੈਨੋਵੇਸ਼ਨ ਦਾ ਸੁਨੇਹਾ ਸੁਣਦੇ ਆ ਜੀ, ਫਿਰ ਚੱਲਦੇ ਹਾਂ ਜੀ ਆਪਾਂ ਅੱਜ ਦੀ ਪਹਿਲੀ ਖਬਰ ਦੇ ਵੱਲ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਹੁਤ ਸ਼ੁਕਰੀਆ ਜੀ, ਇੱਕ ਵਾਰ ਫਿਰ ਸਵਾਗਤ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ। ਔਰ ਖਬਰਾਂ ਬਹੁਤ ਸਾਰੀਆਂ ਨੇ, ਕੱਲ੍ਹ ਵੀ ਕੁਛ ਖਬਰਾਂ 'ਤੇ ਝਾਤ ਪਾਉਣੀ ਰਹਿ ਗਈ ਸੀ, ਬਹੁਤ ਅਹਿਮ ਖਬਰਾਂ ਸੀਗੀਆਂ। ਅੱਜ ਕੋਸ਼ਿਸ਼ ਕਰਾਂਗੇ ਥੋੜ੍ਹਾ ਜਿਹਾ ਜਲਦੀ ਜਲਦੀ ਆਪਾਂ ਉਹਨਾਂ ਖਬਰਾਂ 'ਤੇ ਰਮੇਸ਼ ਜੀ ਹੋਣਾ ਤੋਂ ਉਹਨਾਂ ਦੇ ਵੀ ਸਵਾਲ ਪੁੱਛ, ਜੇ ਮੈਂ ਆਪਣੇ ਸਵਾਲ ਪੁੱਛ ਕੇ ਇਹਨਾਂ ਦਾ ਜਵਾਬ ਲੈਣਾ ਚਾਹੂੰਗਾ ਤਾਂ ਕਿ ਸਰੋਤਿਆਂ ਤੱਕ ਉਹ ਖਬਰਾਂ ਵੀ ਪਹੁੰਚ ਸਕਣ। ਪਰ ਅੱਜ ਦੀ ਪਹਿਲੀ ਖਬਰ ਵੱਲ ਚੱਲਦੇ ਹਾਂ। ਰਮੇਸ਼ ਜੀ, ਈਡੀ ਦੀ ਪਿਛਲੇ ਦਿਨੀ ਇੱਕ ਚਿੱਠੀ ਆਈ ਸੀ, ਪੰਜਾਬ ਦੇ ਵਿੱਚ ਕੁਛ ਕੁ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਵੱਡੇ ਚਿਹਰਿਆਂ ਨੂੰ ਜਿਹੜੇ ਸਰਕਾਰ ਦੇ ਨਾਲ ਜੁੜੇ ਆ, ਅਤੇ ਹੁਣ ਉਸ ਭ੍ਰਿਸ਼ਟਾਚਾਰ ਵਾਲੀ ਚਿੱਠੀ ਦਾ ਮੁੱਖ ਮੰਤਰੀ ਸਾਹਿਬ ਨੇ ਜਵਾਬ ਦਿੱਤਾ। ਉਹ ਕੀ ਜਵਾਬ ਆ ਜੀ?
1: ਪ੍ਰਭ ਸੰਧੂ ਜੀ, ਗੱਲ ਇਹ ਹੈ ਜਿਹੜੀਆਂ ਭ੍ਰਿਸ਼ਟਾਚਾਰ ਦੀਆਂ ਚਿੱਠੀਆਂ ਹੁੰਦੀਆਂ ਜਾਂ ਭ੍ਰਿਸ਼ਟਾਚਾਰ ਦੇ ਮਾਮਲੇ ਆ, ਇਹਨਾਂ ਮਾਮਲਿਆਂ ਦੇ ਜੇ ਸਿਆਸੀ ਲੀਡਰਾਂ ਦੀ ਗੱਲ ਕਰੀਏ ਤੇ ਬੜੇ ਰਟੇ ਰਟਾਏ ਜਵਾਬ ਹੈ, ਕੋਈ ਵੱਖਰਾ ਜਵਾਬ ਨਹੀਂ ਹੁੰਦਾ। ਤੁਸੀਂ ਜਿਹੜੇ ਮਰਜ਼ੀ ਸਿਆਸੀ ਲੀਡਰ ਦੀ ਬਿਆਨਬਾਜ਼ੀ ਕੱਢ ਕੇ ਦੇਖ ਲਓ, ਚਾਹੇ ਮਹੀਨਾ ਪੁਰਾਣੀ ਹੈ, ਚਾਹੇ 6 ਮਹੀਨੇ ਪੁਰਾਣੀ ਹੈ, ਚਾਹੇ 5 ਸਾਲ ਪੁਰਾਣੀ ਹੈ, ਚਾਹੇ 10 ਸਾਲ ਪੁਰਾਣੀ, ਜੇ ਤੇ ਉਹਨਾਂ ਦਾ ਆਪਣਾ ਫੜਿਆ ਗਿਆ ਤੇ ਫਿਰ ਵਿਰੋਧੀਆਂ ਦੀ ਚਾਲ ਹੈ, ਬਦਲਾਖੋਰੀ ਦੀ ਭਾਵਨਾ ਹੈ, ਤੇ ਜਦੋਂ ਸਾਡੀ ਸਰਕਾਰ ਹੈ ਅਸੀਂ ਤੁਹਾਡਾ ਫੜ ਲਿਆ ਤੇ ਫਿਰ ਸਾਡੀ ਭ੍ਰਿਸ਼ਟਾਚਾਰ ਦੇ ਖਿਲਾਫ਼ ਕਾਰਵਾਈ ਹੈ, ਅਸੀਂ ਬੜੇ ਚੰਗੇ ਹਾਂ, ਅਸੀਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰ ਰਹੇ, ਇਹ ਦਸਤੂਰ ਚੱਲ ਰਿਹਾ ਹੈ। ਹੁਣ ਮੈਂ ਬੜੀ ਵਾਰ ਜ਼ਿਕਰ ਕੀਤਾ ਕਿ ਇੱਦਾਂ ਦਾ ਮੀਟਰ ਕੋਈ ਹੈ ਨਹੀਂ ਕਿ ਅਸੀਂ ਲਾ ਕੇ ਚੈੱਕ ਕਰ ਲਈਏ ਕਿ ਝੂਠ ਕਿਹੜਾ ਬੋਲਦਾ, ਜਿਹੜਾ ਫੜਿਆ ਗਿਆ ਉਹ ਝੂਠ ਬੋਲਦਾ ਹੈ ਜਾਂ ਜਿਨ੍ਹਾਂ ਨੇ ਫੜਿਆ ਉਹ ਝੂਠ ਬੋਲਦੇ, ਮੀਟਰ ਕੋਈ ਹੈ ਨਹੀਂ। ਹੁਣ ਤਾਜ਼ਾ ਤਰੀਨ ਦੋ ਘਟਨਾਕ੍ਰਮ ਹੈ ਜਿਹੜੇ ਇਸ ਵੇਲੇ ਸਿਆਸੀ ਤੌਰ ਤੇ ਕਾਫੀ ਪਕੇ ਹੋਏ ਆ। ਇੱਕ ਤੁਸੀਂ ਚਿੱਠੀ ਦਾ ਜ਼ਿਕਰ ਕੀਤਾ, ਪਰੰਤੂ ਚਿੱਠੀ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਦਿੱਲੀ ਵਾਲੇ ਪਾਸੇ ਲੈ ਜਾ। ਪਰਸੋਂ ਤੋਂ ਦਿੱਲੀ ਦੇ ਵਿੱਚ ਸਤਿੰਦਰ ਜੈਨ ਹੁਣਾਂ ਨੂੰ ਫਿਰ ਇੱਕ ਵਾਰ ਗ੍ਰਿਫਤਾਰ ਕੀਤਾ। ਦਿੱਲੀ ਦਾ ਜਿਹੜਾ ਐਂਟੀ ਕ੍ਰਾਈਮ ਬਿਊਰੋ ਹੈਗਾ ਗ੍ਰਿਫਤਾਰ ਕੀਤਾ ਇੱਕ ਪੁਰਾਣੇ ਮਸਲੇ ਚ, ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹਤ ਸੀ, ਇਹਨਾਂ ਦੀ ਸਰਕਾਰ ਸੀ, ਉਸ ਵੇਲੇ ਉਹ ਸਿਹਤ ਮੰਤਰੀ ਸੀ ਤੇ ਸਿਹਤ ਮੰਤਰੀ ਹੁੰਦਿਆਂ ਇੱਕ ਨਿੱਜੀ ਕੰਪਨੀ ਨੂੰ ਕੋਈ ਟੈਂਡਰ ਦਿੱਤਾ ਤੇ ਟੈਂਡਰ ਦੇ ਵਿੱਚ ਜਿਹੜੀਆਂ ਟਰਮ ਕੰਡੀਸ਼ਨ ਹੁੰਦੀਆਂ, ਕਹਿੰਦੇ ਕਿ ਉਹ ਟਰਮ ਕੰਡੀਸ਼ਨ ਦੇ ਵਿੱਚ ਕਾਫੀ ਏਦਾਂ ਦੇ ਬਦਲਾਅ ਕਰ ਦਿੱਤੇ ਜਿਹੜੇ ਬਦਲਾਅ ਦੇ ਨਾਲ ਇੱਕ ਨਿੱਜੀ ਕੰਪਨੀ ਨੂੰ ਲਾਭ ਦਿੱਤਾ ਗਿਆ ਤੇ ਕਰੋੜਾਂ ਰੁਪਏ ਉਹਦੇ ਵਿੱਚ ਰਿਸ਼ਵਤ ਤੇ ਲਏ। ਔਰ ਕੱਲਾ ਸਤਿੰਦਰ ਜੈਨ ਨਹੀਂ ਗ੍ਰਿਫਤਾਰ ਕੀਤਾ, 5-6 ਹੋਰ ਗ੍ਰਿਫਤਾਰ ਕੀਤੇ। ਹੁਣ ਉਸ ਗ੍ਰਿਫਤਾਰੀ ਤੇ ਸਿਆਸਤ ਭੱਗ ਗਈ ਹੈ, ਬਾਕੀ ਤੇ ਛੱਡੋ। ਸਤਿੰਦਰ ਜੈਨ ਥੋੜਾ ਕੁ ਸਮਾਂ ਪਹਿਲਾਂ ਜਦੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ, ਉੱਥੇ ਕਹਿੰਦੇ ਜੀ ਮੇਰੀ ਗ੍ਰਿਫਤਾਰੀ ਤਾਂ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਤੇ ਪੰਜਾਬ ਦੀਆਂ ਵੋਟਾਂ ਕਰਕੇ ਮੇਰੇ ਤੇ ਕਾਰਵਾਈ ਹੋਈ ਹੈ। ਕਿਉਂਕਿ ਅੱਜ ਕੱਲ੍ਹ ਸੁੱਖ ਦੇ ਨਾਲ ਜਿਹੜੇ ਸਤਿੰਦਰ ਜੈਨ ਦਾ ਮੈਂ ਜ਼ਿਕਰ ਕਰ ਰਿਹਾ, ਉਹ ਪੰਜਾਬ ਦੇ ਕੋ ਇੰਚਾਰਜ ਹੈ, ਜਿਹਨੂੰ ਆਪਾਂ ਸਹਿ ਪ੍ਰਭਾਰੀ ਵੀ ਉਹ ਆਖ ਦਿੰਦੇ, ਆਪਣੇ ਆਪਣੇ ਭਾਸ਼ਾ ਆਪਣੇ ਆਪਣੇ ਸ਼ਬਦ ਹੈ, ਉਹ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਸਹਿ ਪ੍ਰਭਾਰੀ ਲੱਗ। ਪੰਜਾਬ ਦੇ ਮੁੱਖ ਮੰਤਰੀ ਦਾ ਉਹੀ ਰਟਿਆ ਰਟਾਇਆ ਜਵਾਬ ਕਿ ਬਦਲਾਖੋਰੀ ਦੀ ਭਾਵਨਾ। ਹੁਣ ਗੱਲ ਆ ਕਿ ਉੱਥੇ ਆਮ ਆਦਮੀ ਪਾਰਟੀ ਤਰਕੇ ਦਿੰਦੀ ਕਿ ਜਿਸ ਸਮੇਂ ਸਤਿੰਦਰ ਜੈਨ ਨੂੰ ਇਸ ਟੈਂਡਰ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ, ਉਸ ਸਮੇਂ ਤੇ ਸਤਿੰਦਰ ਜੈਨ ਜੇਲ੍ਹ ਵਿੱਚ ਬੰਦ ਸੀ। ਗੱਲ ਬਿਲਕੁਲ ਦਰੁਸਤ ਹੈ ਜੇ ਆਪਾਂ ਤਰਕ ਦੀ ਗੱਲ ਕਰੀਏ ਕਿ ਭਾਈ ਜੇਲ੍ਹ ਦੇ ਵਿੱਚ ਬੰਦ ਵਿਅਕਤੀ ਕਿਵੇਂ ਭ੍ਰਿਸ਼ਟਾਚਾਰ ਕਰ ਸਕਦਾ ਹੈ, ਪਰੰਤੂ ਇੱਥੇ ਜੇਲ੍ਹਾਂ ਚ ਬੰਦ ਬਹੁਤ ਵੱਡੇ ਕਾਰਨਾਮੇ ਕਰਾਈ ਜਾਂਦੇ, ਅਸੀਂ ਸੱਚ ਕਿਹਦਾ ਮੰਨੀਏ ਤੇ ਝੂਠ ਕਿਹਦਾ ਮੰਨੀਏ। ਹੁਣ ਉੱਥੇ ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਜੇ ਜੇਲ੍ਹ ਚ ਬੈਠਾ ਸੀ ਜਦੋਂ ਇਹ ਜੇਲ੍ਹ ਚ ਉਦੋਂ ਗਿਆ ਤੇ ਤੁਸੀਂ ਇਹਦਾ ਅਸਤੀਫਾ ਕਿਉਂ ਨਹੀਂ ਲਿਆ। ਮੈਨੂੰ ਯਾਦ ਹੈ ਪ੍ਰਭ ਸੰਧੂ ਜੀ, ਅਰਵਿੰਦ ਕੇਜਰੀਵਾਲ ਵੀ ਗਏ ਜੇਲ੍ਹ ਦੇ ਵਿੱਚ, ਆਮ ਆਦਮੀ ਪਾਰਟੀ ਕਹਿੰਦੇ ਅਸੀਂ ਤੇ ਮੁੱਖ ਮੰਤਰੀ ਦੀ ਕੁਰਸੀ ਜੇਲ੍ਹ ਚੋਂ ਹੀ ਚਲਾਉਣੀ ਹੈ, ਔਰ ਆਪਣੇ ਢੰਗ ਦੇ ਨਾਲ ਬਿਆਨਬਾਜ਼ੀ ਚ ਚਲਾਈ ਵੀ ਅਗਲਿਆਂ ਨੇ। ਇਵੇਂ ਸਤਿੰਦਰ ਜੈਨ ਸੀ ਕਿਉਂਕਿ ਅੜ ਗਏ, ਅਸੀਂ ਤਾਂ ਨੀ ਅਸਤੀਫਾ ਲੈਂਦੇ, ਉਹ ਤਾਂ ਬੰਦਾ ਹੀ ਬੜਾ ਵਧੀਆ ਹੈ। ਹੁਣ ਤਰਕੇ ਦਿੰਦੇ ਜੀ ਉਹ ਜੇਲ੍ਹ ਚ ਬੈਠਾ ਸੀ ਜਦੋਂ ਉਹ ਟੈਂਡਰ ਘਟਾਲੇ ਚ ਫਸਿਆ, ਤੇ ਦੂਜੇ ਪਾਸੇ ਅਗਲੇ ਕਹਿੰਦੇ ਕਿ ਜੇਲ੍ਹ ਚ ਬੈਠਾ ਸੀਗਾ ਤੇ ਮੰਤਰੀ ਨਾ, ਕਿਹੜਾ ਤੁਸੀਂ ਉਹਦਾ ਵਾਪਸ ਲੈ ਲਿਆ ਸੀ। ਹੁਣ ਇਸ ਮਸਲੇ ਚ ਫੜੀ ਕਸੂਤੀ ਰਾਜਨੀਤਿਕ ਸਥਿਤੀ ਚੱਲ ਰਹੀ ਹੈ, ਬਾਕੀ ਐਂਟੀ ਕ੍ਰਾਈਮ ਬਿਊਰੋ ਤੇ ਚਲੋ ਜਿਹੜੀ ਕਾਰਵਾਈ ਕਰ ਹੀ ਰਿਹਾ ਉਹ ਨੀ ਪਤਾ ਕਿੱਧਰ ਨੂੰ ਜਾਣੀ, ਅਦਾਲਤ ਫੈਸਲਾ ਕਰੇਗੀ। ਦੂਜੇ ਪਾਸੇ ਗੱਲ ਪੰਜਾਬ ਦੀ ਹੈ, ਈਡੀ ਨੇ ਪੰਜਾਬ ਦੇ ਡੀਜੀਪੀ ਨੂੰ ਦੋ ਵਾਰ ਚਿੱਠੀ ਲਿਖ ਦਿੱਤੀ, ਪਹਿਲਾਂ ਚਿੱਠੀ ਲਿਖੀ ਫਿਰ ਰਿਮਾਇੰਡਰ ਭੇਜਿਆ ਜਿਹਨੂੰ ਅਸੀਂ ਯਾਦ ਪੱਤਰ ਕਹਿੰਦੇ ਹਾਂ। ਉਹ ਚਿੱਠੀ ਦੇ ਵਿੱਚ ਪ੍ਰਭ ਸੰਧੂ ਜੀ ਈਡੀ ਨੇ ਕਿਹਾ ਕਿ ਤੁਹਾਡੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਵਿੱਚ, ਮੁੱਖ ਮੰਤਰੀ ਜਿਹੜਾ ਦਫ਼ਤਰ ਹੁੰਦਾ ਉੱਥੇ ਵੱਡੇ ਘਟਾਲੇ ਹੋ ਰਹੇ ਆ, ਉਹਨਾਂ ਨੇ ਕੁਛ ਵਿਅਕਤੀਆਂ ਦਾ ਨਾਂ ਲਿਖ ਦਿੱਤਾ, ਇੱਥੋਂ ਤੱਕ ਕਿ ਉਸ ਚਿੱਠੀ ਚ ਰਾਜਵੀਰ ਘੁੰਮਣ ਦਾ ਵੀ ਨਾਮ ਹੈ ਜਿਹੜਾ ਮੁੱਖ ਮੰਤਰੀ ਦਾ OSD ਹੈ, ਔਰ ਰਾਜਵੀਰ ਘੁੰਮਣ ਦੇ ਕੁਛ ਨੇੜਲੇ ਵਿਅਕਤੀਆਂ ਦਾ ਨਾਮ ਹੈ, ਕੁਛ ਦਿੱਲੀ ਦੇ ਸਿਪਾ ਸਲਾਰ ਭਾਕੀ ਜਿਹੜੇ ਇਹਨਾਂ ਨੇ ਚੌਧਰੀ ਲਾਏ ਉਹਨਾਂ ਦੇ ਨਾਮ ਹੈ, ਕਿ ਇਹ ਲੋਕ ਤੇ ਅਫਸਰਾਂ ਤੋਂ ਪੈਸੇ ਲੈ ਕੇ ਬਦਲੀਆਂ ਕਰਦੇ ਆ, ਭ੍ਰਿਸ਼ਟਾਚਾਰ ਕਰਦੇ ਆ, ਕਰੋੜਾਂ ਖਾ ਗਏ, ਇਹਨਾਂ ਤੇ ਕਾਰਵਾਈ ਕਰੋ। ED ਨੇ ਪੰਜਾਬ ਦੇ DGP ਨੂੰ ਖਤ ਲਿਖਿਆ, ਇਹ ਕਿਸੇ ਪੋਲੀਟੀਕਲ ਪਾਰਟੀ ਦੀ ਚਿੱਠੀ ਨਹੀਂ, ਭਾਰਤ ਦੀ ਇੱਕ ਕੇਂਦਰੀ ਜਾਂਚ ਏਜੰਸੀ ਦੀ ਚਿੱਠੀ ਹੈ, ਜਿਹਨ ਬਕਾਇਦਾ ਵੇਰਵੇ ਦੇ ਕੇ ਨਾਮ ਦੇ ਕੇ ਕਿਹਾ ਕਿ ਆ ਫਲਾਨੇ ਅਫਸਰ ਫਲਾਨੇ ਸਮੇਂ ਬਦਲੀਆਂ ਕਰਾਈਆਂ, ਉਹਨਾਂ ਨੂੰ ਪਹਿਲਾਂ ਦੱਸ ਦਿੱਤਾ ਕਿ ਭਾਈ ਤੁਹਾਡੀ ਬਦਲੀ ਹੋ ਗਈ। ਸਰਕਾਰੀ ਚਿੱਠੀ ਅਜੇ ਜਾਰੀ ਨਹੀਂ ਹੁੰਦੀ ਸੀ, ਅਫਸਰਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਸੀ ਤੇ ਉਹਨਾਂ ਤੋਂ ਪੈਸੇ ਲੈਂਦੇ ਸੀ। ਹੁਣ ਗੱਲ ਇਹ ਕਿ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਸੱਚਾ ਕੌਣ ਝੂਠਾ ਕੌਣ, ਉਹੀ ਗੱਲ ਆ ਜਾਂਦੀ ਕਿ ਮੀਟਰ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਉਸ ਚਿੱਠੀ ਤੇ ਪਹਿਲੀ ਵਾਰ ਕੁਛ ਸ਼ਬਦ ਬੋਲੇ ਆ, ਨਹੀਂ ਤੇ 5-7 ਦਿਨ ਹੋ ਗਏ ਸੀ, ਬੜਾ ਖਰੂਤ ਪਿਆ ਇਸ ਗੱਲ ਦਾ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਜੀ ਗੱਲ ਇਹ ਹੈ ਕਿ ਜਿਹੜੀ ED ਹੈ ਉਹ ਭਾਰਤੀ ਜਨਤਾ ਪਾਰਟੀ ਤੇ ਕਹਿਣ ਤੇ ਕੰਮ ਕਰਦੀ ਹੈ, ਉਹ ਜੋ ਮਰਜ਼ੀ ਲਿਖਦੇ, ਕਹਿੰਦੇ ਉਹ ਲਿਖਣ ਦੇ ਨਾਲ ਸਾਡੇ ਬੰਦੇ ਭ੍ਰਿਸ਼ਟਾਚਾਰੀ ਥੋੜੋ ਹੋ ਗਏ ਹੈ। ਮੁੱਖ ਮੰਤਰੀ ਨੇ ਬੜਾ ਠੋਕ ਵਜਾ ਕੇ ਕਿਹਾ ਕਿ ਅਸੀਂ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਕਿਸੇ ਤੋਂ ਲੈਣਾ। ਰਹੀ ਗੱਲ ਕਹਿੰਦੇ ਕਿ ED ਦੀ, ਉੱਥੇ ਭਾਜਪਾ ਦੀ ਬਣਾਈ ਹੋਈ ਹੈ, ਭਾਜਪਾ ਦੇ ਇਸ਼ਾਰੇ ਤੇ ਕੰਮ ਕਰਦੀ। ਉਹਨਾਂ ਨੇ ਤੇ ਸਿੱਧਾ ਭਾਜਪਾ ਨੂੰ ਈਡੀ ਪਾਰਟੀ ਸੱਦਣਾ ਸ਼ੁਰੂ ਕੀਤਾ ਹੋਇਆ ਸਾਰੇ ਸਰੋਤੇ ਜਾਣਦੇ ਕਿ ਭਾਜਪਾ ਨੂੰ ਈਡੀ ਪਾਰਟੀ ਸੱਦੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ। ਉਹ ਕਹਿੰਦੇ ਈਡੀ ਪਾਰਟੀ ਦੀ ਜਿਹੜੀ ਕਾਰਵਾਈ ਹੈ ਅਸੀਂ ਉਹਨੂੰ ਮੰਨਦੇ ਨੀ। ਹੁਣ ਹੈ ਉਹ ਸਰਕਾਰੀ ਪੱਤਰ ਹੈ, ਸਰਕਾਰੀ ਪੱਤਰ ਤੇ ਚਲੋ ਇਹ ਤੇ ਪੋਲੀਟੀਕਲ ਵਿਅਕਤੀ ਇਹਨਾਂ ਨੇ ਤੇ ਕਹਿ ਦਿੱਤਾ ਕਿ ਭਾਈ ਅਸੀਂ ਕਿਸੇ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਲੈਣਾ, ਤੇ ਈਡੀ ਜਿਹੜੇ ਖੱਤ ਭੇਜ ਰਹੀ ਹੈ ਉਹ ਭਾਜਪਾ ਦੇ ਕਹਿਣ ਤੇ ਭੇਜ ਰਹੀ ਹੈ। ਕਿਉਂਕਿ ਮੁੱਖ ਮੰਤਰੀ ਨੇ ਅਗਲੇ ਸ਼ਬਦਾਂ ਵਿੱਚ ਇਹ ਵੀ ਗੱਲ ਕਹਿਤੀ ਕਿ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੰਜਾਬ 'ਚ ਪੈਰ ਹੀ ਨਹੀਂ ਲੱਗ ਰਹੇ, ਵੋਟਾਂ ਲੜਨ ਦਾ ਐਲਾਨ ਕਰਕੇ ਹੀ ਪੈਰ ਲੱਗ ਨਹੀਂ ਰਹੇ। ਉਹਦੇ ਕਰਕੇ ਕਹਿੰਦੇ ਕਿ ਉਹ ਇਸ ਵੇਲੇ ਬੁਖਲਾਈ ਹੋਈ ਹੈ, ਸਾਡੀ ਜਿੱਤ ਪੱਕੀ ਹੈ, ਉਸ ਜਿੱਤ ਤੋਂ ਡਰ ਕੇ ਇਹ ਸਾਰਾ ਕੁਛ ਕੀਤਾ ਜਾ ਰਿਹਾ। ਇਹ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ, ਭਾਵੇਂ ਸਿਆਸੀ ਲੀਡਰ ਹੈ, ਸਿਆਸੀ ਸ਼ਬਦ ਹੈ, ਰਟੀਆਂ ਰਟਾਈਆਂ ਗੱਲਾਂ ਨੇ। ਅੱਜ ਤੋਂ 6 ਮਹੀਨੇ ਪਿੱਛੇ ਚਲੇ ਜਾਓ, 6 ਸਾਲ ਪਿੱਛੇ ਚਲੇ ਜਾਓ, ਆਹ ਕੁਛ ਹੀ ਪਾਰਟੀਆਂ ਦੇ ਲੀਡਰ ਅਸੀਂ ਕਹਿੰਦੇ ਸੁਣਦੇ ਆ ਰਹੇ ਹਾਂ। ਬਾਕੀ ਭਾਈ ਦੇਖਦੇ ਹਾਂ ਡੀਜੀਪੀ ਪੰਜਾਬ ਕੀ ਇਸ ਮਸਲੇ ਤੇ ਚੁੱਪੀ ਧਾਰ ਕੇ ਰੱਖਦੇ ਆ ਜਾਂ ਕੋਈ ਈਡੀ ਦੀ ਚਿੱਠੀ ਤੇ ਕਾਰਵਾਈ ਕਰਦੇ ਕਿ ਨਹੀਂ ਕਰਦੇ।
0: ਸੋ ਬਿਲਕੁਲ ਜੀ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਹਰਪ੍ਰੀਤ ਸਿਆਣੀ ਜੀ। ਟੌਪ ਚੁਆਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਨਾਲ ਦੀ ਨਾਲ ਜੇ ਤੁਸੀਂ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਲੈਣੀਆਂ ਨੇ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਡਿਸਬਿਲਟੀ, ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਚਾਹੁੰਦੇ ਹੋ, ਜਾਂ ਤੁਸੀਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤੁਹਾਡੇ ਸੱਜਣ ਪਿਆਰੇ ਇੰਡੀਆ ਤੋਂ ਜਾਂ ਕਿਸੇ ਪਾਕਿਸਤਾਨ ਏਸ਼ੀਅਨ ਕੰਟਰੀ ਤੋਂ ਇੱਥੇ ਆਉਣਾ ਚਾਹੁੰਦੇ ਨੇ, ਉਹਨਾਂ ਦੀ ਟਰੈਵਲ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ, ਤਾਂ ਹਰਪ੍ਰੀਤ ਸਿਆਣੀ ਹੁਣਾਂ ਨੂੰ ਤੁਸੀਂ ਰਾਬਤਾ ਕਰ ਸਕਦੇ ਹੋ 416-817-6500 ਹਰਪ੍ਰੀਤ ਸੈਣੀ। ਨਾਲ ਦੀ ਨਾਲ ਹਰਮਨ ਬੱਤਾ ਜੀ ਦਾ ਸੁਨੇਹਾ ਤੁਹਾਨੂੰ ਦਈਏ। ਤੁਸੀਂ ਘਰ ਖਰੀਦਣਾ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਵਾਉਣ ਜਾ ਰਹੇ ਹੋ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਨਹੀਂ ਮਿਲ ਰਹੀ, ਤਾਂ ਤੁਸੀਂ ਇੱਕ ਵਾਰ ਹਰਮਨ ਬੱਤਾ ਜੀ ਨਾਲ ਰਾਬਤਾ ਜ਼ਰੂਰ ਕਰੋ, ਜਿਨ੍ਹਾਂ ਨੇ ਤੁਹਾਡੀ ਫਾਈਲ ਦੇਖ ਕੇ ਇੱਕ ਵਾਰੀ ਹਾਂ ਕਹਿਤੀ ਤੇ ਤੁਹਾਨੂੰ ਭਾਈ ਮੌਰਗੇਜ ਦਵਾ ਕੇ ਸਾਹ ਲੈਣਗੇ। ਹਰਮਨ ਬੱਤਾ ਮੌਰਗੇਜ ਬ੍ਰੋਕਰ 647-685-9000-647-685-9000 ਹਰਮਨ ਬੱਤਾ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਘਰ ਲੈ ਲਿਆ, ਕਲੋਜ਼ਿੰਗ ਹੋ ਗਈ, ਦਰਵਾਜ਼ਾ ਖੋਲ੍ਹਿਆ, ਅਤੇ ਸਭ ਤੋਂ ਪਹਿਲਾਂ ਅਸੀਂ ਅਪਲਾਇੰਸਿਸ ਦੇਖਦੇ ਹਾਂ। ਅਪਲਾਇੰਸਿਸ ਲੈਣ ਦੇ ਲਈ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ, 2 ਲੋਕੇਸ਼ਨ ਤੋਂ ਸਰਵ ਕਰਦੇ ਨੇ। ਫਰਿੱਜ, ਸਟੋਵ, ਡਿਸ਼ਵਾਸ਼ਰਸ, ਡਰਾਇਰ, ਟੀਵੀਜ਼, ਕਿਸੇ ਵੀ ਤਰ੍ਹਾਂ ਦੇ ਅਪਲਾਇੰਸਿਸ ਅਤੇ ਇਲੈਕਟ੍ਰੋਨਿਕਸ ਦੀਆਂ ਆਈਟਮਾਂ ਤੁਸੀਂ ਲੈਣੀਆਂ ਨਾ, ਅਪਲਾਇੰਸ ਜੰਕਸ਼ਨ ਅਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਆ ਕਰੋ, 905-450-0054 905-450-0054 ਅਪਲਾਇੰਸ ਜੰਕਸ਼ਨ 'ਤੇ। ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਰਮੇਜੀ ਵਿਦਿਆਰਥੀ ਅੰਦੋਲਨ ਦੀ ਗੂੰਜ ਹੁਣ ਪੰਜਾਬ ਦੀਆਂ ਬਰੂਹਾਂ ਤੱਕ ਕਹਿੰਦੇ ਪਹੁੰਚ ਗਈ ਆ। ਪੰਜਾਬ ਦੇ ਵਿੱਚ ਤਾਂ ਵੈਸੇ ਹੀ ਵਿਦਰੋਹ ਧਰਨੇ ਜਦੋਂ ਜਦ ਚੱਲਦੀ ਹੋ ਰਹਿੰਦੀ ਆ। ਸੋ ਵਿਦਿਆਰਥੀਆਂ ਦੀ ਗੂੰਜ ਬਾਰੇ ਦੱਸੋ ਕਿ ਇਹ ਕਿੱਥੇ ਪਹੁੰਚੀ ਆ।
1: ਸੰਧੂ ਜੀ, ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਬੀਤੇ ਦਿਨਾਂ 'ਚ ਜੰਤਰ ਮੰਤਰ 'ਚ ਵਿਦਿਆਰਥੀਆਂ ਨੇ ਬਿਨਾਂ ਕਿਸੇ ਬਹੁਤ ਪੁਰਾਣੀ ਜਥੇਬੰਦੀ ਦੇ ਸਹਾਰੇ ਜਾਂ ਕਹੀਏ ਕਿ ਹੋਰ ਕਿਸੇ ਦੇ ਸਹਾਰੇ ਕੋਈ ਵੱਡਾ ਐਕਸ਼ਨ ਕੀਤਾ ਹੋਵੇ, ਨਰੋਲ ਵਿਦਿਆਰਥੀਆਂ ਦਾ ਕਹਿ ਸਕਦੇ ਹਾਂ ਜਾਂ ਇੱਕ ਨਵੇਂ ਉੱਠੀ ਜੀ ਜੰਗ ਜਨਰੇਸ਼ਨ ਦੀ ਗੱਲ ਕਹਿ ਸਕਦੇ, ਉਹਨਾਂ ਨੇ ਜੰਤਰ ਮੰਤਰ 'ਚ ਕਮਾਲ ਕਰਕੇ ਰੱਖ ਦਿੱਤੀ। ਔਰ ਪਹਿਲੀ ਵਾਰ ਹੋਇਆ ਕਿ ਭਾਰਤ ਦੀ ਮੋਦੀ ਸਰਕਾਰ ਨੂੰ ਝੁਕਣਾ ਪਿਆ, ਆਪਣੇ ਕੇਂਦਰੀ ਮੰਤਰੀ ਦਾ ਅਸਤੀਫਾ ਲੈਣਾ ਪੈ ਗਿਆ। ਬੜੀ ਭਾਰਤੀ ਜਨਤਾ ਪਾਰਟੀ ਲਈ ਉਹ ਜਿਹੜੀ ਸਥਿਤੀ ਨਿਰਾਸ਼ਾਜਨਕ ਰਹੀ। ਬਹੁਤ ਵੱਡਾ ਕਹਿ ਸਕਦੇ ਵਿਦਿਆਰਥੀਆਂ ਦਾ ਅੰਦੋਲਨ ਸੀ, ਉਹਦੇ ਵਿੱਚ ਵਿਰੋਧੀ ਪਾਰਟੀਆਂ ਨੇ ਜਿਸ ਢੰਗ ਦੇ ਨਾਲ ਲੋਕ ਸਭਾ ਦੇ ਅੰਦਰ ਤੇ ਬਾਹਰ ਹੰਗਾਮਾ ਕੀਤਾ ਉਹ ਵੀ ਕਿਸੇ ਤੋਂ ਛੁਪਿਆ ਨਹੀਂ। ਉਹਦੇ ਵਿੱਚ ਵਿਰੋਧੀ ਕਹਿੰਦੇ ਕਿ ਅਮਿਤ ਸ਼ਾਹ ਤਾਂ ਨਹੀਂ ਆਏ, ਅਸੀਂ ਸਵਾਲ ਪੁੱਛਦੇ ਸੀ ਲੋਕ ਸਭਾ ਚ ਅੱਜ ਮਾਨਸੂਨ ਸੈਸ਼ਨ ਦੇ ਵਿੱਚ, ਅਮਿਤ ਸ਼ਾਹ ਹੁਣੀ ਲੋਕ ਸਭਾ ਦੇ ਵਿੱਚ ਨਜ਼ਰ ਹੀ ਨਹੀਂ ਆਏ। ਉਹ ਆਪਣੀ ਗੱਲ ਕਹਿੰਦੇ ਰਹੇ, ਉਹ ਆਪਣੀ ਚਲੋ ਸਿਆਸੀ ਲੀਡਰ ਹੈ, ਪਰੰਤੂ ਇੱਕ ਗੱਲ ਬੜੀ ਸਾਫ਼ ਸੀ ਕਿ ਵਿਦਿਆਰਥੀ ਅੰਦੋਲਨ ਦੀ ਗੂੰਜ ਕੇਵਲ ਦਿੱਲੀ ਦੇ ਜੰਤਰ ਮੰਤਰ ਤੱਕ ਸੀਮਿਤ ਨਹੀਂ ਰਹੀ, ਭਾਰਤ ਦੇ ਕੋਨੇ ਕੋਨੇ ਚ ਗਈ ਔਰ ਕਾਫੀ ਵੱਡੇ ਪੱਧਰ ਤੇ ਕਹਿ ਸਕਦੇ ਹਾਂ ਕਿ ਲੋਕਾਂ ਦਾ ਸਮਰਥਨ ਉਸ ਅੰਦੋਲਨ ਨੂੰ ਮਿਲਿਆ। ਉਸ ਅੰਦੋਲਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ ਲੱਗੀਆਂ ਤੇ ਲੱਗ ਵੀ ਰਹੀਆਂ ਹੈ ਜੀ, ਤੇ ਫਲਾਨੀ ਪਾਰਟੀ ਦਾ ਸੀ ਉਹਨੂੰ ਕਹੀ ਜਾਂਦੇ ਹੈ ਤੇ ਉਹ ਵਾਲੇ ਇਹਨੂੰ ਕਹੀ ਜਾਂਦੇ ਹੈ, ਪਰੰਤੂ ਇੱਕ ਗੱਲ ਬੜੀ ਸਾਫ਼ ਸੀ ਕਿ ਜੈਨਜੀ ਜਿਹਨੂੰ ਆਪਾਂ ਆਖਦੇ ਹਾਂ ਇੱਕ ਨਵਾਂ ਜੰਗ ਲੋਕ, ਉਹਨਾਂ ਨੇ ਕਮਾਲ ਕੀਤੀ। ਉਹ ਤੋਂ ਬਾਅਦ ਗੱਲ ਨਾਲ ਜੁੜਦੀ ਹੋ ਗਈ ਰਾਂਚੀ ਵਾਲੀ, ਝਾਰਖੰਡ ਵਾਲੀ, ਉੱਥੇ ਵੀ ਪ੍ਰਭ ਸੰਧੂ ਜੀ ਇਸੇ ਤਰਜ਼ ਤੇ ਜਿਵੇਂ ਜੰਤਰ ਮੰਤਰ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਨੇ ਕਮਾਲ ਕੀਤੀ, ਆਪਣੀ ਗੱਲ ਤੇ ਅੜੇ ਔਰ ਗੱਲ ਮਨਾ ਕੇ ਹਟੇ ਪਿੱਛੇ ਨੂੰ, ਇਵੇਂ ਹੀ ਥੋੜੇ ਦਿਨ ਪਹਿਲਾਂ ਜੰਤਰ ਮੰਤਰ ਤੋਂ ਬਾਅਦ ਰਾਂਚੀ ਚ ਵੱਡੀ ਜਿੱਤ, ਉੱਥੋਂ ਦੇ ਵਿਦਿਆਰਥੀਆਂ ਨੇ ਜਿਹੜੀਆਂ ਪ੍ਰੀਖਿਆਵਾਂ ਕਹਿੰਦੇ ਸੀ ਰੱਦ ਕਰੋ, ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਝਾਰਖੰਡ ਦੀ ਸਰਕਾਰ ਨੂੰ। ਹੁਣ ਜਿਹੜੀ ਤੁਸੀਂ ਪੰਜਾਬ ਵਾਲੀ ਗੱਲ ਕੀਤੀ ਹੈ, ਅਸਲ ਵਿੱਚ ਜੰਤਰ ਮੰਤਰ ਵਾਲੇ ਅੰਦੋਲਨ ਦੀ ਗੂੰਜ ਸਿਆਸੀ ਪਾਰਟੀਆਂ ਬਾਕੀ ਥਾਵਾਂ ਤੇ ਵੀ ਪਾ ਰਹੀਆਂ। ਅੱਜ ਬਿਹਾਰ ਵਿੱਚ ਹਾਲਾਂਕਿ ਉਹ ਰਾਜਨੀਤਿਕ ਸੀ, ਤੇਜਸਵੀ ਯਾਦਵ ਹੋਣਾ ਨੇ ਵੀ ਸਰਕਾਰ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਕੀਤਾ ਜੀ, ਕਿ ਦਿੱਲੀ 'ਚ ਜੰਤਰ ਮੰਤਰ 'ਚ ਬੜਾ ਧੱਕੇਸ਼ਾਹੀ ਕੀਤੀ ਇਹਨਾਂ ਨੇ। ਹੁਣ ਪੰਜਾਬ ਦੀ ਗੱਲ ਇਸ ਤਰ੍ਹਾਂ ਆ ਕਿ ਪੰਜਾਬ ਯੂਨੀਵਰਸਿਟੀ, ਪ੍ਰਭ ਸੰਧੂ ਜੀ, ਉੱਥੇ ਫੀਸਾਂ ਦਾ ਕਾਫੀ ਇਜਾਫਾ ਕੀਤਾ ਗਿਆ, ਜਿਹੜੀ ਪੜ੍ਹਾਈ ਨਾਲ ਸੰਬੰਧਿਤ ਕੋਰਸ ਹੁੰਦੇ ਉਹਨਾਂ ਵਿੱਚ ਕੀਤਾ, ਹੋਸਟਲ ਦੀ ਫੀਸ ਵਿੱਚ ਕੀਤਾ, ਔਰ ਇੰਝ ਸਮਝ ਲਓ ਕਿ ਕਈ ਕੋਰਸਾਂ ਵਿੱਚ ਤੇ ਫੀਸ ਲਗਭਗ ਡਬਲ ਕਰ ਦਿੱਤੀ, ਹੋਸਟਲ ਦੀ ਫੀਸਾਂ ਵਿੱਚ 40% ਵਾਧਾ ਕਰਤਾ। ਹੁਣ ਗੱਲ ਇਹ ਹੈ ਕਿ ਠੀਕ ਹੈ, ਭਗਵੰਤ ਮਾਨ ਸਰਕਾਰ ਤੇ ਇੱਕ ਲੈਣ ਚ ਸਫਾਈ ਦੇ ਜਾਏਗੀ ਜੀ, ਇਹ ਸਿੱਧੀ ਸਾਡੇ ਕੰਟਰੋਲ ਵਿੱਚ ਨਹੀਂ, ਪਰੰਤੂ ਇਹ ਝੂਠ ਹੈ। ਇੱਕ ਹੱਦ ਤੱਕ ਕੰਟਰੋਲ ਪੰਜਾਬ ਸਰਕਾਰ ਕੋਲ ਵੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੇਂਦਰ ਦੀ ਕਾਫੀ ਚੱਲਦੀ ਹੈ। ਹੁਣ ਪੰਜਾਬ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕੀਤੇ ਜਾ ਰਹੇ ਆ ਕਿ 5% ਤੋਂ ਵੱਧ ਸਾਲਾਨਾ ਫੀਸ ਨਹੀਂ ਵਧਾਉਣੀ, ਤੇ ਇੱਥੇ 100% ਵੱਧ ਗਈ, ਹੋਸਟਲ ਦੀ ਫੀਸ 40% ਵੱਧ ਗਈ। ਉਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਹੁਣ ਸੜਕਾਂ ਤੇ ਉੱਤਰ ਆਏ ਆ, ਉਹ ਪੁਲਿਸ ਦੇ ਨਾਲ, ਬੀਤੀ ਸ਼ਾਮ ਦੀ ਗੱਲ ਕਰਾਂ, ਬੀਤੇ ਕੱਲ ਦੀ, ਕਾਫੀ ਝੜਪਾਂ ਹੋਈਆਂ ਬੀਤੀ ਰਾਤ ਪੁਲਿਸ ਦੇ ਨਾਲ, ਕਿਉਂਕਿ ਵਿਦਿਆਰਥੀ ਚਾਹੁੰਦੇ ਸੀ ਕਿ ਅਸੀਂ ਜਿਹੜਾ ਵਾਈਸ ਚਾਂਸਲਰ ਹੈ ਉਹਦੀ ਕੋਠੀ ਤੱਕ ਜਾਣਾ, ਉੱਥੇ ਜਾ ਕੇ ਪ੍ਰਦਰਸ਼ਨ ਕਰਨਾ, ਪੁਲਿਸ ਕਹਿੰਦੀ ਜਾਣ ਨਹੀਂ ਦੇਣਾ। ਹੁਣ ਵਿਦਿਆਰਥੀਆਂ ਦਾ ਦੋਸ਼ ਇਹ ਵੀ ਹੈ ਕਿ ਜਿੱਡੇ ਵੱਡੇ ਪੱਧਰ ਤੇ ਵਿਦਿਆਰਥੀਆਂ ਦੀ ਗਿਣਤੀ, ਓਡੇ ਲੋੜੀਂਦੇ ਹੋਸਟਲ ਨਹੀਂ ਹੈਗੀਆਂ, ਓਡੀਆਂ ਲੋੜੀਂਦੀਆਂ ਇਮਾਰਤਾਂ ਨਹੀਂ, ਔਰ ਵਿਦਿਆਰਥੀਆਂ ਨੇ ਇੱਕ ਤਰਕ ਦੇ ਨਾਲ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਨੇ ਕੁਛ ਗਰੰਟਾਂ ਜਾਰੀ ਕੀਤੀਆਂ ਸੀ ਇੱਕ ਵਿਸ਼ੇਸ਼ ਯੋਜਨਾ ਦੇ ਤਹਿਤ ਕਿ ਇਮਾਰਤਾਂ ਬਣ ਗਈਆਂ, ਨਵੇਂ ਹੋਸਟਲ ਬਣ ਗਏ, ਪਰੰਤੂ ਕਹਿੰਦੇ ਭਗਵੰਤ ਮਾਨ ਸਰਕਾਰ ਨੇ ਉਹ 'ਚ ਜਿਹੜਾ ਉਹਦਾ ਹਿੱਸਾ ਉਹ ਪਾਇਆ ਹੀ ਨਹੀਂ, ਇਸ ਕਰਕੇ ਉਹ ਇਮਾਰਤਾਂ ਨਹੀਂ ਬਣੀਆਂ। ਹੁਣ ਜਿਸ ਢੰਗ ਦੇ ਨਾਲ ਬੀਤੇ ਦਿਨਾਂ ਦੇ ਵਿੱਚ MBBS ਵਿਦਿਆਰਥੀਆਂ ਦੇ ਦਾਖਲੇ ਫੀਸ ਵਿੱਚ ਵਾਧਾ ਕੀਤਾ, ਉਹ ਵੀ ਪੰਜਾਬ ਦੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ, ਕਿਉਂਕਿ ਉਹ ਵੀ ਵਾਧਾ ਕਰ ਦਿੱਤਾ, ਉੱਤੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਉਹਦੇ ਵਿੱਚ ਉਹਦੀ ਸ਼ਮੂਲੀਅਤ ਹੈ। ਹੁਣ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਵਿਦਿਆਰਥੀ ਅੰਦੋਲਨ ਜਿਹੜਾ ਕਿਤੇ ਨਾ ਕਿਤੇ ਜਾਗਣ ਲੱਗ ਪਿਆ, ਚਾਹੇ ਗੱਲ ਯੂਨੀਵਰਸਿਟੀ ਦੀ ਫੀਸਾਂ ਦੀ, ਚਾਹੇ MBBS ਭਾਵ ਕਿ ਡਾਕਟਰ ਬਣਦੇ ਲਈ ਜੇ ਫੀਸ ਜਿਹੜੀ ਪਹਿਲਾਂ ਦੇਣੀ ਪੈਂਦੀ ਸੀ ਉਹ ਪਹਿਲਾਂ ਹੀ ਬਹੁਤ ਸੀ, ਉਹਦੇ ਵਿੱਚ ਕਈ ਲੱਖਾਂ ਦਾ ਵਾਧਾ ਕੀਤਾ ਗਿਆ ਹੈ। ਤੇ ਗੱਲਾਂ ਅਸੀਂ ਕਰਦੇ ਹਾਂ ਜੀ, ਅਸੀਂ ਪੜ੍ਹਾਈ ਨੂੰ ਲੈ ਕੇ, ਬੜੇ ਗਰੀਬ ਵਰਗ ਨੂੰ ਲੈ ਕੇ

0: ਸੋ ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਸੋ ਖਬਰਾਂ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਦੁਆਬਾ ਟਰੈਵਲਸ। ਸੋ ਦੁਆਬਾ ਟਰੈਵਲ ਦਾ ਮੈਸੇਜ ਸੁਣਦੇ, ਉਸ ਤੋਂ ਬਾਅਦ ਫਿਰ ਮੁੜਦੇ ਹਾਂ ਜੀ ਖਬਰਾਂ ਦੇ ਵੱਲ।
1: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
0: ਸੋ 905-673-3337 905-673-3337 ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਦੇਈਏ। ਬ੍ਰੈਂਪਟਨ ਕ੍ਰੈਮਟੋਰੀਅਮ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਨਾਲ ਦੀ ਨਾਲ ਜੇ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਜੋ ਪਰਿਵਾਰ ਪਹਿਲਾਂ ਹੀ ਸਾਰੀ ਤਿਆਰੀ ਕਰ ਸਕਣ, ਆਪਣੇ ਪਿਆਰਿਆਂ ਲਈ ਤਣਾਅ ਤੁਸੀਂ ਘਟਵਾ ਸਕਦੇ ਹੋ, ਤੁਸੀਂ ਉਹਨਾਂ 'ਤੇ ਫਾਈਨੈਂਸ਼ੀਅਲ ਜਿਹੜਾ ਬੋਝ ਪੈਣਾ ਉਹ ਤੁਸੀਂ ਆਪਣੀ ਡਿਊਟੀ ਖੁਦ ਨਿਭਾ ਸਕਦੇ ਹੋ। ਤੁਸੀਂ ਅੱਜ ਦੇ ਪ੍ਰਾਈਜ਼ ਲੌਕ ਕਰ ਸਕਦੇ ਹੋ। ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰੋ 905-458-2222 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਨਾਲ ਦੀ ਨਾਲ ਮੋਨਾ ਮਹਿੰਗੀ ਜੀ ਹੋਣਾ ਦਾ ਸੁਨੇਹਾ ਤੁਹਾਨੂੰ ਦਈਏ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਹੋਵੇ ਤੁਹਾਡਾ ਇੰਸ਼ੋਰੈਂਸ ਲੈਣ ਦੇ ਲਈ, ਤੁਸੀਂ ਮੋਨਾ ਮਹਿੰਗੀ ਜੀ ਨਾਲ ਸੰਪਰਕ ਕਰ ਸਕਦੇ ਹੋ 416-509-1509 416-1509-1509 ਮੋਨਾ ਮਹਿੰਗੀ ਜੀ। ਔਰ ਨਾਲ ਦੀ ਨਾਲ ਤੁਹਾਡੇ ਬਹੁਤ ਸਾਰੇ ਸਵਾਲਸ, ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆ ਰਹੀਆਂ ਨੇ। ਤੁਹਾਡੇ ਸਵਾਲ ਹਮੇਸ਼ਾ ਹੀ ਰਮੇਸ਼ ਜੀ ਤੱਕ ਰਹਿੰਦੇ ਔਰ ਕਈ ਵਾਰ ਸਮਾਂ ਘੱਟ ਹੋਣ ਦੇ ਬਾਬਤ ਤੁਹਾਡੇ ਬਹੁਤ ਸਾਰੇ ਸਵਾਲ ਰਹਿ ਜਾਂਦੇ ਨੇ। ਸੋ ਮੈਨੂੰ ਹਰ ਵਾਰ ਪੁੱਛਿਆ ਜਾਂਦਾ ਕਿ ਰਮੇਸ਼ ਜੀ ਉਹਨਾਂ ਨਾਲ ਕਿਸ ਤਰ੍ਹਾਂ ਰਾਬਤਾ ਕੀਤਾ ਜਾਵੇ, ਕਿਸ ਤਰ੍ਹਾਂ ਗੱਲ ਹੋ ਸਕਦੀ ਆ। ਬਹੁਤ ਲੰਬੇ ਅਰਸੇ ਤੋਂ ਰਮੇਸ਼ ਜੀ ਇਹ ਨਿਰਪੱਖ ਅਤੇ ਨਿਡਰ ਪੱਤਰਕਾਰੀ ਦੇ ਨਾਲ ਖਬਰਾਂ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਸੋ ਕਈ ਵਾਰ ਸੁਝਾਵ ਤੁਹਾਡੇ ਤੱਕ ਨਾ ਪਹੁੰਚਣ ਦੇ ਕਾਰਨ ਥੋੜ੍ਹੀ ਜਿਹੀ ਨਿਰਾਸ਼ਾ ਹੁੰਦੀ ਆ। ਤੁਸੀਂ ਰਮੇਸ਼ ਜੀ ਉਹਨਾਂ ਦਾ ਕੰਟੈਕਟ ਨੰਬਰ ਤੁਸੀਂ ਵਟਸਐਪ 'ਤੇ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਜਾਂ ਕਿਸੇ ਵੀ ਵੇਲੇ ਤੁਸੀਂ ਰਮੇਸ਼ ਜੀ ਤੱਕ ਆਪਣੇ ਸਵਾਲ, ਇਸ ਪ੍ਰੋਗਰਾਮ ਦੇ ਜ਼ਰੀਏ ਕਈ ਵਾਰ ਅਸੀਂ ਤੁਹਾਡੀਆਂ ਕਾਲਸ ਨਹੀਂ ਲੈ ਸਕਦੇ, ਤਾਂ ਤੁਸੀਂ 82-840-94-222 +91 ਤੁਸੀਂ ਆਪਣੇ ਲਾ ਲੈਣਾ, ਇੰਡੀਆ ਦਾ ਕੰਟੈਕਟ ਨੰਬਰ ਆ 82-840-94-222 82-840-94-222 ਰਮੇਸ਼ ਹਸ਼ਿਆਰਪੁਰੀ ਜੀ ਉਹਨਾਂ ਦਾ ਨੰਬਰ ਆ। ਤੁਸੀਂ ਕਿਸੇ ਵੀ ਖਬਰ ਦੀ, ਕੋਈ ਪੰਜਾਬ ਦੀ ਜਾਂ ਦੇਸ਼ ਦੁਨੀਆ ਦੀ ਖਬਰ ਦਾ ਥੋੜ੍ਹਾ ਕੋਈ ਸਵਾਲ ਅਟਕ ਗਿਆ, ਕਾਲ ਅਸੀਂ ਨਹੀਂ ਲੈ ਪਾਏ, ਤਾਂ ਤੁਸੀਂ ਰਮੇਸ਼ ਜੀ ਹੁਣ ਨਾਲ ਸਿੱਧਾ ਰਾਬਤਾ ਕਰ ਸਕਦੇ ਹੋ। ਸੋ 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਰਮੇਸ਼ ਜੀ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ DSP ਨੂੰ ਹੁਣ ਹਾਈ ਕੋਰਟ ਤੋਂ ਰਾਹਤ ਮਿਲ ਗਈ ਆ। ਜਿੰਨੇ ਵੀ ਅਪਰਾਧੀ ਹੁੰਦੇ ਆ ਜਾਂ ਜਿੰਨਾ ਵੀ ਗਵਰਨਮੈਂਟ ਦੇ ਜਾਂ ਪੋਲੀਟੀਸ਼ੀਅਨ ਹੁੰਦੇ ਆ, ਇਹਨਾਂ ਨੂੰ ਇੰਡ 'ਚ ਰਾਹਤ ਹੀ ਮਿਲਦੀ ਆ। ਅਸਲ ਵਿੱਚ ਇਹੀ ਹੋਣਾ ਹੁੰਦਾ। ਇਹ ਸਾਰੀ ਕੀ ਖਬਰ ਆ ਜੀ?
2: ਦੇਖੋ, ਗੱਲ ਇਹ ਹੈ ਜੀ, ਰਾਹਤ ਲੈਣ ਵਾਲੇ ਵੀ ਉਹੀ ਤੇ ਰਾਹਤ ਦੇਣ ਵਾਲੇ ਵੀ ਉਹੀ, ਤੇ ਫਿਰ ਰੌਲਾ ਕਾਹਦਾ ਹੈ। ਜਿਸ ਗੁਰਸ਼ੇਰ ਸੰਧੂ ਦਾ ਤੁਸੀਂ ਹੁਣ ਜ਼ਿਕਰ ਛੇੜਿਆ, ਬਰਖਾਸਤ ਨੌਕਰੀ ਤੋਂ ਕੱਢਿਆ DSP, ਪਰ ਸੰਧੂ ਜੀ ਮਸਲਾ ਤੇ ਪੱਖਿਆ ਬਹੁਤ ਵੱਡਾ ਮਸਲਾ ਆ ਕਿ ਇੱਕ ਨਾਮੀ ਗੈਂਗਸਟਰ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋ ਜਾਣੀ ਕੋਈ ਉਹ ਛੋਟੀ ਘਟਨਾ ਨਹੀਂ, ਬਹੁਤ ਵੱਡੀ ਘਟਨਾ। ਅਸੀਂ ਉਸ ਪਾਸੇ ਹੁਣ ਬਹੁਤਾ ਨਹੀਂ ਜਾਣਾ, ਸਰੋਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਅਸੀਂ ਬੜੀ ਵਾਰ ਉੱਤੇ ਚਰਚਾ ਕੀਤੀ ਕਿ ਉਹ ਇੱਕ ਬਹੁਤ ਵੱਡਾ ਕਹਿ ਲਈਏ ਦਿਖਾਂਤ ਤੇ ਇਸ ਗੱਲ ਦਾ ਸਬੂਤ ਸੀ ਕਿ ਕਿਵੇਂ ਪੰਜਾਬ ਦੀ ਪੁਲਿਸ ਵਿੱਚ ਭ੍ਰਿਸ਼ਟਾਚਾਰ ਹੋਵੇਗਾ, ਕਿਵੇਂ ਇਹਦਾ ਸਿਆਸੀਕਰਨ ਹੋਵੇਗਾ। ਕਿਉਂਕਿ ਭ੍ਰਿਸ਼ਟਾਚਾਰ ਤੇ ਸਿਆਸੀਕਰਨ ਤੋਂ ਬਿਨਾਂ ਉਹ ਸੰਭਵ ਨਹੀਂ ਹੋ ਸਕਦਾ ਸੀ ਕਿ ਇੱਕ ਬੜੀ ਵੱਡੀ ਕਹਿ ਲਈਏ ਕਿ ਜਿਹੜਾ ਸਖ਼ਤ ਥਾਣਾ ਹੁੰਦਾ ਹੈ ਖਰੜ ਦੀ CIA ਬ੍ਰਾਂਚ,

0: ਉੱਥੇ ਉਹ ਵਿਅਕਤੀ ਨੂੰ ਰੱਖਿਆ ਹੋਵੇ ਤੇ ਉੱਥੋਂ ਅੰਦਰੋਂ ਲੰਬੀ ਚੌੜੀ ਇੰਟਰਵਿਊ ਹੋ ਜਾਏ, ਕਦੇ ਸੰਭਵ ਹੀ ਨਹੀਂ ਹੋ ਸਕਦਾ। ਜੇ ਉਹ ਸੰਭਵ ਹੋਇਆ ਤੇ ਇਹਦਾ ਅਰਥ ਇਹ ਹੈ ਕਿ ਹੇਠਾਂ ਤੋਂ ਲੈ ਕੇ ਉੱਪਰ ਤੱਕ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਸ਼ਮੂਲੀਅਤ ਸੀ। ਉਹ ਵੱਖਰੀ ਗੱਲ ਹੈ ਕਿ ਸ਼ੁਰੂਆਤੀ ਤੌਰ ਵਿੱਚ ਤੇ ਪੰਜਾਬ ਦੀ ਪੁਲਿਸ ਨੇ, ਪੰਜਾਬ ਦੀ ਸਰਕਾਰ ਨੇ ਆਪਣੇ ਹੋਮਗਾਰਡ ਤੱਕ ਤੇ ਜਵਾਨ ਦੀ ਸ਼ਮੂਲੀਅਤ ਕਬੂਲ ਨਹੀਂ ਕੀਤੀ ਸੀ। ਪੰਜਾਬ ਦੀ ਮੁੱਖ ਮੰਤਰੀ ਵੀ ਕਹਿੰਦੇ ਸੀ ਸਾਡੀ ਨਹੀਂ ਹੋਈ, ਕਿਤੇ ਹੋਰ ਹੋਈ ਹੋਵੇ ਕਿ ਪੁਲਿਸ ਦੇ DGP ਕਹਿੰਦੇ ਸੀ ਸਾਡਾ ਕੀ ਲੈਣਾ ਦੇਣਾ, ਸਾਨੂੰ ਕੀ ਪਤਾ ਕਿੱਥੇ ਹੋਊਗੀ। ਪਰੰਤੂ ਇਹ ਗੱਲ ਜਗਜਾਰ ਸੀ ਕਿ ਜਦੋਂ ਹੈ ਹੀ ਬੰਦਾ ਪੁਲਿਸ ਦੀ ਗ੍ਰਿਫਤ ਵਿੱਚ, ਚਾਹੇ ਭੋਰਾ ਪਰੇ ਹੋਈ ਚਾਹੇ ਭੋਰਾ ਉਰੇ ਹੋਈ, ਹੋਈ ਤੇ ਤੁਹਾਡੇ ਕੋਲ ਹੀ ਹੈ। ਉਹ ਚੀਜ਼ ਲਗਭਗ 100% ਕਾਨੂੰਨੀ ਅਦਾਲਤ ਵਿੱਚ ਭਵਾਂ ਨਹੀਂ ਸੀ, ਪਰੰਤੂ ਜਾਂਚ ਟੀਮਾਂ ਦੀਆਂ ਰਿਪੋਰਟਾਂ ਤੱਕ ਸਾਬਤ ਹੋ ਚੁੱਕੀ ਹੈ ਕਿ ਜੇਲ੍ਹ ਦੇ ਵਿੱਚ ਹੋਈ। ਔਰ ਉਹਦੇ ਵਿੱਚ ਜਿਹੜਾ ਮੌਕੇ ਦਾ ਉੱਥੇ ਦਾ DSP ਸੀ ਗੁਰਸ਼ੇਰ ਸੰਧੂ, ਫਿਰ ਪੰਜਾਬ ਦੀ ਪੁਲਿਸ ਨੂੰ ਕਹਿ ਸਕਦੇ ਭਰੇ ਮਨ ਦੇ ਨਾਲ ਕਾਨੂੰਨੀ ਕਾਰਵਾਈ ਕਰਕੇ ਕੱਢਣਾ ਪੈ ਗਿਆ, ਨੌਕਰੀ ਤੋਂ ਕੱਢ ਦਿੱਤਾ। ਹੁਣ ਉਹ ਤੜਫਿਆ ਤਾਂ ਬਥੇਰਾ ਉਦੋਂ ਤੋਂ ਨੌਕਰੀ ਤੋਂ ਜਦੋਂ ਤੋਂ ਕੱਢਿਆ, ਔਰ ਉਹਦੀ ਤੜਫਣ ਵੀ ਜਾਇਜ਼ ਹੈ ਕਿ ਮੈਨੂੰ ਹੀ ਬਲੀ ਦਾ ਬੱਕਰਾ ਕਿਉਂ, ਕਿਉਂਕਿ ਮੈਂ ਤੇ ਪਹਿਲੇ ਦਿਨ ਤੋਂ ਕਹਿੰਦਾ ਕਿ ਇੱਕ ਦੋ ਬੰਦਿਆਂ ਦੀ ਸ਼ਮੂਲੀਅਤ ਹੈ ਨੀ, ਇਹ ਤੇ ਹੇਠਾਂ ਤੋਂ ਉੱਪਰ ਤੱਕ ਤੇ ਉੱਪਰੋਂ ਹੇਠਾਂ ਤੱਕ ਸੀ। ਉਹ ਗੁਰਸ਼ੇਰ ਸੰਧੂ ਹੁਣ, ਕਿਉਂਕਿ ਗੁਰਸ਼ੇਰ ਸੰਧੂ ਤੇ ਪਰਚਾ ਦਰਜ ਹੈ, ਪਰਚੇ ਨੇ ਦੋ ਅਲੱਗ ਅਲੱਗ, ਇੱਕ ਫਰੌਤੀ ਦਾ ਇੱਕ ਭ੍ਰਿਸ਼ਟਾਚਾਰ ਦਾ। ਗੁਰਸ਼ੇਰ ਸੰਧੂ ਦੇ ਉੱਪਰ ਇਸ ਵੇਲੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ ਕਿ ਉਹਦੀ ਗ੍ਰਿਫਤਾਰੀ ਵੀ ਹੋਈ ਲਓ। ਹੁਣ ਜਿਹੜੀ ਗੱਲ ਤੁਸੀਂ ਕਹਿ ਕੇ ਹਟੇ ਕਿ ਫੜਨ ਵਾਲੇ ਉਹੋ ਤੇ ਫੜਾਉਣ ਵਾਲੇ ਵੀ ਉਹੋ ਹੀ, ਅਦਾਲਤਾਂ ਦੇ ਵਿੱਚ ਜਿਹੜਾ ਤੁਸੀਂ ਰਾਹਤ ਦੀ ਗੱਲ ਕਹੀ ਨੇ, ਆਖਰ ਜਾ ਕੇ ਰਾਹਤ ਮਿਲਦੀ ਹੈ। ਪ੍ਰਭ ਸੰਧੂ ਜੀ ਉਹਦਾ ਕਾਰਨ ਹੈ, ਉਹਦਾ ਕਾਰਨ ਇਹ ਆ ਕਿ ਕਹਾਣੀ ਇਹਦਾ ਹੁੰਦੀ ਕਿ ਜਦੋਂ ਵੀ ਦੋਸ਼ੀ ਦੇ ਖਿਲਾਫ ਅਦਾਲਤ ਵਿੱਚ ਜਾ ਕੇ ਕੁਛ ਤਰਕ ਰੱਖਣੇ ਨੇ ਕਿ ਨਹੀਂ ਜੀ ਇਹਨੂੰ ਬਿਲਕੁਲ ਜ਼ਮਾਨਤ ਨਾ ਦਿੱਤੀ ਜਾਵੇ, ਇਹਨੂੰ ਪਰੋਲ ਨਾ ਦਿੱਤੀ ਜਾਵੇ, ਤੇ ਬੰਦਾ ਹੀ ਬੜਾ ਮਾੜਾ, ਇਹ ਦੌੜ ਜਾਏਗਾ, ਜਾਂ ਇਹਦੇ ਕੋਲ ਬੰਦੂਕ ਫੜੀ ਗਈ, ਜਾਂ ਬੀਤੇ ਸਮੇਂ ਚ ਇਹਨੂੰ ਸਾਨੂੰ ਜਿਹੜੀ ਅਸੀਂ ਜਾਂਚ ਕੀਤੀ ਸਾਥ ਨਹੀਂ ਦਿੱਤਾ, ਤਾਂ ਕਿ ਉਹਦੇ ਬਾਰੇ ਜਿਹੜੀ ਵੀ ਚੰਗੀ ਮਾੜੀ ਜਾਂ ਵਿਚਕਾਰ ਵਾਲੀ ਟਿੱਪਣੀ ਕਰਨੀ ਉਹ ਪੁਲਿਸ ਦਾ ਢਾਂਚਾ ਕਰਦਾ ਅਦਾਲਤ ਵਿੱਚ ਆ ਕੇ ਆਪਣੇ ਸਰਕਾਰੀ ਵਕੀਲਾਂ ਰਾਹੀਂ। ਤੇ ਇੱਥੇ ਮੰਨਿਆ ਜਾਂਦਾ ਹੈ ਕਿ ਜਦੋਂ ਪੁਲਿਸ ਦਾ ਢਾਂਚਾ ਕਿਸੇ ਤੇ ਮਿਹਰਬਾਨ ਹੋ ਜਾਏ ਜੇਬ ਗਰਮ ਕਰਕੇ, ਤੇ ਫਿਰ ਅਦਾਲਤ ਵਿੱਚ ਜਾ ਕੇ ਕਈ ਵਾਰੀ ਸਰਕਾਰੀ ਵਕੀਲ ਜਿਵੇਂ ਕਹਿੰਦੇ ਨਾ ਮੂੰਹ ਦੇ ਵਿੱਚ ਘੁੰਗਰਨੀਆਂ ਪਾ ਲੈਣੀਆਂ, ਚੁੱਪ ਕਰ ਜਾਂਦੇ, ਕਈ ਵਾਰੀ ਗੱਲ ਹੀ ਏਦਾਂ ਦੀ ਰੱਖਣੀ ਜਿਹੜੀ ਅਦਾਲਤ ਦੇ ਵਿੱਚ ਦੋਸ਼ੀ ਦੇ ਹੱਕ ਵਿੱਚ ਚਲੇ ਜਾਏ। ਹੁਣ ਇੱਥੇ ਕੀ ਹੋਇਆ ਸਾਨੂੰ ਨਹੀਂ ਪਤਾ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਜਿਹੜੀ ਤੁਸੀਂ ਮਿਹਰਬਾਨੀ ਦੀ ਗੱਲ ਕੀਤੀ ਕਿ ਅਦਾਲਤਾਂ ਆਖਰ ਮਿਹਰਬਾਨ ਕਿਵੇਂ ਹੋ ਜਾਂਦੀਆਂ, ਜਦੋਂ ਜਿਨ੍ਹਾਂ ਨੇ ਉਹਦੇ ਖਿਲਾਫ਼ ਭੁਗਤਣਾ ਕਾਨੂੰਨੀ ਤੌਰ ਤੇ ਜਾਣ ਕੇ ਕਮਜ਼ੋਰੀਆਂ ਖੜੀਆਂ ਕਰ ਦੇਣੀਆਂ, ਤੇ ਆਮ ਤੌਰ ਤੇ ਫੈਸਲੇ ਕਈ ਵਾਰ ਇਹਨਾਂ ਦੇ ਹੱਕ ਵਿੱਚ ਆ ਜਾਂਦੇ, ਪੁਲਿਸ ਆਪ ਲੈ ਕੇ ਆਉਂਦੀ ਹੈ। ਹੁਣ ਜਿਹੜੀ ਰਾਹਤ ਮਿਲੀ ਹੈ ਦੋ ਚੀਜ਼ਾਂ ਤੋਂ ਰਾਹਤ ਮਿਲੀ ਹੈ, ਇੱਕ ਭ੍ਰਿਸ਼ਟਾਚਾਰ ਤੇ ਇੱਕ ਫਰੌਤੀ ਵਾਲੇ ਮਸਲੇ, ਜਿਹੜਾ ਪਰਚਾ ਦਰਜ ਹੈ ਜਿਹ ਚ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ, ਉਹ ਵੀ ਕੇਵਲ 7 ਸਤੰਬਰ ਤੱਕ ਰਾਹਤ ਹੈ ਕਿ ਗੁਰਸ਼ੇਰ ਸੰਧੂ ਨੂੰ ਪੰਜਾਬ ਦੀ ਪੁਲਿਸ ਇਹਨਾਂ ਪਰਚਿਆਂ ਚ 7 ਸਤੰਬਰ ਤੱਕ ਗ੍ਰਿਫਤਾਰ ਨਹੀਂ ਕਰ ਸਕਦੀ, 7 ਸਤੰਬਰ ਨੂੰ ਅਗਲੀਆਂ ਫਿਰ ਕਾਰਵਾਈਆਂ ਜੋ ਅਦਾਲਤ ਦੀਆਂ ਬਾਕੀ ਤਰੀਕਾਂ ਪੈਣੀਆਂ। ਹਾਲਾਂਕਿ ਜਿਹੜੀ ਬਰਖਾਸਤਗੀ ਹੈ, ਨੌਕਰੀ ਤੋਂ ਕੱਢਿਆ ਜਾਣਾ, ਉਹ ਇੱਕ ਅਲੱਗ ਕੇਸ ਹੈ, ਉਹ ਚ ਕੋਈ ਰਾਹਤ ਨਹੀਂ ਹੈ। ਆ ਕੇਵਲ ਤੇ ਕੇਵਲ ਰਾਹਤ ਭ੍ਰਿਸ਼ਟਾਚਾਰ ਤੇ ਫਰੌਤੀ ਮਾਮਲੇ ਚ ਗ੍ਰਿਫਤਾਰੀ ਦੀ ਜਿਹੜੀ ਤਲਵਾਰ ਲਟਕਦੀ ਸੀ ਉਹ ਚ ਮਿਲੀ ਹੈ। ਹੁਣ ਅਗਲੀ ਤਰੀਕ ਵੇਖਦੇ ਹਾਂ ਕੀ ਹੁੰਦਾ।
1: 905-673-3333 ਆਈ ਥਿੰਕ ਸਾਡੀ ਕਾਲਸ ਦੇ ਵਿੱਚ ਕੁਛ ਟੈਕਨੀਕਲ ਫਾਲਟ ਹੈ ਜੀ, ਸੋ ਕਾਲਸ ਸਰੋਤਿਆਂ ਦੀਆਂ ਨਹੀਂ ਆ ਰਹੀਆਂ। ਮੈਨੂੰ ਮੈਸੇਜ ਆ ਰਹੇ ਨੇ ਬਹੁਤ ਸਾਰੀਆਂ, ਮੇਰੇ ਪਰਸਨਲ DM ਆ ਰਹੇ ਨੇ, ਸੋ ਮੈਨੂੰ ਲੱਗਦਾ ਕਾਲਸ ਨਵੀਂ ਸਿੱਧੂ ਦੇ ਨਾਂ ਹੋਣ ਕਰਕੇ ਨਾ ਕੁਛ ਕਾਲਸ ਦੇ ਵਿੱਚ ਕੱਲ੍ਹ ਵੀ ਇਸ਼ੂ ਆਇਆ ਸੀ ਰਾਤ ਵਾਲੇ ਪ੍ਰੋਗਰਾਮ 'ਚ। ਸੋ ਮੈਨੂੰ ਪਤਾ ਕਿ ਤੁਸੀਂ ਬਹੁਤ ਸਾਰੇ ਸਰੋਤੇ ਕਾਲਸ ਇਸ ਟਾਈਮ ਟਰਾਈ ਕਰ ਰਹੇ ਹੋਵੋਗੇ, ਸੋ ਅਸੀਂ ਟਰਾਈ ਕਰ ਰਹੇ ਹਾਂ ਜੀ ਹੈੱਡ ਆਫਿਸ ਤੋਂ ਫਿਕਸ ਕਰਨ ਦੀ, ਅਤੇ ਬਸ ਤੁਸੀਂ ਥੋੜ੍ਹਾ ਜਿਹਾ ਚਿਰ ਵੇਟ ਹੋਰ ਕਰੋ। ਸੋ ਕਾਲਸ ਅਸੀਂ ਔਨ ਏਅਰ ਲੈਣ ਦੇ ਵਿੱਚ ਸਾਨੂੰ ਪਰੇਸ਼ਾਨੀ ਹੋ ਰਹੀ ਹੈ। ਸੋ 905-673-3333 ਬੜੀ ਜਲਦੀ ਕਾਲਸ ਫਿਕਸ ਕਰਾਂਗੇ, ਤਦ ਤੱਕ ਦੁੱਖ ਸੁਨੇਹੇ ਲੈ ਕੇ ਜਲਦੀ ਵਾਪਸ ਆਉਣੇ ਜੀ।
2: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ। ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478 ਰੋਇਲ ਆਟੋ ਸੈਂਟਰ 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਥ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7
3: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
1: ਆਪਾਂ ਥੋੜ੍ਹਾ ਜਿਹਾ ਮਾਹੌਲ ਇਸ ਤਰ੍ਹਾਂ ਕਰਦੇ ਹਾਂ ਕਿ ਤੁਸੀਂ ਮੇਰੇ ਪਰਸਨਲ ਨੰਬਰ 'ਤੇ ਕਾਲ ਕਰ ਸਕਦੇ ਹੋ ਜਦ ਤੱਕ ਕਾਲ ਫਿਕਸ ਨਹੀਂ ਹੁੰਦੀਆਂ ਕਿਉਂਕਿ ਮੈਨੂੰ ਮੈਸੇਜ ਆ ਰਹੇ ਨੇ ਕਿ ਅਸੀਂ ਰਾਬਤਾ ਕਰਨਾ ਆ ਰਮੇਸ਼ ਜੀ ਨਾਲ ਬਹੁਤ ਸਾਰੀਆਂ ਖਬਰਾਂ ਦੇ ਨਾਲ ਤੁਸੀਂ ਰੋਜ਼ ਸਾਂਝ ਪਾਉਂਦੇ ਹੋ ਅਤੇ ਆਈ ਨੋ ਥੋੜ੍ਹੀ ਜਿਹੀ ਇਸ਼ੂ ਆ ਰਿਹਾ ਸਾਨੂੰ ਕਾਲਸ ਦੇ ਵਿੱਚ ਤੁਸੀਂ 437-0001 ਇਸ ਨੰਬਰ 'ਤੇ ਤੁਸੀਂ ਕਾਲ ਕਰੋ ਅਤੇ ਆਪਾਂ ਤੁਹਾਡੇ ਸਵਾਲ ਜਿਹੜੇ ਆ ਰਮੇਸ਼ ਜੀ ਤੱਕ ਪਹੁੰਚਾ ਸਕਦੇ ਹਾਂ ਫੋਰ ਨਾਓ ਜਿੰਨਾ ਚਿਰ ਕਾਲਸ ਸਾਡੀਆਂ ਫਿਕਸ ਨਹੀਂ ਹੁੰਦੀਆਂ ਤੁਸੀਂ 437-0001 437-870-000 'ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਇੱਥੇ ਤੁਸੀਂ ਕਾਲ ਕਰਕੇ ਅਤੇ ਤੁਹਾਡੀ ਜਿਹੜੀ ਗੱਲਬਾਤ ਰਮੇਸ਼ ਜੀ ਤੱਕ ਪਹੁੰਚ ਜਾਣੀ ਆ 437-870-001 437-870-000 'ਤੇ ਤੁਸੀਂ ਕਾਲ ਕਰਨੀ ਆ ਅਤੇ ਤੁਹਾਡੀ ਜਿਹੜੀ ਕਾਲ ਆ ਉਹ ਰਮੇਸ਼ ਜੀ ਤੱਕ ਪਹੁੰਚਾਈ ਜਾਊਗੀ ਰਮੇਸ਼ ਜੀ ਜੇ ਤੁਹਾਡੀ ਆਗਿਆ ਹੋਵੇ ਤਾਂ ਆਪਾਂ ਕਾਲਸ ਦੇ ਵੱਲ ਇੱਕ ਦੋ ਕਾਲ ਲੈ ਲਈਏ ਅਤੇ ਉਸ ਤੋਂ ਬਾਅਦ ਆਪਾਂ ਅਗਲੀ ਖਬਰ ਵੱਲ ਚੱਲਾਂਗੇ
0: ਜੀ ਜੀ ਸੰਧੂ ਸਾਹਿਬ ਜ਼ਰੂਰ ਜੀ
1: ਜੀ ਸਤਿ ਸ਼੍ਰੀ ਅਕਾਲ ਕੁਲਦੀਪ ਜੀ ਤੁਸੀਂ ਆਉਣੇ ਰਹੋ ਜੀ
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਤਾਂ ਸਵਾਲ ਇਹ ਸੀ ਜਿੱਦਾਂ ਕਿ ਇਹਨਾਂ ਨੇ PC ਕੀਤੀ ਹੈ ਭਗਵੰਤ ਮਾਨ ਨੇ ਜੈਨ ਹੋਣਾਂ ਦਾ ਬੜਾ ਫਿਕਰ ਲੱਗਾ ਹੈ ਤੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਇਹਨਾਂ ਦੇ 5 ਕਰੋੜ ਦਾ ਨਾਂ ਆਇਆ ਫੈਮਿਲੀ ਦਾ ਇੱਕ ਜਿਹੜਾ ਹੋਟਲ ਬਣ ਰਿਹਾ ਬੜਾ ਵੱਡਾ ਗਰੁੱਪ ਹੈ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਵਿੱਚ ਭੈਣ ਜੀ ਦਾ ਵੀ ਨਾਂ ਹੈ ਇਹਨਾਂ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਕਿਉਂਕਿ ਜਿਹੜਾ ਹੋਟਲ ਬਣ ਰਿਹਾ ਉਹ ਆਰਮੀ ਦੇ ਬਿਲਕੁਲ ਕੋਲ ਤੇ ਆਰਮੀ ਨੇ ਬੜੀ ਬੜੀ ਲਿਖ ਕੇ ਦਿੱਤਾ ਸਬੂਤਾਂ ਸਮੇਤ ਕਿ ਇਹ ਜਿਹੜਾ ਹੋਟਲ ਹੈ ਇਹਦੇ ਵਿੱਚ ਪੋਲੀਟੀਕਲ ਜਿਹੜੇ ਨੇ ਬੰਦੇ ਨੇ ਉਹਨਾਂ ਦੀ ਸ਼ਮੂਲੀਅਤ ਹੈ ਇਹਨੂੰ ਇੱਥੇ ਬਣਾਉਣ ਦਾ ਕਿਉਂਕਿ ਉੱਥੇ ਬਣਾ ਹੀ ਨਹੀਂ ਸਕਦੇ ਤੇ ਉਹਨਾਂ ਬਾਰੇ ਕੁਛ ਨੀ ਗੱਲਬਾਤ ਹੋਈ ਲੇਕਿਨ ਜਸਟਿਸ ਰਣਜੀਤ ਸਿੰਘ ਦੇ ਸਾਰੇ ਹੀ ਮੈਂਬਰਾਂ ਨੇ ਇਹਦੇ ਬਾਰੇ ਬੜੇ ਵੱਡੇ ਖੁਲਾਸੇ ਕੀਤੇ ਨੇ ਤੇ ਪ੍ਰਭ ਜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਥੇ ਜਿਹੜਾ ਪੈਸਿਆਂ ਦਾ ਲੈਣ ਦੇਣ ਹੋਇਆ ਉਹ ਸਾਡੀ ਇਹ ਕੰਟਰੀ ਦੇ ਵਿੱਚ ਹੋਇਆ ਕੈਨੇਡਾ ਚ ਹਾਂਜੀ ਇਹਦੇ ਵੀ ਸਬੂਤ ਨੇ ਫਿਰ ਵੇਖੋ ਵੀ ਇਹ ਜਿਹੜਾ ਆਪਣਾ ਦੂਸਰਾ ਜਿਹੜੇ ਆਉਂਦੇ ਨੇ ਸਾਡੇ ਪੰਨੂ ਸਾਹਿਬ ਆਉਂਦੇ ਨੇ ਉਹ ਅੰਦਰ ਆ ਕੇ ਮੰਗਦੇ ਨੇ ਡਿਗਰੀਆਂ ਪੱਤਰਕਾਰਾਂ ਦੀਆਂ, ਇਹ ਪੱਤਰਕਾਰਾਂ ਦੀਆਂ ਡਿਗਰੀਆਂ ਇਹਨਾਂ ਕੋਲ ਕਿਹੜੀ ਆਪਣੀ ਕਿਹੜੀ ਡਿਗਰੀ ਇੱਥੇ ਰੇਡੀਓ ਕਰਕੇ ਗਏ ਨੇ, ਜੇਲ੍ਹਾਂ ਭੁਗਤੀਆਂ ਨੇ ਇਹਨਾਂ ਕੋਲ ਆਪਣੀ ਡਿਗਰੀ ਕਿਹੜੀ ਹੈ? ਮੈਂ ਤੇ ਬਿਲਕੁਲ ਰਮੇਸ਼ ਨੂੰ ਤੁਸੀਂ ਥੱਲੇ ਸਮਝਣਾ, ਉਹਨਾਂ ਨੂੰ ਕਾਬਲੀਅਤ ਤੂੰ ਆਲੇ ਪਾਸੇ, ਮੈਂ ਰਮੇਸ਼ ਨੂੰ ਤੁਹਾਨੂੰ ਥੱਲੇ ਸਮਝਣਾ, ਲਾਸਟ ਵਾਲੀ ਗੱਲ ਇੱਕੋ ਕਹਿ ਕੇ ਤੇ ਖਤਮ ਕਰਾਂਗਾ ਜੀ। ਜਿਹੜੀ ਦੇਖੋ ਬਾਬਿਆਂ ਨੇ ਜਿਹੜਾ ਭੰਗੜਾ ਪਾਇਆ ਸੀ ਉਹਦੇ ਵਿੱਚ ਬਾਬੇ ਨਹੀਂ ਸੀ ਮੰਨਦੇ ਵੀ ਅਸੀਂ ਭੰਗੜਾ ਪਾਉਣਾ, ਉਹਨਾਂ ਨੂੰ ਉਹਨਾਂ ਮੁੱਖ ਮੰਤਰੀ ਤੱਕ ਗੱਲ ਪਹੁੰਚਾਈ ਗਈ ਕਿ ਅਸੀਂ ਝੂਠ ਨਹੀਂ ਮਾਰ ਸਕਦੇ, ਲੇਕਿਨ ਮੁੱਖ ਮੰਤਰੀ ਨੇ ਡਰੈਸ ਕੀਤਾ ਸਾਰਿਆਂ ਨੂੰ ਕੋਈ ਐਸੀ ਗੱਲ ਨਹੀਂ। ਜਦੋਂ ਮੈਂ ਇੰਨੇ ਪੁਰਾਣੇ ਟਾਈਮ ਤੋਂ ਰੀਲਾਂ ਬਣਾ ਰਿਹਾ, ਵੀਡੀਓ ਬਣਾ ਰਿਹਾ ਤੇ ਬੇਕੂ ਬਣਾ ਰਿਹਾ ਲੋਕਾਂ ਨੂੰ, ਹਾਂਜੀ, ਤੇ ਕੋਈ ਐਸੀ ਗੱਲ ਨਹੀਂ, ਤੁਸੀਂ ਡਰੋ ਨਾ। ਮੈਂ ਬੜਾ ਅੱਛੇ ਤੱਕ ਪਹੁੰਚਿਆ ਸੀ ਮੁੱਖ ਮੰਤਰੀ ਦੀ ਕੁਰਸੀ ਤੱਕ ਤੇ ਨਿਸ਼ਾਨਾ ਤੂੰ ਭੇਡਾ ਬਣਾਈਆਂ ਆਪਾਂ, ਇਹ ਬਿਲਕੁਲ ਨਹੀਂ ਬੋਲਣਗੇ ਤੁਸੀਂ ਇਹ ਭੰਗੜਾ ਸਾਓ ਤੇ ਇਹ ਨਾ ਲਾਓ, ਕੋਈ ਗੱਲ ਨਹੀਂ। ਲੇਕਿਨ ਕੁਝ ਨਾ ਕੁਝ ਲੋਕੀ ਜਿਹੜੇ ਨੇ ਉਹ ਜਾਗਦੀਆਂ ਜ਼ਮੀਰਾਂ ਵਾਲੇ ਤੁਹਾਡੇ ਅੱਗੇ ਸਾਡੇ ਅੱਗੇ ਰਮੇਸ਼ ਜੀ ਅੱਗੇ ਹੁੰਦੇ ਨੇ, ਲੇਕਿਨ ਇਹ ਘੁਟਾਲਿਆਂ ਦੀ ਜਿਹੜੀ ਗੱਲ ਹੈ, ਰਮੇਸ਼ ਜੀ ਪਾਇਓ ਚਾਨਣ ਅਮਰ ਮਿਹਰਬਾਨੀ ਕਰ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼।
0: ਦੇਖੋ ਦੋ ਚੀਜ਼ਾਂ, ਜਿਹੜੇ ਅੰਮ੍ਰਿਤਸਰ ਵਾਲੇ ਹੋਟਲ ਦਾ ਜ਼ਿਕਰ ਕੀਤਾ ਤੇ ਜਿਹੜਾ ਇੱਕ ਮਸਲਾ ਹਾਈ ਕੋਰਟ 'ਚ ਗਿਆ ਕਿ ਕਿਸੇ ਰੇਪਿਸਟ ਜਾਂ ਕਹਿ ਲਈਏ ਕਿ ਦੋ ਧਿਰਾਂ ਦੇ ਵਿੱਚ ਇੱਕ ਬਲਾਤਕਾਰੀ ਦੇ ਕੋਹ ਤੇ ਜਿਹੜੀ ਪੀੜਤ ਹੈ ਉਹਨਾਂ ਵਿੱਚ ਸਮਝੌਤਾ ਕਰਾਉਣ ਦੀ ਗੱਲ, ਇਹ ਠੀਕ ਹੈ। ਜਸਟਿਸ ਰਣਜੀਤ ਸਿੰਘ ਨੇ ਹੁਣਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਕੁਛ ਗੱਲਾਂ ਦੇ ਖੁਲਾਸੇ ਕੀਤੇ ਹੈ, ਵਿੱਚ ਨਾਮ ਵੀ ਲਏ ਹੈ ਮੁੱਖ ਮੰਤਰੀ ਦੀ ਧਰਮ ਪਤਨੀ ਦਾ ਨਾਮ ਤੇ ਦੂਜੇ ਪਾਸੇ ਉਹਨਾਂ ਦੀ ਭੈਣ ਦਾ ਨਾਮ ਵੀ ਹੋਟਲ ਵਾਲੇ ਪਾਸੇ। ਦੇਖੋ ਸਰੋਤਿਓ, ਗੱਲ ਇਹ ਹੈ, ਮੈਂ ਪਹਿਲਾਂ ਵੀ ਕਈ ਵਾਰੀ ਕਹਿੰਦਾ ਹੁੰਦਾ ਹੈ ਕਿ ਇਹ ਮੈਂ ਕਦੇ ਕਲੀਨ ਚਿੱਟ ਨਹੀਂ ਦਿੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਕਲੀਨ ਚਿੱਟ ਦੇ ਦਿੱਤੀ, ਪਰੰਤੂ ਕਿਸੇ ਇੱਕ ਵਿਅਕਤੀ ਤੇ ਚਾਹੇ ਉਹਦਾ ਨਾਂ ਕੋਈ ਵੀ ਹੈ, ਕਿਸੇ ਵੀ ਅਹੁਦੇ ਤੋਂ ਸੇਵਾ ਮੁਕਤ ਹੈ ਜਾਂ ਅਹੁਦੇ ਤੇ ਬੈਠਾ, ਉਹਦੇ ਕਰਕੇ ਅਸੀਂ ਸਾਰੇ ਉੱਧਰ ਨੂੰ ਸਿੱਧੇ ਹੋ ਜਾਈਏ, ਇਹ ਵੀ ਗੱਲ ਨਹੀਂ ਨਾ ਬਣਦੀ ਕਿ ਆਪਾਂ ਇੱਕਦਮ ਸਾਰਾ ਕੁਛ ਉੱਧਰ ਨੂੰ ਬੰਦੂਕਾਂ ਖੋਲ ਲਈਏ। ਸੋ ਤਾਈਓ ਮੈਂ ਕਹਿੰਦਾ ਹੁੰਦਾ ਕਿ ਕੁਛ ਗੱਲਾਂ ਤੇ ਬੇਟ ਐਂਡ ਬਾਅਦ ਕਰ ਲਈਏ, ਚੰਗੀ ਗੱਲ ਰਹੂਗੀ, ਨਹੀਂ ਤੇ ਅਸੀਂ ਵੀ ਉਸੇ ਸ਼੍ਰੇਣੀ ਦਾ ਹਿੱਸਾ ਬਣ ਜਾਣਾ ਕਿ ਚੁੱਕ ਦਿਓ ਚੁੱਕ ਦਿਓ। ਮੈਨੂੰ ਲੱਗਦਾ ਕਿ ਚੁੱਕ ਦੋ ਵਾਲੇ ਸ਼ਾਮਿਲ ਹੀ ਹੋਣਾ ਚਾਹੀਦਾ ਤਰਕ ਚ, ਇੰਤਜ਼ਾਰ ਕਰਦੇ ਹਾਂ। ਬਾਕੀ ਇਹ ਠੀਕ ਹੈ, ਇਹ ਸੱਚ ਹੈ ਕਿ ਭਾਈ ਪੰਜਾਬ ਦੇ ਵਿੱਚ ਉਹ ਪਹਿਲੇ 6 ਮਹੀਨੇ ਜਦੋਂ ਬਹੁਤਿਆਂ ਨੂੰ ਭੁਲੇਖਾ ਸੀ ਕਿ ਸ਼ਾਇਦ ਸੱਚਿਓ ਹੀ ਸੱਚੇ ਹੈ, ਇਹਨਾਂ ਨੇ ਭ੍ਰਿਸ਼ਟਾਚਾਰ ਨਾ ਕਰਨਾ ਤੇ ਨਾ ਕਰਨ ਦੇਣਾ, ਉਹ ਜ਼ਰੂਰ ਪੰਜਾਬ ਦੇ ਵਿੱਚ ਭੋਰਾ ਕੱਠਲ ਰਹੀ, ਹੁਣ ਤੇ ਸੁੱਖ ਦੇ ਨਾਲ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਕੰਮ ਕਰਾਈ ਜਾਓ, ਜਿੱਦਾਂ ਪਹਿਲਾਂ ਗਾਂਧੀ ਵਾਲੇ ਨੋਟ ਚੱਲਦੇ ਸੀ ਉਹੀ ਨੋਟ ਚਲੀ ਜਾਂਦੇ, ਉਹ ਵੱਖਰੀ ਗੱਲ ਹੈ ਕਿ ਕੁਛ ਨੋਟਬੰਦੀ ਚ ਰੰਗ ਬਦਲ ਗਏ, ਪਰੰਤੂ ਚੱਲਦੇ ਓਦਾਂ ਹੀ।
1: ਜੀ ਬਹੁਤ ਸ਼ੁਕਰੀਆ। 905-673-3337 ਅੱਜ ਆਏ, ਇਹ ਕਾਲਸ ਅੱਜ ਵਰਕ ਨਹੀਂ ਕਰ ਰਹੀਆਂ, ਸੋ ਅੱਜ ਇਹਨਾਂ ਕਾਲਾਂ 'ਤੇ ਆਈ ਥਿੰਕ ਸਮਾਂ ਆਪਾਂ ਨਾ ਖਰਾਬ ਕਰੀਏ, ਕਿਉਂਕਿ ਅੱਜ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ। ਸੋ ਮੈਂ ਆਪਣਾ ਪਰਸਨਲ ਨੰਬਰ ਦੇ ਚੁੱਕਿਆ ਹਾਂ, ਜੇ ਤੁਹਾਡੀ ਕੋਈ ਬਹੁਤ ਜ਼ਰੂਰੀ ਗੱਲਬਾਤ ਆ, ਤੁਹਾਡਾ ਸਵਾਲ, ਤਾਂ ਤੁਸੀਂ ਜ਼ਰੂਰ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਈ ਜਾਵੇ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਵਾਰ ਫਿਰ, ਕਿਉਂਕਿ ਅੱਜ ਤਾਂ ਰਮੇਸ਼ ਜੀ ਬਣਦਾ, ਅੱਜ ਤਾਂ ਸਾਡੀਆਂ ਕਾਲ ਵੀ ਨਹੀਂ ਤੁਹਾਡੇ ਤੱਕ ਪਹੁੰਚ ਰਹੀਆਂ, ਸੋ ਸਰੋਤਿਆਂ ਦੇ ਜਿਹੜੇ ਸਵਾਲ ਆ ਉਹ ਅੰਦਰ ਹੀ ਰਹਿ ਜਾਣੇ ਆ, ਸੋ ਅੰਦਰ ਨਾ ਜਾਣ, ਤੁਸੀਂ ਆਪਣਾ ਨੰਬਰ ਇੱਕ ਵਾਰ ਜ਼ਰੂਰ ਦੇ ਦਿਓ, ਤਾਂ ਕਿ ਜੇ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਤੁਹਾਡਾ ਨਹੀਂ ਸਾਂਝ ਬਣੀ ਤੇ ਤੁਹਾਡੇ ਨਾਲ ਵਟਸਐਪ ਕਾਲ ਦੇ ਜ਼ਰੀਏ ਆਪਣੇ ਸਵਾਲ ਜਵਾਬ ਕਰ ਸਕਣ। ਇੱਕ ਵਾਰੀ ਆਪਣਾ ਨੰਬਰ ਜ਼ਰੂਰ ਮੈਨਸ਼ਨ ਕਰ ਦਿਓ।
0: ਪ੍ਰਭ ਸੰਧੂ ਜੀ, ਨੰਬਰ ਵੀ ਜ਼ਰੂਰ ਕਰਦੇ ਆ, ਮੈਨੂੰ ਵੀ ਸਾਹਮਣੇ ਸਕਰੀਨ ਤੇ ਮੇਰੇ ਲੈਪਟੋਪ ਦੇ ਉੱਪਰ ਇੱਕ ਸਵਾਲ ਆਇਆ ਕਿ ਤੁਸੀਂ ਗੱਲ ਸਾਰੀਆਂ ਕਰ ਦਿੱਤੀਆਂ, ਪਰੰਤੂ ਅੱਜ ਹਾਕੀ ਦੀ ਗੱਲ ਨਹੀਂ ਕੀਤੀ ਆ। ਸਾਹਮਣੇ ਸ਼ੁੱਧ ਪੰਜਾਬੀ ਦੇ ਵਿੱਚ ਇੱਕ ਸਾਡੇ ਸਰੋਤੇ ਹੈ, ਨਾਂ ਤਾਂ ਨਹੀਂ ਉੱਪਰ ਆ ਰਿਹਾ, ਨੰਬਰ ਆ ਰਿਹਾ ਤੇ ਉਹ ਸਾਹਮਣੇ ਮੇਰੇ ਸ਼ੋਅ ਹੋ ਰਿਹਾ। ਸਰੋਤਿਓ, ਬਿਲਕੁਲ ਮੈਂ ਉਸ ਖੇਡ ਦੀ ਗੱਲ ਨਹੀਂ ਕਰ ਸਕਿਆ ਜਿਹੜੀ ਪੰਜਾਬ ਤੇ ਭਾਰਤ ਦੀ ਸ਼ਾਨਾਮੱਤੀ ਖੇਡ ਹੈ, ਹਾਕੀ ਖੇਡ। ਉਹ ਹਾਕੀ ਦਾ ਮੈਚ ਪ੍ਰਭ ਸੰਧੂ ਜੀ, ਭਾਰਤੀ ਸਮੇਂ ਹੁਣ ਤੋਂ ਕਹਿ ਸਕਦੇ ਕਿ ਅਸੀਂ ਕਰੀਬ ਕਰੀਬ ਘੰਟੇ ਕੁ ਬਾਅਦ ਉਹ ਮੈਚ ਆਰੰਭ ਹੋਣ ਜਾ ਰਿਹਾ ਜਿਹੜਾ ਸੰਸਾਰ ਪੱਧਰੀ ਹਾਕੀ ਕੱਪ ਹੈਗਾ। ਔਰ ਉਹਦੇ ਸਰੋਤਿਓ ਮੈਂ ਇੰਨੀ ਕੁ ਜਾਣਕਾਰੀ ਦੇ ਸਕਦਾ ਕਿ ਜਿਹੜੇ ਪਹਿਲੇ 2 ਮੈਚ ਹੈ ਉਹਦੇ ਨਤੀਜੇ ਤੁਹਾਡੇ ਕੰਨਾਂ 'ਚ ਵੀ ਪੈ ਚੁੱਕੇ ਕਿ ਪਹਿਲਾ ਭਾਰਤ ਨੇ ਜਿੱਤ ਲਿਆ ਸੀਗਾ, ਬੜਾ ਵਧੀਆ ਜਿੱਤਿਆ ਵੇਲਸ ਦੇ ਨਾਲ ਖੇਲਦੇ। ਦੂਸਰਾ ਮੁਕਾਬਲਾ ਇੰਗਲੈਂਡ ਨਾਲ ਸੀ, ਉੱਥੇ ਭਾਰਤ ਹਾਰ ਗਿਆ। ਪ੍ਰਦਰਸ਼ਨ ਭਾਰਤ ਦੇ ਖਿਡਾਰੀਆਂ ਦਾ ਚੰਗਾ ਰਿਹਾ, ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਮੁਬਾਰਕ ਦਿੰਦਾ। ਅੱਜ ਤੀਸਰਾ ਮੈਚ ਹੈ, ਬੜਾ ਵਿਸ਼ੇਸ਼ ਮੈਚ ਹੈ, ਕਰੀਬ 6:30 ਵਜੇ ਭਾਰਤੀ ਸਮੇਂ ਤੇ 6:30, ਤੁਸੀਂ ਹੁਣ ਤੋਂ ਲਗਭਗ ਆਪਣੇ ਹਿਸਾਬ ਨਾਲ 1.25 ਘੰਟਾ ਜੋੜ ਸਕਦੇ ਹੋ, ਤੇ ਉਹ ਮੈਚ ਪਾਕਿਸਤਾਨ ਦੇ ਨਾਲ ਖੇਡਿਆ ਜਾ ਰਿਹਾ। ਸੋ ਉਹ ਮੈਚ ਤੇ ਬਾਕੀ ਰਹੀ ਗੱਲ ਨੰਬਰ ਦੀ, ਸਰੋਤਿਓ ਨੰਬਰ ਪ੍ਰਭ ਸੰਧੂ ਹੁਣਾਂ ਨੇ ਵੀ ਦਿੱਤਾ, ਮੈਂ ਪੰਜਾਬੀ ਦੇ ਵਿੱਚੋਂ ਨੰਬਰ ਬੋਲਦਾ, 82-840-94-222। ਮੈਂ ਫਿਰ ਇੱਕ ਵਾਰ ਰਿਪੀਟ ਕਰ ਦਿੰਦਾ, 82-840 94-200 ਸੋ ਇਹ ਨੰਬਰ ਹੈ ਤੁਸੀਂ ਬਾਕੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਮਸਲੇ ਪ੍ਰਭ ਸੰਧੂ ਜੀ ਅੱਜ ਹੈਗੇ ਆ ਜਿਹੜੇ ਤੁਸੀਂ ਪਹਿਲਾਂ ਵੀ ਇਸ ਸ਼ੋਅ ਤੋਂ ਮੇਰੇ ਨਾਲ ਸਾਂਝੇ ਕਰਦੇ ਸੀ ਸਾਨੂੰ ਲੱਗਦਾ ਕਿ ਸਰੋਤਿਆਂ ਦੇ ਕੰਨਾਂ 'ਚ ਉਹ ਜ਼ਰੂਰ ਅੱਜ ਪਾਉਣੇ ਚਾਹੀਦੇ ਆ
1: ਸੋ ਬਿਲਕੁਲ ਜੀ 905-673 ਵਾਲਾ ਜਿਹੜਾ ਨੰਬਰ ਸਾਡਾ ਅੱਜ ਅਨਫੋਰਚੁਨੇਟਲੀ ਵਰਕ ਨਹੀਂ ਕਰ ਰਿਹਾ ਸੋ ਹੈਡ ਆਫਿਸ ਅਸੀਂ ਆਪਣੀ ਜਿਹੜੀ ਅਰਜ਼ੀ ਆ ਉਹ ਪਹੁੰਚਾ ਦਿੱਤੀ ਆ ਉਹ ਜਲਦੀ ਜਿੱਦਾਂ ਵੀ ਫਿਕਸ ਹੋਏਗਾ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਅਗਲੀ ਇੱਕ ਖਬਰ ਆ ਖਬਰਾਂ ਐਕਚੁਅਲੀ ਸਾਡੀਆਂ ਬਹੁਤ ਸਾਰੀਆਂ ਰਹਿ ਗਈਆਂ ਕੱਲ੍ਹ ਸੋ ਅਸੀਂ ਚਾਹੁੰਦੇ ਹਾਂ ਕਿ ਅੱਜ ਵੱਧ ਤੋਂ ਵੱਧ ਸ਼ੋਰਟ ਜੇ ਰੱਖ ਕੇ ਨਾ ਅਤੇ ਖਬਰਾਂ ਤੁਹਾਡੇ ਤੱਕ ਪਹੁੰਚਾਈਆਂ ਜਾਣ ਕਿਉਂਕਿ ਅੱਜ ਕਾਲਸ ਬਹੁਤੀਆਂ ਲੈ ਨਹੀਂ ਪਾਵਾਂਗੇ ਰਮੇਸ਼ ਜੀ ਨਾਲ ਦੀ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਖਨੌਰੀ ਬਾਰਡਰ ਤੋਂ ਇੱਕ ਵਾਰ ਫਿਰ ਵਾਪਸੀ ਹੋਈ ਹੈ ਜੀ ਇਹ ਵੀ ਆਪਾਂ ਹਲਕੀ ਜਿਹੀ ਜਾਣਕਾਰੀ ਪਾਈਏ
0: ਅਸਲ ਵਿੱਚ ਅੱਜ 3 ਦਿਨ ਹੋ ਗਏ ਸੀ ਜਗਜੀਤ ਸਿੰਘ ਡੱਲੇਵਾਲ ਵੈਸੇ ਤੇ ਉਹ ਦਾਅਵਾ ਕਰਦੇ ਕਿ ਮੇਰੇ ਨਾਲ 50 ਕਿਸਾਨ ਜਥੇਬੰਦੀਆਂ ਅਸੀਂ ਤੇ 34-36 ਉਂਗਲਾਂ ਤੇ ਗਿਣਦੇ ਰਹੇ ਉਹ ਕਹਿੰਦੇ 50 ਕਿਸਾਨ ਜਥੇਬੰਦੀਆਂ ਅਸੀਂ ਰਲ ਮਿਲ ਕੇ ਉੱਥੇ ਪਹੁੰਚੀਆਂ ਹੋਈਆਂ ਤੇ ਫੈਸਲਾ ਉਹਨਾਂ ਦਾ ਇਹ ਸੀ ਕਿ ਅਸੀਂ ਜੰਤਰ ਮੰਤਰ ਜਾਣਾ ਪੈਦਲ ਜਾਣਾ ਔਰ ਉਹਦੇ ਵਿੱਚ ਉਹਨਾਂ ਨੇ 51 ਮੈਂਬਰਾਂ ਦਾ ਜਥਾ ਤਿਆਰ ਕੀਤਾ ਸੀ ਤੇ ਜਦੋਂ ਉਹ ਜਥਾ ਪੰਜਾਬ ਤੋਂ ਤੁਰ ਕੇ ਖਨੌਰੀ ਬਾਰਡਰ ਪਹੁੰਚਿਆ ਤੇ ਖਨੌਰੀ ਬਾਰਡਰ ਵਾਲਿਆਂ ਨੇ ਉੱਥੇ ਬੈਰੀਕੇਡ ਲਾ ਦਿੱਤੇ ਤੇ ਖਨੌਰੀ ਬਾਰਡਰ ਤੋਂ ਅੱਗੇ ਵਧਣ ਨਹੀਂ ਦਿੱਤਾ ਉੱਥੇ ਉਹਨਾਂ ਨੇ ਫਿਰ ਦਿਨ ਤੇ ਰਾਤ ਗੁਜ਼ਾਰੇ ਪਿਛਲੇ ਜਿਹੜੇ 2-2.5 ਦਿਨ ਸੀ ਤੇ ਗੱਲ ਉਹਨਾਂ ਦੀ ਲਗਾਤਾਰ ਪੁਲਿਸ ਪ੍ਰਸ਼ਾਸਨ ਨਾਲ ਚੱਲ ਰਹੀ ਸੀ ਤੇ ਹੁਣ ਤੋਂ 5-4 ਘੰਟੇ ਪਹਿਲਾਂ ਗੱਲ ਇਹ ਸਿਰੇ ਲੱਗੀ ਹੈ ਕਿ ਭਾਈ ਅਸੀਂ ਤੁਹਾਨੂੰ ਦਿੱਲੀ ਨਹੀਂ ਜਾਣ ਦੇਣਾ ਤੇ ਇਹ ਵੀ ਮੰਨ ਗਏ ਚਲੋ ਅਸੀਂ ਦਿੱਲੀ ਨਹੀਂ ਜਾਂਦੇ ਪਰੰਤੂ ਤੁਹਾਡੀ ਕੇਂਦਰ ਦੇ ਵਜ਼ੀਰਾਂ ਦੇ ਨਾਲ ਮੀਟਿੰਗ ਕਰਾ ਦਿੰਦੇ ਹਾਂ ਉਹ ਮੀਟਿੰਗ ਦਾ ਜੋ ਸਮਾਂ ਕਹਿੰਦੇ 4 ਸਤੰਬਰ ਤੈਅ ਹੋ ਗਿਆ 4 ਸਤੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਮੀਟਿੰਗ ਕੇਂਦਰ ਦੇ 3 ਵਜ਼ੀਰਾਂ ਨਾਲ ਹੋਣ ਜਾ ਰਹੀ ਜਿਹਦੇ ਵਿੱਚੋਂ ਇੱਕ ਮਨੋਹਰ ਲਾਲ ਖੱਟੜ ਹੋਣੀ ਹੈ ਜਿਹੜੇ ਹਰਿਆਣੇ ਦੇ ਨੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਹੈ 2 ਹੋਰ ਹੋਣਗੇ 4 ਸਤੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਬੈਠਕ ਕਰਨੀ ਆ ਉੱਧਰ ਦੇਖ ਲਓ ਦਿੱਲੀ ਦੇ ਵਿੱਚ ਉਹ ਦਿੱਲੀ ਹੁੰਦੀ ਹਰਿਆਣੇ ਹੁੰਦੀ ਅਜੇ ਸਥਾਨ ਨਹੀਂ ਦੱਸਿਆ ਗਿਆ ਪਰੰਤੂ 4 ਸਤੰਬਰ ਦੱਸ ਦਿੱਤੀ ਆ ਹੁਣ ਦੂਜੇ ਪਾਸੇ ਦੇਖੋ ਜਗਜੀਤ ਸਿੰਘ ਡੱਲੇਵਾਲ ਦੀ ਤੇ ਵਾਪਸੀ ਹੋ ਗਈ ਖਨੌਰੀ ਬਾਰਡਰ ਤੋਂ ਬੈਰੀਕੇਟ ਅਗਲਿਆਂ ਨੇ ਹਟਾਉਣੇ ਸ਼ੁਰੂ ਕਰ ਦਿੱਤੇ ਆ ਉਹ ਘਰ ਨੂੰ ਆ ਜਾਣੇ ਆ ਹੁਣ ਦੂਜੇ ਪਾਸੇ ਪ੍ਰਭ ਸੰਧੂ ਜੀ ਉਸੇ ਸਤੰਬਰ ਚੜ੍ਹਦੇ ਸਤੰਬਰ ਦੇ ਵਿੱਚ SKM ਬਲਵੀਰ ਸਿੰਘ ਰਾਜੇਵਾਲ ਹੋਰ ਬਥੇਰੇ ਆ ਉਹਨਾਂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਚ ਪੱਕਾ ਮੋਰਚਾ ਲਾਉਣਾ ਹੈ ਹੁਣ ਇੱਕ ਪੱਕਾ ਮੋਰਚਾ ਚੜ੍ਹਦੇ ਸਤੰਬਰ ਲੱਗਣਾ ਹੈ ਦੂਸਰੀ 4 ਸਤੰਬਰ ਨੂੰ ਮੀਟਿੰਗ ਹੈ ਇਹ ਦੇਖਿਓ ਤੁਸੀਂ ਕਿੱਦਾਂ ਦਾ ਭੇਟ ਪੈਣਾ ਹੈ ਉਹਨਾਂ ਨੇ ਕਹਿਣਾ ਮੀਟਿੰਗ ਦੇ ਵਿੱਚ ਸਾਡੀ ਗੱਲ ਚੱਲ ਰਹੀ ਹੈ ਇਹਨਾਂ ਨੇ ਕਹਿਣਾ ਸਾਡੀ ਗੱਲ ਸੁਣ ਨਹੀਂ ਰਹੇ ਭਾਰਤੀ ਕਿਸਾਨ ਹੀ 2 ਹਿੱਸਿਆਂ ਚ ਵੈਸੇ ਤੇ ਕਈ ਹਿੱਸਿਆਂ ਚ ਵੰਡੇ ਹੈ ਆ ਚੜ੍ਹਦੇ ਸਤੰਬਰ ਉਹ ਕਹਿੰਦੇ ਅਸੀਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣਾ SKM ਵਾਲੇ ਕਹਿੰਦੇ ਆ ਉਹ ਸਾਫ਼ ਕਹਿ ਚੁੱਕੇ ਬਲਵੀਰ ਸਿੰਘ ਰਾਜੇਵਾਲ ਕਿ ਜਗਜੀਤ ਸਿੰਘ ਡੱਲੇਵਾਲ ਸਾਡੇ ਸੰਪਰਕ ਵਿੱਚ ਨਹੀਂ ਹੈ ਤੇ ਅਗਲਾ ਕਹਿੰਦਾ ਮੈਂ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਜਾਣੀ ਹੈ ਇੱਕ ਬੀਤੇ ਕੱਲ ਦਾ ਵੀ ਅਸੀਂ ਰਫੜ ਸਾਂਝਾ ਕੀਤਾ ਸੀ ਕਿ ਉਹ ਵੀ ਆਪੋ ਸਾਹਮਣੇ ਉੱਥੇ ਸਰਵਣ ਸੂ ਪੰਧੇਰ ਤੇ ਇਧਰੋਂ ਬਲਵੀਰ ਸਿੰਘ ਰਾਜੇਵਾਲ ਸੋ ਕਈ ਝੋਲੇ ਜਿਹੇ ਕਿਸਾਨਾਂ ਚ ਚਲੀ ਜਾਂਦੇ ਆ ਹੁਣ ਦੇਖਦੇ ਭਾਈ ਆਉਂਦੇ ਦਿਨਾਂ ਚ ਚੰਡੀਗੜ੍ਹ ਚ ਪੱਕਾ ਮੋਰਚਾ ਲੱਗਦਾ ਕਿ ਨਹੀਂ ਲੱਗਦਾ ਤੇ ਦਿੱਲੀ ਵਾਲੇ 3 ਵਜ਼ੀਰ ਜਗਜੀਤ ਸਿੰਘ ਡੱਲੇਵਾਲ ਦੇ ਪੱਲੇ ਕੀ ਪਾਉਂਦੇ ਆ
1: ਸੋ 905 ਵਾਲਾ ਨੰਬਰ ਅੱਜ ਨਹੀਂ ਵਰਕ ਕਰ ਰਿਹਾ ਜੀ ਤੋ ਮੈਂ ਕੋਸ਼ਿਸ਼ ਕਰਦਾ ਕਿ ਆਪਣੇ ਨੰਬਰ ਦੇ ਜ਼ਰੀਏ ਮੈਂ ਤੁਹਾਡੀ ਜਿਹੜੀ ਆਵਾਜ਼ ਆ ਸਰੋਤਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਮੇਰੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਬਾਈ ਜੀ ਜੁੜ ਚੁੱਕੇ ਨੇ ਅਤੇ ਅੱਜ ਉਹਨਾਂ ਦਾ ਸੁਨੇਹਾ ਫੋਨ ਦੇ ਰਾਹੀਂ ਲੈਂਦੇ ਹਾਂ ਸੁਖਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਬਾਈ ਜੀ ਜੁੜ ਚੁੱਕੇ ਨੇ ਜੀ ਆਇਆਂ ਨੂੰ ਬਾਈ ਜੀ
5: ਬਹੁਤ ਸ਼ੁਕਰੀਆ ਧੰਨਵਾਦ ਸੰਤ ਸਾਹਿਬ ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ ਇਸ ਵੀਕਐਂਡ ਦੇ ਉੱਪਰ ਸੰਤੂ ਸਾਹਿਬ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਜਿਹ 'ਚ ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ ਬਿਲੋ ਦਾ ਕੋਸਟ ਅੰਡਰ ਕੋਸਟ ਕਲੀਅਰ ਆਊਟ ਕੀਤੇ ਜਾਣੇ ਆ ਪਾਵਰ ਰਿਕਲਾਈਨਰ ਟਰਕੀ ਦੇ ਸੋਫਾ ਸੈੱਟ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ ਬਹੁਤ ਸਾਰੇ ਮੈਟਰਸ ਕਲੀਅਰ ਆਊਟ ਕੀਤੇ ਜਾਣੇ ਆ ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ 3-ਸੀਟਰ ਸੋਫਾ 2-ਸੀਟਰ ਆਪਸ਼ਨ 4 ਰਿਕਲਾਈਨਰਾਂ ਦੇ ਨਾਲ ਚੋਕਲੇਟ ਕਲਰ ਦਾ ਫੁੱਲੀ ਲੋਡਡ 4 ਰਿਕਲਾਈਨਰਾਂ ਦੇ ਨਾਲ ਸੋਫਾ ਐਂਡ ਲਕਸ਼ਰ ਵਿਦ 4 ਰਿਕਲਾਈਨਰ ਜਿਹਦੀ ਰੈਗੂਲਰ ਕੀਮਤ 2503,000 ਡਾਲਰ ਸੀ ਲਾਸਟ ਪੀਸ ਫਲੋਰ ਮਾਡਲ ਲੈ ਜਾਓ ਚੱਕ ਕੇ 699 ਦਾ ਰਿਕਲਾਈਨਰ ਸੋਫਾ ਐਂਡ ਲਕਸ਼ਰ 4 ਰਿਕਲਾਈਨਰਾਂ ਦੇ ਨਾਲ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ 2500 ਡਾਲਰ ਵਾਲਾ ਲਾਸਟ ਪੀਸ ਫਲੋਰ ਮਾਡਲ 699 ਦਾ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ ਤੇ ਸੋਫਾ ਸੈੱਟ ਤੇ ਡਾਇਨਿੰਗ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ ਸੋ 94 ਵਾਕ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਬਾਲਵਰਡ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕ ਡਰਾਈਵ 294 ਵਾਕ ਡਰਾਈਵ ਗ੍ਰੈਂਡ ਹੋਮ ਫਰਨੀਚਰ ਧੰਨਵਾਦ ਸਤੂ ਸਾਹਿਬ
1: 294 ਵਾਕਰ ਡਰਾਈਵ 294 ਵਾਕਰ ਡਰਾਈਵ ਤੁਸੀਂ ਪਹੁੰਚਣਾ ਆ ਤੇ ਫਿਰ ਤੁਹਾਡੀ ਬਹੁਤ ਸਾਰੀ ਸੇਵਿੰਗ ਹੋਣੀ ਆ ਪੈਸਿਆਂ ਦੀ ਡਾਲਰ ਦੀ ਸੇਵਿੰਗ ਵੀ ਹੋਣੀ ਨਾਲ ਤੋਹਫੇ ਵੀ ਤੁਹਾਨੂੰ ਲੈ ਕੇ ਦਿਆਂਗੇ ਗ੍ਰੈਂਡ ਹੋਮ ਫਰਨੀਚਰ ਤੋਂ ਲਾਈਵ ਔਨ ਲੋਕੇਸ਼ਨ ਸੋ ਇਹ ਜਿਹੜਾ ਮੈਂ ਨੰਬਰ ਤੁਹਾਨੂੰ ਦਿੱਤਾ ਇੱਥੇ ਤੁਸੀਂ ਉਦੋਂ ਹੀ ਕਾਲ ਕਰਨੀ ਹੈ ਜਦੋਂ ਕੋਈ ਕਾਲ ਨਹੀਂ ਕਰ ਰਿਹਾ ਕਿਉਂਕਿ ਇਹ ਸਟੂਡੀਓ ਲਾਈਨਸ ਨਹੀਂ ਆ ਸੋ ਮੱਖਣ ਬਰਾੜ ਜੀ ਵੀ ਕਾਲ ਕਰ ਰਹੇ ਨੇ ਮੱਖਣ ਬਰਾੜ ਜੀ ਮੈਂ ਤੁਹਾਨੂੰ ਕਾਲ ਬੈਕ ਕਰਦਾ ਤੁਹਾਡੇ ਸੁਝਾਅ ਮੈਂ ਚਾਹੁੰਦਾ ਕਿ ਰਮੇਸ਼ ਜੀ ਤੱਕ ਜ਼ਰੂਰ ਪਹੁੰਚਣ ਉਸ ਤੋਂ ਪਹਿਲਾਂ ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਮੈਂ ਸੰਧੂ ਦੇਖੋ ਅੱਛਾ ਕਈ ਸਰੋਤੇ ਸਾਡੇ ਇਸ ਤਰ੍ਹਾਂ ਦੇ ਆ ਕਿ ਉਹ ਉਹਨਾਂ ਨੂੰ ਆ ਵੀ ਅਸੀਂ ਗੱਲ ਰਮੇਸ਼ ਜੀ ਨਾਲ ਕਰਨੀ ਆ ਮਤਲਬ ਹਰ ਤਰ੍ਹਾਂ ਆਵਾਜ਼ ਬਚਾਉਣੀ ਆ ਅਤੇ ਸੰਧੂ ਸਾਹਿਬ ਦੀ ਕਾਲ ਹੀ ਲੱਗੀ ਸੰਧੂ ਸਾਹਿਬ ਆਪ ਹੀ ਪ੍ਰਗਟ ਹੋ ਗਿਆ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਆ
6: ਬਹੁਤ ਵਧੀਆ ਤੁਹਾਨੂੰ ਵੀ ਤਰਮੇਸ਼ ਨੇ ਦੋਨੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤੇ ਬਹੁਤ ਮਿਸ ਕਰ ਰਹੇ ਸਵੇਰ ਦਾ ਹੀ ਅੱਜ ਨੰਬਰ 4 ਦਾ ਚੱਲ ਲਿਆ ਅਤੇ ਰਮੇਸ਼ ਜੀ ਮੇਰਾ ਕੁਸ਼ਚਨ ਆ ਇੱਕ ਕਿ ਅਸੀਂ ਬੜਾ ਫਿਕਰ ਕਰਦੇ ਹਾਂ ਕਿਉਂਕਿ ਆਪਾਂ ਭਾਵੇਂ ਇੱਥੇ ਆ ਗਏ ਪਰ ਸਾਡੀ ਰੂਹ ਅੱਜ ਵੀ ਪੰਜਾਬ ਇੰਡੀਆ ਵਾ ਦੁਨੀਆ ਭਰ 'ਚ ਦੇਖੋ ਤੁਹਾਡੇ ਸਾਹਮਣੇ ਮਾਡਲ ਪਏ ਆ ਸਿੰਗਾਪੁਰ 1962 ਦੇ ਵਿੱਚ ਉੱਥੇ ਬਿਲਕੁਲ ਦਲਦਲ ਸੀ ਚਾਈਨਾ ਸਾਡੇ ਬਜ਼ੁਰਗ ਦੱਸਦੇ ਸੀ ਉੱਥੇ ਬਿਲਕੁਲ ਪੰਗੇ ਅਮਲੀ ਬਹੁਤ ਬੁਰੀ ਹਾਲਤ ਸੀ ਅੱਜ ਉਹ ਕਿੱਥੇ ਪਹੁੰਚੇ ਆ ਦੋਨੀਆਂ ਕੰਟਰੀਆਂ ਅਤੇ ਮੇਰਾ ਇਹ ਕੁਸ਼ਚਨ ਆ ਕਿ ਪੰਜਾਬ ਸਰਕਾਰ ਜਾਂ ਜਿਹੜੀ ਉੱਥੋਂ ਦੀਆਂ ਪਾਰਟੀਆਂ ਨੇ ਕਿ ਉਹ ਕੁੱਕੜ ਖੇਹ ਤੋਂ ਇਲਾਵਾ ਜਿਹੜੇ ਕਰਦੇ ਪਏ ਨੇ ਆਪਸ ਸਾਰੇ ਲੀਡਰ ਉਸ ਤੋਂ ਇਲਾਵਾ ਕਿ ਇਹਨਾਂ ਕੋਈ ਮਾਡਲ ਹੈਗਾ ਵਾ ਕਿ ਇਹਨਾਂ ਨੇ ਜਿਹੜਾ ਇਨਫਰਾਸਟ੍ਰਕਚਰ ਆ ਜਾਂ ਉੱਥੋਂ ਦਾ ਸਿਸਟਮ ਆ ਉਹਨੂੰ ਕੁਛ ਕਰਨ ਲਈ ਗੱਲ ਕਰਦੇ ਹੁਣ ਮੈਂ ਤੁਹਾਡੇ ਜ਼ਰੂਰ ਵਿਚਾਰ ਲੈਣੇ ਚਾਹੂੰਗਾ ਥੈਂਕ ਯੂ ਵੈਰੀ ਮੱਚ
1: ਜੀ ਰਮੇਸ਼
0: ਦੇਖੋ ਬੜਾ ਮਹੱਤਵਪੂਰਨ ਸਵਾਲ ਤੁਸੀਂ ਪੁੱਛਿਆ ਜੇ ਤੇ ਮੈਂ ਬਿਲਕੁਲ ਸਿਆਸੀ ਲਿਹਾਜ਼ ਨਾਲ ਗੱਲ ਦੇਵਾਂ ਤੇ ਸਿਆਸੀ ਪਾਰਟੀਆਂ ਨੂੰ ਚਾਰ ਗਾਲਾਂ ਕੱਢ ਕੇ ਮੇਰਾ ਵੀ ਗੁਜ਼ਾਰਾ ਹੋ ਜਾਣਾ ਲੋਕਾਂ ਨੇ ਵੀ ਪਸੰਦ ਕਰਨਾ ਮੈਨੂੰ ਇੱਕ ਹੋਰ ਚੀਜ਼ ਜਿਹੜੀ ਮਗਰੇ ਦੀ ਛੁਪੀ ਲੱਗਦੀ ਹੈ ਜਿਹੜਾ ਤੁਸੀਂ ਕਿਹਾ ਨਾ ਕਿ ਭਾਰਤ ਵਿੱਚ ਡਿਵੈਲਪਮੈਂਟ ਕਿਉਂ ਨਹੀਂ ਹੋ ਰਹੀ ਜਾਂ ਕਹੀਏ ਕਿ ਲੋਕ ਪੱਖੀ ਡਿਵੈਲਪਮੈਂਟ ਕਿਉਂ ਨਹੀਂ ਹੋ ਰਹੀ ਡਿਵੈਲਪਮੈਂਟ ਤੇ ਹੋ ਰਹੀ ਹੈ ਪਰੰਤੂ ਲੋਕ ਪੱਖੀ ਡਿਵੈਲਪਮੈਂਟ ਕਿਉਂ ਨਹੀਂ ਹੋ ਰਹੀ ਲੋਕਾਂ ਦਾ ਇੱਥੇ ਵਿਕਾਸ ਕਿਉਂ ਨਹੀਂ ਹੋ ਰਿਹਾ ਲੋਕਾਂ ਦਾ ਜੀਵਨ ਪੱਧਰ ਉੱਪਰ ਕਿਉਂ ਨਹੀਂ ਜਾ ਰਿਹਾ ਮੈਨੂੰ ਇਹ ਲੱਗਦਾ ਕਿ ਅਸਲ ਵਿੱਚ ਭਾਰਤ ਇਹ ਗੱਲ ਤੇ 100% ਸੱਚ ਹੈ ਕਿ ਵੱਡੀ ਮੰਡੀ ਹੈ ਭਾਰਤ ਕੀ ਚਾਹੇ ਮੋਬਾਈਲ ਵੇਚਣਾ ਕਿਸੇ ਕੰਪਨੀ ਨੇ ਚਾਹੇ ਟਰੈਕਟਰ ਵੇਚਣਾ ਚਾਹੇ ਕਾਰ ਵੇਚਣੀ ਚਾਹੇ ਗੱਲ ਰੇਲ ਗੱਡੀ ਦੀ ਹੈ ਚਾਹੇ ਜਹਾਜ਼ ਦੇ ਪੁਰਜਿਆਂ ਦੀ ਹੈ ਚਾਹੇ ਵਜਰੀ ਦੀ ਹੈ ਚਾਹੇ ਲੁੱਕ ਦੀ ਗੱਲ ਹੈ ਜੋ ਵੀ ਪ੍ਰੋਡਕਟ ਵੇਚਣਾ ਚਾਹੇ ਡੀਜ਼ਲ ਹੈ ਚਾਹੇ ਪੈਟਰੋਲ ਹੈ ਚਾਹੇ ਈਥੋਨੋਲ ਹੈ ਉਹ ਭਾਰਤ ਵਿੱਚ ਦੁਨੀਆਂ 'ਚੋਂ ਵੱਧ ਵਿਕਦਾ ਕਿਉਂਕਿ ਵੱਡੀ ਆਬਾਦੀ ਹੈ ਵੱਧ ਕੰਜਮਪਸ਼ਨ ਹੈ ਵੱਧ ਜ਼ਰੂਰਤ ਹੈ ਵੱਡੀ ਮੰਡੀ ਹੈ ਇਸ ਮੰਡੀ ਦੇ ਉੱਪਰ ਕਬਜ਼ਾ ਕਰਕੇ ਰੱਖਣਾ ਦੁਨੀਆਂ ਦੇ ਵੱਡੇ ਵਪਾਰੀ ਜਿਹਨੂੰ ਅਸੀਂ ਕਾਰਪੋਰੇਟ ਆਖਦੇ ਦੁਨੀਆਂ ਦੇ ਵੱਡੇ ਮੁਲਕ ਜਿਹੜਿਆਂ ਨੇ ਆਪਣੇ ਪ੍ਰੋਡਕਟ ਬਣਾ ਕੇ ਇਸ ਮੰਡੀ ਸਿੱਟੀ ਉਹਨਾਂ ਦੀ ਮਜਬੂਰੀ ਹੈ ਕਿ ਭਾਰਤ ਵਿੱਚ ਖਰੂ ਖਪਾ ਪਿਆ ਰਹੇ ਇਹ ਇਧਰਲੇ ਪਾਸੇ ਨੂੰ ਸੋਚ ਹੀ ਨਾ ਸਕਣ ਮੈਨੂੰ ਇਹ ਲੱਗਦਾ ਕਿ ਇਹ ਵੀ ਇੱਕ ਕਾਰਨ ਹੈ ਕਿ ਦੁਨੀਆਂ ਦੇ ਸਰਮਾਏਦਾਰ ਢਾਂਚੇ ਨੇ ਭਾਰਤੀ ਰਾਜਨੀਤੀ ਨੂੰ ਵੀ ਡਿਸਟਰਬ ਕੀਤਾ ਹੋਇਆ ਇੱਥੋਂ ਧਰਮ ਜਾਤ ਮਜ਼ਹਬ ਨੂੰ ਵਿੱਚ ਪੰਗੇ ਪਾਏ ਜਾ ਰਹੇ ਆ ਖੜੇ ਕਰਾਏ ਜਾ ਰਹੇ ਆ ਇੱਥੋਂ ਦੇ ਰਾਜਨੀਤਿਕ ਦਲਾਂ ਵਿੱਚ ਐਂਟਰੀਆਂ ਕਰਕੇ ਇਹ ਸਾਰੀ ਡਿਸਟਰਬੈਂਸ ਕਰੀ ਕੀਤੀ ਜਾਏ ਤਾਂ ਜੋ ਕਿ ਇੱਥੋਂ ਦੇ ਲੋਕ ਇੱਥੋਂ ਦਾ ਪੋਲੀਟੀਕਲ ਢਾਂਚਾ ਸਹੀ ਪਾਸੇ ਦੀ ਗੱਲ ਹੀ ਨਾ ਕਰ ਸਕੇ ਹੋਰ ਹੀ ਮਸਲਿਆਂ 'ਚ ਉਲਝਾ ਕੇ ਰੱਖਣਾ ਤੇ ਉਹਨਾਂ ਦੀ ਮੰਡੀ ਬਣੀ ਰਹੇ ਉਹਨਾਂ ਦੇ ਵਪਾਰ ਚੱਲਦੇ ਰਹਿਣ ਮੈਨੂੰ ਇਹ ਵੀ ਇੱਕ ਕਾਰਨ ਇਹਦੇ ਮਗਰ ਲੱਗਦਾ ਹੈ
7: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਐਮੀ ਵੇਲ and cellular point present AmiWare live in Toronto August 30th at Great Canadian Casino Resort Toronto wale ready ho jao buy your tickets at ticketmaster.ca or call 6479648573
1: 30 August nu AmiWare aaj ho chuki hai ji 19 ਅਤੇ ਦਿਨ ਰਹਿ ਗਿਆ ਆਈ ਥਿੰਕ ਵਿੱਚ 11 ਦਿਨ ਰੌਣਕਾਂ ਲੱਗ ਜਾਣੀਆਂ ਆ ਜੀ ਦ ਗ੍ਰੇਟ ਥੀਏਟਰ ਕਨੇਡੀਅਨ ਟੋਰਾਂਟੋ ਈਟੋਬੀਕੋ ਦੇ ਵਿੱਚ ਕਸੀਨੋ ਵਾਲੇ ਥੀਏਟਰ ਦੇ ਵਿੱਚ ਐਮੀ ਵਿਰਕ ਲਾਈਵ ਪਰਫੋਰਮ ਕਰ ਰਹੇ ਨੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਗਾਇਆ ਅਸੀਂ ਸੁਣਿਆ ਪਰ ਬਹੁਤ ਸਾਰੇ ਕਲਾਕਾਰ ਐਸੇ ਆ ਜਿਹੜੇ ਪੰਜਾਬ ਦੇ ਨਾਲ ਸਮੇਂ ਸਮੇਂ 'ਤੇ ਖੜ੍ਹੇ ਵੀ ਚਾਹੇ ਉਹ ਕਿਸਾਨੀ ਮੋਰਚੇ ਦੀ ਗੱਲ ਹੋਵੇ ਚਾਹੇ ਉਹ ਹੜ੍ਹਾਂ ਦੀ ਗੱਲ ਹੋਵੇ ਜਦੋਂ ਬਹੁਤ ਸਾਰੇ ਪੰਜਾਬੀਆਂ ਦੇ ਘਰ ਰੁੜ ਗਏ ਪਸ਼ੂ ਡੰਗਰ ਰੁੜ ਗਏ, ਉਹਨਾਂ ਦੀ ਜੋ ਵੀ ਘਰ ਵਰਤਣ ਵਾਲੀਆਂ ਚੀਜ਼ਾਂ ਉਹ ਰੁੜ ਗਈਆਂ, ਤਾਂ ਬੇਘਰ ਆਲਮੋਸਟ ਹੋ ਗਏ। ਸੋ ਉਹਨਾਂ ਦੇ ਨਾਲ ਇਹ ਕੁਝ ਕੁ ਕਲਾਕਾਰ ਉਸ ਵੇਲੇ ਖੜ੍ਹੇ, ਸਾਡੇ ਪੰਜਾਬ ਨਾਲ ਖੜ੍ਹੇ। ਅਤੇ ਜੇ ਐਮੀ ਵਿਰਕ ਦੀ ਫਿਲਮਾਂਕਣ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਠੀਕ ਆ, ਇਹ ਕਾਰੋਬਾਰ ਵੀ ਆ, ਪਰ ਉਸ ਕਾਰੋਬਾਰ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਨਿਭਾਉਣਾ, ਉਹਨਾਂ ਦੀ ਚੋਣ ਕਰਨੀ, ਕਿਉਂਕਿ ਇਹਨਾਂ ਕੋਲ ਇੰਨਾ ਕੁ ਤਾਂ ਫਰੀਡਮ ਹੁੰਦਾ ਕਿ ਕਿਹੜੀ ਫਿਲਮ ਕਰਨੀ, ਅਸੀਂ ਕਿਹਨੂੰ ਜਵਾਬ ਦੇਣਾ, ਕਿਹਨੂੰ ਹਾਂ ਕਰਨੀ, ਕਿਹਨੂੰ ਨਾ ਕਰਨੀ। ਚੜ੍ਹਦੀ ਕਲਾ ਵਰਗੀਆਂ ਮੂਵੀਆਂ ਜਿਹੜੀਆਂ, ਇਹ ਪਤਾ ਹੋਵੇ ਕਿ ਹੋ ਸਕਦਾ ਕਿ ਸਰਕਾਰਾਂ ਇਹ 'ਤੇ ਰੋਕ ਲਾਉਣ, ਉਹ ਕਰਨੀਆਂ। ਪੰਜਾਬ ਦੀ ਗੱਲ ਕਰਨੀ, ਪੰਜਾਬੀ ਦੀ ਗੱਲ ਕਰਨੀ, ਸਾਡੀ ਗੱਲ ਕਰਨੀ, ਸੱਭਿਆਚਾਰ ਦੀ ਗੱਲ ਕਰਨੀ, ਪੁਰਾਤਨ ਫਿਲਮਾਂ ਪਿੰਡਾਂ ਨਾਲ ਜੁੜੀਆਂ, ਪੁਰਾਣੇ ਪੰਜਾਬ ਦੀ ਨੁਹਾਰ ਨੂੰ ਵਿਖਾਉਣਾ, ਇਹ ਕੁਛ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆਇਆ। ਉਹਨਾਂ ਦੇ ਵਿੱਚੋਂ ਇੱਕ ਐਮੀ ਵਿਰਕ ਆ, ਅਤੇ ਅੱਜ ਉਹ ਸਾਡੀ ਧਰਤੀ 'ਤੇ ਆ ਰਹੇ ਨੇ, ਅਤੇ ਬਹੁਤ ਵਾਜਬ ਜੀ ਕੀਮਤ ਦੀਆਂ ਟਿਕਟਾਂ ਨੇ। ਸੋ ਸਾਨੂੰ ਜਾ ਕੇ ਜ਼ਰੂਰ ਐਸੇ ਕਲਾਕਾਰਾਂ ਦਾ ਮਾਣ ਵਧਾਉਣਾ ਚਾਹੀਦਾ ਜਿਹੜੇ ਆਪਣੀ ਰੋਟੀ ਦੇ ਵਿੱਚੋਂ ਸਾਡੇ ਪੰਜਾਬੀਆਂ ਨੂੰ ਭੀੜ ਪੈਣ 'ਤੇ ਉਹ ਆਪਣੀ ਰੋਟੀ ਸ਼ੇਅਰ ਕਰਦੇ ਆ। ਸੋ ਇਹ ਸਾਨੂੰ ਅਕਿਰਤ ਕਣ ਨਹੀਂ ਹੋਣਾ ਚਾਹੀਦਾ। ਅਸੀਂ ਮੈਂ ਹਮੇਸ਼ਾ ਗੱਲ ਕਰਦਾ ਨਾ ਕਿ ਅਸੀਂ ਅਕਿਰਤ ਕਣ ਵੱਲ ਨਾ ਜਾਈਏ ਕਦੇ ਵੀ, ਅਸੀਂ ਉਹਦਾ ਸਾਥ ਦੇਈਏ ਜੋ ਸਾਡੇ ਨਾਲ ਖੜ੍ਹਦੇ ਆ। ਨਹੀਂ ਤਾਂ ਇਹ ਗੱਲ ਕੋਈ ਬਹੁਤੀ ਦੂਰ ਨਹੀਂ ਕਿ ਸਾਡੇ ਨਾਲ ਸਾਡੀ ਕਿਸੇ ਨੇ ਗੱਲ ਨਹੀਂ ਕਰਨੀ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਸਪੋਰਟ ਹੀ ਨਹੀਂ ਕਰਾਂਗੇ, ਅਸੀਂ ਉਹਨਾਂ ਨਾਲ ਮੁਸੀਬਤ ਵੇਲੇ ਨਹੀਂ ਖੜਾਂਗੇ। ਅਤੇ ਜ਼ਰੂਰ ਤੁਸੀਂ ticketmaster.co ਤੋਂ ਟਿਕਟਾਂ ਲਓ, ਜਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਲਓ 437-870-0001 'ਤੇ, 437-870-0001, ਜਾਂ ਰੇਡੀਓ ਉਡਾਨ ਇੰਸਟਾਗ੍ਰਾਮ। ਜਿੰਨੇ ਵੀ ਸਾਡੇ ਸੋਹਣੇ ਸੱਜਣ ਵੀਰ ਸੁਣ ਰਹੇ ਹਾਂ, ਜੇ ਗਰੁੱਪ ਦੇ ਵਿੱਚ ਟਿਕਟਾਂ ਲੈਣੀਆਂ ਤਾਂ ਬਹੁਤ ਸਾਡੀ ਤੁਹਾਡੀ ਬੱਚਤ ਕਰਵਾ ਦਾਂਗੇ। 437-870-0001 'ਤੇ ਤੁਸੀਂ ਰਾਬਤਾ ਕਰਿਓ। ਅਤੇ ਐਮੀ ਵਿਰਕ 30 ਅਗਸਤ ਨੂੰ ਪਰਫੋਰਮ ਕਰ ਰਹੇ ਨੇ, ਸ਼ਾਮ ਨੂੰ 6 ਵਜੇ ਡੋਰ ਓਪਨ ਹੋ ਜਾਣੇ ਆ, ਅਤੇ 9-10 ਵਜੇ ਨਾਲੇ ਹਿੱਕ 'ਤੇ ਜ਼ੋਰ ਦੇ ਗਾਉਣ ਵਾਲਾ ਗਾਇਕ ਆ, ਇਹ ਕੋਈ ਰੀਲਾਂ 'ਤੇ ਕੰਪਿਊਟਰ 'ਤੇ ਟਿਊਨਾਂ 'ਤੇ ਗਾਉਣ ਵਾਲਾ ਗਾਇਕ ਨਹੀਂ ਆ, ਲਾਈਵ ਪਰਫੋਰਮ ਹੋਣਾ ਆ ਐਮੀ ਵਿਰਕ ਦਾ। ਅਤੇ ਬਹੁਤ ਲੰਬੇ ਸਮੇਂ ਬਹੁਤ ਸਰੋਤਿਆਂ ਨੇ ਦੇਖਿਆ ਵੀ ਨਹੀਂ ਹੋਣਾ ਲਾਈਵ, ਕਿਉਂਕਿ ਫਿਲਮਾਂ ਦੇ ਵਿੱਚ ਰੁਝਾਨ ਬਿਜ਼ੀ ਹੋਣ ਕਰਕੇ ਲੰਬੇ ਸਮੇਂ ਤੋਂ ਕੰਸਰਟ ਨਹੀਂ ਵੱਲ ਧਿਆਨ ਦੇ ਪਾ ਰਹੇ ਸੀਗੇ। ਸੋ ਹੁਣ ਟੋਰਾਂਟੋ ਦੇ ਵਿੱਚ ਬਈ 30 ਅਗਸਤ ਨੂੰ ਆਪਣਾ ਟੂਰ ਲੈ ਕੇ ਆ ਰਹੇ ਨੇ ਯੂਨਿਟੀ ਟੂਰ ਐਮੀ ਵਿਰਕ। ਅਤੇ ਸੁਣਦੇ ਹਾਂ ਆਪਾਂ ਸਾਰੇ, ਜ਼ਰੂਰ ਆਇਓ, ticketmaster.co ਦੇ ਟਿਕਟਾਂ ਨੇ, ਜਾਂ ਤੁਸੀਂ ਸਾਡੇ ਨਾਲ ਰਾਬਤਾ ਕਰ ਲਓ 437-870-0001। ਵਧੀਆ ਜੇ ਸੀਮਤ ਜੇ ਪ੍ਰਾਈਜ਼ 'ਤੇ ਟਿਕਟ ਤੁਹਾਨੂੰ ਦੇ ਕੇ, ਅਤੇ ਤੁਸੀਂ ਇਸ ਖੂਬਸੂਰਤ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਸੋ ਨਾਲ ਦੀ ਨਾਲ ਇੱਕ ਵਾਰ ਫਿਰ ਅਸੀਂ ਮੱਖਣ ਬਰਾੜ ਜੀ ਵੱਲ ਚੱਲਦੇ ਹਾਂ। ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਸੀਗੀਆਂ, ਮੱਖਣ ਬਰਾੜ ਜੀ ਉਹਨਾਂ ਨੂੰ ਕਾਲ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਮੈਨੂੰ ਲੱਗਦਾ ਕਿ ਉਹਨਾਂ ਦੀ ਕਾਲ ਸਾਡੇ ਤੋਂ ਡਿਸਕਨੈਕਟ ਹੋ ਗਈ ਆ। ਸੋ ਮੈਂ ਚੈੱਕ ਕਰਦਾ ਕਿ ਜੇ ਸਾਡੀ ਕਾਲ ਉਹਨਾਂ ਨਾਲ ਜੇ ਲੱਗ ਜਾਵੇ। ਮੱਖਣ ਬਰਾੜ ਜੀ, ਜੇ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਪਲੀਜ਼ ਕਾਲ। ਸੋ 905-673 ਵਾਲੀ ਜਿਹੜੀ ਅੱਜ ਸਾਡੀ ਕਾਲ ਆ ਉਹ ਨਹੀਂ ਲੱਗ ਰਹੀ, ਸੋ ਇਸ ਕਰਕੇ ਸਾਨੂੰ ਸਰੋਤਿਆਂ ਨੂੰ ਅੱਜ ਬਹੁਤ ਪਰੇਸ਼ਾਨੀ ਆ ਰਹੀ ਹੋਣੀ ਆ, ਸੋ ਉਹਦੇ ਲਈ ਹੱਥ ਜੋੜ ਕੇ ਮਾਫੀ। ਸੋ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਵਿੱਚ। ਸੋ ਸਮਾਂ ਸਾਡੇ ਕੋਲ ਅੱਜ ਬਹੁਤ ਸੀਮਤ ਆ, ਸੋ ਚਲੋ ਐਨੀਵੇ ਆਪਾਂ ਜਾਂਦੇ ਜਾਂਦੇ ਇੱਕ ਖਬਰ ਵੱਲ ਝਾਤ ਪਾ ਲਈਏ। ਰਮੇਸ਼ ਜੀ, ਜਦ ਤੱਕ ਅਸੀਂ ਕਾਲ ਦੀ ਵੇਟ ਕਰਦੇ ਕਰਦੇ ਆਪਣੇ ਕੋਲ ਜਿੰਨਾ ਕੁ ਸਮਾਂ, ਆਪਾਂ ਖਬਰਾਂ ਵੱਲ ਚੱਲਦੇ ਹਾਂ। ਰਮੇਸ਼ ਜੀ ਸਰ ਨਾ ਮੱਖਣ ਬਰਾੜ ਜੀ ਜੁੜ ਚੁੱਕੇ ਨੇ, ਚਲੋ ਆਪਾਂ ਬਰਾੜ ਸਾਹਿਬ ਦਾ ਸੁਝਾਵ ਲੈਂਦੇ ਹਾਂ ਸ਼ਾਰਟ ਜਿਹੇ ਸ਼ਬਦਾਂ ਦੇ ਵਿੱਚ, ਸਾਡੇ ਕੋਲ 2 ਮਿੰਟ ਨੇ। ਮੱਖਣ ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
8: ਸਤਿ ਸ਼੍ਰੀ ਅਕਾਲ ਜੀ, ਅਤੇ ਮੈਂ ਇੱਕ ਪੁੱਛਣਾ ਸੀਗਾ ਵੀ ਜਿਹੜਾ ਪੰਜਾਬ ਨੇ ਪਾਣੀ ਦਾ ਪੈਸਾ ਲੈਣਾ ਸੀ ਰਾਜਸਥਾਨ ਤੋਂ, ਉਹਦਾ ਕੀ ਬਣ ਰਿਹਾ? ਅਤੇ ਦੂਸਰਾ ਜੀ, ਸਾਨੂੰ ਕੰਮ ਕਰਨ ਵਾਸਤੇ ਟੈਂਟਾਂ ਦੇ ਵਿੱਚ ਬੰਦੇ ਚਾਹੀਦੇ ਆ, ਭਾਵੇਂ ਹੁਣੇ ਤੋਂ ਸ਼ੁਰੂ ਕਰ ਲਓ, ਸ਼ਾਮ ਨੂੰ ਪੈਸੇ ਨਗਦ ਮਿਲਣਗੇ। ਅਤੇ ਫੋਨ ਕਰ ਸਕਦੇ ਹਾਂ 647-719-0484 647-719-0484 ਇਸ ਫੋਨ 'ਤੇ ਤੁਸੀਂ ਫੋਨ ਕਰਕੇ ਅਤੇ ਕੰਮਾਂ ਜੀ ਸਟਾਰਟ ਕਰ ਲਓ। ਉਮਰ ਭਾਵੇਂ ਤੁਹਾਡੀ ਕੋਈ ਜਿਹੜੀ ਮਰਜ਼ੀ ਹੋਵੇ, ਚਿਹਰਾ ਚੱਕ ਸਕਦੇ ਹੋ, ਟੇਬਲ ਚੱਕ ਸਕਦੇ ਹੋ, ਇੰਨਾ ਕੁ ਕੰਮ ਹੀ ਹੈ। ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਸ਼ੁਕਰੀਆ ਬ੍ਰਦਰ ਸਾਹਿਬ, ਥੈਂਕ ਯੂ ਸੋ ਮਚ। ਸੋ ਜੀ ਰਮੇਸ਼ ਜੀ,
9: ਦੇਖੋ ਜਿਹੜਾ ਨਾ ਰਾਜਸਥਾਨ ਦੇ ਪਾਣੀਆਂ ਦਾ ਮਸਲਾ ਹੈ, ਸੋ ਉੱਥੇ ਬੜਾ ਹੀ ਡਿਫੀਕਲਟ ਮਸਲਾ ਹੈ, ਇੱਥੇ ਵੱਖਰੇ ਵੱਖਰੇ ਤਰਕ ਹੈ, ਇੱਥੇ ਜੱਜ ਬਣ ਕੇ ਫੈਸਲਾ ਦੇਣਾ ਮੇਰੇ ਲਈ ਵੀ ਕਠਿਨ ਹੈ। ਮੈਂ ਉਸ ਮਸਲੇ ਨੂੰ ਕਾਫੀ ਸਟੱਡੀ ਕੀਤਾ ਜਦੋਂ ਭਗਵੰਤ ਮਾਨ ਹੋਣਾ ਨੇ ਚਿੱਠੀ ਕੱਢੀ ਕਿ ਸਾਡਾ ਭਾਈ ਪਾਣੀਆਂ ਦਾ ਬਕਾਇਆ ਦੋ ਰਾਜਸਥਾਨ ਗੌਰਮੈਂਟ ਨੂੰ ਕਿਹਾ, ਤੇ ਰਾਜਸਥਾਨ ਗੌਰਮੈਂਟ ਕਹਿੰਦੀ ਕਿ ਕਾਹਦਾ, ਤੇਰੇ ਨਾਲ ਤਾਂ ਕੋਈ ਸੰਧੀ ਨੀ, ਤੇਰੇ ਨਾਲ ਤਾਂ ਸਮਝੌਤਾ ਹੀ ਨੀ ਹੋਇਆ, ਇਹ ਤੇ ਉਦੋਂ ਦੀਆਂ ਗੱਲਾਂ ਆ ਜਦੋਂ ਰਿਆਸਤਾਂ ਹੁੰਦੀਆਂ ਸੀ, ਇੱਕ ਉਸ ਵੇਲੇ ਅਸੀਂ ਵੀ ਪੰਜਾਬ ਸੀ, ਤੁਸੀਂ ਵੀ ਪੰਜਾਬ ਸੀ, ਕਾਹਦਾ ਭਾਈ ਆ ਫਲਾਣੀਆਂ ਹੈ। ਸੋ ਮੈਨੂੰ ਲੱਗਦਾ ਕਿ ਸਰੋਤਿਓ ਬਹੁਤ ਸਾਰੇ ਮਸਲੇ ਇਹੋ ਜਿਹੇ ਨਾ ਉਲਝੇ ਮਸਲੇ ਹੈ। ਲੜਾਈ ਹੋਰ ਥਾਂ ਆ, ਅੱਜ ਲੜਾਈ ਇਹ ਨਹੀਂ ਹੈ ਕਿ ਰਾਜਸਥਾਨ ਤੋਂ ਪਾਣੀ ਮਿਲੇ ਜਾਂ ਨਾ ਮਿਲੇ। ਬੇਸਿਕਲੀ ਮੈਨੂੰ ਲੱਗਦਾ ਕਿ ਇਹ ਮੁੱਦੇ ਇਧਰਲੀਆਂ ਸਰਕਾਰਾਂ ਵੱਲੋਂ ਵੀ ਤਾਂ ਖੜੇ ਕੀਤੇ ਜਾਂਦੇ ਆ ਕਿ ਸਾਡਾ ਤੁਹਾਡਾ ਧਿਆਨ ਭਟਕ ਜਾਵੇ ਅਸਲੀ ਗੱਲ ਤੋਂ, ਜਦਕਿ ਇਹ ਪਾਣੀ ਜਿਹੜਾ ਉਧਰੋਂ ਬਕਾਇਆ ਨਾ ਅੱਜ ਮਿਲੇ, ਜੋ ਮੇਰੇ ਮੈਂ ਸਮਝ ਰੱਖਦਾ ਨਾ ਰਾਜਸਥਾਨ ਗਵਰਨਮੈਂਟ ਤੋਂ ਅੱਜ ਮਿਲੇ ਤੇ ਨਾ ਮਿਲੇ ਕੱਲ, ਕਿਉਂਕਿ ਉਹ ਸੰਧੀਆਂ ਸਮਝੌਤੇ, ਸੰਧੀ ਸਮਝੌਤਾ ਤੇ ਜਿਹੜਾ ਹੁਣ ਕੱਲ ਦੀਆਂ ਗੱਲਾਂ ਨੇ ਤੇ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ, ਜਿਹੜਾ ਹਰਿਆਣੇ ਨਾਲ ਹੋਇਆ ਪਾਣੀਆਂ ਦਾ, ਉਹ ਨੀ ਸਾਡੇ ਕੋਲ ਆਪਣੇ ਹੱਕ ਚ ਹੋਇਆ। ਉੱਥੇ ਅਸੀਂ ਸੁਪਰੀਮ ਕੋਰਟ ਚੋਂ ਇੱਕ ਢੰਗ ਦੇ ਹਾਰੇ ਪਏ ਹੈਗੇ, ਉਹ ਨੀ ਮਿਲ ਰਿਹਾ ਪਾਣੀ, ਤੁਸੀਂ ਉਹ ਤੇ ਛੱਡੋ ਰਾਜਸਥਾਨ ਵਾਲਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਮੌਕੇ ਦੀਆਂ ਸਰਕਾਰਾਂ ਕਿਤੇ ਫੈਸਲਾ ਕਰਦੇ ਟੇਢਾ ਮੇਢਾ ਤੇ ਉਹ ਕਈ ਵਾਰੀ ਦੁਖਦਾ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਅਸੀਂ ਤੁਹਾਡਾ ਨੰਬਰ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੇਵਾਂਗੇ ਜੇ ਤੁਹਾਡੇ ਨਾਲ ਕਿਸੇ ਨੇ ਰਾਬਤਾ ਕਰਨਾ ਹੋਵੇ, ਕਿਉਂਕਿ ਅੱਜ ਬਹੁਤ ਸਾਰੀਆਂ ਕਾਲਸ ਸਰੋਤਿਆਂ ਦੇ ਅਸੀਂ ਲੈ ਨਹੀਂ ਪਾਏ, ਬਹੁਤ ਸਾਰੇ ਸਵਾਲ ਹੋਣੇ ਆ। ਤੁਸੀਂ ਡਾਇਰੈਕਟ ਰਮੇਸ਼ ਜੀ ਹੋਣਾਂ ਨਾਲ ਗੱਲਬਾਤ ਕਰ ਲਿਓ, 8284942, ਨੋਟ ਕਰ ਲਓ ਜੀ, 8284942 ਰਮੇਸ਼ ਹੁਸ਼ਿਆਰਪੁਰ ਜੀ ਨਾਲ ਤੁਸੀਂ ਗੱਲਬਾਤ ਵਟਸਐਪ ਦੇ ਜ਼ਰੀਏ ਕਰ ਸਕਦੇ ਹੋ। ਰਮੇਸ਼ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਲਈ।
9: ਜੀ ਪ੍ਰਭ ਸੰਤੋਸ਼ੀ, ਬਹੁਤ ਬਹੁਤ ਮਿਹਰਬਾਨੀ,
1: ਸ਼ੁਕਰੀਆ ਜੀ। ਕੱਲ੍ਹ ਨੂੰ ਮਿਲਦੇ ਹਾਂ ਇਸੇ ਸਮੇਂ ਇਸੇ ਘੜੀ ਇਸੇ ਪਲ, ਸੋ ਹੁਣ ਮੈਨੂੰ ਇੱਥੇ ਦਿਓ ਇਜਾਜ਼ਤ, ਮਿਲਦੇ ਹਾਂ ਪੰਜਾਬੀ ਲਹਿਰਾਂ ਦੇ ਅਗਲੇ ਪ੍ਰੋਗਰਾਮ ਦੇ ਵਿੱਚ, ਡਰਾਈਵ ਟਾਈਮ ਪ੍ਰਾਈਮ ਟਾਈਮ ਪੰਜਾਬੀ ਲਹਿਰਾਂ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।

0: ਨੰਬਰਾਂ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 647-1557, 647-504-1557 ਔਰ ਵਿਜ਼ਿਟ punjabilehra.com।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 416-671-0577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-671-0577, 416-671-0577।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਅਤੇ ਛੱਖੜ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ। ਪੰਜਾਬੀ ਲਹਿਰਾ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਅਦਾਬ ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 8:07 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 9 ਵਜੇ ਤੱਕ ਬਣਿਆ ਰਹਿਣਾ। ਸੋ 9 ਵਜੇ ਤੱਕ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਦੇ ਹਾਂ ਅਤੇ ਅੱਜ ਫੋਨ ਲਾਈਨਸ ਆਰ ਨੋਟ ਵਰਕਿੰਗ, ਸੋ ਉਹਦੇ ਲਈ ਮਾਫੀ ਆ। ਅੱਜ ਕੋਈ ਟੈਕਨੀਕਲ ਇਸ਼ੂ ਹੋਣ ਕਰਕੇ ਕਾਲਸ ਨਹੀਂ ਆ ਰਹੀਆਂ, ਪਰ ਤੁਸੀਂ ਮੇਰੇ ਨੰਬਰ 'ਤੇ ਰਾਬਤਾ ਕਰ ਸਕਦੇ ਹੋ। ਤੁਹਾਡੀਆਂ ਕਾਲਸ ਮੇਰੇ ਨੰਬਰ ਦੇ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਔਨ ਏਅਰ ਕਰਨ ਦੀ, ਪਰ ਵਨ ਟਾਈਮ ਵਨ ਕਾਲ 437-870-0001 437-870-0001 'ਤੇ ਗੱਲਾਂ ਬਾਤਾਂ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਜਿੰਨੀਆਂ ਕਾਲ ਲਈ ਸਕਦੀਆਂ ਆਪਾਂ ਔਨਲਾਈਨ ਲਈਏ ਔਨ ਏਅਰ। ਸੋ 905 ਵਾਲੀ ਕਾਲ ਜਿਹੜੀ ਅੱਜ ਨਹੀਂ ਕੰਮ ਕਰ ਰਹੀ, ਸੋ 437-870-0001 'ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ।

0: ਪੰਜਾਬ ਦੀ ਜਦੋਂ ਵੀ ਗੱਲਬਾਤ ਕਰਦੇ ਹਾਂ ਨਾ, ਤਾਂ ਆਈ ਥਿੰਕ ਇੱਕ ਚੜ੍ਹਦੀ ਕਲਾ ਸਾਨੂੰ, ਉਹ ਇੱਕ ਖੁਮਾਰੀ ਜਿਹੜੀ ਹੁੰਦੀ ਹੈ ਨਾ, ਉਹ ਸਾਨੂੰ ਹਮੇਸ਼ਾ ਰਹਿੰਦੀ ਹੈ, ਉਹ ਚੜ੍ਹਦੀ ਕਲਾ ਦੀ ਖੁਮਾਰੀ, ਉਹ ਸਾਨੂੰ ਸਾਡੀ ਮਿੱਟੀ 'ਚ, ਸਾਡੀ ਉਸ ਸਾਡੇ ਅਕਾਲ ਪੁਰਖ ਨੇ ਸਾਡੀ ਉਸ ਹਵਾਵਾਂ 'ਚ, ਉਸ ਫਜ਼ਾਵਾਂ 'ਚ ਅਸੀਂ ਭਰੀ ਆ ਕਿ ਅਸੀਂ ਦੁਨੀਆਂ ਦੇ ਜਿਹੜੇ ਵੀ ਮਰਜ਼ੀ ਕੋਨੇ 'ਚ ਹੋਈਏ ਉਹ ਸਾਡੇ ਨਾਲ ਹੀ ਰਹਿੰਦੀ ਆ। ਸੋ ਗੱਲਾਂ ਬਾਤਾਂ ਅੱਜ ਕਰਾਂਗੇ। ਸਾਡੇ ਨਾਲ ਸੰਧੂ ਸਾਹਿਬ ਪਹੁੰਚੇ ਹੋਏ ਨੇ, ਸੰਧੂ ਸਾਹਿਬ ਕਾਫੀ ਚੱਕ ਲਿਆ ਆ ਮੇਰੇ ਵਾਸਤੇ। ਅੱਛਾ, ਰਾਤ ਸੰਧੂ ਸਾਹਿਬ ਮੁੱਦਾ ਬਹੁਤ ਭੱਗ ਗਿਆ, ਮੁੱਦਾ ਇਸ ਤਰ੍ਹਾਂ ਭੱਗ ਗਿਆ ਕਿ ਚਾਹ ਅਤੇ ਕੌਫੀ ਦੀ ਲੜਾਈ ਹੋ ਗਈ, ਬਹਿਸੋ ਬਹਿਸ ਹੋ ਗਿਆ, ਕੰਮ ਡਿਬੇਟ ਚੱਲ ਪਈ ਪੰਜਾਬੀ ਲਹਿਰਾਂ 'ਤੇ ਵੀ ਔਰ ਰੇਡੀਓ ਪ੍ਰੋਗਰਾਮ ਉਡਾਉਣ 'ਤੇ ਵੀ, ਪਰ ਉਸ ਡਿਬੇਟ ਦਾ ਕੋਈ ਅੰਤ ਹੀ ਨਹੀਂ ਨਿਕਲਿਆ, ਪਰ ਮੁੱਦਾ ਚਾਹ ਦੀ ਜਿੱਤ 'ਤੇ ਆ ਕੇ ਖਤਮ ਹੋ ਗਿਆ। ਗੁਮਨਾਮ ਨੂੰ ਸਰੈਂਡਰ ਕਰਨਾ ਪਿਆ, ਤੁਸੀਂ ਫਿਰ ਕੌਫੀ ਚੱਕ ਲਿਆ ਹੋ।
1: ਗੱਲ ਇਹ ਆ ਜੀ,
0: ਪਹਿਲਾਂ ਤਾਂ ਸਵਾਗਤ ਤੁਹਾਡਾ ਜੀ।
1: ਥੈਂਕ ਯੂ ਤੁਹਾਡਾ, ਤੁਹਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ। ਅਸਲ 'ਚ ਗੱਲ ਇਹ ਆ ਪ੍ਰਭ ਜੀ, ਪਾਕਿਸਤਾਨ ਦੇ ਇੱਕ ਬਹੁਤ ਤਕੜੇ ਸ਼ਾਇਰ ਆ, ਉਹਨਾਂ ਨੇ ਚਾਹ ਔਰ ਲੱਸੀ ਦੇ ਉੱਪਰ ਨਾ ਜੀ ਬੜੀ ਇੱਕ ਵਧੀਆ ਕਵਿਤਾ ਲਿਖੀ, ਸਾਡੇ ਤੁਸੀਂ ਸੁਣੀ ਹੋਊਗੀ
0: ਜੀ।
1: ਉਹ ਮਤਲਬ ਆਪਾਂ ਨੂੰ ਜੇ ਮੌਕਾ ਲੱਗਾ ਤੁਸੀਂ ਜ਼ਰੂਰ ਸੁਣਾਇਓ, ਬਹੁਤ ਬਾ ਕਮਾਲ ਆ, ਮੈਂ ਲੱਭਦਾ ਵਾਂ। ਅਤੇ ਮਸਲਾ ਇਹ ਨਹੀਂ ਹੈਗਾ ਤੁਹਾਡੀ ਪਸੰਦ ਆ, ਤੁਸੀਂ ਜੋ ਵੀ ਚੀਜ਼ ਪਸੰਦ ਕਰਦੇ ਹੋ, ਕਈ ਹੁਣ ਕੌਫੀ ਪਸੰਦ ਕਰਦੇ ਆ, ਕਈ ਚਾਹ ਪਸੰਦ ਕਰਦੇ ਆ, ਬਾਕੀ ਸਰੋਤਿਆਂ ਨੇ ਅੱਜ ਸ਼ਮੂਲੀਅਤ ਨਹੀਂ ਕਰ ਪਾਉਣੀ ਫੋਨ ਦੇ ਕਰਕੇ, ਅਤੇ ਮੈਂ ਫਿਰ ਤੁਹਾਡੇ ਫੋਨ 'ਤੇ ਜੇ ਕਾਲ ਕਰ ਲੈਂਦੇ ਸ਼ਾਇਦ ਕੋਈ ਗੱਲ ਬਣ
0: ਜੀ। ਬਿਲਕੁਲ ਜੀ, 905-673 ਵਾਲੀ ਜਿਹੜੀ ਲਾਈਨ ਆ ਸਾਡੀ ਅੱਜ ਕੰਮ ਨਹੀਂ ਕਰ ਰਹੀ, ਸੋ ਕੋਸ਼ਿਸ਼ ਕਰਾਂਗੇ ਕਿ ਆਪਣੀਆਂ ਲਾਈਨਾਂ ਹੈੱਡ ਆਫਿਸ ਦੇ ਵਿੱਚ ਅਸੀਂ ਸਾਡੇ ਨਵੀਂ ਸਿੱਧੂ ਹੋਰਾਂ ਨੂੰ ਰਿਕੁਐਸਟ ਪਾ ਦਿੱਤੀ ਆ, ਸੋ ਜਲਦੀ ਜੇ ਫਿਕਸ ਹੋ ਗਿਆ ਤਾਂ ਤੁਹਾਡੇ ਨਾਲ ਰਾਬਤਾ ਦੁਆਰਾ ਕਰਾਂਗੇ। ਸੋ ਪੰਜਾਬੀ ਲਹਿਰਾਂ ਦੇ ਵਿੱਚ ਤੁਸੀਂ ਜੇ ਜ਼ਰੂਰੀ ਕਾਲ, ਸਾਡੇ ਜਿੰਨੇ ਵੀ ਸਪੋਂਸਰ ਸਾਹਿਬਾਨ ਨੇ ਉਹਨਾਂ ਵਾਸਤੇ ਮੈਂ ਨੰਬਰ ਦੇ ਦਿਆਂ, 407-870-0001 437-870-0001 'ਤੇ ਤੁਸੀਂ ਕਾਲ ਕਰਕੇ ਆਪਣੇ ਸੁਨੇਹੇ, ਆਪਣੇ ਸੁਝਾਵ ਪੰਜਾਬੀ ਲਹਿਰਾਂ ਤੱਕ ਭੇਜ ਸਕਦੇ ਹੋ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਚਾਹ ਅਤੇ ਕੌਫੀ ਦੀ ਲੜਾਈ ਅੱਜ ਫਿਰ ਚੱਲਣੀ ਆ, ਸੋ ਉਸ ਤੋਂ ਪਹਿਲਾਂ ਮੈਂ ਕੁਛ ਕੁ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਅਤੇ ਕਾਲ 'ਤੇ ਉੱਪਰ ਅਸੀਂ ਲੱਗੇ ਹੋਏ ਹਾਂ, ਆਈ ਨੋ ਕਿ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਆ, ਤੁਹਾਡੀਆਂ ਕਾਲਾਂ ਬਹੁਤ ਜ਼ਰੂਰੀ ਆ, ਤੁਹਾਡੇ ਨਾਲ ਜੁੜਨਾ ਬਹੁਤ ਜ਼ਰੂਰੀ ਆ, ਅਤੇ ਉਹਦੇ ਲਈ ਕਾਲਾਂ ਦਾ ਹੋਣਾ ਬਹੁਤ ਲਾਜ਼ਮੀ ਆ। ਸੋ ਗੱਲਾਂ ਬਾਤਾਂ ਕਰਦੇ ਹਾਂ, ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਵੀ ਦੇ ਦਈਏ।
2: The superstar, Ami Well. True Sound Live and Cellular Point present Ami Well live in Toronto. August 30 at Great Canadian Casino Resort. Ready ho jo, buy your tickets at ticketmaster.ca or call 647-964-8573.
3: 24 ghante 7 din khulla sabzi market restaurant and grocery store do locations to serve kar rahe ne sandalwood and mclaughlin 10 lormel gate ya poncho 10970 bramley road veg and non veg biryani buy one get one free chana bhatura buy one get one free fish pakora buy one get one free tandoori chicken leg buy one get one free mango lassi salt lassi mithi lassi buy one get one free har roz ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
3: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: ਬਿਲਕੁਲ ਸੰਧ ਸਾਹਿਬ, ਅਸੀਂ ਕਈ ਵਾਰ ਨਾ ਖੁਆਇਸ਼ਾਂ ਜ਼ਿਆਦੀਆਂ ਕਰਕੇ ਨਾ ਜ਼ਿੰਦਗੀ ਨੂੰ ਖਜਲ ਖੁਆਰ ਜ਼ਿਆਦਾ ਕਰ ਲੈਂਦੇ ਹਾਂ, ਪਰ ਜ਼ਿੰਦਗੀ ਇੱਕ ਐਸੀ ਖੂਬਸੂਰਤ ਡੈਸਟੀਨੇਸ਼ਨ ਆ ਕਿ ਜਿਹਦਾ ਵੀਜ਼ਾ ਸਾਨੂੰ ਇੱਕੋ ਵਾਰੀ ਮਿਲਿਆ, ਇਹ ਅਸੀਂ ਸਮਝ ਨਹੀਂ ਪਾਉਂਦੇ। ਅਸੀਂ ਸਾਰੀ ਉਮਰ ਹੀ ਭੱਜੇ ਭੱਜਦੇ ਰਹਿੰਦੇ ਹਾਂ, ਦੌੜਦੇ ਰਹਿੰਦੇ ਹਾਂ। ਦੇਖੋ, ਕੰਮ ਕਰਨਾ, ਮਿਹਨਤਾਂ ਕਰਨੀਆਂ, ਕਿਰਤ ਕਰਨੀ ਬਹੁਤ ਲਾਜ਼ਮੀ ਆ।
1: ਉਸ ਤੋਂ ਬਿਨਾਂ ਦੇਖੋ, ਸਭ ਤੋਂ ਜ਼ਿਆਦਾ ਚੰਗੀ ਗੱਲ ਹੈ ਕਿ ਤੁਸੀਂ ਭਾਵੇਂ ਤੁਹਾਡਾ ਪਰਿਵਾਰ ਹੈ ਚਾਹੇ ਤੁਸੀਂ ਬਿਜ਼ਨਸ ਕਰਦੇ ਹੋ, ਤੁਹਾਡੀ ਵਿਉਂਤਬੰਦੀ ਬਹੁਤ ਸਹੀ ਚਾਹੀਦੀ। ਤੁਹਾਡਾ ਜਿਹੜੀ ਵਿਉਂਤਬੰਦੀ ਹੈ ਕੰਮ ਦੀ
0: ਜੀ,
1: ਤੁਸੀਂ ਦੇਖੋ ਸਾਰੇ ਬੰਦੇ ਕੋਲ 24 ਘੰਟੇ ਆ, ਮੇਰੇ ਕੋਲ ਵੀ ਤੁਹਾਡੇ ਕੋਲ ਵੀ, ਪਰ ਉਹਨਾਂ 24 ਘੰਟਿਆਂ ਨੂੰ ਤੁਸੀਂ ਕਿੱਦਾਂ, ਮਤਲਬ ਮੈਨੂੰ ਕੰਮ, ਮੈਂ ਸਵੇਰੇ ਲਿਸਟ ਬਣਾਈ ਕਿ ਮੈਂ ਇੱਥੇ ਇੱਥੇ ਜਾਣਾ ਤੈਅ ਕਰ ਲਿਆ। ਇਹ ਨਾ ਹੋਵੇ ਕਿ ਪਹਿਲਾਂ ਤਾਂ ਮੈਂ ਨੌਰਥ ਵੱਲ ਜਾਵਾਂ, ਸਾਊਥ, ਫਿਰ ਨੌਰਥ ਆ। ਤੁਹਾਡਾ ਵਿਉਂਤਬੰਦੀ ਜਿਹੜੀ ਆ ਉਹ
0: ਪਲਾਨਿੰਗ
1: ਪਲਾਨਿੰਗ ਬਹੁਤ। ਮੈਂ ਤੁਹਾਨੂੰ ਇੱਕ ਗੱਲ ਸੁਣਾਊਂਗਾ,
0: ਮੈਂ ਤੁਹਾਨੂੰ ਕੀ, ਚਲੋ ਕੰਮ ਦੇ ਵਿੱਚ ਤੁਸੀਂ ਪਲਾਨ ਕਰ ਸਕਦੇ ਹੋ, ਪਰ ਤੁਹਾਨੂੰ ਕੀ ਲੱਗਦਾ ਕਿ ਜ਼ਿੰਦਗੀ ਸਾਰਾ ਕੁਝ ਪਲਾਨ 'ਤੇ ਖੜੀ ਹੈ? ਜ਼ਿੰਦਗੀ 'ਚ ਪਲਾਨ ਕੁਝ ਪਲਾਨਿੰਗ ਆਪਾਂ ਕਰਦੇ ਹਾਂ ਜਾਂ ਅਕਾਲ ਪੁਰਖ ਵੀ, ਕੁਦਰਤ ਵੀ ਕੁਛ ਤੈਅ ਕਰਦੀ ਹੈ?
1: ਕੁਦਰਤ ਦੇਖੋ, ਹਰ ਅਗਲੇ ਲੰਮੇ 'ਚ ਕੀ ਹੋਣਾ ਸਾਨੂੰ ਨਹੀਂ ਪਤਾ। ਸਾਡੀ ਲਾਈਫ 'ਚ ਇੰਨੀ ਅਨਸਰਟਨਿਟੀ ਆ ਕਿ ਸਾਨੂੰ ਨਹੀਂ ਪਤਾ ਕਿ ਅਸੀਂ ਚੱਲਦੇ ਹਾਂ ਗੱਡੀ 'ਚ ਕਿੱਥੇ ਇਨਵੋਲਵ ਹੋ ਜਾਣਾ, ਕੀ ਹੋਣਾ ਵਾ, ਇਹ ਮੈਂ ਸਹਿਮਤ ਹਾਂ। ਪਰ ਨਹੀਂ, ਤੁਸੀਂ ਇਹ ਵੀ ਨਹੀਂ ਛੱਡ ਸਕਦੇ ਵੀ ਹੁਣ ਆਪਾਂ ਕੱਲ੍ਹ ਗੱਲ ਕਰਦੇ ਸੀ ਕਿ ਜਿਹੜਾ ਪੈਸਾ ਨਾਲ ਨਹੀਂ ਜਾਂਦਾ, ਪਰ ਪੈਸੇ ਤੋਂ ਬਿਨਾਂ ਜ਼ਿੰਦਗੀ ਚੱਲਦੀ ਵੀ ਨਹੀਂ।
0: ਹਾਂ,
1: ਇਹ ਵੀ ਗੱਲ ਹੈਗੀ, ਨਾਲ ਨਹੀਂ ਜਾਂਦਾ, ਪਰ ਰੋਜ਼ਮਰੀ ਜ਼ਿੰਦਗੀ ਨੂੰ ਆਪਾਂ ਸਾਰੇ ਬੱਚੇ ਨੂੰ ਪੜ੍ਹਾਉਂਦੇ ਹਾਂ, ਕੱਲ੍ਹ ਨੂੰ ਵੱਡਾ ਹੋ ਕੇ ਇਹਨੇ ਕਮਾਈ ਕਿੱਦਾਂ ਕਰਨੀ, ਉਹਦੇ ਡੇ ਵਨ ਤੋਂ ਪਲਾਨਿੰਗ ਕਰਦੇ ਹਾਂ, ਚੰਗੇ ਸਕੂਲਾਂ 'ਚ ਪੜ੍ਹਾਉਂਦੇ ਹਾਂ, ਉਹਦੀ ਪਰਵਰਿਸ਼ ਕਰਦੇ, ਇਹ ਵੀ ਜ਼ਰੂਰੀ ਹੈ ਜੀ।
0: ਦੇਖੋ, ਬੜਾ ਲਿਖਿਆ ਗਿਆ ਕਿ ਕਹਿੰਦੇ ਕਿ ਪੈਸਾ ਸਾਰੀਆਂ ਖੁਸ਼ੀਆਂ ਨਹੀਂ ਦੇ ਸਕਦਾ, ਇਹ ਪਤਾ ਨਹੀਂ ਕਿਹਨੇ ਲਿਖਤਾ, ਇਹ ਮੈਨੂੰ ਤਾਂ ਲੱਗਦਾ ਕਿ ਇਹ ਕਿਸੇ ਮਹਾਤੜ ਬੰਦੇ ਨੇ ਲਿਖਿਆ ਹੋਣਾ।
1: ਨਹੀਂ, ਕਹਿੰਦੇ ਕਿ ਪੈਸਾ ਰੱਬ ਨਹੀਂ, ਪਰ ਪੈਸਾ ਰੱਬ ਤੋਂ ਘੱਟ ਵੀ ਨਹੀਂ,
0: ਘੱਟ ਵੀ ਨਹੀਂ, ਕਿਉਂਕਿ ਮੰਨ ਲਓ ਕਿ ਤੁਸੀਂ ਤੁਹਾਨੂੰ ਕੋਈ ਐਸੀ ਜ਼ਰੂਰਤ ਪੈ ਗਈ ਹੈ ਜਿਸ ਦੇ ਨਾਲ ਤੁਹਾਡੀ ਜਾਨ ਬਚ ਸਕਦੀ ਹੈ, ਅਤੇ ਉਹ ਪੈਸੇ ਤੋਂ ਬਿਨਾਂ ਹੋਰ ਕੋਈ ਨਹੀਂ ਪੂਰੀ ਕਰ ਸਕਦਾ।
1: ਬਿਲਕੁਲ,
0: ਬਿਮਾਰੀ ਆ, ਕੋਈ ਰੁਜ਼ਗਾਰ ਆ, ਕੋਈ ਬੱਚੇ ਨੇ ਤੁਹਾਡੇ ਨੇ ਚੰਗੀ ਯੂਨੀਵਰਸਿਟੀ ਜਾਣਾ, ਉਹ ਪੈਸੇ ਤੋਂ ਬਿਨਾਂ ਕਿਵੇਂ ਸੰਭਵ ਹੋਊਗਾ?
1: ਬਿਲਕੁਲ,
0: ਤੁਸੀਂ ਮੰਨ ਲਓ ਕਿ ਆਪਾਂ ਜੇ ਅਧਿਆਤਮਕ ਗੱਲ ਨਹੀਂ ਕਰਦੇ, ਆਪਾਂ ਦੁਨਿਆਵੀ ਖੁਸ਼ੀਆਂ, ਦੇਖੋ ਆਪਾਂ ਦੁਨੀਆਦਾਰੀ 'ਚ ਰਹਿੰਦੇ ਹਾਂ,
1: ਬਿਲਕੁਲ
0: ਦੁਨਿਆਵੀ ਖੁਸ਼ੀਆਂ ਤਾਂ ਪੈਸੇ ਨਾਲ ਮਿਲਣੀਆਂ
1: ਨਹੀਂ। ਖੁਸ਼ੀ ਦੇਖੋ, ਗੱਲ ਇਹ ਹੁੰਦੀ ਹੈ ਕਿ ਤੁਹਾਡੇ ਰੋਜ਼ਮਰਾ ਦੇ ਜਿਹੜੀ, ਦੇਖੋ ਹੁਣ ਤੁਹਾਡੀ ਇਕੱਲੇ ਇਕੱਲੇ ਸੈਕਿੰਡ ਵੀ ਜਿਹੜਾ ਨਾ ਉਹ ਪੈਸੇ ਦਾ ਖਰੀਦਿਆ ਹੋਇਆ,
0: ਜਿਹੜੀ
1: ਓਨਰ ਜਾ ਰਹੀ ਨਹੀਂ ਗੱਲਬਾਤ, ਉਹ ਤੁਹਾਡੀ ਇੱਕ ਇੱਕ ਚੀਜ਼ ਸੈਕਿੰਡ ਖਰੀਦਿਆ ਹੋਇਆ ਵਾ, ਤੁਸੀਂ ਪੇ ਕਰ ਰਹੇ ਹੋ,
0: ਤੁਸੀਂ ਪੈਸੇ ਤੋਂ ਯਾਦ ਕਰਾ ਤਾਂ ਸੁਨੇਹੇ ਵੀ ਦੇਣੇ। ਸੋ ਅੱਜ ਤਾਂ ਮੈਂ ਹੁਣ ਮੈਨੂੰ ਆਦਤ ਬਣੀ ਆ 905-673 ਕਹਿਣ ਦੀ, ਸੋ ਉਹ ਵੀ ਨਾਲ ਦੀ ਨਾਲ ਚੈੱਕ ਕਰਦੇ ਰਹਾਂਗੇ। ਸਾਡੇ ਨੰਬਰ ਜਦੋਂ ਵੀ ਕੰਮ ਕਰਨ ਲੱਗ ਗਏ, ਵਰਕਿੰਗ ਹੋ ਗਈਆਂ, ਉਹ ਵੀ ਤੁਹਾਨੂੰ ਸੁਨੇਹਾ ਦੇਵਾਂਗੇ, ਕਿਉਂਕਿ ਬਹੁਤ ਸਾਰੇ ਸਰੋਤੇ ਇਸ ਟਾਈਮ ਕਾਲ ਕਰ ਰਹੇ ਹੋਣੇ ਆ। ਸੰਤ ਸਾਹਿਬ, ਲੜਾਈ ਦੀ ਗੱਲ ਕਰਨੀ ਸੀ, ਤੁਸੀਂ ਕਾਫੀ ਲੈ ਕੇ ਆਏ ਹੋ ਫਿਰ, ਇਹ ਤੁਸੀਂ ਧੱਕਾ ਕਰ ਗਏ ਹੋ, ਤੁਸੀਂ ਰਾਤ ਵਾਲੀ ਗੱਲ ਆ ਗਏ ਹੋ ਦਿਲ 'ਤੇ।
1: ਨਹੀਂ ਜੀ, ਇਹੋ ਜਿਹੀ ਗੱਲ ਕੋਈ ਨਹੀਂ ਦਿਲ 'ਤੇ, ਮੈਂ ਤਾਂ ਰਾਤੀ
0: ਪਰ ਚਾਹ ਦੇ ਨਾਲ ਭਾਜੀ, ਕੋਈ ਦੇਖੋ ਚਾਹ ਦੇ ਮਾਮਲੇ ਦੇ ਵਿੱਚ ਉੱਥੇ ਤਾਂ ਆਪਣੀ ਹੋ ਜਾਣੀ ਲੜਾਈ, ਫਿਰ ਸਵੇਰੇ ਸਵੇਰੇ ਤਾਂ ਲੜਾਈ ਕਰਨਾ ਵੈਸੇ ਮਾੜਾ ਹੁੰਦਾ।
1: ਦੇਖੋ ਜੀ, ਮੈਂ ਕਹਿੰਦਾ ਵਾ, ਚਲੋ ਸਰੋਤੇ ਆਪਣੇ ਕਾਫੀ ਸਿਆਣੇ ਨੇ, ਚਾਹ ਤੇ ਤੁਸੀਂ ਕਿਸੇ ਨੂੰ ਨਹੀਂ ਸਾਧੇ, ਤੁਸੀਂ ਸਾਧੇ ਹੋ ਕਿਸੇ ਨੂੰ ਕਾਫੀ ਤੇ, ਜੇ ਤੁਸੀਂ ਕਿਸੇ ਨੂੰ ਕਾਫੀ ਤੇ ਸਾਧੇ ਹੋ ਨਾ, ਫਿਰ ਗੱਲ ਉੱਥੋਂ ਗਾਹ ਤੁਰਦੀ ਹੈ।
0: ਇਹ ਤਾਂ ਤੁਸੀਂ ਧੱਕਾ ਕਰ ਗਏ ਹੋ, ਅਰਜੈਂਟ ਲੋ ਲਓ, ਕੱਲ੍ਹ ਮੈਂ ਗਾਣਾ ਵੀ ਸੁਣਾਇਆ ਤੁਹਾਨੂੰ, ਉਹ ਕਹਿੰਦਾ ਕਿ ਕਾਫੀ ਨੂੰ ਗੋਲੀ ਮਾਰ, ਚਾਹ ਤੇ ਚਾਹ ਤਰ ਲਾ, ਫਿਰ ਆਵਾਂਗੇ।
1: ਨਹੀਂ, ਚਾਹ ਪੀਨੇ ਸਾਰੇ ਆਪਾਂ, ਹੁਣ ਸਾਡੇ ਅੰਮ੍ਰਿਤਸਰ ਕੇ ਸਿੰਧੀ ਕਾਫੀ ਹਾਊਸ ਸੀ, ਜਦੋਂ ਤੁਸੀਂ ਸਿੰਧੀ ਕਾਫੀ ਹਾਊਸ ਜਾਂਦੇ
0: ਹੋ, ਕਾਫੀਆਂ ਤਾਂ ਅੱਜ ਆਈਆਂ।
1: ਨਹੀਂ ਤੇ ਸਾਡੇ ਅੰਮ੍ਰਿਤਸਰ ਸਿੰਧੀ ਕਾਫੀ ਹਾਊਸ ਅੱਜ ਤੋਂ ਮੇਰੇ ਖਿਆਲ 50 ਸਾਲ ਪੁਰਾਣਾ।
0: 50 ਸਾਲ
1: ਜ਼ਿਆਦਾ ਹੋਊਗਾ, ਲਾਂਸ ਰੋਡ ਦੇ ਉੱਪਰ ਸਿੰਧੀ ਹਾਊਸ,
0: ਚਾਹ ਤਾਂ ਬਾਬੇ ਨਾਨਕ ਵੇਲੇ ਦੀ ਬਣੀ ਆ।
1: ਨਹੀਂ, ਜਦੋਂ ਤੁਸੀਂ ਕਾਫੀ ਤੇ ਜਾਂਦੇ ਹੋ ਨਾ ਜੀ, ਖਾਸ ਕਰਕੇ ਆਪਣੇ ਫੀਮੇਲ ਪਾਰਟਨਰ ਨਾਲ, ਉਹ ਫਿਰ ਗੱਲ ਜਿਹੜੀ ਤੁਰਦੀ ਹੈ ਨਾ, ਉਹ ਚਾਹ ਦੇ ਤੁਰਦੇ, ਫਿਰ ਕਾਫੀ ਦੇ ਦੋ ਵੀ, ਕਾਫੀ ਤੇ ਸੱਦਿਆ ਮੈਨੂੰ ਕਿਸੇ ਨੇ ਤੇ ਗੱਲ ਬਣਨੀ, ਉੱਥੋਂ ਜਾ ਕੇ ਸ਼ੁਰੂ ਹੋਣੀ ਸਰੋਤੇ। ਹੁਣ
0: ਇਹ ਮੁੱਦਾ ਤੁਸੀਂ ਫਿਰ ਉਲਝਾ ਲਿਆ, ਤੁਸੀਂ ਮੰਨਦੇ ਨਹੀਂ ਆ। ਦੇਖੋ ਭਾਈ, ਚਾਹ ਤਾਂ ਚਾਹ ਆ, ਚਾਹ ਤੁਸੀਂ ਕਹਿੰਦੇ ਹੋ ਕਿ ਇਸ਼ਕ ਮੁਹੱਬਤ ਪਿਆਰ ਦੀ ਗੱਲ ਚਾਹ ਤੋਂ ਨਹੀਂ ਸ਼ੁਰੂ ਹੋ ਸਕਦੀ, ਮੈਂ ਕਹਿੰਦਾ ਚਾਹ ਤੋਂ ਹੀ ਸ਼ੁਰੂ ਹੁੰਦੀ ਆ, ਕਾਫੀ ਤੇ ਤਾਂ ਅੱਜ ਕੱਲ੍ਹ ਦੇ ਨਿਆਣੇ, ਚਲੋ
1: ਇਹ ਵੀ ਗੱਲ ਸਾਡੇ ਇੱਥੇ ਨਾ ਜੀ, ਆਪਣੇ ਕਾਫੀ ਸ਼ੋਪ ਨੇ
0: ਜੀ,
1: ਅੰਮ੍ਰਿਤਸਰ ਜੰਕਸ਼ਨ ਟੀ ਹਾਊਸ ਆ, ਔਰ ਯਕੀਨ ਕਰਿਓ 10 ਮਿੰਟ ਲੈਂਦੇ ਚਾਹ ਬਣਾਉਣ ਲਈ, ਔਰ ਵਾਕਈ ਉਹ ਚਾਹ ਉੱਥੇ ਬਹੁਤ ਸਾਰੇ ਜੋੜੇ ਪੀਣ ਆਉਂਦੇ ਆ, ਮਤਲਬ ਆਪਣਾ ਨਬੇੜ ਹੈਗਾ ਵਾ, ਗਲਿੰਗ ਵਾਲਾ ਜਿਹੜਾ ਜਿਸੇ ਏਅਰ ਆਪਣਾ ਦਫ਼ਤਰ ਵੀ ਹੈਗਾ, ਮੇਰੇ ਖਿਆਲ ਇਹਨਾਂ ਦਾ ਕੈਨੇਡਾ ਦਾ ਹੈਗਾ ਜਿਹੜਾ ਆਫਿਸ, ਤੇ ਉੱਥੇ ਬਹੁਤ ਸਾਰੇ ਲੋਕੀ ਚਾਹ, ਤੁਹਾਡੇ ਦੋਸਤ ਮਿੱਤਰ ਸ਼ਾਮੀ ਆਉਂਦੇ, ਨਾਲੇ ਤੇ ਚਾਹ ਪੀ ਕੇ ਜਾਂਦੇ, ਨਾਲੇ ਸੈਰ ਸਪਾਟਾ ਕਰਕੇ ਜਾਂਦੇ,
0: ਚਾਹ ਦੀਆਂ ਚੁਸਕੀਆਂ ਦੇ ਨਾਲ ਜਿਹੜੀ ਸੱਜਣਾਂ ਦੇ ਨਾਲ ਗੱਲਬਾਤ ਹੋ ਜਾਣੀ, ਉਹ ਕਾਫੀ ਕਿੱਥੇ ਮੁਕਾਬਲਾ ਕਰਨਾ।
1: ਕਹਿੰਦਾ ਹੁੰਦਾ ਕਿ ਪਹਿਲੀ ਗੱਲ ਮੈਂ ਚਾਹ ਨਹੀਂ ਪੀਂਦਾ, ਦੂਜੀ ਗੱਲ ਮੈਂ ਇਕੱਲਾ ਚਾਹ ਨਹੀਂ ਪੀਂਦਾ।
0: ਸਰ ਸਾਹਿਬ ਦੇਖੋ, ਚਾਹ ਦੇ ਮਾਮਲੇ 'ਚ ਰਾਤ ਵੀ ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਚਾਹ ਤਾਂ ਸਾਨੂੰ ਤਾਂ ਗੁੜਤੀ ਵੀ ਚਾਹ ਦੀ ਮਿਲੀ ਹੋਈ ਆ, ਅਤੇ ਚਾਹ ਦੇ ਨਾਲ ਅਸੀਂ ਕਿਵੇਂ, ਚਾਹ 'ਤੇ ਬੜੀ ਖੂਬਸੂਰਤ ਸੌਂਗ ਆ, ਰਾਤ ਡਿਬੇਟ ਦੇ ਵਿੱਚ ਵੇਖ ਲਓ, ਜਵਾਨ ਤਾਂ ਜ਼ਬਤ ਹੋ ਗਈਆਂ ਗੁਮਨਾਮ ਦੀਆਂ, ਸਿਰਫ ਦੋ ਵੋਟਾਂ ਮਿਲੀਆਂ ਜੀ ਸਵੇਰੇ, ਤੁਸੀਂ ਵੀ ਅੱਜ ਕਾਫੀ ਲੈ ਆਓ, ਤੁਸੀਂ ਲੈ ਆਓ ਜਾਣ ਕੇ, ਤੁਸੀਂ ਲਾ ਲਈ ਦਿਲ ਤੇ ਗੱਲ, ਤੁਸੀਂ ਕਿਹਾ ਸਾਡੀ ਕਾਫੀ ਨੂੰ ਅਸੀਂ ਥੱਲੇ ਕਰਤਾ, ਪਰ ਮੈਂ ਕਹਿੰਦਾ ਚਾਹ ਦਾ ਕੋਈ ਮੁਕਾਬਲਾ ਹੈ ਨਹੀਂ।
1: ਮੈਂ ਦੇਖੋ ਸਵੇਰੇ ਉੱਠ ਕੇ ਚਾਹ ਬਣਾਉਣਾ
0: ਜੀ ਜੀ,
1: ਤੇ ਚਾਹ ਵੇਖੋ ਕਿੱਦਾਂ, ਅੱਧਾ ਕੱਪ ਪਾਣੀ ਦਾ ਪਾ ਕੇ ਜੀ, ਦੋ ਇਲਾਚੀਆਂ, ਸਿਨਾਮਿਨ, ਜਵੈਣ ਕੁੱਟ ਕੇ, ਲੌਂਗ ਪਾ ਕੇ, ਇੱਕ ਤੇ ਉਹ ਨਾਲ ਸਾਡੇ ਇੱਕ ਪਾਊਡਰ ਬਣਿਆ ਥੋੜਾ ਜਿਹਾ ਸਾਰੇ ਮਸਾਲਿਆਂ ਦਾ, ਉਹ ਪਾ ਕੇ ਅੱਧਾ ਕੱਪ ਦੁੱਧ, ਅੱਧਾ ਪਾਣੀ ਐਨ ਕਾੜ ਕੇ ਚਾਹ ਪੀਣੀ ਸਵੇਰੇ, ਉਸ ਤੋਂ ਬਾਅਦ ਕੀ ਸਾਰੇ ਕੰਮ ਬਾਅਦ ਚ ਕਰ।
0: ਦੇਖੋ ਪੀਣੇ ਆਸ਼ਕ ਤੁਸੀਂ ਚਾਹ ਦਿਓ, ਤਰੀਫਾਂ ਤੁਸੀਂ ਕਾਫੀ ਦੀਆਂ, ਸਮਝ ਸਮਝ ਇਹ ਗੱਲਾਂ ਚੰਗੀਆਂ ਨਹੀਂ ਆ, ਚਾਹ ਦੀ ਕੋਈ ਰੀਸ ਨਹੀਂ ਆ।

0: ਸੋ ਅੱਜ ਥੋੜ੍ਹਾ ਜਿਹਾ ਮੁੱਦਾ ਸਾਡਾ ਫੇਰ ਉਲਝ ਗਿਆ ਆ। ਕੱਲ੍ਹ ਦੀ ਜਿਹੜੀ ਤੰਦ ਤਾਣੀ ਸਾਡੀ ਉਲਝੀ ਆ, ਚਾਹ ਅਤੇ ਕੌਫੀ ਦੀ ਲੜਾਈ ਵਾਲੀ। ਦੇਖੋ ਕੁਛ ਸਰੋਤੇ ਕਹਿ ਰਹੇ ਆ ਕਿ ਕੌਫੀ ਭਾਈ ਕੌਫੀ ਆ, ਕਹਿੰਦੇ ਕੌਫੀ ਮਾਡਰਨ ਆ, ਅਤੇ ਚਾਹ ਕਹਿੰਦੇ ਚਾਹ ਪੁਰਾਣੀ ਆ, ਚਾਹ ਓਲਡ ਹੋ ਚੁੱਕੀ ਆ। ਚਾਹ ਓਲਡ ਜਨਰੇਸ਼ਨ ਦੀ ਗੱਲ ਆ ਯਾਰ, ਸਾਨੂੰ ਓਲਡ ਕਹਿਤਾ ਯਾਰ, ਇੱਦਾਂ ਕਿੱਦਾਂ? ਚਾਹ ਤਾਂ ਐਵਰ ਗ੍ਰੀਨ ਆ ਸੰਧੂ ਸਾਹਿਬ।
1: ਬਿਲਕੁਲ, ਉਹ ਗੱਲ ਚਿੱਤੇ ਆ ਗਈ ਨਾ ਜੀ, ਕਹਿੰਦਾ ਚਾਹ ਦਾ ਕੱਪ ਹੋਵੇ,
0: ਹਾਂ
1: ਗੱਪ ਛੱਪ ਹੋਵੇ, ਖੱਪ ਨਾ ਹੋਵੇ, ਲਾਗੇ ਬੈਠਾ ਸੱਜਣ ਸੱਜਣ ਹੋਵੇ,
0: ਸੱਪ ਨਾ ਹੋਵੇ,
1: ਸੱਪ ਨਾ
0: ਹੋਵੇ। ਤੁਹਾਡੀ ਸ਼ਾਇਰੀਆਂ ਸਭ ਚਾਹ ਵਾਲੀਆਂ, ਮੁਹੱਬਤ ਤੁਹਾਡੀ ਚਾਹ ਵਾਲੀ ਆ, ਤੇ ਵੋਟ ਤੁਸੀਂ ਕੌਫੀ ਨੂੰ। ਮਹਾਰਾਜ ਇਹ ਗੱਲਾਂ ਚੰਗੀਆਂ ਨਹੀਂ ਆ। ਦੇਖੋ ਚਾਹ ਤੇ ਤਾਂ ਇੰਨਾ ਇੰਨਾ ਖੂਬਸੂਰਤ ਲਿਖਿਆ ਗਿਆ, ਇੰਨੇ ਸ਼ਾਇਰਾਂ ਨੇ ਲਿਖਿਆ, ਵਿੱਚੋਂ ਮੈਂ ਵੀ ਕੁਛ ਲਿਖਤਾ।
1: ਕਿਆ ਬਾਤ,
0: ਮੈਂ ਵੀ ਫਿਰ ਸੁਣਾ ਦਿਆਂ ਹੁਣ ਚਾਹ ਤੇ ਗੱਲਬਾਤ। ਮੈਂ ਕਿਹਾ ਕਿ ਗੱਲਾਂ ਬਹੁਤ ਜੁੜ ਗਈਆਂ ਨੇ,
1: ਇਰਸ਼ਾਦ
0: ਗੱਲਾਂ ਬਹੁਤ ਜੁੜ ਗਈਆਂ ਨੇ, ਕਰਾਂਗੇ ਉਸ ਦਿਨ ਕਿ ਉਵੇਂ ਤੂੰ ਚੁੰਨੀ ਦੇ ਖੂੰਜੇ ਨੂੰ ਉਂਗਲਾਂ ਦੁਆਲੇ ਘੁਮਾਏਂਗੀ। ਗੱਲਾਂ ਬਹੁਤ ਜੁੜ ਗਈਆਂ ਨੇ, ਕਰਾਂਗੇ ਰੱਜ ਕੇ ਉਸ ਦਿਨ ਕਿ ਉਵੇਂ ਚੁੰਨੀ ਦੇ ਖੂੰਜੇ ਨੂੰ ਉਂਗਲਾਂ ਦੁਆਲੇ ਘੁਮਾਏਂਗੀ। ਹੁੰਦਾ ਨਾ ਕਿ ਜਦੋਂ ਆਪਾਂ ਕਿਸੇ ਸੱਜਣ ਪਿਆਰੇ ਨੂੰ ਮਿਲਦੇ ਹਾਂ ਤੇ ਸੰਗ ਦੇ ਨਾਲ ਚੁੰਨੀ ਨੂੰ ਇੱਦਾਂ,
1: ਨਹੀਂ ਨਹੀਂ ਜਿਹੜੀ ਚੁੰਨੀ ਮਾੜੀ ਦੰਦਾਂ ਲੜਾ ਕੇ ਕੁੜੀ ਸ਼ਰਮ ਜੀ ਕਰਦੀ ਹੈ, ਮੂੰਹ ਠਾਹ ਨੂੰ ਕਰਕੇ,
0: ਉਹ ਹੋਰ ਚੀਜ਼ ਆ। ਇਹ ਇਹ ਜਿਹੜੀ ਚੁੰਨੀ ਨੂੰ ਉਂਗਲਾਂ ਨਾਲ ਘੁਮਾਉਣਾ, ਇਹ ਸੰਗ ਹੋਰ ਚੀਜ਼ ਆ। ਇਹ ਆ ਅਣਜਾਣ ਦੇ ਵਿੱਚ ਕਰਨਾ, ਸੰਗ ਦੀਆਂ ਮਤਲਬ ਝਿਜਕ ਦੇ ਵਿੱਚ, ਇਹ ਝਿਜਕ ਹੁੰਦੀ ਆ। ਸੋ ਪਹਿਲੀ ਵਾਰੀ ਮਿਲਣਾ ਤੇ ਉਹ ਝਿਜਕ ਵਾਲੀ ਚੁੰਨੀ ਦੇ ਖੂੰਜੇ ਨੂੰ ਘੁਮਾਉਣਾ, ਤੇ ਜਿਹੜੀ ਚੁੰਨੀ ਦੰਦ ਥੱਲੇ ਲੈਣੀ ਆ, ਉਹ ਉਸ ਤੋਂ ਬਾਅਦ ਦਾ ਸਫ਼ਰ ਆ, ਉਹ ਮਿਲਣ ਤੋਂ ਬਾਅਦ ਦਾ ਜਿਹੜਾ ਦੌਰ ਆ ਨਾ, ਉਹ ਸ਼ਾਇਰ ਉੱਥੇ ਲੈ ਕੇ ਲਿਖਦੇ ਆ। ਸੋ ਕਹਿੰਦੇ ਗੱਲਾਂ ਬਹੁਤ ਜੁੜ ਗਈਆਂ ਨੇ। ਇਹ ਗੱਲ ਉਦੋਂ ਦੀ ਆ ਕਿ ਜਦੋਂ ਤੁਸੀਂ ਆਪਣੇ ਆਪ ਸਕੂਲ ਮੁਹੱਬਤ ਕਾਲਜ ਵਾਲਾ ਪਿਆਰ, ਤੇ ਤੁਸੀਂ ਫਿਰ ਉਹ 20-25 ਸਾਲਾਂ ਬਾਅਦ ਕਿਸੇ ਨੂੰ ਮਿਲਣਾ, ਮਤਲਬ ਉਹ ਪਿਆਰ ਹੋ ਗਿਆ ਹੁਣ ਥੋੜਾ ਜਿਹਾ, ਜਿਹਨੂੰ ਕਹੀਏ ਕਿ ਮਚਿਓਰ
1: ਮਚਿਓਰ,
0: ਪਰ ਵਿਆਹ ਸ਼ਾਦੀ ਨਹੀਂ ਕੀਤੀ,
1: ਵੇਟ ਦੇ ਸ਼ਾਦੀ ਨਹੀਂ ਕੀਤੀ, ਪਰ ਪਿਆਰ ਮਚਿਓਰ ਕਿੱਦਾਂ ਹੋਇਆ ਜੀ? ਫਿਰ
0: ਪਿਆਰ ਉਮਰ ਮਚਿਓਰ ਹੋਈ ਨਾ,
1: ਉਮਰ ਮਚਿਓਰ ਹੋ,
0: ਤੇ ਨਾਲ ਪਿਆਰ ਵੀ ਮਚਿਓਰ ਹੋ ਗਿਆ ਨਾ,
1: ਪਿਆਰ ਵੀ ਮਚਿਓਰ ਹੋ।
0: ਸੋ ਇਹ ਬਚਪਨ ਦਾ ਪਿਆਰ, ਜਵਾਨੀ ਦਾ ਪਿਆਰ, ਜਦੋਂ ਤੁਸੀਂ 30-40 ਸਾਲ ਬਾਅਦ ਕਿਸੇ ਨੂੰ ਮਿਲਦੇ ਹੋ, ਤੇ ਉਦੋਂ ਦੀ ਗੱਲ ਆ ਕਿ ਗੱਲਾਂ ਬਹੁਤ ਜੁੜ ਗਈਆਂ ਨੇ, ਰੱਜ ਕੇ ਕਰਾਂਗੀ ਉਸ ਦਿਨ। ਪਰ ਦੱਸ ਕਿ ਉਵੇਂ ਹੀ ਚੁੰਨੀ ਦੇ ਖੂੰਜੇ ਨੂੰ ਉਂਗਲਾਂ ਦਵਾਲੇ ਘੁਮਾਏਂਗੀ ਤੂੰ, ਆਵਾਂਗੇ ਇੱਕ ਦਿਨ ਤੇਰੇ ਹੱਥ ਦੀ ਚਾਹ ਪੀਣ,
1: ਮੁਕਰਰ
0: ਆਵਾਂਗੇ ਇੱਕ ਦਿਨ ਤੇਰੇ ਹੱਥ ਦੀ ਚਾਹ ਪੀਣ, ਪਰ ਵਾਅਦਾ ਕਰ ਇਲਾਚੀ ਮੂੰਹ ਨਾਲ ਤੋੜ ਕੇ ਪਾਏਂਗੀ ਤੂੰ।

0: ਆ ਪੀਣ ਪਰ ਵਾਅਦਾ ਕਰ ਅਲੈਚੀ ਮੂੰਹ ਨਾਲ ਤੋੜ ਕੇ ਪਾਏਗੀ ਤੂੰ।
1: ਬਹੁਤ ਮੈਂ ਤੁਹਾਨੂੰ ਸਮਝ ਬੜੀ ਪਿਆਰੀ ਹੈ। ਬਰਸੋਂ ਕੇ ਇੰਤਜ਼ਾਰ ਕਾ ਇਲਜ਼ਾਮ ਲਿਖ ਦਿਆ, ਕਾਗਜ਼ ਪਰ ਸ਼ਾਮ ਕਾਟ ਕਰ ਫਿਰ ਸ਼ਾਮ ਲਿਖ ਦਿਆ, ਬਿਖਰੀ ਪੜੀ ਥੀ ਟੂਟ ਕਰ ਕਲੀਆਂ ਜ਼ਮੀਨ ਪਰ, ਤਰਦੀਪ ਦੇਖ ਕੇ ਤੇਰਾ ਨਾਮ ਲਿਖ ਦਿਆ।
0: ਕਿਆ ਬਾਤ ਹੈ ਜੀ, ਕਿਆ ਬਾਤ ਸੰਤ ਸਾਹਿਬ। ਦੇਖੋ ਚਾਹ 'ਤੇ ਤਾਂ ਬੜਾ ਪਿਆਰਾ ਪਿਆਰਾ ਲਿਖਿਆ ਗਿਆ, ਅਤੇ ਚਾਹ ਨੂੰ ਆਪਾਂ ਮਾੜਾ ਕਹਿ ਕਿਵੇਂ ਸਕਦੇ ਹਾਂ। ਸੋ ਚਾਹ ਬਈ ਆਲਵੇਜ਼ ਵਿਨਰ ਆ। ਅੱਜ ਦਾ ਕੌਲਾਂ ਬੰਦ ਆ, ਨਹੀਂ ਚਾਹ ਦੇ ਆਸ਼ਕਾਂ ਦੀ ਲੈਨ ਹੀ ਟੁੱਟਣੀ ਸੀ।
1: ਬੜਾ ਪਿਆਰਾ ਹਿੰਦੀ ਗਾਣਾ, ਮੰਮੀ ਨੇ ਚਾਹ ਪੇ ਬੁਲਾਇਆ,
0: ਮੰਮੀ ਨੇ ਚਾਹ ਪੇ ਬੁਲਾਇਆ। ਹਾਂ ਅੱਛਾ, ਕੱਲ੍ਹ ਵੀ ਮੈਨੂੰ ਸਰੋਤਿਆਂ ਨੇ ਉਹ ਕੀਤਾ ਕਿ ਅੱਛਾ ਉਹ ਸੁਣੀਏ ਗਾਣਾ, ਪੰਜਾਬੀ ਲਹਿਰਾ ਹੋਵੇ ਅਤੇ ਉਹ ਗਾਣਾ ਨਾ ਚੱਲੇ, ਕਿਉਂਕਿ ਆਪਾਂ
1: ਮੰਮੀ ਚਾਹ ਤੇ ਬਣਾਉਂਦੇ ਆ, ਫਿਰ ਸਮਝੋ ਗੱਲ
0: ਗੱਲ ਪੱਕੀ
1: ਪੱਕੀ।
0: ਅੱਛਾ ਕੱਲ੍ਹ ਵੀ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਭਾਈ ਕੌਫੀ ਜਿਵੇਂ ਮਰਜ਼ੀ ਆ, ਪਰ ਜਦੋਂ ਗੱਲ ਪੱਕੀ ਹੁੰਦੀ ਉਦੋਂ ਚਾਹ ਹੀ ਬਣਦੀ ਆ।
1: ਬਿਲਕੁਲ ਸਹੀ ਗੱਲ,
0: ਉਦੋਂ ਚਾਹ ਤੇ ਬੁਲਾਇਆ ਜਾਂਦਾ।
1: ਕੌਫੀ ਆਪਾਂ ਨਾ ਉਦੋਂ ਪਿਓਨੇ ਕਿਹਾ ਜਦੋਂ ਸਾਡੀ ਉਹਨਾਂ ਨਾਲ ਹੋਰ ਸਾਂਝ ਪੱਕੀ ਹੋ ਜਾਂਦੀ ਵੀ ਅੱਜ ਆਪਾਂ ਬਹਿ ਕੇ ਕੌਫੀ ਪੀਂਦੇ ਹਾਂ। ਪਿਓਨੇ ਚਾਹ ਪੀ ਲਾ,
0: ਤੁਸੀਂ ਕੌਫੀ ਦਾ ਖੇੜਾ ਛੱਡਦੇ ਨੀ ਕੁੱਲ ਮਿਲਾ ਕੇ।

0: ਸੋ 905-673-3337 ਵਾਲਾ ਨੰਬਰ ਅੱਜ ਅਨਫੋਰਚੁਨੇਟਲੀ ਨੋਟ ਵਰਕਿੰਗ। ਸੋ ਜੇ ਕਿਸੇ ਨੇ ਕੋਈ ਜ਼ਰੂਰੀ ਗੱਲਬਾਤ ਕਰਨੀ ਹੈ, ਕੋਈ ਸੁਨੇਹਾ ਸਾਡੇ ਸਪੋਂਸਰ ਸਾਹਿਬਾਨ ਇਸ ਟਾਈਮ ਸੁਣ ਰਹੇ ਨੇ, ਤੁਸੀਂ ਚਾਹ 'ਤੇ ਗੱਲਬਾਤ ਕਰਨੀ ਹੈ, ਚਾਹ ਨੂੰ ਵੋਟ ਪਾਉਣੀ ਹੈ ਜਾਂ ਕੌਫੀ ਨੂੰ ਵੋਟ ਪਾਉਣੀ ਹੈ, ਤੁਸੀਂ ਮੈਨੂੰ ਰੇਡੀਓ ਉਡਾਨ 'ਤੇ DM ਕਰ ਦਿਓ। ਇਸ ਟਾਈਮ ਰੇਡੀਓ ਉਡਾਨ ਮੇਰਾ ਓਪਨ ਆ ਅਤੇ ਉਹ 'ਤੇ ਵੀ ਗੱਲਬਾਤ ਕਰ ਲਾਂਗੇ। ਨਾਲ ਦੀ ਨਾਲ ਅਸੀਂ ਤੁਸੀਂ ਮੈਨੂੰ DM ਕਰ ਸਕਦੇ ਹੋ 437-870-0001 'ਤੇ, 437-870-0001 'ਤੇ, ਔਰ ਬਹੁਤ ਸਾਰੇ ਸੁਨੇਹੇ ਤੁਹਾਡੇ ਨਾਲ ਰੂਬਰੂ ਕਰਨੇ ਆ। ਐਰਨ ਮਿਲ ਐਕਰਾ, ਤੁਸੀਂ ਬਈ ਐਕਰਾ ਦੀਆਂ ਗੱਡੀਆਂ ਲੈਣੀਆਂ ਤਾਂ ਐਰਨ ਮਿਲ ਐਕਰਾ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਟੌਪ ਦੀਆਂ ਗੱਡੀਆਂ ਹੁੰਦੀਆਂ ਐਰਨ ਮਿਲ ਐਕਰਾ ਦੀਆਂ, ਅਤੇ ਐਰਨ ਮਿਲ ਐਕਰਾ 905-828-5800, 905-828-5800 ਐਰਨ ਮਿਲ ਐਕਰਾ ਨਾਲ ਦੀ। ਹਰਪ੍ਰੀਤ ਸੈਣੀ ਹੁਣ ਦਾ ਮੈਸੇਜ ਤੁਹਾਨੂੰ ਦਈਏ, ਹਰਪ੍ਰੀਤ ਸੈਣੀ ਜੀ ਔਲਕਨ ਇੰਸ਼ੋਰੈਂਸ ਤੋਂ ਤੁਹਾਡੇ ਨਾਲ ਸੇਵਾਵਾਂ ਦਿੰਦੇ ਨੇ, ਇੰਸ਼ੋਰੈਂਸ ਦੀਆਂ ਲੰਬੇ ਸਮੇਂ ਤੋਂ ਕਮਿਊਨਿਟੀ ਨੂੰ ਸਰਵ ਕਰਦੇ ਆ ਰਹੇ ਨੇ। ਹਰਪ੍ਰੀਤ ਸੈਣੀ ਜੀ, ਡਿਸਬਿਲਟੀ, ਕ੍ਰਿਟੀਕਲ ਇਲਨੈਸ ਜਾਂ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਮੁਕਦੀ ਗੱਲ ਕਿ ਇੰਸ਼ੋਰੈਂਸ ਦੇ ਮਸਲੇ ਦੇ ਵਿੱਚ ਕੋਈ ਵੀ ਗੱਲਬਾਤ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਅਵੇਅਰਨੈਸ ਦਾ ਸਵਾਲ, ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣਾਂ ਨੂੰ ਲਾਉਣੀ ਹੈ ਕਾਲ 416-817-6500, 416-817-6500, ਹਰਪ੍ਰੀਤ ਸੈਣੀ ਹੁਣਾਂ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਸੰਧੂ ਸਾਹਿਬ,
1: ਚਾਹ ਦਾ ਅੰਦਾਜ਼ ਕੀ ਹੁੰਦਾ? ਪਹਿਲਾਂ ਜਦੋਂ ਸਾਡੇ ਸਮਿਆਂ ਦੀ ਗੱਲ ਹੁੰਦੀ ਹੈ, ਮਤਲਬ ਅਸੀਂ ਤਾਂ ਖੈਰ ਸਾਡੇ ਬਜ਼ੁਰਗ, ਚਾਹ ਕੱਪ ਦਾ ਰਿਵਾਜ਼ ਨਹੀਂ ਸੀ ਹੁੰਦਾ
0: ਜੀ,
1: ਗੜਵੀ ਹੁੰਦੀ ਸੀ ਅਤੇ ਨਾਲ ਗੜਵੀ ਦਾ ਕੌਲੀ,
0: ਇੱਕ ਤੁੰਬਾ ਵੀ ਹੁੰਦਾ ਸੀ।
1: ਹਾਂ, ਫਿਰ ਦੇਖੋ ਮੈਂ ਤੁਹਾਨੂੰ ਦੱਸਦਾ, ਜਿਹੜੇ ਬਹੁਤ ਰੋਇਲ ਫੈਮਲੀਆਂ ਨੇ ਉਹਨਾਂ ਦਾ ਜਿਹੜਾ ਚਾਹ ਪਰੋਸਣ ਦਾ ਅੰਦਾਜ਼ ਆ, ਤੁਸੀਂ ਵੀ ਦੇਖਿਆ ਹੋਊਗਾ ਕੇਤਲੀ, ਔਰ ਕੇਤਲੀ 'ਚ ਇਕੱਲੀ ਚਾਹ ਬਿਨਾਂ ਦੁੱਧ ਤੋਂ, ਦੁੱਧ ਵੱਖਰਾ, ਖੰਡ ਵੱਖਰੀ, ਕੁਆਟਰ ਪਲੇਟ ਔਰ ਛੋਟਾ ਚਮਚਾ, ਔਰ ਪਲੇਟ ਚ ਕੱਪ ਰੱਖ ਕੇ ਤੁਹਾਨੂੰ ਜਿਹੜਾ ਚਾਹ ਪਰੋਸਣ ਦਾ ਅੰਦਾਜ਼ ਆ ਨਾ, ਕਈ ਪਰਿਵਾਰਾਂ ਦੇ ਵਿੱਚ ਜਿਹੜੇ ਮਤਲਬ
0: ਅੱਜ ਨਹੀਂ ਹੈਗਾ
1: ਹੈਗਾ ਵਾ, ਪਰ ਦੇਖੋ ਹੁਣ ਇੱਥੇ ਥੋੜਾ ਆਪਾਂ ਨੂੰ ਉਹ ਸਮਾਂ ਨਹੀਂ ਮਿਲਦਾ ਜਿਹੜੇ ਰੋਇਲ ਫੈਮਿਲੀ ਜਿੱਥੇ।
0: ਮੈਂ ਨਾ ਆਪਣੇ ਨਾਨਾ ਜੀ ਦੇ ਘਰੇ ਆ, ਸੇਮ ਚੀਜ਼ਾਂ, ਉਹ ਕੇਤਲੀਆਂ, ਉਹ ਭਾਂਡੇ ਬਣੇ, ਉਹ ਯਾਰ ਕਿਆ ਕਿਆ ਖੂਬਸੂਰਤ ਅੰਦਾਜ਼ ਹੁੰਦਾ ਸੀ, ਨਿੱਕੇ ਨਿੱਕੇ ਕੇਤਲੀਆਂ। ਅੱਛਾ, ਕੱਪ ਬੜੇ ਪਿਆਰੇ ਹੁੰਦੇ ਸੀ, ਕਰੋਕਰੀ ਜਿਹੜੀ ਹੁੰਦੀ, ਅੱਜ ਕੱਲ੍ਹ ਤਾਂ ਡੈਕੋਰੇਸ਼ਨ ਵਾਸਤੇ ਵਰਤੀਆਂ ਜਾਂਦੀਆਂ।
1: ਫਿਰ ਉੱਥੇ ਤੁਸੀਂ ਦੇਖੋ ਜਿਹੜੇ ਬਹੁਤ ਰੋਇਲ ਫੈਮ, ਉਹਨਾਂ ਦੇ ਨਾ ਇੱਕ ਛੋਟੀ ਡੋਲੀ ਹੁੰਦੀ ਹੈ ਬੜੀ ਖੂਬਸੂਰਤ ਸਜਾਈ ਹੁੰਦੀ, ਫਿਰ ਉੱਥੇ ਰੱਖ ਕੇ ਲੈ ਕੇ ਆਉਂਦੇ ਆ। ਅਤੇ ਬਾਕੀ ਜਿੱਦਾਂ ਆਪਾਂ ਕਹਿ ਸਕਦੇ ਹਾਂ, ਜਦੋਂ ਜਾਂ ਆਪਾਂ ਲੜਕੀ ਵੇਖਣ ਜਾਂਦੇ ਹਾਂ ਅਤੇ ਲੜਕੀ

0: ਚਾਹ ਲੈ ਕੇ ਜਦੋਂ ਆਉਂਦੀ ਆ ਥੋੜ੍ਹਾ ਜਿਹਾ ਸ਼ਰਮਾਉਂਦੀ ਵੀ ਆ, ਅਤੇ ਉਹ ਲੰਮੇ ਵੀ ਬੜੇ ਮਤਲਬ ਯਾਦ
1: ਅੱਛਾ ਉਦੋਂ ਵੀ ਜਦੋਂ ਜਦੋਂ ਕਹਿੰਦੇ ਕਿ ਜਾ ਬਈ ਪੁੱਤ
0: ਚਾਹ
1: ਦੇਖਣਾ ਚਾਹ ਲੈ ਕੇ ਜਾ, ਉਹ ਇੱਕ ਵੱਖਰਾ ਹੀ ਤਰ੍ਹਾਂ ਦਾ ਮੂਮੈਂਟ ਹੁੰਦੀ ਆ।
0: ਬਿਲਕੁਲ
1: ਉਦੋਂ ਫਿਰ ਚਾਹ ਹੀ ਹੁੰਦੀ ਆ, ਕਾਫੀ ਨਹੀਂ ਹੁੰਦੀ, ਸਾਨੂੰ ਸਮਝ
0: ਤੁਹਾਡੇ ਵਰਗੇ ਤਾਂ ਵਾ ਲੋਕਾਂ ਘਰ ਚਾਹ ਚੂ ਪੀ ਕੇ ਤੇ ਮੁੜ ਕੇ ਕਿਤੇ ਫੈਸਲਾ ਹੀ ਲੈਂਦੇ।
1: ਉਹ ਵੀ ਹੁੰਦੇ ਵਿਚਾਰੇ ਕਈ ਕਿਸਮਤ ਦੇ ਮਾਰੇ। ਸੋ ਸੋ ਤੁਸੀਂ 437 800 0001 ਤੇ ਤੁਹਾਨੂੰ ਨਾ ਦੱਸੀਏ ਯਾਰ ਖੂਬਸੂਰਤ ਜੀ, ਤੁਹਾਨੂੰ ਨਿਊਜ਼ ਦਈਏ।

ਇਹ ਸਰਦਾਰ ਮੁੰਡਾ ਐਮੀ ਵਿਰਕ 30 ਅਗਸਤ ਨੂੰ ਪਹੁੰਚ ਰਿਹਾ ਜੀ ਦ ਗ੍ਰੇਟ ਕੈਨੇਡੀਅਨ ਥੀਏਟਰ ਟੋਰਾਂਟੋ ਕਸੀਨੋ ਵਾਲੇ ਥੀਏਟਰ ਦੇ ਵਿੱਚ। 30 ਅਗਸਤ ਦੀ ਸ਼ਾਮ ਤੁਸੀਂ ਮਾਰਕ ਕਰ ਲਓ। ਹਿੱਕ ਅਤੇ ਜ਼ੋਰ 'ਤੇ ਗਾਉਣ ਵਾਲਾ ਗਾਇਕ, ਟਿਊਨਾਂ ਲਾ ਕੇ ਬਣਿਆ ਗਾਇਕ ਨਹੀਂ, ਐਡਾਂ ਲਾ ਕੇ ਬਣਿਆ ਗਾਇਕ ਨਹੀਂ, ਐਮੀ ਵਿਰਕ ਚੰਗਾ ਹੀ ਗਾਇਆ ਅਤੇ ਚੰਗਾ ਫਿਲਮਾਇਆ ਅਤੇ ਪੰਜਾਬ ਦੇ ਨਾਲ ਹਰ ਵੇਲੇ ਖੜ੍ਹਾ ਗਾਇਕ, ਸਾਡਾ ਗਾਇਕ, ਪੰਜਾਬੀ ਦੀ ਗੱਲ ਕਰਨ ਵਾਲਾ, ਪੰਜਾਬ ਦੀ ਗੱਲਬਾਤ ਕਰਨ ਵਾਲਾ, ਸੱਭਿਆਚਾਰ ਦੀ ਗੱਲਬਾਤ ਕਰਨ ਵਾਲਾ ਅਤੇ ਪੰਜਾਬੀ ਫਿਲਮਾਂ ਦੇ ਵਿੱਚ ਸਾਡੇ ਪੰਜਾਬ ਨੂੰ ਸਾਡੇ ਤੱਕ ਲੈ ਕੇ ਆਉਣ ਵਾਲਾ, ਚੰਗੀਆਂ ਫਿਲਮਾਂ ਦੀ ਚੋਣ ਕਰਨ ਵਾਲਾ ਐਮੀ ਵਿਰਕ 30 ਅਗਸਤ ਨੂੰ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਪਰਫੋਰਮ ਕਰਨ ਜਾ ਰਿਹਾ ਜੀ। ਯੂਨਿਟੀ ਟੂਰ ਲੈ ਕੇ ਆ ਰਹੇ ਨੇ। ਸੋ ਟਿਕਟਾਂ ਤੁਸੀਂ ticketmaster.ca ਤੋਂ ਲੈ ਲਓ ਜਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ 437-870-0001 437-870-0001 ਅਤੇ ਜਾਂ ਰੇਡੀਓ ਡਾਨ 'ਤੇ ਮੈਨੂੰ DM ਕਰ ਦਿਓ। ਤੁਹਾਨੂੰ ਬਹੁਤ ਵਧੀਆ ਪ੍ਰਾਈਜ਼ 'ਤੇ ਟਿਕਟਸ ਲੈ ਕੇ ਐਮੀ ਵਿਰਕ ਦੀਆਂ ਅਤੇ ਇਹ ਸ਼ੋਅ ਰਲ ਮਿਲ ਕੇ ਵੇਹਨੇ ਆ। ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਿਆ ਕਰੋ, ਉਹਨਾਂ ਲੋਕਾਂ ਨੂੰ ਪ੍ਰਮੋਟ ਕਰਿਆ ਕਰੋ ਜਿਹੜੇ ਸਾਡੇ ਨਾਲ ਖੜ੍ਹਦੇ ਆ, ਉਹਨਾਂ ਲੋਕਾਂ ਦੀ ਗੱਲ ਕਰਿਆ ਕਰੋ, ਉਹਨਾਂ ਨੂੰ ਸਪੋਰਟ ਕਰਿਆ ਕਰੋ ਤਾਂ ਕਿ ਉਹ ਸਾਡੀ ਗੱਲ ਕਰਦੇ ਰਹਿਣ। ਸੋ ਐਮੀ ਵਿਰਕ 30 ਅਗਸਤ ਨੂੰ ਟੋਰਾਂਟੋ ਦੇ ਵਿੱਚ ਦ ਗ੍ਰੇਟ ਥੀਏਟਰ ਕੈਨੇਡੀਅਨ ਟੋਰਾਂਟੋ, ਜਿਹੜਾ ਇਟੋਬੀਕੋ ਵਾਲਾ ਪਲਾਜ਼ਾ ਆ, ਕਸੀਨੋ ਆ, ਉਹਦੇ ਥੀਏਟਰ ਦੇ ਵਿੱਚ ਰੌਣਕਾਂ ਲੱਗਣਗੀਆਂ। ਸੋ ਬਹੁਤ ਪਿਆਰਾ ਵੈਨਿਊ ਆ ਅਤੇ ਉੱਥੇ ਜਦੋਂ ਐਮੀ ਵਿਰਕ ਲਾਈਵ ਪਰਫੋਰਮ ਕਰਨਗੇ ਤਾਂ ਬਈ ਗੱਲ ਹੋਰ ਬਣ ਜਾਣੀ ਆ। ਸੋ ticketmaster.co ਟਿਕਟਾਂ ਲੈ ਲਿਓ, ਗਰੁੱਪ ਦੇ ਵਿੱਚ ਟਿਕਟਾਂ ਲੈਣੀਆਂ ਤਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ 437-870-0001 ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਅਰਜੀ ਪ੍ਰਭ ਸੰਧੂ ਦੇ ਨਾਮ ਨਾਲ ਮੇਰਾ ਪ੍ਰੋਫਾਈਲ ਆ, ਉੱਥੇ ਮੈਨੂੰ DM ਕਰ ਦਿਓ ਅਤੇ ਬਹੁਤ ਵਾਜਬ ਰੇਟਾਂ ਦੇ ਵਿੱਚ ਤੁਹਾਨੂੰ ਇਸ ਕੰਸਰਟ ਦੀ ਟਿਕਟ ਉਪਲਬਧ ਕਰਾਈ ਜਾਊਗੀ। ਸੋ ਐਮੀ ਵਰਕ ਬਣੀ ਦਾ ਸ਼ਿਕਾਗੋ ਤੱਕ ਕਰਦੇ ਆ ਮਿੱਤਰਾਂ।

0: ਹਾਂ ਸੋ ਜੱਟ ਦੱਬਦੇ ਨਹੀਂ ਆ, ਸੋ ਐਮੀ ਵਿਰਕ ਬਾਈ ਟਿਕਟਾਂ ਤੁਸੀਂ ਲੈ ਲਓ, ਦਿਨ ਰਹਿ ਗਿਆ ਥੋੜ੍ਹੇ, 11 ਦਿਨ ਰਹਿ ਗਏ ਨੇ, ਸੋ 11 ਦਿਨਾਂ ਦੇ ਵਿੱਚ ਵਿੱਚ ਸ਼ੋਅ ਸੋਲਡ ਆਊਟ ਹੋ ਜਾਣਾ ਆ, ਸੋ ਟਿਕਟਾਂ ਬੜੀ ਸਪੀਡ ਦੇ ਵਿੱਚ ਜਾ ਰਹੀਆਂ, ਅਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਲਿਓ ਜਾਂ ਤੁਸੀਂ ਰੇਡੀਓ ਡਾਨ ਇੰਸਟਾਗ੍ਰਾਮ 'ਤੇ ਡੀ ਐੱਮ ਕਰ ਲਿਓ ਜਾਂ 437-870-001 ਐਮੀ ਬਾਈ ਨੂੰ ਆਪਾਂ ਲਾਈਵ ਵੇਖਾਂਗੇ, ਮਿਲਾਂਗੇ ਟੋਰਾਂਟੋ ਨੂੰ, ਇੱਕ ਚੰਗਾ ਮਿਊਜ਼ਿਕ ਸੁਣਾਉਣ, ਭੰਗੜੇ ਪਾਉਣ ਅਤੇ ਰੌਣਕਾਂ ਲਾਉਣ ਆ ਰਹੇ ਨੇ 30 ਅਗਸਤ ਨੂੰ ਐਮੀ ਵਿਰਕ ਅਤੇ ਨਾਲ ਦੀ ਨਾਲ ਸੁੱਖ ਬਾਈ ਜੀ ਵੀ ਆ ਗਏ, ਰੌਣਕਾਂ ਲਾਉਣ, ਸੁੱਖ ਬਾਈ ਜੀ ਵੀ ਆ ਗਏ ਤੁਹਾਨੂੰ ਤੋਹਫੇ ਦੇਣ, ਸੁੱਖ ਬਾਈ ਵੀ ਆ ਗਿਆ ਡੀਲਾਂ ਦਾ ਡਾਲਾ, ਡਾਲਾ ਨਹੀਂ ਇਹ ਤਾਂ ਕੰਟੇਨਰ ਹੀ ਲੈ ਕੇ ਆਉਂਦੇ ਆ, ਡਾਲੇ ਤਾਂ ਛੋਟੇ ਹੋ ਗਏ, ਅੱਜ ਕੱਲ੍ਹ ਡਾਲੇ ਵਾਲਾ ਸ਼ਬਦ ਛੋਟਾ ਕਰਤਾ, ਗ੍ਰੈਂਡ ਹੋਮ ਫਰਨੀਚਰ ਨੇ, ਇਹ ਤਾਂ ਵੱਡੀਆਂ ਗੱਲਾਂ ਅਤੇ ਵੱਡੇ ਤੋਹਫੇ ਅਤੇ ਵੱਡੀਆਂ ਡੀਲਾਂ, ਗ੍ਰੈਂਡ ਹੋਮ ਫਰਨੀਚਰ, ਕਿਉਂਕਿ ਪੰਜਾਬੀ ਲਹਿਰਾਂ ਲਾਈਵ ਪਹੁੰਚ ਰਿਹਾ 294 ਵਾਕ ਡਰਾਈਵ 'ਤੇ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਬਾਇੰਗ ਛੱਡੋ, ਇਸ ਵਾਰ ਤਾਂ ਪ੍ਰਾਈਜ਼ ਐਸੇ ਹੋਣੇ ਆ ਕਿ ਤੁਸੀਂ ਕਹਿਣਾ ਯਾਰ ਉਹ ਹੋ, ਅਸੀਂ ਰੋਕ ਹੀ ਜਾਂਦੇ, ਅਸੀਂ ਵੇਟ ਹੀ ਕਰ ਲੈਂਦੇ, ਕਿਉਂਕਿ ਕਲੀਅਰਿੰਗ ਆਊਟ ਇਨਵੈਂਟਰੀ 699 ਦੇ ਵਿੱਚ ਤੁਹਾਨੂੰ ਰਿਕਲਾਈਨਰ ਦੇ ਦੇਣਾ ਸੀ, ਸੋਫਾ ਲਵ ਸੀਟ, ਕਮਾਲ ਦੀਆਂ ਡੀਲਾਂ ਹੋਣੀਆਂ 294 ਵਾਕ ਡਰਾਈਵ 'ਤੇ, ਪਰ ਆਉਣਾ ਪੈਣਾ ਉਹਦੇ ਲਈ, ਇਹ ਨਾ ਹੋਵੇ ਕਿ ਅਸੀਂ ਦੱਸਦੇ ਰਹੀਏ ਅਤੇ ਸਰੋਤੇ ਪਹਿਲਾਂ ਜਾ ਕੇ ਪਹੁੰਚ ਕੇ ਚੱਕ ਲੈਣ, ਗ੍ਰੈਂਡ ਹੋਮ ਫਰਨੀਚਰ 294 ਵਾਕ ਡਰਾਈਵ, ਸੁੱਖ ਬਾਈ ਜੀ ਆ ਜਾਓ,
1: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ, ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਨੇ ਫਰਨੀਚਰ ਦੀ ਬਾਈ ਕਰਨੀ ਹੈ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਹੈ ਬਿਲੋ ਦਾ ਕੋਸਟ, ਜਿਹ 'ਚ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਕਲੀਅਰ ਆਊਟ ਪ੍ਰਾਈਸ ਦੇ ਵਿੱਚ ਮਿਲਣੇ ਆ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਹ 'ਚ 15-20 ਬੈਡਰੂਮ ਸੈੱਟ, ਰਿਕਲਾਈਨਰ ਸੋਫਾ ਸੈੱਟ, ਕੈਨੇਡੀਅਨ ਮੇਡ ਸੋਫਾ ਸੈੱਟ, ਹਾਈਡ੍ਰੋਲਿਕ ਬੈਡਰੂਮ ਸੈੱਟ ਜਿਹੜੀ ਕਲੀਅਰ ਆਊਟ ਕੀਤੇ ਜਾਣੇ ਆ, ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਥੱਲੇ ਆਡੀ ਦਾ ਬੇਸ ਬਣਿਆ ਹੋਇਆ ਗੋਲਡਨ ਕਲਰ ਦਾ ਆਡੀ ਵਾਲਾ ਬੇਸ, ਉੱਪਰ ਮਾਰਬਲ ਟੋਪ ਲੱਗਾ ਹੋਇਆ ਰੀਅਲ ਮਾਰਬਲ ਦਾ ਟੋਪ, ਆਡੀ ਦੇ ਬੇਸ ਦੇ ਨਾਲ ਰੀਅਲ ਮਾਰਬਲ ਦਾ ਟੋਪ ਵਾਈਟ ਕਲਰ ਦਾ, ਜਿਹਦੀ ਰੈਗਲ ਤੁਸੀਂ ਮਾਰਕੀਟ ਦੇ ਵਿੱਚ $2,000 ਦਾ ਲੈਂਦੇ ਆਏ ਹੋ, ਆਡੀ ਵਾਲਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਲਾਸਟ ਪੀਸ ਫਲੋਰ ਮਾਡਲ $499 ਦਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਆਡੀ ਵਾਲੇ ਬੇਸ ਦੇ ਨਾਲ ਸਿਰਫ $499 499 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ, ਸੋ ਇਹ ਤੇ ਇੱਕ ਡੀਲ ਸੀ, ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ ਤੇ, ਸੋਫਾ ਸੈੱਟ ਤੇ, ਡਾਇਨਿੰਗ ਟੇਬਲ, ਕੌਫੀ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕ ਡਰਾਈਵ 294 ਵਾਕ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕ ਡਰਾਈਵ 294 ਵਾਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਧੰਨਵਾਦ ਸੰਧੂ ਸਾਹਿਬ,
0: ਬਹੁਤ ਸ਼ੁਕਰੀਆ ਜੀ, 294 ਵਾਕ ਡਰਾਈਵ, 294 ਵਾਕ ਡਰਾਈਵ 'ਤੇ ਤੁਸੀਂ ਪਹੁੰਚਣਾ ਆ, ਅਤੇ ਤੁਸੀਂ ਜੇ ਕੋਈ ਸਾਡਾ ਸਪੋਂਸਰ ਸਾਹਿਬਾਨ ਜਾਂ ਕੋਈ ਜ਼ਰੂਰੀ ਗੱਲਬਾਤ ਕਰਨੀ ਆ ਤਾਂ ਤੁਸੀਂ ਮੈਨੂੰ 437-870-001 ਤੁਸੀਂ ਪੰਜਾਬੀ ਲੜਨ ਦੇ ਵਿੱਚ ਕੋਈ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਐਮੀ ਵਿਰਕ ਦੇ ਸ਼ੋਅ ਦੇ ਰਿਗਾਰਡਿੰਗ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ 437-870-001 ਤੇ ਗੱਲਬਾਤ ਕਰ ਸਕਦੇ ਹੋ, ਤੇ ਚਾਹ ਤੇ ਵੀ ਤੁਸੀਂ ਵੋਟ ਪਾ ਸਕਦੇ ਹੋ
2: ਆਪਣੀ ਛੋਟੀ ਗੱਲ ਸੁਣਾਉਣਾ ਜੀ ਇੱਕ
0: ਜੀ
2: ਜ਼ਿੰਦਗੀ 'ਚ ਨਾ ਕਈ ਵਾਰੀ ਤੁਹਾਨੂੰ ਪਤਾ ਨਹੀਂ ਕਿੱਥੇ ਮੁਲਾਕਾਤ ਹੋ ਜਾਂਦੀ ਹੈ, ਲੁਧਿਆਣੇ ਤੋਂ ਬੱਸ ਲੋਕ ਰੂਟ 'ਤੇ ਜਾਣੀ ਆ ਚੰਡੀਗੜ੍ਹ ਨੂੰ, ਇੱਕ ਲੜਕੀ ਬੈਠੀ ਹੁੰਦੀ ਬੱਸ ਦੇ ਵਿੱਚ ਅਤੇ ਇੱਕ ਲੜਕਾ ਲੱਗ ਗਿਆ ਕਿ ਬਹਿ ਜਾਂਦਾ, 3 ਸੀਟਾਂ ਵਾਲੀ ਹੁੰਦੀ ਆ ਸੀਟ, ਔਰ ਇੱਕ ਬਜ਼ੁਰਗ ਮਾਤਾ ਆ ਕੇ ਲਾਗੇ ਬਹਿ ਜਾਂਦੀ ਹੈ, ਆਪਾਂ ਨੂੰ ਪਤਾ ਬਜ਼ੁਰਗ ਮਾਤਾ ਜਿਹੜੀ ਹੁੰਦੀ ਆ ਉਹਨਾਂ ਨੂੰ ਹੁੰਦੀ ਆ ਕਿ ਤੂੰ ਕਿਹੜੇ ਪਿੰਡ ਤੋਂ ਆ, ਉਹ ਮਾਤਾ ਨੇ ਪੁੱਛਿਆ ਕੁੜੀ ਤੂੰ ਕਿਹੜੇ ਪਿੰਡ ਤੋਂ, ਕਹਿੰਦੀ ਵੀ ਮੈਂ ਫਲਾਣੇ ਉੱਚੇ ਪਿੰਡ ਫਲਾਣੇ ਸਰਦਾਰਾਂ ਦੀ ਕੁੜੀ, ਨਾ ਲਾਗੇ ਮੁੰਡਾ ਬੈਠਾ ਹੁੰਦਾ ਨਾ ਉਹਦਾ ਮਤਲਬ ਮੱਥਾ ਟੁਣਕਦਾ ਵੀ ਯਾਰ ਇਹ ਕਿੰਨਾ ਦੀ ਕੁੜੀ ਆ, ਚਲੋ ਬੱਸ ਹੌਲੀ ਹੌਲੀ ਸਵਾਰੀ ਲਾਉਂਦੀ, ਜਦੋਂ ਦੋਨੇ ਜਣੇ ਰਹਿ ਜਾਂਦੇ ਆ ਤਾਂ ਉਹ ਮੁੰਡਾ ਕੁੜੀ ਨੂੰ ਪੁੱਛਦਾ ਵਾ ਕਿ ਤੂੰ ਫਲਾਣੇ ਸਰਦਾਰਾਂ ਦੀ ਕੁੜੀ ਆ, ਉੱਥੇ ਉਹਨਾਂ ਨੇ ਇੱਕ ਰਿਸ਼ਤਾ ਛੱਡਿਆ ਸੀ ਉਹਦਾ ਕੀ ਕਾਰਨ ਸੀ, ਉਹ ਕੁੜੀ ਕਹਿੰਦੀ ਵੀ ਉਹ ਲੜਕੇ ਕੋਲ ਕਤਲ ਹੋ ਗਿਆ ਸੀ ਅਤੇ ਇਸ ਕਰਕੇ ਰਿਸ਼ਤਾ ਛੱਡਿਆ ਸੀ, ਉਹ ਮੁੰਡਾ ਕਹਿੰਦਾ ਵੀ ਇਹ ਗਲਤ ਫਹਿਮੀ ਸੀ, ਉਹ ਮੁੰਡਾ ਮੈਂ ਸੀ ਔਰ ਮੈਨੂੰ ਨਜਾਇਜ਼ ਪਰਚੇ 'ਚ ਫਸਾਇਆ ਗਿਆ ਸੀ, ਔਰ ਉਹਦੀ ਇਹ ਗੱਲ ਬਜ਼ੁਰਗ ਦੀ ਕਹਿਣ ਕਰਕੇ ਉਹਨੇ ਉਸ ਮੁਲਾਕਾਤ ਉਸ ਬੱਸ 'ਚ ਹੋਈ ਕਿ ਉਹ ਗਲਤ ਫਹਿਮੀ ਸੀ, ਕਈ ਵਾਰੀ ਜ਼ਿੰਦਗੀ 'ਚ ਪਤਾ ਨਹੀਂ ਕਿੱਥੇ ਤੁਹਾਨੂੰ ਕਿਸ ਮੋੜ 'ਤੇ ਕਿੰਨੇ ਕਦੋਂ ਮਿਲ ਜਾਣਾ, ਚੱਲਦੀ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਮਿਲਦੇ ਆ ਵਿਛੜਦੇ ਆ ਅਤੇ ਇਹ ਚੀਜ਼ਾਂ ਨਾਰਮਲ ਆਪਣੀ ਲਾਈਫ 'ਚ ਚੱਲਦੀਆਂ ਰਹਿੰਦੀਆਂ, ਅਤੇ ਬਾਕੀ ਤੁਸੀਂ ਗੱਲ ਕਰਦੇ ਹੋ ਚਾਹ ਦੀ, ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਉਹ ਚਾਹ ਪੀਣ ਦਾ ਮੌਕਾ ਨਹੀਂ ਮਿਲਿਆ, ਮੈਂ ਆਪਣੇ ਲਾਈਫ 'ਚ ਇੰਨਾ ਮਸਰੂਫ ਸੀ ਵੀ ਘਰਦੇ ਨੂੰ ਕਿਹਾ ਵੀ ਤੁਸੀਂ ਜਾ ਕੇ ਜੋ ਵੀ ਫੈਸਲਾ ਕਰ ਦੋਗੇ, ਅਤੇ ਵਾਕਈ ਜ਼ਿੰਦਗੀ 'ਚ ਨਿਬੋੜਾ ਹੁੰਦਾ ਰਿਸ਼ਤਾ, ਗੱਲਾਂ ਤਾਂ ਕਈ ਜ਼ਿੰਦਗੀ ਚੱਲਦੀਆਂ ਵਾਧੇ ਘਾਟੇ ਚੱਲਦੇ ਰਹਿੰਦੇ ਆ, ਤਾਂ ਅੱਜ ਲੋਕ ਕਹਿੰਦੇ ਜੋੜੀਆਂ ਜਗ ਥੋੜੀਆਂ ਨੜੜ ਬਥੇਰੇ, ਪਰ ਅੱਜ ਰਿਸ਼ਤਿਆਂ 'ਚ ਬਹੁਤ ਖਟਾਸ ਆ ਚੁੱਕੀ ਆ, ਕਈ ਕਾਰਨ ਨੇ ਉਹਨਾਂ ਦੇ, ਅਤੇ ਅੱਜ ਸਰੋਤਿਆਂ ਨੇ ਕਾਲਾ ਨਹੀਂ ਆ ਰਿਹਾ, ਸਾਨੂੰ ਐਂ ਲੱਗਦਾ ਜੋ ਤੁਸੀਂ ਬਿਲਕੁਲ
0: ਹਾਂ ਇਹ ਦੇਖੋ ਸੰਸਾਰ ਇਹ ਵੀ ਇੱਕ ਗੱਲ ਆ ਕਿ
2: ਹੱਥੇ 'ਚ ਬੈਠੇ
0: ਹਾਂ ਨੇ ਹੱਥੇ 'ਚ ਬੈਠੇ ਹਾਂ ਜਿਵੇਂ ਨਾ ਵੀ ਮਤਲਬ ਇਹ ਜਿਵੇਂ ਅੱਗੋਂ ਹੰਗਾਰਾ ਹੋਣਾ ਬਹੁਤ ਜ਼ਰੂਰੀ ਆ,
2: ਤਾਂ ਹੀ ਤਾਂ ਜਿਹੜੇ ਕਲਾਕਾਰ ਹੈ ਉਹ ਤਾਲੀ ਕਿਉਂ ਮੰਗਦੇ ਆ, ਉਹਨਾਂ ਨੂੰ ਕਿ ਤਾਲੀ ਦੀ ਦਾਦ ਜਿਹੜੀ ਆ ਬਹੁਤ ਤਗੜੀ ਦਾਦ ਹੁੰਦੀ ਹੈ ਕਿ ਤੁਸੀਂ ਸਰੋਤੇ ਜਦੋਂ ਕਿਤੇ ਸੁਣਦੇ ਆ ਨਾ, ਅਤੇ ਉਹਨਾਂ ਨੂੰ ਕਲਾਕਾਰ ਦੀ ਤਾਲੀ ਦੀ ਦਾਦ ਆ ਪੈਸੇ ਨੂੰ ਵੱਧ ਕੇ ਚੱਕਿਆ।
0: ਮੈਂ ਬੋਲਦਾ ਬਹੁਤ ਹਾਂ, ਮੈਨੂੰ ਹੋ ਸਕਦਾ ਕਿ ਨਾ ਇੰਨਾ ਪਤਾ ਲੱਗਦਾ, ਤੁਸੀਂ ਕਹਿ ਕਿ ਮੈਨੂੰ ਜ਼ਿਆਦਾ ਫੀਲ ਕਰਦਾ, ਹੁਣ ਮੈਨੂੰ ਐਂ ਲੱਗਣ ਡਿਆ ਵੀ ਪਤਾ ਨਹੀਂ ਕਿਸ ਚੀਜ਼ ਦੀ ਘਾਟ ਰੜਕ ਰਹੀ ਆ,
2: ਇਹ ਕਾਢ ਹੈਗੀ। ਕਈ ਆਪਣੇ ਪੱਕੇ ਸਰੋਤੇ ਆ ਜਿਨ੍ਹਾਂ ਨੇ ਸ਼ਮੂਲੀਅਤ ਕਰਨੀ ਹੁੰਦੀ ਆ, ਉਹਨਾਂ ਦਾ ਮੈਨੂੰ ਅੱਛਾ ਉਹ ਵੀ ਖਿੱਚਦੇ ਪਏ ਹੋਣੇ ਆ।
0: ਅੱਛਾ ਨਹੀਂ ਚਲੋ ਐਨੋ ਖਿਜੋ ਨਾ, ਤੁਸੀਂ ਜਿਹੜੇ ਸਾਡੇ ਪੱਕੇ ਪੰਜਾਬੀ ਲਹਿਰਾਂ ਦੇ ਲਿਸਨਰ ਆ ਨਾ, ਜਾਂ ਜਿਹੜੇ ਜਿਨ੍ਹਾਂ ਨੇ ਆਪਣੇ ਸੁਝਾਅ ਦੇਣੇ ਆ, 437-8700-001 ਉਹਦੇ 'ਤੇ ਤੁਸੀਂ ਆਪਣੀ ਪੜਾਸ ਕਰ ਲਓ ਭਾਈ, ਤੁਸੀਂ ਐਂ ਕਰੋ ਕੁਲਜੋ ਨਾ। ਅੱਛਾ ਅੱਛਾ ਕਈ ਪੰਜਾਬੀ ਦੇ ਐਸੇ ਸ਼ਬਦ ਆ ਸੰਨ ਸਾਹਿਬ ਜਿਹੜੇ ਅਸੀਂ ਬਿਲਕੁਲ ਅਲੋਪ ਹੀ ਹੋ ਗਏ, ਕੁਲਜਣਾ
2: ਹਾਂ
0: ਵੀ ਕੀ ਫਲਾਣਾ ਤੂੰ ਕੁਲਝ ਰਿਹਾ, ਤੂੰ ਗੱਲ ਕਹਿ ਲੈ ਆਪਣੀ, ਹੈ ਨਾ
2: ਬਿਲਕੁਲ
0: ਆਪਣੇ ਅੰਦਰ ਅੰਦਰ
2: ਪੜਾਸ
0: ਪੜਾਸ ਕੱਢਣੀ।
2: ਉਹ ਜਿੱਦਾਂ ਨਾ ਇੱਕ ਗੱਲ ਸੁਣਾਉਂਦੇ ਉਹ ਬੀਬੀ ਖਿਜ ਜਾਵੇ
0: ਜੀ,
2: ਉਹਦਾ ਕਹਿੰਦਾ ਹਸਬੈਂਡ ਕਹਿੰਦਾ ਕੀ ਗੱਲ ਹੋ ਗਈ, ਕਹਿੰਦਾ ਚੱਲ ਇੱਦਾਂ ਕਰ ਆਪਣੀ ਭੈਣ ਨਾਲ ਗੱਲ ਕਰਕੇ ਜੋੜਾ ਤੇਰਾ ਹੈਗਾ ਨਾ ਗੱਬ ਗੁਹਾਰ ਜਿਹਾ ਕੱਢ ਲਾ
0: ਗੁੱਬ ਗੁਬਾਰ। ਇਹ ਐਸੇ ਲਫ਼ਜ਼ ਆ ਇਹ, ਅਸੀਂ ਇਹ ਪੰਜਾਬੀ ਦੇ ਠੇਠ ਸ਼ਬਦ ਗੁੱਬ ਗੁਬਾਰ ਕੱਢਣਾ, ਇਹ ਇਹ ਕਿਤੇ ਹੋਰ ਥੋੜ੍ਹੀ ਆਪਾਂ ਕਿਤੇ ਭਾਸ਼ਾ ਦੇ ਵਿੱਚ। ਅੱਛਾ ਇਹ ਆਪਾਂ ਬੋਲਦੇ ਨਹੀਂ ਹੁਣ ਅੱਜ ਕੱਲ੍ਹ, ਇਹ ਮੈਨੂੰ ਲੱਗਦਾ ਕਿ ਜਿਹੜੇ 50+ ਆ ਜਾਂ ਉਹ ਲੋਕਾਂ ਦੇ ਵਿੱਚ ਵੀ ਇਹ ਪਰਾਏ ਹੁੰਦੇ ਜਾ ਰਹੇ ਆ।
2: ਅਸਲ 'ਚ ਗੱਲ ਸਾਨੂੰ ਸਭ ਇਹ ਆ ਕਿ ਇਹ ਚੀਜ਼ਾਂ ਨਾ ਦੇਖੋ ਆਪਣੇ ਇੱਥੇ ਆਪਾਂ ਬਹੁਤ ਮਸਰੂਫ ਹੋ ਗਏ ਹੁਣ, ਜਿਹੜੀ ਵੋਕੈਬਲਰੀ ਆ ਜਦ ਤੱਕ ਤੁਸੀਂ ਕਿਤਾਬਾਂ ਨਹੀਂ ਪੜ੍ਹਦੇ, ਜਦ ਤੱਕ ਤੁਸੀਂ ਪੂਰੇ ਜਿਹੜੇ ਆਪਣੇ ਨਾਵਲਕਾਰ ਈਵਨ ਕਿ ਯਕੀਨ ਕਰਿਓ ਜਿਹੜੀ ਵਾਰਿਸ਼ਾ ਦੀ ਹੀਰ ਆ ਨਾ ਜੀ, ਉਹ ਅੱਜ ਪੰਜਾਬੀ ਦੀ ਬਹੁਤ ਤਕੜੀ ਵੋਕੈਬਲਰੀ ਆ, ਉਹਦੇ 'ਚ ਮਤਲਬ ਜਿਹੜੀ ਓਰਿਜਨਲ ਹੈਗੀ ਆ
0: ਜੀ,
2: ਔਰ ਇੰਨੇ ਅੱਛੇ ਬਿਆਨਾਂ ਦੇ ਵਿੱਚ ਉਹਨੂੰ ਵਾਰਿਸ਼ਾ ਨੇ ਫਰਮਾਇਆ ਵਾ, ਅਸਲ 'ਚ ਹੀਰ ਨੂੰ ਜਿੰਦਾ ਕਰਨਾ ਵਾਰਿਸ਼ਾ। ਮੈਂ ਉੱਥੇ ਗਿਆ ਸੀ ਪਾਕਿਸਤਾਨ
0: ਜੀ,
2: ਅਤੇ ਜਿੱਥੇ ਉਹ ਰਾਂਝੇ ਨੂੰ ਜੰਡ ਅਜੇ ਵੀ ਹੈਗਾ ਆ ਉੱਥੇ, ਅਤੇ ਮੈਂ ਸਾਰੇ ਦਰਿਆ ਵੇਖੇ ਜੀ, ਮੈਂ ਪੰਜ ਦਰਿਆ ਵੇਖ ਕੇ ਆਇਆ
0: ਜੀ,
2: ਕਿਉਂਕਿ ਦੋ ਤਿੰਨ ਆਪਣੇ ਆ ਲਿਆ, ਬਾਕੀ ਮੈਂ ਜੇਲਮ ਚ ਨਾ ਵੀ ਪਾਰ ਕੀਤਾ,
0: ਤੇ
2: ਇਸ ਸਾਲ ਵੀ ਅਸੀਂ ਜਾ
0: ਰਹੇ ਤਰਕੇ ਪਾਰ ਕੀਤਾ,
2: ਹਾਂਜੀ
0: ਤਰਕੇ ਪਾਰ ਕੀਤਾ,
2: ਹਾਂਜੀ ਤਰਕੇ। ਮੈਂ ਐਰਕੀ ਵੀ ਨਵੰਬਰ 'ਚ ਜਾਣਾ ਬਾਬੇ ਨਾਨਕ ਦਾ, ਉੱਥੇ ਬਰਥਡੇ ਆ, ਅਤੇ ਵੈਸੇ ਵੀ ਉੱਥੇ 27-28-29 ਨੂੰ ਇੱਕ ਵਰਲਡ ਪੰਜਾਬੀ ਸਿੱਖ ਕਾਨਫਰੰਸ ਆ, ਅਤੇ ਕਾਫੀ ਮੁਹੱਬਤ ਆ ਜੀ ਉਹਨਾਂ ਨਾਲ ਵੀ, ਸਾਡੀ ਬੜੀ ਇੱਜ਼ਤ ਕਰਦੇ ਆ ਸਰਦਾਰਾਂ ਦੀ, ਖਾਸ ਉੱਥੇ ਸਭ ਪਗੜੀ ਦੀ ਬਹੁਤ ਇੱਜ਼ਤ ਹੈ, ਕਿਉਂਕਿ ਉੱਥੇ ਸਰਦਾਰ ਲੋਕ ਆ ਨਾ ਪਿੰਡਾਂ ਦੇ, ਉਹਨਾਂ ਨੂੰ ਪਗੜੀ ਬਖਸ਼ਦੇ, ਕਿਸੇ ਕੋਲ 7 ਪਿੰਡਾਂ ਦੀ ਪੱਗ ਆ,
0: ਕਿਸੇ
2: ਕੋਲ 5 ਪਿੰਡਾਂ ਦੀ ਪੱਗ ਆ, ਉਹ ਫਿਰ ਜਿਹੜੇ ਚੌਧਰੀ ਆ ਉਹ ਜਿਹੜੇ ਲੋਕੀ ਨਿੱਕੇ ਮੋਟੇ ਮਸਲੇ ਆ, ਫਿਰ ਉਹਨਾਂ ਲੋਕੀ ਬਹੁਤ ਉਹਨਾਂ ਇਤਰਾਮ ਕਰਦੇ ਆ
0: ਜੀ, ਚੜ੍ਹਦੇ ਲੈਂਦੇ ਪਿਆਰ ਦੀ ਜਿਹੜੀ ਮੁਹੱਬਤ ਆ ਉਹ ਤਾਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੋਈ ਦੋਏ ਰਾਏ ਨਹੀਂ, ਉਹ ਕਿਸੇ ਤੋਂ ਛੁਪੀ ਨਹੀਂ ਆ। ਸੋ 905-673 ਵਾਲਾ ਨੰਬਰ ਸਾਡਾ ਜੇ ਨਹੀਂ ਵਰਕ ਕਰ ਰਿਹਾ, ਤੁਸੀਂ ਮੈਨੂੰ 437-8700-001 'ਤੇ ਸੰਪਰਕ ਕਰ ਸਕਦੇ ਹੋ, 437-870-0001। ਔਰ ਅੱਗੇ ਜਾ ਕੇ ਤੁਹਾਨੂੰ ਪੰਜਾਬ ਦੇ ਮੇਲੇ ਦੀ ਜਾਣਕਾਰੀ ਦਿੰਦੇ ਹਾਂ, ਉਸ ਤੋਂ ਪਹਿਲਾਂ ਆਪਾਂ ਕੁਛ ਸੁਨੇਹੇ ਲੈ ਲਈਏ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।
3: ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ, ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ ਚੈੱਕ ਕਰੋ, ਲਾਇਸੈਂਸ ਨੇ, ਇਨਸ਼ੋਰਡ ਨੇ, WSIB ਕਵਰਡ ਨੇ, ਪਲੰਬਿੰਗ ਕੋਈ ਮਜ਼ਾਕ ਨਹੀਂ, ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ, ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ, ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ, ਜੈਸੀਜ਼ ਪਲੰਬਿੰਗ, 647-969-1298, 647-969-1298, ਜੈਸੀਜ਼ ਪਲੰਬਿੰਗ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ, समय सिर काम करते ने बहुत ही रीजनेबल रेट फ्री एस्टिमेट ले कॉन्टैक्ट करो नानक रेनोवेशन 416-902-9293 नानक रेनोवेशन थोड़े रेनोवेशन दे सुपने नु पूरा करनगे
4: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
5: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
4: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
5: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
5: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
6: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
6: ਔਰ ਵਿਜ਼ਿਟ insuranceforyou.ca
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ ਅਮਰ ਨੂੰ 416-799-6366 416-799-6366

0: ਇਹ ਵੀ ਗਾਇਕ ਬਹੁਤ ਪਿਆਰਾ ਗਾਇਕ ਆ ਸੰਧੂ ਸਾਹਿਬ ਆਰਨੇਤ ਬਹੁਤ ਵਧੀਆ ਮੁੰਡਾ ਗਾਉਂਦਾ ਆ ਅਤੇ ਜਲਦੀ ਆਪਾਂ ਇਹਨੂੰ ਟੋਰਾਂਟੋ ਲੈ ਕੇ ਆ ਰਹੇ ਹਾਂ
1: ਠੀਕ ਹੈ
0: ਅਕਤੂਬਰ ਦੇ ਵਿੱਚ ਆਪਾਂ ਲਾਈਵ ਸ਼ੋਅ ਹੋਣ ਜਾ ਰਿਹਾ ਵੈਸੇ ਤਾਂ ਹੁਣ ਮੈਨੂੰ ਲੱਗਦਾ ਕਿ ਸਮਰ ਦੇ ਵਿੱਚ ਜਿੰਨੇ ਅਸੀਂ ਕਲਾਕਾਰ ਨੂੰ ਵੇਖ ਲਿਆ ਕਮਾ ਲਿਆ ਇੰਨੇ ਕਲਾਕਾਰ ਨੂੰ ਅਸੀਂ ਇਹ ਇਹ ਆਪਣਾ ਸੁਭਾਗ ਹੀ ਆ ਇਹ ਆਪਣੀ ਖੁਸ਼ਕਿਸਮਤੀ ਹੈ ਕਿ ਆਪਾਂ ਦੇਖੋ ਇਹਨਾਂ ਕੰਟਰੀਆਂ 'ਚ ਰਹਿੰਦੇ ਹਾਂ ਇੱਥੇ ਆਪਾਂ ਨੂੰ ਸਾਨੂੰ ਹਰ ਹਫ਼ਤੇ ਫਰਾਈਡੇ ਸੈਟਰਡੇ ਸੰਡੇ ਵਨ ਬਾਏ ਵਨ ਕਲਾਕਾਰ ਵੇਖਣ ਨੂੰ ਮਿਲਦੇ ਆ
1: ਬਿਲਕੁਲ ਉੱਥੇ ਆਪਾਂ ਵਿਆਹ ਸ਼ਾਦੀਆਂ ਦੇ ਮਿਲਦੇ
0: ਉੱਥੇ ਵਿਆਹ ਸ਼ਾਦੀਆਂ ਮਿਲਦੇ
1: ਮੈਨੂੰ ਅੱਜ ਵੀ ਯਾਦ ਜਗਮੋਹਨ ਕੌਰ ਅਤੇ ਕੀ ਦੀ ਪਾਏ ਸੀ ਇਹ ਗੱਲ ਸ਼ਾਇਦ 80 ਦੇ ਦਹਾਕੇ ਦੀ ਆ
0: ਕਲਾਕਾਰਾਂ ਤੋਂ ਚੇਤੇ ਆ ਗਿਆ ਮਾਫ਼ ਕਰਨਾ ਮੈਂ ਤੁਹਾਨੂੰ ਇੰਟਰਪਟ ਕੀਤਾ 21 ਤੋਂ 22 ਕਲਾਕਾਰ ਅਸੀਂ 22 ਤਰੀਕ ਨੂੰ 22 ਕਲਾਕਾਰ ਇਹ ਅੱਛਾ 22 ਤਰੀਕ ਨੂੰ 22 ਕਲਾਕਾਰ ਲੈ ਕਿੰਨੀ ਵਧੀਆ ਗੱਲ ਬਣ ਗਈ ਇਹ ਪੰਜਾਬ ਡੇ ਮੇਲਾ ਪੰਜਾਬ ਡੇ ਮੇਲਾ ਖੋਸਾ ਸਾਹਿਬ ਹਮੇਸ਼ਾ ਹੀ ਲੈ ਕੇ ਆਉਂਦੇ ਨੇ ਜਸਵਿੰਦਰ ਸਿੰਘ ਖੋਸਾ ਸਾਹਿਬ ਔਰ ਬੜੇ ਰਿਸਪੈਕਟਡ ਸਾਡੇ ਭਾਅ ਜੀ ਨੇ ਸੋ ਨਾਲ ਦੀ ਨਾਲ ਪੁਸ਼ਪਿੰਦਰ ਸੰਧੂ ਹੋਣਾ ਦਾ ਸਾਨੂੰ ਮੈਸੇਜ ਆਇਆ ਕਿ ਕਾਲ ਅੱਜ ਲੱਗ ਨਹੀਂ ਰਹੀਆਂ ਸੁਨੇਹਾ ਆਪਾਂ ਦੇ ਦਈਏ ਕਿ 21 ਤੋਂ 22 ਕਲਾਕਾਰ 22 ਤਰੀਕ ਨੂੰ ਬਹੁਤ ਰੌਣਕ ਮੇਲਾ ਹੋਣਾ ਭਾਅ ਜੀ ਉਸ ਦਿਨ ਵੈਨਿਊ ਚੇਂਜ ਹੋ ਗਿਆ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਵੈਨਿਊ 50 ਮੈਥਸਨ ਬੁਲਵਰਡ ਈਸਟ ਮਿਸੀਸਾਗਾ ਦੇ ਵਿੱਚ ਇਹ ਮੇਲਾ ਹੋਏਗਾ ਸੋ ਇਸ ਮੇਲੇ ਦੀ ਪੂਰੀ ਜਾਣਕਾਰੀ ਤੁਸੀਂ ਸੰਧੂ ਸਾਹਿਬ ਹੁਣ ਤੋਂ ਲੈ ਸਕਦੇ ਹੋ ਬਹੁਤ ਸਾਰੀਆਂ ਸਟਾਲਸ ਹੋਣਗੀਆਂ ਬੱਚਿਆਂ ਦੀਆਂ ਗੇਮਸ ਹੋਣਗੀਆਂ ਨਾਲ ਦੀ ਨਾਲ ਵੱਡਿਆਂ ਦੀਆਂ ਗੇਮ ਹੋਣਗੀਆਂ ਬਜ਼ੁਰਗਾਂ ਦੀਆਂ ਗੇਮ ਹੋਣਗੀਆਂ ਤਾਸ਼ ਦੀਆਂ ਬਾਜ਼ੀਆਂ ਲੱਗਣਗੀਆਂ ਕਬੂਤਰ ਦੀਆਂ ਬਾਜ਼ੀਆਂ ਲੱਗਣਗੀਆਂ ਇਹ ਸਾਰੀਆਂ ਬਾਜ਼ੀਆਂ ਪੰਜਾਬ ਡੇ ਮੇਲੇ ਵਾਲੇ ਦਿਨ ਤੁਹਾਨੂੰ ਉੱਥੇ ਮਿਲਣਾ ਪੰਜਾਬ ਡੇ ਮੇਲੇ 'ਚ ਭਾਅ ਜੀ ਪੂਰਾ ਦਿਨ ਹੀ ਰੌਣਕ ਮੇਲਾ ਲੱਗਿਆ ਰਹਿਣਾ
1: ਅੱਛਾ ਜੀ
0: ਤੋ ਉਸ ਦਿਨ ਤੁਸੀਂ ਬਸ ਚੰਗੇ ਵਧੀਆ ਕੁੜਤੇ ਪਜਾਮੇ ਚਾਦਰੇ ਪਾ ਕੇ ਪਹੁੰਚ ਜਾਣਾ ਆ ਪੰਜਾਬ ਡੇ ਮੇਲਾ 22 ਅਗਸਤ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵੀ ਵੱਜ ਸਕਦੇ ਆ 8 ਵੀ ਵੱਜ ਸਕਦੇ ਆ 9 ਕਿਉਂਕਿ 22 ਕਲਾਕਾਰਾਂ ਨੇ 22 ਗਾਉਣਾ ਆ ਔਰ ਉੱਥੇ ਫੂਡ ਸਟਾਲਸ ਹੋਣੀਆਂ ਉੱਥੇ ਰੌਣਕ ਮੇਲਾ ਪੂਰਾ ਹੋਣਾ ਅਤੇ ਨਾਲ ਦੀ ਨਾਲ ਨਿੱਕੀ ਪੰਜਾਬਣ
1: ਅੱਛਾ ਜੀ
0: ਅੱਛਾ ਇਹ ਨਿੱਕੇ ਨਿੱਕੇ ਬੱਚੇ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਆਉਣਾ ਨਾ ਉਹਨਾਂ ਵਾਸਤੇ ਵੀ ਪੂਰਾ ਇੰਟਰਟੇਨਮੈਂਟ ਆ ਕਿਉਂਕਿ ਪੰਜਾਬ ਡੇ ਮੇਲੇ ਦੀ ਇਹ ਖਾਸੀਅਤ ਆ ਕਿ ਜਦੋਂ ਵੀ ਇਹ ਹੁੰਦਾ ਉਦੋਂ ਫਿਰ ਸਾਰੀਆਂ ਫੈਮਲੀਆਂ ਦੇ ਜਿੰਨੇ ਵੱਡੇ ਛੋਟੇ ਬਜ਼ੁਰਗ ਆ ਸਾਰਿਆਂ ਵਾਸਤੇ ਇੰਟਰਟੇਨਮੈਂਟ ਹੋਣਾ ਸਾਰੀਆਂ ਗੇਮਾਂ ਹੋਣੀਆਂ ਅਤੇ ਖਾਣ ਪੀਣ ਦੇ ਖੁੱਲ੍ਹੇ ਪ੍ਰਬੰਧ ਹੋਣੇ ਆ ਉੱਥੇ ਸਟਾਲਾਂ ਲੱਗੀਆਂ ਹੋਣੀਆਂ ਤੁਸੀਂ ਪਹੁੰਚ ਜਾਣਾ 22 ਤਰੀਕ ਨੂੰ 11 ਵਜੇ ਸਪੋਟ ਵੇਖੋ ਪਾਰਕਿੰਗ ਵੀ ਫ੍ਰੀ ਟਿਕਟ ਵੀ ਫ੍ਰੀ ਹੋਰ ਕੀ ਚਾਹੀਦਾ ਪੰਜਾਬ ਡੇ ਮੇਲਾ ਸਮਰ ਦਾ ਆਖਰੀ ਵੱਡਾ ਮੇਲਾ ਆ ਅਤੇ ਜ਼ਰੂਰ ਤੁਸੀਂ ਉਸ ਦਿਨ ਪਹੁੰਚਣਾ ਆ 22 ਤਰੀਕ ਨੂੰ 50 ਮੈਥਸਨ ਬੁਲਵਰਡ ਅਤੇ ਨੰਬਰ ਮੈਂ ਦੇ ਦਿਆਂ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਜਾਂ ਤੁਸੀਂ ਉੱਥੇ ਆਪਣੀ ਸਟਾਲ ਲਾਉਣੀ ਆ ਜਾਂ ਸਪੋਂਸਰਸ਼ਿਪ ਕਿਉਂਕਿ ਵੱਡਾ ਮੇਲਾ ਹਜ਼ਾਰਾਂ ਦੀ ਤਦਾਦ 'ਚ ਉੱਥੇ ਸਰੋਤਿਆਂ ਨੇ ਪਹੁੰਚਣਾ ਆ ਅਤੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਵੀ ਕਰ ਸਕਦੇ ਹੋ ਅਤੇ ਸੰਧੂ ਸਾਹਿਬ ਉਹਨਾਂ ਨੂੰ ਜਾਂ ਜਸਵਿੰਦਰ ਖੋਸਾ ਭਾਅ ਜੀ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 416-366-1600 416-366-1600 416
1: ਹੋਰ ਕਰਿਓ
0: ਜੀ
1: ਨਾਂ ਨਾ ਬੋਲਿਆ ਕਰੋ ਜਿਹੜੇ ਬੰਦੇ ਦਾ ਹੁੰਦਾ ਕਿਉਂਕਿ ਅੱਜ ਕੱਲ੍ਹ ਸੰਧੂ ਕਾਫੀ ਹੋ ਗਏ ਨਾ ਉਹ ਤੁਹਾਨੂੰ ਮੈਨੂੰ ਕੱਲ੍ਹ ਆਈ
0: ਜਾਣਾ ਇੱਧਰ ਤੋਂ ਜੀ ਸੰਧੂ ਇੱਧਰ ਮੈਂ ਵੀ ਸੰਧੂ ਓਏ ਆਪਾਂ ਛੋਟੇ ਮੋਟੇ ਸੰਧੂ ਉੱਧਰ ਪੁਸ਼ਪਿੰਦਰ ਸੰਧੂ ਸਾਹਿਬ ਵੱਡੇ ਸੰਧੂ ਆ ਉਹਦਾ ਸੰਧੂ ਸਾਹਿਬ ਕੱਲ੍ਹ ਤੁਹਾਨੂੰ ਆਉਣੀ ਆ ਸੰਧੂ ਸਾਹਿਬ ਸੁਣ ਰਹੇ ਆ ਉਹਨਾਂ ਨੇ ਕਹਿਣਾ ਤੁਸੀਂ ਸਾਡੀ ਐਡ ਕਰ ਰਹੇ ਸਾਨੂੰ ਡਰਾ ਰਹੇ ਹੋ
1: ਮਤਲਬ ਨਾ ਅੱਜ ਕੱਲ੍ਹ ਚਲੋ ਬਾਬੇ ਦੀ ਕਿਰਪਾ ਨਾਲ ਆਪਾਂ ਵੀ ਸਾਰੇ ਬਹੁਤੇ ਹੁਣ ਪੂਰੇ ਨਾਂ ਨਾਲ ਨਹੀਂ ਜਾਣਦੇ ਮੈਂ ਕਹਿੰਦਾ ਵੀ ਜਿੰਨਾ ਦਾ ਵੀ ਹੈਗਾ ਪੂਰਾ ਨਾਂ ਬੋਲਿਆ ਕਰੋ ਇਹ ਨਾ ਹੋਵੇ ਕਿ ਤਾਏ ਹੀ ਕਾਬੂ ਆ ਜਾਵੇ
0: ਤੁਹਾਨੂੰ ਡਰ ਪੈ ਗਿਆ ਪਹਿਲਾਂ ਪੈ ਗਿਆ
1: ਮੈਨੂੰ ਇਹ ਕਿ ਕੱਲ੍ਹ ਨੂੰ ਕਵੀ ਯਾਰ ਮੈਂ ਕੁਛ ਕਰਨਾ ਸੀ ਅਤੇ ਮੈਨੂੰ ਫੋਨ ਨੇ ਚੱਕਿਆ ਫਿਰ
0: ਤੁਸੀਂ ਦੇਖੋ ਫ੍ਰੀ ਇੰਟਰੀ ਆ ਸੋ ਫ੍ਰੀ ਪਾਰਕਿੰਗ ਆ ਤੁਸੀਂ 416-366-1600 ਪੰਜਾਬ ਡੇ ਮੇਲਾ ਐਂਡ ਟਰੱਕ ਸ਼ੋ ਆਰ ਕੇ ਇੰਟਰਟੇਨਮੈਂਟ ਅਤੇ ਐਕਸਲ ਇੰਸ਼ੋਰੈਂਸ ਲੈ ਕੇ ਆ ਰਹੇ ਨੇ ਜ਼ਰੂਰ ਪਹੁੰਚਣਾ 22 ਅਗਸਤ ਦੀ ਸ਼ਾਮ ਨੂੰ 11 ਵਜੇ ਤੋਂ ਲੈ ਕੇ ਸ਼ਾਮ ਨੂੰ 7-8-9 ਵੱਜ ਸਕਦੇ ਆ ਅਤੇ ਬਹੁਤ ਹੀ ਵੱਡੇ ਵੱਡੇ ਕਲਾਕਾਰ ਆ ਰਹੇ ਆ ਇੱਕ ਕਲਾਕਾਰ ਨਹੀਂ 22 ਕਲਾਕਾਰ ਆ ਮੈਂ ਤੁਹਾਨੂੰ ਹਲਕਾ ਹਲਕਾ ਦੱਸਦਾ ਹਾਂ ਕਿ ਗਿੱਲ ਹਰਦੀਪ ਗੁਰਵਿੰਦਰ ਬਰਾੜ ਔਜਲਾ ਬ੍ਰਦਰ ਕੁਲਵੰਤ ਸੇਖੋ ਦਲਰਾਜ ਨੀਲਮ ਨੀਲਮ ਪਤਾ ਕੌਣ ਮਿਸ ਨੀਲਮ
1: ਮਿਸ ਨੀਲਮ ਸੁਣਿਆ
0: ਦੱਸੋ ਗਾਣਾ
1: ਹਾਂਜੀ
0: ਦੱਸੋ ਗਾਣਾ
1: ਨਹੀਂ ਮੈਂ ਸੁਣਿਆ ਗਾਣਾ ਡਿਊਟ ਗਾਉਂਦੀ ਹੈ
0: ਤੋਰੀ ਵਾਂਗੂ ਮੂੰਹ ਲਟਕਾ ਕੇ ਬਹਿ ਜੀ ਨਾ
1: ਹਾਂ ਬਸ
0: ਉਹ ਮਿਸ ਨੀਲਮ ਆ ਸੋ ਇਹ ਬਹੁਤ ਬੁਲੰਦ ਆਵਾਜ਼ਾਂ ਵਾਲੀ ਅਤੇ ਹਰਿੰਦਰ ਸੰਧੂ ਬੁੱਕਣ ਜੱਟ ਅਤੇ ਬਹੁਤ ਹੋਰ ਵਧੀਆ ਕਲਾਕਾਰ ਉੱਥੇ ਪਹੁੰਚ ਰਿਹਾ ਸੋ ਤੁਸੀਂ 11 ਵਜੇ ਪਹੁੰਚਣਾ ਆ 22 ਅਗਸਤ ਨੂੰ ਪੰਜਾਬ ਡੇ ਮੇਲਾ ਸੋ ਨੰਬਰ ਇੱਕ ਵਾਰ ਫਿਰ 416-366-1600 'ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਨਾਲ ਦੇ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਵਿੱਚ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ
2: ਮੈਨੂੰ ਜੀ ਕਈ ਵਾਰੀ ਨਾ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487 ਬੈਸਟ ਰੇਟਸ ਝਟਪਟ ਸਰਵਿਸ ਲਈ ਮਨੀਸ਼ 416-317-3487
3: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
4: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ ਕਰਕੇ ਬਣਾਉਂਦੇ ਹਾਂ।

0: 8550 ਟੌਰ ਬ੍ਰਮ ਰੋਡ ਯੂਨਿਟ ਨੰਬਰ 1 905-799-8877 sofastudio.ca ਥੈਂਕ ਯੂ ਜੀ।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: This is AM 530, CHLO AM, an Evanoff communication station, serving Brampton, Mississauga.
4: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾਰ ਟੈਂਬਰ ਪਰਸਨਲ ਇੰਜਰੀ ਲਾਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾਰ ਟੈਂਬਰ ਲਾਇਰਸ 647-890-1437 647-890-1437 GTA ਦੀ ਨੰਬਰ 1 ਪਰਸਨਲ ਇੰਜਰੀ ਲਾਇਰਸ ਦੀ ਟੀਮ।
5: ਸੋ 905-673-3337 ਵਾਲੀ ਲਾਈਨ ਅੱਜ ਅਨਫੋਰਚੁਨੇਟਲੀ ਨਹੀਂ ਵਰਕ ਕਰ ਰਹੀ। ਅੱਜ ਕੋਈ ਟੈਕਨੀਕਲ ਇਸ਼ੂ ਆਇਆ ਹੋਇਆ ਕਾਲ ਦੇ ਵਿੱਚ, ਤੇ ਬਹੁਤ ਸਾਰੇ ਸਰੋਤੇ ਕੋਸ਼ਿਸ਼ ਕਰ ਰਹੇ ਹੋਣੇ ਆ ਰਾਬਤਾ ਕਰਨ ਦਾ, ਤੇ ਉਹਦੇ ਲਈ ਮਾਫੀ। ਪਰ ਜੇ ਕੋਈ ਸਾਡੇ ਸਰੋਤੇ, ਸਾਡੇ ਸਪੋਂਸਰ ਸਾਹਿਬਾਨ ਇਸ ਟਾਈਮ ਪ੍ਰੋਗਰਾਮ ਸੁਣ ਰਹੇ ਨੇ ਤੇ ਉਹਨਾਂ ਦਾ ਮੈਸੇਜ ਸਾਡੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ, ਤਾਂ ਤੁਸੀਂ 407-8700-1437-8700-0001 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਤੁਹਾਡੇ ਜਿਹੜੇ ਸੁਨੇਹੇ ਆ ਅਸੀਂ ਔਨ ਏਅਰ ਕਰਾਂਗੇ। ਨਾਲ ਦੀ ਨਾਲ ਜਿਹੜਾ ਪੰਜਾਬੀ ਲਹਿਰਾਂ ਦਾ ਸ਼ਾਮ ਵਾਲਾ ਪ੍ਰੋਗਰਾਮ ਆ, ਉਹ ਹੁਣ ਸਾਡੇ ਰਿਸਪੈਕਟਡ, ਸਾਡੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਉਹ ਰੁੱਖ ਜਿਨ੍ਹਾਂ ਦੀ ਛਾਂ ਥੱਲੇ ਬੈਠ ਕੇ ਅਸੀਂ ਆਨੰਦ ਲੈ ਰਹੇ ਹਾਂ। ਸੋ ਸਾਡੇ ਸਤਿੰਦਰਪਾਲ ਸਿੰਘ ਸਿੱਧਵਾਂ ਹੁਣੀ ਸ਼ਾਮ ਨੂੰ ਪੰਜਾਬੀ ਲਹਿਰਾਂ ਲੈ ਕੇ ਤੁਹਾਡੇ ਤੱਕ ਪਹੁੰਚਣਗੇ। ਇੰਜੋਏ ਕਰਿਆ ਕਰੋ ਏ ਐਮ 530 ਦੇ ਸਾਰੇ ਜਿਹੜੇ ਪ੍ਰੋਗਰਾਮ ਆ, ਉਹਨਾਂ ਨੂੰ ਤੁਸੀਂ ਪੰਜਾਬੀ ਲਹਿਰਾਂ ਦੇ ਐਪ ਦੇ ਜ਼ਰੀਏ ਵੀ ਤੁਸੀਂ ਸੁਣ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਤੋ ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਤੱਕ ਸਤਿੰਦਰਪਾਲ ਸਿੱਧਵਾਂ ਜੀ ਤੁਹਾਡੇ ਰੂਬਰੂ ਹੋਣਗੇ। ਤੋ ਸਾਨੂੰ ਵੀ ਇੰਨੇ ਬਹਾਨੇ ਜਦੋਂ ਕਿਤੇ ਨਵੀਂ ਆਊਟ ਸਟੇਸ਼ਨ ਹੁੰਦੇ ਨੇ ਉਦੋਂ ਸਾਨੂੰ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੰਘ ਸਿੱਧੂ ਹੁਣਾਂ ਨੂੰ ਸੁਣਨ ਦਾ ਮੌਕਾ ਮਿਲਦਾ। ਸੋ ਇਹ ਬਹਾਨੇ ਨਾਲ ਹੀ ਸਹੀ, ਸੋ ਇਹ ਸਬੱਬ ਬਣ ਜਾਂਦਾ। ਸੋ ਅੱਜ ਫਿਰ ਸ਼ਾਮ ਨੂੰ ਪ੍ਰੋਗਰਾਮ ਲੈ ਕੇ ਪਹੁੰਚਣਗੇ, ਤੁਹਾਡੇ ਤੱਕ ਰੂਬਰੂ ਹੋਣਗੇ। ਸੋ ਜੁੜੇ ਰਿਹਾ ਕਰੋ ਪੰਜਾਬੀ ਲਹਿਰਾਂ ਸੁਪਰ ਹਿੱਟ ਫਰਕੈਂਸੀ ਦੇ ਨਾਲ, ਔਰ ਨਾਲ ਦੀ ਨਾਲ ਪ੍ਰਾਈਮ ਟਾਈਮ ਡਰਾਈਵ ਟਾਈਮ ਸ਼ੋ। ਤੁਸੀਂ ਪੰਜਾਬੀ ਲਹਿਰਾਂ ਨੂੰ ਇੰਨਾ ਪਿਆਰ ਦਿੰਦੇ ਹੋ, ਇੰਨੀ ਮੁਹੱਬਤ ਦਿੰਦੇ ਹੋ। ਸੋ 905-673 ਵਾਲੀ ਲਾਈਨ ਅੱਜ ਵਰਕ ਨਹੀਂ ਕਰ ਰਹੀ। ਸੋ 437-8700-1 ਤੇ ਤੁਸੀਂ ਕਾਲ ਕਰ ਸਕਦੇ ਹੋ। ਕੋਈ ਵੀ ਤੁਹਾਡਾ ਸੁਝਾਵ, ਕੋਈ ਵੀ ਗੱਲਬਾਤ, ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ 437-8700-1। ਸੰਤ ਸਾਹਿਬ,
6: ਪ੍ਰਭ ਜੀ ਲੱਗਦਾ ਨਹੀਂ ਅੱਜ ਬਿਨਾਂ ਹਥਿਆਰਾਂ ਤੋਂ ਲੜ ਰਹੇ।
5: ਹਾਂ, ਮੈਂ ਉਹੀ ਕਹਿਣ ਡਿਆ
6: ਵੀ ਹੱਥ ਲੜਾਈ ਹੋ ਰਹੀ
5: ਹੈ, ਅੱਜ ਤਾਂ ਚਪੇੜਾ ਚੁਪੜੇ ਵਾਲਾ ਕੰਮ ਹੋਇਆ ਪਿਆ। ਪਰ ਚਪੇੜਾ ਨਾਲ ਵੀ ਜਿਹੜੀ ਸਵਾਦ ਆ ਜਾਂਦਾ, ਉਹ ਨਹੀਂ ਉਹਦਾ ਹੱਥ ਵੀ ਬੰਨੇ ਹੁੰਦੇ ਤੁਹਾਡੇ ਪਿੱਛੇ।
6: ਬਿਨਾਂ ਹਥਿਆਰਾਂ ਤੋਂ ਲੜਾਈ ਹੋ ਰਹੀ, ਕੋਈ ਕਾਲ ਨਹੀਂ ਆਉਂਦੀ, ਤੇ ਤੁਹਾਨੂੰ ਲੱਗਦਾ ਜੇ ਕੋਈ ਤੁਹਾਨੂੰ ਟੋਨਕ ਨਹੀਂ ਮਿਲਦਾ ਪਿਆ।
5: ਹਾਂ,
6: ਇੱਕ ਟੋਨਕ ਆ ਫੋਨ ਕਰਕੇ ਜਿਹੜੇ ਸਰੋਤੇ ਕਾਲ ਕਰਦੇ ਆ ਤੇ ਆਪਣੇ ਦਿਲ ਦੀ ਗੱਲ। ਪਰ ਸ਼ੱਕ ਕਈ ਵਾਰੀ ਵਲਵਲੇ ਹੁੰਦੇ, ਉਹਨਾਂ ਨੂੰ ਦਿਲ ਕਰਕੇ ਕੱਢੀਏ ਗੱਲ ਕਰੀਏ।
5: ਸਮਝ ਸਕਦੇ ਤੁਸੀਂ ਸ਼ਬਦ ਕਿੱਥੋਂ ਲਿਆਉਂਦੇ ਹੋ? ਵਲਵਲੇ, ਪੜਾਸ, ਗੁੱਬ ਗੁਬਾਰ, ਇਹ ਪੰਜਾਬੀ ਦੇ ਉਹ ਤਖੱਲਸ ਸ਼ਬਦ ਆ ਜਿਨ੍ਹਾਂ ਨੂੰ ਅਸੀਂ ਲੋਕ।
6: ਮੈਂ ਅੱਜ ਵੀ ਜੀ, ਮੈਂ ਇਹਨੂੰ ਐਂ ਲੱਗਦਾ ਕਿ ਮੈਂ ਆਪਣੇ ਜਿੰਨੇ ਵੀ ਪੰਜਾਬ ਦੇ ਡਾਇਰੈਕਟਰ ਆ ਆਲਮੋਸਟ
5: ਜੀ,
6: ਬਹੁਤ ਪੜ੍ਹਦਾ। ਅੱਜ ਵੀ ਮੇਰੇ ਕੋਲ ਘਰ ਕਿਤਾਬਾਂ, ਮੈਨੂੰ ਮੇਰਾ ਸ਼ੌਂਕ ਸੀ ਕਿ ਮੇਰੇ ਕੋਲ ਲਾਇਬ੍ਰੇਰੀ ਹੋਵੇ ਘਰ, ਔਰ ਮੈਂ ਆਪਣੇ ਘਰ ਲਾਇਬ੍ਰੇਰੀ ਛੋਟੀ ਜਿਹੀ ਬਣਾਈ ਆ ਤੇ ਮੈਂ ਸਭ ਨੂੰ ਕਹਿੰਦਾ ਕਿ ਪੜ੍ਹਿਆ ਕਰੋ। ਆਪਾਂ ਨਾ ਸਾਰੇ ਹੁਣ ਰੁੱਝ ਗਏ ਹਾਂ ਔਨਲਾਈਨ, ਔਰ ਰੀਲਾਂ ਨੇ ਸਾਡਾ ਟਾਈਮ ਬਹੁਤ ਖਾਧੀ ਆ ਜੀ।
5: ਥੋੜ੍ਹੀ ਸੰਗਤ ਕਰਨੀ ਪੈਣੀ ਹੈ, ਤੁਹਾਡੀਆਂ ਸਾਰੀਆਂ ਚੰਗੀਆਂ ਆਦਤਾਂ ਤੁਸੀਂ ਚੱਕੀ ਫਿਰਦੇ ਹੋ। 6 ਵਜੇ ਉੱਠ ਕੇ ਵਾਕ ਕਰਦੇ ਹੋ, ਸਾਈਕਲਿੰਗ ਕਰਦੇ ਹੋ, ਫੁੱਟਬਾਲ ਸੋਕਰ ਖੇਡਦੇ ਹੋ, ਫਿਰ ਬੁੱਕਾਂ ਪੜ੍ਹਦੇ ਹੋ, ਇੰਨਾ ਸਮਾਂ ਸੁਣ ਸਭ ਕੱਢਦੇ ਕਿੱਦਾਂ ਤੁਸੀਂ?
6: ਮੈਂ 3:30-4 ਉੱਠ ਪੈਂਦਾ ਜੀ, ਪਰ ਰਾਤ ਮੈਂ 9 ਵਜੇ ਸੌਂ ਜਾਂਦਾ।
5: ਰਾਤ ਨੂੰ 9 ਵਜੇ ਸੌਂ ਕੇ?
6: ਪਰ ਹੁਣ ਮੈਨੂੰ 9 ਤੋਂ 10 ਵਜੇ ਜਾਗਣਾ ਪੈਂਦਾ।
5: ਹਾਂ, ਹੁਣ ਤੁਸੀਂ ਰੇਡੀਓ ਡਾਂਸ ਦਾ ਹਿੱਸਾ ਬਣ ਗਏ ਹੋ, ਸੋ ਹੁਣ ਤੁਹਾਨੂੰ ਜਗਾ ਕੇ ਰੱਖਣਾ। ਸੋ 905-673 ਵਾਲੀਆਂ ਲਾਈਨਸ ਅੱਜ, ਆਈ ਨੋ ਕਿ 9 ਮੈਂ ਇਸ ਕਰਕੇ ਅਨਾਊਂਸ ਕਰ ਰਿਹਾ ਕਿ ਤੁਸੀਂ ਇਹ ਨਾ ਸੋਚੋ ਕਿ ਅਸੀਂ ਕਾਲ ਚੱਕ ਨਹੀਂ ਰਹੇ। ਕਈ ਵਾਰੀ ਸਰੋਤਿਆਂ ਨੂੰ ਇਹ ਲੱਗਦਾ ਕਿ ਅਸੀਂ ਕਾਲ ਤੁਹਾਡੀ ਆਨਸਰ ਨਹੀਂ ਕਰ ਪਾ ਰਹੇ, ਕਾਲ ਤੁਹਾਡੀਆਂ ਟੈਕਨੀਕਲੀ ਸਟੂਡੀਓ ਵਿੱਚ ਨਹੀਂ ਪਹੁੰਚ ਰਹੀਆਂ। ਸੋ ਪੁਰਾਣੇ ਜ਼ਮਾਨੇ 'ਚ ਹੁੰਦਾ ਨਹੀਂ ਸਰ, ਲੈਂਡਲਾਈਨ ਕਾਲ ਹੁੰਦੀ ਸੀ, ਰਿਸ਼ਤੇਦਾਰਾਂ ਨੇ ਕਾਲ ਕਰਨੀ ਨਾ, ਅਤੇ ਜਦੋਂ ਉਹਨਾਂ ਨੇ ਪੁੱਛਣਾ ਕਿ ਤੁਸੀਂ ਤੁਹਾਡੀ ਕਾਲ ਨਹੀਂ ਆਈ ਬਾਈ, ਉਹਨਾਂ ਨੇ ਕਹਿਣਾ ਨਹੀਂ ਕੀਤੀ ਸੀ, ਐਕਸਚੇਂਜ 'ਚ ਹੀ ਬਿੱਲਾਂ ਵੱਜੀ ਗਈਆਂ।
6: ਉਹ ਗੱਲ ਕਾਲ ਤੋਂ ਆਈ, ਉਹ ਨਾ ਐਕਸਚੇਂਜ 'ਚ ਕਾਲ ਮਿਲਦੀ ਹੁੰਦੀ ਸੀ ਅਤੇ ਇੱਕ ਬੰਦੇ ਨੇ ਕਾਲ ਕੀਤੀ ਅਤੇ ਨਾ ਐਕਸਚੇਂਜ ਵਾਲੇ ਮਿਲਾਈ, ਤੂੰ ਕਹਿੰਦਾ ਵੀ ਭਾਅ ਜੀ ਮੈਂ ਤੇਰੇ ਕੋਲ 50,000 ਰੁਪਇਆ ਲੈਣਾ, ਅਤੇ ਉਹ ਨਾ ਜਿਹੜਾ ਬੰਦਾ ਦੂਜੇ ਪਾਸੇ ਕਹਿੰਦਾ ਭਾਜੀ ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣੀ, 50,000 ਦੇਣਾ ਸੀ, ਤੇ ਐਕਸਚੇਂਜ ਕਹਿੰਦਾ ਭਾਜੀ ਮੈਨੂੰ ਤਾਂ ਸੁਣ ਡੇਗਾ, ਫਿਰ ਤੂੰ ਦੇ ਕਹਿੰਦਾ ਤੈਨੂੰ।
5: ਸੋ ਅੱਛਾ ਉਦੋਂ ਲੈਂਡਲਾਈਨ ਦੇ ਨਾ, ਅੱਜ ਸ਼ਾਮ ਨੂੰ ਲੈਂਡਲਾਈਨ 'ਤੇ ਗੱਲਬਾਤ ਕਰਾਂਗੇ,
6: ਠੀਕ ਹੈ,
5: ਕਿਉਂਕਿ ਨਾ ਲੈਂਡਲਾਈਨ ਦੇ ਬੜੇ ਰੋਮਾਂਚਕ ਕਿੱਸੇ 'ਚ ਕਿਸੇ ਦੀ ਕਾਲ ਕਿਤੇ ਵੀ ਲੱਗ ਜਾਣੀ,
6: ਤੁਸੀਂ ਯਕੀਨ
5: ਕਿਸੇ ਦੀਆਂ ਗੱਲਾਂ ਵੀ ਸੁਣੀ ਜਾਣੀਆਂ।
6: ਮੇਰਾ ਘਰ ਦਾ ਨੰਬਰ ਹੁੰਦਾ ਸੀ ਆਪਣਾ, ਮੈਂ ਸ਼ਹਿਰ ਤੋਂ ਬਲੋਕ ਕਰਦਾ ਅੰਮ੍ਰਿਤਸਰ ਤੋਂ, 2566640। ਅੱਜ ਵੀ ਮੇਰੇ ਫੋਨ ਦਾ ਜਿਹੜਾ ਲਾਸਟ 4 ਡਿਜਿਟ ਆ ਮੇਰੇ ਫੋਨ ਦੇ ਉਹੀ ਫੋਨ ਹੈ 4640।
5: ਮੈਨੂੰ ਵੀ ਤੁਸੀਂ ਮੈਨੂੰ ਯਾਦ ਕਰਾਤਾ, ਸਾਡੇ ਕੋਲ 256-104 ਹੁੰਦਾ ਸੀ, 01635 ਸਾਡਾ ਕੋਡ ਸੀਗਾ, ਤੇ ਯਾਦ ਹੈ ਅਜੇ ਤੱਕ ਲੈਂਡਲਾਈਨ। ਅੱਛਾ ਲੈਂਡਲਾਈਨ ਨਹੀਂ ਯਾਰ, ਕਮਾਲ ਆ ਯਾਰ, ਉਸ ਦੌਰ ਦੀ ਵੀ ਕਮਾਲ ਆ ਰਾਜਾ।
6: ਦੇਖੋ ਉਦੋਂ ਉਹ ਫੋਨ ਸੁਣਿਆ ਨਹੀਂ ਜਾਂਦਾ, ਕੱਪੜਾ ਪਾ ਕੇ ਰੱਖਿਆ ਜਾਂਦਾ ਸੀ, ਹੱਥ ਨਾਲ ਉਂਗਲੀ ਨਾਲ ਘੁੰਮਾਉਂਦੇ ਸੀ, ਉਹਦਾ ਮਜ਼ਾ ਬੜਾ ਸੀ।
5: ਅੱਛਾ ਉਸ ਤੋਂ ਬਾਅਦ ਜਿਹੜੇ ਨੰਬਰਾਂ ਵਾਲੇ ਉਹਨੂੰ ਤਾਂ ਫੁੱਲਾਂ ਵਾਲੇ ਕੱਪੜਾ ਪਾਇਆ ਹੁੰਦਾ, ਰੁਮਾਲ ਫੁੱਲਾਂ ਵਾਲਾ।
6: ਮਤਲਬ ਸਾਡੇ ਘਰ 1996 'ਚ ਫੋਨ ਲੱਗ ਗਿਆ,
5: ਬੜਾ ਚਾਹ ਹੁੰਦਾ ਸੀ ਵਿਖਾਉਣਾ, ਗਿਆ ਵੇਖੋ ਫੋਨ ਲੱਗਿਆ।
6: ਉਹਦਾ ਕਾਰਨ ਇਹ ਕਿ ਸਾਡੀ ਨਾ ਸ਼ੈਡੋ
5: ਰਹਿੰਦਾ ਵਾਲਾ ਮਹੀਨੇ ਚੋਂ 20 ਦਿਨ ਡੈਡੀ
6: ਬੜੀ ਬੜੀ ਲੰਬੀ, ਉਦੋਂ 1000 ਕੁ ਦੇ ਸੀ ਫੋਨ ਐਕਸਚੇਂਜ ਸਾਡੀ ਸ਼ੈਡੋ ਦੀ, ਮੁੜ ਕੇ ਜਦੋਂ ਬਾਅਦ ਚੋਂ ਅਸੀਂ ਅਪਲਾਈ ਕੀਤਾ ਤੇ ਸਾਨੂੰ ਵਿਦਨ ਨਹੀਂ ਬਾਅਦ ਚ ਲੱਗ, ਕਾਰਨ ਕੀ ਕਿ ਐਕਸਚੇਂਜ ਡਬਲ ਹੋ ਗਈ ਸੀ, ਤੇ ਮੁੜ ਕੇ ਦੇਖਿਆ ਚਲੋ ਮੋਬਾਈਲ ਨੇ ਇੰਨਾ ਜ਼ਿਆਦਾ ਰੈਵੋਲਿਊਸ਼ਨ ਲੈ ਕੇ ਆਏ ਆ ਹੁਣ ਤੇ ਜ਼ਿੰਦਗੀ ਦੇ ਵਿੱਚ। ਮੈਨੂੰ ਲੱਗਦਾ ਜਿਹੜਾ ਤੁਹਾਡਾ ਫੋਨ ਆ ਤੁਹਾਡਾ ਇੱਕ ਵਰਲਡ ਆ, ਦੁਨੀਆ ਤੁਹਾਡੀ
5: ਜੀ। ਸੋ ਬਿਲਕੁਲ ਜੀ, ਸ਼ਾਮ ਨੂੰ ਫਿਰ ਗੱਲਾਂ ਬਾਤਾਂ ਕਰਾਂਗੇ ਪੰਜਾਬੀ ਲਹਿਰਾਂ ਦੇ ਅਖੀਰਲੇ ਹਿੱਸੇ ਦੇ ਵਿੱਚ, ਅਤੇ ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਜੁੜਾਂਗੇ ਤੁਹਾਡੇ ਨਾਲ। ਹੁਣ ਇੱਥੇ ਸਾਨੂੰ ਦਿਓ ਇਜਾਜ਼ਤ, ਅੱਜ ਇੰਨੀ ਕੁ ਹਾਜ਼ਰੀ ਸਾਡੀ ਪ੍ਰਵਾਨ ਕਰਿਓ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਗਲਤੀਆਂ ਮਾਫ਼, ਅਤੇ ਤੁਸੀਂ ਸਰੋਤੇ ਸੂਝਵਾਨ ਹੋ, ਸਮਝਦਾਰ ਹੋ, ਸੋ ਇੰਨਾ ਕੁ ਤੁਸੀਂ ਸਮਝ ਸਕਦੇ ਹੋ ਕਿ ਗੱਲਾਂ ਬਾਤਾਂ ਜਦੋਂ ਕਰਦੇ ਹਾਂ ਬਹੁਤ ਸਾਰੀਆਂ ਗੱਲਾਂ ਇੱਧਰ ਉੱਧਰ ਹੋ ਜਾਂਦੀਆਂ, ਤੁਸੀਂ ਸਭ ਜਾਣੀ ਜਾਣੋ। ਸੋ ਹੁਣ ਆਪਾਂ ਇੱਥੋਂ ਇਜਾਜ਼ਤ ਲੈਂਦੇ ਹਾਂ, ਤੁਹਾਡੇ ਤੋਂ ਸ਼ਾਮ ਨੂੰ ਫਿਰ ਮਿਲਦੇ ਹਾਂ।
6: ਕਹਿੰਦੇ ਸਲਿਪ ਆਫ ਟੰਗ,
5: ਸਲਿਪ ਆਫ ਟੰਗ ਹੋ ਜਾਂਦੀ ਹੈ ਜੀ, ਬਿਲਕੁਲ ਆਪਾਂ ਇਨਸਾਨ ਹਾਂ, ਪਰ ਰਾਜੇ ਵੜਿੰਗ ਵਰਗੀ ਨਾ ਹੋਵੇ, ਉਹ ਜ਼ਿਆਦਾ ਹੋ ਜਾਂਦਾ ਕੰਮ।
6: ਪਤਾ ਨਹੀਂ ਕਿੱਥੋਂ ਬੋਲਦੇ, ਉਹਨਾਂ ਨੂੰ ਐਂ ਲੱਗਦਾ ਕਿ ਉਹ ਖਾਧਾ ਪੀਤਾ ਹੁੰਦਾ ਕੁਝ,
5: ਖਾਧਾ ਸਾਰੇ ਖਾਂਦੇ ਪੀਂਦੇ ਜੀ, ਆਪਾਂ ਵੀ ਖਾ। ਹੁਣ ਵੇਖੋ ਤੁਸੀਂ ਨਾਲ ਲੈ ਕੇ ਆਏ ਹੋ ਕੀ ਆ, ਜਿਹੜੇ ਆਲੂ ਦੀ ਟਿੱਕੀ ਤੇ ਨਾਲ ਚਾਹ, ਸੰਤ ਸਾਹਿਬ ਤੁਸੀਂ ਚਾਹ ਨਹੀਂ ਲੈ ਕੇ ਆਏ, ਕਾਫੀ ਲੈ ਕੇ ਆਓ, ਇਸ ਦਾ ਗਿਲਾ ਮੈਨੂੰ ਰਹੂਗਾ, ਸ਼ਾਮ ਨੂੰ ਫਿਰ ਕੱਢਾਂਗੇ। ਸੋ ਸਤਿ ਸ਼੍ਰੀ ਅਕਾਲ ਜੀ, ਇੱਥੇ ਮੈਨੂੰ ਦੇ ਇਜਾਜ਼ਤ, ਇਸ ਤੋਂ ਬਾਅਦ ਰੇਡੀਓ ਆਵਾਜ਼ ਦੇ ਨਾਲ ਤੁਸੀਂ ਜੁੜੋਗੇ, ਤੇ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਤੇ ਅੱਜ ਦਾ ਤੁਹਾਡਾ ਦਿਨ ਸ਼ੁਭ ਰਹੇ, ਤੇ ਸਤਿ ਸ੍ਰੀ ਅਕਾਲ, ਤੇ ਜਿਉਂਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਤੇ ਐਮੀ ਵਿਰਕ 30 ਅਗਸਤ ਨੂੰ ਦ ਗ੍ਰੇਟ ਥੀਏਟਰ ਕੈਨੇਡਾ ਦੇ ਵਿੱਚ ਆ ਰਹੇ ਨੇ, ਉਹਦੇ ਬਾਬਤ ਰੇਡੀਓ ਉਡਾਨ ਇੰਸਟਾਗ੍ਰਾਮ ਤੇ ਤੁਸੀਂ ਮੈਨੂੰ ਡੀਐਮ ਕਰ ਲਓ, ਜਾਂ ਤੁਸੀਂ ticketmaster.ca ਤੇ ਜਾਓ।
7: Let's go to the The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
8: Come and celebrate Toronto and do everything you want at the X.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਅਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਹੇ ਅਮਰਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: جذبے کا آغاز خوبصورت لوگ خوبصورت ملک سی ایچ ایل او ڈیجیٹل اے ایم فریکوینسی رہی ٹورنٹو پینسلوینیا نیو یارک واشنگٹن نیو جرسی تک سن رہے ہو آپ سب کا ہاردک سواگت دن خوشگوار چڑھتی کلا والا نرپو نرویر مسکراہٹ چہرے کا حصہ رہے گی روشنی رستے دکھاوے گی تسی چلتے رہو گے تو ایک بار پھر تو ایک نمی امید دے نال ایک دن جو گزر جائے گا پر گزارنا کس طرح یہ تھوڑے ہاتھوں کے وچ ہے اس سمے پی ایس این رپورٹ کے ٹریک 6 تے جتھے انڈیا رخصت کر چکی ہے ہواواں نوں چیردی ہوئی اڑان بھر چکی ہے تے میرے تہاڈے ورگے رسک بارے سوچ رہے ہونگے تے یہ منزل بارے سوچ رہی ہے کہ زندگی کی ریل میں ہر کوئی سوار ہے اپنی اپنی منزلوں کا سب کو انتظار ہے بھوکے کو روٹی کا بیکار کو روزی کا انتظار ہے انتظار کی گھڑیاں بھی سن شامل کر دوں تو چلتے ہیں ایک خوبصورت جے پڑا دے ول جتھے اسی تسی اور ایم 530 ڈائل اور بہت سارے لوگ تے ایک منچ اسٹوڈیوز دا نمبر 905-673-3337 تسی میرے نال گل کرنی ہے 416-518-3200 416-518-3200 416-518-3200 تے کانٹیکٹ کروں گے تو اس سمے تسی کچھ خبروں وال اگر نظر مارو ٹیرف لاسٹ ڈیٹ سی پر ڈونلڈ ٹرمپ والوں ٹویٹ پوسٹ کر دیتا گیا کہ ایک ہور جت حاصل کر لی ہے تو میں ڈیل اسٹیبلش کر لی کینیڈا دے نال کارنی والوں ایک جو میسج اوپن ٹو پبلک پہ جانا جس کیا جا رہا ہے کہ ہارڈ ورکنگ کی جا رہی ہے ڈیل دے اتنے ورک آؤٹ کیا جا رہا ہے امریکہ اور کینیڈا دے فیوچر ریلیشنز نو ٹھیک رکھن واسطے سو دونوں لیڈر نے دونوں اپنے اپنے انداز دے وچ میسج ڈلیور کر رہے ہیں تین دن کے ایکسٹینشن تو بعد دیکھتے ہیں کہ کی بنتا ہے کئی دنوں تو مسٹر ڈومنک جڑے کہ ٹریڈ نو ڈیل کر رہے ہیں کرسٹی فری لینڈ جڑی کہ راجدوت لگا دیتی گیا کڑھ دیتی ہے کنٹری تو باہر ہور پاسے بھیجتی لاسٹ ڈیل دے وچ ٹروڈو تے ہی مل کے کام کر رہے تھے اس میں ڈومنک تے جو کام کر رہے ہیں مل کے پرائم منسٹر کارنی دوسرے پاسے پیئر پولیئر ہر روز ڈنڈا چک کے کھڑے ہو جاتے ہیں تو ہر روز دا ٹانٹا انہوں کا انج لگ رہا ہے کہ بلاک کیوبیک بھی کوئی پارٹی نہیں ہے کینیڈا دے وچ اور این ڈی پی بھی کوئی پارٹی نہیں یا انہوں دے کوئی لیڈر نہیں صرف کنزرویٹو پارٹی کولا ادھر خسر پسر کنزرویٹو پارٹی دے انڈر چل رہی ہے کہ بائی الیکشنز اگر اسی ہار جانے ہاں کیونکہ بائی الیکشنز دیا جڑے سیٹاں نے انہوں تے کنزرویٹو سے قبضہ تک کی ساڈا آن والا بھوک ہوگا پیئر پولیئر دے انڈر یہ سماں درساوے گا تو ایک بار پھر تو تسی اسی اور ایم 530 ڈال اسی سارے ہی چلدے ہیں سفر دے وال جو بہت خوبصورت تہاڈے ساتھ دے نال چڑھدی کلا والا ریڈیو ریڈیو آواز سن رہے ہو تے شو دا حصہ تہاڈے تک کومل لے کہندے ہو آل لنک ٹریول تو تسی دنیا گھومن دے شوقین ہو انڈیا جانا چاہنے ہو انڈیا دے ٹکٹس اس سمے پچھلے سال نالوں مہنگے ملنے نے اگر تسی ہنے اپنے ڈیل سیٹ کر لو گے آل لنک ٹریول دے کومل نوں کال کر لئی 905-239-7711 905-239-7711 905-239-7711 تے گل کیتی جا سکتی ہے تے پنجاب ٹیکس سولوشن کسی دے وی ٹیکس نال ریلیٹڈ کمپلیکیشنز نے یا تھوڑا اکاؤنٹنٹ فون نہیں چک رہا کیونکہ 3000 اکاؤنٹ وہ ہے گا 15-30-45 $4.5 lakh کا کام اگلے کو ہے گا تے تسی باہر بیٹھے کرسیاں تے ویٹ کر رہے ہوں گے 1500 روپے سال دا پے کرن لئی پنجاب ٹیکس سولوشن کہندے ہیں سولوشن از ہیئر پورے سال تھوڑے لئی اسی کمیونیکیٹ کرتے ہیں سال سے چار بار ٹیکس دے ریٹرنز دے لئی کانٹیکٹ ای میل سب کچھ ہوندا ہے 416-720-3642 کیمبرج دے وچ اگر تسی چاہنے ہو برمپٹن والی سروسز تسی عام طور تے فیملی ڈاکٹرز یا سپیشل چیزاں دیکھن لئی برمپٹن آنے ہو نا کیمبرج آفس ہے تے دوسرا مسیساگا 416-720-3642 تے نام نال ہائی لینڈ آٹو رپیئر سینٹر ہمیشہ کہنا ہائیلی ریکمینڈیڈ 11 دے 11 گیری گریوال گیری گری وال ہونا دی 38 آٹومیٹک ڈرائیو والی لوکیشن ہے بے چج کے ہو کے کوئی بھی پروار دا ممبر اپنی گڈی لے کے چل جاؤ تے تسی انجن ٹرانسمیشن کھولن تو پہلا رف ایسٹیمیٹ دین گے تہنوں کہ کھولن دی ضرورت نہیں ادا ہی انہ کا خرچہ آ سکتا ہے اوبر سکپ دی سیفٹی کرونی ہے یا ٹائر چینج آئل یا کوئی بھی کام ہائی لینڈ آٹو رپیئر سینٹر 905-400-3333 ٹرو نارتھ نو کانٹیکٹ کرنا گریول پونی ہے کانکریٹ دا ویسٹ تسی سٹنا ہے گا یا کوئی بھی ہور جڑی تھوڑی ویسٹیج ہے جڑے کانٹریکٹر نے سٹنی چاہتے ہیں ٹرو نارتھ سے یارڈ سٹ سکتے ہو کینیڈی اینڈ ڈیری دے پر 416-803-0603 ماسٹر یور ایگزام تسی ریئل اسٹیٹ دا لائسنس 90 دنوں دے اندر بلڈر دا لائسنس 60 دنوں دے اندر کار ڈیلرشپ دا لائسنس لینا چاہتے ہو اپروکسیمیٹ 30 ਦਿਨਾਂ ਦੇ ਅੰਦਰ ਕਾਰ ਇੰਸ਼ੋਰੈਂਸ ਵੇਚਣ ਦਾ, ਰੀਪੋ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਉਹ ਵੀ ਤਕਰੀਬਨ ਇੰਨੇ ਕੁ ਦਿਨਾਂ ਦੇ ਵਿੱਚ, ਔਰ ਜਾਂ ਤੁਸੀਂ ਮੋਰਗੇਜ ਏਜੰਟ ਬਣਨਾ ਚਾਹੁੰਦੇ ਹੋ 15 ਦਿਨਾਂ ਦੇ ਵਿੱਚ, ਇਹ ਸਾਰੇ ਲਾਇਸੈਂਸ ਆਟੋ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਾਇਸੈਂਸ ਲੈਣੇ ਆ, ਅਤੇ ਇਹਦੀ ਤਿਆਰੀ ਕਰਾਉਂਦੀ ਹੈ ਕੰਪਨੀ ਮਾਸਟਰ ਯੂਰ ਐਗਜ਼ਾਮ ਰੀਅਲ ਸਟੇਟ ਮੋਰਗੇਜ ਇੰਸ਼ੋਰੈਂਸ ਦੇ ਐਗਜ਼ਾਮ ਵਾਸਤੇ 4373765 4 3 7 3 7 6 5 6 5 6 ਦੇ ਉੱਤੇ ਤੁਸੀਂ ਕੰਟੈਕਟ ਕਰੋਗੇ। ਸੋ ਪਰਮ ਕੁਇਕ ਲੂਬ ਐਂਡ ਰਿਪੇਅਰ ਵਾਲੇ ਨੇ 13 ਰਿਚਮੰਡ ਸਟਰੀਟ ਦੇ ਉੱਤੇ, ਨੈਗਰਾ ਫਾਲ ਦੇ ਏਰੀਏ ਦੇ ਵਿੱਚ, ਥੋਰਲ ਦੇ ਏਰੀਏ ਵਿੱਚ, ਤੁਸੀਂ ਸੇਂਟ ਕੈਥਰੀਨ ਦੇ ਏਰੀਏ 'ਚ ਹੈਗੇ ਹੋ, ਫੋਟੇਰੀ ਦੇ ਏਰੀਏ 'ਚੋਂ। ਪਰਮਸ ਕੁਇਕ ਲੂਬ ਐਂਡ ਰਿਪੇਅਰ 13 ਰਿਚਮੰਡ ਸਟਰੀਟ 2984981300 'ਤੇ ਕੰਟੈਕਟ ਕਰੋਗੇ। ਛੋਟੀਆਂ ਛੋਟੀਆਂ ਗੱਲਾਂ 'ਤੇ ਆਹਤ ਹੋਣ ਵਾਲੇ ਲੋਕ, ਛੋਟੀਆਂ ਛੋਟੀਆਂ ਗੱਲਾਂ 'ਤੇ ਆਪਣੇ ਆਪ ਨੂੰ ਟੁੱਟਿਆ ਮਹਿਸੂਸ ਕਰਨ ਵਾਲੇ ਲੋਕ ਅੱਜ ਦੇ ਸ਼ੋਅ 'ਚ ਜੁੜੇ ਹੋਏ ਨੇ। ਉਮੀਦ ਕਰਦੇ ਹਾਂ ਕਿ ਅੱਜ ਦੀ ਕਹਾਣੀ ਹੈ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਚੇਂਜ ਲੈ ਕੇ ਆ ਸਕਦੀ ਹੈ, ਉਸ ਵੱਲ ਵੀ ਚੱਲਦੇ ਹਾਂ। ਅਤੇ ਤੁਸੀਂ ਕਿਵੇਂ ਹੋ ਬਈ? ਉਮੀਦ ਕਰਦਾ ਚੜ੍ਹਦੀ ਕਲਾ 'ਚ ਹੋਵੋਗੇ, ਅਤੇ ਆਪਣੇ ਹਾਲ ਚਾਲ ਸਾਡੇ ਨਾਲ ਸ਼ੇਅਰ ਕਰ ਲਓ। ਨੰਬਰ ਕਾਲ 905-673-33-37 9 5 6 7 3 3 3 3 7 ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ। ਚਲੀਏ ਫਿਰ, ਅਤੇ ਆ ਜਾਓ ਫਿਰ ਤੁਸੀਂ ਵੀ 905-673-33-37 'ਤੇ ਗੱਲ ਕਰੋਗੇ, 9 5 6 7 3 3 3 3 7 ਦੇ ਉੱਤੇ ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਅਤੇ ਯੂੰ ਗਏ ਯੂੰ ਵਾਪਸ ਆਏ।
1: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141-6302-9941।
2: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
3: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
2: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
3: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
2: 905-671-2000-905-671-2000।
3: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
4: ਡਰਾਈਵ ਕਰ ਰਹੇ ਹੋ? ਸ਼ੋਅ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
5: ਡਰਾਈਵਿੰਗ ਲਾਇਸੈਂਸ?
4: ਨੋ।
5: ਪੁਲਿਸ ਆਫਿਸਰ?
4: ਨੋ ਨੋ।
5: ਟ੍ਰੈਫਿਕ ਲਾਇਸੈਂਸ?
4: ਨੋ।
5: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6 4 7 3 2 5 9 1 0 0 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
6: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
7: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
8: ਨੌ ਸੌ ਪੰਜ ਛੇ ਸੌ ਇਕਹੱਤਰ ਦੋ ਹਜ਼ਾਰ 905-671-2000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦਇਨ 24 ਆਵਰਸ ਨੰਬਰ ਰੱਖੋ ਯਾਦ 905-671-2000 ਮਿਸਟਰ ਸੰਧੂ 6 ਫੁੱਟ 2 ਇੰਚ ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇਂ ਕਰੀਬ 500 ਮੈਚ ਖੇਲੇ ਉਸਮੇ बेस्ट डिसीजन सी। हाँ ब्रो, फूड वॉज अमेजिंग, फ्रेश, हॉट ते फुल टेस्ट वाला। गेस्ट भी पूरे इम्प्रेस हो गए, सर्विस भी टॉप नॉट सी, टाइम ते डिलीवरी, प्रॉपर पैकिंग ते सब कुछ ऑर्गेनाइज सी, मेन्यू भी बहुत फ्लेक्सिबल सी, करीज, रोटी, राइस, एवरीथिंग वॉज परफेक्ट। ऑनेस्टली असी तो हूँ हर फंक्शन ले तवा किचन ही चूज करांगे। ट्राई तवा किचन फॉर द बेस्ट केटरिंग इन टाउन, फ्रेश फूड, ग्रेट सर्विस एंड अनफॉरगेटेबल टेस्ट। बुक योर नेक्स्ट इवेंट नाउ, 50 सनीवेल गेट, ब्रैम्पटन,
9: 9054 716 8401
10: याद है मैनू जो तो मेरा फर्स्ट एक्सीडेंट होया सी, कितनी परेशान हो गई सी मैं, इंश्योरेंस नाल डील करना, गड्डी पेंट कराना, कितने झंझट। थैंक्स कर दिया मैं स्पीडएक्स ऑटो कलिजन वालों दा, जिन्ना ने मेरी इंश्योरेंस नाल खुद डील किया, रेंटल कार भी दित्ती ते मेरी कार नू बिल्कुल नवी वर्गी बना दिता। ते तुसी भी पहुंचो स्पीडएक्स ऑटो कलिजन, 181 रदरफोर्ड रोड साउथ, यूनिट 11, ते या कॉल करो 416-277-9221
11: रुपिंदर गरेवाल लॉ ऑफिस, रियल एस्टेट ट्रांजैक्शन, विल बनाने लई, फैमिली लॉ या फिर पावर ऑफ अटॉर्नी, ऑल सर्विसेज अंडर वन रूफ, कम्युनिटी दा जानिया पहचानिया नाम रुपिंदर गरेवाल, बैरिस्टर, सॉलिसिटर एंड नोटरी पब्लिक, लोकेटेड एट चिंक्यूजी एंड बवेट। फॉर ऑल सर्विसेज कॉल 9054971211, 9054971211।
12: ओ यार, बिजनेस दा माड़ा हाल होया पिया, कितनियां तरकीबां लगा चुका पर फिर भी कोई गल नहीं बन रही।
13: निर्बल बाबे ने कहा से कृपा हो जाओगी, नींबू मिर्चा टंगो, पर कृपा ता हो ही नहीं।
14: ऑनलाइन भी मार्केटिंग करके देख ले पर कोई रिजल्ट ही नहीं आया।
15: एदा मतलब तुसी रेडियो आवाज ट्राई नहीं कीता।
16: रेडियो आवाज, रेडियो आवाज रोजाना सवेरे 9 to 10 बजे तक, एवरी सैटरडे 10 to 1 बजे तक, प्राइम टाइम ते। वधेरे जानकारी लई तुसी कॉल कर सकते हो 416-518-3200।

0: ਸੋ ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ, ਸੋ ਜਿਉਣ ਲਈ ਜ਼ਿੰਦਗੀ 'ਚ ਰੰਗ ਜ਼ਰੂਰ ਚਾਹੀਦੇ ਨੇ। ਤਿਰੰਗਾ ਵਾਸਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਇੱਦਾਂ ਦੇ ਫੁੱਲ ਦੇ ਰਹੇ ਨੇ ਸਮੇਂ ਜੋ ਕੈਨੇਡਾ 'ਚ ਕਰੇ ਤੁਸੀਂ ਸੋਚੇ ਵੀ ਨਹੀਂ ਕਿ ਆਪਣੇ ਘਰ ਦੇ ਬਾਹਰ ਤੁਸੀਂ ਇਸ ਤਰ੍ਹਾਂ ਦੇ ਫੁੱਲ ਲਗਾਓਗੇ। ਸੋ ਇਹਨਾਂ ਫੁੱਲਾਂ ਵਾਸਤੇ ਜੋ ਤੁਸੀਂ ਜੋ ਕਾਲ ਕਰਨੀ ਹੈ ਗ੍ਰੀਨ ਵੈਲੀ ਗਾਰਡਨ ਸੈਂਟਰ ਨੂੰ, ਇੱਥੇ ਕੰਸਲਟੈਂਟ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਦੇ ਫੁੱਲ, ਬੈਕਯਾਰਡ ਜਾਂ ਫਰੰਟ ਯਾਰਡ ਦੀ ਫੋਟੋ ਦੇ ਦਿਓ ਆਪਣੇ ਘਰ ਦੀ, ਉਹ ਡਿਜ਼ਾਈਨ ਕਰਕੇ ਦੱਸਣਗੇ ਕਿ ਤੁਹਾਡੇ ਕਿਹੜੇ ਕਿਹੜੇ ਫੁੱਲ ਲੱਗਣਗੇ। ਅਤੇ ਪਰੀਨਲਸ ਹੁੰਦੇ ਨੇ, ਕਈ ਫੁੱਲ ਤੁਸੀਂ ਇੱਕ ਵਾਰ ਲਾ ਦੇਣੇ ਨੇ, ਬਾਰ ਬਾਰ ਉਹ ਖਿੜੀ ਜਾਣੇ ਨੇ, ਯਾਨੀ ਕਿ ਖੁਸ਼ੀ ਬਾਰ ਬਾਰ ਬਾਰ ਬਾਰ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣਦੀ ਹੈ। ਅਤੇ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 ਔਰ ਵਿੰਡੋਜ਼ ਦੇ ਵਿੱਚ, ਤੁਸੀਂ ਅਗਰ ਵਿੰਡੋਜ਼ ਚੇਂਜ ਕਰਾਉਣੀ ਆਪਣੇ ਘਰ ਦੀਆਂ ਤਾਂ ਤੁਸੀਂ ਜ਼ਰੂਰ, ਅਸੀਂ ਹਮੇਸ਼ਾ ਨੰਬਰ ਦਿੰਦੇ ਹੁੰਦੇ ਹਾਂ ਸ਼ਿਵਾਨੂ ਦਾ, ਸ਼ਿਵਾਨੂ ਜੋ ਕਿ ਕਮਿਊਨਿਟੀ 'ਚ ਇੱਕ ਬ੍ਰਾਂਡ ਦੀ ਤਰ੍ਹਾਂ, ਰਾਈਟ ਵਿੰਡੋ ਫੋਰਸ ਜੋ ਤੁਹਾਡੇ ਲਈ ਲਾਈਫ ਟਾਈਮ ਵਾਰੰਟੀ ਦੇ ਨਾਲ ਵਿੰਡੋਜ਼ ਚੇਂਜ ਕਰਦੇ ਨੇ। ਕੈਨੇਡੀਅਨ ਮੇਡ ਵਿੰਡੋਜ਼, ਜਰਮਨ ਦੇ ਜਿਹੜੇ ਲੋਕਸ ਨੇ, ਚੋਰ ਦਾ ਗੋਡਾ ਟੁੱਟ ਜੂਗਾ ਤੁਹਾਡੇ ਘਰ ਦਾ ਦਰਵਾਜ਼ਾ ਨਹੀਂ ਟੁੱਟੂਗਾ, ਸ਼ੀਸ਼ੇ ਨਹੀਂ ਤੋੜ ਸਕਦੇ, ਪਲਾਸਟਿਕ ਦੇ ਸ਼ੀਟ ਵਾਲੇ ਸ਼ੀਸ਼ੇ ਲਾ ਕੇ ਦਿੰਦੇ ਨੇ ਜੋ ਬੁਲੇਟ ਪਰੂਫ ਗੱਡੀਆਂ ਨੂੰ ਲੱਗੇ ਹੁੰਦੇ ਨੇ। ਰਾਈਟ ਵਿੰਡੋ ਫੋਰਸ 416-206-3200-416-206-3200 'ਤੇ ਕਾਲ ਕਰਨੀ ਹੈ। ਔਰ ਐਚ ਐਸ ਪੀ ਕੰਸਟਰਕਸ਼ਨ ਵਾਲੇ ਜਗਜੀਤ ਸਿੰਘ ਪਨੇਸਰ ਦਾ ਇੱਕ ਮੈਸੇਜ ਹੈ, ਤੁਸੀਂ ਜਿਹੜਾ ਹੈਗਾ ਕੋਈ ਵੀ ਬੰਗਲੋ ਡਬਲ ਸਟੋਰੀ ਕਰਨਾ ਜਾਂ ਬੱਚਿਆਂ ਦਾ ਐਡੀਸ਼ਨ ਵੱਡਾ ਕਰਨਾ, ਬੱਚੇ ਇਸੇ ਘਰ 'ਚ ਰੱਖਣੇ ਆ, ਘਰ ਹੋਰ ਨਹੀਂ ਲੈਣਾ, ਕੌਂਡੋਆਂ ਸ਼ੌਂਡੋਆਂ ਨਹੀਂ ਲੈਣੀਆਂ, ਐਚ ਐਸ ਪੀ ਕੰਸਟਰਕਸ਼ਨ ਜਗਜੀਤ ਸਿੰਘ ਪਨੇਸਰ ਕਹਿੰਦੇ ਨੇ ਕਿ ਸਰਟੀਫਾਈਡ ਲਾਇਸੈਂਸ ਟੀਮ ਹੈ ਜਿਹੜੀ ਘਰ 'ਚ ਹੋਰ ਵਾਸ਼ਰੂਮ ਐਡ ਕਰ ਦਿੰਦੀ ਹੈ, ਇਸੇ ਘਰ 'ਚ ਵਾਸ਼ਰੂਮ ਘੱਟ ਨੇ ਵਾਸ਼ਰੂਮ ਐਡ ਕਰਨੇ ਆ, ਗਰਾਜ ਦੇ ਉੱਪਰ ਕਮਰਾ ਬਣਾਉਣਾ। ਅਤੇ 416-671-0709 ਸਪੋਜ਼ ਤੁਹਾਡਾ ਘਰ 'ਤੇ 2 ਲੱਖ ਦੀ ਮੋਰਗੇਜ ਹੈ, ਤੁਸੀਂ 2 ਲੱਖ ਹੋਰ ਲਾ ਕੇ ਇਹ 'ਚ ਇੱਕ ਐਡੀਸ਼ਨ ਐਡ ਕਰ ਦਿੱਤਾ, ਜੇ 2 ਲੱਖ ਦਾ ਲੋਨ ਵਧਿਆ ਤਾਂ ਇਨਕਮ ਵੀ ਵੱਧ ਗਈ ਹੈ 4-5 ਲੱਖ ਦੀ, ਇਨਕਮ ਐਵਰੇਜ 1500 ਵੱਧ ਗਈ, 5 ਲੱਖ ਦੀ ਇਨਕਮ ਵੱਧ ਗਈ, ਜਾਂ ਬੱਚਿਆਂ ਲਈ ਇੱਕ ਪੋਰਸ਼ਨ ਅਲੱਗ ਬਣ ਗਿਆ ਉਸੇ ਘਰ 'ਚ। ਅਤੇ ਤੁਸੀਂ 416-671-0709 ਨੰਬਰ ਦੇ ਉੱਤੇ ਇਹਨਾਂ ਨੂੰ ਕੰਟੈਕਟ ਕਰੋਗੇ। ਸੋ ਅੱਜ ਨਾ ਇੱਕ ਮੇਰੀ ਨਾ ਕਹਾਣੀ ਹੈ, ਪਰ ਮੈਂ ਉਸ ਤੋਂ ਪਹਿਲਾਂ ਨਾ ਚਾਹੁੰਦਾ ਕੁਛ ਜਾਣਨਾ ਤੁਹਾਡੇ ਤੋਂ, ਬੜੀ ਖੂਬਸੂਰਤ ਕਹਾਣੀ ਹੈ ਜਿਹਦੇ ਵਿੱਚ ਮੈਂ ਗੱਲ ਕਰੂੰਗਾ ਕਿ ਲਾਈਫ ਈਜ਼ੀ ਸੌਖੀ ਹੋਰ ਕਿਵੇਂ ਕੀਤੀ ਜਾ ਸਕਦੀ ਹੈ, ਕਿਵੇਂ ਹੋਰ ਸਿੱਖੀ ਸੌਖੀ ਕੀਤੀ ਜਾ ਸਕਦੀ ਹੈ। ਅਤੇ ਇਹਦੇ ਲਈ ਤੁਸੀਂ ਮੈਨੂੰ ਕਾਲ ਕਰਨਾ, ਮੈਂ ਨਾ ਜਾਣਨਾ ਚਾਹੁੰਦਾ ਬਾਬੇ ਬਖਤੌਰੇ ਵਾਂਗੂ ਅੱਜ, ਕਿ ਤੁਹਾਡਾ ਕੋਈ ਬੋਝ ਹੋਵੇ, ਵੱਡਾ ਬੋਝ ਕੋਈ ਵੀ ਛੋਟਾ ਬੋਝ ਆ ਜਿਹੜਾ ਤੁਹਾਨੂੰ ਰਾਤ ਨੂੰ ਸੁੱਤੇ ਪਏ ਨੂੰ ਪਰੇਸ਼ਾਨ ਕਰਦਾ, ਜਾਂ ਤੁਸੀਂ ਸੌਂ ਨਹੀਂ ਪਾਉਂਦੇ, ਜਾਂ ਤੁਸੀਂ ਉਹਨੂੰ ਕੋਈ ਵੀ ਆਈਡੀਆ ਤੁਸੀਂ ਆਪਣਾ ਸ਼ੇਅਰ ਕਰ ਸਕਦੇ, ਜੇ ਤੁਹਾਨੂੰ ਲੱਗਦਾ ਕੋਈ ਨਵਾਂ ਬਿਜ਼ਨਸ ਸਟਾਰਟ ਕਰਨਾ ਸੀਗਾ, ਮੈਂ ਬੱਚਿਆਂ ਦੇ ਵਿਆਹ, ਉਹਨਾਂ ਦੀ ਐਜੂਕੇਸ਼ਨ, ਬੜਾ ਵੱਡਾ ਬੋਝ ਹੁੰਦਾ ਸਾਰੇ ਪੇਰੈਂਟਸ 'ਤੇ ਕਿ ਬੱਚਿਆਂ ਦੀ ਐਜੂਕੇਸ਼ਨ ਦਾ ਇਸ਼ੂ ਹੈ ਜੀ, ਹੁਣ ਉਹ ਸਕੂਲ ਤੋਂ ਹਾਈ ਸਕੂਲ ਤੋਂ ਆਪਣਾ ਕਾਲਜ ਜਾਂ ਯੂਨੀਵਰਸਿਟੀ ਚੱਲੇ ਹੈਗੇ ਨੇ। 905-673-33-37 ਸਲਿਊਸ਼ਨ ਅਤੇ ਨਾਲ ਇੱਕ ਕਹਾਣੀ ਹੈ ਬੜੀ ਖੂਬਸੂਰਤ, ਅਤੇ 905-673-33-37 ਬਸ ਤੁਸੀਂ ਆਪਣਾ ਨਾਂ ਦੱਸਣਾ, ਬਾਕੀ ਕੁਛ ਨਹੀਂ ਦੱਸਣਾ ਹੈਗਾ, ਫਿਰ ਆਪਾਂ ਉਹਦੇ 'ਤੇ ਗੱਲ ਕਰਦੇ ਹਾਂ। ਮੇਰੇ ਲਾਈਨ ਖਾਲੀ ਨੇ ਹੁਣ, ਜਲਦੀ ਤੋਂ ਪਹਿਲਾਂ ਕਰ ਲਓ 905-673-33-37 905-673-33-37 ਤੁਸੀਂ ਦੱਸਣਾ ਬਸ ਮੈਨੂੰ ਕਿ ਮੈਂ ਟਰੱਕ ਲੈਣਾ ਜੀ, ਆਈਡੀਆ ਕੋਈ ਵੀ ਦੇਣਾ ਬਸ ਮੈਨੂੰ ਬੋਝ ਦੇ ਉੱਪਰ। ਬੋਝ ਮੀਨਸ ਆ ਜਿਹੜੀ ਚੀਜ਼ ਨੂੰ ਤੁਸੀਂ ਬਾਰ ਬਾਰ ਸੋਚਦੇ ਹੋ ਨਾ, ਉਹ ਮਨ 'ਤੇ ਬੋਝ ਹੀ ਹੁੰਦਾ ਇੱਕ ਕਿਸਮ ਦਾ, ਬਾਰ ਬਾਰ ਤੁਹਾਨੂੰ ਪਰੇਸ਼ਾਨ ਕਰਦੀ ਹੈ, ਮਨ 'ਤੇ ਬੋਝ ਹੁੰਦਾ। ਸੋ ਵੀ ਕੈਨ ਹੈਵ ਅ ਸਲਿਊਸ਼ਨ, ਅਸੀਂ ਉਹ ਸਲਿਊਸ਼ਨ 'ਤੇ ਕਿਵੇਂ ਕੰਮ ਕਰਾਂਗੇ, ਉਸ ਸਲਿਊਸ਼ਨ ਦੇ ਲਈ ਤੁਸੀਂ 905-673-33-37 ਮੇਰੇ ਲਾਈਨ ਖਾਲੀ ਨੇ, ਬਲਿੰਕ ਹੋਣੀ ਸਟਾਰਟ ਹੋ ਜਾਣਗੀਆਂ ਹੁਣ, ਅਤੇ 905-673-33-37 'ਤੇ ਤੁਸੀਂ ਕਾਲ ਕਰ ਰਹੇ ਹੋ ਅਤੇ ਸ਼ੇਅਰ ਕਰੋਗੇ ਕਿ ਬਾਈ ਜੀ ਆਹ ਚੀਜ਼ ਆ, ਮੈਂ ਇਹਦੇ ਬਾਰੇ ਸੋਚਦਾ। ਅਤੇ ਉਹਦੇ ਉੱਪਰ ਇੱਕ ਕਹਾਣੀ ਆ ਬੜੀ ਖੂਬਸੂਰਤ, ਮੈਂ ਸ਼ੇਅਰ ਕੀਤੀ ਸੀ ਬਹੁਤ ਟਾਈਮ ਪਹਿਲਾਂ, ਰਿਪੀਟ ਕਰਾਂਗੇ ਉਹਨੂੰ ਇੱਕ ਵਾਰ ਅਤੇ ਤੁਹਾਨੂੰ ਬੜੇ ਫਰੈਸ਼ ਕਰੂਗੀ ਇਹ ਕਹਾਣੀ ਸਾਰਿਆਂ ਨੂੰ। ਪਰ 905-673-33-37 ਕਿਸੇ ਵੀ ਤਰ੍ਹਾਂ ਦਾ, ਮੈਨੂੰ ਲਾਸਟ ਵੀਕ ਇੱਕ ਮਦਰ ਮਿਲੇ ਸੀ ਸਾਡੇ ਕੋਲ ਆਏ ਸੀ, ਉਹਨਾਂ ਦੇ ਹਸਬੈਂਡ ਦੇ ਕੰਮ ਦਾ ਬੋਝ ਸੀ ਉਹਨਾਂ ਨੂੰ, ਫਿਰ ਬੱਚਿਆਂ ਦੀ ਪੜ੍ਹਾਈ ਦਾ ਬੋਝ ਸੀਗਾ, 3-4 ਬੋਝ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਦੱਸੇ। ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ 905-673-33 ਨਾਮ ਦੱਸਣਾ ਬਸ ਤੁਸੀਂ ਅਤੇ ਬਾਬਾ ਬਖਤੌਰਾ ਵਾਂਗੂ ਅਸੀਂ ਸਲਿਊਸ਼ਨ ਕੱਢਾਂਗੇ ਫਿਰ ਆ ਜਾਓ ਫਿਰ
1: ਸਵੇਰੇ ਸਵੇਰੇ।

0: Drive, Brampton. Major intersection, Steels and Kennedy, 905451200. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
2: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
2: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600, 905-451-2600.
3: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
4: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
5: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
6: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
7: ਰੇਡੀਓ ਆਵਾਜ਼,
8: ਰੇਡੀਓ ਆਵਾਜ਼, ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ, ਐਵਰੀ ਸੈਟਰਡੇ 10 ਤੋਂ 1 ਵਜੇ ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
9: पापा पापा, सुनते क्यों नहीं, चॉकलेट लेनी है।
10: अजी सुनते हो, कहाँ गुम हो?
11: अरे महेश, अभी तक ऑफिस नहीं आए, पता नहीं मीटिंग थी। हेलो हेलो हेलो।
12: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।
13: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

ਸਟੂਡੀਓ ਦੀ ਲਾਈਨ ਤੁਹਾਨੂੰ ਮਿਲਣੀ ਰਹੀ, ਗੱਲਾਂ ਹੀ ਦੋ ਨੇ ਵਾਰ, ਫਿਰ ਆਪਾਂ ਤੁਹਾਨੂੰ ਉੱਦਾਂ ਹੀ ਬਿਜ਼ੀ ਰੱਖਣਾ ਹੈਗਾ। ਆਈ ਗੋਟ ਅ ਟੈਕਸ ਮੈਸੇਜਸ ਕਿ ਲਾਈਨ ਮਿਲ ਨਹੀਂ ਰਹੀ ਹੈਗੀ। ਆਈ ਸੀਨ ਨਾਓ ਕਿ ਮੈਂ ਤਾਂ ਯਾਰ ਫਸ ਗਿਆ ਤੁਹਾਨੂੰ ਕਹਿ ਕੇ ਕਿ ਤੁਸੀਂ ਕਾਲ ਕਰਨੀ ਹੈ, ਅਤੇ ਕੁਛ ਰੀਜ਼ਨਸ ਨੇ ਲਾਈਨਸ ਦੀਆਂ ਮੇਰੇ ਖਿਆਲ ਜੋ ਕੰਟੀਨਿਊਸ ਨਹੀਂ ਹੋ ਪਾ ਰਹੀਆਂ। ਤੁਸੀਂ 905-673-3337 ਤੁਸੀਂ ਨਾ ਮੈਨੂੰ 416-518-3200 ਦੇ ਉੱਤੇ ਟੈਕਸ ਕਰਨਾ ਹੁਣ ਕਿ ਬਾਈ ਜੀ ਮੇਰਾ ਆਹ ਜੋ ਕੁਐਸਚਨ ਹੈ

ਮੈਨੂੰ ਟੈਕਸਟ ਕਰਨਾ 416-518-3200 ਥਰੂ ਨਹੀਂ ਹੋ ਰਹੀ ਲਾਈਨ ਕੋਈ ਵੀ ਨਾ ਕੁਛ ਆਈ ਡੋਂਟ ਨੋ ਮੈਨੂੰ ਹੁਣੇ ਪਤਾ ਲੱਗਿਆ ਜਦ ਮੈਨੂੰ ਟੈਕਸਟ ਮੈਸੇਜ ਆਇਆ ਤੁਸੀਂ ਮੈਨੂੰ ਟੈਕਸਟ ਕਰਨਾ ਕਿ ਮੇਰੀ ਆਹਾ ਬੋਝ ਆ ਮੇਰੇ 'ਤੇ ਹੈਂਜੀ ਅਤੇ ਮੈਂ ਸਿਰਫ ਥੋੜ੍ਹਾ ਨਾ ਬੋਲੂ ਨੰਬਰ ਨਹੀਂ ਬੋਲੂੰਗਾ ਫਿਰ ਮੈਂ ਨਾ ਉਹਦੇ 'ਤੇ ਸਲਿਊਸ਼ਨਸ ਬੋਲੂੰਗਾ ਕਿ ਆਹ ਸਲਿਊਸ਼ਨਸ ਹੈਗੇ ਨੇ ਤੁਸੀਂ ਕਰ ਸਕਦੇ ਹੋ ਟੈਕਸਟ ਕਰਨਾ 416-518-3200 416-518-3200

आई एम सो सरप्राइज. मेरा फोन तुसी समझ लो फ्लडेड हो गया, एकदम टेक्स्ट मैसेज से टेक्स्ट मैसेज होने शुरू हो गए. और सब तो पहला मैंने एक कॉल आई कि कॉल ही आ गई मेरे 416-518-3200 थे. ये भाई साहब मैनू कहते कि उन्होंने लाइफ पार्टनर ने एक विल बनाई सी, जिन्ना क मैंने समझा क्विक दे विच कि वो ट्रस्ट च चलेगी, ट्रस्ट अकाउंट च चलेगी, राइट. 416-518-3200 जो शिवानू कहता इंजॉय योर ओन शो. शिवानू भाई शिवानू ये फीलिंग होती है, मैं फील कर रहा हूँ आप मेरे को इतनी प्यार से सुन रहे हैं ना भाई, कोई नज़ारे ही नज़ारे नहीं यार, नज़ारे ही नज़ारे, नज़ारा आ गया भाई. तो शिवानू बहुत बहुत प्यार भाई, इज़ अ वंडरफुल परसन, अमेजिंग. शिवानू नू कॉन्टैक्ट करना, तुसी किसी ने भी विंडो चेंज करवानी है, मैं बोल देना अच्छा शिवानू वांगू, तुसी ब्रिक टू ब्रिक विंडो चेंज करवानी है. विंडो च बड़ा ओला हैगा, तुसी किसी तो एस्टीमेट ले लिया वो पा गया. जे तुसी इस तरह दी विंडोज देखनी है जिहड़ियां पा गया कि गर्मियां च प्रॉपर गर्मी नहीं रोक रही, ठंड च ठंड नहीं रोक रही, तुसी मेरे को आ सकते हो. मैं एक प्रॉपर्टी ली सी रीसेंटली, उसके स्टिकर भी लगे हुए, मैंने लग्या कि बड़ी ब्रांड न्यू विंडोज ने, असी इंस्पैक्शन नहीं कराई भी घर देखने ठीक लगता, बट लॉट ऑफ टेंशन विद विंडोज, कई चीज़ा कई कीड़े कूड़े निकल के अंदर आ जाते, कई बार ठंड गर्मी की. तुसी ना शिवानू थोड़े को जो आऊगा एसटीमेट देन नाल विंडो चक के लैके आना है अपनी, ये विंडो तुसी देख लेनी है, तो ये विंडो थोन दस दूगी कि क्यों मैं कह रहा स्पैशल है. तुसी तीन एसटीमेट भी बारों ले लो, क्वालिटी और कमिटमेंट तो फाइनेंसिंग शिवानू की कोई मैच नहीं कर सकता. तुसी छोटियां जी किश्तों से 100-150 डॉलर पर मंथ की किश्त अपने घर दियां विंडोज़ चेंज कराओ, इस नहरी मौका, क्योंकि अगे 15,000-12,000-15,000-20,000 इकट्ठा खर्चना पैंदा सी. राइट विंडो फोर्स, हुणे कॉल करो, जिन्ने भी लोग कॉल करेंगे 20% डाउन दे उत्ते, सपोज तुहाडा बिल 10,000 दा बणिया, 2,000 डाउन दे के तुसी बाकी 8,000 दियां किश्तां बना लिओ. नंबर कॉल 416-206-3200. पहली कॉल, फर्स्ट कॉल सी, मैं वैसे शो कल नू करूँगा, थोड़ा ओपन करूँगा कॉल्स. मैंने पता कि यह बड़ा वधिया सल्यूशन है. मैं देख रहा सीगा कि यूरोप दे विच किदां दा शो किसी ने किया, उहदे बहुत सारे लोगों ने अपने प्रॉब्लम शेयर किए, तो होस्ट जिहड़ा अपनी फुल कपैसिटी दे नाल ट्राई कर रहा सी टू रिजोल्व देयर प्रॉब्लम, बिकॉज कई बार की हुंदा आपां अपने बाल आप नहीं गुंद सकते हैगे, अपने बाल आप नहीं कट सकते, आपां नू किसी तों कटाउणे पैंदे. एग्जाम्पल, सो इत्थे पहली कॉल सी कि पावर ऑफ अटर्नी जिहड़ी है या जिहड़ी डीड सी कुछ भी बनाया सी उहदे विच उन्होंने ट्रस्ट पा दिता. ट्रस्ट मतलब बहुते लोगों के विच पा के सिट गए, हुण की है कि वह बहुते लोगों च गई चीज़ कलेश बन जाती है. कोशिश करो जिहड़ा भी मैनूं कोई सुणदा, तुसीं अपनियां एक तां सारे जणे असीं मैं बनाईआं होईआं अपनियां विल बना के रखो. विल का मतलब है कि तुहाडे पैसे सीधे उहनूं जाण जिहनूं जाणे चाहीदे ने, ना कि गवर्नमेंट उहदे बाद ट्रस्ट बनावे. कई बार विल नहीं बनी होंगी, बंदा मर जाता फिर ट्रस्ट चला जाता. ट्रस्ट बहुत सारे लोग दावा करना आते, वकील उन्होंने पार्टी बना, यह जब चो बचना तो तुम सीधा जोड़ा है, मैं क्या कि अपना पेपर वर्क क्लीयर रखो. दूसरी गल, मैं उन्होंने कहा, मैं इन 10 सैकेंड की मेरी गल हुई, मैं 10 सैकेंड उन्होंने कहा कि देखो थोड़े को रोटी खाने लिए पैसा हैगा, कहते हाँ है. देखो मैं इतने ऐसे ऐसे लोगों को जानता, मैं इनसोलवेंसी बैंकरप्सीज के डील किया, यकीन मनो कि ऐसे ऐसे लोगों मैं जानता जिन्हें जेडे खाली हो गए पाटे कपड़े फकीर ना जाने दिलों में रब वसता, पर दिलों च रब वस लिया, फिर सोचा कि फिर तो शुरू कर लेंगे, फिर की हो गया जो पहले आए से उत्तर ढंग भी नहीं सीगा, पैसा भी नहीं बना आता, लैंगुएज बैरियर सके, जानकारी नहीं सी, हुण तां सब कुछ आता, चक देंगे फटे. मैं उन्होंने चो एक 2016 के सैप्टेंबर के मेरे को कुछ भी नहीं सी, कुछ भी नहीं, ईवन मेरे को कमरा भी नहीं किराए पर रहने. 2016 तो हम लंघ के गया ना, उस तो बाद करोना आ गया, उन्हें ढक लिया 3-2 साल, आ बाकी आप ट्रंप आ गया 2-3 साल ढक गया, पिछली बार आया से उदों ढक गया, इन्हें लोगों की जिंदगी दे साल खत्म किए, पर आप ज्योना दब के आदि यही कित ही ट्रंप जे दी जे बिंगड़ टेढ़ जे बथेरे आए बथेरे गए. इतने जिहड़ा कारू वर्गा राजा, मिसर का राजा सी कारू, वो मिसर च रवाज सी जो कोई बंदा मरदा सी उहदे मूँह च सिक्का पा दिंदे सी चांदी या सोने का, ਤਾਂ ਜੋ ਜਿਹੜਾ ਉਹਦਾ ਅਗਲਾ ਜੀਵਨ ਆ ਉਹ ਵਧੀਆ ਬਣ ਜਾਵੇ. ਉਹਨੂੰ ਜਾਂਦੀ ਗੱਡੀ ਦੇ ਵਿੱਚ ਪੈਸੇ ਦੇ ਕੇ ਤੋਰਦੇ ਸੀ, ਅਤੇ ਕੈਰੂ ਨੇ ਜਿਹੜੇ ਲੋਕਾਂ ਦੇ ਮੂੰਹਾਂ ਦੇ ਵਿੱਚੋਂ ਸਿੱਕੇ ਕਢਾ ਲਏ ਸੀਗੇ, ਅਤੇ ਅੱਜ ਦੁਨੀਆਂ 'ਤੇ ਕੈਰੂ ਵੀ ਹੈ ਨੀਗਾ. ਇੱਦਾਂ ਦੇ ਲੋਕ ਬਥੇਰੇ ਆਉਂਦੇ ਜਾਂਦੇ ਰਹਿੰਦੇ ਆ. ਭੈਣ ਜੀ ਟੈਨਸ਼ਨ, ਭਾਅ ਜੀ ਟੈਨਸ਼ਨ ਨਾ ਲਓ, ਚੜ੍ਹਦੀ ਕਲਾ 'ਚ ਰਹੋ. ਨੈਕਸਟ ਕੌਲ ਹੈਗਾ ਮੈਨੂੰ ਅਵਨੀਤ ਦਾ. ਅਵਨੀਤ ਕਹਿੰਦੀ ਮੈਂ ਆਪਣਾ ਕਲੋਥਿੰਗ ਸਟੋਰ ਖੋਲ੍ਹਣਾ ਚਾਹੁੰਦੀ ਹਾਂ.
या मैं रियल स्टेट लाइसेंस लवा, कुछ अपना करना चाहनी है। ओके कहते प्लीज फिल्म, मैं कर देना फिल्म, मैं बना देना पूरी फिल्म। अब नहीं देता हूं हों बिजनेस दे विच की हों, एक आइडिया से अज सवेरे मैं आइडिया दस देना की है, मैं तो वर्कआउट कर रहा सीगा, मैं काफ़ी फैमिली तो वर्कआउट करदा। मैं एग्जाम्पल दिना, अज सवेर का एक आइडिया से मेरे को चलिया गया, ये हैगा आइडिया अमेरिका दे विच बहुत ट्रेंड च आ चुकिया, कैनेडा च 40% गूगल ते सर्च बढ़ गई है। ये हैगा जिहड़े बच्चे यूनिवर्सिटीज च पढ़न जांदे ने उन्होंने रूम की डेकोरेशन करनी हुंदी है, एक मैगजीन के कवर की तरह करनी हुंदी है, डोम कहिंदे ने, डोम मेरे ख्याल डोम आइडिया कहिंदे ने, डोम कहिंदे आ। ये आइडिया जिवें ये जे कोई बढ़ूगा, है जी एक एक ना पिक बॉल ला करके, मैं हम थोड़ा थोड़ा जहा ऑफ हो जाना, इन चीज़ा कट्ठिया हो जाए, मेरा स्क्रीन भरया पाया वो एक ग्राउंड, इतने हर जगह चिड़ी छिक्का क्रिकेट के खोली बैठे ग्राउंड्स बहुत चलते पे ने। अच्छा होर बहुत कुछ अवनीत थोड़ा एक्सप्लोर करना पैदा होंगे हमेशा, जे तुम सर्विस सैक्टर जाना, सर्विस सैक्टर लोग कहते लाइसेंस लैके बैठे मोहल देखी जाते हैं भी हम साम कि चलू, तुम काम के पैसा लगाओ, हमेशा पैसा हमेशा लगाओ। मैं ट्रायल के तौर देते दो वीडियोज़ बनवाए, आज मैं यहाँ खाने गया था, यहाँ गया था, ये हो गया, तुम यकीन मनोगे 800-800 शेयर हुए हुए ने। मैंने एक बंदा मिलया वो कहिंदा $10 दे विच मैं शेयर दे दिना, तुम किन्ने लेने ने, 500 शेयर दे दूंगा, $10 च थोड़ी वीडियो नूं दिखाऊगा कि 500 लोगों ने शेयर कर ली, तो $10 दे विच $12 दे विच वो 10,000 फेक फॉलोअर दे दूंगा तुहानू, $12 लूगा फेक फॉलोअर्स तुहानू दूंगा 10,000। हरेक बंदे नूं अजकल यह हो गया भी मूँह ते कैमरा ला लो तो 100-150 रुपये देके इन्हां तों कम करा लो। असी 15-20 साल के एयर ते बैठे हाँ, छोटे छोटे बिजनेस बड़े बड़े साउथ एशियन कारपोरेट्स बने, बिजनेस चलाने वाले तो बिजनेस की मार्केटिंग वाले एक जे सी, कईयों लग्या वर्ड ऑफ माउथ ना मेरा बिजनेस चलता, जो पिछे रह गए ने सारियां तों। सो अवनीत तुसीं बिजनेस जिहड़ा खोलना उहदे लई मार्केटिंग रूम जरूर रखना बिजनेस के बजट के नाल नाल। अपनी कम्यूनिटी 3.5 लाख रुपये ला के एक दुकान सजा लेंदे ने, 3,000 का बजट नहीं रखते उन्हें चलाने वास्ते, दिस इज़ अ ह्यूज प्रॉब्लम इन अवर कम्यूनिटी। आई विल बी अ डाउन परसन फॉर यू, मैं बहुत नीवा होकर चलूँगा, जो थोड़ा हैल्प की लड़ हुई मैंने कॉल कर लियो 416-568-3200, आप आइडिया डिस्कस कर लेंगे। दूसरा मैनू आया मैसेज, ये कहने भाजी आई एम लुकिंग टू स्टार्ट माई बिजनेस बट आई एम लिटल बिट स्केयर्ड, वट टाइप ऑफ बिजनेस आई हैव टू स्टार्ट। रवि जी का मैसेज है, रवि सेम चीज़ आ गई अगे राजे, थोड़ा नॉलेज पद्धर किस तरह, जिमें मैं ट्रांसपोर्ट बैकग्राउंड तो आया सी, मेरी बैकग्राउंड ट्रांसपोर्ट सी, मैं ट्रांसपोर्ट तो आने टैक्स मैसेज कर दो, कॉल ना करो, मैं चक नहीं सकना मैं बोल रहा ना, देखो टैक्स मैसेज कर दो 9467 टैक्स मैसेज कर दो जी, टैक्स मैसेज। रवि डिपेंड करता है कि जिमें मैं ट्रांसपोर्ट चो आया सी, मैं आके ट्रांसपोर्ट चूज नहीं की, क्यों, क्योंकि जिस बिजनेस दे विच एक्सक्लूसिविटी नहीं होगी हरेक बंदा कर सकता होगा वो बिजनेस हमेशा फेल हो जाऊगा। तुसी देखो फूड ट्रक्स आने तो बाद रेस्टोरेंट्स के उत्ते कितना असर गया है। मैं शुरू च कहता रहा कि सिटी ऑफ ब्रैम्पटन को कोई प्लान नहीं हुंदा, इन्होंने अन्ने बंदियां वांगों जगह जगह लाइसेंस बंट दते। तुसी किसी शहर च चल जाओ ओशवा च, दे हैव वन डिजाइंड एरिया जिथे तुसी अपने फूड ट्रक ला सकते हो, उस पूरे शहर च नहीं तुसी ला सकते हैगे। वो कहिंदे गो देयर पुट योर ट्रक, उत्थे कंपीटीशन च अपना ट्रक चला के दिखाओ, उत्थे सिर्फ लोग फूड ट्रक्स से ही खाना होंदा। क्लैरिंगटन आगे बॉमनवेल द नॉर्थ, उत्थे भी यही डिजाइन है, एक 1.5 एकड़ का एरिया दे दिता 2 एकड़ का, उहदे विच फूड ट्रक्स लगते हैं तो लोग जा के उत्थे बह के या टेबल्स से खाते हैं, ऐ नहीं कि किसी वर्कशॉप के ड्राइवे दे विच ला दिता उत्थे ट्रक लंघी जांदे उत्थे सारे खड़े। ओके अगे हरमिंदर का मैसेज आया मैंने, ठहर एक मिनट, हरमिंदर ने कहा मैंने प्रॉब्लम भी शेयर कर सकते, हरमिंदर ने मैंने कहा, हरमिंदर सत श्रीकाल, चढ़दी कला सत श्रीकाल भाजी, सत श्रीकाल मनिंदर भाजी ने कारा सेल परचेज का कम करता, मनिंदर जी थोड़े ते भी अज मैं वर्कआउट करूँगा। अगे मैंने हमने किसी का मैसेज आया सीगा हैल्थ केयर के बारे, यस हैल्थ केयर के कोई भी जाना चाहता हैगा, हैल्थ केयर सैक्टर इन्ना वड्डा सैक्टर है कि ये सिर्फ कारपोरेट ही राज कर रहे हैं हुण तक, पर हैल्थ केयर के स्टैबलिश हो सकते हो। हैल्थ केयर की सब तो वड्डी बीमारी है दीमक, आ कि ये जाने वाले लोग ना सेंसिटिव बहुत हो जाते हैं,
ਨੌਕਰੀਆਂ ਦਾ ਪੱਲਾ ਫੜ ਕੇ ਬਹਿ ਜਾਂਦੇ ਨੇ, ਕੁਛ ਸਾਲਾਂ ਬਾਅਦ ਸੈਟਿਸਫਾਈਡ ਨਹੀਂ ਹੁੰਦੇ ਫਿਰ ਉਸ ਤੋਂ ਵੀ। ਹੈਲਥ ਕੇਅਰ ਦੇ ਵਿੱਚ ਸੈਲਫ ਇੰਪਲੋਇਡ ਦੇ ਤੌਰ 'ਤੇ ਜਾਣਾ ਚਾਹੁੰਦੇ ਹੋ ਤੁਸੀਂ, ਜ਼ਰੂਰ ਕੰਟੈਕਟ ਕਰਿਓ 4165183200। ਮੈਂ ਕੱਲ੍ਹ ਫਾਰਮਾਸਿਸਟ ਡਾਇਰੈਕਟਰ ਨਾਲ ਗੱਲ ਕੀਤੀ ਜਿਹਨਾਂ ਕਈ ਫਾਰਮਾਸਿਸਟ ਕੰਮ ਕਰਦੇ। ਕੱਲ੍ਹ ਨਾ ਇੱਕ ਸੇਲ ਪਰਚੇਸ ਅਨਾਊਂਸ ਹੋਇਆ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਸੀ। ਉਹ ਸੀ ਕਿ ਇੱਕ ਇੱਥੇ ਗਰੋਸਰੀ ਸਟੋਰਸ ਨੇ, ਉਹਨਾਂ ਦੇ ਵਿੱਚ ਕਿਸੇ ਨੇ ਫਾਰਮੇਸੀ ਸੈਟਲ ਕੀਤੇ ਲੌਂਗਸ ਦੇ ਵਿੱਚ, ਅਤੇ ਉਹ ਫਾਰਮੇਸੀ 9 ਫਾਰਮੇਸੀਆਂ ਨੇ, ਉਹਨਾਂ 'ਚ ਪੇਸ਼ੈਂਟ ਬਹੁਤ ਨੇ, ਡਾਕਟਰਸ ਵੀ ਬੈਠੇ ਨੇ ਵਿੱਚ ਉਹ ਫਾਰਮੇਸੀ ਮਾਡਲ ਦੇ ਵਿੱਚ। ਉਹ ਜਿਹੜਾ ਹੈਗਾ ਹੁਣ ਸੋਬੀਜ਼ ਨੇ ਖਰੀਦ ਲਿਆ ਮਾਡਲ ਸਾਰਾ ਦਾ ਸਾਰਾ, ਸੋਬੀਜ਼ ਦੀ ਜਿਹੜੀ ਓਨਰ ਕੰਪਨੀ ਆ, ਕਰਾਊਨ ਕੰਪਨੀ ਆ ਜਿਹੜੀ, ਉਹਨੇ ਖਰੀਦ ਲਿਆ, ਉਹਨੇ ਇਹ ਸਾਰਾ ਮਾਡਲ ਹੀ ਖਰੀਦ ਲਿਆ ਫਾਰਮੇਸੀ ਵਾਲਾ ਜਿਹੜਾ ਹੈਗਾ 9 ਫਾਰਮੇਸੀਆਂ ਦਾ। ਹੁਣ ਉਹ ਕੀ ਕਰਨਗੇ, ਜਿੰਨੇ ਵੀ ਸੋਬੀਜ਼ ਦੇ ਸਟੋਰ ਨੇ ਉਹਨਾਂ ਵਿੱਚ ਇਹ ਫਾਰਮੇਸੀ ਮਾਡਲ ਨੂੰ ਵੱਡੇ ਰੂਪ 'ਚ ਲੈ ਕੇ ਆ ਜਾਣਗੇ, ਕਿਉਂਕਿ ਉਹ ਚੱਲਿਆ ਹੋਇਆ ਮਾਡਲ ਇਹਨਾਂ ਲਈ ਕਾਮਯਾਬ ਹੋ ਜੂਗਾ। ਤੁਸੀਂ ਕੋਈ ਵੀ ਚੀਜ਼ ਨੂੰ ਮਾਡਲ ਬਣਾ ਕੇ ਵੇਚ ਸਕਦੇ ਹੋ। ਅੱਜ ਦੇ ਯੋਗੇ ਦਿਨਾਂ ਦੇ ਵਿੱਚ ਮੈਂ ਹੈਲਥ ਕੇਅਰ ਦੇ ਉੱਤੇ ਬੜੇ ਮੀਟਿੰਗਸ ਕਰ ਰਿਹਾ, ਹਰ ਰੋਜ਼ ਦੇ ਮੀਟਿੰਗ, ਡਾਕਟਰਸ ਨੂੰ ਮਿਲਣਾ, ਫਾਰਮਾਸਿਸਟ ਨੂੰ ਮਿਲਣਾ, ਜਿਹੜੀਆਂ ਡਾਇਗਨੋਸਿਸ ਕਰਨ ਵਾਲੀਆਂ ਲੈਬਸ ਨੇ ਇਹਨਾਂ ਦੇ ਵਿੱਚ ਮਿਲਣਾ, ਅਲੱਗ ਅਲੱਗ ਲੋਕਾਂ ਨੂੰ ਮਿਲ ਰਿਹਾ। 416-518-3200 'ਤੇ ਕਰ ਦਿਓ ਮੈਨੂੰ। ਅੱਛਾ, ਕੀ ਕਹਿੰਦੇ ਆ ਫਿਨਿਸ਼, ਓਕੇ ਹਰਮਿੰਦਰ ਜੀ, ਜਿਹੜੀ ਤੁਹਾਡੀ ਲਿਖੀ ਹੋਈ ਹੈ, ਥਿੰਕਿੰਗ ਆਫ ਏ ਕੈਫੇ ਹੇਅਰ ਐਂਡ ਕਿਚਨ, ਆਈ ਵਰਕ ਇਨ ਐਡਮਿਨਿਸਟ੍ਰੇਸ਼ਨ ਇਨ ਹੈਲਥ ਕੇਅਰ। ਹਰਵਿੰਦਰ, ਹੈਲਥ ਕੇਅਰ ਅਤੇ ਕੈਫੇ ਦੋਨੋਂ ਹੀ ਟੋਟਲ ਓਪੋਜ਼ਿਟ ਸਟ੍ਰੀਮਸ ਨੇ। ਕੈਫੇ ਤੁਹਾਡਾ ਇੱਕ ਖਿਆਲ ਹੈ ਕਿ ਮੈਂ ਉਹਨੂੰ ਖੋਲ੍ਹ ਲਵਾਂ, ਪਰ ਕੈਫੇ ਨੂੰ ਚਲਾਉਣ ਲਈ ਲਗਾਤਾਰ ਪੋਟੈਂਸ਼ੀਅਲ ਪਾਉਣੀ ਪੈਣੀ, ਯਾਨੀ ਪਕੜ ਰੱਖਣੀ ਪੈਣੀ ਆ। 5 ਰੁਪਏ ਦਾ ਗਲਾਸ ਜਿਹੜਾ ਬੰਦਾ ਖਰੀਦ ਰਿਹਾ ਉਹਨੂੰ ਉਹੀ ਸਟੈਂਡਰਡ ਅਤੇ ਉਹੀ ਸਰਵਿਸ ਪਿਛਲੀ ਵਾਰ ਵਰਗੀ ਮਿਲਣੀ ਚਾਹੀਦੀ ਹੈ, ਉਹ ਤੋਂ ਬੈਟਰ ਮਿਲਣੀ ਚਾਹੀਦੀ ਹੈ, ਫਿਰ ਕੈਫੇ ਚੱਲਦੇ ਹੁੰਦੇ ਨੇ, ਹੈ ਨਾ। ਪਰ ਤੁਸੀਂ ਟੈਕਸ ਕੀਤਾ, ਮੈਂ ਤੁਹਾਨੂੰ ਜ਼ਰੂਰ ਬੋਲ ਕੇ ਸਮਝਾਊਂਗਾ। ਹਰਮਿੰਦਰ, ਕਰ ਸਕਦੇ ਹੋ, ਮੈਂ ਡਿਸਕਰੇਜ ਨਹੀਂ ਕਰਦਾ, ਪਰ ਇਹਦੇ ਸਟ੍ਰੀਮਸ ਨੂੰ ਦੇਖਣਾ ਪਊਗਾ। ਹੋਰ ਕਿਸੇ ਦਾ ਕੋਈ ਪ੍ਰੋਬਲਮ ਹੈਗਾ ਉਹਦੇ ਉੱਪਰ ਵੀ ਆਪਾਂ ਗੱਲ ਕਰ ਸਕਦੇ ਹੈਗੇ ਹਾਂ, ਜਿਹੜੇ ਕੋਈ ਕੋਈ ਵੀ ਤੁਸੀਂ ਟੈਕਸ ਮੈਸੇਜ ਕਰ ਰਹੇ ਹੋ 416-518-3200। ਅਤੇ ਚੰਪ੍ਰੀਤ ਨੇ ਮੈਸੇਜ ਲਿਖਿਆ, ਸਟੂਡੀਓ ਦਾ ਨੰਬਰ ਨਹੀਂ ਮਿਲ ਰਿਹਾ। ਕੋਈ ਵੀ ਬੰਦਾ ਮੇਰੇ ਰੇਡੀਓ ਨੂੰ ਸੁਣਦਾ ਜਿਹੜਾ, ਤੁਹਾਨੂੰ ਇੱਕ ਚੀਜ਼ ਦਾ ਵਾਅਦਾ, ਸਭ ਤੋਂ ਬੈਸਟ ਫੂਡ ਮਿਲੂਗਾ ਜਿੱਥੇ ਮਰਜ਼ੀ ਚੱਲ ਜਾਓ। ਜਿਹੜੇ ਖਾਨਦਾਨੀ ਕੁੱਕ ਹਲਵਾਈ ਜਾਂ ਸ਼ੈਫ ਹੁੰਦੇ ਨੇ, ਉਹ ਖਾਨਦਾਨੀ ਹੁੰਦੇ ਨੇ, ਮਿੱਠੇ ਪਾ ਪਾ ਕੇ ਮਿਠਾਈਆਂ ਨਹੀਂ ਕਹਿੰਦੇ ਹੁੰਦੇ, ਮਿਠਿਆਈ ਮੂੰਹ 'ਚ ਜਾ ਕੇ ਭੁਰੇ ਉਹਨੂੰ ਮਿਠਿਆਈ ਕਹਿੰਦੇ ਹੁੰਦੇ ਨੇ। ਸੋ ਤੁਸੀਂ ਕਿਸੇ ਦੇ ਵੀ ਘਰ 'ਚ ਕੋਈ ਫੰਕਸ਼ਨ ਹੈ, ਤੁਸੀਂ ਆਪਣੇ ਘਰ ਪਿਕਅਪ ਕਰਕੇ ਫੂਡ ਲੈ ਕੇ ਆਉਣਾ। ਮੈਂ ਕਹਿੰਦਾ ਤੁਸੀਂ ਤਵੇ 'ਤੇ ਚੱਲ ਜਾਓ, ਇਹ ਕਹਿੰਦੇ ਹੁੰਦੇ ਟ੍ਰੇ ਦੇ ਥੱਲੇ ਹੱਥ ਰੱਖ ਲਓ, 40 ਸੈਕਿੰਡ ਲਈ ਫੂਡ ਦੀ ਟ੍ਰੇ ਫ੍ਰੀ ਹੈ ਤੁਹਾਡੀ, ਔਨ ਸਪੋਟ ਤਿਆਰ ਕਰਦੇ ਨੇ। ਆਮ ਕੇਟਰਿੰਗ ਤੁਹਾਡੀਆਂ ਬਣਾ ਕੇ ਰੱਖ ਦਿੱਤੀਆਂ ਜਾਂਦੀਆਂ, ਹੌਟ ਕੇਸ ਦੇ ਵਿੱਚ ਪਈਆਂ ਰਹਿੰਦੀਆਂ ਨੇ। ਜਿਹੜਾ ਦਾਲ ਪਾਓਗੇ ਨਾ ਤੁਸੀਂ, ਮੂੰਗੀ ਮਸਰੀ ਦੀ, ਬਣਨ ਤੋਂ 40 ਮਿੰਟ 'ਚ ਬਾਅਦ ਜਦ ਤੁਸੀਂ ਖਾਂਦੇ ਹੋ, ਉਹ ਦਾਲ ਬਹੁਤ ਵਧੀਆ ਟੇਸਟ ਕਰਦੀ ਹੈ, ਅਗਲੀ ਸਵੇਰ ਉਹ ਗਾੜੀ ਹੋ ਗਈ ਹੁੰਦੀ ਹੈ। ਫਰੈਸ਼ ਸਬਜ਼ੀਆਂ ਦੇ ਨਾਲ ਤਵਾ ਕਿਚਨ ਕਹਿੰਦਾ ਕਿ ਤੁਹਾਨੂੰ ਅਸੀਂ ਓਨਰ ਕਰਦੇ ਹਾਂ, ਅਸੀਂ ਕੁਆਂਟਿਟੀ 'ਚ ਕੰਪਰੋਮਾਈਜ਼ ਨਹੀਂ ਕਰਦੇ। ਕੇਟਰਿੰਗ ਤਾਂ ਚਾਹੇ $9 ਦੀ ਬਣਾ ਲਓ, ਬਣਾ ਦੇਣਗੇ, ਅਗਲੇ ਕੁਆਂਟਿਟੀ ਘਟਾਉਣਗੇ ਨਾ ਤੁਹਾਡੀ, ਅਗਲੀ ਵਾਰ ਜਾਣਾ ਜਾਇਓ, ਨਹੀਂ ਤਾਂ ਨਾ ਸਹੀ। ਅੱਛਾ ਖਾਣਾ ਖਿਲਾਓ। ਮੈਂ ਹਮੇਸ਼ਾ ਕਹਿੰਦਾ ਜਦੋਂ ਤੁਹਾਡੇ ਘਰ ਕੋਈ ਆ ਰਿਹਾ ਨਾ, ਉਹ ਬਹੁਤ ਸਕੂਨ ਲਈ ਆ ਰਿਹਾ, ਉਹ ਤੁਹਾਡਾ ਖਾਣਾ ਇੰਜੋਏ ਕਰਨ ਆ ਰਿਹਾ, ਅਤੇ ਤੁਸੀਂ ਘਟੀਆ ਹਰਕਤਾਂ ਕਰਦੇ ਫਿਰ, ਉਵੇਂ 1-2 ਰੁਪਈਏ ਪਰ ਪਰਸਨ ਮਗਰ ਕਿੱਥੋਂ ਬਚਦੇ ਨੇ। ਇਸ ਤੋਂ ਨੀਚੀ ਸੋਚ ਨਹੀਂ ਹੋ ਸਕਦੀ ਲੰਗਰ ਲਾਉਣ ਵਾਲੀ ਕਮਿਊਨਿਟੀ ਦੀ। ਜੇ ਤੁਸੀਂ ਲੰਗਰ ਨਾ ਲਾਉਂਦੇ ਹੋ, ਮੈਂ ਤੁਹਾਨੂੰ ਕਦੇ ਇਹੋ ਜਿਹੀ ਗੱਲ ਨਾ ਬੋਲਿਆ ਕਰਾਂ। ਲੰਗਰ ਲਾਉਣ ਵਾਲੀ ਕਮਿਊਨਿਟੀ 2-2 ਰੁਪਈਏ ਲਈ ਇੱਧਰ ਉੱਧਰ, ਜਿਵੇਂ ਇੰਡੀਆ ਰਿਕਸ਼ੇ ਵਾਲਿਆਂ ਨਾਲ ਕਰਦੇ ਫਿਰਦੇ ਹੁੰਦੇ, ਵੀ ਰਿਕਸ਼ੇ ਵਾਲੇ ਤੋਂ 5 ਰੁਪਈਏ ਕਿਵੇਂ ਬਚਾ ਲਈਏ। ਉਹ ਜਿਹਨੇ ਜ਼ੋਰ ਲਾ ਕੇ ਬੋਡੀ ਦਾ, ਪੂਰੀ ਦਾ, ਜਿਹਦਾ ਹਾਰਟ ਕਿਡਨੀਜ਼ ਤੁਹਾਡੇ ਵਰਗੀਆਂ ਨੇ, ਜਿਹਦੇ ਲੰਗਸ ਤੁਹਾਡੇ ਵਰਗੇ ਨੇ, ਉਹਨੇ ਜ਼ੋਰ ਲਾਇਆ, ਤੁਸੀਂ ਉਸ ਗਰੀਬ ਨੂੰ ਮਾਰਦੇ ਹੋ। ਅਤੇ ਮੋਲ ਰੋਡ 'ਤੇ ਕਿਸੇ ਮੋਲ 'ਚ ਬਣੀ ਦੁਕਾਨ 'ਤੇ ਤੁਹਾਡੀ ਔਕਾਤ ਨਹੀਂ ਹੁੰਦੀ ਕਿਸੇ ਤੋਂ 2 ਰੁਪਈਏ ਘਟਾਉਣ ਦੀ, ਕਹਿਣ ਦੀ, ਕਿਉਂਕਿ ਤੁਹਾਡੀ ਬੇਇੱਜ਼ਤੀ ਹੁੰਦੀ ਹੈ ਉੱਥੇ। ਇਹ ਘਟੀਆ ਹਰਕਤਾਂ ਨਾ ਕਰਿਆ ਕਰੋ, ਦੇਣੇ ਵਾਲੇ ਬਣੋ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗੋ ਜਗੰਤਰ ਖਾਈ ਖਾਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੇਣ ਵਾਲਾ ਤਾਂ ਦਈ ਜਾ ਰਿਹਾ, ਸਾਨੂੰ ਲੈਣਾ ਹੀ ਨਹੀਂ ਆਉਂਦਾ ਹੈਗਾ। ਥੱਕ ਜਾਂਦੇ ਹਾਂ ਨਾ ਅਸੀਂ ਲੈ ਕੇ, ਸਾਡੇ 'ਚ ਹੋਮੇ ਆ ਜਾਂਦੀ ਹੈ, ਫਿਰ ਉਹ ਹੋਮੇ ਤੋਂ ਬਾਅਦ ਅਸੀਂ ਥੱਕ ਗਏ ਹੁੰਦੇ ਹਾਂ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗੋ ਜਗੰਤਰ ਖਾਏ ਕਿ ਜੁਗਾਂ ਜੁਗਾਂ ਤੋਂ ਤੁਹਾਡੇ ਬਜ਼ੁਰਗਾਂ ਨੂੰ, ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੂੰ ਖਾਣਾ ਦੇਈ ਗਿਆ, ਫਿਰ ਤੁਸੀਂ ਕਾਹਤੇ ਡੋਲਣਾ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕਿਆ ਸੋਈ ਦੇ ਆਧਾਰ। ਅਮਨਜੀ ਚੜ੍ਹਦੀ ਕਲਾ ਬੋਟ ਪ੍ਰਾਇਮਰੀ ਹਾਊਸ ਫੋਰ 2.5 ਇਨ 2022, ਕਰੰਟਲੀ ਹਾਊਸ ਪ੍ਰਾਈਸ ਇਜ 1.55, ਰਿਨਿਊਅਲ ਇਜ ਕਮਿੰਗ ਇਨ ਅਪ੍ਰੈਲ। ਓਕੇ ਬਾਈ ਜੀ, ਤੁਹਾਡੀ ਰਿਨਿਊਅਲ ਜਦੋਂ ਆਊਗੀ, ਤੁਸੀਂ ਉਹਨੂੰ ਐਜ਼ ਇਜ਼ ਸਾਈਨ ਕਰ ਦਿਓ,
ਕਿਉਂਕਿ ਜੇ ਤੁਸੀਂ ਐਮਰਟਾਈਜੇਸ਼ਨ ਸਕੈਜੂਲ ਚੇਂਜ ਕਰਦੇ ਹੋ ਬਹੁਤ ਜ਼ਿਆਦਾ ਜਾਂ ਤੁਸੀਂ ਕੋਈ ਹੋਰ ਡਿਮਾਂਡ ਕਰਦੇ ਹੋ ਤਾਂ ਤੁਹਾਨੂੰ ਰੀਕੁਆਲੀਫਾਈ ਹੋਣਾ ਪੈਂਦਾ ਹੁੰਦਾ। ਤੁਸੀਂ ਐਜ਼ ਇਜ਼ ਸਾਈਨ ਕਰੋ, ਤੁਸੀਂ ਆਪਣੀ ਛੱਤ ਥੱਲੇ ਬੈਠੇ ਹੈਗੇ ਹੋ, ਤੁਹਾਡਾ ਕਾਫੀ ਸਾਰਾ ਪੈਸਾ ਡਾਊਨ ਗਿਆ ਹੋਇਆ ਹੈਗਾ, ਬਾਲਾ ਫਰਕ ਨਹੀਂ ਪੈਣਾ ਪ੍ਰਾਈਜ਼ ਕਿੰਨੀ ਆ। ਜੇ ਤਾਂ ਬਾਈ ਜੀ ਵੇਚਣਾ ਫਿਰ ਤਾਂ ਪ੍ਰਾਈਜ਼ ਦਾ ਫਰਕ ਹੈਗਾ, ਜੇ ਤੁਸੀਂ ਰੱਖਣਾ ਹੋਲਡ ਓਵਰ ਕਰਨਾ ਦੈਨ ਦੇਰ ਇਜ਼ ਨੋ ਡਿਫਰੈਂਸ। ਮੈਂ ਯਕੀਨ ਮੰਨਦਾ ਕਿ ਡੋਨਲਡ ਟਰੰਪ ਨੇ ਸਾਡੇ 'ਤੇ ਫਾਈਨੈਂਸ਼ੀਅਲ ਅਟੈਕ ਕੀਤਾ ਜਾਣ ਕੇ, ਖਰਾਬ ਕਰਦਾ ਪਿਆ ਸਾਨੂੰ ਜਾਣ ਬੁੱਝ ਕੇ। ਡੋਨਲਡ ਟਰੰਪ ਚਾਹੁੰਦਾ ਕਿ ਅਸੀਂ ਕਲੈਪਸ ਹੋਈਏ ਕਿਉਂਕਿ ਸਾਡੀ ਕੰਟਰੀ ਦੇ ਅੰਦਰ ਪੋਲੀਟੀਸ਼ੀਅਨ ਡੋਨਲਡ ਟਰੰਪ ਨਾਲ ਮਿਲੇ ਹੋਏ ਨੇ। ਤੁਹਾਨੂੰ ਪਤਾ ਹੀ ਹੈ ਕੌਣ ਹਮੇਸ਼ਾ ਪ੍ਰਧਾਨ ਮੰਤਰੀ ਦੇ ਖਿਲਾਫ਼ ਬੋਲਦਾ। ਮੈਂ ਤਾਂ ਕਈ ਲੋਕਾਂ ਨੂੰ ਇੱਥੇ ਵੀ ਲੋਕਲ ਵੀ ਦੇਖਿਆ, ਉਹਨਾਂ ਦੇ ਭੈਣ ਭਰਾ ਮੰਮੀ ਡੈਡੀ ਇਲੈਕਸ਼ਨ 'ਚ ਕਿਹੜਾ ਖੜ੍ਹੇ ਨੇ, ਕਿੱਲ ਕਿੱਲ ਕੇ ਉਹ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢ ਰਹੇ ਹੁੰਦੇ ਨੇ ਕਿੱਲ ਕਿੱਲ ਕੇ। ਮੈਨੂੰ ਬੜਾ ਡਿਸਰਿਸਪੈਕਟਫੁੱਲ ਲੱਗਦਾ। ਮੈਂ ਓਪੋਜੀਸ਼ਨ ਲੀਡਰ ਲਈ ਵੀ ਚੱਜ ਨਾਲ ਇਹ ਬੋਲਦਾ, ਕਦੇ ਗੰਦੇ ਅਲਫਾਜ਼ ਜਿਹੜੇ ਘਟੀਆ ਅਲਫਾਜ਼ ਨਹੀਂ ਹੁੰਦੇ ਜਿਹੜੇ ਤੁਹਾਡੇ ਅੰਦਰ ਬੜੀ ਹੋਈ ਗੰਦਗੀ ਆ, ਮੈਂ ਉਵੇਂ ਨਹੀਂ ਬੋਲਦਾ। ਮੇਰੇ ਲਈ ਵੀ ਕਈ ਵਾਰੀ ਵੱਧ ਘੱਟ ਬੋਲਿਆ ਕਿਸੇ ਨੇ, ਮੈਂ ਉਹ ਵੀ ਮਾਫ਼ ਕਰ ਦਿੰਦਾ। ਮੈਨੂੰ ਕਹਿੰਦਾ ਵੀ ਕਿਸੇ ਦੇ ਕਿਹਾ 'ਤੇ ਥੋੜ੍ਹੀ ਸਾਡੇ 'ਤੇ ਬੈਨਰ ਲੱਗ ਜਾਣਾ, ਜੇ ਕਿਸੇ ਨੇ ਕਹਿਤਾ ਤਾਂ ਅਸੀਂ ਮੰਨ ਲਿਆ ਕਿ ਅਸੀਂ ਉੱਦਾਂ ਦੇ ਹਾਂ, ਫਿਰ ਤਾਂ ਆਪਾਂ ਹੈਗੇ ਹੀ ਉਹ ਹਾਂ, ਫਿਰ ਤਾਂ ਆਪਾਂ ਝੂਠੇ ਹਾਂ। ਸੱਚ ਇਹ ਆ ਕਿ ਕਿਸੇ ਦੇ ਕਿਹਾ 'ਤੇ ਥੋੜ੍ਹੀ ਸਾਡਾ ਫਰੇਮ ਬਣਨਾ ਹੈਗਾ। ਜਿੱਦਾਂ ਦੇ ਅਸੀਂ ਹੈਗੇ ਤੁਸੀਂ ਵੀ ਇਹ ਸੋਚ ਲਿਆ ਕਰੋ ਗੱਲ ਨੂੰ, ਕੋਈ ਕੁਛ ਕਹਿੰਦਾ ਤਬੀਅਤ ਖਰਾਬ ਕਰ ਲਈ, ਮਨ ਖਰਾਬ ਕਰ ਲਿਆ, ਕਿਸੇ ਨੇ ਕੋਈ ਮਾੜੇ ਸ਼ਬਦ ਕਹਿਤੇ, ਤੁਸੀਂ ਨਹੀਂ ਲਏ ਉਹਦੇ ਕੋਲ ਰਹਿ ਗਏ ਉਹਦੇ ਮਾੜੇ ਸ਼ਬਦ। ਮਹਾਤਮਾ ਬੁੱਧ ਇੱਕ ਪਿੰਡ 'ਚ ਜਾਂਦਾ, ਬਾਈ ਜੀ ਤੁਸੀਂ ਆਪਣਾ ਘਰ ਇੱਦਾਂ ਹੀ ਰੱਖਿਓ, ਮਤਲਬ ਇਹਨੂੰ ਟ੍ਰਾਂਸਫਰ ਨਾ ਕਰਿਓ, ਬਾਕੀ ਜੇ ਤੁਸੀਂ ਮੇਰੇ ਨਾਲ ਫੋਨ 'ਤੇ ਗੱਲ ਕਰਨੀ ਹੈ ਮੈਂ ਹਮੇਸ਼ਾ ਤੁਹਾਡੀ ਸਾਰਿਆਂ ਦੀ ਮਦਦ ਲਈ। ਮੈਨੂੰ ਪਤਾ ਕਦੋਂ ਦੁੱਖ ਹੁੰਦਾ ਹੁੰਦਾ, ਜਿਵੇਂ ਕੋਈ ਸੈਕਟਰ 'ਚ ਮੈਂ ਸਰਵ ਕਰ ਰਿਹਾ, ਉਹ ਤਾਂ ਤੁਸੀਂ ਕਿਸੇ ਤੋਂ ਹੈਲਪ ਲੈ ਲਈ, ਫਸਣ ਤੋਂ ਬਾਅਦ ਮੇਰੇ ਕੋਲ ਆ ਜਾਂਦੇ ਨੇ ਸਾਰੇ ਵੀ ਹੁਣ ਅਸੀਂ ਫਸ ਗਏ, ਹੁਣ ਤੂੰ ਦੱਸ ਦੇ ਕੀ ਕਰੇਗਾ, ਆਪਣਾ ਟਾਈਮ ਫ੍ਰੀ 'ਚ ਕਿਵੇਂ ਸਾਨੂੰ ਦੇਵੇਂਗਾ। ਜਿੱਥੇ ਕਮਾਉਣਾ ਹੁੰਦਾ ਉੱਥੇ ਲੋਕਾਂ, ਜਦੋਂ ਕੋਈ ਬਿਜ਼ਨਸ ਵੀ ਹੁੰਦਾ ਪਲੀਜ਼ ਉਹ ਵੀ ਰੈਫਰ ਕਰਿਆ ਕਰੋ ਸਾਨੂੰ, ਐਂ ਨਾ ਕਰਿਆ ਕਰੋ, ਕਾਰੋਬਾਰ ਵੀ ਰੈਫਰ ਕਰਿਆ ਕਰੋ, ਪ੍ਰੋਬਲਮ ਵੀ ਸਾਨੂੰ ਦੇ ਦਿਆ ਕਰੋ, ਕੋਈ ਪ੍ਰੋਬਲਮ ਨਹੀਂ ਹੈ, ਆਪਾਂ ਨੂੰ ਕੀ ਫਰਕ ਹੈ। ਪਰ ਬਹੁਤ ਨਾ ਅਜੀਬ ਜਿਹਾ ਲੱਗ ਰਿਹਾ ਹੁੰਦਾ ਵੀ ਇਹ ਲੋਕ ਕਿਸ ਤਰ੍ਹਾਂ ਦੇ ਨੇ ਜਿਹੜੇ ਸਾਡੇ ਕੋਲ ਆਏ ਨੇ, ਕਿੱਦਾਂ ਸੋਚ ਕੇ ਆਉਂਦੇ ਨੇ, ਸ਼ਰਮ ਨਹੀਂ ਆਊਗੀ, ਐਂ ਕਹਿੰਦੇ ਕਿ ਯਾਰ ਆਹੀ ਕੰਮ ਤਾਂ ਇਹ ਵੀ ਕਰਦਾ, ਇਹਦੀ ਜਗ੍ਹਾ ਮੈਂ ਕਿਸੇ ਹੋਰ ਕੋਲ ਜਾ, ਮੈਨੂੰ ਨਹੀਂ ਕੋਈ ਫਰਕ ਹੈ, ਪਰ ਮੈਂ ਇਹ ਸੋਚਦਾ ਨਾ ਤੁਸੀਂ ਕਿਹੋ ਜਿਹੇ ਹੈਗੇ ਹੋ। ਦਿਆ ਕਰੋ ਜੇ ਦੇਣਾ ਜ਼ਰੂਰੀ ਲੱਗਦਾ ਠੀਕ ਹੈ, ਜੇ ਇਫ ਯੂ ਫੀਲ ਯੂ ਆਰ ਕੰਫਰਟੇਬਲ ਡੂ ਇਟ। ਹਾਂ ਇੱਕ ਗੱਲ ਮੈਂ ਤੁਹਾਨੂੰ ਸੱਚ ਕਹਿ ਦੇਵਾਂ, ਮੈਂ ਤੁਹਾਨੂੰ ਕਦੇ ਗਲਤ ਸਲਾਹ ਨਹੀਂ ਦਿੰਦਾ ਕਿਸੇ ਨੂੰ, ਨਾ ਮੈਂ ਕਦੇ ਦਿੱਤੀ ਆ। ਬਲੇਮਰਸ ਹੁੰਦੇ ਨੇ, ਉਹਨਾਂ ਦਾ ਕੰਮੇ ਬਲੇਮ ਕਰਨਾ ਹੁੰਦਾ, ਲੂਜ਼ਰ ਕੌਣ ਹੁੰਦਾ, ਬਲੇਮਰ ਹੁੰਦਾ, ਅਤੇ ਲੂਜ਼ਰ ਨੇ ਹਮੇਸ਼ਾ ਇਲਜ਼ਾਮ ਹੀ ਲਾਉਣਾ ਹੁੰਦਾ ਕਿ ਮੇਰੀ ਤਰੱਕੀ ਆਹਾ ਆਹਾ ਆਹਾ ਆਹਾ ਬੰਦਿਆ ਕਰਕੇ ਰੁਕ ਗਈ। ਕਦੇ ਨਹੀਂ ਕੁਛ ਰੁਕਦਾ ਹੁੰਦਾ ਯਾਰ ਕਿਸੇ ਦੇ ਕਰਿਆਂ 'ਤੇ। ਬਹੁਤੇ ਮਿੱਠੇ ਲੋਕਾਂ ਨਾਲ ਵੀ ਬੜਾ ਨਾ ਤੁਰੇ ਫਿਰਿਆ ਕਰੋ, ਫਿਰ ਤੁਸੀਂ ਨਾ ਬਾਅਦ 'ਚੋਂ ਜਦੋਂ ਇੰਜੈਕਸ਼ਨ ਲਾਉਂਦੇ ਨੇ ਉਹ ਕੱਢ ਕੇ ਆਪਣਾ ਜਿਹੜਾ ਲੁਕੋ ਕੇ ਰੱਖਿਆ ਹੁੰਦਾ, ਫਿਰ ਤੁਸੀਂ ਦੇਖਦੇ ਪੁੜੇ ਸੁੱਜ ਗਏ ਸਾਡੇ, ਨਾ ਕਰਿਆ ਕਰੋ ਇੱਦਾਂ। ਅੱਛਾ ਮਹਾਤਮਾ ਬੁੱਧ ਹੈ, ਉਹ ਇੱਕ ਪਿੰਡ 'ਚ ਗਿਆ, ਉੱਥੇ ਦੇ ਲੋਕ ਬੜੇ ਮਤਲਬ ਨਾਸਤਿਕ ਟਾਈਪ ਦੇ ਲੋਕ ਸੀ ਕਿ ਪਖੰਡੀ ਆ ਗਿਆ, ਕਹਿੰਦੇ ਪਖੰਡੀ ਆ ਗਿਆ, ਪਿੰਡ ਦੇ ਬਾਹਰ ਧਰਨਾ ਲਾਉਣ ਲੱਗ ਗਏ ਖੜ੍ਹ ਕੇ, ਕਹਿੰਦੇ ਪਖੰਡੀ ਆ ਗਿਆ, ਪਾਖੰਡ ਮਾਥੇ ਤਿਲਕ ਹੱਥ ਗਾਨਾ ਬਾਨਾ ਲੋਗਨ ਰਾਮ ਖੇਲੋ ਨਾ ਜਾਣਾ, ਰਾਮ ਨੂੰ ਵਰਤਿਆ, ਮਾਥੇ ਤਿਲਕ ਹੱਥ ਗਾਨਾ ਬਾਨਾ ਕਬੀਰ। ਕਬੀਰ ਕਹਿੰਦੇ ਨੇ ਕਿ ਜਿਹਨੇ ਜਨੇਊ ਪਾ ਲਿਆ, ਤਿਲਕ ਲਾ ਲਿਆ, ਉਹ ਕਹਿੰਦਾ ਰਾਮ ਮੇਰਾ ਹੀ ਹੈ, ਖਿਲਾਉਣਾ ਬਣਾਤਾ ਉਹਨੇ, ਕਿ ਤਾਂ ਮੇਰਾ ਖਿਲਾਉਣਾ, ਤੂੰ ਨਹੀਂ ਖੇਡ ਸਕਦਾ ਇੰਨਾ, ਤੂੰ ਸ਼ੂਤਰ ਆ, ਤੂੰ ਮਾੜੀ ਜਾਤ ਦਾ, ਤੂੰ ਇਹ ਨਾਮ ਨਹੀਂ ਜਪ ਸਕਦਾ। ਉੱਥੇ ਕਬੀਰ ਕਹਿੰਦੇ ਨੇ ਕਿ ਮਾਥੇ ਤਿਲਕ ਹੱਥ ਗਾਨਾ ਬਾਨਾ ਲੁਗਨ ਰਾਮ ਖਿਲਾਉਣਾ ਜਾਣਾ। ਸੋ ਪਰਮੇਸ਼ਵਰ ਜੀ ਨੇ ਰਗ ਰਗ ਦੇ ਵਿੱਚ ਕੀ ਚੱਲ ਰਿਹਾ, ਬਾਈ ਜੀ ਇੰਨਾ ਕੁਛ ਹੈ ਤੁਹਾਡੇ ਅੰਦਰ, ਮੈਡੀਕਲ ਸਾਇੰਸ ਨੂੰ ਪੜ੍ਹੋ ਤਾਂ ਤੁਸੀਂ ਹੈਰਾਨ ਰਹਿ ਜਾਂਦੇ ਵੀ ਇੰਨੇ ਔਰਗਨਸ ਆਟੋਮੈਟਿਕਲੀ ਚੱਲੀ ਜਾਂਦੇ ਨੇ। ਅਤੇ ਮੈਂ ਕਦੇ ਧੰਨਵਾਦ ਹੀ ਨਹੀਂ ਕਰਦਾ ਪਰਮੇਸ਼ਵਰ ਦਾ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ ਪਾਰ ਬ੍ਰਹਮ ਬੇਅੰਤ ਸਵਾਮੀ ਤੁਹਾਡੀ ਬਹੁਤ ਕਿਰਪਾ ਅਪਾਰ ਕਿ ਮੈਂ ਬਿਮਾਰੀਆਂ ਤੋਂ ਮੁਕਤ, ਝਗੜੇ ਝਮੇਲਿਆਂ ਤੋਂ ਮੁਕਤ, ਚਿੰਤਾਵਾਂ ਤੋਂ ਮੁਕਤ ਇਸ ਸੰਸਾਰ 'ਚ ਜੀ ਰਿਹਾ। ਨਹੀਂ ਤਾਂ ਚਿੰਤਾਵਾਂ ਕਰਦੇ ਕਰਦੇ ਹੀ ਲੋਕ ਚਲੇ ਜਾਂਦੇ, ਕਹਿੰਦੇ ਬੜੇ ਬੜੇ ਜੋ ਦੀਸੈ ਲੋਕ ਤਿੰਨੇ ਵਿਆਪੇ ਚਿੰਤਾ ਰੋਕ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਅਤੇ ਲੋਗਨ ਰਾਮ ਖਿਲਾਉਣਾ ਜਾਣਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਜਿਨ ਸੇਵਿਆ ਤਿੰਨ ਪਾਇਆ ਮਾਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜਿਨ ਸੇਵਿਆ, ਜਿਹਨੇ ਵੀ ਉਸਤਤ ਕੀਤੀ, ਜਿਹਨੇ ਵੀ ਕਰਮ ਕੀਤਾ ਅੱਛਾ, ਉਹਨੂੰ ਮਾਣ ਮਿਲਿਆ ਹੀ ਮਿਲਿਆ, ਉਹਨੂੰ ਦੇਖਣ ਦੀ ਜ਼ਰੂਰਤ ਨਹੀਂ ਪੈਂਦੀ, ਲੋਕ ਆਪਣੇ ਆਪ ਦੇ ਦਿੰਦੇ ਨੇ, ਜਿਨ ਸੇਵਿਆ ਤਿੰਨ ਪਾਇਆ ਮਾਣ। ਅੱਜ ਯੁੱਗ ਬਦਲ ਗਿਆ ਹੈ, ਅੱਜ ਲੋਕ ਫੁਕਰਾਪੰਥੀਆਂ ਦੇ ਵਿੱਚ ਵਿਖਾਵੇ 'ਚ ਇਹਨਾਂ ਚੀਜ਼ਾਂ 'ਚ ਆਪਣਾ ਮਾਣ ਲੱਭਣ ਲੱਗ ਗਏ। ਮਾਣ ਸੀਗਾ ਤੁਹਾਡੇ ਆਚਰਣ ਦੇ ਉੱਤੇ, ਤੁਹਾਡੇ ਕਲਚਰ ਦੇ ਉੱਤੇ ਕਿ ਤੁਸੀਂ ਲੋਕਾਂ ਲਈ ਕਿੱਦਾਂ ਦੇ ਹੈਗੇ ਹੋ, ਉਹਦੇ 'ਚ ਮਾਣ ਸੀਗਾ, ਅਤੇ ਮਾਣ ਸੀ ਅੱਜ ਉਹਦੇ 'ਚ ਗਵਾ ਲਿਆ। ਮੈਂ ਸੱਚੀ ਕਹਾਂ ਤੁਹਾਨੂੰ ਇੱਕ ਗੱਲ, ਸਾਰਿਆਂ ਨੂੰ ਮੈਂ ਬਹੁਤ ਇਮਾਨਦਾਰ ਹੋ ਕੇ ਗੱਲ ਕਰਦਾ ਪਿਆ, ਕੁਛ ਵੀ ਨਹੀਂ ਮੇਰਾ ਲਿਖਿਆ ਹੋਇਆ, ਪਤਾ ਨਹੀਂ ਕਿੱਥੋਂ ਆ ਜਾਂਦਾ ਹੈ,
ਤੇ ਕੋਈ ਸੰਤ ਸੁੰਤ ਨਹੀਂ, ਤੁਸੀਂ ਮੈਨੂੰ ਉੱਦਾਂ ਮਿਲ ਲਿਓ, ਤੁਸੀਂ 4 ਮਿੰਟ 'ਚ ਮੇਰੇ ਤੋਂ ਭੱਜ ਜਾਣਾ ਵੀ ਯਾਰ, ਇੱਥੋਂ ਮਾੜਾ ਬੰਦਾ ਤਾਂ ਸਾਨੂੰ ਕੋਈ ਮਿਲਿਆ ਹੀ ਨਹੀਂ, ਇੱਥੋਂ ਘਟੀਆ ਬੰਦਾ ਤਾਂ ਅਸੀਂ ਕਦੇ ਕੋਈ ਦੇਖਿਆ ਹੀ ਨਹੀਂ, ਮੇਰੇ ਬਾਰੇ ਇੱਦਾਂ ਕਹੋਗੇ ਤਾਂ ਫਿਰ ਕੀ ਹੈ, ਫਿਰ ਵੀ ਮੈਨੂੰ ਫਰਕ ਨਹੀਂ ਪੈਂਦਾ। ਅੱਜ ਪਹੁੰਚ ਗਿਆ ਮਹਾਤਮਾ ਬੁੱਧ, ਗੌਤਮ ਬੁੱਧ ਪਹੁੰਚ ਗਿਆ ਇੱਕ ਪਿੰਡ 'ਚ ਜਿੱਥੇ ਲੋਕ ਗਾਲਾਂ ਕੱਢਦੇ ਨੇ, ਪਖੰਡੀ ਆ ਗਿਆ ਓਏ, ਚੋਰ ਆ ਗਿਆ, ਇਹਦੇ ਗਲ 'ਚ ਪਾਓ ਜੁੱਤੀਆਂ, ਇਹਦਾ ਮੂੰਹ ਕਾਲਾ ਕਰੋ। ਕੋਈ ਚਿੰਤਾ ਨਹੀਂ, ਮੁਕਤ ਚਿੰਤਾ ਤੋਂ ਮਹਾਤਮਾ ਬੁੱਧ ਮੁਸਕਰਾ ਰਹੇ ਨੇ, ਬਹੁਤ ਮੁਸਕਰਾ ਰਹੇ ਨੇ। ਇੱਕ ਕਹਿੰਦਾ ਦੇਖੋ ਕਿੱਡਾ ਬਸ਼ਰਮ ਆਦਮੀ ਆ ਇਹ ਨਾਗਾ ਸਾਧੂ ਜਿਹਾ, ਅਤੇ ਇਹ ਗੰਜਾ ਜਿਹਾ, ਇਹਦਾ ਦੰਦੀਆਂ ਕੱਢੀ ਜਾਂਦਾ। ਮਹਾਤਮਾ ਬੁੱਧ ਆਪਣਾ ਅੰਦਰ ਨਹੀਂ ਗਵਾਉਂਦੇ ਹੈਗੇ, ਉਹ ਕਹਿੰਦੇ ਪਰਮੇਸ਼ਵਰ ਤਾਂ ਅੰਦਰ ਆ, ਬਾਹਰ ਤਾਂ ਐਵੇਂ ਹੀ ਆ, ਗੱਲੀ ਅਸੀਂ ਚੰਗੇ ਆਚਾਰੀ ਬੁਰਾਇਆ, ਮਨੁੱਖ ਸਿੱਧਾ ਕਾਲਿਆ, ਬਾਹਰ ਚਟਾਇਆ, ਬਾਹਰੋਂ ਤਾਂ ਅਸੀਂ ਚਮੜੀਆਂ ਬੜੀਆਂ ਖੂਬਸੂਰਤ ਕੱਪੜੇ ਘੜੀਆਂ ਅੰਗੂਠੀਆਂ ਟੈਟੂ ਛੱਡਦੇ ਹੀ ਕੱਖ ਨਹੀਂ ਹੈਗੇ। ਆ ਕੱਲ੍ਹ ਪਰਸੋਂ ਇੱਕ ਬੱਚੀ ਗਈ ਆ, ਪੇਰੈਂਟਸ ਨੂੰ ਬੇਨਤੀ ਆ ਸਾਂਭ ਕੇ ਰੱਖੋ ਇਹਨਾਂ ਨੂੰ, ਅਤੇ ਉਹ ਮਾਰਤੀ ਕਿਸੇ ਨੇ ਬਾਹਰ, 16 ਸਾਲਾਂ ਦੀ ਸੀ, ਕਿਸੇ ਘਰ ਦਾ ਚਿਰਾਗ ਸੀ, ਬਟ ਗਲਤੀ ਮਾਂ ਪਿਓ ਦੀ ਵੀ ਹੈ, ਜੇ ਨਹੀਂ ਕੰਟਰੋਲ ਸੀਗੇ ਫਿਰ ਕੁਛ ਕਹਿ ਨਹੀਂ ਸਕਦੇ ਹੈਗੇ। ਕੰਟਰੋਲ ਲੂਜ਼ ਕਿੱਥੇ ਹੋਇਆ, ਕੰਟਰੋਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਾਬੂ 'ਚ ਕਰਨਾ, ਕੰਟਰੋਲ ਦਾ ਮਤਲਬ ਹੁੰਦਾ ਉਹਨਾਂ ਨੂੰ ਹਿੱਸਿਆਂ ਬਾਰੇ ਦੱਸਣਾ, ਨਹੀਂ ਅਗਲਾ ਸੁਣਦਾ ਕੋਈ ਗੱਲ ਨਹੀਂ, ਉਹਦੀ ਕਿਸਮਤ ਆ, ਆਪਣੀ ਕਿਸਮਤ ਆਪ ਹੀ ਬੀਜ ਬੀਜ ਵੱਢੀ ਜਾਂਦਾ ਖਾਈ ਜਾਂਦਾ। ਹੁਣ ਮਹਾਤਮਾ ਬੁੱਧ ਨੂੰ ਗਾਲਾਂ ਕੱਢਦੇ ਨੇ ਅਤੇ ਮਾੜਾ ਚੰਗਾ ਬੋਲਦਾ, ਆਪਣੇ ਅੰਦਰ ਦਾ ਖੁਸ਼ੀ ਹੈ ਜਿਹੜੀ ਉਹਨੂੰ ਖਤਮ ਨਹੀਂ ਕਰਦੇ। ਅਤੇ ਇੱਕ ਆ ਕੇ ਕਹਿੰਦਾ, ਕਹਿੰਦਾ ਹੱਸੀ ਕਿਉਂ ਜਾਂਦੇ ਹੋ ਗੁਰੂਵਰ, ਉਹਨੂੰ ਚਾਹੁੰਦਾ ਸੀਗਾ। ਮਹਾਤਮਾ ਬੁੱਧ ਉੱਚੀ ਦੇ ਕੇ ਕਹਿੰਦੇ, ਕਹਿੰਦੇ ਮੈਂ ਪਿਛਲੇ ਪਿੰਡ ਗਿਆ ਸੀ। ਕਹਿੰਦੇ ਹਾਂਜੀ, ਕਹਿੰਦੇ ਪਿਛਲੇ ਪਿੰਡ ਭਵ ਸਵਾਗਤ ਕੀਤਾ ਗਿਆ ਸਾਡਾ, ਲੋਕ ਬੜੇ ਖੁਸ਼ ਸੀ ਕਿ ਅਸੀਂ ਆਏ, ਘਰ ਘਰ ਦੇ ਵਿੱਚੋਂ ਮਿਠਾਈਆਂ ਵੰਡ ਕੇ ਆਈਆਂ ਸੀਗੀਆਂ, ਬਣ ਕੇ ਆਈਆਂ ਸੀ, ਸਾਨੂੰ ਮਿਠਾਈਆਂ ਦਿੱਤੀਆਂ ਗਈਆਂ। ਉਹ ਕਹਿੰਦਾ ਅੱਛਾ ਜੀ, ਕਿ ਉਹ ਤਾਂ ਦੇਖ ਰਿਹਾ ਸੀ ਵੀ ਸ਼ਾਇਦ ਕਹਿਣਗੇ ਮਿਠਾਈਆਂ ਨਾਲ ਲੈ ਕੇ ਆਇਆ ਸੀ, ਗੱਲ ਧਿਆਨ ਨਾਲ ਸੁਣਨ ਲੱਗ ਗਏ ਸਾਰੇ, ਧਿਆਨ ਜਦੋਂ ਹੋ ਗਿਆ ਗੱਲ ਖਤਮ ਹੋ ਗਈ, ਧਿਆਨ ਦੀ ਉਹ ਗੱਲ ਹੈ, ਧਿਆਨ 'ਚ ਆਪਾਂ ਹੈ ਨਹੀਂ ਗੇ। ਅਤੇ ਉਹ ਕਹਿੰਦਾ ਵੀ ਮਿਠਾਈਆਂ ਜਿਹੜੀਆਂ ਨੇ ਸਾਰੀਆਂ, ਸ਼ਿਵਾਨੂੰ ਟਾਈਮ ਹੀ ਨਹੀਂ ਦੇਖਿਆ, ਸ਼ਿਵਾਨੂੰ ਕਹਿੰਦਾ ਆਪਣੇ ਆਪੇ ਆਪਣਾ ਸ਼ੋਅ ਕਰੀ ਚੱਲਦਾ, ਸ਼ਿਵਾਨੂੰ ਮੈਨੂੰ ਟਚੜਾ ਕਰਦਾ, 9 ਚਰਨ 'ਚ ਆ ਕੇ ਦੇਖਿਆ ਨਹੀਂ ਪਿੱਛੇ ਨੂੰ ਮੁੜ ਕੇ ਮੈਂ, ਹੁਣੇ ਮਿਠਾਈਆਂ ਮੈਂ ਲਈਆਂ ਨਹੀਂ। ਉਹ ਕਹਿੰਦੇ ਕਿੱਥੇ ਗਈਆਂ? ਕਹਿੰਦੇ ਉਹ ਮਿਠਾਈਆਂ ਮੈਂ ਵਾਪਸ ਸਾਰੇ ਪਿੰਡ ਦੇ ਵਿੱਚ ਵੰਡ ਦਿੱਤੀਆਂ। ਤਾਂ ਇੱਕ ਮਲੰਗ ਜਿਹਾ ਸੀ ਮੇਰੇ ਵਰਗਾ, ਪੋਕਰਾ ਜਿਹਾ, ਜਿਹਾ ਜਿਹਾ ਮੈਂ ਹਾਂ। ਉਹ ਕਹਿੰਦਾ ਫਿਰ ਸਾਨੂੰ ਕੀ ਦੱਸਣ ਲੱਗਿਆ ਹੋਇਆ ਤੂੰ, ਦਫਾ ਹੋ ਜਾ ਇੱਥੋਂ। ਮਹਾਤਮਾ ਬੁੱਧ ਕਹਿੰਦੇ ਮੈਂ ਤਾਂ ਚੱਲਿਆ, ਪਰ ਜਿਹੜੀਆਂ ਗਾਲਾਂ ਗਲੋਚ ਸਭ ਕੁਝ ਤੁਸੀਂ ਮੈਨੂੰ ਕੱਢਿਆ, ਉਹ ਮਠਿਆਈ ਦੀ ਤਰ੍ਹਾਂ ਮੈਂ ਨਹੀਂ ਲਿਆ, ਇਹ ਵੀ ਤੁਸੀਂ ਆਪਣੇ ਘਰ ਲਿਆ ਕੇ ਆਪਣੇ ਘਰਦਿਆਂ 'ਚ ਵੰਡ ਦਿਓ, ਜਿਹੜੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਹੋ ਇਹ ਉੱਥੇ ਘਰੇ ਵੰਡ ਦਿਓ। ਸ਼ਰਮਿੰਦਾ ਹੋ ਗਏ ਸਾਰੇ ਅਤੇ ਮਹਾਤਮਾ ਬੁੱਧ ਤੁਰ ਪੈਂਦੇ ਨੇ ਉੱਥੋਂ। ਜ਼ਿੰਦਗੀ ਇਸੇ ਤਰ੍ਹਾਂ ਦੀ ਹੈ, ਤੁਰਪੋ ਉੱਥੋਂ ਜਿੱਥੇ ਤੁਹਾਨੂੰ ਲੱਗਦਾ ਕੋਈ ਗਲਤ ਹੈ, ਉਹਨਾਂ ਦੀ ਕੰਪਲੇਂਟ ਨਾ ਕਰੋ, ਬਾਹਲਾ ਚਿਰ ਨਾ ਲਾਓ, ਠੀਕ ਹੈ 2-4 ਵਾਰ ਕਰ ਲਓ। ਹਿਊਮਨਸ ਹਾਂ ਆਪਾਂ, ਆਪਣੇ ਬਲੱਡ ਸਟ੍ਰੀਮ ਇੱਦਾਂ ਦੇ ਆ, ਆਪਣੇ ਸੈਲਸ ਇੱਦਾਂ ਦੇ ਨੇ, ਆਪਾਂ ਰਿਐਕਟ ਕਰਦੇ ਹਾਂ, ਕੋਈ ਚੱਕਰ ਨਹੀਂ, ਬਾਹਲਾ ਚਿਰ ਨਹੀਂ ਕਰਨਾ ਹੈਗਾ, ਬਸ ਹੋ ਗਈ ਗੱਲ, ਖਤਮ ਹੋ ਗਈ ਬਸ। ਇਸ ਲਈ ਕਿਸੇ ਨੇ ਵੀ ਮੈਨੂੰ ਕੋਂਟੈਕਟ ਕਰਨਾ, ਮੇਰਾ ਨੰਬਰ ਹੈ 416-500-1832। ਤੁਸੀਂ ਕਿਸੇ ਬਿਜ਼ਨਸ ਜਾਣਾ ਚਾਹੁੰਦੇ, ਸਪੈਸ਼ਲੀ ਤੁਸੀਂ ਫਾਰਮੇਸੀ ਆਹ ਬਿਜ਼ਨਸ ਨੇ ਜਿਹੜੇ, ਇਹਨਾਂ 'ਚ ਜਾਓ, ਮੈਡੀਕਲ ਬਿਲਡਿੰਗਸ ਹੋ ਗਏ, ਮੈਂ ਹਰ ਚੀਜ਼ ਬਣਦਾ। ਮੈਂ ਚਾਈਨਾ ਗਿਆ, ਮੈਂ ਮੁੜ ਕੇ ਆਇਆ, ਖਤਮ ਨਹੀਂ ਹੋਇਆ ਕਿੱਸਾ ਚਾਈਨਾ ਦਾ, ਉੱਥੇ ਹੀ ਪਿਆ। ਬਟ ਸਮੇਂ ਦੀ ਤਾਕ ਦੇਖ ਰਹੇ ਹਾਂ ਕਿ ਆਹ ਡੋਨਲਡ ਟਰੰਪ ਹੋਰ ਕਿੰਨਾ ਕੁ ਗੰਦ ਪਾਊਗਾ। ਇਹਨੇ ਉੱਧਰਲੀ ਇਕੋਨਮੀ ਬਹੁਤ ਖਤਮ ਕਰ ਦਿੱਤੀ ਅਮੈਰੀਕਾ ਦੀ, ਇਸ ਆਦਮੀ ਨੇ ਬਰਬਾਦ ਕਰਤੀ ਉੱਥੋਂ ਦੀ ਇਕੋਨਮੀ ਇਹਨੇ। ਇਹ ਲੋਕ ਕੀ ਕਰ ਰਹੇ ਨੇ, ਇਕੋਨਮੀ ਨੂੰ ਖਤਮ ਕਰਕੇ ਗੇਮ ਖੇਡ ਰਿਹਾ ਵਧੀਆ, ਇੱਕ ਸਾਰਾ ਪੈਸਾ ਸਟੋਕ 'ਚ ਲਵਾਈ ਜਾ ਰਿਹਾ। ਇਹੀ ਚੀਜ਼ ਇਹ ਹੁਣ ਇੰਡੀਆ ਨੂੰ ਸਿਖਾ ਰਿਹਾ ਵੀ ਤੂੰ ਵੀ ਕਰ ਇੱਦਾਂ। ਉੱਥੇ ਅਡਾਨੀ ਅੰਬਾਨੀ ਉਹਨਾਂ ਦੇ ਸਟੋਕ ਲੋਕ ਐਂ ਖਰੀਦ ਰਹੇ ਨੇ ਵੀ ਜਿਵੇਂ ਉਹ ਗੋਲਡ ਹੁੰਦਾ ਵੀ ਸਾਡੇ ਇੱਕ ਗੱਲੇ 'ਚ ਪਿਆ, ਕਿਹੜਾ ਕਿਤੇ ਚੱਲਿਆ। ਪਰ ਜਦੋਂ ਬਾਹਰੋਂ ਫੇਕ ਇਨਵੈਸਟਮੈਂਟਸ ਨਿਕਲੇ ਹੁੰਦੀਆਂ ਨੇ, ਹਾਂਜੀ, ਅਤੇ ਜਿਹੜਾ ਹੈਗਾ ਸਭ ਕੁਛ ਇੱਦਾਂ ਹੋ ਜਾਂਦਾ। ਅਤੇ ਇਹਨਾਂ ਲੋਕਾਂ ਨੇ, ਚੋਰ ਲੋਕ ਨੇ, ਚੋਰ ਵਿਰਤੀ ਦੇ ਲੋਕ ਨੇ, ਜਿਹੜਾ ਸ਼ਰੇਆਮ ਕਹਿੰਦਾ ਹੋਵੇ ਕਿ ਮੈਨੂੰ ਪਤਾ ਲੱਗਦਾ ਸਟੋਕ ਮਾਰਕੀਟ ਕੱਲ੍ਹ ਨੂੰ ਕਿੱਧਰ ਜਾਊ, ਮੇਰੇ ਬੱਚਿਆਂ ਨੂੰ ਪਤਾ ਹੁੰਦਾ, ਤੁਸੀਂ ਇਸ ਤੋਂ ਵੱਡਾ ਡਕੈਤ ਕੀ ਹੋ ਸਕਦਾ? ਡਕੈਤ ਹੀ ਹੋ ਸਕਦਾ ਯਾਰ, ਜਿਹੜਾ ਲੋਕਾਂ ਦੇ ਸਟੋਕ ਮਾਰਕੀਟ 'ਚੋਂ ਪੈਸੇ ਕਿਹਦੇ ਮਰਦੇ ਨੇ? ਗਰੀਬ ਬੰਦੇ ਦੇ ਮਰ ਜਾਂਦੇ ਨੇ। ਆ ਇੱਥੇ ਇੱਕ ਜਵਾਕ ਆ, 42,000 ਰੁਪਇਆ ਲਾਤਾ ਜੀ, ਖਬਰਾਂ ਸੁਣ ਸੁਣ ਕੇ, ਡੋਨਲਡ ਟਰੰਪ ਦੇ ਸਪੀਚਾਂ ਸੁਣ ਸੁਣ ਕੇ, $42,000 ਐਜ ਏ ਇੰਟਰਨੈਸ਼ਨਲ ਇਨਵੈਸਟਰ, ਸੋਰੀ, ਆਇਆ ਸੀ, ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਅਮੈਰੀਕਾ 'ਚ, ਨਿਊਯਾਰਕ, 42 ਲਾਤਾ, ਫਿਰ ਡਿਪਰੈਸ਼ਨ 'ਚ ਚਲਿਆ ਗਿਆ, ਮੰਗਵਾ ਕੇ ਲਾਤਾ ਕਿ ਮੈਨੂੰ ਕੁਛ ਮਿਲਿਆ, ਮੈਂ ਕੰਮ ਵਧਾਉਣਾ। ਮਾਂ ਪਿਓ ਇਮੋਸ਼ਨਲ ਹੁੰਦੇ ਦੇ ਦਿੰਦੇ ਨੇ ਵਿਚਾਰੇ। ਉਹ $42,000, $70,000-$75,000 ਇੱਕ ਸਟੂਡੈਂਟ ਆਪਣਾ ਖਤਮ ਕਰ ਗਿਆ ਸਟੋਕ ਦੇ ਵਿੱਚ। ਸੋ ਬਚ ਕੇ ਚੱਲਿਆ ਕਰੋ ਬਾਈ ਜੀ, ਜਿਹੜਾ ਬਚ ਕੇ ਮੋੜ ਤੋਂ, ਇਹ ਕਦੇ ਵੀ ਪਟਾਕਾ ਪੈਣਾ ਇਹਨਾਂ ਦਾ ਸਟੋਕਸ ਦਾ, ਰੀਅਲ ਸਟੇਟ ਤਾਂ ਫਿਰ ਬੈਕ ਆ ਜਾਣਗੇ, ਸਟੋਕ ਬੈਕ ਨਹੀਂ ਆਉਂਦੇ ਹੁੰਦੇ ਕਦੇ। ਅਤੇ ਜਿੰਨੇ ਅਮੀਰ ਲੋਕ ਨੇ, ਇਹਨਾਂ ਦੇ ਕੋਲ ਕੁਛ ਨਹੀਂ ਹੈਗਾ, ਇਹਨਾਂ ਕੋਲ ਥੋੜ੍ਹੇ ਹੀ ਪੈਸੇ ਹੁੰਦੇ ਨੇ, ਬਾਕੀ ਤਾਂ ਕਰਜ਼ੇ ਨੇ ਬੈਂਕਾਂ ਦੇ, ਉਹ ਕਾਗਜ਼ ਘੁਮਾਈ ਜਾਂਦੇ ਵੀ ਅੰਬਾਨੀ ਇੰਨਾ ਅਮੀਰ ਆ, ਅਡਾਨੀ ਇੰਨਾ, 2-4 ਮਕਾਨ ਮਕੂਨ ਵਧੀਆ ਬਣਾ ਲੈਂਦੇ ਹੁੰਦੇ ਨੇ ਲੋਕਾਂ ਨੂੰ ਦਿਖਾਉਣ ਨੂੰ।
ਤਾਂ ਜੋ ਲੋਕ ਮਗਰ ਲੱਗਣ, ਜਿਵੇਂ ਆਪਣੇ ਨਹੀਂ ਰੀਅਲ ਸਟੇਟ 'ਚ ਇੱਥੇ ਹੁੰਦਾ ਜੀ, ਲੰਬਾ ਜਿਹਾ ਕਮੀਜ਼, ਵੱਡੀ ਸਾਰੀ ਗੱਡੀ, ਉਲਟਾ ਪੈਰਾਂ 'ਚ ਚਮਕਵੀਂ ਜਿਹੀ ਜੁੱਤੀ, ਕੋਚਵੀਂ ਜਿਹੀ ਪੱਗ ਜਾਂ ਜੋ ਵੀ ਹੈ ਉਹ ਬੰਨ੍ਹਦੇ ਹੁੰਦੇ ਸੀ, ਐਂ ਬਿਠਾ ਬਿਠਾ ਲਿਆਉਂਦੇ ਹੁੰਦੇ ਸੀ ਗੱਡੀਆਂ 'ਚ ਲੋਕਾਂ ਨੂੰ ਪਰਫਿਊਮ ਛਿੜਕ ਛਿੜਕ ਕੇ, ਜਾ ਜਾ ਜਾ ਕੇ ਮਲਕ ਮਲਕ ਸਾਈਨ ਕਰਾਉਂਦੇ ਸੀ। ਸਾਈਨ ਕਰਾਉਣ ਤੋਂ ਬਾਅਦ ਅੱਜ ਜੋ ਲੋਕਾਂ ਦੇ ਹਾਲਾਤ ਨੇ ਇਹ ਉਹਨਾਂ ਲੋਕਾਂ ਦੇ ਨੇ ਜਿਹੜੇ ਉਹਨਾਂ ਮਗਰ ਲੱਗੇ ਸੀ। ਥੈਂਕ ਯੂ ਤੁਹਾਡਾ ਸਾਰਿਆਂ ਦਾ। ਮੈਨੂੰ ਲਿਖਿਆ, ਥੈਂਕ ਯੂ ਵੀਰ ਜੀ, ਕਿਸੇ ਨੇ ਲਿਖਿਆ, ਬਾਕੀ ਕਿਸੇ ਨੇ ਲਿਖਿਆ ਜੀ ਮੇਰਾ ਦਿਨ ਬਹੁਤ ਬੂਸਟ ਹੋ ਗਿਆ, ਰਕੇਸ਼ ਇਹਨਾਂ ਦਾ ਨਾਮ। ਰਕੇਸ਼ ਥੈਂਕ ਯੂ ਸੋ ਮੱਚ। ਹੈਲੋ ਭਾਜੀ, ਥੈਂਕ ਯੂ ਫੋਰ ਬੂਸਟਿੰਗ ਅਪ ਇਨ ਮਾਈ ਮੋਰਨਿੰਗ, ਯੋਰ ਸ਼ੋ ਗਿਵ ਸੋ ਮੱਚ ਪੋਜ਼ਿਟਿਵ ਐਨਰਜੀ, ਗੋਡ ਬਲੈਸ ਯੂ, ਗੋਡ ਬਲੈਸ ਯੂ ਟੂ ਮਾਈ ਫਰੈਂਡ ਆਲਸੋ। ਅਤੇ ਫਰਿੰਡਸ, ਅਬ ਮੈਂ ਚਲਤਾ ਹੂੰ, ਜਾਣੇ ਸੇ ਪਹਿਲੇ ਤੁਸੀਂ ਕਿਸੇ ਨੇ ਵੀ ਬਿਜ਼ਨਸ ਪ੍ਰਮੋਟ ਕਰਨਾ ਮੈਨੂੰ ਕੋਂਟੈਕਟ ਕਰਨਾ, ਮੇਰਾ ਨੰਬਰ ਹੈ 416-568-3200। ਬਲੱਡ ਸਟ੍ਰੀਮ ਦੇ ਵਿੱਚ ਹੈ, ਕਿਵੇਂ ਬਿਜ਼ਨਸ ਉੱਪਰ ਲੈ ਕੇ ਜਾਣਾ, ਤੁਹਾਨੂੰ ਅਨਾਲਿਸਿਸ ਕਰਾਂਗੇ, ਕੰਮ ਕਰਾਂਗੇ ਨਾਲ। MH18 ਡੋਰ ਐਂਡ ਵਿੰਡੋਜ਼ ਵਾਲੇ ਨੇ, ਇਹਨਾਂ ਦੇ ਕੋਲੋਂ ਤੁਸੀਂ ਟਾਕੀਆਂ ਦਰਵਾਜ਼ੇ ਠੀਕ ਕਰਾ ਲਓ, ਕੋਕਿੰਗ ਕਰਾ ਲਓ। ਕਈ ਵਾਰੀ ਕੋਈ ਲੋਕ ਵਿੰਡੋਜ਼ ਨਹੀਂ ਪਵਾ ਪਾਉਂਦੇ, ਰਿਪੇਅਰ ਕਰ ਦਿੰਦੇ, ਗਲਾਸ ਟੁੱਟ ਗਿਆ ਗਲਾਸ ਰਿਪੇਅਰ ਕਰ ਦਿੰਦੇ ਵਿੰਡੋ ਦਾ। MH18 ਡੋਰ ਐਂਡ ਵਿੰਡੋਜ਼, 647-551 0004-647-551-0004। ਸਲਾਈਡਿੰਗ ਡੋਰ ਖਰਾਬ ਹੋ ਗਿਆ, ਉਹਦੀਆਂ ਜਾਲੀਆਂ ਖਰਾਬ ਹੋ ਗਈਆਂ ਟਾਕੀਆਂ ਦੀਆਂ, 647-551-0004। ਹਰਮਨ ਲਾਅ ਆਫਿਸ, ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ, ਕੋਈ ਡਾਕੂਮੈਂਟਸ ਬਣਾਉਣਾ, ਕੋਈ ਪਾਵਰ ਆਫ ਅਟਰਨੀ ਬਣਾਉਣੀ ਹੈ, ਜਾਂ ਤੁਸੀਂ ਆਪਣੀ ਅੱਜ ਜਿਵੇਂ ਮੈਂ ਤੁਹਾਨੂੰ ਕਿਹਾ ਵਿਲ ਬਣਾ ਕੇ ਰੱਖੋ, ਵਿਲ, ਹਰਮਨ ਗਰੇਵਾਲ ਆਫਿਸ ਹੈ, ਹਰਮਨਜੀਤ ਸਿੰਘ ਗਰੇਵਾਲ, 647-366-9955, ਹਰਮਨ ਲਾਅ ਆਫਿਸ। ਅਤੇ ਭੁਪਿੰਦਰ ਸਿੰਘ ਨੇ ਕਿਚਨ ਔਰ ਵਾਟਲੋ ਕੇਂਬਰੇਜ ਦੇ ਏਰੀਏ 'ਚ ਕਿਸੇ ਨੇ ਰੀਅਲ ਸਟੇਟ ਦਾ ਕੋਈ ਵੀ ਟ੍ਰਾਂਜੈਕਸ਼ਨ ਕਰਨਾ, ਭੁਪਿੰਦਰ ਸਿੰਘ 519-590-8254, MK ਪੈਲਟਸ, ਤੁਹਾਡੇ ਆਪਣੇ ਮੁੰਡੇ ਨੇ, ਇਹਨੇ ਕੰਮ ਸਟਾਰਟ ਕੀਤਾ ਅਤੇ ਤੁਸੀਂ ਸਪੋਰਟ ਕਰੋਗੇ। MK ਪੈਲਟਸ, ਕਿਸੇ ਵੀ ਤਰ੍ਹਾਂ ਦੀਆਂ ਪੈਲਟਸ ਜਿਹੜੀਆਂ ਤੁਸੀਂ ਲੈਣੀਆਂ ਨੇ, ਉਹਨਾਂ ਵਾਸਤੇ ਤੁਸੀਂ ਕੋਈ ਪੈਕਿੰਗ ਕਰਾਉਣੀ ਹੈ, ਕੋਈ ਸਮਾਨ ਬਾਹਰ ਭੇਜਣਾ, ਕੋਈ ਵੁੱਡ ਦੀ ਫਰੇਮਿੰਗ ਕਰਾਉਣੀ ਹੈ, ਗਲਾਸ ਦਾ ਕੰਮ ਹੈ, ਕੁਛ ਵੀ, ਦੇ ਕੈਨ ਡੂ ਐਨੀਥਿੰਗ। ਕਸਟਮ ਪੈਲਟਸ ਵਾਲੇ ਨੇ, ਪੈਲਟਸ ਦਾ ਕੰਮ ਆ, ਤੁਸੀਂ ਕਿਸੇ ਵੀ ਵੇਅਰ ਹਾਊਸ 'ਚ ਕੰਮ ਕਰਦੇ ਹੋ, ਪਲੀਜ਼ MK ਪੈਲਟਸ ਨੂੰ ਆਪਣੀ ਕੰਪਨੀ ਨੂੰ ਰੈਫਰ ਕਰੋ। ਇਹ ISPM 15 ਸਰਟੀਫਿਕੇਟ ਨਾਲ ਅਪਰੂਵਡ ਕੰਪਨੀ ਹੈ, 365-866-BSE, 365-866-BSE। ਔਰ ਨਾਲ ਤੁਸੀਂ ਨਾਨਕ ਡਕ ਕਲੀਨਿੰਗ ਵਾਲਿਆਂ ਦਾ ਨੰਬਰ ਨੋਟ ਕਰੋ, ਨਾਨਕ ਡਕ ਕਲੀਨਿੰਗ, ਡਕ ਕਲੀਨਿੰਗ 'ਚ ਟੋਪ ਦਾ ਨਾਮ ਨਾਨਕ ਡਕ ਕਲੀਨਿੰਗ, 416-729-1521। ਜਿੰਨੇ ਵੀ ਲੋਕ ਕਾਲ ਕਰਦੇ ਨੇ, ਇਹਨਾਂ ਦਾ ਫਿਲਟਰ ਆ ਜਿਹੜਾ ਫਰਨਸ ਦਾ, ਬਿਲਕੁਲ ਫ੍ਰੀ ਚੇਂਜ ਕਰਕੇ ਦਿੱਤਾ ਜਾਂਦਾ। 416-729-1521 ਦੇ ਉੱਤੇ ਕਾਲ ਕਰਨੀ ਹੈ। ਬੋਲਟਨ ਸਪਰਿੰਗ ਸ਼ੋਪ, ਜਿੱਥੇ ਫਾਇਰ ਟਰੱਕ ਨੇ ਜਿਹੜੇ ਓਨਟਾਰੀਓ ਸਰਕਾਰ ਦੇ, ਉਹਨਾਂ ਦੇ ਪੱਟੇ ਕਮਾਣੀਆਂ ਚੇਂਜ ਕਰਦੇ, ਬੁਸ਼ਿੰਗ ਅਤੇ ਸਪਰਿੰਗਸ ਦਾ ਕੰਮ ਕਰਦੇ ਨੇ। ਤੁਹਾਡੀ ਵਰਕਸ਼ਾਪ 'ਚੋਂ ਇਹ ਕੰਮ ਨੂੰ ਵੀ ਉਸੇ

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on information provided. Enjoy.

0: ਪਚਾਸੀ ਪੰਜਾਹ ਟੋਰਗਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
3: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9252-5757 647-2925757।
4: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
5: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 905-450-0054।
3: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340 647-765-2340।
6: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340।
3: ਜੇਕਰ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ, ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ, ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਨੀਡ ਦੇ ਅਕੋਰਡਿੰਗ ਪਲਾਨ ਡਿਜ਼ਾਈਨ ਕਰ ਸਕਦੀ ਹਾਂ। ਮੇਰਾ ਨਾਮ ਜਸਵਿੰਦਰ ਕੌਰ ਤੱਗੜ ਹੈ, ਫੋਨ ਨੰਬਰ ਹੈ 647-765-2340 647-765-2340। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340।
7: To Grimtas Radio on AM 530 from 10 to 7 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਅਗਸਤ ਮਹੀਨੇ ਦੀ 19 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਵੈਨਸਡੇ ਹੋ ਗਿਆ ਅਤੇ ਭਾਦੋ ਮਹੀਨੇ ਦੀ ਅੱਜ ਹੋ ਗਈ ਜੀ 3 ਤਰੀਕ। ਨਾਨਕਸ਼ਾਹੀ ਸੰਮਤ ਚੱਲ ਰਿਹਾ ਜੀ 558। ਸਮਾਂ ਹੋ ਗਿਆ 10:07 ਅਤੇ 11 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਚੱਲੇਗੀ ਅਤੇ ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਤਾਂ ਫਿਰ ਸਟੂਡੀਓ ਦੇ ਨੰਬਰ ਹੁੰਦੇ ਆ ਜੀ 647-74-13-13, 6478741313 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ।

0: ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ, 21 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਮੋਸਟਲੀ ਕਲਾਉਡੀ ਡੇ ਰਹਿਣ ਵਾਲਾ। ਹਾਈ ਟੈਂਪਰੇਚਰ 26 ਡਿਗਰੀ ਜਾਣਾ, ਲੋ ਜਾਣਾ 16 ਡਿਗਰੀ, ਤੇ ਹਵਾ 21 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ, ਤੇ ਹੁਣ ਇਸ ਸਮੇਂ ਬੱਦਲ ਤੇ ਧੁੱਪ ਮਿਕਸ ਜਿਹੀ ਹੈ। ਸੋ 1 ਵਜੇ ਦੇ ਕਰੀਬ ਪੂਰੀ ਧੁੱਪ ਜਿਹੜੀ ਹੈ ਉਹ ਚਮਕਾਰੇ ਮਾਰੂਗੀ, ਸ਼ਾਮ ਨੂੰ ਫਿਰ ਬੱਦਲ ਜਿਹੜੇ ਨਜ਼ਰ ਆ ਰਹੇ ਆ। 8:16 ਤੇ ਸਨਸੈਟ ਅੱਜ ਹੋ ਜਾਵੇਗਾ। ਰਾਤ ਨੂੰ ਵੀ ਟੈਂਪਰੇਚਰ ਵਧੀਆ ਜੀ, 20, 18, 17, 16, ਤੇ ਬਾਕੀ ਸਵੇਰੇ 6 ਦੇ ਕਰੀਬ 13 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। 6:29 ਤੇ ਸਨਰਾਈਜ਼ ਸਵੇਰੇ ਹੋਣਾ ਜੀ। ਕੱਲ੍ਹ ਨੂੰ ਵੀ ਮਿਕਸ ਜਿਹੀ ਦਿਖ ਰਿਹਾ ਜੀ, ਬੱਦਲ ਅਤੇ ਧੁੱਪ। ਸੋ ਓਵਰਆਲ ਮੌਸਮ ਬੜਾ ਵਧੀਆ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ, ਅਤੇ 11 ਤੱਕ ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਤੁਸੀਂ। ਅਤੇ ਜੇ ਮੈਂ ਦੱਸਾਂ, ਹਾਈ ਟੈਂਪਰੇਚਰ 26 ਡਿਗਰੀ ਹੈ ਅਤੇ ਲੋ 16 ਡਿਗਰੀ ਸੈਲਸੀਅਸ ਹੈ, ਇਸ ਸਮੇਂ 21 ਡਿਗਰੀ ਸੈਲਸੀਅਸ ਹੈ। ਸੋ ਵਧੀਆ ਜੀ ਮੌਸਮ, ਕਰੋ ਇੰਜੋਏ ਅੱਜ ਦਾ ਦਿਨ ਅਤੇ ਕਰੋ ਗੱਲਾਂ ਬਾਤਾਂ ਸਾਡੇ ਨਾਲ। ਜੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ, ਜਿਹੜੀ ਕਿ ਬੜੀ ਕਿਆਸ ਰਾਈਆਂ ਲੱਗ ਰਹੀਆਂ ਸੀਗੀਆਂ ਵੀ ਅੱਜ 19 ਜਿਹੜਾ ਅਗਸਤ ਹੈ, ਅਤੇ ਫਿਰ ਅੱਜ ਤੋਂ ਜਿਹੜੇ ਟੈਰਿਫ ਹੈ US ਨੇ, ਯਾਨੀ ਕਿ ਜਿਹੜੇ ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ ਹੈ, ਉਹਨਾਂ ਨੇ ਕਿਹਾ ਸੀ 50% ਟੈਰਿਫ ਜਿਹੜੇ ਆ ਉਹ ਲਗਾ ਦਿੱਤੇ ਜਾਣਗੇ, ਅੱਜ ਤੋਂ ਲਾਗੂ ਹੋ ਜਾਣਗੇ, ਪਰ 3 ਦਿਨ ਦੇ ਲਈ ਜਿਹੜੇ ਪੌਜ਼ ਕਰਤੇ ਜੀ, ਟਲ ਗਿਆ 3 ਦਿਨ ਦੇ ਲਈ ਜਿਹੜਾ 50% ਦਾ ਟੈਰਿਫ ਹੈਗਾ। ਬਾਕੀ ਕਿਉਂਕਿ ਟੈਂਟੇਟਿਵ ਡੀਲ ਜਿਹੜੀ ਹੈ ਉਹ ਹੋਣ ਦੇ ਆਸਾਰ ਹੈ ਜਿਹੜੇ ਉਹ ਨਜ਼ਰ ਆ ਰਹੇ ਆ, ਵੀ ਹੁਣ ਤੱਕ ਤਾਂ ਚਲੋ ਇੰਨੀ ਕੁ ਹੋਈ ਹੈ ਕਿ ਹਾਲੇ 3 ਦਿਨ ਦੇ ਦਿੱਤੇ। ਸੋ ਬਾਕੀ ਦੇਖਦੇ ਹਾਂ ਜੀ ਆਉਣ ਵਾਲਾ ਸਮਾਂ ਕਿਵੇਂ ਹੈ, ਕਿ 3 ਦਿਨ ਤੋਂ ਬਾਅਦ ਫਿਰ 50% ਟੈਰਿਫ ਲਾਗੂ ਕਰ ਦਿੱਤਾ ਜਾਊਗਾ ਕਿ ਫਿਰ ਅੱਗੇ ਕਰ ਦਿੱਤਾ ਜਾਊਗਾ ਜਾਂ ਫਿਰ ਟਲ ਹੀ ਜਾਵੇਗਾ। ਦੇਖਦੇ ਹਾਂ ਜੀ ਆਉਣ ਵਾਲਾ ਸਮਾਂ ਕਿਵੇਂ ਕਹਿੰਦਾ। ਬਾਕੀ ਤਾਂ ਜਿਹੜੇ ਆਪਣੇ ਮਿਸਟਰ ਮਾਰਕ ਕਾਰਨੀ ਹੈਗੇ ਜੀ, ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਉਹ ਬੜੀ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਇਹ ਟੈਰਿਫ ਹੈਗੇ ਆ ਇਹ ਟਲ ਜਾਣ, ਨਾ ਲੱਗਣ, ਕਿਉਂਕਿ ਓਬਵੀਅਸ ਹੈ ਕਿ ਜਿਵੇਂ ਆਪਾਂ ਨੇ ਕੱਲ੍ਹ ਵੀ ਗੱਲਬਾਤ ਕੀਤੀ ਸੀਗੀ ਕਿ ਜੇ ਕੈਨੇਡਾ ਨੂੰ ਇਸ ਚੀਜ਼ ਦਾ ਫਰਕ ਪੈਂਦਾ ਤਾਂ US ਨੂੰ ਵੀ ਪੈਂਦਾ ਹੈ। ਸੋ ਇੱਦਾਂ ਨਹੀਂ ਹੈਗਾ ਕਿ ਸਿਰਫ ਕੈਨੇਡਾ ਹੀ ਜੇ 50% ਟੈਰਿਫ ਕੈਨੇਡਾ 'ਤੇ ਲਾ ਰਹੇ ਆ ਤਾਂ ਇੱਥੇ ਹੀ ਮਹਿੰਗਾਈ ਵਧੂਗੀ ਜਾਂ ਲੋਕਾਂ ਨੂੰ ਪ੍ਰੋਬਲਮ ਆਊਗੀ, ਸਰਕਾਰ ਨੂੰ ਪ੍ਰੋਬਲਮ ਆਊਗੀ। US ਦੇ ਵਿੱਚ ਵੀ ਐਜ਼ ਵੈਲ ਐਜ਼ ਜਿਹੜਾ ਹੈਗਾ ਇਹ ਟੈਰਿਫ ਕਰਕੇ ਜਿਹੜਾ ਹੈਗਾ ਉਹਨਾਂ ਦੀ ਮਹਿੰਗਾਈ ਦਰ ਤਾਂ ਪਹਿਲਾਂ ਹੀ ਸਾਡੇ ਨਾਲੋਂ ਜਿਹੜੀ ਆ ਉਹ ਜ਼ਿਆਦਾ ਹੈਗੀ ਆ। ਸੋ ਉਹਨਾਂ ਦੀ ਕੰਡੀਸ਼ਨ ਤਾਂ ਜ਼ਿਆਦਾ ਹੀ ਬਦਤਰ ਹੈ ਕੈਨੇਡਾ ਦੇ ਨਾਲੋਂ। ਪਰ ਇਹਦੇ ਨਾਲ ਨਾਲ ਜੇ ਆਪਾਂ ਗੱਲਬਾਤ ਕਰੀਏ ਕਿ ਕਿਹੜੇ ਪ੍ਰੋਡਕਟਸ ਹੈਗੇ ਉਹਨਾਂ 'ਤੇ ਅਸਰ ਪਊਗਾ ਜੇ 50% ਦਾ ਟੈਰਿਫ ਲੱਗ ਜਾਂਦਾ। ਸੋ ਕਹਿੰਦੇ ਬਹੁਤ ਲੰਬੀ ਲਿਸਟ ਹੈ, ਕਾਫੀ ਹੈ ਸਮਾਨ, ਪਰ ਉਹਦੇ ਵਿੱਚ ਜਿਹੜਾ ਮੇਨ ਹੈ ਜਿਹੜਾ ਆਪਾਂ ਖਾਂਦੇ ਪੀਂਦੇ ਹਾਂ ਅਤੇ ਉਹ ਹੈਗਾ ਜਿਹੜੇ ਡੈਰੀ ਪ੍ਰੋਡਕਟ ਹੈਗੇ ਆ ਜਿਵੇਂ ਦੁੱਧ, ਦਹੀਂ, ਮੱਖਣ, ਘੀ, ਇਹ ਚੀਜ਼ਾਂ ਦੇ ਉੱਪਰ ਆਮ ਜਿਹੜੇ ਲੋਕ ਹੈ, ਕਿਉਂਕਿ ਆਪਾਂ ਨੂੰ ਹਰੇਕ ਨੂੰ ਇਹ ਚੀਜ਼ਾਂ ਆਪਾਂ ਆਮ ਯੂਜ਼ ਕਰਦਾ ਹਰੇਕ ਵਿਅਕਤੀ, ਚਾਹੇ ਮੱਖਣ ਹੋ ਗਿਆ, ਘੀ ਹੋ ਗਿਆ ਜਾਂ ਫਿਰ ਦੁੱਧ ਹੋ ਗਿਆ, ਹੈ ਨਾ, ਦਹੀਂ ਹੋ ਗਿਆ, ਜਿਹੜੀਆਂ ਵੀ ਚੀਜ਼, ਜਿਹੜੀਆਂ ਵੀ ਜਿਹੜੇ ਵੀ ਪ੍ਰੋਡਕਟ ਦੁੱਧ ਤੋਂ ਬਣਦੇ ਆ ਨਾ, ਡੈਰੀ ਪ੍ਰੋਡਕਟ, ਸੋ ਉਹਨਾਂ 'ਤੇ ਕਹਿੰਦੇ ਅਸਰ ਹੈ ਜਿਹੜਾ ਉਹ ਪਊਗਾ। ਬਾਕੀ ਚਲੋ ਜੀ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿਵੇਂ ਕੀ ਹੁੰਦਾ, ਕਿਉਂਕਿ ਕਿਆਸ ਰਾਈਆਂ ਤਾਂ ਇਹੀ ਹੈ ਵੀ ਚਲੋ ਜੇ ਪਿਛਲੇ ਸਮਿਆਂ 'ਚ ਕਿਹਾ ਜਾ ਰਿਹਾ ਸੀ, ਕਿਉਂਕਿ ਉਹ ਤੋਂ ਪਹਿਲਾਂ ਵੀ ਜਦੋਂ ਟੈਰਿਫ ਦੀ ਗੱਲ ਆਉਂਦੀ ਹੈ ਨਾ ਅਤੇ ਫਿਰ ਅੱਗੇ ਅੱਗੇ ਅੱਗੇ ਅੱਗੇ 1-1, 2-2 ਦਿਨ ਜਿਹੜੇ ਆ ਉਹ ਅੱਗੇ ਅੱਗੇ ਵਧਾਈ ਜਾਂਦੇ ਆ, ਕਿਉਂਕਿ ਉਹਨਾਂ ਨੂੰ ਵੀ ਲੱਗ ਰਿਹਾ ਹੁੰਦਾ ਕਿ ਪ੍ਰਭਾਵਿਤ ਬਹੁਤ ਹੋਣਗੇ ਲੋਕ, ਅਤੇ ਜਿਹਦੇ ਕਰਕੇ ਫਿਰ ਉਹ ਸੋਚ ਲੈਂਦੇ ਆ ਕਿ ਕਰ ਲੈਂਦੇ ਆ ਥੋੜ੍ਹਾ ਜਿਹਾ ਅੱਗੇ ਅੱਗੇ, ਹੈ ਪੌਜ਼ ਕਰ ਲੈਂਦੇ ਆ, ਪਰ ਨਾਲ ਦੀ ਨਾਲ ਥੋੜ੍ਹੇ ਜਿਹੇ ਆਪਣੇ ਆਪ ਨੂੰ ਲਾਈਮ ਲਾਈਟ ਦੇ ਵਿੱਚ ਵੀ ਰੱਖਣਾ ਹੁੰਦਾ ਕਿ ਡਰ ਪੈਦਾ ਕਰਨਾ ਜਾਂ ਇਹ ਵੀ ਪਤਾ ਨਹੀਂ ਡੋਨਲਡ ਟਰੰਪ ਸਾਹਿਬ ਨੇ ਕੀ ਕਰ ਦੇਣਾ ਹੈ, ਅਤੇ ਉਹਦੇ ਕਰਕੇ ਫਿਰ ਆਪਾਂ ਦੇਖਦੇ ਹਾਂ ਕਿ ਉਹ ਕੁਛ ਨਾ ਕੁਛ ਇੱਦਾਂ ਦਾ ਕਰੀ ਜਾਂਦੇ ਆ ਜਿਹੜੇ ਨਿਊਜ਼ ਦੇ ਵਿੱਚ ਰਹਿਣ, ਅਤੇ ਬਾਕੀ ਚਲੋ ਦੇਖਦੇ ਹਾਂ ਹੋ ਜੂਗਾ ਠੀਕ, ਹੋਪ ਕਰਦੇ ਹਾਂ। ਸੋ ਬਾਕੀ ਕਹਿੰਦੇ ਆ ਵੀ ਜਿਹੜੀ ਲਿਬਰਲ ਪਾਰਟੀ ਹੈ, ਲਿਬਰਲ ਪਾਰਟੀ ਦੀ ਜਿਹੜੀ ਚੜ੍ਹਤ ਆ ਕਹਿੰਦੇ ਉੱਦਾਂ ਹੀ ਬਰਕਰਾਰ ਹੈ, ਜਦੋਂ ਕਿ ਆਪਾਂ ਦੇਖ ਰਹੇ ਹਾਂ ਕਿ ਕਈ ਵਾਰ ਜਦੋਂ ਟੈਰਿਫ ਦੀ ਗੱਲਬਾਤ ਆਉਂਦੀ ਹੈ ਜਾਂ ਕੋਈ ਵੀ ਹੋਰ ਕੰਡੀਸ਼ਨ ਕਿੱਦਾਂ ਦੀ ਆ ਪੂਰੇ ਕੈਨੇਡਾ ਵਾਈਡ, ਅਤੇ ਜਿਹੜੀ ਪਾਵਰ ਦੇ ਵਿੱਚ ਹੁੰਦੀ ਹੈ ਪਾਰਟੀ ਕਈ ਵਾਰ ਫਿਰ ਉਹਨੂੰ ਕਾਫੀ ਤੋਹਮਤਾਂ ਵੀ ਲੱਗਦੀਆਂ ਤੇ ਫਿਰ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਥੱਲੇ ਆ ਜਾਂਦਾ ਪਾਪੂਲੈਰਿਟੀ ਦਾ। ਬਟ ਕਹਿੰਦੇ ਆ ਕਿ ਲਿਬਰਲ ਪਾਰਟੀ ਦੀ ਜਿਹੜੀ ਪਾਪੂਲੈਰਿਟੀ ਆ ਉਹ ਘੱਟ ਨਹੀਂ ਰਹੀ। ਠੀਕ ਹੈ, ਬਹੁਤ ਵਧੀਆ। ਤੇ ਮਿਸਟਰ ਮਾਰਕ ਕਾਰਨੀ ਹੌਲੇ ਹੌਲੇ ਕਦਮ ਪੱਟ ਰਹੇ ਆ ਪਰ ਵਧੀਆ ਕੰਮ ਕਰ ਰਹੇ ਆ। ਜਦਕਿ ਜੇ ਆਪਾਂ ਕੰਜ਼ਰਵੇਟਿਵ ਪਾਰਟੀ ਦੀ ਗੱਲਬਾਤ ਕਰਦੇ ਹਾਂ, ਉਹਨਾਂ ਦੇ ਲੀਡਰ ਦੀ ਗੱਲਬਾਤ ਕਰਦੇ ਹਾਂ, ਸੋ ਉਹਨਾਂ ਦੀ ਪਾਪੂਲੈਰਿਟੀ ਜਿਹੜੀ ਆ ਉਹ ਇੰਨੀ ਨਹੀਂ ਹੈਗੀ ਜਿੰਨੀ ਲਿਬਰਲ ਪਾਰਟੀ ਦੀ ਪਾਪੂਲੈਰਿਟੀ ਜਿਹੜੀ ਆ ਉਹ ਬਰਕਰਾਰ ਹੈ, ਵੱਧ ਰਹੀ ਹੈ, ਚੜ੍ਹਤ ਉੱਦਾਂ ਹੀ ਆ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਹੋਰ ਵੀ ਖਬਰਾਂ ਸਾਂਝੀਆਂ ਕਰਾਂਗੇ। ਅੱਜ ਕਾਫੀ ਸਪੈਸ਼ਲ ਦਿਨ ਵੀ ਹੈਗੇ ਆ ਤੇ ਅੱਜ ਬੜਾ ਇੱਕ ਸਪੈਸ਼ਲ ਦਿਨ ਆ, ਉਹਦੀ ਗੱਲਬਾਤ ਵੀ ਕਰਾਂਗੇ ਕਿਉਂਕਿ ਉਹ ਆਪਣੇ ਸਾਰਿਆਂ ਦੇ ਨਾਲ ਬਹੁਤ ਜੁੜਿਆ ਹੋਇਆ ਦਿਨ ਹੈ। ਹੈਨਾ, ਜਦੋਂ ਆਪਾਂ ਪਾਸਟ ਦੀ ਗੱਲ ਕਰਦੇ ਹਾਂ ਨਾ ਤੇ ਆਪਣੇ ਯਾਦਾਂ ਦੀ ਗੱਲ ਕਰਦੇ ਹਾਂ, ਫਿਰ ਉੱਥੋਂ ਹੀ ਆਪਣੀਆਂ ਯਾਦਾਂ ਜਿਹੜੀਆਂ ਉਹ ਆਪਾਂ ਦੇਖ ਪਾਉਂਦੇ ਹਾਂ, ਕਿਵੇਂ ਕਿਵੇਂ ਦੇ ਆਪਾਂ ਲੱਗਦੇ ਹੁੰਦੇ ਸੀ, ਕੀ ਕੀਤਾ, ਕੋਈ ਫੰਕਸ਼ਨ ਹੋਇਆ, ਉਹ ਚੀਜ਼ ਨੂੰ ਆਪਾਂ ਜਦੋਂ ਯਾਦ ਕਰਦੇ ਹਾਂ, ਮੈਮਰੀਜ਼ ਹੈਨਾ, ਤੇ ਕਰਦੇ ਹਾਂ ਯਾਦ ਤੇ ਗੱਲਾਂ ਬਾਤਾਂ ਕਰਦੇ ਹਾਂ। ਅੱਜ ਕਿਹੜਾ ਸਪੈਸ਼ਲ ਦਿਨ ਆ, ਸੋ ਤੁਹਾਡੀ ਵੀ ਕਾਲ ਆਪਾਂ ਲਵਾਂਗੇ ਵੀ ਕਿਹੜਾ ਸਪੈਸ਼ਲ ਦਿਨ ਅੱਜ ਹੈਗਾ ਤੇ ਆਪਾਂ ਗੱਲਬਾਤ ਉੱਤੇ ਕਰਨੀ ਹੈ। ਪਰ ਪਹਿਲਾਂ ਆਪਾਂ ਗੱਲਬਾਤ ਥੋੜੀ ਜਿਹੀ ਕਰੀਏ, ਸਾਡੇ ਨਾਲ ਸਰਾਂਸ਼ ਜੁੜੇ ਆ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਸਰਾਂਸ਼ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਸਭੀ ਨੂੰ, ਗੁੱਡ ਮਾਰਨਿੰਗ
0: ਜੀ। ਗੁੱਡ ਮਾਰਨਿੰਗ, ਕਿਵੇਂ ਹੋ?
1: ਵਧੀਆ ਜੀ, ਤੁਸੀਂ ਦੱਸੋ ਜੀ।
0: ਬਹੁਤ ਵਧੀਆ। ਤੇ ਦੋ ਸਨੇਹਾ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੇ ਇਸ ਸਮੇਂ ਕੀ ਹਾਲਾਤ, ਕਿਵੇਂ ਦਾ ਸਭ ਕੁਝ ਚੱਲ ਰਿਹਾ ਜੀ?
1: ਹਾਂਜੀ, ਵਧੀਆ ਹੈਗਾ। ਐਂਡ ਲਾਈਕ ਲੋਕ ਸੁਣਤੇ ਹੈ ਸ਼ੋ ਕੋ, ਲਾਈਕ ਕੁਛ ਲੋਕੋ ਕਾ ਫੋਨ ਆਤਾ ਕਿ ਰੀਫਾਈਨੈਂਸਿੰਗ ਕੇ ਚੱਕਰ ਮੇ ਥੇ, ਤੋ ਉਨ੍ਹੋਂਨੇ ਹਮੇ ਸੁਨਾ ਆਫਿਸ ਆਏ ਰਿਟੇਨ ਹੋ ਗਏ, ਕਿਉਂਕਿ ਵਹਾਂ ਸੇ ਆਪਕੋ ਨਕਲੀ ਕਾਗਜ਼ ਲਗਾ ਕੇ ਮੋਟੀ ਕਮਿਸ਼ਨ ਦੇ ਕੇ ਸੈਟਿੰਗ ਕਰਕੇ ਆਪਕੋ ਜਿਤਨੇ ਪੈਸੇ ਦਿੰਦੇ ਹੈ ਉਤਨੇ ਉਸਸੇ ਡਬਲ ਯਾ ਉਸਕੇ ਜਿਤਨੇ ਆਪਕੋ ਸਕਿੱਲ ਡਿਵੈਲਪ ਕਰਤੇ ਹੋਏ, ਇੱਕ ਤੀਰ ਦੋ ਨਿਸ਼ਾਨੇ ਆਪ ਸਕਿੱਲ ਡਿਵੈਲਪ ਕਰਤੇ ਹੈ ਔਰ 50,000 ਸੇ ਲੈ ਕੇ 1,70,000 ਡਾਲਰ ਕਾ ਲੋਨ ਹਾਸਿਲ ਕਰਤੇ ਹੈ 0% ਪੇ, जो कि पूरी फाइनेंसिंग में नहीं मिलता। रीपेमेंट कब है? रीपेमेंट है 2.5 साल के बाद स्टार्ट। एक दिन में पे करने हैं, 2.5 साल बाद नहीं, 15 साल में पे करने हैं, आसान सी किस्तों में, और 2.5 साल बाद भी ब्याज 2.5% है पूरे साल का। 2.5% मतलब $1,00,000 पे सिर्फ $2,500 ब्याज है साल का। तो आप पीछे ना रहे, स्किल डेवलप करें, PR सिटीजन प्रोटेक्टेड पर्सन है, ओंटारियो में कहीं भी रहते हैं कॉल करें, ऑफिस आए। 8 साल से बहुत लोग असिस्ट कर चुके हैं।
0: ਬਿਲਕੁਲ ਜੀ, ਮੈਂ ਨੰਬਰ ਇੱਕ ਵਾਰ ਦੇ ਦਿੰਦੀ ਹਾਂ ਔਰ ਤੁਸੀਂ ਨਾ ਅਪੁਆਇੰਟਮੈਂਟ ਬਣਾ ਕੇ ਜ਼ਰੂਰ ਜਾਓ, ਕਿਉਂਕਿ ਨਾ ਤੁਹਾਡੀ ਜੇ ਹੈਲਪ ਹੋ ਰਹੀ ਹੈ ਗੌਰਮੈਂਟ ਵੱਲੋਂ ਵੀ, ਕੋਈ ਇੱਦਾਂ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਝੋਲ ਮੋਲ ਹੈ, ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈਗੀ, ਸਾਰਾ ਕੁਝ ਕਲੀਨ ਕਲੀਅਰ ਹੈ, ਕ੍ਰਿਸਟਲ ਕਲੀਅਰ ਗੱਲਬਾਤ ਤੁਹਾਡੇ ਨਾਲ ਕੀਤੀ ਜਾਊਗੀ। ਸਰਾਸ਼ ਨਾਗਪਾਲ ਨੂੰ ਤੁਸੀਂ ਕਾਲ ਕਰਨੀ ਹੈ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, 437-264-3175, 4372643175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਰਾਸ਼, ਤੁਸੀਂ ਦੱਸ ਰਹੇ ਸੀ ਕਿ ਐਜੂਕੇਸ਼ਨ ਪਾਲਿਸੀ ਹਰ 2 ਸਾਲ ਬਾਅਦ ਜਿਹੜੀ ਹੈ ਉਹ ਚੇਂਜ ਹੁੰਦੀ ਹੈ।
1: ਬਿਲਕੁਲ ਜੀ, ਅਬ ਨੈਕਸਟ ਚੇਂਜ ਆਏਗਾ ਅਗਸਤ 2028 ਮੇਂ, तो बेटर ये रहता है कि अगर आप अभी 1-2 महीने में एनरोल करें तो इस बेटर, क्योंकि आपको 2 साल में 4 किस्तें कितनी होती हैं। अगर जैसे फैमिली ऑफ 4 है तो उनको $1.5 लाख आता है, उसमें से लाइक आपको 4 किस्तें आपके खाते में, हस्बैंड वाइफ दोनों स्किल डेवलप कर रहे हैं, फैमिली ऑफ 4 में $1.5 लाख का लोन आया 0% पे बिना गारंटी के बिना क्रेडिट चेक के, और जब आप लाइक आपके 2 साल में खाते में गिर जाता है ये पैसा, ठीक, 2 साल में 4 किस्तों में। अगर आप 6 महीने बाद ज्वाइन करेंगे तो आपके पैसे जो लास्ट इंस्टॉलमेंट है वो गिरेगी अक्टूबर 2028 में। क्या पता था पॉलिसी चेंज हो जाए, क्योंकि 26 में हुई थी, अब 28 में पॉलिसी चेंज होगी, तो इसलिए आप अभी एनरोल करें, इट्स अ गुड टाइम। और अगर आपके बच्चों की एज छोटी है 11 साल से, तो आपको और ज्यादा फायदा है, तो कॉल करें। 8 साल से हजारों को असिस्ट कर चुके, कोई चलाकी कोई मीठी बातें या क्या कह सकते हैं, कोई झोल नहीं है, साफ काम साफ तरीके से, हम कोई और टेढ़ा मेढ़ा काम करते ही नहीं है, कागज लाने वाला मोटकेज वाला जो भी काम है, साफ काम साफ तरीके से 8 साल से कर रहे, कोई लालच नहीं हमारे अंदर
0: जी। ते देखो, कहते हैं कि मनी बिगेट्स मनी, है ना, पैसे तो पैसा आंदा ਤੇ ਸਕਿੱਲ ਵੀ ਆ ਜਾਂਦਾ। ਹੁਣ ਇਹ ਤਾਂ ਤੁਹਾਨੂੰ ਇੰਨਾ ਵਧੀਆ ਮੌਕਾ ਜਿਹੜਾ ਗੌਰਮੈਂਟ ਨੇ ਦਿੱਤਾ ਹੋਇਆ, ਪੈਸੇ ਤੋਂ ਪੈਸਾ ਬਣਾ ਸਕਦੇ ਹੋ ਤੇ ਸਕਿੱਲ ਵੀ ਹਾਸਿਲ ਕਰ ਸਕਦੇ ਹੋ, ਦੱਸੋਗੇ ਇਹਦੇ ਬਾਰੇ ਥੋੜਾ ਜਿਹਾ?
1: बिल्कुल जी, एक साइड पे आप लोग स्किल डेवलप करते हैं, जैसे बिजनेस का कोर्स करा आपने 2 साल का, फुली ऑनलाइन है, घर के कंफर्ट पे फोन पे लैपटॉप पे क्लासेस लगाई, कोई एज लिमिट नहीं है, हाउस वाइफ है, ऊबर ड्राइवर है आप, और लाइक चाहे आप अनएम्प्लॉयड है, आपने एजुकेशन हासिल कर लिया एक साइड पर, ठीक है, एग्जामिनेशन नहीं है सर, आसान से कोर्सेज है और लाइक ईजी असाइनमेंट है, बाकी हमारा ऑफिस आपके लिए अवेलेबल है। ऑन अदर हैंड आपके पास लाइक 50,000 से 1,70,000 का लोन आता है, 0% पे पेमेंट कब चाहता है, 2.5 साल बाद, 15 साल में पे करना है, ब्याज दर शुरू, और पैसे कहीं भी कैसे भी यूज कर सकते हैं, कुछ लोग इन्वेस्ट करते हैं, कुछ लोग उसे घर के खर्चे चलाते हैं, कोई रिस्ट्रिक्शन नहीं, गवर्नमेंट आपको पैसे दे रही है, बैंक नहीं दे रहा है यहाँ पे घर लेने के लिए ना, गवर्नमेंट आपको खर्चा करने के लिए ही पैसे दे रही है। बहुत टाइम में रीपेमेंट स्टार्ट है इसकी पीछे नारो ऑलरेडी बहुत, क्योंकि ये लोन सस्ता लोन हासिल कर चुके ने, इन्वेस्ट पे अपना खर्चा चला रहे ने।
0: जी ते ए मनी नू असी एजुकेशन ते भी खर्च कर सकते हैं एज वेल एज अपने घर दे खर्चे भी कर सकते हैं दे ना।
1: आप देखिए गवर्नमेंट ने आपको क्या कहते हैं जैसे फैमिली ऑफ फाइव को $170,000 दे दिया, उसमें से कॉलेज की फीस पहले से कट जाती है गवर्नमेंट को, ठीक है, कोर्स की फीस कमी है, बहुत ज्यादा नहीं है, कमी होती है। ऑन अदर हैंड अगर आपके बच्चे 11 साल से छोटे हैं तो आपकी फीस गवर्नमेंट कवर ही कर देती है कोर्स की, आपके पास 1,70,000 आया, 1,70,000 आपका ही है $170,000। आप पैसे को कहीं भी यूज करें, गाड़ी पे लगाएं, बैक होम भेजें, कोई रिस्ट्रिक्शन नहीं है, गवर्नमेंट आपको, बच्चे ज्यादा है लोन ज्यादा आते हैं, खर्चे ज्यादा हो जाते हैं, गवर्नमेंट का ये असेसमेंट है। बैंक भी लोन दे रहा है आपको, बैंक तो 10,000 का लोन देने के लिए 10,000 क्वेश्चन पूछता है, थप्पा मांगता है डॉक्यूमेंट का, यहाँ पे क्या लगता है आपका मैरिज सर्टिफिकेट, बच्चों के बर्थ सर्टिफिकेट, कोई एम्प्लॉयमेंट का डॉक्यूमेंट लगता ही नहीं है, तो कोई एडिटिंग नहीं है, कोई सेटिंग नहीं है, कोई कमीशन नहीं है, साफ काम साफ तरीके से 8 साल से कर रहे हैं, प्रॉपर ऑफिस है, टिमोटन में नहीं मिलते, 7 बंदे आपके लिए काम कर रहे हैं।
0: जी बिल्कुल जी, सरांश नागपाल नाल करो तुसी गलबात, देखो किन्नी वधिया थानू ये मनी मिलनी है जिदे नाल तुसी एजुकेशन लै सकदे हो, अपने घर दे खर्चे जिहड़े चला सकदे हो, ते नाल दी नाल जदों तुसी रीपे करना है ना तुहाडे कोल इनफ टाइम हुंदा, कोई ये नहीं हैगा भी हाँ तुसी नाल दी नाल देना। सो किन्नी देर बाद वापस करना है ये लोन?
1: अगर 1 साल का कोर्स है तो 1.5 साल बाद किस्त स्टार्ट होती है, अगर 2 साल का कोर्स है तो 2.5 साल बाद पहली किस्त जाती है आती है, और अगर आपके पास पैसे नहीं है, जॉब नहीं लगी, तो लोन डेफर हो जाता है 1 साल 2 साल 3 साल। धरती पे ऐसा लोन नहीं मिलेगा आपको कहीं पे, कहना मतलब छोटी बात है, धरती पे नहीं मिलेगा, 0% पे बिना क्रेडिट चेक के, आपको क्रेडिट स्कोर 50 भी है तो भी आप एलिजिबल है, गारंटी कोई है नहीं ना पर्सनल ना किसी और की। चौथा लाइक आपका 2.5 साल बाद पेमेंट, 2.5 साल बाद स्टार्ट है, 15 साल में पे करते हैं आप, ब्याज क्या है 2.5% पूरे साल का, जो कि ना के बराबर है, लाख डॉलर पे सिर्फ $25,000 ब्याज। हमारी फीस कितनी है, हमारी फीस कितनी है, अगर हमारी फीस होती ना मोटी कमीशन वाली तो हम इतना शोर ही ना मचाते। हमारी फीस है सिर्फ $199, ईमानदारी से काम कर रहे हैं, मतलब $200 में $1 कम, ये हमारी फीस है। अगर 2 साल का कोर्स है तो मल्टीप्लाई बाय 2 कर रहे हैं $400 बस, कोई हिडन फीस, कोई परसेंटेज नहीं है। कभी आपने सुना बंदा लोन दे रहा और अपनी फीस बता रहा हो फोन पे? नहीं देता ना, क्योंकि वो उनमें तरीकों उतनी सी बातें होती हैं। वो हमारा साफ काम है साफ तरीके से खास करके फीस बताते हैं, स्केल हासिल करें, फंडिंग हासिल करें, नंबर नोट करें 437-264-31-75 437-264-31-75 कॉल करो हमें, ऑफिस साडा है जी प्रोमिनेंट लोकेशन पे 218 एक्सपोर्ट बुलेवर्ड हरंटारी डेयरी पे, आप आज भी आ सकते हैं, नंबर है 437-264-3175 437-264-31-75 नंबर अगेन होने कॉल करो 437-264-31-75।
0: जी थैंक यू सराज, थैंक यू वेरी मच। बिल्कुल जी तुसी जरूर गलबात करो, क्योंकि ना थोड़े तक यह स्नेहा आप ताही पहुंचाने हैं कि थानू वधिया जिहड़ी जानकारी दे दिए, फिर तुसी बहुती जानकारी थोड़े क्वेश्चन कंसर्न होंदे आ तुसी जाके इन्हां तो अपने क्लीयर कर सकदे हो, क्योंकि जब तक बहिंदे नहीं गलबात नहीं करदे उदों तक थानू जिहड़े कोई थोड़े क्वेश्चन है ना कंसर्न हैगे आ भी किवें वर्क करूगा ये सारा सिस्टम, ते उहदे लई थानू बह के गलबात करनी पैणी है। नंबर नोट कर लो, हुणे अपॉइंटमेंट बनाओ, फिर जिवें थानू समा ये दिंदे आ उस हिसाब नाल जाके ऑफिस दे विच तुहाडी पूरी क्लैरिटी हर एक गल ते हो सकती है। 437-264-3175 437-264-3175 ते तुसी गलबात जिहड़ी है उह करनी है सरांश दे नाल। ते लो जी साडे नाल हुण मनजीत भी जुड़ गया है ना, तो आपां अपलायंस जंक्शन तों पूरी जानकारी लै लैंदे आ, ते क्योंकि ना जे घर दे विच अपलायंसिस सही काम नहीं कर रहे ता कोई काम सही नहीं होना, ना कपड़े वधिया धोए जाने हैं, ना फिर खाना पीना है, खान पीन वास्ते आप सारा कुछ करते हैं। सो लैनी है जानकारी थोड़ी जी, मनजीत की हाल चाल?
2: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤੇ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਸੈਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰਾਂ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਂਸਿਸ ਦਾ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਸਟੇਨਲੈਸ ਸਟੀਲ ਕਲਰ ਦਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $4,499 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਕਿ ਆਪਣਾ ਕਿਚਨ ਜਿਹੜਾ ਰੈਨੋਵੇਟ ਕਰ ਰਹੇ ਨੇ, ਸੋ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਅਪ ਟੂ 35% ਡਿਸਕਾਊਂਟ, 35% ਡਿਸਕਾਊਂਟ ਬਿਲਟ ਇਨ ਅਪਲਾਈਸਿਸ ਦੇ ਉੱਪਰ ਅਵੇਲੇਬਲ ਹੈ ਜਿਹਦੇ ਵਿੱਚ ਕਿਚਨ ਏਡ, ਜੈਨੀਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼ ਤੇ ਇਲੈਕਟ੍ਰੋਲਕਸ ਵਰਗੇ ਬ੍ਰਾਂਡਸ ਤੁਸੀਂ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ 75 ਇੰਚ ਤੇ ਡੀਲ ਦੇਖ ਰਹੇ ਨੇ, 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲ ਈ ਡੀ 4K ਟੀਵੀ ਹੈ, ਦੋ ਦਾ ਲੇਟੈਸਟ ਮਾਡਲ ਹੈ, $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਈਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜਿਟ ਕਰੋ ਅਪਲਾਈਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਨੰਬਰ ਮੈਂ ਫਿਰ ਇੱਕ ਵਾਰ ਦੇ ਦਿੰਦੀ ਹਾਂ, 905-450-0054 ਨੰਬਰ ਹੈ, 9054500054 'ਤੇ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਕੋਂਟੈਕਟ ਕਰ ਸਕਦੇ ਹੋ। ਅਤੇ ਜੇ ਤੁਸੀਂ ਚਾਹੁੰਦੇ ਹੋ ਜੀ ਘੁੰਮਣ ਫਿਰਨ ਜਾਣਾ ਕਿਤੇ ਵੀ, ਚਾਹੇ ਤੁਸੀਂ ਕੋਈ ਵਰਲਡ ਦਾ ਟੂਰ ਲਾਉਣਾ ਜਾਂ ਕਿਸੇ ਵੀ ਕੰਟਰੀ 'ਚ ਜਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ, ਕਿਉਂਕਿ ਬਹੁਤ ਵਧੀਆ ਰੇਟ 'ਤੇ ਟਿਕਟਾਂ ਜਿਹੜੀਆਂ ਪਹੁੰਚੀਆਂ ਹੋਈਆਂ ਦਸੰਬਰ 'ਚ, ਜੇ ਤੁਸੀਂ ਜਾਣਾ ਚਾਹੁੰਦੇ ਹੋ ਸਪੈਸ਼ਲ ਤੌਰ 'ਤੇ ਤੁਸੀਂ ਦੁਆਬਾ ਟੂਰਸ ਨੂੰ ਕੋਂਟੈਕਟ ਕਰੋ। ਅਤੇ ਇਹ ਕਹਿੰਦੇ ਆ ਕਿ ਨਾ ਕਾਫੀ ਮਹਿੰਗੀਆਂ ਟਿਕਟਾਂ ਦਸੰਬਰ 'ਚ ਹੋ ਜਾਂਦੀਆਂ, ਕਿਉਂਕਿ ਤਕਰੀਬਨ ਛੁੱਟੀਆਂ ਕਰਕੇ ਸਾਰਿਆਂ ਨੂੰ ਪੂਰੇ ਸਾਲ ਦਾ ਐਂਡ ਹੋ ਰਿਹਾ ਹੁੰਦਾ, ਅਤੇ ਕਹਿੰਦੇ ਆ ਵੀ ਹੁਣ ਕਿਤੇ ਘੁੰਮ ਫਿਰਿਆ ਉਹ, ਚਾਹੇ ਬੈਕ ਹੋਮ ਜਾਣਾ ਜਾਂ ਕਿਤੇ ਹੋਰ ਕੋਈ ਟੂਰ ਟ੍ਰਿਪ 'ਤੇ ਜਾਣਾ। ਅਤੇ ਕਹਿੰਦੇ ਟਿਕਟਾਂ ਤੁਸੀਂ ਹੁਣੇ ਜਿਹੜੀਆਂ ਬਾਏ ਕਰ ਸਕਦੇ ਹੋ, ਬਹੁਤ ਵਧੀਆ ਰੇਟ ਤੁਹਾਨੂੰ ਮਿਲਣਾ। ਨੰਬਰ ਤੁਸੀਂ ਨੋਟ ਕਰੋ ਦੀਪਾਂਸ਼ ਦਾ, ਔਰ ਇਹ ਨੰਬਰ ਹੈਗਾ 905-673-1400, 9056731400 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਕੁਝ ਟਿਕਟਾਂ ਕਹਿੰਦੇ ਅਵੇਲੇਬਿਲਿਟੀ ਹੈਗੀ ਹੈ, ਜੇ ਤੁਸੀਂ ਜਾਣਾ ਹੈ ਦਸੰਬਰ ਦੇ ਮਹੀਨੇ ਦੇ ਵਿੱਚ ਟੋਰੋਂਟੋ ਟੂ ਡੈਲੀ, ਯਾਨੀ ਕਿ ਇੰਡੀਆ ਨੂੰ ਤੁਸੀਂ ਜਾਣਾ ਚਾਹੁੰਦੇ ਹੋ ਕਿਸੇ ਵੀ ਸਟੇਟ ਦੇ ਵਿੱਚ, ਪੰਜਾਬ ਨੂੰ ਜਾਣਾ ਹੈ ਜਾਂ ਕਿਤੇ ਹੋਰ ਜਾਣਾ ਹੈ ਜਾਂ ਸਿਰਫ ਦਿੱਲੀ ਹੀ ਜਾਣਾ ਹੈ ਜਾਂ ਕਿਤੇ ਵੀ, ਸੋ ਤੁਹਾਨੂੰ ਬੜੇ ਘੱਟ

0: ਤੇ ਰੀਅਲ ਐਸਟੇਟ ਦੀ ਆਪਾਂ ਜਾਣਕਾਰੀ ਲੈ ਕੇ ਫਿਰ ਗੱਲਬਾਤ ਕਰਦੇ ਹਾਂ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਝ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਨਿਊਲੀ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਲੇਕ ਸ਼ੋਰ ਅਤੇ ਬਿਲਕੁਲ ਜਿਹੜਾ ਕਿ ਡੈਨਫੋਰਥ ਦੇ ਨਜ਼ਦੀਕ ਮਿਲ ਰਿਹਾ। ਡੈਨਫੋਰਥ ਦੇ ਉੱਤੇ ਜਿਸ ਦੀ ਸੇਲ $70,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਇਸ ਦੇ ਵਿੱਚ 80% ਦੀ ਸੀਟਿੰਗ ਆ ਅਤੇ ਲੀ ਜਿਹੜੀ ਆ ਤੁਹਾਨੂੰ 5+5 ਮਿਲੇਗੀ ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋ ਰੱਖੀ ਗਈ ਆ। ਆਸਕਿੰਗ ਪ੍ਰਾਈਸ $149,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਰੈਸਟੋਰੈਂਟ ਟੋਰਾਂਟੋ ਦੇ ਵਿੱਚ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਇੰਡੀਅਨ ਪੰਜਾਬੀ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਕੈਲਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਆਸਕਿੰਗ ਪ੍ਰਾਈਸ $49,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਜਿਹੜੀਆਂ ਮੇਰੀਆਂ ਭੈਣਾਂ ਬਿਊਟੀ ਸਲੋਨ ਦੇਖ ਰਹੀਆਂ ਹਨ ਉਹਨਾਂ ਦੇ ਲਈ ਸੁਨਹਿਰੀ ਮੌਕਾ ਵਾ, ਕਿਉਂਕਿ ਇਹ ਕੈਲਟਨ ਦੇ ਵਿੱਚ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਦੋ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੋਵੇਡ ਅਤੇ ਟੋਰਬਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਇਹ 1400 ਸਕੁਅਰ ਫੁੱਟ ਦਾ ਯੂਨਿਟ ਆ ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ, ਰੈਸਟੋਰੈਂਟ ਦੀ ਸੇਲ ਵੀ ਬਹੁਤ ਗੁੱਡ ਆ ਅਤੇ ਰੈਂਟ ਵੀ, ਅਗਰ ਤੁਸੀਂ ਇਸਦੀ ਲੀਜ਼ ਵੀ ਤੁਹਾਨੂੰ ਲੌਂਗ ਟਰਮ ਮਿਲ ਸਕਦੀ ਆ। ਅਗਰ ਤੁਸੀਂ ਯੂਨਿਟ ਇਕੱਲਾ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਰੈਸਟੋਰੈਂਟ ਦੇ ਨਾਲ ਤਾਂ ਵੀ ਦੋਵੇਂ ਆਪਸ਼ਨਸ ਹਨ ਅਤੇ ਇਹਦੀ ਪ੍ਰਾਈਸ ਬੜੀ ਲੋ ਰੱਖੀ ਗਈ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਮਿਸਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਯੂਨਿਟ ਵਿਦ ਬਿਜ਼ਨਸ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਤੁਹਾਡੀ ਪ੍ਰਾਪਰਟੀ ਤੁਹਾਡਾ ਬਿਜ਼ਨਸ ਗਰੰਟੀ ਨਾਲ ਸੋਲਡ ਹੋਵੇਗਾ। ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਮੈਂ ਜਿਹੜੀ ਗੱਲਬਾਤ ਕਰਨ ਜਾ ਰਹੀ ਹਾਂ ਇਹ ਤੁਹਾਨੂੰ ਜਾਣਕਾਰੀ ਦੇਣਾ ਕਿ RCMP ਨੇ ਨਾ 2 ਕੈਨੇਡੀਅਨਸ ਐਕਟਿਵਿਸਟ ਨੂੰ ਡਿਊਟੀ ਟੂ ਵਾਰਨ ਇਹ ਲੈਟਰਸ ਦਿੱਤੇ ਆ ਕਿ ਭਾਰਤ ਦੇ ਵਿੱਚ ਇੱਕ ਇੰਡੀਪੈਂਡੈਂਟ ਸਟੇਟ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਸ਼ਾਮਿਲ ਹੋਣ ਕਾਰਨ ਕਹਿੰਦੇ ਇਹਨਾਂ ਦੀਆਂ ਜਾਨਾਂ ਨੂੰ ਜਿਹੜਾ ਖਤਰਾ। ਔਰ ਇੱਕ ਇਹ ਹੈਗੇ ਆ ਜੀ ਕੈਲੇਡਨ ਦੇ ਵਿੱਚ ਰਿਹਾਇਸ਼ ਇਹਨਾਂ ਦੀ, ਓਨਟੈਰੀਓ ਤੋਂ ਕੈਲੇਡਨ ਦੇ ਵਿੱਚ ਹੈਗੇ ਆ, ਇੱਕ ਹੈਗੇ ਆ ਐਪਸਫੋਰਡ BC ਤੋਂ। ਸੋ ਇਹਨਾਂ ਨੂੰ ਨੋਟਿਸ ਜਿਹੜਾ ਜਾਰੀ ਕੀਤਾ ਗਿਆ RCMP ਵੱਲੋਂ ਅਤੇ ਨਾਲ ਹੀ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਦੀਆਂ ਜਾਨਾਂ ਲਈ ਭਰੋਸੇਯੋਗ ਗੰਭੀਰ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਖਤਰਾ ਪੈਦਾ ਹੋ ਸਕਦਾ, ਜਦਕਿ ਹੋਰ ਕੋਈ ਵੇਰਵੇ ਉਹਨਾਂ ਨੇ ਨਹੀਂ ਦਿੱਤੇ ਵੀ ਕਿਵੇਂ ਕੀ ਹੈ, ਪਰ ਉਹਨਾਂ ਨੂੰ ਜਿਹੜਾ ਆਗਾਹ ਕਰ ਦਿੱਤਾ ਗਿਆ ਕਿ ਤੁਹਾਨੂੰ ਥ੍ਰੈਟ ਹੈ, ਸੋ ਤੁਸੀਂ ਜਿਹੜਾ ਹੈ ਆਪਣਾ ਧਿਆਨ ਰੱਖੋ ਸਪੈਸ਼ਲ ਤੌਰ 'ਤੇ। ਔਰ ਕੈਨੇਡੀਅਨਸ ਪ੍ਰੈਸ ਦੁਆਰਾ ਵੀ ਇਹ ਕਿਹਾ ਗਿਆ ਕਿ ਉਹਨਾਂ ਦੇ ਫੈਮਿਲੀ ਮੈਂਬਰਸ ਅਤੇ ਫਰੈਂਡਸ ਨੂੰ ਕੋਈ ਖਤਰਾ ਨਹੀਂ ਹੈਗਾ, ਪਰ ਉਹਨਾਂ ਨੂੰ ਖਤਰਾ ਹੈਗਾ ਜਿਹੜੇ ਇਹ 2 ਕੈਨੇਡੀਅਨ ਐਕਟਿਵਿਸਟ ਹੈਗੇ ਆ, ਇਹ ਉਹਨਾਂ ਨੂੰ ਖਤਰਾ ਹੈਗਾ। ਸੋ ਉਹਦੇ ਲਈ RCMP ਨੇ ਇਹਨਾਂ ਨੂੰ ਡਿਊਟੀ ਟੂ ਵਾਰਨ ਲੈਟਰਸ ਜਿਹੜੇ ਆ ਉਹ ਦਿੱਤੇ ਆ। ਔਰ ਇਹਦੇ ਨਾਲ ਨਾਲ ਇਹ ਵੀ ਦੱਸਿਆ ਗਿਆ ਕਿ ਰੈਫਰੈਂਡਮ ਇਹ ਕਰਾਉਂਦੇ ਆ ਜਿਹਦੇ ਕਰਕੇ ਕਿ ਕਈ ਵਾਰ ਕੋਈ ਨਾ ਕੋਈ ਇੱਦਾਂ ਥ੍ਰੈਟ ਜਿਹੜੇ ਮਿਲਦੇ ਰਹਿੰਦੇ ਆ, ਪਰ ਇਹ ਕਹਿੰਦੇ ਆ ਵੀ ਰੈਫਰੈਂਡਮ ਸ਼ਾਂਤੀਪੂਰਨ ਤਰੀਕੇ ਨਾਲ ਕਰਵਾਇਆ ਜਾਂਦਾ ਜਦ ਵੀ ਅਸੀਂ ਕਰਵਾਉਂਦੇ ਹਾਂ, ਕਿਉਂਕਿ ਹੁਣ ਕਹਿੰਦੇ ਅਕਤੂਬਰ ਦੇ ਵਿੱਚ ਐਡਮਿੰਟਨ ਦੇ ਵਿੱਚ ਕੈਨੇਡੀਅਨ ਰੈਫਰੈਂਡਮ ਜਿਹੜਾ ਇਹ ਕੀਤਾ ਜਾਣਾ, ਸੋ ਕੈਨੇਡੀਅਨਸ ਰੈਫਰੈਂਡਮ ਜਿਹੜਾ ਉਹ ਕੀਤਾ ਜਾਣਾ, ਅਤੇ ਕਈ ਵਾਰ ਤਾਂ ਵੀ ਜਿਹੜੇ ਆ ਥ੍ਰੈਟ ਆ ਉਹ ਮਿਲ ਜਾਂਦੇ ਆ। ਬਾਕੀ RCMP ਨੇ ਇਹਨਾਂ ਨੂੰ ਅਗਾਹ ਕਰ ਦਿੱਤਾ, ਪਰ ਉਹ ਕਹਿੰਦੇ ਆ ਵੀ ਸਾਨੂੰ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਅਸੀਂ ਆਪਣਾ ਧਿਆਨ ਰੱਖਾਂਗੇ ਔਰ ਜਿਹੜੇ ਅਸੀਂ ਐਕਸ਼ਨ ਕਰਨੇ ਆ

0: ਬਿਲਕੁਲ ਸ਼ਾਂਤੀਪੂਰਨ ਤਰੀਕੇ ਦੇ ਨਾਲ ਕਹਿੰਦੇ ਅਸੀਂ ਕਰਦੇ ਹਾਂ ਅਤੇ ਉਹ ਅਸੀਂ ਕਰਦੇ ਰਹਿਣਾ, ਅਸੀਂ ਕਿਸੇ ਤੋਂ ਕੋਈ ਡਰਦੇ ਨਹੀਂ ਹੈਗੇ। ਸੋ ਇਹ ਜਿਹੜੀ ਖਬਰ ਹੈ ਜੀ ਇਹ ਸਾਹਮਣੇ ਆ ਰਹੀ ਹੈ, ਔਰ RCMP ਨੇ ਇਹ ਦੋ ਕੈਨੇਡੀਅਨਸ ਐਕਟਿਵਿਸਟ ਨੂੰ ਅਗਾਹ ਕੀਤਾ, ਲੈਟਰਸ ਦਿੱਤੇ ਆ, ਔਰ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਯੈਸ ਨੋ ਦੇ ਵਿੱਚ ਦੱਸ ਦਿਓ ਵੀ ਤੁਹਾਨੂੰ ਸਾਡੇ ਤੋਂ ਪ੍ਰੋਟੈਕਸ਼ਨ ਚਾਹੀਦੀ ਹੈ ਕਿਵੇਂ ਹੈ, ਹੈ ਨਾ। ਸੋ ਬਾਕੀ ਤਾਂ ਉਹੀ ਹੈ ਕਿ ਜਦੋਂ ਕੈਨੇਡਾ ਦੇ ਵਿੱਚ ਜਿਹੜੇ ਰਹਿ ਰਹੇ ਆ ਕੈਨੇਡੀਅਨਸ, ਸੋ ਇੱਥੇ ਜਿਹੜੀ ਸਰਕਾਰ ਹੈ, ਪੁਲਿਸ ਹੈ, RCMP ਹੈ, ਹਰ ਇੱਕ ਤਰੀਕੇ ਦੇ ਨਾਲ ਧਿਆਨ ਰੱਖਦੀ ਹੈ। ਸੋ ਇੱਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ, ਸੋ ਸਾਰਿਆਂ ਦੇ ਲਈ ਸੇਫ ਹੈ ਸਾਰਾ ਕੁਝ। ਤੇ ਲਓ ਜੀ ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਤੇ ਹੁਣ ਆਪਾਂ ਗੱਲ ਕਰੀਏ ਕਿ ਅੱਜ ਨਾ ਸਪੈਸ਼ਲ ਦਿਨ ਇੱਕ ਹੈਗਾ, ਇੱਕ ਤਾਂ ਹੈਗਾ ਵਰਲਡ ਹਿਊਮਨਿਟੇਰੀਅਨ ਡੇ, ਯਾਨੀ ਕਿ ਹਿਊਮਨਸ ਨੂੰ ਧਿਆਨ ਰੱਖਣਾ, ਮਾਨਵਤਾ ਦਾ ਧਿਆਨ ਰੱਖਣਾ, ਹਿਊਮਨ ਬੀਇੰਗਸ ਦਾ ਧਿਆਨ ਰੱਖਣਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵਿਸ਼ਵ ਮਾਨਵਤਾ ਦਿਵਸ। ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਹੀਰੋਜ਼ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜਾਨ ਤਲੀ 'ਤੇ ਰੱਖ ਕੇ ਹਮੇਸ਼ਾ, ਜਿਹੜੇ ਨੀਡੀ ਪਰਸਨ ਹੁੰਦੇ ਆ, ਚਾਹੇ ਉਹ ਕੌਮ ਹੋਵੇ ਸਾਰੇ ਦੀ ਸਾਰੀ ਜਾਂ ਕੁਝ ਲੋਕ ਹੋਣ, ਉਹਨਾਂ ਦੀ ਹੈਲਪ ਕਰਦੇ ਆ, ਚਾਹੇ ਉਹ ਗਰੀਬ ਹੋਣ ਤਾਂ ਹੈਲਪ ਹੋ ਰਹੀ ਹੈ, ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ 'ਤੇ ਜ਼ੁਲਮ ਹੋ ਰਿਹਾ ਹੋਵੇ ਤਾਂ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ। ਸੋ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਜੀ, ਜਿਨ੍ਹਾਂ ਹੀਰੋਜ਼ ਨੇ, ਸੋ ਅੱਜ ਦੇ ਦਿਨ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਔਰ ਜਿਹੜਾ ਇਹ ਹਿਊਮਨ ਬੀਇੰਗ ਜਾਂ ਹਿਊਮੈਨਿਟੀ ਦੀ ਸੇਵਾ ਕਰਨਾ, ਇਹ ਨੰਬਰ 1 ਤੇ ਆਉਂਦਾ ਸਾਰਿਆਂ ਦੇ ਲਈ, ਕਿ ਜਦੋਂ ਵੀ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਹੈ, ਕੋਈ ਲੋੜ ਹੈ, ਤੇ ਇੱਕ ਦੂਜੇ ਦੀ ਹੈਲਪ ਕੀਤੀ ਜਾਵੇ। ਹੁਣ ਜਿਵੇਂ ਕਈ ਵਾਰ ਫੰਡ ਰੇਜ਼ਿੰਗ ਕਰ ਦਿੰਦੇ ਆ ਕਿਸੇ ਵਾਸਤੇ, ਹੈ ਨਾ, ਤੇ ਕੋਈ ਪਾਵਰਟੀ ਦੇ ਵਿੱਚੋਂ ਲੰਘ ਰਿਹਾ, ਕੋਈ ਪੂਅਰ ਪਰਸਨ ਹੈ, ਜਾਂ ਕਿਸੇ ਤਰੀਕੇ ਦੀ ਹੋਰ ਲੋੜ ਹੈ, ਹੈ ਨਾ, ਜਦੋਂ ਆਪਾਂ ਉਹ ਹੈਲਪ ਕਰ ਦਿੰਦੇ ਹਾਂ ਨੀਡੀ ਪਰਸਨ ਦੀ, ਜ਼ਰੂਰਤਮੰਦ ਦੀ, ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਤਾਂ ਹੀ ਤਾਂ ਗੁਰੂ ਜੀ ਨੇ ਵੀ ਕਿਹਾ ਜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਸੋ ਇੱਦਾਂ ਦੇ ਜਿਹੜੇ ਕੰਮ ਕਾਜ ਆ ਉਹ ਕਰਦੇ ਰਹਿਣਾ ਚਾਹੀਦਾ, ਔਰ ਜਿਹੜੇ ਇਹ ਦਿਨ ਮਨਾਏ ਜਾਂਦੇ ਆ ਨਾ, ਔਰ ਉਹਨਾਂ ਨੂੰ ਮਨਾਉਣਾ ਜਾਂ ਉਹਨਾਂ ਬਾਰੇ ਗੱਲਬਾਤ ਕਰਨਾ ਵੀ ਬੜਾ ਜ਼ਰੂਰੀ ਹੁੰਦਾ, ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗਦਾ ਰਹੇ ਅਤੇ ਉਹ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ। ਸੋ ਇਹਦੇ ਬਾਰੇ ਵੀ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਬਿਲਕੁਲ ਤੁਸੀਂ ਕਰ ਸਕਦੇ ਹੋ, ਕਿ ਜਿਹੜਾ ਇਹ ਦਿਨ ਹੈ ਮਨਾਇਆ ਜਾਂਦਾ, ਜਾਂ ਤੁਸੀਂ ਕਦੇ ਕਿਸੇ ਦੀ ਹੈਲਪ ਕੀਤੀ ਹੋਵੇ ਕਿਸੇ ਜ਼ਰੂਰਤਮੰਦ ਦੀ, ਅਤੇ ਉਹ ਤੁਸੀਂ ਜਿਹੜਾ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ। ਅਤੇ ਇੱਕ ਅੱਜ ਸਪੈਸ਼ਲ ਦਿਨ ਹੈਗਾ ਜੀ ਵਰਲਡ ਫੋਟੋਗ੍ਰਾਫੀ ਡੇ। ਵਰਲਡ ਫੋਟੋਗ੍ਰਾਫੀ, ਹੁਣ ਦੇਖੋ ਫੋਟੋ ਜਿਹੜੀ ਹੈ ਉਹ ਕਿੰਨੀ ਇੰਪੋਰਟੈਂਟ ਹੈ, ਜੇ ਆਪਾਂ ਦੇਖੀਏ ਨਾ, ਜਿਵੇਂ ਹੁਣ ਪ੍ਰੈਜੈਂਟ ਦੇ ਵਿੱਚ ਤਾਂ ਚੱਲੀ ਜਾਂਦਾ, ਜਦੋਂ ਜਿਹੜੀ ਇੱਕ ਤਾਂ ਫੋਟੋਗ੍ਰਾਫੀ ਹੁੰਦੀ ਹੈ ਵੀ ਹਾਂ ਅਸੀਂ ਫੋਟੋਆਂ ਖਿੱਚ ਰਹੇ ਹਾਂ ਕੋਈ, ਚਾਹੇ ਨੈਚੁਰਲ ਜਿਹੜੇ ਸੀਨ ਹੈਗੇ ਉਹਨਾਂ ਦੀਆਂ ਜਾਂ ਆਪਣੀਆਂ, ਫਿਰ ਉਹ ਯਾਦਾਂ ਸਾਡੀਆਂ ਜੁੜੀਆਂ ਰਹਿ ਜਾਂਦੀਆਂ, ਹੈ ਨਾ। ਸੋ ਇਹ ਅੱਜ ਦਾ ਦਿਨ 19 ਅਗਸਤ ਦਾ ਦਿਨ ਜਿਹੜਾ ਅੱਜ ਵਰਲਡ ਫੋਟੋਗ੍ਰਾਫੀ ਡੇ ਵਜੋਂ ਵੀ ਮਨਾਇਆ ਜਾਂਦਾ। ਸੋ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਕਿ ਦੇਖੋ ਜੇ ਕੈਮਰੇ ਹੈਗੇ ਆ, ਹੈ ਨਾ, ਜਦੋਂ ਦੇਖੋ ਇਹਨਾਂ ਦੀ ਇਨਵੈਂਟ ਕੀਤੇ ਹੋਣੇ ਕੈਮਰੇਜ਼, ਹੈ ਨਾ, ਇਨਵੈਂਸ਼ਨ ਹੋਈ ਹੋਣੀ ਹੈ ਜਿਨ੍ਹਾਂ ਨੇ ਕੀਤੀ, ਸੋ ਉਹਨਾਂ ਨੇ ਕਿੰਨੀ ਜੱਦੋ ਜਹਿਦ ਤੋਂ ਬਾਅਦ ਇਹ ਸਾਰਾ ਕੁਛ ਕੀਤਾ ਹੋਣਾ, ਨਹੀਂ ਤਾਂ ਇਹ ਹੁੰਦਾ ਕਿ ਤੁਸੀਂ ਦੇਖਿਆ ਕਰਿਆ ਅਤੇ ਖਤਮ, ਸਾਡੇ ਕੋਈ ਉਹ ਚੀਜ਼ ਦੀ ਯਾਦ ਨਹੀਂ ਰਹਿ ਜਾਂਦੀ। ਹੁਣ ਜਿਵੇਂ ਚਾਹੇ ਕੋਈ ਵੀ ਫੰਕਸ਼ਨ ਹੋਏ ਹੋਣੀ, ਜਾਂ ਆਪਾਂ ਜਦੋਂ ਛੋਟੇ ਸੀ ਬਚਪਨ ਦੇ ਵਿੱਚ, ਹੈ ਨਾ, ਉਹ ਸਾਡੀਆਂ ਫੋਟੋਆਂ ਚਾਹੇ ਜਵਾਨੀ ਦੀਆਂ ਜਿਹੜੇ ਬੁਢਾਪੇ ਤੱਕ ਪਹੁੰਚ ਗਏ, ਹੈ ਨਾ, ਜਾਂ ਇਸ ਦੁਨੀਆਂ ਤੋਂ ਚਲੇ ਗਏ ਉਹਨਾਂ ਦੀਆਂ ਫੋਟੋਆਂ, ਉਹ ਸਾਰਾ ਕੁਛ ਆਪਾਂ ਦੇਖ ਸਕਦੇ ਹਾਂ ਜੇ ਇਹ ਫੋਟੋਆਂ ਹੈਗੀਆਂ, ਜੇ ਫੋਟੋਗ੍ਰਾਫੀ ਹੋਈ ਹੈ, ਹੈ ਨਾ। ਸੋ ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਹੈ ਜੀ, ਤੁਸੀਂ ਵੀ ਇਹਦੇ ਬਾਰੇ ਆਪਣੀ ਕੋਈ ਸਾਂਝੀ ਕਰਨੀ, ਕੋਈ ਤਸਵੀਰ ਤੁਸੀਂ ਖਿੱਚੀ ਹੋਈ ਹੋਵੇ ਆਪਣੇ ਪਿਆਰਿਆਂ ਦੀ, ਜਾਂ ਤੁਹਾਨੂੰ ਸ਼ੌਂਕ ਹੈਗਾ ਫੋਟੋਗ੍ਰਾਫੀ ਦਾ ਅਤੇ ਇਹਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਤੇ ਬਿਲਕੁਲ ਅੱਜ ਕਰ ਸਕਦੇ ਹੋ, ਕਿਉਂਕਿ ਨਾ ਫੋਟੋਆਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੈ ਆਪਣੀ ਲਾਈਫ ਦੇ ਵਿੱਚ। ਦੇਖੋ ਆਪਾਂ ਕਈ ਵਾਰ ਕਿੰਨੇ ਇਮੋਸ਼ਨਲ ਹੋ ਜਾਂਦੇ ਹਾਂ ਉਹ ਪਲ ਯਾਦ ਕਰਕੇ, ਕਈ ਵਾਰ ਤਾਂ ਇਹ ਹੁੰਦਾ ਸਿਰਫ ਮਾਇੰਡ ਵਿੱਚ ਹੀ ਆਪਾਂ ਯਾਦ ਕਰਦੇ ਹਾਂ, ਪਰ ਜਦੋਂ ਜਿਹੜੀ ਫੋਟੋ ਹੈ ਉਹਨਾਂ ਨੂੰ ਦੇਖਦੇ ਹਾਂ ਆਪਾਂ, ਆਪਣੇ ਜਿਹੜੇ ਸਾਡੇ ਐਨਸੈਸਟਰਸ ਹੈਗੇ ਉਹਨਾਂ ਨੂੰ ਵੀ ਆਪਾਂ ਦੇਖ ਪਾਉਂਦੇ ਹਾਂ ਜਿਨ੍ਹਾਂ ਨੂੰ ਆਪਾਂ ਨੇ ਦੇਖਿਆ ਨਹੀਂ ਹੁੰਦਾ, ਜੇ ਕੈਮਰਾ ਨਾ ਹੁੰਦਾ, ਹੈ ਨਾ, ਫੋਟੋਆਂ ਨਾ ਖਿੱਚੀਆਂ ਹੁੰਦੀਆਂ ਤਾਂ ਇਹ ਸਾਰਾ ਪੋਸੀਬਲ ਨਹੀਂ ਹੋ ਸਕਦਾ ਸੀ, ਹੈ ਨਾ। ਅਤੇ ਕਈ ਵਾਰ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਨਹੀਂ ਦੇਖੀਆਂ ਹੁੰਦੀਆਂ ਫੋਟੋਗ੍ਰਾਫੀ ਦੇ ਥਰੂ, ਉਹ ਫੋਟੋਆਂ ਦੇ ਥਰੂ ਆਪਾਂ ਉਹ ਸਾਰੀ ਚੀਜ਼ ਨੂੰ ਦੇਖ ਲੈਂਦੇ ਹਾਂ। ਸੋ ਦੇਖ ਲਓ ਅੱਜ ਕਿੰਨਾ ਵਧੀਆ ਦਿਨ ਹੈ, ਵਿਸ਼ਵ ਮਾਨਵਤਾਵਾਦੀ ਦਿਵਸ ਵੀ ਹੈਗਾ ਅਤੇ ਅੱਜ ਅੰਤਰਰਾਸ਼ਟਰੀ ਯੁਵਾ ਦਿਵਸ ਵੀ ਹੈਗਾ, ਜਿਹੜੇ ਯੰਗਸਟਰਸ ਹੈਗੇ ਆ ਉਹਨਾਂ ਬਿਨਾਂ ਵੀ ਕੁਛ ਨਹੀਂ ਹੈ ਨਾ, ਕਿੰਨਾ ਕੁਛ ਕਰਦੇ ਆ ਜਿਹੜੇ ਯੁਵਾ ਹੁੰਦੇ ਆ। ਸੋ ਕਿਉਂਕਿ ਯੰਗ ਬਲੱਡ ਹੁੰਦਾ, ਬੜੇ ਵਧੀਆ ਵਧੀਆ ਕੰਮ ਉਹਨਾਂ ਦੁਆਰਾ ਕੀਤੇ ਜਾਂਦੇ ਆ, ਚਾਹੇ ਆਪਾਂ ਕਹਿ ਲਈਏ ਵੀ ਆਪਣੇ ਜਿਹੜੇ ਅੱਗੇ ਅੱਗੇ ਬੁਢਾਪੇ ਵੱਲ ਵੱਧ ਰਹੇ ਹੁੰਦੇ ਆ ਨਾ, ਉਹਨਾਂ ਦੀ ਹੈਲਪ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ। ਸੋ ਸਾਰਾ ਕੁਝ ਚੱਲੀ ਜਾਂਦਾ। ਸੋ ਬਿਲਕੁਲ ਜੀ, ਜ਼ਿਆਦਾ ਆਪਾਂ ਗੱਲਬਾਤ ਫੋਟੋ 'ਤੇ ਕਰ ਰਹੇ ਹਾਂ ਜਾਂ ਮਾਨਵਤਾ 'ਤੇ ਕਰ ਰਹੇ ਹਾਂ, ਜਾਂ ਜੇ ਅੰਤਰਰਾਸ਼ਟਰੀ ਯੁਵਾ ਦਿਵਸ ਦੀ ਗੱਲ ਕਰਨੀ ਉਹ ਵੀ ਤੁਸੀਂ ਕਰ ਸਕਦੇ ਹੋ, ਅਤੇ ਮੈਂ ਫੋਟੋਆਂ ਦਾ ਪੁੱਛਿਆ ਤੁਹਾਨੂੰ। ਅੱਛਾ, ਫੋਟੋ ਤੁਹਾਡੇ ਕੋਲ ਕੋਈ ਬਚਪਨ ਦੀ ਤੁਹਾਡੀ ਆਪਣੀ ਫੋਟੋ ਕੋਈ ਹੈਗੀ ਹੈ? ਜਦੋਂ ਆਪਾਂ ਆਪਣੀ ਫੋਟੋ ਦੇਖਦੇ ਹਾਂ ਨਾ ਬਚਪਨ ਦੀ, ਕਿੰਨੀ ਵਧੀਆ ਲੱਗਦੀ ਹੈ, ਪਤਾ ਲੱਗਦਾ ਵੀ ਅੱਛਾ ਅਸੀਂ ਛੋਟੇ ਹੁੰਦੇ ਇੱਦਾਂ ਲੱਗਦੇ ਹੁੰਦੇ ਸੀ। ਸੋ ਜੇ ਫੋਟੋ ਨਹੀਂ ਹੁੰਦੀ, ਕਈ ਵਾਰ ਹੁਣ ਜਿਵੇਂ ਜੇ ਆਪਾਂ ਆਪਣੇ ਪੇਰੈਂਟਸ ਦੀ ਗੱਲ ਕਰੀਏ, ਹੈ ਨਾ, ਉਦੋਂ ਇੰਨਾ ਨਹੀਂ ਸੀ ਕਰਦੇ ਹੁੰਦੇ, ਹੁਣ ਤਾਂ ਜਿਵੇਂ ਕਹਿੰਦੇ ਆ ਵੀ ਹਰੇਕ ਪਲ ਬੱਚੇ ਦੀ ਫੋਟੋ ਖਿੱਚੀ ਜਾਂਦੀ ਆ, ਅੱਜ 1 ਦਿਨ ਦਾ ਹੋ ਗਿਆ, ਅੱਜ 2 ਦਿਨ ਦਾ, ਅੱਜ ਜੰਮਿਆ ਸੀਗਾ, ਹੈ। ਸੋ ਹਰੇਕ ਜਾਂ ਮਹੀਨੇ ਦੀ ਫੋਟੋ ਹੁੰਦੀ ਆ ਵੀ ਹਾਂਜੀ ਅੱਜ ਬੱਚਾ 1 ਮਹੀਨੇ ਦਾ ਹੋ ਗਿਆ, ਅੱਜ 2 ਦਾ ਹੋ ਗਿਆ, ਅੱਜ 3 ਦਾ ਹੋ ਗਿਆ। ਸੋ ਹੁਣ ਅਵੇਲੇਬਿਲਿਟੀ ਦੇਖੋ ਕਿੰਨੀ ਹੈ ਫੋਟੋਆਂ ਦੀ, ਈਵਨ ਕਿ ਆਪਣੇ ਕੈਮਰੇ ਜਿਹੜੇ ਫੋਨ ਹੈ ਇਹਨਾਂ 'ਚ ਕੈਮਰਾ ਹੈਗਾ। ਪਹਿਲਾਂ ਤਾਂ ਕੈਮਰਾ ਕੋਈ ਕੋਈ ਕਿਸੇ ਕਿਸੇ ਕੋਲ ਹੁੰਦਾ ਸੀ। ਸਾਡੇ ਨਾਲ ਇੱਕ ਕਾਲਰ ਜੁੜਿਆ, ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਭਾਅ ਜੀ, ਕੀ ਹਾਲ ਚਾਲ?
1: ਬਸ ਠੀਕ ਠਾਕ ਹੈ, ਤੁਸੀਂ ਸੁਣਾਓ ਜੀ। ਤੇ ਫੋਟੋਆਂ ਤੇ ਖੈਰ ਜਿਹੜੀ ਗੱਲਬਾਤ ਹੁੰਦੀ ਹੈ ਜੀ, ਬਿਲਕੁਲ ਪੁਰਾਣੀਆਂ, ਤੇ ਮੇਰੀ ਬਿਲਕੁਲ ਛੋਟੇ ਹੁੰਦੇ ਹੀ ਤਾਂ ਕੋਈ ਹੈ ਨੀ ਜੀ, ਮੇਰੀ ਸਿਸਟਰ ਦੀਆਂ ਹੈਗੀਆਂ ਨੇ, ਪਰ ਮੇਰੇ ਕੋਲ ਉਸ ਤੋਂ ਬਾਅਦ ਦੀਆਂ ਹੈਗੀਆਂ। ਪਰ ਮੈਂ ਦੇਖੋ ਫੋਟੋਆਂ ਖਿੱਚੀਆਂ ਆ, ਚੱਲ ਤੇ ਚੰਗੇ ਪਲ ਤੁਹਾਨੂੰ ਜ਼ਿੰਦਗੀ ਦੇ ਕਈ ਵਾਰੀ ਬਹੁਤ ਪੁਰਾਣੀਆਂ ਚੀਜ਼ਾਂ ਤੁਹਾਨੂੰ ਯਾਦ ਕਰਵਾ ਦਿੰਦੇ ਆ, ਤੁਹਾਡੀ ਮੈਮਰੀ ਚ ਬਣੀ ਰਹਿੰਦੀ ਆ। ਪਰ ਮੈਂ ਜਿਹੜਾ ਯੁਵਾ ਦਿਵਸ ਹੈ ਜੀ, ਉਹਦੇ ਨਾਲ ਉਹਦੇ ਉੱਤੇ ਮੈਂ ਜ਼ਰੂਰ ਅੱਜ ਗੱਲਬਾਤ ਕਰਨੀ ਚਾਹੂੰਗਾ, ਤੇ ਕਿਉਂਕਿ ਜਿਹੜਾ ਸਾਡੇ ਨੈਕਸਟ ਜਨਰੇਸ਼ਨ ਹੈ, ਜਿਹੜੀ ਯੰਗ ਜਨਰੇਸ਼ਨ ਹੈ, ਇਹ ਹਮੇਸ਼ਾ ਹੀ ਧੁਰਾ ਹੁੰਦੀ ਆ ਹਰ ਇੱਕ ਕੰਟਰੀ ਦਾ, ਤੇ ਮੈਂ ਇੰਡੀਆ ਦੇ ਜਿਹੜੇ ਚੈਂਜਿਸ ਨੇ ਉਹਨਾਂ ਨੂੰ ਸਲੂਟ ਕਰ ਰਿਹਾ ਇਸ ਵੇਲੇ, ਜਾਂ ਦੁਨੀਆਂ ਭਰ ਦੇ ਵਿੱਚ ਬੈਠੇ ਹੋਏ ਜਿਹੜੇ ਉਹਨਾਂ ਦੇ ਸਪੋਰਟਰ ਨੇ, ਉਹਨਾਂ ਨੂੰ ਵੀ ਨਾਲ ਕੇ, ਜਿਹਨਾਂ ਨੇ ਤਾਨਾਸ਼ਾਹ ਸਰਕਾਰ ਨੂੰ ਇੱਕਦਮ ਖੁੰਝੇ ਲੈਣ ਲਾ ਕੇ ਰੱਖਿਆ ਆ। ਅੱਜ ਦੇਖੋ ਜੀ, ਉਹ ਬੱਚੇ ਜਿਹੜੇ ਆ 8.5 ਕਰੋੜ PM ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਵਿੱਚ ਪਿਆ, ਮਤਲਬ ਜਿਹੜਾ ਇੰਡੀਆ ਦਾ ਪ੍ਰਧਾਨ ਮੰਤਰੀ ਸ੍ਰੀ ਦਮੋਦਰ ਦਾਸ ਮੋਦੀ, ਉਹਨਾਂ ਦੇ ਫੰਡ ਦੇ ਉਹਨਾਂ ਦੇ ਵਿੱਚ ਪਿਆ 8.5 ਕਰੋੜ। ਅਗਰ ਉਹ ਕਹਿੰਦੇ ਵੀ ਅੱਜ ਉਹ ਸਕੂਲਾਂ ਦੇ ਉੱਤੇ ਇੰਨੀ ਭੈੜੀ ਹਾਲਤ ਹੈ, ਜਿੱਥੋਂ ਕਿ ਸਾਡੀ ਨਵੀਂ ਜਨਰੇਸ਼ਨ ਹੈ, ਜਿਹੜਾ ਪਹਿਲਾਂ ਵੀ ਕਿਹਾ, ਅੱਜ ਬੱਚੇ ਵੀ ਜਿਹੜੇ ਆ ਉਹ ਵੀ ਸਾਡੇ ਅੱਜ ਦੇ ਬੱਚੇ, ਕੱਲ੍ਹ ਦਾ ਭਵਿੱਖ, ਅਸੀਂ ਆਪ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਇਹ ਗੱਲਾਂ, ਲੇਕਿਨ ਇਹ ਸਰਕਾਰਾਂ ਉਹਨਾਂ ਦੇ ਵਿੱਚ ਨਹੀਂ ਆ ਰਹੀਆਂ, ਇਹ ਕਦੀ ਵੀ ਮਤਲਬ ਉਹ ਚੀਜ਼ਾਂ ਨੀ। ਮੈਂ ਉਹਨਾਂ ਜਨਰੇਸ਼ਨ ਨੂੰ ਮੈਂ ਕਹਿੰਦੀ ਜਿਹੜੇ ਆ ਸਲੂਟ ਕਰਦਾ ਕਿ ਇਹਨਾਂ ਨੇ ਮੋਦੀ ਸਰਕਾਰ ਨੂੰ ਢਾਇਆ, ਔਰ ਅੱਗੇ ਅਸੀਂ ਵੀ ਆਪਣੇ ਬੱਚਿਆਂ ਨੂੰ ਵੀ ਬਿਲਕੁਲ ਚੰਗੀ ਸਿੱਖਿਆ ਦਈਏ, ਔਰ ਉਹਨਾਂ ਨੂੰ ਇਹ ਦੱਸੀਏ ਵੀ ਤੁਹਾਡੇ ਸਮਾਜ ਦੇ ਲਈ, ਤੁਹਾਡੇ ਕੰਟਰੀ ਦੇ ਲਈ, ਤੇ ਤੁਹਾਡੀ ਆਪਦੀ ਫੈਮਿਲੀ ਦੇ ਲਈ, ਤੁਹਾਡੇ ਕੀ ਤੁਹਾਡੇ ਆਪਣੇ ਜ਼ਿੰਮੇਵਾਰੀਆਂ ਨੇ, ਤੇ ਇਹਨਾਂ ਤੇ ਸਾਨੂੰ ਜ਼ਰੂਰ ਜਿਹੜਾ ਤੇ ਸਲੂਟ ਹੈ ਇੰਡੀਆ ਦੇ ਚੈਂਜਿੰਗ ਨੂੰ ਜੀ। ਥੈਂਕ ਯੂ ਜੀ, ਮਿਹਰਬਾਨੀ
0: ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ, ਤੁਹਾਡੇ ਵਿਚਾਰ ਚਲੇ ਗਏ ਆ, ਤੇ ਇਹਦੇ ਵਿੱਚ ਇਹ ਹੈ ਵੀ ਚਲੋ ਢੋਣ ਦੀ ਤਾਂ ਕੋਈ ਗੱਲ ਨਹੀਂ ਹੈਗੀ ਵੀ ਮੋਦੀ ਸਰਕਾਰ ਨੂੰ ਢਾ ਲਿਆ, ਉਹਨਾਂ ਨੇ ਆਪਣਾ ਪੱਖ ਜਿਹੜਾ ਸਾਹਮਣੇ ਰੱਖਿਆ, ਹੈ ਨਾ, ਵੀ ਅਸੀਂ ਕੀ ਚਾਹੁੰਦੇ ਹਾਂ, ਕੀ ਕਰਨਾ ਚਾਹੁੰਦੇ ਹਾਂ। ਕਿਉਂਕਿ ਜਦੋਂ ਦੇਖਿਆ ਕਿ ਪੇਪਰ ਲੀਕ ਹੋ ਗਿਆ ਤੇ ਕੁਛ ਹੋ ਨਹੀਂ ਰਿਹਾ, ਇਹ ਪਹਿਲੀ ਵਾਰ ਨਹੀਂ ਹੋਇਆ, ਕਈ ਵਾਰ ਹੋਇਆ, ਤੇ ਉਹਦੇ ਲਈ ਉਹਨਾਂ ਨੇ ਪ੍ਰੋਟੈਸਟ ਕੀਤਾ, ਹੈ ਨਾ। ਸੋ ਫਿਰ ਸਰਕਾਰ ਨੂੰ ਮੰਨਣਾ ਪੈਂਦਾ, ਪ੍ਰੋਟੈਸਟ ਜਦੋਂ ਹੋਇਆ ਤੇ ਫਿਰ ਉਹਨਾਂ ਦੀ ਆਵਾਜ਼ ਨੂੰ ਸੁਣਿਆ ਗਿਆ। ਸੋ ਬਿਲਕੁਲ ਜੀ, ਅੱਜ ਅੰਤਰਰਾਸ਼ਟਰੀ ਯੁਵਾ ਦਿਵਸ ਹੈ, ਔਰ ਇਹ 12 ਅਗਸਤ ਦੇ ਵਿੱਚ ਇਹਨਾਂ ਨੇ ਲਿਖਿਆ। 12 ਅਗਸਤ ਕਿਉਂ ਲਿਖਿਆ, ਇਹ ਫਿਰ ਅੱਜ ਨਹੀਂ ਹੋਣਾ, 12 ਅਗਸਤ ਨੂੰ ਹੈ, ਹਰ ਸਾਲ 12 ਅਗਸਤ ਨੂੰ ਮਨਾਇਆ ਜਾਂਦਾ। ਓਕੇ, ਇਹ ਆਈ ਵਿਲ ਚੈੱਕ, ਹੈ ਨਾ। ਸੋ ਚਲੋ ਆਪਾਂ ਫੋਟੋਗ੍ਰਾਫੀ ਦੀ ਗੱਲਬਾਤ ਕਰ ਰਹੇ ਹਾਂ। ਫੋਟੋਗ੍ਰਾਫੀ ਦੇ ਵਿੱਚ ਤੁਹਾਡੀ ਬਚਪਨ ਦੀ ਫੋਟੋ ਕੋਈ ਦੱਸੋ ਬਈ, ਹੈ ਕੋਈ, ਜਾਂ ਤੁਹਾਨੂੰ ਕਿੰਨਾ ਕੁ ਸ਼ੌਂਕ ਹੈ ਫੋਟੋਗ੍ਰਾਫੀ ਦਾ, ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਕੈਮਰਾ, ਉਹਦੀ ਇਜਾਦ ਕਦੋਂ ਹੋਈ, ਕਦੋਂ ਜਿਹੜਾ ਕੈਮਰਾ ਹੈ ਜੀ ਉਹ ਹੋਂਦ ਦੇ ਵਿੱਚ ਆਇਆ ਤੇ ਫੋਟੋਆਂ ਖਿੱਚਣ ਲੱਗੇ। ਅੱਛਾ, ਪਹਿਲਾਂ ਪਹਿਲਾਂ ਨਾ ਵਿਆਹ ਵੀ ਹੁੰਦੇ ਸੀਗੇ, ਸੋ ਉਹਨਾਂ ਦੀਆਂ ਫੋਟੋਆਂ ਵੀ ਨਹੀਂ ਬਹੁਤਿਆਂ ਦੀਆਂ ਹੁੰਦੀਆਂ ਸੀਗੀਆਂ, ਹੁਣ ਤਾਂ ਦੇਖੋ ਫੰਕਸ਼ਨ ਵੀ ਇੰਨੇ ਹੋ ਗਏ, ਤੇ ਪਹਿਲਾਂ ਤਾਂ ਇੱਕ ਐਲਬਮ ਬਣਦੀ ਹੁੰਦੀ ਸੀਗੀ, ਪਰ ਹੁਣ ਤਾਂ ਮੈਨੂੰ ਲੱਗਦਾ ਜੇ 6-7 ਫੰਕਸ਼ਨ ਹੋ ਗਿਆ ਤੇ ਫੋਟੋਆਂ ਵੀ ਇੰਨੀਆਂ ਹੋ ਜਾਂਦੀਆਂ, ਤੇ ਫਿਰ ਐਲਬਮਸ ਵੀ ਜ਼ਿਆਦਾ ਬਣ ਜਾਂਦੀਆਂ ਹੋਣੀਆਂ, ਹੈ ਇੱਦਾਂ ਹੀ, ਤੇ ਜ਼ਰੂਰ ਦੱਸੋ ਇਹਦੇ ਬਾਰੇ ਵੀ। ਸੋ ਵਰਲਡ ਫੋਟੋਗ੍ਰਾਫੀ ਡੇ ਹੈ ਜੀ, ਬਿਲਕੁਲ ਅੱਜ ਵਰਲਡ ਵਾਈਡ ਜਿਹੜੀ ਮਨਾਈ ਜਾਂਦਾ, ਆਰਟ, ਕਰਾਫਟ, ਸਾਇੰਸ, ਹਿਸਟਰੀ ਆਫ ਫੋਟੋਗ੍ਰਾਫੀ ਇਹਨੂੰ ਜਿਹੜਾ ਹੈਗਾ ਸਭ ਲੋਕਾਂ ਤੱਕ ਪਹੁੰਚਾਇਆ ਜਾਂਦਾ ਤਾਂ ਕਿ ਪਤਾ ਲੱਗੇ ਕਿ ਕਦੋਂ ਕੈਮਰੇ ਆਏ, ਕਦੋਂ ਫੋਟੋਆਂ ਬਣੀਆਂ ਹੈ। ਸੋ ਇਹ ਦੱਸੋ ਕਿ ਕੈਮਰਾ ਕਦੋਂ ਕੁ ਆਇਆ ਹੋਣਾ ਤੁਹਾਡੇ ਹਿਸਾਬ ਦੇ ਨਾਲ। ਇਹ ਜੇ ਮੈਂ ਦੇਖ ਰਹੀ ਹਾਂ ਕਿ ਇਹਦੀ ਹਿਸਟਰੀ ਕੀ ਹੈ, ਫ੍ਰੀ ਗਿਫਟ ਟੂ ਦਾ ਵਰਲਡ, ਇਹ 1839 ਦੇ ਵਿੱਚ, ਅੱਛਾ, ਇਹ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਸੀ ਕਿ ਫਸਟ ਪ੍ਰੈਕਟੀਕਲ ਫੋਟੋਗ੍ਰਾਫਿਕ ਮੈਥਡ ਜਿਹੜਾ ਹੈਗਾ ਬਣਿਆ ਸੀਗਾ 19 ਅਗਸਤ 1839 ਦੇ ਵਿੱਚ। ਦੇਖ ਲਓ ਵੀ ਇਹ ਵੀ ਦਿਮਾਗ ਚੱਲਿਆ ਕਿ ਹਾਂ ਵੀ ਫੋਟੋ ਜਿਹੜੀ ਬਣਾਈ ਜਾਵੇ। ਸੋ ਇਹ ਕਹਿੰਦੇ ਆ ਕਿ ਜਿਹੜੇ ਵਰਲਡ ਫੋਟੋਗ੍ਰਾਫੀ ਡੇ ਹੈ ਉਹਦੇ ਵਿੱਚ ਜੇ ਆਪਾਂ ਦੇਖੀਏ ਫ੍ਰੈਂਚ ਗੌਰਮੈਂਟ ਨੇ ਇਹ ਕੋਸ਼ਿਸ਼ ਕੀਤੀ ਸੀਗੀ ਅਤੇ ਪੇਟੈਂਟ ਕੀਤਾ ਸੀਗਾ ਫੋਟੋਆਂ ਨੂੰ ਖਿੱਚਣ ਵਾਸਤੇ, ਹੈ ਨਾ। ਲੂਇਸ ਡੋਗਰੇਸ ਹੈ ਜਿਨ੍ਹਾਂ ਨੇ ਕਿ ਇਸ ਚੀਜ਼ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਂਦਾ। ਸੋ ਅਗਸਤ 19 1839 ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਅਤੇ ਬਾਕੀ ਜੇ ਕੈਮਰਾ ਨਾ ਹੋਵੇ ਤਾਂ ਜਿਹੜਾ ਸਾਡਾ ਪਾਸਟ ਹੈ ਨਾ, ਪਾਸਟ ਦੇ ਵਿੱਚ ਕੀ ਕੁਛ ਹੋਇਆ, ਜਿੰਨੇ ਵੀ ਫੰਕਸ਼ਨ ਹੋਏ, ਕੋਈ ਵੀ ਸਾਡੇ ਕੋਲ ਉਹਦੀ ਕਾਪੀ ਨਾ ਹੋਵੇ, ਹੈ ਨਾ। ਪਰ ਦੇਖ ਲਓ ਵੀ ਕਿੰਨਾ ਵਧੀਆ ਇਹ ਕੋਸ਼ਿਸ਼ ਕੀਤੀ ਗਈ। ਜਿਹੜੀ ਪਹਿਲੀ ਫੋਟੋ ਹੈ ਉਹ ਡੈਗੁਐਰੇ ਓਟਾਈਪ ਨੇ ਫੋਟੋਗ੍ਰਾਫੀ ਨੂੰ ਜਦੋਂ ਕੀਤਾ, ਸਭ ਤੋਂ ਪੁਰਾਣੀ ਬਚੀ ਹੋਈ ਕੈਮਰਾ 1826 ਦੇ ਸ਼ੁਰੂ ਵਿੱਚ ਜੋਸਫ ਨਿਕੇਫੋਰ ਨਿਪੈਸ ਨੇ ਖਿੱਚੀ ਸੀਗੀ। ਕਹਿੰਦੇ ਫੋਟੋ ਲੇ ਗ੍ਰਾਸ ਵਿਖੇ ਖਿੜਕੀ ਤੋਂ ਉਹਨਾਂ ਨੇ ਫੋਟੋ ਖਿੱਚੀ ਸੀਗੀ, ਜਿਹੜੀ ਸਭ ਤੋਂ ਪੁਰਾਣੀ ਫੋਟੋ ਆਪਾਂ ਕਹਿ ਸਕਦੇ ਹਾਂ 1826 ਦੇ ਵਿੱਚ ਇਹ ਕਹਿ ਰਹੇ ਆ। ਅਤੇ ਗਲੋਬਲ ਸਮਾਰੋਹ ਜਿਹੜਾ ਕੀਤਾ ਗਿਆ ਸੀਗਾ, ਪਹਿਲਾ ਅੰਤਰਰਾਸ਼ਟਰੀ ਸਮਾਰੋਹ ਜਿਹੜਾ ਕੀਤਾ ਗਿਆ ਸੀਗਾ 1991 ਦੇ ਵਿੱਚ, ਭਾਰਤੀ ਫੋਟੋਗ੍ਰਾਫਰ ਓ ਪੀ ਸ਼ਰਮਾ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀਗਾ। ਸੋ ਦੇਖ ਲਓ ਬਈ ਜਿਹੜਾ ਕੈਮਰਾ ਹੈਗਾ ਇਹ ਇੰਨਾ ਪੁਰਾਣਾ ਬਣਿਆ ਹੋਇਆ ਅਤੇ ਹੁਣ ਕਿੰਨਾ ਜਿਹੜਾ ਹੈਗਾ ਵਿਸਤਾਰ ਹੋ ਚੁੱਕਿਆ ਫੋਟੋਗ੍ਰਾਫੀ ਦਾ। ਸਾਡੇ ਹੱਥਾਂ ਦੇ ਵਿੱਚ ਫੋਨ ਆ ਗਿਆ ਹੁਣ ਤਾਂ ਕਿ ਅਸੀਂ ਹਰ ਇੱਕ ਪਲ ਨੂੰ ਕੈਦ ਕਰ ਸਕਦੇ ਹਾਂ। ਸੋ ਬਚਪਨ ਦੀ ਫੋਟੋ ਤੁਹਾਡੀ ਕੋਈ ਹੋਵੇ ਜਾਂ ਤੁਹਾਨੂੰ ਕੈਮਰੇ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ, ਤੁਹਾਡੇ ਕੋਲ ਕੈਮਰਾ ਹੈਗਾ, ਕਦੋਂ ਲਿਆ ਤੁਸੀਂ, ਹੁਣ ਤਾਂ ਚਲੋ ਫੋਨਸ ਦੇ ਵਿੱਚ ਹੈਗਾ, ਇਸ ਤੋਂ ਪਹਿਲਾਂ ਤੁਹਾਡੇ ਕੋਲ ਕੋਈ ਕੈਮਰਾ ਹੈਗਾ ਜਿਹੜਾ ਤੁਸੀਂ ਲਿਆ ਹੋਵੇ, ਜਿਹਦੇ 'ਚ ਤੁਸੀਂ ਫੋਟੋਆਂ ਖਿੱਚੀਆਂ ਹੋਣ, ਇਹਦੇ ਬਾਰੇ ਕੋਈ ਵੀ ਜਾਣਕਾਰੀ ਦੇਣਾ ਚਾਹੁੰਦੇ ਹੋ ਬਿਲਕੁਲ ਦੇ ਸਕਦੇ ਹੋ। ਅਤੇ ਨਾਲ ਦੀ ਨਾਲ ਕੋਈ ਗੀਤ ਸੰਗੀਤ ਸੁਣਨਾ ਫੋਟੋਆਂ ਦੇ ਉੱਪਰ ਉਹ ਵੀ ਦੱਸ ਸਕਦੇ ਹੋ। ਸੋ ਇੱਕ ਗੀਤ ਮੈਂ ਬੜਾ ਵਧੀਆ ਕੱਢਿਆ, ਸੋ ਮੈਂ ਤੁਹਾਨੂੰ ਸੁਣਾਊਂਗੀ। ਪਰ ਪਹਿਲਾਂ ਆਪਾਂ ਰਾਣਾ ਭਾਜੀ ਨੂੰ ਲੈਂਦੇ ਹਾਂ ਅਤੇ ਆਪਾਂ ਪੰਜਾਬ ਇੰਸ਼ੋਰੈਂਸ ਚੱਲੀਏ ਅਤੇ RDSP ਦੀ ਜਾਣਕਾਰੀ ਆਪਾਂ ਲੈ ਸਕਦੇ ਹਾਂ। ਜੀ ਭਾਜੀ, ਸਤਿ ਸ਼੍ਰੀ ਅਕਾਲ।
2: ਜਸਵਿੰਦਰ ਜੀ, ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
2: ਸੋ ਆਪਾਂ ਕਾਫੀ ਦਿਨਾਂ ਤੋਂ RDSP ਬਾਰੇ ਗੱਲਬਾਤ ਕਰ ਰਹੇ ਹਾਂ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਵਿੱਚ ਕੀ ਹੈ ਕਾਫੀ ਜਿਹੜੇ ਆਪਣੇ ਉਹ ਲਿਸਨਰ ਹੈਲਪ ਕਰ ਰਹੇ ਹੈਗੇ ਉਹਨਾਂ ਸਭ ਲੋਕਾਂ ਦੀ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਕਿਉਂਕਿ ਕਾਫੀ ਕਾਲਸ ਆਉਂਦੀਆਂ ਹੈਗੀਆਂ ਨੇ ਜਿਹਦੇ ਵਿੱਚ ਕੀ ਹੈ ਜਿਹੜੇ ਵੀ ਲੋਕ 59 ਸਾਲ ਦੀ ਉਮਰ ਤੋਂ ਘੱਟ ਨੇ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਫੈਡਰਲ ਗਵਰਨਮੈਂਟ ਉਹਨਾਂ ਨੂੰ ਜਿਹੜਾ ਹੈਗਾ $90,000 ਤੱਕ ਦੀ ਗ੍ਰਾਂਟ ਦੇ ਰਹੀ ਹੈ। ਐਂਡ ਜਿਹੜੇ ਰੈਗੂਲਰ ਬੈਨੀਫਿਟ ਉਹਨਾਂ ਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਮਿਲਦੇ ਨੇ ਉਹ ਵੀ ਜਿਹੜੇ ਹੈਗੇ ਨੇ ਚੱਲਦੇ ਰਹਿਣੇ ਨੇ, ਉਸੇ ਤਰੀਕੇ ਨਾਲ ਮਿਲਦੇ ਰਹਿਣੇ ਨੇ। ਇੱਕ ਲੌਂਗ ਟਰਮ ਸੇਵਿੰਗ ਅਕਾਊਂਟ ਹੈ ਜਿਹਦੇ ਅੰਡਰ ਕੀ ਹੈਗਾ ਵੀ ਗਵਰਨਮੈਂਟ ਹੈਲਪ ਕਰ ਰਹੀ ਹੈ। ਅਗਰ ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਆਪਾਂ ਇਹ ਅਕਾਊਂਟ ਵਿਦਇਨ 10 ਮਿੰਟਸ ਜਿਹੜਾ ਹੈਗਾ ਓਪਨ ਕਰ ਸਕਦੇ ਹਾਂ, ਐਂਡ ਉਸ ਤੋਂ ਬਾਅਦ ਤੁਹਾਡੀਆਂ ਗ੍ਰਾਂਟਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਐਂਡ ਅਗਰ ਤੁਸੀਂ ਐਲੀਜੀਬਿਲਟੀ ਰੱਖਦੇ ਹੋ ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਨੂੰ ਮਿਲ ਸਕਦੀ ਹੈ। ਐਂਡ ਜਿਹੜੇ ਬੱਚਿਆਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਹੋਇਆ ਹੋਇਆ ਪੇਰੈਂਟਸ ਨੂੰ, ਤੇ ਪੇਰੈਂਟਸ ਨੂੰ 18 ਸਾਲ ਦੀ ਏਜ ਤੋਂ ਘੱਟ ਬੱਚੇ ਨੇ, ਤੇ ਪੇਰੈਂਟਸ ਨੂੰ $3,480 ਪੈਂਦੀ ਹਰ ਸਾਲ ਐਕਸਟਰਾ ਇਸ $90,000 ਤੋਂ ਮਿਲ ਰਹੇ ਨੇ। ਐਂਡ ਜਿਹਨਾਂ ਦੀ ਉਮਰ 18 ਤੋਂ ਬਾਅਦ ਹੈ ਉਹਨਾਂ ਨੂੰ $2,450 ਹਰ ਸਾਲ ਗਵਰਨਮੈਂਟ ਨੇ ਇੱਕ ਨਵਾਂ ਬੈਨੀਫਿਟ ਪਿਛਲੇ ਸਾਲ ਹੀ ਸਟਾਰਟ ਕੀਤਾ ਹੈਗਾ, ਕੈਨੇਡਾ ਡਿਸੇਬਿਲਟੀ ਬੈਨੀਫਿਟ, ਉਹ ਵੀ ਮਿਲ ਸਕਦਾ। ਤੇ ਨਾਲ ਨਾਲ ਜਿਹੜਾ ਹੈਗਾ ਟੈਕਸ ਨੂੰ, ਜਿਹੜਾ ਟੈਕਸ ਜਿਹੜਾ ਹੈਗਾ ਆਪਾਂ ਲਾਸਟ 10 ਈਅਰਸ ਦਾ ਜਿਹੜਾ ਪੇ ਕੀਤਾ ਹੈਗਾ ਉਹਨੂੰ ਰੀਇਵੈਲੂਏਟ ਕਰਕੇ ਗਵਰਨਮੈਂਟ $40,000 ਤੱਕ ਜਿਹੜਾ ਹੈਗਾ ਟੈਕਸ ਰਿਫੰਡ ਕਰ ਰਹੀ ਹੈ। ਸੋ ਕਾਫੀ ਬੈਨੀਫਿਟਸ ਨੇ ਜੋ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਤੁਸੀਂ ਕੁਆਲੀਫਾਈ ਕਰਦੇ ਕਿ ਨਹੀਂ ਕਰਦੇ। ਗਵਰਨਮੈਂਟ ਨੇ ਬਸ ਇਹੀ ਕਿਹਾ ਹੈਗਾ ਜਿਹੜਾ ਕਹਿੰਦੇ ਆਪਾਂ ਡੇਲੀ ਐਕਟੀਵਿਟੀ ਕਰਦੇ ਹਾਂ ਉਹ ਐਕਟੀਵਿਟੀ ਕਰਨ ਦੇ ਵਿੱਚ ਅਗਰ ਆਪਾਂ ਨੂੰ ਕੋਈ ਦਿੱਕਤ ਆ ਰਹੀ ਹੈ, ਜਿਵੇਂ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਤਾਂ ਆਪਾਂ ਇਹ ਜਿਹੜਾ ਗ੍ਰਾਂਟ ਹੈ ਅਪਲਾਈ ਕਰ ਸਕਦੇ ਹਾਂ GTC ਸਰਟੀਫਿਕੇਟ ਲਈ ਆਪਾਂ ਕਹਿ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਐਂਡ ਜਿਹੜੀ ਗ੍ਰਾਂਟ ਲੈਣ ਲਈ ਪੈਂਦੀ ਉਮਰ ਹੈ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਕਹਿਣ ਤੋਂ ਭਾਵ 1977 ਜਾਂ ਉਸ ਤੋਂ ਬਾਅਦ ਦਾ ਜੋ ਕਿਸੇ ਦਾ ਵੀ ਬਰਥ ਹੈਗਾ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਐਂਡ ਪਹਿਲਾਂ ਜਿਹੜੀ ਇਹ ਗ੍ਰਾਂਟ ਹੈ 2008 ਤੋਂ ਸਟਾਰਟ ਹੋਈ ਹੋਈ ਹੈ, ਪਹਿਲਾਂ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਸੀ ਉਹਨਾਂ ਨੂੰ ਇਹ ਗ੍ਰਾਂਟ ਮਿਲਦੀ ਸੀ, ਪਰ ਲੇਟਰ ਆਨ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ, ਸਿਰਫ ਉਹਨਾਂ ਕੋਲ ਆਪਣਾ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੋਣਾ ਚਾਹੀਦਾ ਤੇ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ। ਤੁਸੀਂ ਕਾਲ ਕਰਨਾ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਪੰਜਾਬ ਮੈਂ ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ, ਕੁਛ ਕਾਮਨ ਐਗਜ਼ਾਮਪਲਸ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਮਿਲਦੀ ਹੈ। ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਹੈਗੇ ਨੇ, ਐਵਰੀ ਡੇ ਅਗਰ ਤੁਸੀਂ ਇਨਸੁਲਿਨ ਲੈ ਰਹੇ ਹੈਗੇ ਹੋ ਤਾਂ ਤੁਹਾਨੂੰ ਵੀ ਇਹ ਗ੍ਰਾਂਟ ਮਿਲ ਸਕਦੀ, ਉਮਰ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਆਟਿਜ਼ਮ ਹੋ ਗਿਆ, ਡਾਊਨ ਸਿੰਡਰਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ ਹੈ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਜ਼ ਨੇ, ਕਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕਾਫੀ ਲੰਬਾ ਕੰਪਲੀਕੇਟਡ ਹੁੰਦਾ ਹੈ, ਸੋ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਉਮਰ ਸਿਰਫ 59 ਸਾਲ ਤੋਂ ਘੱਟ ਹੋਵੇ ਤਾਂ ਹੀ ਆਪਾਂ RDSP ਦੀ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੇਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀ, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਕਾਫੀ ਲੰਬੀ ਲਿਸਟ ਹੈ। ਜੋ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਜਾਂ ਨਹੀਂ ਮਿਲ ਸਕਦੀ, ਕਦੋਂ, ਕਿੰਨੇ ਸਾਲ ਆਪਾਂ ਪਿੱਛੇ ਜਾ ਸਕਦੇ ਹਾਂ। ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਸਾਰੀਆਂ ਗ੍ਰਾਂਟਸ ਲੈਣ ਲਈ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਪੰਜੀ ਸਮਾਂ ਦੇਣ ਲਈ, ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਇਹਨਾਂ ਦਾ, ਤੁਸੀਂ ਜਦੋਂ ਗੱਲਬਾਤ ਕਰੋਗੇ ਵਧੀਆ ਤਰੀਕੇ ਦੇ ਨਾਲ ਤੇ ਤੁਸੀਂ ਕੰਟੈਕਟ ਕਰਨਾ ਹੈ ਜੀ 416-910-9000 416-910-9000 ਤੇ ਗੱਲਬਾਤ ਹੋ ਸਕਦੀ ਹੈ। 416-910-9000 ਤੇ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਹੋ ਸਕਦੀ ਹੈ। ਤੇ ਲਓ ਜੀ, ਹੁਣ ਆਪਾਂ ਨਰਦੇਵ ਸਿੱਧੂ ਜੀ ਨਾਲ ਵੀ ਗੱਲਬਾਤ ਕਰ ਲਈਏ, ਕਿਉਂਕਿ ਸਮਾਂ ਨਾ ਬੜੀ ਤੇਜ਼ੀ ਨਾਲ ਭੱਜਦਾ, 49 ਹੋ ਗਿਆ ਤੇ ਮੌਰਗੇਜ ਸੰਬੰਧੀ ਜਾਣਕਾਰੀ ਲੈਂਦੇ ਹਾਂ ਜੀ। ਸਰ
3: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ। ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ ਜਿਨ੍ਹਾਂ ਦੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਆ ਰਹੀ ਹੈ। ਖਾਸ ਕਰਕੇ ਜਿਨ੍ਹਾਂ ਭੈਣ ਭਰਾਵਾਂ ਨੇ ਨਵੇਂ ਘਰ ਬੁੱਕ ਕਰਵਾਏ ਹੋਏ ਜੀ, ਕਈ ਵਾਰੀ ਦੇਖਣ ਚ ਆਉਂਦਾ ਕਿ ਉਹਨਾਂ ਦੀ ਜਦੋਂ ਅਪਰੇਜ਼ਲ ਕਰਾਉਣੇ ਆਪਾਂ ਉਹਨਾਂ ਦੀ ਪ੍ਰੋਪਰਟੀ ਦੀ ਵੈਲਿਊ ਘੱਟ ਆਉਂਦੀ ਹੈਗੀ ਹੈ, ਤੇ ਉਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਫਿਰ ਕਲੋਜ਼ਿੰਗ ਕਰਾਉਣ ਚ ਪ੍ਰੋਬਲਮ ਆਉਂਦੀ ਹੈ। ਬਟ ਇਹ ਕਿ ਜਦੋਂ ਅਸੀਂ ਡੀਲ ਪ੍ਰੋਸੈਸ ਕਰਦੇ ਹਾਂ ਜੀ ਉਦੋਂ ਇਹ ਹੁੰਦਾ ਕਿ ਅਪਰੇਜ਼ਲ ਅਸੀਂ ਆਰਡਰ ਕਰਦੇ ਹੈਗੇ ਹਾਂ, ਪਹਿਲਾਂ ਸਾਡੇ ਕੋਲ ਅਪਰੇਜ਼ਲ ਦੀ ਕਾਪੀ ਆਉਂਦੀ ਹੈ, ਉਦੋਂ ਫਿਰ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈਗੀ ਕਿ ਆਪਾਂ ਕਿਸੇ ਹੋਰ ਅਪਰੇਜ਼ਲ ਕੰਪਨੀ ਤੋਂ ਉਹਦੀ ਅਪਰੇਜ਼ਲ ਕਰਾ ਕੇ ਸੈਕਿੰਡ ਓਪੀਨੀਅਨ ਲੈ ਸਕਦੇ ਹੈਗੇ, ਤੇ ਕਈ ਵਾਰ ਉਹਦੇ ਨਾਲ ਡੈਫੀਨੇਟਲੀ ਹੈਲਪ ਹੋ ਜਾਂਦੀ ਹੈਗੀ ਹੈ। ਤੇ ਜੇਕਰ ਫਿਰ ਵੀ ਕੋਈ ਇਸ਼ੂ ਆਉਂਦਾ ਹੈਗਾ ਤਾਂ ਦੈਨ ਫਿਰ ਆਪਾਂ ਦੇਖਦੇ ਹਾਂ ਤੁਹਾਡੇ ਕੋਲ ਕੋਈ ਹੋਰ ਕੋਈ ਐਡੀਸ਼ਨਲ ਪ੍ਰੋਪਰਟੀ ਹੈਗੀ ਹੈ ਜਿਹਨੂੰ ਰੀਫਾਈਨੈਂਸ ਕੀਤਾ ਜਾ ਸਕਦਾ ਹੈਗਾ, ਜਾਂ ਉੱਥੇ ਕੋਈ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਅਵੇਲ ਕੀਤੀ ਜਾ ਸਕਦੀ ਜਿਹਦੇ ਨਾਲ ਕਿ ਤੁਹਾਡੇ ਘਰ ਦੀ ਕਲੋਜ਼ਿੰਗ ਆਪਾਂ ਉੱਥੋਂ ਪੈਸੇ ਕੱਢ ਕੇ ਕਰਾ ਸਕੀਏ। ਨਾਲ ਦੀ ਨਾਲ ਜੇਕਰ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ ਜਾਂ ਕੋਈ ਡਾਊਨ ਪੇਮੈਂਟ ਦਾ ਇਸ਼ੂ ਹੈ ਜਿਹਦੇ ਕਿ ਕਾਫੀ ਸਾਰੇ ਅੱਜ ਕੱਲ੍ਹ ਸਵਾਲ ਆਉਂਦੇ ਜੀ ਡਾਊਨ ਪੇਮੈਂਟ ਦੇ ਖਾਸ ਕਰਕੇ, ਤੇ ਸਮਾਂ ਆਪਣੇ ਕੋਲ ਹੈਗਾ ਤਾਂ ਫਿਰ ਆਪਾਂ ਉਹਦਾ ਵੀ ਕੋਈ ਨਾ ਕੋਈ ਜਿਹੜਾ ਹੱਲ ਹੈ ਜੀ ਉਹ ਕੱਢ ਸਕਦੇ ਹੁੰਦੇ ਹੈਗੇ ਆ। ਸੋ ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿਚ ਆ ਰਹੀ ਹੈਗੀ ਹੈ, ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਤਾਂ ਕਿ ਸਮੇਂ ਸਿਰ ਤੁਹਾਡੇ ਘਰ ਦੀ ਕਲੋਜ਼ਿੰਗ ਕਰਾ ਕੇ ਦੇ ਸਕੀਏ। ਤੇ ਨਾਲ ਦੀ ਨਾਲ ਜੇਕਰ ਤੁਸੀਂ ਘਰ ਖਰੀਦਣਾ ਚਾਹੁੰਦੇ ਹੈਗੇ ਹੋ, ਬੇਸ਼ੱਕ ਤੁਸੀਂ ਫਸਟ ਟਾਈਮ ਬਾਇਰ ਹੋ, ਨਵੇਂ ਆਏ ਹੋ, ਸੈਲਫ ਇੰਪਲਾਇਡ ਹੋ ਜਾਂ ਐਗਜ਼ਿਸਟਿੰਗ ਤੁਹਾਡੇ ਕੋਲ ਆਲਰੇਡੀ ਪ੍ਰਾਪਰਟੀ ਹੈਗੀ ਹੈ, ਤਾਂ ਵੀ ਸੰਪਰਕ ਕਰ ਸਕਦੇ ਹੈਗੇ ਹੋ। ਖਾਸ ਕਰਕੇ ਜਿਹੜੇ ਫਸਟ ਟਾਈਮ ਬਾਇਰ ਹੈਗੇ, ਉਹਨਾਂ ਨੇ ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਨੀ ਜਾਂ ਕਿਹੜੇ ਕਿਹੜੇ ਗਵਰਨਮੈਂਟ ਦੇ ਉਹਨਾਂ ਵਾਸਤੇ ਪ੍ਰੋਗਰਾਮਸ ਅਵੇਲੇਬਲ ਹੈਗੇ ਉਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਸੰਪਰਕ ਕਰ ਸਕਦੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਨੰਬਰ ਹੈ ਜੀ 647-294-5503 ਨਵਦੀਪ ਸਿੱਧੂ 6472945503 ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਧੰਨਵਾਦ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਅੱਛਾ, ਜਿਹੜਾ ਨਾ ਇੰਟਰਨੈਸ਼ਨਲ ਯੂਥ ਡੇ ਆ ਉਹ ਗਲਤੀ ਨਾਲ ਇੱਧਰ ਹੋ ਗਿਆ ਤੇ ਉਹ 12 ਅਗਸਤ ਨੂੰ ਹੀ ਆ। ਅੱਜ ਜਿਹੜੇ ਦਿਨ ਆ ਉਹਨਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਅੱਜ ਤਾਂ ਜਿਹੜਾ ਹੈਗਾ ਇੱਕ ਤਾਂ ਮਾਨਵਤਾ ਦਿਵਸ ਆਪਾਂ ਕਹਿ ਸਕਦੇ ਹਾਂ, ਹੈ ਨਾ, ਅਤੇ ਇੱਕ ਫੋਟੋਗ੍ਰਾਫੀ ਡੇ ਅਤੇ ਹੋਰ ਵੀ ਕਾਫੀ ਸਾਰੇ ਆ। ਇੱਕ ਜਿਹੜਾ ਹੈਗਾ ਨੈਸ਼ਨਲ ਪੋਟੈਟੋ ਡੇ ਵੀ ਹੈਗਾ, ਨੈਸ਼ਨਲ ਸੋਫਟ ਆਈਸਕ੍ਰੀਮ ਡੇ ਵੀ ਹੈਗਾ, ਕਿਉਂਕਿ ਗਰਮੀਆਂ ਦੇ ਦਿਨ ਹੈ ਸੋ ਆਈਸਕ੍ਰੀਮ ਠੰਡੀ ਠੰਡੀ ਖਾਣਾ ਹੈ ਨਾ। ਨੈਸ਼ਨਲ ਐਵੀਏਸ਼ਨ ਡੇ ਵੀ ਅੱਜ ਹੈਗਾ, ਸੋ ਅੱਜ ਇਹ ਵਾਲੇ ਦਿਨ ਹੈਗੇ ਅਤੇ ਹੋਰ ਵੀ ਕਾਫੀ ਦਿਨ ਆ ਜੀ। ਸੋ ਬਿਲਕੁਲ ਜੀ, ਆਪਾਂ ਫੋਟੋਗ੍ਰਾਫੀ ਦੀ ਗੱਲ ਕਰ ਰਹੇ ਹਾਂ। ਅੱਛਾ, ਅੱਜ ਨਾ ਇਹ ਕੰਮ ਆਪਾਂ ਜ਼ਰੂਰ ਕਰ ਸਕਦੇ ਹਾਂ ਕਿ ਜੇ ਚਲੋ ਉਹੀ ਹੈ, ਪਹਿਲਾਂ ਤਾਂ ਹੁੰਦਾ ਸੀ ਵੀ ਹਾਂ ਕੈਮਰਾ ਹੈਗਾ ਕਿ ਨਹੀਂ। ਅੱਛਾ, ਘੁੰਮਣ ਫਿਰਨ ਵੀ ਜਾਣਾ ਹੁੰਦਾ ਸੀ ਨਾ, ਫਿਰ ਕੈਮਰਾ ਲੱਭਦੇ ਸੀ ਜਾਂ ਸਪੈਸ਼ਲ ਤੌਰ 'ਤੇ ਖਰੀਦਿਆ ਜਾਂਦਾ ਸੀ ਵੀ ਭਾਈ ਕੈਮਰਾ ਰੱਖੋ ਜੇ ਕਿਤੇ ਘੁੰਮਣ ਫਿਰਨ ਜਾਣਾ, ਫਿਰ ਆਪਾਂ ਨੇ ਫੋਟੋਆਂ ਖਿੱਚਣੀਆਂ। ਪਰ ਹੁਣ ਤੁਹਾਡੇ ਕੋਲ ਫੋਨ ਹੈਗੇ, ਉਹਦੇ ਵਿੱਚ ਤੁਸੀਂ ਕਦੇ ਵੀ ਚਾਹੇ ਵੀਡੀਓ ਬਣਾਓ ਚਾਹੇ ਤੁਸੀਂ ਫੋਟੋ ਖਿੱਚੋ, ਹੈ ਨਾ। ਅੱਜ ਵੈਸੇ ਜ਼ਰੂਰ ਆਪਾਂ ਇੱਦਾਂ ਕਰ ਸਕਦੇ ਹਾਂ ਕਿ ਬਾਹਰ ਘੁੰਮੋ ਫਿਰੋ, ਆਪਣੀ ਕੋਈ ਫੋਟੋ ਖਿੱਚੋ ਸਪੈਸ਼ਲ ਤੌਰ ਦੇ ਉੱਪਰ, ਜਾਂ ਫਿਰ ਕੋਈ ਪੰਛੀਆਂ ਦੀਆਂ ਜਾਨਵਰਾਂ ਦੀਆਂ ਆਪਾਂ ਫੋਟੋ ਖਿੱਚ ਸਕਦੇ ਹਾਂ, ਕੋਈ ਕੁਦਰਤੀ ਨਜ਼ਾਰਿਆਂ ਦੀਆਂ ਖਿੱਚ ਸਕਦੇ ਹਾਂ, ਕਿਸੇ ਮਿਊਜ਼ੀਅਮ 'ਚ ਜਾ ਸਕਦੇ ਹਾਂ, ਹੈ ਨਾ, ਜਾਂ ਆਪਣੀ ਫੈਮਿਲੀ ਫੋਟੋ ਖਿੱਚ ਸਕਦੇ ਹਾਂ, ਬੜਾ ਕੁਛ ਕਰ ਸਕਦੇ ਹਾਂ। ਜਦੋਂ ਕੋਈ ਸਪੈਸ਼ਲ ਦਿਨ ਹੁੰਦਾ ਨਾ ਤਾਂ ਉਹ ਦਿਨ ਦੀ ਅਹਿਮੀਅਤ ਜਿਹੜੀ ਆ ਬੜੀ ਜ਼ਰੂਰੀ ਆ ਸਮਝਣੀ। ਸੋ ਇਸ ਕਰਕੇ ਕੋਈ ਵੀ ਅੱਜ ਤੁਸੀਂ ਕੱਲ੍ਹ ਨੂੰ ਦੱਸਿਓ ਮੈਨੂੰ ਕਿ ਸਪੈਸ਼ਲ ਤੁਸੀਂ ਅੱਜ ਕੀ ਕੀਤਾ, ਹੈ ਨਾ, ਆਪਣੀ ਫੋਟੋ ਖਿੱਚੀ ਜਾਂ ਕੁਦਰਤੀ ਨਜ਼ਾਰਿਆਂ ਦੀ ਫੋਟੋ ਖਿੱਚੀ, ਦਰੱਖਤਾਂ ਦੀ, ਪਸ਼ੂ ਪੰਛੀਆਂ ਦੀ, ਜਾਂ ਆਪਣੇ ਪੈਟਸ ਤੁਸੀਂ ਰੱਖੇ ਹੋਏ ਆ ਉਹਨਾਂ ਦੀ ਖਿੱਚੀ ਜਾਂ ਵੀਡੀਓ ਬਣਾਈ ਹੈ। ਸੋ ਜ਼ਰੂਰ ਮੈਨੂੰ ਕੱਲ੍ਹ ਨੂੰ ਦੱਸਿਓ ਵੀ ਤੁਸੀਂ ਸਪੈਸ਼ਲ ਤੌਰ 'ਤੇ ਕੁਛ ਕੀਤਾ ਕਿ ਨਹੀਂ ਕੀਤਾ। ਅਤੇ ਬਿਲਕੁਲ ਜੀ, ਅੱਛਾ ਗੀਤ ਵੀ ਸੁਣਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਈਗਲ ਟਰੱਕ ਸੇਲ ਦੇ ਬਿੱਲ ਸੇਖੋਂ ਜੀ ਦੀ ਗੱਲਬਾਤ ਕਰੀਏ। ਵਧੀਆ ਟਰੱਕ ਤੁਸੀਂ ਲੈਣਾ ਚਾਹੁੰਦੇ ਹੋ ਨਾ, ਤਾਂ ਤੁਸੀਂ ਈਗਲ ਟਰੱਕ ਸੇਲ ਦੇ ਬਿੱਲ ਸੇਖੋਂ ਭਾਜੀ ਨਾਲ ਗੱਲਬਾਤ ਕਰਨੀ ਹੈ।
4: ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ,
6: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋਂ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
7: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋਂ 416-819-6000।
0: ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਹੈਲੋ
8: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
8: ਠੀਕ ਠਾਕ ਜੀ, ਮੈਂ ਚੜ੍ਹਦੀ ਕਲਾ
0: ਜੀ।
8: ਹਾਂਜੀ, ਸਾਡੇ ਨਾ ਫੁੱਫੜ ਜੀ ਫੋਟੋਗ੍ਰਾਫਰ ਹੁੰਦੇ ਸੀ, ਉਹਨਾਂ ਦੀ ਬਦੌਲਤ ਜਿਹੜੀਆਂ ਸਾਡੇ ਕੋਲ ਪਿਕਚਰਾਂ ਬਹੁਤ ਓਲਡ, ਮੇਰੀ ਪੜਦਾਦੀ ਦੇ ਨਾਲ, ਦਾਦਾ ਇਹਦੇ ਨਾਲ ਫੋਟੋ ਹੈਗੀਆਂ।
0: ਅੱਛਾ,
8: ਉਹਨਾਂ ਜਦੋਂ ਆਉਣਾ ਮੈਂ ਕੈਮਰਾ ਨਾਲ ਲੈ ਕੇ ਆਉਣਾ ਤੇ ਫੋਟੋਆਂ ਖਿੱਚਣੀਆਂ, ਉਹਨਾਂ ਨੂੰ ਸ਼ੌਂਕ ਸੀ ਹੈ। ਬਹੁਤ ਪੁਰਾਣੀਆਂ ਪੁਰਾਣੀਆਂ ਨਿੱਕੇ ਹੁੰਦੇ ਸਾਡੀਆਂ ਫੋਟੋਆਂ ਹੈਗੀਆਂ।
0: ਹਾਂ ਦੇਖੋ, ਦੇਖਦੇ ਆ ਕਿੰਨੀ ਖੁਸ਼ੀ ਹੁੰਦੀ ਹੈ ਨਾ।
8: ਹਾਂਜੀ
0: ਹਾਂਜੀ ਹਾਂਜੀ, ਥੈਂਕ ਯੂ।
8: ਤੇ ਹੁਣ ਹੀ ਉਹ ਉੱਥੋਂ ਇਕਲੀ ਮੂਵ ਹੋ ਗਏ ਰਾਜਸਥਾਨ, ਤੇ ਅਜੇ ਵੀ ਉਹਨਾਂ ਦੇ ਨਿਆਣੇ ਉੱਥੇ ਹੈਗੇ, ਵਧੀਆ ਕਾਰੋਬਾਰ। ਉਹਨਾਂ ਕੋਲ ਅਜੇ ਸਾਡੇ ਨੈਗੇਟਿਵ ਹੈਗੇ ਪਏ, ਉਦੋਂ ਨੈਗੇਟਿਵ ਹੁੰਦੇ ਸੀ ਫੋਟੋਆਂ ਦੇ, ਹਨਾ।
0: ਹਾਂਜੀ,
8: ਤੇ ਮੈਂ ਹੁਣ ਕਿਹਾ ਉਹਨੂੰ, ਕਿਹਾ ਮੈਂ ਕਿਹਾ ਮੇਰੀਆਂ ਸਾਰੀਆਂ ਨਿੱਕੀਆਂ ਫੋਟੋਆਂ ਜਿਹੜੀਆਂ ਬਣਾ ਕੇ ਦਿਓ, ਮੈਂ ਫੇਰ ਮੈਂ ਤੁਹਾਡੇ ਕੋਲ ਲੈ ਕੇ ਜਾਊਂ।
0: ਜੀ ਜੀ ਬਿਲਕੁਲ।
8: ਹਾਂਜੀ, ਉੱਪਰੋਂ ਜੇ ਉਦੋਂ ਵੇਖ ਲਓ ਵੀ ਉਹ ਪੁਲਿਸ ਦੀ ਨੌਕਰੀ ਛੱਡ ਕੇ ਫੋਟੋਗ੍ਰਾਫਰ ਬਣੇ।
0: ਠੀਕ ਆ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਤੁਹਾਡੀ ਲਾਈਨ ਯੈਸ ਹੈਗੀ ਆ। ਹਾਂਜੀ ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਭਾਜੀ, ਕਿਸੀ ਹੈ ਮੈਂ ਜੀ? ਆਪ
0: ਜੀ ਜੀ ਬਹੁਤ ਅੱਛੇ ਆ ਸਰ, ਆਪ ਸੁਣਾਏ?
9: ਮੈਂ ਬਿਲਕੁਲ ਠੀਕ ਹੂੰ। ਤਸਵੀਰ ਕਾ ਜਹਾਂ ਤੱਕ ਜ਼ਿਕਰ ਹੈ, ਬਹੁਤ ਬੜੀ ਬਾਤ ਹੈ, ਇਸਕੋ ਰੱਖਣਾ ਚਾਹੀਏ। ਪੁਰਾਣੀ ਤਸਵੀਰੇ ਮਤ ਦੇਖੋ, ਮੈਂ ਹਮੇਸ਼ਾ ਬੋਲਤਾ ਹੂੰ, ਔਰ ਪੁਰਾਣੀ ਤਸਵੀਰੇ ਕੁਛ ਜ਼ਿੰਦਗੀ ਕਾ ਸਰਮਾਇਆ ਹੋਤੀ ਹੈ, ਉਨ੍ਹੇ ਯਾਦੇ ਵਾਬਸਤਾ ਹੋਤੀ ਹੈ। ਮੇਰੇ ਪਾਸ ਇੱਕ ਕਿਰਾਏਦਾਰ ਥੇ ਇੰਡੀਆ ਮੇਂ, ਉਨ੍ਹਾਂ ਕਾ ਨਾਮ ਥਾ ਐਲਨ ਦਾਸ ਗੁਪਤਾ ਸਾਹਿਬ। ਉਨ੍ਹਾਂ ਕਾ ਇੱਕ ਬੇਟਾ ਥਾ ਔਰ ਇੱਕ ਬੇਟੀ ਥੀ, ਔਰ ਵੋ ਕਿਰਾਏ ਸੇ ਥੇ ਤਕਰੀਬਨ 15-20 ਸਾਲ ਹਮਾਰੇ ਸਾਥ ਵਗੈਰਾ। ਤੋ ਹਰ ਤਕਰੀਬ ਪਾਰਟੀ ਮੇਂ ਤਸਵੀਰੇ ਵਗੈਰਾ ਲੇਤੇ ਥੇ, ਮੇਰੇ ਪਾਸ ਕੈਮਰਾ ਥਾ, ਪਾਪਾ ਕੇ ਪਾਸ ਵੀ ਪੁਲਿਸ ਮੇਂ ਥੇ, ਪਾਪਾ ਏਸੀਪੀ, ਇਸ ਲਈ بہرحال اس زمانے میں جیسا آپ نے کہا مشکل تھا کیمرہ ہر ایک کے پاس ہونا, کیونکہ اس کی ڈیولپمنٹ الگ ہوتی تھی, اس کی دھلوائی وغیرہ, ریلیں ہر جگہ نہیں ملتی تھی, اس میں آتی تھی 40, 20, 36 اینی وے. تو کچھ تقریباً 20 سال کے بعد وہ کلکتہ سے واپس آئے, ڈھونڈتے ہوئے ضعیف ہو گئے, بولے یہ گھر پہ کھٹکا مارو, کھٹکا مارے کیونکہ سائڈ کا پورشن توڑ کے ہم کمپلیکس بنا دیے تھے. تو بولے یہاں کوئی خلیل صاحب رہتے تھے, وہ ان کا بچہ رہے وہ, تو بولے ہاں وہ تو ہے دبئی میں رہتے ہو مگر وہ آئے ہوئے ہیں. بولیے بولے تو ملنا چاہتی ہوں میں, تو نوکرانی آ کے بولیے مجھے. بڑی زبردست گل ہے. تو جب میں آیا ملا تو میں بولا سوری میں آپ کو پہچانا نہیں, تو آپ مجھے نہیں پہچانتے, میں ان کی بہو ہوں اور ان کی ساس کے ساتھ آئی ہوں, ان کے جو فادر تھے ان کا بھی انتقال ہو گیا. دراصل آپ کے پاس میری ایک سسٹر ان لا ہے, چالی تھی میری, ان کا انتقال ہو گیا, ان کی تصویر ہے وہ دکھائیے.
0: جی جی.
9: میں بولا وہ تو میرے پاس البم میں ہے, لے کے آ کے دیا, دیکھے اتنا روئی ہیں وہ, اتنا روئی ہیں. بولی یہ میری فیملی میں نہیں ہے تصویر, مجھے آپ یہ دے دیں گے تو بڑا اپکار ہوگا. ارے ملا کیا بات کر رہے ماں جی, لے جائیے آپ کی بچی کی تصویر ہے, یہ تو ہم لوگ یہاں پارٹی تھی, برتھ ڈے وڈے تھی, فوٹو کھینچے. تو ایسے بھی ہوتے ہیں کبھی واقعات بھروں, اس کو ایک تصویر نہیں ملی تو وہ بہو کو لائے تھے. بہو ہمیشہ پوچھتی تھی کہ میری یہ جو وہ ہے ننند ہے مر گئی, وہ کیسی دکھتی تھی, کیسی تھی وہ فوٹو میں.
0: تصویریں ہیں یہ ہمیں پرانے جو انسیسٹر بھی ہیں, اب دیکھو ہمارے ان کو ہم نے دیکھا تو ہم دیکھ سکتے ہیں نا. تھینک یو سر.
9: بس میں یہی کہوں گا کہ میں بس یہی کہوں گا اس ساری بات کے اوپر کہ ایک ایک تصویر کو, ایک ایک نقش کو نگاہوں میں بسا لو, ورنہ جانے کل کون سی تصویر مٹا دی جائے. دوسری بھی بہت روئیں گے, ملیں گی نہیں آپ کو, قدر کرو ان چیزوں کی. ست سری اکال ساروں کو میری طرف سے جناب.
0: تھینک یو. نہیں گل صحیح ہے, ویسے جدو نا سارا کچھ صحیح ہے ادو نہیں اپنا پتا لگتا, جدو وہ ویکتی نہیں رہتا پھر لگتا. سو اس کر کے فوٹو ویسے ہونی چاہیے, ضرور کھچو فوٹو, رکھو انہوں سیو کر کے. ہوں پہلے دیکھو بلیک اینڈ وائٹ فوٹو ہوں سی ہے نا, جی چلو بھائی دس کے گئے نیگیٹو ہوں سی, انہوں تو ہور فوٹو بن جاتی سی. ہوں تو آپ چلو جانے ڈیجیٹل بنا فوٹو, ہوں تو نیگیٹو بھی نہیں ہوں. پہلے دیکھو فوٹو گرافر ہوں سی, انہوں نے جاب بھی ہوں سی تقریباً ہے نا. سو یہ سارا کچھ بڑا ضروری ہے, پر کئی بار آپ دیکھتے ہیں کہ جدو سارا کچھ صحیح چل رہا ہوں نا آپ دھیان نہیں دیں وہ چیزوں وال. تو لو جی میں نمبر ایک بار دے دوں آل ٹرک لیوب اینڈ واش کا, تو آل ٹرک لیوب اینڈ واش سے جاؤ ٹرکاں نوں واش کراؤ اندروں باہروں, این چمکا دیں گے. 24/7 سروس ہے انہوں کی, بڑے اسپیشل انہوں نے لائے ہوئے ہیں 905-452-99-55. تو جی تھی بہت ودیا اپنی لک بنا ہے نا, جدو فوٹو کھچاؤنی ہوں آپ فوٹوگرافر کو جانا ہوں سی تیار ویار ہو کے جانا. سو تسی کتے جانا, پی ایل پرائم لک سٹوڈیو جانا, اپنا این فیشیل کراؤ, تھریڈنگ کراؤ, ویکسنگ کراؤ ہے, پھر صاف ستھری فوٹو آن گیا تھوڑی, ہیئر ٹریٹمنٹ تسی کرونے تاں تسی پی ایل پرائم سٹوڈیو تے جانا. نمبر تسی نوٹ کر لو جی انہاں دا, 416-722-4215 416-722-4215 تے گل بات ہو سکتی ہے. ہاں جی سستری کال.
10: ہاں جی
0: سستری کال
10: بہن جی.
0: ہاں جی کی حال چال ہے؟
10: ٹھیک ہے جی, ودیا. جیڑی بارے گل کر رہے ہیں نا جی, بہت ودیا لگدی نے جی, فیملی پکچرز لائی ہوں گھر چ.
0: بالکل.
10: ہاں جی, بچے جدو چھوٹے ہوں وہ بھی لونی چاہیے نے, فیملی پکچرز بھی لونی چاہیے نے, انہوں نے لگتا وا.
0: بالکل. تھینک یو. ہوں آئی
10: تھنک نو جنریشن دے وچ یہ رجحان گھٹ گیا.
0: پر ہوں تا کیمرے ہاتھ وچ ہی ہے فون اپنے.
10: ہاں تو وہ پھر لائک جڑیاں فون دے وچ فوٹو ہوندی ہو تو تسی کدے کدے دیکھ سکدے ہو.
0: جی جی جی جی. تھینک یو جی.
10: تھینک یو. ایلبم لگیاں ہون گیا تسی بچیاں نوں وی دکھاؤ.
11: ٹوائلٹ ضرور ورتاں گے, اس لیے ہنے کال کرو, اسی وعدہ کرتے ہیں کہ تہاڈے گھر نوں آگ نہیں لگے گی. شاید
12: اپنے پریوار دی رکھیا کرو, صرف لائسنسڈ الیکٹریکل کانٹریکٹر ہی ورتو, اتے یقینی بناؤ کہ او ای ایس اے پرمٹ حاصل کرن. ہور جانن لئی hirelicense.ca تے جاؤ. الیکٹریکل سیفٹی اتھارٹی والوں اک سنیہا.
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-526-3535, 416-524-3535, ਵਿਦੇਸ਼ ਆਪਰਾ ਫਰੋਮ ਪਲੈਨਟ ਇੰਸ਼ੋਰੈਂਸ। ਜ਼ਿੰਦਗੀ ਇੱਕ ਪਲ ਦੇ ਵਿੱਚ ਬਦਲ ਸਕਦੀ ਹੈ, ਭਾਵੇਂ ਇਹ ਕੋਈ ਬਿਮਾਰੀ ਹੋਵੇ ਜਾਂ ਸੱਟ। ਇਹ ਯਕੀਨ ਬਣਾਉਣਾ ਕਿ ਤੁਹਾਡਾ ਪਰਿਵਾਰ ਸੁਰੱਖਿਅਤ ਹੈ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਪਲੈਨਟ ਇੰਸ਼ੋਰੈਂਸ ਵੱਲੋਂ ਆਪਣੀ ਡਿਸੇਬਿਲਿਟੀ ਤੇ ਕ੍ਰਿਟੀਕਲ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਇਹ ਜ਼ਿੰਮੇਵਾਰੀ ਨੂੰ ਪੂਰਾ ਕਰ ਸਕਦੇ ਹੋ। ਆਪਣੇ ਤੇ ਆਪਣੇ ਪਰਿਵਾਰਾਂ ਦਾ ਫਾਈਨੈਂਸ਼ੀਅਲ ਫਿਊਚਰ ਸਿਕਿਉਰ ਕਰਨ ਲਈ ਤੁਸੀਂ ਮੈਨੂੰ ਕਾਲ ਕਰਨਾ। ਮੇਰਾ ਨੰਬਰ ਹੈ 416-526-3535, 416-524-3535, ਵਿਦੇਸ਼ ਹਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
1: A1 cakes and pastries 1997 to thodi seva karda aa reha hai. Cakes, pastries, mithaiyan, samose te party decoration bhi le sakde ho. Nakal karke cakes ate pastries bechan walyan to bacho te Jaspal Nagra nu phone karo. A1 cakes and pastries 1997 to thodi seva karda aa reha hai.

0: health insurance specialist from Top Choice Insurance Agency.
1: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
2: Punjabi Versa!

ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਆ? ਸਾਰੇ ਪਰਿਵਾਰ ਸੁੱਖ ਸਾਂਦ ਆ? ਚੜ੍ਹਦੀ ਕਲਾ 'ਚ ਤੁਹਾਡੇ ਸਾਰਿਆਂ ਵਾਸਤੇ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ, ਇਹ ਸਾਰਿਆਂ ਨੂੰ, ਔਰ ਜਿੱਥੇ ਜਿੱਥੇ ਵੀ ਇਸ ਅਜ਼ੀਜ਼ ਦੀ, ਇਸ ਤੁਹਾਡੇ ਭਾਈ ਦੀ ਆਵਾਜ਼ ਤੁਸੀਂ ਸੁਣ ਰਹੇ ਹੋ, ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਛਾਵਾਂ। ਔਰ ਤੁਹਾਡੇ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦਾ ਹੋਇਆ ਕਿ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਔਰ ਇੱਕ ਅਰਦਾਸ ਜਿਹੜੀ ਕਿ ਤੁਹਾਡੇ ਸਾਰਿਆਂ ਵਾਸਤੇ ਸੁਬਹਾ ਸੁਬਹਾ ਸਵੇਰੇ ਸਵੇਰੇ, ਸਾਡੇ ਵਾਸਤੇ ਤਾਂ ਸਵੇਰ ਹੀ ਹੈ, 11 ਵੱਜ ਗਏ, ਪਰ ਜਿਹਨਾਂ ਨੇ 7 ਵਜੇ ਤੋਂ 6 ਵਜੇ ਤੋਂ ਕੰਮ ਸਟਾਰਟ ਕੀਤੇ ਹੈ ਉਹਨਾਂ ਵਾਸਤੇ ਤਾਂ ਦੁਪਹਿਰ ਹੋਣ ਵਾਲੀ ਹੈ ਨਾ, ਪਰ ਸਾਡੇ ਵਾਸਤੇ ਤਾਂ ਮੋਰਨਿੰਗ ਆ ਬਈ। ਗੁੱਡ ਮੋਰਨਿੰਗ, ਔਰ ਤੁਹਾਡੇ ਸਾਰਿਆਂ ਵਾਸਤੇ ਗੁੱਡ ਵਿਸ਼ਿਜ਼ ਕਰਦਾ ਹੋਇਆ ਪ੍ਰੋਗਰਾਮ ਪੰਜਾਬੀ ਵਿਰਸਾ ਲੈ ਕੇ ਤੁਹਾਡਾ ਹੋਸਟ, ਤੁਹਾਡਾ ਅਜ਼ੀਜ਼, ਤੁਹਾਡਾ ਭਾਈ, ਤੁਹਾਡਾ ਜੋ ਮਰਜ਼ੀ ਪਿਆਰ ਦੇ ਨਾਂ ਆ, ਔਰ ਤੁਹਾਡੇ ਵਾਸਤੇ ਹਾਜ਼ਰ ਹੈ।

0: ਇਸ ਕਿੰਨੇ ਸਾਲਾਂ ਤੋਂ ਇਹ ਮਿਊਜ਼ਿਕ ਦੀਆਂ ਤਰੰਗਾਂ, ਮਿਊਜ਼ਿਕ ਦੀ ਇਹ ਜਿਹੜੀ ਹੈ ਖੂਬਸੂਰਤ ਜਿਹੜੀ ਵਨਗੀ ਹੈ ਤੁਹਾਡੇ ਵਾਸਤੇ ਅਸੀਂ ਸਵੇਰੇ ਸਵੇਰੇ ਪੇਸ਼ ਕਰਦੇ ਹੁੰਦੇ ਹਾਂ, ਔਰ ਫਿਰ ਇਸ ਤੋਂ ਬਾਅਦ ਗੀਤ ਔਰ ਸੰਗੀਤ ਦੀਆਂ ਜਿਹੜੀਆਂ ਮਹਿਫਲਾਂ ਹਨ ਉਹ ਪੰਜਾਬੀ ਵਿਰਸਾ ਰੇਡੀ ਦੇ ਵਿੱਚ ਲੱਗਣਗੀਆਂ। ਔਰ ਅੱਜ ਗੈਸਟ ਵੀ ਆਉਣੇ ਸੀ ਸਟੂਡੀਓ 'ਚ, ਮੈਨੂੰ ਹਲੇ ਪਤਾ ਨਹੀਂ ਉਹਨਾਂ ਨੇ ਆਉਣਾ ਤਾਂ ਨਹੀਂ ਆਉਣਾ, ਮੈਨੂੰ ਕੋਈ ਕਨਫਰਮੇਸ਼ਨ ਨਹੀਂ ਉਹਨਾਂ ਦੀ ਆਈ, ਮਨਜੀਤ ਬੇਦੀ ਸਾਹਿਬ ਦੀ, ਔਰ ਜੋ ਵੀ ਆਉਣਗੇ ਅਸੀਂ ਉਹਨਾਂ ਨੂੰ ਵੈਲਕਮ ਵੀ ਕਰਾਂਗੇ। ਪਰ ਇਸ ਦੇ ਨਾਲ ਨਾਲ ਹੀ ਅੱਜ ਸਵੇਰੇ ਸਵੇਰੇ ਕਿਹੜਾ ਇੱਦਾਂ ਦਾ ਗੀਤ ਤੁਹਾਡੇ ਵਾਸਤੇ ਸਵੇਰੇ ਸਵੇਰੇ ਪੇਸ਼ ਕੀਤਾ ਜਾਵੇ? ਦੇਖੋ, ਕੱਲ੍ਹ ਨਾ ਮੈਂ ਤੁਹਾਨੂੰ ਬੜਾ ਇੱਕ ਮੈਸੇਜ ਦਿੱਤਾ ਸੀ ਆਪਣੇ ਸੁਣਨ ਵਾਲਿਆਂ ਨੂੰ, ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਜੀ ਹੋ। ਹੰਸ ਰਾਜ ਹੰਸ ਦੀ ਕੱਲ੍ਹ ਗੱਲ ਚੱਲ ਰਹੀ ਸੀ, ਨੰਬਰਸ ਆਫ ਕਾਲਸ ਜਿਹੜੀਆਂ 12 ਤੋਂ ਬਾਅਦ ਮੈਨੂੰ ਆਈਆਂ, ਔਰ ਕੱਲ੍ਹ ਟਿਕਟਾਂ ਵੀ ਮੂਵ ਹੋਈਆਂ। ਠੀਕ ਆ, ਤੁਹਾਨੂੰ ਪਤਾ ਝੂਠ ਝਾੜ ਵਾਲਾ ਕੰਮ ਮੇਰੇ ਕੋਲ ਹੈ ਨਹੀਂ ਜ਼ਿਆਦਾ, ਅਤੇ ਆਪਾਂ ਗੱਲਾਂ ਸਿੱਧੀਆਂ ਹੀ ਕਰੀਦੀਆਂ। ਕੱਲ੍ਹ ਮੈਂ ਜ਼ਿਕਰ ਕੀਤਾ, ਮੈਨੂੰ ਦੋ ਸਿੰਘਾਂ ਦੀਆਂ ਕਾਲਸ ਆਈਆਂ, ਕਹਿੰਦੇ ਹਰਜੀਤ ਜੀ ਜੋ ਹੰਸ ਰਾਜ ਹੰਸ ਨੇ 1984 ਦੇ ਜੋ ਗੀਤ ਗਾਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ, ਉਸ ਨੂੰ ਅਸੀਂ ਸਲਾਮ ਕਰਦੇ ਹਾਂ ਔਰ ਉਸ ਦਾ ਅਸੀਂ ਥੈਂਕ ਯੂ ਫੀ ਅੱਜ ਕਰ ਰਹੇ ਹਾਂ, ਅਤੇ ਉਹਨਾਂ ਨੇ ਟਿਕਟਾਂ ਲੈ ਕੇ ਨਾਲ ਮੈਨੂੰ ਟਿਕਟਾਂ ਦੀ ਕਾਪੀ ਵੀ ਭੇਜ ਦਿੱਤੀ। ਕਹਿੰਦੇ ਹਰਜੀਤ ਜੀ ਆਹ ਦੇਖੋ, ਅਸੀਂ ਦੋ ਜਣਿਆਂ ਨੇ ਟਿਕਟਾਂ, ਦੋ ਪਰਿਵਾਰਾਂ ਨੇ ਟਿਕਟਾਂ ਲਈਆਂ, ਚਾਰ ਚਾਰ ਟਿਕਟਾਂ, ਹੋਰ ਵੀ ਟਿਕਟਾਂ ਗੱਲ ਮੂਵ ਹੋਈਆਂ। ਮੈਨੂੰ ਉਸ ਕਲਾਕਾਰ ਦੀ ਸਪੋਰਟ ਕਰੋ ਜਿਹੜੇ ਕਲਾਕਾਰਾਂ ਨੇ ਆਪਣੀ ਕੌਮ ਵਾਸਤੇ, ਆਪਣੇ ਕਲਚਰ ਵਾਸਤੇ, ਪੰਜਾਬੀ ਮਾਂ ਬੋਲੀ ਵਾਸਤੇ ਕੁਛ ਨਾ ਕੁਛ ਕੀਤਾ ਹੈ। ਹੈ ਸਾਰਿਆਂ ਦਾ ਬਿਜ਼ਨਸ ਹੀ ਹੈ, ਭਾਵੇਂ ਕੋਈ ਕਲਾਕਾਰ ਮੂਵੀ ਬਣਾ ਰਿਹਾ, ਭਾਵੇਂ ਕੋਈ ਕਲਾਕਾਰ ਗੀਤ ਗਾ ਰਿਹਾ, ਭਾਵੇਂ ਕੋਈ ਹਾਸੇ ਮਜ਼ਾਕ ਦੇ ਵਿੱਚ ਆਪਣਾ ਬਿਜ਼ਨਸ ਕਰ ਰਿਹਾ, ਕੋਈ ਕਵਾਲੀਆਂ ਕਰ ਰਿਹਾ, ਹਰ ਇੱਕ ਦਾ ਇੱਕ ਨਾ ਇੱਕ ਬਿਜ਼ਨਸ ਹੈ। ਪਰ ਦੂਸਰੇ ਪਾਸੇ ਇਹ ਚੀਜ਼ ਸਾਬਤ ਹੋ ਜਾਂਦੀ ਹੈ ਜੇ ਕੋਈ ਗਾਉਣ ਵਾਲੇ ਚੰਗੇ ਹੈ। ਤੁਸੀਂ ਬਿਲੀਵ ਕਰ ਰਹੇ ਹੋ ਕੁਲਦੀਪ ਮਾਨਕ ਸਾਹਿਬ ਨੂੰ ਦੁਨੀਆਂ ਵਿੱਚੋਂ ਦੱਸੋ ਕਿਹੜਾ ਬੰਦਾ ਨਹੀਂ ਜਾਣਦਾ ਜਿਹਨੇ ਪੰਜਾਬ ਦੇ ਵਿੱਚ ਜਨਮ ਲਿਆ। ਸੁਰਿੰਦਰ ਛਿੰਦਾ ਸਾਹਿਬ ਨੂੰ ਕੌਣ ਨਹੀਂ ਜਾਣਦਾ, ਪਰ ਉਹਨਾਂ ਦੇ ਮੁੰਡੇ ਅੱਗੋਂ ਓਨਾ ਨਾਮ ਨਹੀਂ ਕਮਾ ਸਕੇ ਜਿੰਨਾ ਉਹਨਾਂ ਦੇ ਪਿਓ ਨੇ ਨਾਮ ਕਮਾਇਆ। ਅਸੀਂ ਮਾਨਕ ਸਾਹਿਬ ਨੂੰ ਯਾਦ ਕਰਦੇ ਹਾਂ, ਉਹਨਾਂ ਦਾ ਬੇਟਾ ਥੋੜ੍ਹਾ ਜਿਹਾ ਹੈਲਥ ਵਾਈਜ਼ ਵੀ ਠੀਕ ਨਹੀਂ ਸੀ ਪਹਿਲੇ, ਮੈਨੂੰ ਹੁਣ ਤਾਂ ਪਤਾ ਨਹੀਂ, ਪਰ ਗੱਲ ਇਹ ਹੈ ਕਿ ਜੇ ਮਾਨਕ ਸਾਹਿਬ ਨੇ ਅੱਛਾ ਗਾਇਆ ਸੀ ਤਦ ਹੀ ਪਿੰਡਾਂ ਵਿੱਚ ਅਖਾੜੇ ਉਹਨਾਂ ਦੇ ਲੱਗਦੇ ਸੀ, ਇੱਕ ਦਿਨ 'ਚ ਦੋ ਦੋ ਤਿੰਨ ਤਿੰਨ ਅਖਾੜੇ ਲਾਉਂਦੇ ਸੀ ਮਾਨਕ ਸਾਹਿਬ। ਅਤੇ ਹੰਸ ਰਾਜ ਹੰਸ ਸਾਹਿਬ ਨੇ ਗੀਤ ਗਾਇਆ ਸੀ ਬਾਜਾਂ ਵਾਲਾ ਸਰਦੂਲ ਸਿਕੰਦਰ ਸਾਹਿਬ ਦੇ ਨਾਲ, ਐਸਾ ਉਹ ਗੀਤ ਗਾਇਆ ਕਿ ਹਰ ਘਰ ਦੇ ਵਿੱਚ, ਹਰ ਟਰੱਕ ਦੇ ਵਿੱਚ, ਹਰ ਗੱਡੀ ਦੇ ਵਿੱਚ ਉਸ ਵੇਲੇ ਉਹ ਗੀਤ ਵੱਜਦਾ ਸੀ। ਅਤੇ ਜੇ ਉਹ ਪੁਰਾਣੇ ਆਰਟਿਸਟ ਹੰਸ ਰਾਜ ਹੰਸ ਕਿੰਗ ਕਹਿੰਦੇ ਆ ਗਾਉਣ ਵਾਲੇ, ਉਹਨਾਂ ਨੂੰ ਜਿਹੜੇ ਮੁੰਡੇ ਨਵੇਂ ਆਏ ਆ ਨਾ ਗਾਉਣ ਵਾਲੇ, ਉਹ ਕਹਿੰਦੇ ਗਾਉਣ ਵਾਲੇ ਉਹ ਰਾਜਾ ਆ, ਬੰਦਾ ਰਾਜਾ ਹੰਸ ਰਾਜ ਹੰਸ। ਔਰ ਤੁਸੀਂ ਸਾਰਿਆਂ ਨੇ ਕੱਲ੍ਹ ਟਿਕਟਾਂ ਲਈਆਂ, ਬਹੁਤਿਆਂ ਨੇ, ਮੈਨੂੰ ਕਿਉਂਕਿ ਟਿਕਟ ਮਾਸਟਰ ਰਿਪੋਰਟ ਐਵਰੀ ਡੇ ਆ ਜਾਂਦੀ ਹੈ, ਤੁਹਾਡਾ ਥੈਂਕ ਯੂ ਕਰ ਰਿਹਾ ਮੈਂ। ਪਰ ਜਿਨ੍ਹਾਂ ਨੇ ਟਿਕਟਾਂ ਹਾਲੇ ਤੱਕ ਵੀ ਨਹੀਂ ਲਈਆਂ ਉਹ ਟਿਕਟਾਂ ਜ਼ਰੂਰ ਲੈ ਲਓ। ਮੈਂ ਚਾਹੁੰਦਾ ਕਿ ਆਪਾਂ ਹੰਸ ਭਾਅ ਜੀ ਨੂੰ ਉੱਥੇ ਪੂਰੇ ਪਿਆਰ ਦੇ ਨਾਲ, ਉਹਨਾਂ ਦੀ ਪੂਰੀ ਇੱਜ਼ਤ ਫਸਾਈ 'ਚ ਪੂਰਾ ਵਾਧਾ ਕਰੀਏ, ਔਰ ਉਹ ਜਦੋਂ ਵੀ ਇੱਥੇ ਆਉਣ ਅਤੇ ਉਹ ਕਹਿਣ ਵੀ ਆ ਕੇ ਹਰਜੀਤ ਸਿਆ ਬੱਲੇ ਬੱਲੇ ਕਰਾਤੀ ਹੈ, ਅਤੇ ਟੋਰਾਂਟੋ ਵਾਲਿਆਂ ਦਾ ਥੈਂਕ ਯੂ ਵੀ ਕਰਨ, ਸਟੂਡੀਓ ਵਿੱਚ ਵੀ ਆਉਣਗੇ। ਔਰ ਕੱਲ੍ਹ ਮੇਰੇ ਵੱਡੇ ਵੀਰਾ ਜੀ ਸਤਿੰਦਰਪਾਲ ਭਾਅ ਜੀ ਉਹਨਾਂ ਨੇ ਵੀ ਸ਼ਾਮ ਨੂੰ ਤੁਹਾਨੂੰ ਕਮਿਊਨਿਟੀ ਨੂੰ ਮੈਸੇਜ ਦਿੱਤਾ ਹੈ ਹੰਸ ਰਾਜ ਹੰਸ ਦੇ ਸ਼ੋਅ ਬਾਰੇ, ਜਿੱਥੇ ਮੈਂ ਉਹਨਾਂ ਦਾ ਵੀ ਥੈਂਕ ਯੂ ਕਰ ਰਿਹਾ। ਹੋਰ ਵੀ ਮੇਰੇ ਵੀਰ ਆ ਜਿਹੜੇ ਕਿ ਰੇਡੀਓ ਮਾਧਿਅਮ ਤੋਂ ਆ, ਉਹ ਵੀ ਇਹਨਾਂ ਦੀ ਐਡਵਰਟਾਈਜ਼ਮੈਂਟ ਕਰ ਰਹੇ ਆ। ਪਰ ਅਸੀਂ ਇਸ ਚੀਜ਼ ਦੇ ਵਿੱਚ ਆ ਸਿਰਫ ਕਿ 1300 ਸੀਟ ਆ, ਪਰ ਸਾਨੂੰ ਇੰਨੀ ਦੇਰ ਤੱਕ ਭਰਨੀ ਚਾਹੀਦੀ ਸੀ ਸੀਟ, ਹਾਲੇ ਤੱਕ ਭਰੀ ਨਹੀਂ ਸਾਡੀ ਸੀਟ 1300 ਸੀਟ। ਅਤੇ ਇਸ ਕਰਕੇ ਮੈਂ ਤੁਹਾਨੂੰ ਰੋਜ਼ ਮੈਸੇਜ ਦੇਣਾ ਕਿ ਜਿੰਨੀਆਂ ਵੀ ਸਾਡੀਆਂ ਫੈਮਿਲੀ ਸੁਣ ਰਹੀਆਂ, $50 ਦਾ ਟਿਕਟ ਸਟਾਰਟ ਆ, ਸਿਰਫ ਟਿਕਟ ਜਿਹੜੀ ਆ ਬੇਸਿਕ ਜਿਹੜੀ ਟਿਕਟ ਸਟਾਰਟਿੰਗ ਪ੍ਰਾਈਜ਼ $50 ਦੀ ਹੈ। ਅਤੇ ticketmaster.ca ਤੇ ਜਾਓ, ਚੰਗੇ ਸੁਣਨ ਵਾਲਿਆਂ ਦਾ ਸਾਥ ਦਿਆ ਕਰੋ, ਮੈਂ ਤੁਹਾਨੂੰ ਆਲਵੇਜ਼ ਕਹਿੰਦਾ। ਹਾਂ, ਜਿਹੜੇ ਤੁਸੀਂ ਪਰਿਵਾਰ ਹੈਗੇ ਬੈਠ ਕੇ, ਕਈ ਵਾਰੀ ਆਪਾਂ ਇਸ ਤਰ੍ਹਾਂ ਦੇ ਆਰਟਿਸਟ ਹੁੰਦੇ ਜਿਹਨੂੰ ਆਪਾਂ ਸੁਣ ਵੀ ਨਹੀਂ ਸਕਦੇ, ਉਹਨਾਂ ਦੇ ਗੀਤ ਇੱਦਾਂ ਦੇ ਹੁੰਦੇ ਆ, ਟੀਵੀ ਦੇ ਵੀ ਆਉਂਦੇ ਆ, ਕਈ ਵਾਰੀ ਵਿੱਚੋਂ ਪਿਓ ਉੱਠ ਕੇ ਚਲ ਜਾਂਦਾ ਜਾਂ ਮਾਂ ਉੱਠ ਕੇ ਚਲ ਜਾਂਦੀ ਹੈ, ਕਿ ਇਸ ਤਰ੍ਹਾਂ ਦੀਆਂ ਡਰੈਸਿਸ ਜਿਹੜੀਆਂ ਉੱਥੇ ਸ਼ੋਅ ਕੀਤੀਆਂ ਜਾਂਦੀਆਂ, ਨੰਗੇਜਪਨ ਨੂੰ ਸ਼ੋਅ ਕੀਤਾ ਜਾਂਦਾ ਉੱਥੇ। ਪਰ ਇਸ ਤਰ੍ਹਾਂ ਦੇ ਜਿਹੜੇ ਸ਼ੋਅ ਹੁੰਦੇ ਆ, ਉਹ ਸ਼ੋਅ ਤੁਸੀਂ ਆ ਕੇ ਇੰਜੋਏ ਕਰੋ ਆਪਣੇ ਪਰਿਵਾਰ ਦੇ ਨਾਲ। ਔਰ ਫਿਰ ਉੱਥੇ ਇਸ ਵਾਰੀ ਕਵਾਲੀਆਂ ਬੜੀਆਂ ਹੋਣਗੀਆਂ, ਮੈਂ ਹੰਸ ਭਾਜੀ ਨਾਲ ਗੱਲ ਕੀਤੀ, ਕਹਿੰਦੇ ਹਰਜੀਤ ਜੀ ਮੈਂ ਨਿਹਾਲ ਕਰ ਦੂੰਗਾ, ਨਿਹਾਲ ਇਸ ਵਾਰੀ, ਕਿਉਂਕਿ ਕਹਿੰਦੇ ਮੇਰਾ ਵੀ ਦਿਲ ਬੜਾ ਹੋਇਆ ਪਿਆ ਹੁਣ ਗਾਉਣ 'ਤੇ, ਮੇਰਾ ਦਿਲ ਕਰ ਪਿਆ ਦੁਬਾਰਾ, ਅਤੇ ਕਹਿੰਦੇ ਮੈਂ ਬਸ ਪੂਰੀਆਂ ਛੈਬਰਾਂ ਲਾ ਦੇਣੀਆਂ ਗਾ ਗਾ ਕੇ। ਅਤੇ ਟਿਕਟਾਂ ticketmaster.ca ਤੋਂ ਆਪਣੀਆਂ ਰਾਖੀਆਂ ਕਰ ਲਓ, ਅਤੇ ਇੱਕ ਗੀਤ ਤੁਹਾਡੇ ਵਾਸਤੇ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਕਿਹੜਾ ਲਾਇਆ ਜਾਵੇ? ਕੋਈ ਤੁਹਾਡੀ ਪਸੰਦ ਹੋਵੇ ਗੀਤ ਦੀ ਤੇ ਮੈਨੂੰ ਦੱਸ ਦਿਓ, ਕਿਉਂਕਿ ਮੈਂ ਚਾਹੁੰਦਾ ਕਿ ਤੁਹਾਡਾ ਕੋਈ ਵਧੀਆ ਜਿਹਾ ਗੀਤ ਸਵੇਰੇ ਸਵੇਰੇ, ਕਿਉਂਕਿ ਮੌਸਮ ਬਾਹਰ ਦਾ ਬਹੁਤ ਹੀ ਜ਼ਿਆਦਾ ਸੁਹਾਵਣਾ ਜਿਹਾ ਮੌਸਮ ਬਣਿਆ, ਬਹੁਤ ਹੀ ਜ਼ਿਆਦਾ ਰੋਮੈਂਟਿਕ ਜਿਹਾ ਮੌਸਮ ਬਣਿਆ ਬਾਹਰ ਦਾ, ਇਹੋ ਜਿਹੇ ਮੌਸਮ ਵਿੱਚ ਕਿਹੜਾ ਗੀਤ ਤੁਹਾਨੂੰ ਚੰਗਾ ਲੱਗਦਾ? ਕਿਹੜਾ ਗੀਤ ਸੁਣ ਕੇ ਤੁਹਾਡੇ ਦਿਲ ਨੂੰ ਸਕੂਨ, ਤੁਹਾਡੇ ਮਨ ਨੂੰ ਆਰਾਮ, ਤੁਹਾਡੇ ਦਿਮਾਗ ਨੂੰ ਰਿਲੈਕਸੇਸ਼ਨ ਜਿਹੜੀ ਮਿਲ ਜਾਏਗੀ? ਹੈ ਕੋਈ ਤੁਹਾਡੇ ਦਿਮਾਗ 'ਚ ਇੱਦਾਂ ਦਾ ਗੀਤ? ਕੋਈ 905-673-3337 905-673-3337 ਨੰਬਰ ਤੁਸੀਂ ਨੋਟ ਕਰ ਲਿਆ ਹੋਣਾ, ਇੱਕ ਵਾਰੀ ਫਿਰ ਦੁਬਾਰਾ ਦੱਸ ਦੇਣਾ ਨੰਬਰ। ਚਲੋ ਰੋਜ਼ ਹੀ ਸੇਮ ਹੀ ਹੁੰਦੇ ਆ ਸਟੂਡੀਓ ਦੇ, ਪਰ ਇਹ ਹੁੰਦਾ ਚਲੋ ਦੱਸਣਾ ਸਾਡਾ ਫਰਜ਼ ਆ। ਜਿਵੇਂ ਆਪਾਂ ਪ੍ਰਸ਼ਾਦਾ ਪਾਣੀ ਰੋਟੀ ਰੋਜ਼ ਖਾਂਦੇ ਹਾਂ, ਪਾਣੀ ਰੋਜ਼ ਪੀਂਦੇ ਹਾਂ, ਚਾਹ ਕਾਫੀ ਟਮਾਟਰ ਰੋਜ਼ ਲੈਂਦੇ ਹਾਂ, ਉਹ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ, ਪਰ ਇਸੇ ਤਰ੍ਹਾਂ ਹੀ ਸਟੂਡੀਓ ਦੇ ਨੰਬਰ ਵੀ ਹਰ ਰੋਜ਼ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ। 905-673-3337 905-673-3337 ਨਾਲੇ ਬਵੇੜ ਤੇ ਔਰ ਜਿਹੜਾ 410 ਦਾ ਏਰੀਆ ਹੈ ਉੱਥੇ, ਆਈ ਹੈਵ ਨੋ ਆਈਡੀਆ ਕਿ ਉੱਥੇ ਹੋਇਆ, ਪਲੀਜ਼ ਉਹ ਆਪਣੇ ਰਸਤੇ ਅਵੋਇਡ ਕਰ ਲਓ, ਕਿਉਂਕਿ ਮੇਰਾ ਰਸਤਾ ਵੀ ਉਹੀ ਹੁੰਦਾ ਸਵੇਰੇ ਆਉਣ ਦਾ। 410 ਐਂਡ ਬਵੇੜ ਦਾ ਏਰੀਆ ਜਿੱਥੇ ਕਿ ਉਹ 20 ਕਾਮਨ ਮਾਲ ਹੈ, ਉਹ ਬਿਲਕੁਲ ਬੰਦ ਕੀਤਾ ਹੋਇਆ ਹੈ ਰਸਤਾ, ਉਹਨਾਂ ਨੇ ਕਾਫੀ ਪੁਲਿਸ ਦੀਆਂ ਗੱਡੀਆਂ ਉੱਥੇ ਖੜੀਆਂ, ਸੜਕ ਬਿਲਕੁਲ ਬੰਦ ਹੈ। ਜੇ ਤੁਸੀਂ ਉਸ ਸਾਈਡ ਵੱਲ ਜਾ ਰਹੇ ਹੋ ਤੇ ਪਲੀਜ਼ ਉਸ ਜਿਹੜੇ ਰਸਤੇ ਨੂੰ ਅਵੋਇਡ ਕਰੋ, ਥੋੜੇ ਜਿਹਾ ਮੈਂ ਵੀ ਸਟੂਡੀਓ 'ਚ ਲੇਟ ਹੀ ਪਹੁੰਚੇ ਇਸੇ ਕਰਕੇ। ਲਓ ਜੀ, ਹਰਕਮਲ ਸਿੰਘ ਜੀ ਪੱਡਾ ਸਾਹਿਬ ਵੀ ਸਾਡੇ ਸਟੂਡੀਓ ਵਿੱਚ ਹੈ, ਪੱਡਾ ਸਾਹਿਬ ਦੇ ਸਪੁੱਤਰ ਆ, ਪੱਡਾ ਸਾਹਿਬ ਦੇ ਪੁੱਤਰ ਜੀ ਹੈ, ਉਹਨਾਂ ਨਾਲ ਵੀ ਫਤਿਹ ਸਾਂਝੀ ਕਰਾਂਗੇ। ਪੱਡਾ ਸਾਹਿਬ ਕੀ ਹਾਲ ਚਾਲ ਆ? ਲਾਈਨ ਖਰਾਬ ਹੋਈ ਆ ਬੈਲ ਦੀ, ਜਿਹੜੀ ਅੱਜ ਨਾ ਲਾਈਨ ਮੇਰਾ ਖਿਆਲ ਚੱਲ ਨਹੀਂ ਰਹੀ ਤੇ ਇਸ ਕਰਕੇ ਲਾਈਨਾਂ ਨਹੀਂ, ਹਾਂ ਦੇਖਿਆ ਲਾਈਨਾਂ ਖਰਾਬ ਆ। ਮੈਂ ਕਿਹਾ ਨਹੀਂ ਤਾਂ ਲਾਈਨ ਕੋਈ ਨੀ, ਕਿਉਂ ਨੀ ਆਈ? ਫੋਨ
1: ਠੰਡਾ ਗੱਲ ਪਿਆ ਹੈਗਾ,
0: ਕੰਮ ਠੰਡਾ ਤਾਂ ਆਪਾਂ ਪੰਜਾਬੀ ਵਿਰਸਾ ਪੈ ਨਹੀਂ ਦਿੰਦੇ, ਪਰ ਇੱਕ ਵਾਰੀ ਤੁਸੀਂ ਕਰਕੇ ਦੇਖੋ ਇਹ ਕਾਲ। ਦੇਖਾਂ ਮੈਂ ਲਾਈਨ ਤੇ ਕਾਲ ਜਾ ਰਹੀ ਨਹੀਂ, ਸਵੇਰੇ ਤਾਂ ਲਾਈਨਾਂ ਖਰਾਬ ਸੀ, ਸਵੇਰੇ ਨਹੀਂ ਚੱਲ ਰਿਹਾ ਸੀ ਫੋਨ ਦੇ। ਔਰ ਦੱਸਿਓ ਮਾੜਾ ਜਿਹਾ, ਇੱਕ ਕਾਲ ਹੀ ਕਰਕੇ ਦੇਖੋ, ਜੇ ਜਾਂਦੀ ਹੈ ਗੋ ਥਰੂ ਹੁੰਦੀ ਹੈ ਤਾਂ ਨਹੀਂ ਹੁੰਦੀ ਤੇ ਮੈਨੂੰ ਪਤਾ ਲੱਗ ਜਾਣਾ। ਔਰ ਹਰਕਮਲ ਸਿੰਘ ਪੱਡਾ ਸਾਹਿਬ ਦਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਸੁਰਜੀਤ ਸਿੰਘ ਪੱਡਾ ਸਾਹਿਬ ਦੇ ਸਪੁੱਤਰ ਜੀ ਹੈ, ਇਹਨਾਂ ਨਾਲ ਗੱਲਬਾਤ ਕੀਤੀ ਜਾਏਗੀ। ਉਸ ਤੋਂ ਪਹਿਲਾਂ ਮੈਂ ਇੱਕ ਲੰਡਨ ਦੇ ਵਿੱਚ ਘਰ ਆਇਆ, ਬਹੁਤ ਵਧੀਆ 4 ਬੈਡਰੂਮ ਦਾ, ਲੰਡਨ ਸਾਡੇ ਓਨਟੈਰੀਓ ਦੇ ਵਿੱਚ 4 ਬੈਡਰੂਮ ਦਾ ਘਰ ਆਇਆ ਔਰ 3 ਵਾਸ਼ਰੂਮ ਦੇ ਨਾਲ ਬਿਲਕੁਲ ਡੀਟੈਚ ਹੋਮ ਹੈ। 2000 ਸਕੇਅਰ ਫੁੱਟ ਦਾ ਇਹ ਘਰ ਆ, ਮੇਰਾ ਖਿਆਲ ਲਾਈਨਾਂ ਖਰਾਬ ਆ। ਹਾਂ ਤਦ ਹੀ ਨਹੀਂ ਕੋਈ ਫੋਨ ਆਇਆ ਨਾ, ਨਹੀਂ ਤਾਂ ਇੰਨੀ ਦਿਨ ਤਦ ਸਾਡਾ ਤਾਂ ਪਿਆਰ ਹੀ ਇੱਦਾਂ ਦਾ ਵੀ ਜਿਵੇਂ ਮੱਛੀ ਦੇ ਕਹਿੰਦੇ ਆਉਂਦੇ ਆ ਪਾਣੀ ਦਾ ਪਿਆਰ ਹੁੰਦਾ, ਨਾ ਪਾਣੀ ਮੱਛੀ ਤੋਂ ਬਿਨਾਂ ਰਹਿ ਸਕਦਾ, ਪਾਣੀ ਰਹਿ ਸਕਦਾ ਪਰ ਮੱਛੀ ਨਹੀਂ ਪਾਣੀ ਤੋਂ ਬਿਨਾਂ ਰਹਿ ਸਕਦੀ। ਮੱਛੀ ਦਾ ਪਿਆਰ ਆ ਸਾਡਾ ਤੇ ਹੁਣ ਮੱਛੀ ਹੁਣ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਤੇ ਗੱਲ ਇਹ ਆ ਕਿ ਹੁਣ ਕੀ ਕਰੀਏ, ਹੁਣ ਪਾਣੀ ਸੁੱਕ ਗਿਆ ਸਮੁੰਦਰ ਦਾ, ਕੀ ਕਰੀਏ, ਸੁੱਕ ਗਿਆ ਮਤਲਬ ਕਿ ਸਾਡੀ ਫੋਨ ਲਾਈਨਾਂ ਹੀ ਖਰਾਬ ਆ, ਕੁਛ ਨਹੀਂ ਕੀਤਾ ਜਾ ਸਕਦਾ। ਚਲੋ ਕੋਈ ਗੱਲ ਨਹੀਂ, ਲੰਡਨ ਸ਼ਹਿਰ ਦੇ ਵਿੱਚ ਤਕਰੀਬਨ 4 ਬੈਡਰੂਮ ਦਾ ਇਹ ਘਰ ਹੈ ਔਰ 3 ਵਾਸ਼ਰੂਮ ਇਸ ਘਰ ਦੇ 'ਚ ਬਣੇ ਹੋਏ ਆ, 2000 ਸਕੇਅਰ ਫੁੱਟ ਦਾ ਇਹ ਘਰ ਹੈ। ਲੰਡਨ ਤੁਹਾਨੂੰ ਪਤਾ ਇਸ ਵੇਲੇ ਬੜੀ ਹਾਈ ਗਰੋ ਮਾਰਕੀਟ ਦੇ ਵਿੱਚ ਜਾ ਰਿਹਾ ਹੈ ਔਰ ਹਾਈ ਗਰੋ ਜਿਹੜੀ ਮਾਰਕੀਟ ਆ ਉੱਥੇ ਸਾਡੇ ਰੈਲਟਰ ਆ ਸਾਡੇ ਪਿਆਰੇ ਹਰਪ੍ਰੀਤ ਘਈ ਜਾਣੀ, ਜਿੱਥੇ ਬਈ ਹੰਸ ਰਾਜ ਦੇ ਹੰਸ ਦੇ ਸ਼ੋਅ ਦੇ 15-20 ਜਣੇ ਆ ਰਹੇ ਆ ਲੰਡਨ ਤੋਂ ਔਰ ਸਪੈਸ਼ਲੀ ਤੌਰ 'ਤੇ ਮੋਨਿਕਾ ਜੀ ਆਪਣੀਆਂ ਪੂਰੀਆਂ ਫਰੈਂਡਸ ਨੂੰ ਨਾਲ ਲੈ ਕੇ ਆ ਰਹੀਆਂ ਉੱਥੋਂ। ਮੋਨਿਕਾ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਔਰ ਹਰਪ੍ਰੀਤ ਘਈ ਨੂੰ ਤੁਸੀਂ ਕਾਲ ਕੀਤੀ ਜਾ ਸਕਦੀ ਹੈ। ਇਸ ਘਰ ਦੇ ਕੋਲ 401 ਬਿਲਕੁਲ ਨਜ਼ਦੀਕ ਹੈ ਔਰ ਇਹ ਜਿਹੜੀ ਕਲੋਜ਼ਿੰਗ ਹੈ ਬੱਲੇ ਬੱਲੇ ਬੱਲੇ, ਤਾਂ ਬ੍ਰੈਂਡ ਨਿਊ ਘਰ ਹੀ ਨਿਕਲਿਆ ਵੱਡਾ ਸਾਹਿਬ, ਬਿਲਕੁਲ ਬ੍ਰੈਂਡ ਨਿਊ ਘਰ ਆ, 7,69,000 ਦਾ 769 ਦਾ ਘਰ ਆ, ਕਲੋਜ਼ਿੰਗ 2027 ਦੇ ਵਿੱਚ। ਡੀਲ ਵਧੀਆ ਮਿਲ ਰਹੀ ਬਈ, 2000 ਸਕੇਅਰ ਫੁੱਟ 769 ਦਾ ਡਿਟੈਚ ਘਰ ਆ, ਇੰਨਾ ਕਿੱਥੇ ਇੱਥੇ ਤਾਂ ਮਿਲਦਾ ਹੀ ਨਹੀਂ ਹਲੇ, ਭਾਵੇਂ ਮਾਰਕੀਟ ਸਲੋ ਆ ਇੰਨੇ ਤਾਂ ਘਰ ਹਲੇ ਨਹੀਂ ਇੱਥੇ ਮਿਲਦਾ, 2000 ਸਕੇਅਰ ਫੁੱਟ ਨਹੀਂ ਘਰ ਮਿਲਦਾ। ਫਿਰ ਚੱਕਰਬਾਜੀ ਕੀ ਹੈ ਕਿ ਤੁਸੀਂ ਇਹ ਜਿਹੜਾ ਘਰ ਬ੍ਰੈਂਡ ਨਿਊ ਆ ਔਰ ਇਹ ਤੁਸੀਂ ਘਰ ਲੈਣ ਵਾਸਤੇ ਹਰਪ੍ਰੀਤ ਘਈ ਜੀ ਨੂੰ ਕਾਲ ਤੁਸੀਂ ਕਰਨੀ ਆ। ਇਸ ਵੇਲੇ ਟੌਪ ਦੇ ਰੈਲਟਰ ਆ ਲੰਡਨ ਦੇ ਵਿੱਚ, ਨੰਬਰ ਤੁਸੀਂ ਨੋਟ ਕਰ ਲਓ, 519-685-6061 519-685-6061 ਤੇ ਕਾਲ ਜਲਦੀ ਜਲਦੀ ਕਰ ਲਓ। ਤੇ ਫਿਰ ਮੇਰਾ ਖਿਆਲ ਇਹ ਹੈ ਕਿਉਂਕਿ ਆਪਾਂ ਨੂੰ ਪੁੱਛ ਰਿਹਾ ਸੀ ਕਿਸੇ ਨੂੰ, ਪਰ ਉਹਨਾਂ ਦੀਆਂ ਕਾਲਸ ਨਹੀਂ ਥਰੂ ਹੋਣੀਆਂ ਕਿਉਂਕਿ ਮੈਂ ਜਿਵੇਂ ਦੱਸ ਕੇ ਹਟਿਆ ਲਾਈਨਾਂ ਖਰਾਬ ਆ ਸਟੂਡੀਓ ਦੀਆਂ, ਅਤੇ ਚਲੋ ਕੋਈ ਗੱਲ ਨਹੀਂ, ਮੈਨੂੰ ਪਤਾ ਤੁਸੀਂ ਕੀ ਸੁਣਨਾ ਚਾਹੁੰਦੇ ਆ, ਅਤੇ ਫਿਰ ਨਾਲੇ ਹੰਸ ਭਾਅ ਜੀ ਆ ਰਹੇ ਆ, ਨਾਲੇ ਹੰਸ ਭਾਅ ਜੀ ਦੇ ਆਪਾਂ ਗੀਤ ਸੁਣਾਉਂਦੇ ਹਾਂ ਤੁਹਾਨੂੰ। ਟਿਕਟਾਂ ticketmaster.ca ਤੋਂ ਲੈ ਸਕਦੇ ਹਾਂ। ਜਿਨ੍ਹਾਂ ਨੇ ਸ਼ੋਅ ਨੂੰ ਸਪੋਂਸਰ ਕਰਨਾ ਹੈ, ਜਿਨ੍ਹਾਂ ਨੇ ਚਾਹੁੰਦੇ ਆ ਕਿ ਹੰਸ ਭਾਈ ਨਾਲ ਤੁਹਾਡਾ ਮੀਟ ਐਂਡ ਗ੍ਰੀਟ ਹੋਵੇ, ਡਿਨਰ ਹੋਵੇ ਤੁਹਾਡਾ, ਔਰ ਨਾਲ ਤੁਸੀਂ ਫੋਟੋ ਸ਼ੋਟੋ ਵੀ ਖਿਚਾਓ ਹਰ ਹੰਸ ਭਾਈ ਦੇ ਨਾਲ, ਨਾਲੇ ਰੋਟੀ ਪਾਣੀ ਛਕੋ ਬੈਠ ਕੇ, ਨਾਲੇ ਪੈਗ ਸ਼ੈਗ ਹੰਸ ਭਾਈ ਦਾ ਲਾਉਂਦੇ ਨਹੀਂ ਪੈਗ ਸ਼ੈਗ, ਪਰ ਤੁਹਾਨੂੰ ਜ਼ਰੂਰ ਪਲਾ ਦਾਂਗੇ ਆਪਾਂ, ਅਤੇ ਤੁਸੀਂ ਮੈਨੂੰ ਕਾਲ ਕਰਨੀ ਪੈਣੀ ਆ 6474487000, 6474487000। ਜੇ ਕੋਈ ਸਾਡੀ ਟਰੱਕਿੰਗ ਕੰਪਨੀ ਸੁਣ ਰਹੀ ਹੈ, ਸਾਡੀ ਟਰਾਂਸਪੋਰਟ ਕੰਪਨੀ ਸੁਣ ਰਹੀ ਹੈ, ਔਰ ਹੰਸ ਭਾਅ ਜੀ ਨੂੰ ਮੈਂ ਚਾਹੂੰਗਾ ਕਿ ਉਹਨਾਂ ਦੇ ਉੱਥੇ ਆਫਿਸ ਦੇ ਵਿੱਚ ਵੀ ਲੈ ਕੇ ਆਈਏ, ਪਰ ਉਹ ਤੁਹਾਨੂੰ ਤਾਲਮੇਲ ਮੇਰੇ ਨਾਲ ਹੀ ਕਰਨਾ ਪੈਣਾ। 6474487000, 6474487000, 1000 VIP ਟਿਕਟਾਂ ਲੈਣੀ ਹੈ ਅਤੇ ਮੈਨੂੰ ਹੀ ਕਾਲ ਕਰਨੀ ਪੈਣੀ ਹੈ ਫਿਰ ਤੁਹਾਨੂੰ।

0: ਜੀ ਪੱਟਾ ਸਾਹਿਬ, ਸਭ ਤੋਂ ਪਹਿਲਾਂ ਜੀ ਕਿਹਦੇ ਬਾਰੇ ਗੱਲਬਾਤ ਕਰੋਗੇ ਜੀ?
1: ਹਾਂਜੀ ਜੀ, ਮੈਂ ਅੱਜ ਥੋੜ੍ਹੇ ਜਿਹੇ ਸਾਡੇ ਲਿਸਨਰਾਂ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਦੱਸਣਾ
0: ਚਾਹੁੰਦਾ ਜੀ।
1: ਡਿਸੇਬਿਲਟੀ ਇੰਸ਼ੋਰੈਂਸ ਇੱਕ ਕੇਂਦਰੀ ਇੰਸ਼ੋਰੈਂਸ ਹੈਗੀ ਜਿਹੜੀ ਸਾਡੀ ਇਨਕਮ ਨੂੰ ਪ੍ਰੋਟੈਕਟ ਕਰਦੀ ਹੈ। ਫੋਰ ਐਗਜ਼ਾਮਪਲ, ਜਿਹੜੇ ਸਾਡੇ ਲਿਸਨਰ ਉਹਨਾਂ ਕੋਲ ਖੁਦ ਦਾ ਆਪਣਾ ਬਿਜ਼ਨਸ ਹੋਵੇ, ਰੀਅਲ ਸਟੇਟ ਬ੍ਰੋਕਰਸ ਹੋ ਸਕਦੇ, ਕੰਸਟਰਕਸ਼ਨ ਵਰਕਰਸ, ਰੈਸਟੋਰੈਂਟ ਓਨਰਸ ਹੋ ਸਕਦੇ, ਹਿੰਦਾਂ ਦੇ ਹੋਰ ਵੀ ਬਹੁਤ ਸਾਰੇ ਬਿਜ਼ਨਸ ਹੈਗੇ ਜਿਹੜੇ ਸਾਡੇ ਲਿਸਨਰ ਉਹਨਾਂ ਕੋਲ ਆਪਣਾ ਖੁਦ ਦਾ ਬਿਜ਼ਨਸ ਹੈਗਾ, ਪਰ ਇਹਨਾਂ ਕੋਲ ਮਜੋਰੀਆਂ ਕੋਲ ਇਨਕਮ ਪ੍ਰੋਟੈਕਸ਼ਨ ਨਹੀਂ ਹੈਗੀ। ਸਰਵੇ ਕੀ ਕਹਿੰਦਾ ਹੈਗਾ, ਤਕਰੀਬਨ ਮੋਰ ਦੈਨ ਜਿਹੜੇ ਹਾਫ ਏ ਮਿਲੀਅਨ ਜਿਹੜੇ ਸਾਡੇ ਇੱਥੇ ਬੰਦੇ ਹੈਗੇ ਕੈਨੇਡਾ ਦੇ ਵਿੱਚ ਆਪਣਾ ਖੁਦ ਦਾ ਬਿਜ਼ਨਸ ਖੋਲਦੇ ਹੈਗੇ ਐਵਰੀ ਈਅਰ। ਹੁਣ ਜੇ ਸਾਨੂੰ ਕਦੀ ਵੀ ਇੰਜਰੀ ਹੋ ਜਾਂਦੀ ਹੈਗੀ ਤਾਂ ਆਪਾਂ ਕੰਮ ਹੀ ਨਹੀਂ ਕਰ ਸਕਦੇ ਹੈਗੇ, ਬੇਸ਼ੱਕ ਉਹ ਟੈਂਪਰੇਰੀ ਹੋਵੇ ਜਾਂ ਪਰਮਨੈਂਟ ਹੋਵੇ। ਐਂਡ ਰਿਜ਼ਲਟ ਸਾਡੀ ਇੰਜਰੀ ਤਾਂ ਇਹੀ ਹੁੰਦਾ ਹੈ, ਸਾਡੀ ਇਨਕਮ ਬੰਦ ਹੋ ਜਾਂਦੀ ਹੈਗੀ
0: ਜੀ,
1: ਜੋ ਸਾਨੂੰ ਸੈੱਟ ਹੋਈ ਉਹ ਤਾਂ ਸਾਨੂੰ ਡਾਕਟਰ ਹੀ ਦੱਸ ਸਕਦਾ ਹੈਗਾ ਸਾਡੀ ਅਕੋਰਡਿੰਗ ਟੂ ਜੋ ਸਾਡੀ ਹੀਲਿੰਗ ਪ੍ਰੋਸੈਸ ਹੈਗੀ, ਸਾਨੂੰ ਦਿਨ ਲੱਗ ਸਕਦੇ, ਹਫ਼ਤੇ ਲੱਗ ਸਕਦੇ, ਮਹੀਨੇ ਲੱਗ, ਸਾਲ ਲੱਗ ਸਕਦੇ, ਇੱਦਾਂ ਦਾ ਟਾਈਮ ਵੀ ਆਉਂਦਾ ਡਾਕਟਰ ਕਹਿ ਸਕਦੇ ਤੁਸੀਂ ਅੱਜ ਤੋਂ ਬਾਅਦ ਕਦੀ ਕੰਮ ਹੀ ਨਹੀਂ ਕਰ ਸਕਦੇ ਹੈਗੇ। ਇੱਕ ਚੀਜ਼ ਮੈਂ ਜੋ ਕਹਿਣਾ ਚਾਹੁੰਦਾ, ਜਦੋਂ ਸਾਨੂੰ ਇੰਜਰੀ ਸਾਡੀ ਹੋ ਜਾਂਦੀ ਹੈਗੀ ਤਾਂ ਸਾਡੀ ਇਨਕਮ ਬੰਦ ਹੋ ਜਾਂਦੀ, ਸਾਡੇ ਐਕਸਪੈਂਸਿਸ ਕਦੀ ਨਹੀਂ ਬੰਦ ਹੁੰਦੇ ਹੈਗੇ। ਹੁਣ ਜਿੱਦਾਂ ਸਾਡੇ ਡੇ ਟੂ ਡੇ ਲਿਵਿੰਗ ਐਕਸਪੈਂਸਿਸ, ਬਿੱਲ ਬੱਤੀਆਂ ਹੈਗੀਆਂ, ਮੋਰਗੇਜਸ ਹੈਗੇ, ਗੱਡੀਆਂ ਦੇ ਲੋਨਸ ਹੈਗੇ, ਕ੍ਰੈਡਿਟ ਕਾਰਡ ਬਿੱਲਸ ਹੈਗੇ, ਇਹ ਜਦੋਂ ਆਪਾਂ ਕੰਮ ਕਰਦੇ ਸਾਡੀ ਇਨਕਮ ਨੇ ਸਾਡੀ ਇਹ ਐਕਸਪੈਂਸਿਸ ਨੂੰ ਪੂਰਾ ਕਰਦਾ। ਜੇ ਸਾਨੂੰ ਕਦੀ ਸੱਟ ਲੱਗ ਜਾਂਦੀ ਹੈਗੀ ਤਾਂ ਸਾਡੀ ਇਨਕਮ ਬੰਦ ਹੋ ਜਾਏ, ਕੀ ਸਾਡੇ ਕੋਲ ਬੈਕਅਪ ਪਲਾਨ ਹੈਗਾ ਸਾਡੇ ਖਰਚੇ ਪੂਰੇ ਕਰਨ ਲਈ? ਸੋ ਉਦੋਂ ਡਿਸੇਬਿਲਟੀ ਇੰਸ਼ੋਰੈਂਸ ਕੰਮ ਆਉਂਦੀ ਹੈਗੀ ਹੈ। ਇਹਦੇ ਵਿੱਚ ਕੀ ਹੈਗਾ, ਜਿਹੜੀ ਕੰਪਨੀ ਹੈਗੀ ਇਨਕਮ ਰਿਪਲੇਸਮੈਂਟ ਦੇ ਹਿਸਾਬ ਨਾਲ ਹਰ ਮਹੀਨੇ ਅਕੋਰਡਿੰਗ ਟੂ ਜੋ ਤੁਹਾਡੀ ਆਕੂਪੇਸ਼ਨ ਹੈਗੀ ਆ ਉਹਦੇ ਮੁਤਾਬਕ ਤੁਹਾਨੂੰ ਇਹ ਚੈੱਕ ਭੇਜਦੀ ਰਹਿੰਦੀ ਹੈਗੀ ਪੈਸੇ। ਅਤੇ ਬੈਸਟ ਪਾਰਟ ਕੀ ਹੈਗਾ, 24 ਘੰਟੇ ਦੀ ਕਵਰ ਹੁੰਦੀ ਹਰ ਜੀ, ਕੰਮ 'ਤੇ ਸੱਟ ਲੱਗ ਜਾਏ, ਆਫ ਵਰਕ ਸੱਟ ਲੱਗ ਜਾਏ, ਤੁਸੀਂ 100% ਇਹਦੇ ਵਿੱਚ ਕਵਰ ਹੁੰਦੇ ਹੈਗੇ ਆ। ਪਲੱਸ ਇਹਦੇ ਵਿੱਚ ਬਿਲਟ ਇਨ ਮੈਡੀਕਲ ਐਕਸਪੈਂਸਿਸ, $10,000 ਤੱਕ ਤੁਹਾਨੂੰ ਇਹਦੇ ਵਿੱਚ ਬਿਲਟ ਇਨ ਮਿਲਦਾ ਹੈਗਾ। ਇਹਦੇ ਵਿੱਚ ਕੀ ਮੈਡੀਕੇਸ਼ਨਸ, ਯੂ ਨੋ, ਮੈਡੀਕਲ ਐਕਸਪੈਂਸਿਸ ਕੋਈ ਵੀ ਹੋਵੇ, ਫਿਜ਼ੀਓ, ਮਸਾਜ ਕਰੋ, ਕੋਈ ਮੈਡੀਕਲ ਇਕੁਪਮੈਂਟ, ਇਹ ਸਾਰੇ ਵਿੱਚ ਇੰਕਲੂਡ ਹੁੰਦਾ ਹੈਗਾ ਆ।
0: ਠੀਕ ਹੈ।
1: ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਜੇ ਤੁਸੀਂ ਆਊਟ ਆਫ ਪ੍ਰੋਵਿੰਸ ਤੁਸੀਂ ਟਰੈਵਲ ਕਰਦੇ ਹੈਗੇ ਆ ਵਰਕ ਵਾਈਜ਼, ਤੁਸੀਂ ਇਹਦੇ ਵਿੱਚ ਟਰੈਵਲ ਇੰਸ਼ੋਰੈਂਸ ਵੀ $5 million ਦੀ ਐਡ ਕਰ ਸਕਦੇ ਹੈਗੇ। ਐਕਸੀਡੈਂਟ, ਡੈਥ $3 lakh ਤੱਕ ਐਡ ਕਰ ਸਕਦੇ, ਵੈਰੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਤੁਸੀਂ ਐਡ ਆਨਸ ਕਰ ਸਕਦੇ ਹੈਗੇ, ਤਾਂ ਕਿ ਸਾਨੂੰ ਪਤਾ ਹੈਗਾ ਸਾਡਾ ਆਊਟ ਆਫ ਓਨਟਾਰੀਓ ਕਈ ਵਾਰੀ ਸਾਡਾ ਹੈਲਥ ਕਾਰਡ ਪੂਰਾ ਨਹੀਂ ਕਵਰ ਕਰਦਾ ਹੈ, ਰਾਈਟ? ਸੋ ਇਹਦੇ ਵਿੱਚ ਤੁਸੀਂ ਜਦੋਂ ਐਡ ਕਰਦੇ ਵੈਰੀ ਅਫੋਰਡੇਬਲ ਪ੍ਰਾਈਸ, ਤੁਸੀਂ ਕਸਟਮਾਈਜ਼ ਕਰ ਸਕਦੇ ਅਕੋਰਡਿੰਗ ਟੂ ਜੋ ਤੁਹਾਡੀ ਨੀਡਸ ਹੈਗੀ ਆ, ਉਹਦੇ ਨਾਲ ਤੁਸੀਂ ਦੇਖ ਸਕਦੇ ਕਿਹੜੀ ਕਵਰ ਤੁਹਾਨੂੰ ਲੋੜ ਹੈਗੀ ਆ।
0: ਜੀ ਜੀ।
1: ਐਂਡ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਫੀ ਜਿਹੜੇ ਸਾਡੇ ਲਿਸਨਰ ਉਹਨਾਂ ਨੇ ਡਿਸੇਬਿਲਟੀ ਇੰਸ਼ੋਰੈਂਸ ਪਹਿਲਾਂ ਲਈ ਹੋਊਗੀ, ਉਹਦਾ ਸਿਰਫ 2 ਸਾਲ ਦਾ ਬੈਨੀਫਿਟ ਹੋਊਗਾ। ਉਹਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਸਾਡੀ ਜਿਹੜੀ ਇਮੀਗ੍ਰੇਸ਼ਨ ਸਟੇਟਸ ਸਾਨੂੰ ਅਲਾਊ ਨਹੀਂ ਕਰਦੀ ਸੀਗੀ, ਉਦੋਂ ਪੂਰਾ ਕਰਨ ਲਈ, ਜਾਂ ਸਾਡੀ ਪਾਕਟ ਨਹੀਂ ਅਲਾਊ ਕਰਦੀ ਸੀ। ਮੈਂ ਇਹ ਕਹਿੰਦਾ ਤੁਸੀਂ ਇੱਕ ਵਾਰੀ ਜੇ ਤੁਹਾਡੇ ਕੋਲ 2 ਸਾਲ ਦਾ ਬੈਨੀਫਿਟ ਹੈਗਾ, ਉਹਨੂੰ ਰਿਵਿਊ ਕਰੋ।
0: ਠੀਕ ਹੈ।
1: ਪਾਲਸੀ ਰਿਵਿਊ ਕਰੋ ਤਾਂ ਕਿ ਵੈਰੀ ਅਫੋਰਡੇਬਲ ਪ੍ਰਾਈਸ ਤੁਸੀਂ ਉਹਨੂੰ ਥੋੜ੍ਹੇ ਵਧਾ ਵੀ ਸਕਦੇ ਹੈ, 1-7 ਸਾਲ ਤੱਕ ਵੀ ਲਾ ਸਕਦੇ। ਅਤੇ ਹਰ ਚੀਜ਼ ਇੱਕ ਵਾਰੀ ਜਦੋਂ ਸੱਟ ਲੱਗ ਗਈ, ਮੁੜ ਕੇ ਫਿਰ ਨਹੀਂ ਤੁਸੀਂ ਕੁਛ ਉਹਨੂੰ
0: ਕਸਟਮਾਈਜ਼।
1: ਸੋ ਜੇ ਤੁਹਾਡੇ ਕੋਲ ਐਸੇ ਤੁਸੀਂ ਗੁੱਡ ਹੈਲਥੀ ਫਿਟ ਹੈਗੇ ਆ, ਉਹਨੂੰ ਆਪਾਂ ਰਿਵਿਊ ਕਰੋ ਅਤੇ ਆਪਾਂ ਕਸਟਮਾਈਜ਼ ਕਰ ਸਕਦੇ ਹੈਗੇ। ਤੁਸੀਂ ਐਨੀ ਟਾਈਮ ਮੈਨੂੰ ਫੋਨ ਕਰ ਸਕਦੇ, ਮੇਰਾ ਇੱਕੋ ਇੱਕ ਨੰਬਰ ਹੈਗਾ 647-9-6-4-7-9-8-6-64-64।
0: ਨੰਬਰ ਇੱਕ ਵਾਰੀ ਹਰ ਕਮਲ ਜੀ ਦੁਬਾਰਾ ਦਿਓ ਪਲੀਜ਼।
1: ਹਾਂਜੀ, ਫੋਨ ਨੰਬਰ ਹੈਗਾ

569 519-685-6061 ਅਗਲੇ ਸਾਲ ਦੀ ਕਲੋਜ਼ਿੰਗ ਹੋਣੀ ਹੈ ਵੀਰ ਮੇਰੇ ਉਹ ਤੇ ਡੀਟੈਚ ਘਰ ਆ 2000 ਸਕੁਅਰ ਫੁੱਟ ਦਾ ਤੇ ਗਰਾਜ ਵੀ ਇਹਦੇ 'ਚ ਹੋਣਾ ਹੀ ਹੋਣਾ ਕੋਈ ਨਾ ਕੋਈ ਠੀਕ ਹੈ ਨਾ ਇੱਕ ਅੱਧਾ ਗਰਾਜ ਤਾਂ ਹੋਣਾ ਚਾਹੀਦਾ ਜੇ ਠੀਕ ਹੈ ਨਾ ਘਈ ਸਾਹਿਬ ਤੇ ਇਸ ਕਰਕੇ ਨੰਬਰ ਦੁਬਾਰਾ ਦੇ ਰਿਹਾ ਤੁਹਾਡਾ 519-685-6061 ਦੇ ਕਾਲ ਤੁਸੀਂ ਦੁਬਾਰਾ ਕਰ ਲਿਓ $35 ਦੇ ਵਿੱਚ ਸਕੁਅਰ ਫੁੱਟ ਜੇ ਤੁਸੀਂ ਆਪਣੇ ਘਰ ਦੇ 'ਚ ਕੁਆਰਟਸ ਦੇ ਕਾਊਂਟਰ ਟੋਪ ਲਾਉਣੇ ਆ $35 ਓਨਲੀ ਪਹਿਲੇ 2, 4, 5, 10 ਸੱਜਣਾਂ ਨੂੰ ਫੋਨ ਕਰੋ ਕਿ ਭਾਈ ਕੀ ਰੇਟ ਲੱਗਦਾ ਅਗਲੇ ਨੇ ਕਹਿੰਦਾ ਜੀ $44 $45 ਆ ਸੜਕਾਂ ਦੇ ਵੀ ਲੇਖੇ ਲਾਇਆ ਅਗਲੇ ਨੇ $45 $40 ਸਿਰਫ $35 ਦੇ ਵਿੱਚ ਸਕੁਅਰ ਫੁੱਟ ਕੁਆਰਟਸ ਜਿਹੜਾ ਮਰਜ਼ੀ ਡਿਜ਼ਾਈਨ ਲਵਾਓ ਜਿਹੜਾ ਮਰਜ਼ੀ ਰੰਗ ਲਵਾਓ ਭਾਵੇਂ ਪਲੇਨ ਲਵਾਓ ਭਾਵੇਂ ਕਲਰਫੁੱਲ ਲਵਾਓ ਭਾਵੇਂ ਬਿਲਕੁਲ ਦਾਣਿਆਂ ਨਾਲ ਲਵਾਓ ਨਿੱਕੇ ਨਿੱਕੇ ਦਾਣਿਆਂ ਨਾਲ $35 ਓਨਲੀ ਤੇ ਤੁਹਾਡੇ ਕਿਚਨ ਦੀ ਤੁਹਾਡੇ ਵਾਸ਼ਰੂਮ ਦੀ ਫਿਰ ਟੌਹਰ ਇੰਨੀ ਬਣ ਜਾਂਦੀ ਹੈ ਤੇ ਮੱਲੋ ਮੱਲੀ ਦਿਲ ਕਰਦਾ ਵੀ ਰੋਟੀਆਂ ਫਿਰ 2 ਕੁ ਹੋਰ ਖਾ ਲਈਏ ਠੀਕ ਹੈ ਨਾ ਨੰਬਰ ਤੁਸੀਂ ਨੋਟ ਕਰ ਲਓ 6474004550 ਇੱਕ ਮਿੰਟ ਜੀ ਇਸ ਤੋਂ ਵੱਡੀ ਤਾਂ ਦੁਨੀਆ ਚੀਜ਼ ਹੀ ਕੋਈ ਨਹੀਂ ਹੰਸ ਭਾਜੀ ਇਹ ਫੈਕਟਰੀ ਹੈ ਇਹਨਾਂ ਦੀ ਤਦ ਇਹ ਰੇਟ ਤੁਹਾਨੂੰ ਮਿਲ ਰਿਹਾ ਉੱਦਾਂ ਨਹੀਂ ਤੁਹਾਨੂੰ ਇਹ ਰੇਟ ਮਿਲਣਾ ਵੀਰ ਮੇਰੇ ਉਹ 647-4000-4550 ਦੇ ਕਾਲ ਕੀਤੀ ਜਾ ਸਕਦੀ ਹੈ ਮੈਨੂੰ ਇੱਕ ਮੈਸੇਜ ਆਇਆ ਕਹਿੰਦੇ ਹਰਜੀਤ ਜੀ ਹੰਸ ਭਾਈ ਦਾ ਸ਼ੋਅ ਕਿਹੜੀ ਤਰੀਕ ਨੂੰ ਆ ਹਾਂ ਬਈ ਬਿਲਕੁਲ ਸਹੀ ਗੱਲ ਆ ਤੁਸੀਂ ਫੜ ਲਿਆ ਮੈਨੂੰ ਸਤੰਬਰ 18 ਨੂੰ ਜਿਹੜਾ ਕਿ ਸ਼ੋਅ ਹੋ ਰਿਹਾ ਹੈ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਦੇ ਵਿੱਚ ਹੈ ਸ਼ੋਅ ਫੋਨ ਦੀਆਂ ਲਾਈਨਾਂ ਅੱਜ ਸਾਡੀਆਂ ਬਿਲਕੁਲ ਖਰਾਬ ਹੈ ਜੀ ਪੁਸ਼ਪਿੰਦਰ ਭਾਅ ਜੀ ਫੋਨ ਕਰ ਰਿਹਾ ਇਸ ਆਉਣ ਵਾਲੇ ਵੀਕਐਂਡ ਦੇ ਮੇਲਾ ਲੱਗਣ ਜਾ ਰਿਹਾ ਮਿਸੀਸਾਗਾ ਦੇ ਵਿੱਚ ਹੋਏਗਾ ਫੋਨ ਦੀਆਂ ਲਾਈਨਾਂ ਖਰਾਬ ਆ ਤੁਹਾਡੀਆਂ ਲਾਈਨਾਂ ਔਨ ਏਅਰ ਬਿਲਕੁਲ ਨਹੀਂ ਜਾਣੀਆਂ ਤੁਹਾਡਾ ਮੈਸੇਜ ਮੈਂ ਪਾਸ ਔਨ ਕਰ ਦੇਣਾ ਪੁਸ਼ਪਿੰਦਰ ਵੀਰੇ 22 ਅਗਸਤ ਜਿਹੜਾ ਕਿ ਦਿਨ ਆ ਗਿਆ ਇਸ ਆਉਣ ਵਾਲਾ ਵੀਕਐਂਡ ਆ ਮਿਸੀਸਾਗਾ 'ਚ ਪੰਜਾਬ ਡੇ ਮੇਲਾ ਹੋ ਰਿਹਾ ਸਾਰਿਆਂ ਨੂੰ ਤੁਸੀਂ ਇਸ ਮੇਲੇ 'ਤੇ ਪਹੁੰਚਣਾ ਟਿਕਟਾਂ ਬਹੁਤ ਸਸਤੀਆਂ ਕਿਉਂਕਿ ਟਿਕਟਾਂ ਬਿਲਕੁਲ ਫ੍ਰੀ ਆ ਠੀਕ ਆ ਜੀ ਅਤੇ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਿਓ

0: Toronto's number one station, AM 530.
1: Punjabi Vrata!
2: ਰੈਵ ਸਿੰਘ ਕੈਨੇਡੀਅਨ ਜਾਂਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ ਏ ਟੂ ਜ਼ੀ ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ
3: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
4: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 905-460-8888 दैट्स 905-460-8888
3: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ

ਬੋਲਿਓ ਮੁੜ ਕੇ ਪੰਗਾ ਪੈ ਜਾਣਾ, ਕੈਨੇਡਾ ਚ ਬੈਠੇ ਆ, ਹੋਰ ਜਾ ਪਾ ਲਿਓ ਆਪਣੀ ਜਾਨ ਨੂੰ ਨਵਾਂ, ਨਾ ਮੰਦਾ ਬੋਲਿਓ ਨਾ ਕੁਛ ਕਹਿਓ, ਇਹਨਾਂ ਤੋਂ ਬਿਨਾਂ ਨੀ ਗੁਜ਼ਾਰਾ ਹੋਣਾ, ਰੋਟੀਆਂ ਪਾਉਣੀ ਕਿੰਨੇ ਬਣਾਉਣੀ ਘਰੇ ਜੇ ਤੁਸੀਂ ਇਹਨਾਂ ਨੂੰ ਕੰਮ ਖਰਾਬ ਕਰ ਲਿਆ। ਬਈ ਨਵਾਣਾ ਜੱਟ ਕਮਾਲ ਕਰਤੀ ਹੈ ਗੀਤ ਗਾ ਕੇ, ਕਿਆ ਗੀਤ ਗਾਇਆ ਨਵਾਣਾ ਜੱਟ ਸਾਹਿਬ ਨੇ, ਕਹਿੰਦੇ ਫਿਰ ਨਹੀਂ ਬਾਤ ਕਿਸੇ ਨੇ ਪੁੱਛਣੀ।

ਨਵਾਲਾ ਜੱਟ ਸਾਹਿਬ ਐਵੇਂ ਮੰਦਾ ਬੋਲਣ ਦੀ ਲੋੜ ਨਹੀਂ, ਪਿਆਰ ਨਾਲ ਹੀ ਨਿਬੇੜ ਲਓ ਇਹ ਕੰਮ ਨਿਬੜਦਾ ਤੇ ਕਦੇ ਨਾ ਕਦੇ, ਠੀਕ ਹੈ। ਬਹੁਤ ਵਧੀਆ ਗਾਣਾ ਗਾਇਆ ਵੀ ਨਵਾਲਾ ਜੱਟ ਸਾਹਿਬ, ਬੱਲੇ ਬੱਲੇ ਕਰਾਤੀ ਤੁਸੀਂ ਯਾਰ, ਕਮਾਲ ਦੀ ਗੱਲ ਆ, ਬਾਹਲਾ ਹੀ ਹਿੱਟ ਕੰਮ ਕਰਦਾ।

0: ਲਓ ਜੀ, ਰੱਬ ਨੇ ਬਣਾਈਆਂ ਜੋੜੀਆਂ ਤੇ ਕਹਿੰਦੇ ਗੱਲ ਪੈ ਗਿਆ, ਢੋਲ ਤੇ ਵਜਾਉਣਾ ਪੈਣਾ ਹੀ ਆ। ਵਾਹ ਬਈ ਵਾਹ, ਨਵਾਣਾ ਜੱਟ ਸਾਹਿਬ, ਇਹ ਗੱਲ ਸਹੀ ਹੈ ਤੁਹਾਡੀ ਗੱਲ। ਜਦੋਂ ਵਿਆਹ ਸ਼ਾਦੀਆਂ ਹੋ ਜਾਂਦੀਆਂ ਫਿਰ ਮੁੜ ਕੇ ਗੱਲ ਪਿਆ ਢੋਲ ਵਜਾਉਣਾ ਹੀ ਪੈਂਦਾ, ਕਹਾਵਤ ਬਣੀ ਆ ਉਹ, ਗੱਲ ਸਹੀ ਗੱਲ ਹੋ ਗਈ ਹੈ। ਮੈਂ ਦੇਖੋ ਸਾਨੂੰ ਵੀ ਦੇਖ ਲਓ, ਵੈਸੇ ਮੁਸ਼ਕਿਲ ਜੀ ਹੋ ਜਾਂਦੀ ਹੈ ਨਾ ਜੇ ਤੁਹਾਡੇ ਨਾਲ ਗੱਲਬਾਤ ਨਾ ਹੋਵੇ, ਪਰ ਮੈਨੂੰ ਸਟੂਡੀਓ 'ਚ ਦੀ ਜਗ੍ਹਾ ਮੇਰੇ ਸੈੱਲਫੋਨ 'ਤੇ ਕਾਲਸ ਆ ਰਹੀਆਂ, ਔਰ ਸਾਡੇ ਭਾਅ ਜੀ ਨੇ ਮੈਨੂੰ ਗਾਣਾ ਵੀ ਭੇਜਿਆ ਆਪਣਾ, ਕੀ ਨਾਂ ਇਹਨਾਂ ਦਾ, ਆਹ ਕੀ ਹੋ ਗਿਆ। ਲਓ ਜੀ, ਹਾਂ ਬਈ ਵਾਹ ਜੀ ਵਾਹ, ਸੁਲਤਾਨ ਜੀ ਕਿਆ ਬਾਤ ਹੈ, ਦਿਸ ਵੀਕ ਦਾ ਸਪੈਸ਼ਲ ਅਸੀਂ ਤੁਹਾਨੂੰ ਦੇ ਰਹੇ ਹਾਂ। ਔਰ ਸੁਲਤਾਨ ਜੀ ਜਿੱਥੇ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਆ, ਤੁਹਾਨੂੰ ਪਤਾ ਕਿ 36 ਇੰਚ ਦਾ ਵਾਈਡ ਫਰਿੱਜ, ਜਿਹਦਾ ਕਿ ਤੁਹਾਨੂੰ ਪਤਾ ਕਿ $700 ਤੁਹਾਨੂੰ ਡਿਸਕਾਊਂਟ ਮਿਲ ਰਿਹਾ। ਇਹ ਵੈਸੇ ਜਿਹੜੀ ਇਹਦੀ ਰੈਗੂਲਰ ਕੀਮਤ ਆ $2500 ਆ, ਸਟੇਨਲੈਸ ਸਟੀਲ ਦਾ ਫਰਿੱਜ ਹੈ ਤੁਹਾਡੇ ਵਾਸਤੇ। ਔਰ ਇਸ ਵੀਕ ਸਪੈਸ਼ਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਦਾ ਤੁਹਾਨੂੰ ਮਿਲ ਰਿਹਾ ਹੈ। ਔਰ ਜੇ ਤੁਸੀਂ ਵੀ ਇਹ ਫਰਿੱਜ ਲੈਣਾ ਹੈ ਘਰ ਵਾਸਤੇ, ਜਾਂ ਤੁਸੀਂ ਗਰਾਜ ਵਿੱਚ, ਸਟੇਨਲੈਸ ਸਟੀਲ ਦਾ ਫਰਿੱਜ ਹੈ ਵਾਲਾ, ਔਰ ਗਰੰਟੀ ਦੇ ਨਾਲ ਤੁਹਾਨੂੰ ਇਹ ਫਰਿੱਜ ਮਿਲ ਰਿਹਾ। $2500 ਦਾ ਫਰਿੱਜ ਹੈ, ਰੈਗੂਲਰ ਪ੍ਰਾਈਸ ਅੱਜ ਤੁਹਾਨੂੰ $1799 ਦਾ ਮਿਲ ਰਿਹਾ, $700 ਡਿਸਕਾਊਂਟ ਕਰਤਾ, ਕਿਉਂਕਿ ਸਾਡੇ ਸਟੂਡੀਓ ਦੇ ਟੈਲੀਫੋਨ ਦੀ ਲਾਈਨ ਨਹੀਂ ਚੱਲ ਰਹੀ, ਸਿੱਧਾ $700 ਡਿਸਕਾਊਂਟ ਆ। $1799 ਦਾ ਜਿਹੜਾ ਫਰਿੱਜ ਹੈ ਤੁਹਾਨੂੰ ਮਿਲ ਰਿਹਾ, ਇਹ ਬਿਲਕੁਲ ਨਵਾਂ ਮਾਡਲ ਆ, ਅਤੇ ਇਹਦੇ 'ਚ ਬਰਫ਼ ਵੀ ਜੰਮਦੀ ਹੈ ਅਤੇ ਪਾਣੀ ਪੂਣੀ ਵੀ ਆ ਜਾਂਦਾ ਬਾਹਰ, ਫਰੰਟ 'ਤੇ ਬਿਲਕੁਲ ਸੋਹਣਾ ਜਿਹਾ ਪਿਕਚਰ ਬਣੀ ਹੈ ਇਹਦੀ, ਪਾਣੀ ਵੀ ਬਾਹਰੋਂ ਨਿਕਲਦਾ ਇਹਦੇ ਜਿਹੜਾ ਫਰਿੱਜ ਦੇ, ਅਤੇ ਆਈਸ ਵੀ ਨਿਕਲਦੀ ਹੈ ਸਾਹਮਣੇ ਉਹ, ਠੀਕ ਆ। 905-450-2828 'ਤੇ ਕਾਲ ਕੀਤੀ ਜਾ ਸਕਦੀ ਹੈ। ਅਤੇ ਅੱਗੇ ਹੋਰ ਸੁਣੋ ਭਾਈ, $1799 ਦਾ ਫਰਿੱਜ ਤਾਂ ਤੁਸੀਂ ਲੈ ਲਿਆ, ਅਤੇ ਨਾਲ ਪੰਜਾਬੀ ਵਿਰਸਾ ਵੱਲੋਂ ਗਿਫਟ ਕੀ ਦੇਣਾ ਸੁਲਤਾਨ ਜੀ, ਮੈਂ ਆਪੇ ਅਨਾਊਂਸ ਕਰਨਾ ਗਿਆ, ਬਸ ਗੱਲ ਖਤਮ। ਇੱਕ ਟੋਸਟਰ ਤੁਹਾਨੂੰ ਦੇਵਾਂਗੇ ਬਿਲਕੁਲ ਫਰੀ, ਜੇ 2-4 ਬੰਦੇ ਨੇ ਮੱਛੀ ਮੁੱਛੀ ਬਣਾਉਣੀ ਹੋਵੇ ਨਾ, ਅਤੇ ਇਹਦੇ 'ਚ ਬਣਦੀ ਬਾਹਲੀ ਵਧੀਆ ਮੱਛੀ ਬਣਦੀ ਹੈ, ਕਿਉਂਕਿ ਫਿਰ ਫਰਾਈ ਕਰਨ ਦੀ ਲੋੜ ਨਹੀਂ, ਸੈਲਮਨ ਫਿਸ਼ ਲੈ ਆਓ, ਚਿਕਨ ਲਾਉਣਾ ਉਹਦੇ ਵਿੱਚ, ਕੋਈ ਹੋਰ ਤੁਸੀਂ ਬੱਚਿਆਂ ਨੇ ਕੋਈ ਚੀਜ਼ ਖਾਣੀ ਹੈ, ਇਹ ਤੁਹਾਡੇ ਵਾਸਤੇ ਟੋਸਟਰ ਅਸੀਂ ਜਿਹੜਾ ਕਿ ਟੋਸਟਰ ਓਵਨ ਬਿਲਕੁਲ ਫਰੀ ਦੇ ਰਹੇ ਹਾਂ ਤੁਹਾਨੂੰ ਨਾਲ, ਇਹ ਪੰਜਾਬੀ ਵਿਰਸਾ ਵੱਲੋਂ ਗਿਫਟ ਆ। 36 ਇੰਚ ਵਾਈਡ ਫਰਿੱਜ ਹੈ, ਰੈਗੂਲਰ ਕੀਮਤ $2500 ਹੈ, $1799 ਅੱਜ ਦੇ ਰਹੇ ਹਾਂ, ਅਤੇ ਨਾਲ ਟੋਸਟਰ ਓਵਨ ਬਿਲਕੁਲ ਫਰੀ ਦੇ ਰਹੇ ਹਾਂ। ਨੰਬਰ ਤੁਸੀਂ ਨੋਟ ਕਰ ਲਓ, 905-450-2828 ਦੇ ਕੋਕ ਦੀ ਜਾ ਸਕਦੀ ਹੈ, 905-450-2828 ਦੇ ਕੋਕ ਦੀ ਜਾ ਸਕਦੀ ਹੈ। ਸਾਡੇ ਭਾਅ ਜੀ ਜਸਮੀਤ ਵਰਾਂ ਦਾ ਮੈਸੇਜ ਆਇਆ, ਥੈਂਕ ਯੂ ਵੈਰੀ ਮੱਚ। ਪੱਡਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ?
1: ਹਾਂਜੀ ਜੀ, ਮੈਂ ਜਿਹੜੇ ਹੁਣ ਨੈਕਸਟ ਸਾਡੇ ਲਿਸਨਰਸ ਹੈਗੇ ਉਹਨਾਂ ਥੋੜ੍ਹਾ ਗਰੁੱਪ ਹੈਲਥ ਐਂਡ ਡੈਂਟਲ ਪਲਾਨ ਬਾਰੇ ਦੱਸਣਾ ਚਾਹੁੰਦਾ।
0: ਜੀ ਜੀ,
1: ਜਿਹੜੇ ਸਾਡੇ ਲਿਸਨਰਸ ਹੈਗੇ ਆ, ਜਦੋਂ ਇਹਨਾਂ ਦੀ ਆਪਣੀ ਕੋਈ ਖੁਦ ਦੀ ਕੰਪਨੀ ਹੈਗੀ ਹੈ, ਜਿੱਦਾਂ ਆਪਾਂ ਦੇਖਦੇ ਹਾਂ ਫੈਕਟਰੀ ਦੇ ਵਿੱਚ, ਵੇਅਰ ਹਾਊਸ ਦੇ ਵਿੱਚ, ਕੰਪਨੀ ਦੇ ਵਿੱਚ, ਹਸਪਤਾਲ ਦੇ ਵਿੱਚ, ਜਿਹੜੇ ਸਾਨੂੰ ਗਰੁੱਪ ਬੈਨੀਫਿਟਸ ਉਹ ਮਿਲਦੇ ਹੈਗੇ ਆ, ਇਹਨਾਂ ਦੇ ਸੇਮ ਟਾਈਪ ਗਰੁੱਪ ਬੈਨੀਫਿਟਸ ਤੁਸੀਂ ਆਪਣੇ ਇੰਪਲੋਈਜ਼ ਲਈ ਵੀ ਲੈ ਸਕਦੇ ਹੈਗੇ। ਇਹ ਸਿਰਫ ਤੇ ਸਿਰਫ 2 ਬੰਦਿਆਂ ਤੋਂ ਸ਼ੁਰੂ ਹੁੰਦੇ ਆ, ਇਹ ਫੈਮਿਲੀ ਬਿਜ਼ਨਸ ਵੀ ਹੋ ਸਕਦਾ ਹੈਗਾ, ਜਾਂ 2 ਇੰਡੀਵਿਜੁਅਲ ਪਾਰਟਨਰਸ ਜਿਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਹੈਗਾ ਉਹ ਵੀ ਲੈ ਸਕਦੇ ਹੈਗੇ, ਅਤੇ ਮੈਕਸੀਮਮ ਜਿੰਨੇ ਵੀ ਤੁਹਾਡੇ ਬੰਦੇ ਕੰਮ ਕਰਦੇ ਹੈਗੇ ਸਾਰਿਆਂ ਨੂੰ ਇਹ ਮਿਲ ਸਕਦਾ ਹੈਗਾ। ਇਹਦੇ ਵਿੱਚ ਕੀ ਹੈਗਾ, ਤੁਸੀਂ ਇਹਨੂੰ ਕਸਟਮਾਈਜ਼ ਕਰ ਸਕਦੇ ਅਕੋਰਡਿੰਗ ਟੂ ਜੋ ਤੁਸੀਂ, ਤੁਹਾਨੂੰ ਕਿਹੜੀ ਜ਼ਿਆਦਾ ਲੋੜ ਹੈਗੀ ਹੈ, ਕਿਹੜੀ ਘੱਟ ਲੋੜ ਹੈਗੀ ਹੈ। ਪਰ ਇਹਦੇ ਵਿੱਚ ਕੀ ਇੰਕਲੂਡ ਹੈਗਾ ਮੈਂ ਥੋੜ੍ਹਾ ਤੁਹਾਨੂੰ ਦੱਸ ਦਿੰਦਾ ਹੈਗਾ। ਇਹਦੇ ਵਿੱਚ ਜਿੱਦਾਂ ਲਾਈਫ ਇੰਸ਼ੋਰੈਂਸ ਤੁਹਾਨੂੰ $50,000 ਤੱਕ ਮਿਲ ਜਾਂਦੀ, ਦਵਾਈਆਂ ਇਹਦੇ ਵਿੱਚ ਤੁਹਾਨੂੰ ਕਵਰੇਜ ਮਿਲਦੀ ਹੈ, ਪ੍ਰੀ ਐਗਜ਼ਿਸਟਿੰਗ ਮੈਡੀਕੇਸ਼ਨ ਵੀ ਇਹਦੇ ਵਿੱਚ ਇੰਕਲੂਡ ਹੁੰਦੀ ਆ, ਡੈਂਟਲ ਇਹਦੇ ਵਿੱਚ ਇੰਕਲੂਡ ਹੈਗਾ, ਟਰੈਵਲ ਇੰਸ਼ੋਰੈਂਸ ਤੁਹਾਨੂੰ $5 million ਤੱਕ ਮਿਲਦੀ ਹੈਗੀ ਆ, ਆਈ ਐਗਜ਼ਾਮੀਨੇਸ਼ਨ ਐਨਕਾ ਤੁਹਾਨੂੰ ਮਿਲਦੀ ਹੈਗੀ, ਮਸਾਜ, ਕਾਇਰੋਪ੍ਰੈਕਟਰ, ਹਸਪਤਾਲ ਦਾ ਖਰਚਾ, ਐਕਸੀਡੈਂਟਲ, ਡੈਂਟਲ ਇਹਦੇ ਵਿੱਚ ਐਕਸਟਰਾ $7,000 ਤੱਕ ਇੰਕਲੂਡ ਹੈਗਾ ਆ, ਹੀਅਰਿੰਗ ਏਡਸ, ਨਰਸਿੰਗ ਕੇਅਰ ਤੁਹਾਨੂੰ ਇਹਦੇ ਵਿੱਚ ਇੰਕਲੂਡ ਹੈਗੇ, ਕੋਈ ਵੀ ਮੈਡੀਕਲ ਇਕੁਇਪਮੈਂਟ ਇਹਦੇ ਵਿੱਚ ਇੰਕਲੂਡ ਹੈ, ਇਹਨਾਂ ਦੇ ਹੋਰ ਵੀ ਬਹੁਤ ਸਾਰੇ ਕਵਰੇਜਸ ਹੈਗੇ ਜਿਹੜੇ ਇਸ ਪਲਾਨ ਦੇ ਵਿੱਚ ਇੰਕਲੂਡ ਹੈਗੇ ਆ। ਜੇ ਤੁਹਾਡੇ ਕੋਲ ਕੰਪਨੀ ਨਹੀਂ ਹੈਗੀ, ਜ਼ਰੂਰੀ ਹੈਗੀ, ਸਿਰਫ ਤੁਹਾਡੇ ਕੋਲ ਬਿਜ਼ਨਸ ਹੋਣਾ ਚਾਹੀਦਾ ਤਾਂ ਹੀ ਤੁਹਾਨੂੰ ਮਿਲਦਾ, ਤੁਸੀਂ ਸਿੰਗਲ ਹੈਲਥ ਐਂਡ ਡੈਂਟਲ ਪਲਾਨ ਲੈਣਾ ਚਾਹੁੰਦੇ, ਕਪਲਸ ਦਾ ਲੈਣਾ ਚਾਹੁੰਦੇ, ਫੈਮਿਲੀ ਲੈਣਾ ਚਾਹੁੰਦੇ, ਵੈਰੀ ਅਫੋਰਡਬਲ ਪ੍ਰਾਈਸ 'ਤੇ ਤੁਹਾਨੂੰ ਆਪਾਂ ਇਹ ਕੋਟੇਸ਼ਨ ਲੈ ਕੇ ਦੇ ਸਕਦੇ ਹੈਗੇ ਹਾਂ। ਜੇ ਤੁਸੀਂ ਕਹਿੰਦੇ ਕਿ ਤੁਹਾਨੂੰ ਹੈਲਥ ਐਂਡ ਡੈਂਟਲ ਪਲਾਨ ਪਲੱਸ ਤੁਹਾਨੂੰ ਡਿਸਬਿਲਟੀ ਇੰਸ਼ੋਰੈਂਸ ਵੀ ਚਾਹੀਦੀ ਹੈਗੀ, ਫਿਰ ਤਾਂ ਤੁਹਾਡਾ ਪ੍ਰੀਮੀਅਮ ਆਟੋਮੈਟਿਕਲੀ ਹਰ ਚੀਜ਼ ਸਸਤਾ ਹੋ ਜਾਂਦਾ, ਤਾਂ ਇਹ ਕੋਂਬੋ ਪੈਕੇਜ ਹੋ ਜਾਂਦਾ, ਸੋ ਤੁਹਾਨੂੰ ਕਵਰੇਜ ਵੀ ਜ਼ਿਆਦਾ ਮਿਲਦੀ ਅਤੇ ਤੁਹਾਡਾ ਪ੍ਰੀਮੀਅਮ ਵੀ ਮੰਥਲੀ ਜਿਹੜਾ ਘੱਟ ਜਾਂਦਾ ਹੈਗਾ ਆ। ਕੋਈ ਵੀ ਹੋਰ ਜਾਣਕਾਰੀ ਲਈ ਤੁਸੀਂ ਹੈਲਥ ਐਂਡ ਡੈਂਟਲ ਪਲਾਨ ਲਈ ਮੈਨੂੰ ਜ਼ਰੂਰ ਸੰਪਰਕ ਕਰ ਸਕਦੇ ਹੈਗੇ, ਮੇਰਾ ਇੱਕੋ ਇੱਕ ਨੰਬਰ ਹੈਗਾ 647-964-6467-986-6464।
0: ਨੰਬਰ ਇੱਕ ਵਾਰੀ ਦੁਬਾਰਾ ਦਿਓ ਪੱਟਾ ਸਾਹਿਬ।
1: ਹਾਂਜੀ, ਮੇਰਾ ਫੋਨ ਨੰਬਰ ਹੈਗਾ 647-986-6464-6467-986-6464।
0: ਏਵਨ ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਾਂ, ਔਰ ਏਵਨ ਕੇਕ ਐਂਡ ਪੇਸਟਰੀ ਵਾਲੇ ਸਾਡੇ ਵੀਰ ਕਹਿੰਦੇ ਆ ਕਿ ਜੇ ਤੁਸੀਂ ਵਧੀਆ ਪੀਪੇ ਵਾਲੇ ਬਿਸਕੁਟ ਖਾਣੇ ਆ ਤਾਜ਼ੇ ਤਾਜ਼ੇ, ਔਰ ਏਵਨ ਕੇਕ ਐਂਡ ਪੇਸਟਰੀ ਵਾਲੇ ਸਾਡੇ ਟੋਰਾਂਟੋ ਸ਼ਹਿਰ ਦੇ ਪਹਿਲੀ ਕੰਪਨੀ ਆ ਜਿਨ੍ਹਾਂ ਨੇ ਇਹ ਬਿਸਕੁਟ ਸਟਾਰਟ ਕੀਤੇ ਪੀਪੇ ਵਾਲੇ। ਹੁਣ ਗੱਲ ਵੱਖਰੀ ਆ ਕਿ ਬਾਅਦ ਚ ਕੰਪਨੀਆਂ ਹੋਰ ਬਹੁਤ ਆ ਜਾਂਦੀ ਆ, ਚਲੋ ਬਿਜ਼ਨਸ ਕਰਨਾ ਹੈ ਉਹਨਾਂ ਨੇ ਵੀ, ਪਰ ਅੱਜ ਵੀ ਪਰਿਵਾਰਾਂ ਦੀ ਪਹਿਲੀ ਪਸੰਦ ਹੁੰਦੀ ਹੈ ਕਿ ਏਵਨ ਕੇਕ ਐਂਡ ਪੇਸਟਰੀ ਵਾਲਿਆਂ ਕੋਲ ਬਿਸਕੁਟ ਖਾਧੇ ਜਾਣ, ਕਿਉਂਕਿ ਜਿਹੜੀ ਕੁਆਲਿਟੀ ਆ ਸਾਡੇ ਵੀਰ, ਭਾਵੇਂ ਉਹ ਦੁਨੀਆਂ ਵਿੱਚ ਨਹੀਂ ਰਹੇ, ਸਰਦਾਰ ਜਸਪਾਲ ਸਿੰਘ ਜੀ ਨਾਗਰਾ, ਔਰ ਉਹਨਾਂ ਨੇ ਬੂਟਾ ਲਾ ਕੇ ਗਏ ਹੈ, ਔਰ ਮੈਂ ਸਮਝਦਾ ਕਿ ਉਹਨਾਂ ਦਾ ਲਾਇਆ ਹੋਇਆ ਬੂਟਾ ਅੱਜ ਵੱਖਰੇ ਵੱਖਰੇ ਗਰੋਸਰੀ ਸਟੋਰਸ ਦੇ ਉੱਤੇ, ਉਹਨਾਂ ਦੀ ਫੈਕਟਰੀ ਦੇ ਵਿੱਚ ਅੱਜ ਉਸੇ ਤਰ੍ਹਾਂ ਬਰਕਰਾਰ ਹੈ। ਜੇ ਤੁਸੀਂ ਵੀ ਪਿਓਰ ਵੈਜੀਟੇਰੀਅਨ ਬਿਸਕੁਟ ਖਾਣੇ ਆ, ਜੀਰੇ ਵਾਲੇ ਖਾਣੇ ਆ, ਕਾਜੂ ਵਾਲੇ ਖਾਣੇ ਆ, ਬਦਾਮਾਂ ਵਾਲੇ ਖਾਣੇ ਆ, ਪਿਸਤੇ ਵਾਲੇ ਖਾਣੇ ਆ, ਮੈਂਗੋ ਵਾਲੇ ਖਾਣੇ ਆ, ਅਜਵੈਨ ਵਾਲੇ ਬਿਸਕੁਟ ਖਾਣੇ ਆ, ਸ਼ੂਗਰ ਫ੍ਰੀ ਬਿਸਕੁਟ ਖਾਣੇ ਆ, ਤੇ ਏਵਨ ਕੇਕ ਐਂਡ ਪੇਸਟਰੀਜ਼ ਵਾਲਿਆਂ ਨੂੰ ਕਾਲ ਕੀਤੀ ਜਾ ਸਕਦੀ ਹੈ 905-564-2663। ਨੰਬਰ ਬੜਾ ਸੌਖਾ ਹੈ, ਇਸ ਨੰਬਰ ਤੁਸੀਂ ਕਾਲ ਕਰ ਲਿਓ, 905-564-2663 ਤੇ ਕਾਲ ਕੀਤੀ ਜਾ ਸਕਦੀ ਹੈ, ਔਰ ਇੱਥੇ ਤੁਹਾਨੂੰ ਪਿਓਰ ਵੈਜੀਟੇਰੀਅਨ ਕੇਕ ਵੀ ਮਿਲਦੇ ਆ। ਆਪਣੇ ਪਰਿਵਾਰਾਂ 'ਚ ਦਿਨ ਸੁੱਖਾਂ ਦੇ ਆਉਂਦੇ ਹੀ ਆ, ਕੋਈ ਬਰਥਡੇ ਆ ਗਿਆ, ਕੋਈ ਐਨਵਰਸਰੀ ਮਨਾਈ ਜਾ ਰਹੀ ਹੈ, ਅਤੇ ਉਹਦੇ ਵਾਸਤੇ ਕੇਕ ਵੀ ਜੇ ਤੁਸੀਂ ਲੈਣੇ ਆ ਫਰੂਟ ਵਾਲੇ, ਅਤੇ ਬੱਚੇ ਦਾ ਬਰਥਡੇ ਆ ਉੱਤੇ ਬੱਚੇ ਦੀ ਫੋਟੋ ਲਵਾ ਲਓ, ਪਾਪਾ ਜੀ ਦਾ ਬਰਥਡੇ ਆ ਪਾਪਾ ਜੀ ਦੀ ਫੋਟੋ ਲਵਾਓ, ਬੀਜੀ ਦਾ ਬਰਥਡੇ ਆ ਬੀਜੀ ਦੀ ਫੋਟੋ ਲਵਾਓ, ਅਤੇ ਕੋਈ ਸਿਸਟਰ ਆ ਤੁਹਾਡਾ ਉਹਦਾ ਬਰਥਡੇ ਉਹ ਲਵਾਓ, ਕੋਈ ਵੈਲਕਮ ਆ ਰਿਹਾ ਇੰਡੀਆ ਤੋਂ ਆ ਰਿਹਾ ਪਰਿਵਾਰ, ਉਹਨਾਂ ਦੀਆਂ ਫੋਟੋਆਂ ਲਵਾ ਲਓ ਉੱਥੇ ਵੈਲਕਮ, ਠੀਕ ਹੈ ਨਾ। ਇਹ ਸਾਰਾ ਕੰਮ ਹੋ ਜਾਂਦਾ ਏਵਨ ਕੇਕ ਐਂਡ ਪੇਸਟਰੀਜ਼ ਵਾਲਿਆਂ ਦੇ ਕੋਲ। ਇਸ ਵੀਕਐਂਡ ਦੇ ਜੇ ਤੁਸੀਂ ਕੇਕ ਦੇ ਔਰਡਰ ਦੇਣਾ ਚਾਹੁੰਦੇ ਆ, ਕਈ ਵਾਰੀ ਨਾ ਪਰਿਵਾਰਾਂ ਦੇ ਵਿੱਚ ਬਹੁਤ, ਕਈ ਵਾਰੀ ਸਾਡੇ ਬਜ਼ੁਰਗਾਂ ਨੇ ਅੰਮ੍ਰਿਤ ਪਾਨ ਕੀਤਾ ਹੁੰਦਾ, ਬਹੁਤ ਪਰਿਵਾਰਾਂ ਨੇ ਗੁਰੂ ਦਾ ਨਾਮ ਲਿਆ ਹੁੰਦਾ, ਅੰਮ੍ਰਿਤ ਛਕਿਆ ਹੁੰਦਾ, ਉਹ ਆਂਡੇ ਉਂਡੇ ਵਾਲੇ ਕੇਕ ਨਹੀਂ ਖਾਂਦੇ, ਠੀਕ ਹੈ ਨਾ। ਅਤੇ ਇਸੇ ਕਰਕੇ ਜੇ ਤੁਸੀਂ ਪਰਿਵਾਰਾਂ ਨੇ ਪਿਓਰ ਵੈਜ, ਨਾਲੇ ਪਤਾ ਕਿ ਕੁਆਲਿਟੀ ਇਹਨਾਂ ਦੀ ਨੰਬਰ ਵਨ ਆ, ਚੋਟੀ ਦੀ ਕੁਆਲਿਟੀ ਤਿਆਰ ਕਰਦੇ ਆ ਏਵਨ ਕੇਕ ਐਂਡ ਪੇਸਟਰੀ ਵਾਲੇ, 905-564-2663 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਮਾਸਟਰ ਜੂਲਰ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ, ਔਰ ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੋਂਸਰ ਕਰ ਰਿਹਾ ਮਾਸਟਰ ਜੂਲਰ ਵਾਲੇ, ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰ ਰਹੇ ਹਾਂ, ਥੈਂਕ ਯੂ ਵੀ ਕਰ ਰਹੇ ਹਾਂ। ਔਰ ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਆ ਦੋ ਲੋਕੇਸ਼ਨਾਂ ਵਿੱਚ, ਇੱਕ ਲੋਕੇਸ਼ਨ ਉਹਨਾਂ ਦੀ ਹੈ ਜੀ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ 'ਤੇ ਆ, ਜਿਹੜਾ ਬਹੁਤ ਵੱਡਾ ਪਲਾਜ਼ਾ ਬਣਿਆ ਹੈ, ਔਰ ਦੂਸਰੀ ਲੋਕੇਸ਼ਨ ਹੈ ਜੀ ਬਵੇਡ ਐਂਡ ਮਾਊਂਟ ਐਸ਼ ਦੇ ਕਾਰਨਰ, ਇੱਥੇ ਫੋਰਟੀਨੋਜ਼ ਵਾਲਾ ਮਾਲ ਹੈ, ਫੋਰਟੀਨੋ ਵਾਲਾ ਜਿਹੜਾ ਪਲਾਜ਼ਾ ਹੈ ਉਸ ਪਲਾਜ਼ੇ ਦੇ ਵਿੱਚ ਵੀ ਇਹਨਾਂ ਦੀ ਸ਼ੋਪ ਹੈ ਮਾਸਟਰ ਜੂਲਰ। 22 ਕੈਰਟ ਦੇ 24 ਕੈਰਟ ਦੇ ਤੁਸੀਂ ਕੜੇ ਲੈਣੇ ਆ, ਬਿਸਕੁਟ ਲੈਣੇ ਆ, ਅਤੇ ਮਾਸਟਰ ਜੂਲਰ ਦੇ ਪਹੁੰਚੋ, ਜੂਲਰੀ ਦੇ ਐਸੇ ਖੂਬਸੂਰਤ ਡਿਜ਼ਾਇਨ ਤਿਆਰ ਕਰਦੇ ਆ, ਔਰ 99% ਜਿਹੜੀ ਜੂਲਰੀ ਇਹਨਾਂ ਕੋਲ ਦੁਬਈ ਦੀ ਹੁੰਦੀ ਹੈ। ਮੈਨੂੰ ਭਾਜੀ ਨੇ ਕਹਿਣ ਲੱਗੇ, ਕਹਿੰਦੇ ਹਰਜੀਤ ਜੀ ਦੁਬਈ ਦੀ ਜੂਲਰੀ ਮਹਿੰਗੀ ਹੁੰਦੀ ਹੈ ਪਰ ਕੁਆਲਿਟੀ ਉਹਦੀ ਬੜੀ ਟੌਪ ਦੀ ਹੁੰਦੀ ਹੈ, ਅਤੇ ਕਹਿੰਦੇ ਸਾਡੇ ਸਟੋਰ 'ਤੇ ਤੁਹਾਨੂੰ ਜਿਹੜੀ ਜੂਲਰੀ ਮਿਲਣੀ ਹੈ ਦੁਬਈ ਦੀ ਹੀ ਮਿਲਣੀ ਹੈ। ਅਤੇ ਤੁਸੀਂ ਵੀ ਨੰਬਰ ਨੋਟ ਕਰ ਲਓ ਮਾਸਟਰ ਜੂਲਰ ਵਾਲਿਆਂ ਦਾ, ਹੈੱਡ ਆਫਿਸ 905-906-2424, 905-906-2424 ਦੇ ਕਾਲ ਜਲਦੀ ਜਲਦੀ ਕਰ ਲਿਓ ਬਈ।
2: You're listening to Punjabi Versa, Monday to Friday, 11 a.m. to 12 p.m. For more information, call 647-448-1000.
0: ਕਾਰਾਂ, ਐਸਯੂਵੀ, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600।
3: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
6: ਓਹੋ ਹੋ ਹੋ, यार इना इंश्योरेंसा ने ते धुआं कढ़ाता वधिया ते जायज रेट कित्थों मिलेगा
7: टॉप फाइनेंशियल इंक तो जो अपनियां बेहतर ते भरोसेमंद सेवावां लई जाने जांदे ने
8: क्रिटिकल मॉर्गेज आरईएसपी आरआरएसपी विजिटर इंश्योरेंस सुपरवीजा स्पेशल डिसेबिलिटी प्लान फॉर ट्रकर्स जे थोड़े कोल 20 नालों ज्यादा ड्राइवर ने ता थानू अनबीटेबल प्राइस लेके देंगे
7: कॉल करो 20 सालां दे तजुर्बे वाले सुरजीत सिंह पड्डा जी नू 647-300-3100
8: या मिलो 70 डेल्टा पार्क बुलेवार्ड यूनिट 11 ब्रैम्पटन
0: पंजाबी विरसा और मेनू बड़ी खुशी वाली गल है कि साडे भाजी का बर्थडे है भी अज और बड़े प्यार वाले साडे वीर उन्होंने असं मुबारकबाद भी दे रहे हैं सरदार जसविंदर सिंह जी बड़े प्यार वाले सज्जन और मैनू लगता घूमन फिरन गए हुए थे कल पता नहीं परसों गल हुई सी मेरी इन्होंने और मेरा ख्याल कितने गए थे डोमिनिकन रिपब्लिक गए थे आई हैव नो आइडिया मैंने कह रहे थे कुछ है ना चलो बई और जसविंदर सिंह जी तुहाडा अज बर्थडे है और तुसी अपनी फैमिली दे नाल बहुत ज़्यादा इंजॉय कर रहे हो और मैं समझदा कि बर्थडे अपने मनाने भी चाहिए है केक कट्टने चाहिए है खुशियां दे जिहड़े दिन हुंदे आ बंदा कहिंदा इस दिन मैं धरती दे जन्म लिया सी घर दे विच खुशियां हुंदियां बच्चे दियां आपां कई वारी कोई फस्ट बर्थडे होवे किसे दा मनाउणा होवे किन्नियां खुशियां करदे आ पहलां एक महीने पहलां तैयारियां करदे ने वी बच्चे दा बर्थडे मनाउणा सरदार जसविंदर सिंह अरन नूं असीं बहुत बहुत मुबारकबाद दे रहे हैं पंजाबी विरसा रेडियो टैलीविजन वालों और असीं यही अरदास करदे गुरु साहब अगे कि आप नूं बाबा जी तंदुरुस्ती दीआं दातां बख्शन इस तों वड्डी मैं तुहानूं पता होर मेरे कोई अरदास नहीं है जिहड़ी इह अरदास तुहाडे वास्ते है और तुहाडे परिवार सुन रहा है उन्हां वास्ते शुभ इच्छावां और तुसीं जिथे भी हो इंजॉय कर रहे हो अपने डे नूं अगेन हैप्पी हैप्पी हैप्पी हैप्पी बर्थडे

0: ਲਓ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਵਨ ਹੈਪੀ ਬਰਥਡੇ ਟੂ ਯੂ ਫਰੋਮ ਗੁੱਡ ਫਰੈਂਡਸ ਐਂਡ ਟ੍ਰਿਊ ਔਰ ਹੈਪੀ ਹੈਪੀ ਹੈਪੀ ਬਰਥਡੇ ਪ੍ਰੋਗਰਾਮ ਪੰਜਾਬੀ ਵਿਰਸਾ ਔਰ ਲਓ ਜੀ ਪੱਡਾ ਸਾਹਿਬ ਆਪਾਂ ਇੱਕ ਗੀਤ ਲਾਈ ਅਗਲਾ ਇੱਕ ਹੋਰ
1: ਹਾਂਜੀ
0: ਤੇ ਉਸ ਤੋਂ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਅੱਜ ਲੱਗਦਾ ਮੀਂਹ ਪਊ ਬਾਹਰ ਲੱਗਦਾ ਮੈਨੂੰ
1: ਹਾਂਜੀ
0: ਪਿਆ ਨਾ ਮੀਂਹ ਅੱਜ
1: ਪਿਆ ਸੀਗਾ ਫੇਰ ਪੈਣਾ
0: ਅੱਜ ਪਿਆ ਸੀ ਮੀਂਹ
1: ਸਵੇਰੇ
0: ਕਿੰਨੇ ਕੁ ਵਜੇ
1: ਇੰਨਾ ਤਾਂ ਨਹੀਂ ਮੈਂ ਤਾਂ ਸੁੱਤੇ ਸੀ ਜਦੋਂ ਸਵੇਰੇ ਉੱਠਿਆ
0: ਫਿਰ ਤੁਹਾਨੂੰ ਕਿਹਦਾ ਪਤਾ ਲੱਗਿਆ ਮੀਂਹ ਪਿਆ ਸਵੇਰੇ
1: ਗੱਡੀਆਂ ਕਿੱਲੀਆਂ ਸੀ ਸਾਰੀਆਂ
0: ਅੱਛਾ ਗੱਡੀਆਂ ਤੇ ਮਤਲਬ ਨਿਸ਼ਾਨੀ ਹੋ ਗਈ ਮੀਂਹ ਪੈ ਗਿਆ
1: ਪੂਰਾ ਭਿੱਜੇ ਵੀ ਸੀ
0: ਸਾਡੀਆਂ ਗੱਡੀਆਂ ਸੁੱਕੀਆਂ ਸੀ
1: ਉਹ ਤੁਹਾਡੀ ਸਾਈਡ ਤੇ ਨਹੀਂ ਪਿਆ ਹੋਊਗਾ ਸਾਡੀ ਸਾਈਡ ਤੇ ਪਿਆ ਸੀ
0: ਤੁਹਾਡੇ ਤੇ ਰੱਬ ਜ਼ਿਆਦਾ ਦਿਆਲ ਹੋ ਗਿਆ ਹੋਣਾ ਉਧਰ ਗੱਲ ਤੇ ਸਾਡੇ ਵਾਲ ਰੱਬ ਨੇ ਦਿਆਲ ਨਹੀਂ ਹੋਇਆ ਚਲੋ ਕੋਈ ਗੱਲ ਨਹੀਂ ਬਾਬਾ ਜੀ ਦੀ ਮਰਜ਼ੀ ਹੈ ਵੀ ਜਿੱਥੇ ਮਰਜ਼ੀ ਮੀਂਹ ਪਹੁੰਚ ਜਿੱਥੇ ਮਰਜ਼ੀ ਜੋ ਮਰਜ਼ੀ ਕਰਨ ਜਿਹੜੇ ਇੱਕ ਨਾ ਏਸੀ ਹੁੰਦੇ ਆ ਉਹ ਲਵਾ ਲਓ ਹੁਣ ਹੁਣ ਤੁਹਾਨੂੰ ਡਿਸਕਾਊਂਟ ਪ੍ਰਾਈਸ ਲੱਗ ਜਾਂਦੇ ਆ ਕਿਉਂਕਿ ਗਰਮੀਆਂ ਖਤਮ ਹੋਣ ਦੇ ਕਿਨਾਰੇ ਤੇ ਆ ਔਰ ਫਿਰ ਹੀਟ ਦਾ ਕੰਮ ਚਾਲੂ ਹੋ ਜਾਣਾ ਹੁਣ 3 ਟਨ ਦਾ ਏਸੀ ਜਿਹੜਾ ਹੈ ਮੈਨੂੰ ਕੋਈ ਜੇ ਸਾਡੇ ਵੀਰ ਸੁਣਦੇ ਹੋ ਨਾ ਮੈਨੂੰ ਟੈਕਸ ਮੈਸੇਜ ਕਰਨ ਕਿ ਇਹਨੇ ਦਾ ਏਸੀ ਇੰਸਟਾਲ ਕਰ ਦੇਣਗੇ ਜੇ ਤੁਸੀਂ ਨਵੀਂ ਫਰਨਸ ਲਵਾਉਣੀ ਹੈ ਉਹਦੇ ਵਾਸਤੇ ਵੀ ਹਾਜ਼ਰ ਹੈ ਤੁਹਾਡੇ ਵਾਸਤੇ ਨੰਬਰ ਇਹ ਬੜੇ 40 ਸਾਲ ਪੁਰਾਣੇ ਸਾਡੇ ਸੱਜਣ ਆ ਸਰਦਾਰ ਪਰਮਜੀਤ ਸਿੰਘ ਹੋਣੀ ਔਰ ਦੁਨੀਆ ਜਾਣਦੀ ਇਹਨਾਂ ਨੂੰ ਬ੍ਰੈਂਪਟਨ ਜਾਣਦਾ ਈਟੋਬੀਕੋ ਮੈਨੂੰ ਲੱਗਦਾ ਸੱਜੇ ਖੱਬੇ ਸਕਾਰਬੋ ਮਾਰਕਮ ਬੜੀ ਦੂਰ ਤੱਕ ਇਹਨਾਂ ਦਾ ਗੱਡੀਆਂ ਚੱਲਦੀਆਂ ਕੰਪਨੀ ਦੀਆਂ ਔਰ ਜੇ ਤੁਸੀਂ ਵੀ ਘਰਾਂ ਵਿੱਚ ਆਪਣੇ ਏਸੀ ਨਵੇਂ ਲਵਾਉਣੇ ਆ ਜੇ ਤੁਹਾਨੂੰ ਲੱਗਦਾ ਕਿ ਇਸ ਸਾਲ ਦਾ ਪੰਗਾ ਪੈ ਗਿਆ ਘਰੇ ਜੱਬ ਪਿਆ ਬਹੁਤ ਜ਼ਿਆਦਾ ਬੱਚੇ ਵੀ ਬੋਲਦੇ ਆ ਚਲੋ ਜਨਾਨੀਆਂ ਤਾਂ ਜਿਹੜਾ ਬੋਲਣਾ ਸੀ ਬੋਲ ਨਹੀਂ ਦੇਣਾ ਠੀਕ ਹੈ ਨਾ ਬੱਚੇ ਵੀ ਬੋਲਦੇ ਆ ਵੀ ਏਸੀ ਨਵਾਂ ਲਵਾ ਲਓ ਘੱਟ ਕੀਮਤ ਦੇ ਵਿੱਚ ਕਿਉਂਕਿ ਹੁਣ ਡਿਸਕਾਊਂਟਡ ਪ੍ਰਾਈਜ਼ ਮਿਲ ਜਾਣੇ ਆ ਜੇ ਫਿਰ ਅਗਲੇ ਸਾਲ ਲਵਾਓਗੇ ਫਿਰ ਤੁਹਾਨੂੰ ਪ੍ਰਾਈਜ਼ ਜਿਹੜੇ ਹੋਣੇ ਆ ਮਹਿੰਗੇ ਮਿਲਣੇ ਤੁਹਾਨੂੰ ਪਤਾ ਨਾਲੇ ਗਰਮੀਆਂ 'ਚ ਜ਼ੋਰ ਹੁੰਦਾ ਹੁਣ ਰੇਟ ਘੱਟ ਜਾਣਾ ਤੁਹਾਡਾ ਅਤੇ ਨੰਬਰ ਨੋਟ ਕਰੋ 416-720-2081 'ਤੇ ਕੌਕ ਦੀ ਜਾ ਸਕਦੀ ਹੈ 416-720-2081 ਦੇ ਕੌਕ ਦੀ ਜਾ ਸਕਦੀ ਹੈ ਨੰਬਰ ਇੱਕ ਵਾਰ ਤੁਹਾਨੂੰ ਫਿਰ ਦੱਸ ਦੇਣਾ ਨਵੀਂ ਫਰਨਸ ਲਵਾਉਣੀ ਆ ਏਸੀ ਤੁਹਾਡਾ ਕੰਮ ਨਹੀਂ ਕਰਦਾ ਗੈਸ ਘੱਟ ਗਈ ਆ ਉਹ ਪਾ ਦੇਣਗੇ ਸੈਕਿੰਡ ਫਲੋਰ 'ਤੇ ਤੁਹਾਡੀ ਹਵਾ ਨਹੀਂ ਜਾ ਰਹੀ ਕਈ ਵਾਰੀ ਸੈਕਿੰਡ ਫਲੋਰ 'ਤੇ ਗਰਮੀ ਲੱਗਦੀ ਹੁੰਦੀ ਹੈ ਏਸੀ ਭਾਵੇਂ ਥੱਲੇ ਜਿੰਨਾ ਮਰਜ਼ੀ ਚੱਲਦਾ ਹੋਵੇ ਪਰ ਉੱਤੇ ਹਵਾ ਨਹੀਂ ਪਹੁੰਚਦੀ ਇੱਕ ਇਹਨਾਂ ਨੇ ਭੰਭੀਰੀ ਤਿਆਰ ਕੀਤੀ ਹੈ ਜਿਹੜੀ ਲਾ ਦਿੰਦੇ ਆ ਬਿਲਕੁਲ ਹਵਾ ਉੱਤੇ ਪਹੁੰਚ ਜਾਂਦੀ ਹੈ ਠੰਡੀ ਠੰਡੀ ਠੰਡੀ ਠੰਡੀ ਨੰਬਰ ਫਿਰ ਤੁਸੀਂ ਨੋਟ ਕਰ ਲਓ 416-720-2081 416-720-2081 ਦੇ ਕਾਲ ਕੀਤੀ ਜਾ ਸਕਦੀ ਹੈ ਜੀ ਪੱਟਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ
1: ਹਾਂਜੀ ਹਾਂਜੀ ਜੀ ਮੈਂ ਐਂਡ ਤੇ ਬਸ ਇਹੀ ਕਹਿਣਾ ਚਾਹੁੰਦਾ ਸਰ ਜਿਹੜੇ ਸਾਡੇ ਲਿਸਨਰਸ ਹੈਗੇ ਆ ਕੋਈ ਵੀ ਇੰਸ਼ੋਰੈਂਸ ਸਰਵਿਸ ਜਿੱਦਾਂ ਲਾਈਫ ਇੰਸ਼ੋਰੈਂਸ ਸੁਪਰਵੀਜ਼ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਟਰੈਵਲ ਇੰਸ਼ੋਰੈਂਸ ਵਿਜ਼ਿਟਰਸ ਇੰਸ਼ੋਰੈਂਸ ਟੀ ਐਫ ਐਸ ਏ ਐਫ ਐਚ ਐਸ ਏ ਆਰ ਆਰ ਐਸ ਪੀ ਆਰ ਈ ਐਸ ਪੀ ਆਰ ਡੀ ਐਸ ਪੀ ਹੈਲਥ ਐਂਡ ਡੈਂਟਲ ਪਲਾਨ ਡਿਸਬਿਲਟੀ ਇੰਸ਼ੋਰੈਂਸ ਹੋਮ ਐਂਡ ਆਟੋ ਇੰਸ਼ੋਰੈਂਸ ਨਵਾਂ ਘਰ ਲੈ ਰਹੇ ਹੈਗੇ ਨਵੀਂ ਗੱਡੀ ਲੈ ਰਹੇ ਹੈਗੇ ਜੋ ਤੁਹਾਡੀ ਰਿਨਿਊ ਆ ਰਹੀ ਤੇ ਸ਼ੋਪ ਰਾਊਂਡ ਕਰ ਰਹੇ ਹੈਗੇ ਵੀਡੀਓ ਵਿਦ ਟੋਪ ਮੇਜਰ ਇੰਸ਼ੋਰੈਂਸ ਕੰਪਨੀਜ਼ ਇਨ ਕੈਨੇਡਾ ਜਦ ਤੁਸੀਂ ਇੰਟਰਸਟ ਹੈਗੇ ਲਾਇਸੈਂਸ ਲੈਣ ਲਈ ਜਾਂ ਆਲਰੇਡੀ ਇੱਕ ਇੰਸ਼ੋਰੈਂਸ ਬ੍ਰੋਕਰ ਹੈਗੇ ਬ੍ਰੋਕਰੇਜ ਜੁਆਇਨ ਕਰ ਲਏ ਤੁਸੀਂ ਜਿਹੜੀ ਟੋਪ ਫਾਈਨੈਂਸ਼ੀਅਲ ਟੀਮ ਹੈਗੀ ਹੈ ਵੈਰੀ ਸਕਸੈਸਫੁਲ ਟੀਮ ਹੈਗੀ ਬਹੁਤ ਸਾਰੀ ਟ੍ਰੇਨਿੰਗਸ ਹੁੰਦੀਆਂ ਹੈਗੀਆਂ ਵਨ ਓ ਵਨ ਟ੍ਰੇਨਿੰਗ ਸੈਸ਼ਨਸ ਹੈਗੀਆਂ ਗਰੁੱਪ ਟ੍ਰੇਨਿੰਗਸ ਹੈਗੀਆਂ ਹਾਈ ਕੰਪਨਸੇਸ਼ਨ ਪੈਕੇਜਸ ਹੈਗੇ ਕੋਈ ਡੈਸਕ ਫੀ ਨਹੀਂ ਹੁੰਦੀ ਹੈਗੀ ਲੋਟਸ ਆਫ ਇਨਸੈਂਟਿਵ ਪ੍ਰੋਗਰਾਮ ਸਾਡੇ ਹੁੰਦੇ ਹੈਗੇ ਆ ਤੁਸੀਂ ਮੈਨੂੰ ਜੋ ਸੰਪਰਕ ਕਰ ਸਕਦੇ ਮੇਰੇ ਇੱਕੋ ਇੱਕ ਨੰਬਰ ਹੈਗਾ ਹੈ 646-944-6476-64-64 ਜਦ ਤੁਸੀਂ ਸਾਡੇ ਟੋਪ ਫਾਈਨੈਂਸ਼ੀਅਲ ਇੰਕ ਦਫ਼ਤਰ ਆ ਕੇ ਸਾਨੂੰ ਮਿਲ ਸਕਦੇ ਹੈਗੇ ਇਹਦੀ ਲੋਕੇਸ਼ਨ ਹੈਗੀ 70 Delta Park ਬੁਲਵਰਡ ਯੂਨਿਟ 11 ਮੇਨ ਇੰਟਰਸੈਕਸ਼ਨ ਇਹਦਾ ਹੈਗਾ ਏਅਰਪੋਰਟ ਇਨ ਕੁਈਨ ਤੇ
0: ਬੜੀ ਮਿਹਰਬਾਨੀ ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਜੀ
1: 647-986-6464 646-944-6464

0: यारा वे यारा और ऐसा खूबसूरत गीत, ऐसा मुहब्बत नाल भरिया होया गीत, ऐसी एक जिंदगी दे विच एक दूसरे दे प्यार दे विच होर वाधा कर देने वाला गीत, जिहड़े थोड़े दूर होए होंदे उहनूं नेड़े कर दिंदे इहो जिहे गीत। इह साडे बहुत प्यारे वीर आ करमजीत अनमोल साहब ने गीत गाया सी और इस आने वाले कल भी मिलने का मौका मिले, समा तकरीबन भावें घट ही है, स्टूडियो च वीर मेरा आया। और सब तो पहला वीरा जी पंजाबी विरसा रेडियो तुहाडा जी आ वेलकम।
1: ਸਤਿ ਸ਼੍ਰੀ ਅਕਾਲ ਅਜੀਤ ਭਾਜੀ ਔਰ ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਜਿੱਥੇ ਆਪਾਂ ਕੱਲ ਵੀ ਮਿਲੇ ਤੁਹਾਡੇ ਨਾਲ ਬੜਾ ਚੰਗਾ ਲੱਗਾ ਗੱਲਾਂ ਬਾਤਾਂ ਕਰਕੇ ਔਰ ਮੈਂ ਸਮਝਦਾ ਕਿ ਇਹ ਟੋਰਾਂਟੋ ਨਿਵਾਸੀ ਤੁਹਾਨੂੰ ਜਿੱਥੇ ਵੈਲਕਮ ਕਰ ਰਹੇ ਆ ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਇਸ ਆਉਣ ਵਾਲੇ ਫਰਾਈਡੇ ਨੂੰ ਭਾਜੀ ਦੀ ਇੱਕ ਬੜਾ ਹੀ ਪਿਆਰਾ ਪ੍ਰੋਗਰਾਮ ਰੱਖਿਆ ਗਿਆ ਹੈ ਔਰ ਉਸ ਪ੍ਰੋਗਰਾਮ ਦੇ ਵਿੱਚ ਕਰਮਜੀਤ ਅਨਮੋਲ ਸਾਹਿਬ ਆਪਣੇ ਕੁਛ ਪੁਰਾਣੇ ਕੁਛ ਗੀਤਾਂ ਦੇ ਨਾਲ ਤੁਹਾਨੂੰ ਨਿਹਾਲ ਵੀ ਕਰਾਂਗੇ। ਔਰ ਭਾਜੀ ਭਾਵੇਂ ਆਪਾਂ ਲੇਟ ਆਏ ਹਾਂ, ਸਮਾਂ ਬਹੁਤ ਆਪਣੇ ਕੋਲ, ਫਿਰ ਵੀ 6 ਮਿੰਟ ਹੈਗੇ ਹਲੇ ਔਰ ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਆਪਣੇ ਵੱਲੋਂ ਮੈਸੇਜ ਜ਼ਰੂਰ ਦਿਓ ਕਮਿਊਨਿਟੀ ਨੂੰ। ਈ ਰੋਜ਼ ਕਰਮੇ ਬੈਂਕਟ ਹਾਲ ਦੇ ਵਿੱਚ ਜਿਹੜਾ ਕਿ ਲਖਨਊ ਡਰਾਈਵ 'ਤੇ ਸਾਡੇ ਬਿਲਕੁਲ ਪਿੱਛੇ ਹੀ ਹੈ ਬੈਕ ਸਾਈਡ ਦੇ, ਉੱਥੇ ਸ਼ੋਅ ਹੋ ਰਿਹਾ ਕਰਮਜੀਤ ਅਨਮੋਲ ਭਾਜੀ ਦਾ ਔਰ ਤੁਸੀਂ ਆਪਣੇ ਪਰਿਵਾਰਾਂ ਸਮੇਤ ਆਇਓ ਅਤੇ ਤੁਹਾਨੂੰ ਜਿੱਥੇ ਹਸਾਉਣਗੇ ਔਰ ਨਾਲ ਗੀਤ ਔਰ ਸੰਗੀਤ ਦਾ ਤਾਲ ਅਤੇ ਨਾਲ ਮੇਲ ਹੋਏਗਾ। ਔਰ ਕਰਮਜੀਤ ਭਾਜੀ ਕੁਛ ਕਹਿਣਾ ਚਾਹੋਗੇ ਨਾਲ ਨਾਲ ਤੁਸੀਂ?
1: ਹਾਂਜੀ ਭਾਜੀ, 21 ਅਗਸਤ ਨੂੰ ਹੈ ਜੀ ਸ਼ਾਮੀ 7 ਵਜੇ ਰੋਜ਼ ਕਨਵੈਨਸ਼ਨ ਸੈਂਟਰ ਦੇ ਵਿੱਚ ਔਰ ਸਾਰੇ ਜਾਣੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਸਾਰੇ ਉੱਥੇ ਹੁੰਮਾ ਮਾ ਕੇ ਪਹੁੰਚੋ ਜੀ। ਸ਼ਾਮ ਨੂੰ 7:30 ਵਜੇ ਲਾਵਾਂਗੇ ਜੀ ਰੌਣਕਾਂ ਮਿਲ ਕੇ। ਤੁਸੀਂ ਵੀ ਆਇਓ ਭਾਜੀ।
0: ਡੈਫੀਨੇਟਲੀ ਸਰ ਮੈਂ ਆਊਂਗਾ ਔਰ
1: ਤੁਸੀਂ ਵੀ ਆਇਓ ਭਾਜੀ।
0: ਡੈਫੀਨੇਟਲੀ ਸਰ ਮੈਂ ਆਊਂਗਾ ਔਰ ਹਾਜ਼ਰੀ ਜ਼ਰੂਰ ਲਾਵਾਂਗੇ, ਤੁਹਾਨੂੰ ਮਿਲਾਂਗੇ ਆ ਕੇ। ਔਰ ਭਾਜੀ ਤੁਹਾਡਾ ਗੀਤ ਲਾਇਆ ਪਿੱਛੇ, ਮੈਂ ਚਾਹੂੰਗਾ 2 ਬੋਲ ਇਸ ਗੀਤ ਦੇ ਸੁਣਾ ਦਿਓ ਕਿਉਂਕਿ ਸਮਾਂ ਘੱਟ ਆ, ਇਹ ਵਿੱਕ ਬੰਦਾ ਸਾਡਾ ਬਾਹਲਾ ਹੀ ਖਰਾਬ ਆ, ਇਹ ਆਪ ਜਲਦੀ ਉੱਠਦਾ ਨਹੀਂ ਤੇ ਫਿਰ ਕਹਿੰਦਾ ਕਲਾਕਾਰ ਨਹੀਂ ਉੱਠੇ, ਮੈਨੂੰ ਬਹਾਨਾ ਲਾਉਂਦਾ ਹੁੰਦਾ, ਇਹ ਆਪ ਰਾਤੀ ਜਲਦੀ ਨਹੀਂ ਸੌਂਦਾ ਤੇ ਫਿਰ ਬਹਾਨਾ ਲਾਉਂਦਾ ਵੀ ਕਲਾਕਾਰ ਨਹੀਂ ਜਲਦੀ ਉੱਠੇ। ਤੇ ਜਿਵੇਂ ਤੁਹਾਡੇ ਆਉਣ ਤੋਂ ਪਹਿਲਾਂ ਗੱਲ ਤੁਸੀਂ ਕੀਤੀ ਹੈ ਕਿ ਅਸੀਂ ਤਾਂ ਤਿਆਰ ਬੈਠੇ ਸੀ, ਇਹ ਗੀਤ ਤੇ ਭਾਜੀ 2 ਬੋਲ ਜ਼ਰੂਰ ਸੁਣਾਓ।

0: ਯਾਰਾ
1: ਕਿਆ ਬਾਤ ਹੈ ਭਾਜੀ, ਭਾਵੇਂ ਤੁਸੀਂ ਐਕਟਿੰਗ ਲਾਈਨ ਦੇ ਵਿੱਚ ਆ ਗਏ ਹੋ, ਐਕਟਰ ਬਣ ਗਏ ਹੋ, ਗੁਰੂ ਸਾਹਿਬ ਦੀ ਮੈਂ ਰਾਤ ਵੀ ਜ਼ਿਕਰ ਕੀਤਾ ਸੀ ਉੱਥੇ, ਤੁਹਾਨੂੰ ਯਾਦ ਹੋਣਾ ਸਟੇਜ ਤੇ, ਔਰ ਤੁਹਾਡਾ ਬੜਾ ਗੁਰੂ ਸਾਹਿਬ ਨੇ ਬਾਂਹ ਫੜੀ ਹੈ, ਔਰ ਗੁਰੂ ਸਾਹਿਬ ਨੇ ਮੈਂ ਕਹਿੰਦਾ ਤੁਹਾਨੂੰ ਆਪਣੇ ਨਾਲ ਆਪ ਹੀ ਬਿਠਾ ਲਿਆ, ਔਰ ਜਿਹੜੀ ਚੀਜ਼ ਨੂੰ ਤੁਸੀਂ ਹੱਥ ਪਾਉਂਦੇ ਆ, ਜਿਸ ਰੋਲ ਦੇ ਵਿੱਚ ਵੀ ਤੁਸੀਂ ਆਉਂਦੇ ਆ, ਉਹ ਰੋਲ ਤੁਹਾਡੇ ਤੇ ਜੱਚਦਾ ਹੈ, ਬਹੁਤ ਫਬਦਾ ਹੈ। ਔਰ ਮੈਂ ਚਾਹੂੰਗਾ, ਇੱਕ ਉਹ ਮੂਵੀ ਆਈ ਸੀ ਭਾਜੀ ਗਿੱਪੀ ਭਾਜੀ, ਉਹਦੇ ਵਿੱਚ ਸੀ ਜਿਹੜੀ ਚੌਕਲੇਟ ਵਾਲੀ ਬਰਫੀ, ਜਿਹੜਾ ਬਣਾ ਲਓ ਥੋੜੀ
2: ਜਿਹੀ ਚੌਕਲੇਟ ਵਾਲੀ ਬਰਫੀ ਬਣਾਈ ਸੀ, ਜਦੋਂ ਲੋਕਾਂ ਨੇ ਬਰਫ ਤੇ ਵੀ ਬਿਠਾਇਆ ਸੀ ਮੈਨੂੰ ਸਨਾਮ। ਮਤਲਬ ਸਮਾਜ ਦੇ ਵਿੱਚ ਅਬਜ਼ਰਵ ਕਰਦੇ ਰਹਿੰਦੇ ਆ, ਉਹ ਕਿਤੇ ਨਾ ਕਿਤੇ ਫਿਲਮਾਂ ਦੇ ਵਿੱਚ ਫਿੱਟ ਕਰ ਦਿੰਦੇ, ਬਸ ਇਹੀ ਸਾਰਾ ਕੁਛ, ਰਿਆਜ਼ ਇਹੀ ਹੈ ਸਾਡਾ।
1: ਕਈ ਵਾਰੀ ਆਪਾਂ ਜਿਵੇਂ ਹੁਣ ਆਪਾਂ ਮੂਵੀ ਦਾ ਨਾਂ ਰੱਖਿਆ ਸੀ ਮੰਜੇ ਬਿਸਤਰੇ,
2: ਜੀ ਜੀ,
1: ਹੁਣ ਅੱਜ ਕੱਲ ਤਾਂ ਨਹੀਂ ਦੌਰ ਭਾਜੀ ਹੋਊਗਾ ਉੱਥੇ, ਮੇਰਾ ਨਹੀਂ ਖਿਆਲ ਹੋਊਗਾ,
2: ਮੇਰਾ ਖਿਆਲ ਹੈ ਕਿਤੇ ਨਾ ਕਿਤੇ ਹੈਗਾ ਜੀ ਕਈ ਪਿੰਡਾਂ ਦੇ ਵਿੱਚ।
1: ਅੱਛਾ ਜੀ, ਮੰਜੇ ਕਰਦੇ ਇਕੱਠੇ?
2: ਹਾਂਜੀ ਹਾਂਜੀ ਹਾਂਜੀ, ਕਰਦੇ ਨੇ ਕਈ ਪਿੰਡਾਂ ਦੇ ਵਿੱਚ।
1: ਇਹ ਮੇਰਾ ਬਠਿੰਡਿਆਂ ਨਹੀਂ ਕਰਦੇ ਉਹਨੇ?
2: ਹਾਂਜੀ ਹਾਂਜੀ ਹਾਂਜੀ, ਬਿਲਕੁਲ,
1: ਜਿਹੜੇ ਜ਼ਿਆਦਾ
2: ਬਠਿੰਡਾ ਸੰਗਰੂਰ, ਹਾਂਜੀ ਕਾਫੀ,
1: ਪਰ ਬਠਿੰਡਾ ਹੁਣ ਬਹੁਤ ਜ਼ਿਆਦਾ ਜਿਵੇਂ ਕਹਿ ਲਓ ਵੀ ਬਾਦਲ ਸਾਹਿਬ ਨੇ ਵਧੀਆ ਬਣਾ ਦਿੱਤਾ ਸੀ, ਪਰ ਹੁਣ ਜਿਵੇਂ ਕਹਿ ਲਓ ਵੀ ਹੁਣ ਵੀ ਸਮਾਂ ਉੱਥੇ ਓਦਾਂ ਦਾ ਹੀ ਹੈ।
2: ਨਹੀਂ ਦੇਖੋ, ਕੋਈ ਇਹ ਨਹੀਂ ਹੈਗਾ ਕਿ ਵੀ ਉਹ ਪਛੜਿਆ ਹੋਇਆ ਇਲਾਕਾ, ਬਲਕਿ ਇੱਕ ਰੀਤੀ ਰਿਵਾਜ਼ ਹੁੰਦੇ ਨੇ, ਉਹ ਕਈ ਸ਼ੌਕੀਆ ਵੀ ਕਰਦੇ ਨੇ, ਵੀ ਮੰਜੇ ਬਿਸਤਰੇ ਇਕੱਠੇ ਕਰਾਂਗੇ, ਵੈਸੇ ਚੰਗਾ ਲੱਗਦਾ,
1: ਇੱਕ ਮਾਹੌਲ ਜਿਹਾ ਬਣ ਜਾਂਦਾ।
2: ਜੀ ਬਿਲਕੁਲ,
1: ਕਿਉਂਕਿ ਮੋਸਟਲੀ ਅੱਜ ਕੱਲ੍ਹ ਹਾਲ ਵਗੈਰਾ ਬੁੱਕ ਹੁੰਦੇ ਆ,
2: ਹਾਂਜੀ ਹਾਂਜੀ,
1: ਘਰਾਂ ਵਿੱਚ ਹਲਵਾਈ ਵੀ ਲੱਗਦੇ, ਅੱਜ ਕੱਲ੍ਹ ਨਹੀਂ ਲੱਗਦੇ,
2: ਕਿਤੇ ਕਿਤੇ ਲੱਗਦੇ ਨੇ ਜੀ, ਬਟ ਹੁਣ ਤਾਂ ਵਿਆਹ ਹੀ 2 ਘੰਟੇ ਦਾ ਰਹਿ ਗਿਆ ਬਸ ਪੈਲਸ ਦੇ ਵਿੱਚ।
1: ਸਹੀ ਗੱਲ ਆ, ਬੰਦਾ ਜਾਂਦਾ ਤਿਆਰ ਹੋਵੇ। ਅੱਛਾ, ਰਿਸ਼ਤੇਦਾਰੀ ਵੀ ਖਤਮ ਹੀ ਹੋ ਗਈ, ਅਗਲੇ ਟਾਈਮ ਦੇ ਟਾਈਮ ਆਉਂਦੇ ਆ,
2: ਬਿਲਕੁਲ,
1: ਨਹੀਂ ਤਾਂ ਅੱਗੇ 4-5 ਦਿਨ ਘਰੇ ਰਹਿਣਾ, ਮਠਿਆਈਆਂ ਬਣਨੀਆਂ, ਜਿਵੇਂ ਉਹ ਮੂਵੀ ਦਿਖਾਇਆ ਗਿਆ ਸਾਰਾ, ਲੱਡੂ ਬਣਨੇ, ਜਲੇਬੀਆਂ, ਉਹ ਸਮਾਂ ਹੁਣ ਚੇਂਜ ਹੋ ਗਿਆ, ਬਹੁਤ ਜ਼ਿਆਦਾ ਐਡਵਾਂਸ ਹੋ ਗਿਆ।
2: ਜਿਹੜੇ ਬੰਦੇ ਸ਼ੌਕੀਨ ਨੇ ਜਾਂ ਵਿਰਸੇ ਦੇ ਨਾਲ ਪਿਆਰ ਕਰਦੇ ਨੇ, ਉਹ ਲੋਕ ਅਜੇ ਵੀ ਕਰਦੇ ਨੇ ਜੀ ਉਦਾਂ।
1: ਹਾਂ, ਕਰਦੇ। ਚਲੋ ਭਾਜੀ, ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ ਵੈਰੀ ਮੱਚ। ਅੱਜ ਮੇਰੇ ਕੋਲ ਇੰਨਾ ਸਮਾਂ ਤਕਰੀਬਨ ਸਮਾਪਤੀ ਵਾਲੀ ਹੈ, ਔਰ ਆਪਣੇ ਵੱਲੋਂ ਇੱਕ ਵਾਰੀ ਸਾਡੇ ਟੋਰਾਂਟੋ ਨਿਵਾਸੀ ਜਿੰਨੇ ਵੀ ਸੁਣ ਰਹੇ ਆ, ਆਪਣੇ ਵੱਲੋਂ ਇੱਕ ਪਿਆਰ ਦਾ ਸੱਦਾ ਉਹਨਾਂ ਨੂੰ ਜ਼ਰੂਰ ਦੇ ਦਿਓ, ਪਲੀਜ਼।
2: ਭਾਜੀ, ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ 21 ਤਰੀਕ ਨੂੰ 21 ਅਗਸਤ ਨੂੰ ਰੋਜ਼ ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ਾਮੀ 7 ਵਜੇ ਪਹੁੰਚੋ ਜੀ, ਉੱਥੇ ਰਲ ਕੇ ਲਾਵਾਂਗੇ ਰੌਣਕ।
1: ਬੜੀ ਮਿਹਰਬਾਨੀ ਭਾਜੀ, ਥੈਂਕ ਯੂ ਵੈਰੀ ਮੱਚ। ਔਰ ਇੱਕ ਵਾਰੀ ਫਿਰ ਤੋਂ ਪੰਜਾਬੀ ਵਿਰਸਾ ਰੇਡੀਓ ਦਾ ਸਮਾਂ ਤਕਰੀਬਨ ਸਮਾਪਤੀ ਹੈ, ਔਰ 21 ਤਰੀਕ ਨੂੰ ਸੱਦਾ ਪਤਾ ਦੇ ਰਿਹਾ ਵੀ ਸਾਰਿਆਂ ਨੂੰ ਤੁਹਾਨੂੰ ਜ਼ਰੂਰ ਜ਼ਰੂਰ ਇਸ ਸ਼ਾਮ ਦੇ ਵਿੱਚ ਪਹੁੰਚੋ, ਜਿੱਥੇ ਗੀਤ ਹੋਣਗੇ, ਸੰਗੀਤ ਹੋਏਗਾ, ਔਰ ਪੂਰੇ ਲਾਈਵ ਬੈਂਡ ਦੇ ਨਾਲ ਹੋਣਗੇ, ਔਰ ਇਸ ਦੇ ਨਾਲ ਨਾਲ ਕੁਛ ਮੂਵੀਜ਼ ਦੇ ਡਾਇਲੋਗਸ ਵਗੈਰਾ ਵੀ ਭਾਜੀ ਹੋਣਗੇ ਨਾਲ ਨਾਲ
2: ਵਿੱਚ, ਦੇਖਾਂਗੇ ਜੀ, ਸਾਰਾ ਕੁਛ ਹੀ ਮਿਕਸ ਹੀ ਚੱਲੂਗਾ ਕੰਮ।
1: ਹਾਂ, ਮਿਕਸ ਸਾਰਿਆਂ ਨੂੰ ਵਸਾਵਾਂਗੇ ਵੀ, ਅਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਵੀ ਜ਼ਰੂਰ ਇਸ ਆਉਣ ਵਾਲੇ ਫਰਾਈਡੇ ਨੂੰ ਈ ਰੋਜ਼ ਕਨਵੈਨਸ਼ਨ ਸੈਂਟਰ 'ਚ ਪਹੁੰਚੋ, ਪ੍ਰੋਗਰਾਮ ਪੰਜਾਬੀ ਵਿਰਸਾ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-739 87-10-647-739-8710।
7: ਸ਼ੀਸ਼ਾ ਹੋਇਆ ਦਿਲ ਟੁੱਟ ਜਾਂਦਾ ਹੈ।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
13: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
15: ਨਾਓ ਓਪਨ ਟਿਲ 2 AM।
16: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
17: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
18: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
19: ਕੰਡੀਸ਼ਨਸ ਅਪਲਾਈ।
20: ਹਾਏ ਹਾਏ, ਮੈਂ ਮਰ ਜਾਵਾਂ, ਆ ਕੀ ਕਰੀ ਜਾਂਦੇ ਆ?
21: ਚੱਲ ਆਜਾ ਆਜਾ, ਤੇਰੀ ਉਂਗਲੀ ਵੀ ਵੱਢ ਦਿੰਨਾ।
20: ਕਿਉਂ?
21: ਮੈਂ ਤਾਂ ਆਪਣੀ ਵੱਢ ਲਈ।
20: ਤੇ ਮੇਰੀ ਕਿਉਂ ਵੱਢਣੀ ਆ, ਤੇ ਆਪਣੀ ਕਿਉਂ ਵੱਢੀ?
21: ਉਹ ਨਾ ਐਂਟੀਸੈਪਟਿਕ ਦੀ ਸ਼ੀਸ਼ੀ ਟੁੱਟ ਗਈ ਸੀ, ਮੈਂ ਕਿਹਾ ਫਜ਼ੂਲ ਜਾਊਗਾ।
20: ਫਿੱਟੇ ਮੂੰਹ ਤੇਰੇ।
2: ਆ ਭੈਣੇ ਖਰੀਦ ਲਿਆ ਗਹਿਣੇ
19: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
2: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
19: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
22: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ
23: ਜਨਕ ਜਵੈਲਰਸ ਕਾਲ 905-230-8800
24: Ladies and gentlemen, introducing from CHLO AM 530, the number one radio host in the world.

0: ਔਰ ਇੱਕ ਫਾਰਮਰ ਜਿਨ੍ਹਾਂ ਨੂੰ ਡਰਾਈਵਰ ਚਾਹੀਦੇ ਨੇ ਜੀ, ਟੋਰਾਂਟੋ ਤੋਂ ਮੋਂਟਰੀਅਲ, ਮੋਂਟਰੀਅਲ ਤੋਂ ਟੋਰਾਂਟੋ, ਟੋਰਾਂਟੋ ਤੋਂ ਯੂਐਸ, ਯੂਐਸ ਤੋਂ ਟੋਰਾਂਟੋ। ਔਰ ਇਹਦੇ ਨਾਲ ਨਾਲ ਪੇ ਵਧੀਆ ਮਿਲੇਗੀ, ਬਾਈ ਵੀਕਲੀ ਪੇ ਦਿੱਤੀ ਜਾਏਗੀ, ਟੌਪ ਦੀ ਪੇ ਹੋਏਗੀ। ਕੁਲਦੀਪ ਮਾਂਗੜੋਰਾ ਨੂੰ ਫੋਨ ਕਰ ਲਓ 6479726455 6479972 6455 ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040 6474294040 4040।
1: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Apni community layi khushkhabri, Helix Wellness Physio and Rehab Center khul chukya hai, jithon tusi physiotherapy, massage therapy, chiropractor wargiyan sevaavan professionals vallon dittiyan jandiyan han. Eh taqreeban sariyan insurance companyan naal khud deal karde ne. Counseling service vi available han. Helix Wellness Physio Rehab, 10930 Gorway Drive, Unit C X1, Gorway and Countryside de corner te. Jyada jankari layi please call 905-913-5256 9 5 913 5256 9 13 5256 9 13 5256। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099 9054609499 ਇਹਨਾਂ ਦਾ ਨੰਬਰ ਹੈ। ਸਭ ਤੋਂ ਪਹਿਲਾਂ ਸੈਡ ਨਿਊਜ਼ ਆ, ਜਿਹੜਾ ਮੂਸੇ ਵਾਲਾ ਦੋ ਵਾਰ ਗਰਾਊਂਡ ਤੇ ਵਿਚਾਰਾ ਬੇਹੋਸ਼ ਹੋ ਗਿਆ, ਕਲੈਪਸ ਹੋ ਗਿਆ।
2: ਬਿਲਕੁਲ ਜੀ, ਦੇਖੋ ਤੁਸੀਂ ਕਿ ਆਪਾਂ ਸਪੋਰਟਸ ਜਿਹੜੇ ਸਟਾਰਸ ਨੇ ਇਹ ਜਦੋਂ ਖੇਡਦੇ ਨੇ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਸ਼ਾਇਦ ਇਹ ਰੱਬ ਹੀ ਨੇ, ਬਟ ਐਟ ਦ ਐਂਡ ਆਫ ਦ ਡੇ ਦਿਸ ਵਨ ਪ੍ਰੂਵਸ ਦੈਟ ਕਿ ਵੀ ਯੂ ਆਰ ਹਿਊਮਨ ਬੀਇੰਗਸ, ਤੇ ਚਾਹੇ ਉਹ ਹਾਰਟ ਕੰਡੀਸ਼ਨ ਹੋਵੇ, ਚਾਹੇ ਉਹ ਹਾਟ ਟੈਂਪਰੇਚਰ ਹੋਵੇ, ਚਾਹੇ ਤੁਹਾਡੇ ਫਿਜ਼ੀਕਲੀ ਇਫ ਯੂ ਆਰ ਨੋਟ ਕੇਪੇਬਲ, ਤਾਂ ਇਹ ਚੀਜ਼ਾਂ ਹੋ ਜਾਂਦੀਆਂ ਨੇ ਜੀ। ਲੱਕੀ ਹੈ ਕਿ ਹੀ ਸਰਵਾਈਵਡ
0: ਦੋ ਵੇਰ ਹੋਵੇ ਹਫ਼ਤੇ ਦੇ ਵਿੱਚ। ਐਨੀ ਹਾਓ, ਬਲੂ ਜੀ ਵਾਲੇ ਨੇ ਕੱਲ 10 ਰਨ ਬਣਾਏ ਰੇਜ਼ ਦੇ ਖਿਲਾਫ਼, ਤੇ ਇਹ 17 ਮੈਚ ਹੋਣਿਆ ਲਗਾਤਾਰ ਇਹ ਪਹਿਲਾ ਮੈਚ ਸੀ।
2: ਬਿਲਕੁਲ ਜੀ, ਔਰ ਬਹੁਤ ਵਧੀਆ ਪਰਫਾਰਮੈਂਸ ਕੱਲ ਰਹੀ ਔਰ ਇਸ ਸੀਜ਼ਨ ਦਾ 3ਰਾ ਮੈਚ ਹੋਇਆ ਜਿਸ ਦੇ ਵਿੱਚ ਆਪਾਂ 17 ਹਿੱਟਸ ਜਾਂ ਇਸ ਤੋਂ ਵੱਧ ਹਿੱਟਸ ਬਣਾਈਆਂ ਨੇ ਤੇ ਨਾਲ 10 ਰਨ ਸਕੋਰ ਕੀਤੇ ਨੇ। ਜੇਕਰ ਤੁਸੀਂ ਓਵਰਆਲ ਕੰਪਲੀਟ ਦੇਖਦੇ ਹੋ ਬਲੂ ਜੇਸ ਦਾ ਸੀਜ਼ਨ ਇਸ ਸਾਲ, ਟੈਂਪਾ ਬੇ ਤੇ ਨਾਲ ਦੀ ਨਾਲ ਟੈਕਸਸ ਦੇ ਅਗੇਂਸਟ ਸਭ ਤੋਂ ਵਰਸਟ ਆਪਣੀ ਜਿਹੜੀ ਪਰਫਾਰਮੈਂਸ ਰਹੀ ਆ। ਲੈਟਸ ਹੋਪ ਕਿ ਹੁਣ ਜਿਹੜੀ ਟੀਮ ਹੈ ਪਿਛਲੇ 15 ਮੈਚਾਂ ਤੋਂ ਜਿੰਨਾ ਵਧੀਆ ਖੇਡ ਰਹੀ ਆ, ਦੇ ਕੈਨ ਟਰਨ ਦਾ ਟਾਈਜ਼, ਤੇ ਹੁਣ ਆਪਾਂ ਵਾਈਲਡ ਕਾਰਡ ਰੇਸ ਦੇ ਵਿੱਚ ਵੀ ਜਿਹੜਾ ਜੀ ਈਵਨ ਹੋ ਗਏ ਆ, ਤੇ ਲੈਟਸ ਹੋਪ ਫੋਰ ਦਾ ਬੈਸਟ ਕਿ ਰਿਮੇਨਿੰਗ 40 ਮੈਚ ਰਹਿੰਦੇ ਨੇ ਤੇ ਆਪਾਂ ਪਲੇ ਆਫ ਵਾਸਤੇ ਕੁਆਲੀਫਾਈ ਕਰ ਜਾਈਏ।
0: ਹੋਪਫੁਲੀ ਹੋਪਫੁਲੀ। ਅੱਛਾ, 51 ਸਾਲ ਹੋ ਗਏ ਭਾਰਤ ਜਦੋਂ ਆਖਰੀ ਵਾਰ ਹਾਕੀ ਦਾ ਵਰਲਡ ਕੱਪ ਜਿੱਤਿਆ ਸੀ, ਤੇ ਅੱਜ ਕੱਲ ਵੀ ਕੋਈ ਮੈਚ ਮੂਚ ਚੱਲ ਰਹੇ ਇਹਨਾਂ ਦੇ?
2: ਬਿਲਕੁਲ ਵੀਰ ਜੀ, ਹਾਕੀ ਦਾ ਵਰਲਡ ਕੱਪ ਚੱਲ ਰਿਹਾ 1975 ਦੇ ਵਿੱਚ ਅਜੀਤਪਾਲ ਸਿੰਘ ਹੋਣਾ ਦੀ ਅਗਵਾਈ ਦੇ ਵਿੱਚ, ਆਪਾਂ ਲਾਸਟ ਟਾਈਮ 1975 ਦੇ ਜਿੱਤੇ ਹੋਏ ਆ, ਤੇ ਅੱਜ ਵੱਡਾ ਮੈਚ ਸੀਗਾ ਜੀ ਇੰਡੀਆ ਵਰਸਿਸ ਪਾਕਿਸਤਾਨ। ਹਾਲਾਂਕਿ ਰਾਇਵੈਲਰੀ ਜਿਹੜੀ ਆ ਦੇਵ ਜੀ ਉਸ ਤਰ੍ਹਾਂ ਦੀ ਨਹੀਂ ਰਹੀ, ਚਾਹੇ ਉਹ ਕ੍ਰਿਕਟ ਹੋਵੇ ਤੇ ਚਾਹੇ ਹਾਕੀ ਹੋਵੇ, ਇੰਡੀਆ ਪਾਕਿਸਤਾਨ ਨਾਲੋਂ ਬਿਹਤਰ ਪਰਫਾਰਮ ਕਰਦੀ ਹੈ ਔਰ ਅੱਜ ਵੀ ਇੰਡੀਆ ਦੀ ਟੀਮ ਨੇ ਬਿਹਤਰ ਪਰਫਾਰਮ ਕੀਤਾ। 5-3 ਦੇ ਨਾਲ ਪਾਕਿਸਤਾਨ ਤੋਂ ਟੀਮ ਇੰਡੀਆ ਜੇਤੂ ਰਹੀ ਹੈ ਤੇ ਸੈਕਿੰਡ ਰਾਊਂਡ ਦੇ ਵਿੱਚ ਕੁਆਲੀਫਾਈ ਕਰ ਗਈ ਹੈ, ਤੇ ਪਾਕਿਸਤਾਨ ਦਾ ਜਿਹੜਾ ਟੂਰਨਾਮੈਂਟ ਆ ਇਨ ਟਰਮਸ ਆਫ ਗੋਇੰਗ ਫਰਦਰ ਉਹ ਇੱਥੇ ਹੀ ਫਿਨਿਸ਼ ਹੈ। ਦੇ ਵਿਲ ਫਾਈਟ ਨਾਓ ਫਾਰ ਦਾ ਪੋਜੀਸ਼ਨ ਬਿਟਵੀਨ 9th to 16th place।
0: ਓਕੇ ਓਕੇ, ਤੇ ਆਪਣੇ ਕ੍ਰਿਕਟ ਦੇ ਵਿੱਚ ਕੀ ਹੋ ਰਿਹਾ ਜਨਾਬ?
2: क्रिकेट ਦੇ ਵਿੱਚ ਜੀ ਦੇਖੋ ਦੋ ਮੈਚ ਨੇ ਇੱਕ ਤਾਂ ਅੱਜ ਸਵੇਰੇ ਤੜਕੇ ਫਿਨਿਸ਼ ਹੋ ਗਿਆ ਜਿਸ ਦੇ ਵਿੱਚ ਇੰਡੀਆ ਨੇ ਸ਼੍ਰੀਲੰਕਾ ਨੂੰ ਪਹਿਲੇ ਟੈਸਟ ਮੈਚ ਦੇ ਵਿੱਚ 165 ਰਨ ਦੇ ਨਾਲ ਹਰਾ ਦਿੱਤਾ ਦੇਵਦੱਤ ਪਾਰੀਕਲ ਉਹਨਾਂ ਨੇ 167 ਰਨ ਫਸਟ ਇਨਿੰਗ ਚ ਸਕੋਰ ਕੀਤੇ ਸੀ ਪਲੇਅਰ ਆਫ ਦਾ ਮੈਚ ਬਣੇ ਨੇ ਮਾਨਵ ਸੂਤਰ ਨਵੇਂ ਸਪਿਨਰ ਨੇ ਇੰਡੀਆ ਦੀ ਟੀਮ ਵਿੱਚ ਆਏ ਉਹਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ ਜੀ 10 ਵਿਕਟਸ ਉਹਨਾਂ ਨੇ ਕੱਢੀਆਂ ਨੇ ਤੇ ਨਾਲ ਦੀ ਨਾਲ ਦੂਸਰਾ ਟੈਸਟ ਮੈਚ ਸੰਡੇ ਨੂੰ ਰਾਤ ਨੂੰ 12:30 ਵਜੇ ਕਹਿ ਲਓ ਜਾਂ ਫਿਰ ਤੜਕੇ ਸਵੇਰੇ 12:30 ਵਜੇ ਕਹਿ ਲਓ ਉਦੋਂ ਸ਼ੁਰੂ ਹੋਣਾ ਤੇ ਕਰੰਟਲੀ ਪਾਕਿਸਤਾਨ ਦੀ ਟੀਮ ਜਿਹੜੀ ਹੈ ਜੀ ਉਹ ਵਿਜ਼ਿਟ ਤੇ ਹੈ ਇੰਗਲੈਂਡ ਦੇ ਔਰ ਪਾਕਿਸਤਾਨ ਦਾ ਮੁਕਾਬਲਾ ਇੰਗਲੈਂਡ ਦੇ ਨਾਲ ਫਸਟ ਟੈਸਟ ਮੈਚ ਚੱਲ ਰਿਹਾ ਤੇ ਪਾਕਿਸਤਾਨ ਨੇ ਸ਼ੁਰੂਆਤ ਤਾਂ ਠੀਕ ਹੀ ਕੀਤੀ ਸੀਗੀ ਜੀ ਤੇ ਪਰ ਹੁਣ ਕੋਈ ਬਹੁਤੀ ਚੰਗੀ ਸਿਚੁਏਸ਼ਨ ਹੈ ਨਹੀਂ 171 ਰਨ ਨੇ 8 ਖਿਡਾਰੀ ਆਊਟ ਨੇ ਤੇ ਪਹਿਲੇ ਦਿਨ ਦੀ ਗੇਮ ਜਿਹੜੀ ਹੈ ਜੀ ਉਹ ਚੱਲ ਰਹੀ
0: ਲਓ ਜੀ ਹੋਰ ਕੀ ਹੋ ਰਿਹਾ ਸਪੋਰਟਸ ਖੇਤਰ ਚ
2: ਸਰ ਲੋਕਲ ਆਪਣੀ ਇੱਕ ਵੱਡੀ ਨਿਊਜ਼ ਹੈ ਅੱਜ ਦੀ ਸਪੈਸ਼ਲੀ ਸ਼ਾਊਟ ਆਊਟ ਟੂ ਬ੍ਰੈਂਪਟਨ ਮੇਅਰ ਪੈਟ੍ਰਿਕ ਬਰਾਊਨ ਜਿਨ੍ਹਾਂ ਨੇ ਹਾਕੀ ਨਾਈਟ ਇਨ ਬ੍ਰੈਂਪਟਨ ਲਾਸਟ ਈਅਰ ਵੀ ਕਰਾਈ ਸੀ ਜਦੋਂ 6.67 million ਜਿਹੜਾ ਟਿਕਟਸ ਤੇ ਸਪੋਂਸਰਸ਼ਿਪ ਤੋਂ ਇਕੱਠਾ ਹੋਇਆ ਸੀ ਤੇ ਨਾਲ ਦੀ ਨਾਲ 50 million ਪਲੈਜ ਕੀਤਾ ਸੀ ਕੋਟਲ ਗਰੁੱਪ ਨੇ ਸੋ ਅੱਜ ਇੱਕ ਵਾਰੀ ਫਿਰ ਤੋਂ ਦੇਵ ਜੀ ਹਾਕੀ ਨਾਈਟ ਇਨ ਬ੍ਰੈਂਪਟਨ ਹੈ ਜਿਸ ਦੇ ਵਿੱਚ ਇੱਕ ਪਾਸੇ ਮਾਰਕ ਮੈਸੀ ਇਹ ਕੈਪਟਨ ਨੇ ਤੇ ਦੂਜੇ ਪਾਸੇ ਮੋਰਗਨ ਰਾਈਲੀ ਜਿਹੜੇ ਟੋਰੋਂਟੋ ਮੇਪਲ ਲੀਫ ਵਾਸਤੇ ਖੇਡਦੇ ਨੇ ਉਹ ਕੈਪਟਨ ਨੇ ਜੇ ਕੋਚਿਸ ਦੀ ਗੱਲ ਕਰਦੇ ਹਾਂ ਸਰ ਉੱਥੇ ਗੈਰੀ ਰਾਬਰਟਸ ਡਗੀ ਗਿਲਮਰ ਵੈਂਡਲ ਕਲਾਰਕ ਤੇ ਕੋਚ ਚਿਪੀ ਉਹਨਾਂ ਨੇ ਐਜ਼ ਅ ਕੋਚ ਉੱਥੇ ਹੋਣਾ ਤੇ ਜੇ ਪਲੇਅਰਸ ਦੀ ਗੱਲ ਕਰਦਾ ਜੀ ਕਰਟਿਸ ਜੋਸਫ ਮਾਈਕਲ ਮੇਸਾ ਕ੍ਰਿਸ ਵਰਸਟੀਗ ਡਾਇਲਨ ਸਟ੍ਰੋਮ ਰਾਇਨ ਗੈਚਲਾ ਵਧੀਆ ਵਧੀਆ ਪਲੇਅਰ ਵੀ ਉੱਥੇ ਹੋਣਗੇ ਇਨਕਲੂਡਿੰਗ ਮੇਅਰ ਪੈਟ੍ਰਿਕ ਬਰਾਊਨ ਉਹ ਖੁਦ ਵੀ ਜਿਹੜੇ ਜੀ ਸਕੇਟਸ ਪਾ ਕੇ ਗਰਾਊਂਡ ਦੇ ਵਿੱਚ ਟੀਮ ਵੱਲੋਂ ਖੇਡਣਗੇ ਸੋ ਲੈਟਸ ਹੋਪ ਕਿ ਇੱਕ ਵਾਰੀ ਫਿਰ ਤੋਂ ਚੰਗਾ ਚੌਖਾ ਜਿਹੜਾ ਜੀ ਬ੍ਰੈਂਪਟਨ ਹਾਸਪਿਟਲ ਵਾਸਤੇ ਫੰਡ ਇਕੱਠੇ ਹੋ ਜਾਣ ਬਿਕੋਜ਼ ਇਟਸ ਅ ਨੋਬਲ ਕਾਜ਼ ਤੇ ਸਾਰੇ ਜਿਹੜੇ ਬ੍ਰੈਂਪਟਨ ਵਾਲੇ ਆ ਜੀ ਉਹਨਾਂ ਦਾ ਭਲਾ ਹੀ ਹੋਏਗਾ ਇਹਦੇ ਵਿੱਚ
0: ਤੇ ਆਪਣਾ ਮੇਪਲ ਲੀਫ ਦਾ ਜਿਹੜਾ ਲੀਡਰ ਆ ਟ੍ਰੈਵਿਸ ਉਹ ਕੋਰਟ ਕਚਹਿਰੀ ਤੁਰਿਆ ਫਿਰਦਾ ਟੈਕਸ ਡਿਪਾਰਟਮੈਂਟ ਚ
2: ਬਿਲਕੁਲ ਜੀ ਦੇਖੋ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਵ ਜੀ ਇਹੋ ਜਿਹੀਆਂ ਨੇ ਕੈਨੇਡਾ ਦੇ ਵਿੱਚ ਕਿ ਜੇਕਰ ਉਹਨਾਂ ਦੇ ਪਲੇਅਰਸ ਤੇ ਖਾਸ ਕਰਕੇ ਜਿਹੜਾ ਟੈਕਸੇਸ਼ਨ ਸਿਸਟਮ ਆ ਨਾ ਜੇ ਉਹਨੂੰ ਵੀ ਕਿਤੇ ਮਾੜਾ ਮੋਟਾ ਇਹ ਸੌਖਾ ਕਰ ਦੇਣ ਦੇਰ ਵਿਲ ਬੀ ਲੋਟ ਮੋਰ ਪਲੇਅਰਸ ਦੈਟ ਵਿਲ ਬੀ ਵਿਲਿੰਗ ਟੂ ਕਮ ਫੋਰ ਟੋਰੋਂਟੋ ਰੈਪਟਰਸ ਟੋਰੋਂਟੋ ਬਲੂਜੇਸ ਤੇ ਟੋਰੋਂਟੋ ਮੇਪਲ ਲੀਫ ਇਹ ਜਿਹੜਾ ਟੈਕਸ ਦਾ ਸਿਸਟਮ ਹੈ ਇੱਥੇ ਟੈਕਸ ਬਹੁਤਾ ਹੋਣ ਕਰਕੇ ਦਾ ਪਲੇਅਰ ਇੱਕ ਤਾਂ ਕਹਿੰਦੇ ਜੀ ਇੱਥੇ ਵੈਦਰ ਇਹੋ ਜਿਹਾ ਉੱਤੋਂ ਤੁਸੀਂ ਪੈਸੇ ਸਾਡੇ ਜਿਹੜੇ ਬਣਾਉਂਦੇ ਹੋ ਉਹ ਜ਼ਿਆਦਾ ਕੱਟ ਲੈਂਦੇ ਹੋ ਇਸ ਲਈ ਤੇ ਪ੍ਰੈਫਰ ਟੂ ਪਲੇ ਟੀਮਸ ਲਾਈਕ ਟੈਂਪਾ ਵੇ ਹੋ ਗਿਆ ਫਲੋਰੀਡਾ ਹੋ ਗਿਆ ਇਹ ਜੇ ਸਿਸਟਮ ਸਹੀ ਕਰ ਲੈਣ ਤਾਂ ਜ਼ਿਆਦਾ ਵਧੀਆ ਹੋ ਜਾਏ ਜੀ ਇੱਥੇ
0: ਜੇ ਉਹ ਮੈਨੂੰ ਪੁੱਛਣ ਉਹਨਾਂ ਦਾ ਡਿਨਰ ਲੰਚ ਮੈਂ ਟਿੱਕਾ ਜੰਕਸ਼ਨ ਤੋਂ ਕਰਾ ਦਿਆ ਕਰੋ
2: ਬਿਲਕੁਲ ਮੈਨੂੰ ਜ਼ਰੂਰ ਸੱਦ ਲਿਓ
0: ਫ੍ਰੀ ਅੱਛਾ ਤੁਸੀਂ ਰੇਸਾਂ ਬਹੁਤ ਦੇਖੀਆਂ ਨੇ ਦੁਨੀਆਂ ਦੇ ਵਿੱਚ ਹੁੰਦੀਆਂ ਬੰਦਿਆਂ ਦੀਆਂ ਘੋੜਿਆਂ ਦੀਆਂ ਕੁੱਤਿਆਂ ਦੀਆਂ ਬਿੱਲੀਆਂ ਦੀਆਂ ਗਧਿਆਂ ਦੀ ਰੇਸ ਦੇਖੀ ਹੈ ਕਦੇ ਪਾਕਿਸਤਾਨ ਗਧਿਆਂ ਦੀ ਰੇਸ ਹੁੰਦੀ ਆ
2: ਜੀ
0: ਗੋ ਫਿਗਰ ਦੈਟ ਆਊਟ ਅੱਛਾ ਇਹਦਾ ਵੀ ਕਰ ਲਿਆ ਹੋਰ ਕੋਈ ਸਪੋਰਟਸ ਰਿਲੇਟਡ ਹੋਵੇ
2: ਮੇਨ ਤਾਂ ਇਹੀ ਸੀਗੇ ਜੀ ਆਪਾਂ ਸਾਰੇ ਕਵਰ ਕਰਤੇ ਇੱਕ ਰਹਿ ਗਈ ਵੂਮੈਨਸ ਐਨਬੀਏ ਟੋਰਾਂਟੋ ਟੈਂਪੋ
0: ਕੱਲ ਉਹ ਜਦੋਂ ਜਿੱਤਣਗੇ ਉਦੋਂ ਖਬਰ ਸੁਣਾ ਦਿਓ ਇਹ ਤਾਂ ਹਾਰ ਹੀ ਜਾਂਦੇ ਆ 11-12 ਵੇਰ
2: ਹਾਂਜੀ ਬਿਲਕੁਲ ਜੀ ਕੱਲ ਫੇਰ ਹਾਰੇ ਨੇ ਪਰ ਕੱਲ ਦੀ ਜਿਹੜੀ ਖਬਰ ਇਸ ਕਰਕੇ ਸੀਗੀ ਕਿ ਕੇਟਲਿਨ ਕਲਾਰਕ ਵਾਜ਼ ਇਨ ਦਾ ਟਾਊਨ ਤੇ ਜੇਕਰ ਜਿਵੇਂ ਆਪਾਂ ਬਾਕੀ ਸਪੋਰਟਸ ਦੀ ਗੱਲ ਕਰਦੇ ਹਾਂ ਸੌਕਰ ਚ ਮੈਸੀ ਤੇ ਰੋਨਾਲਡੋ ਬਾਸਕਟਬਾਲ ਦੇ ਵਿੱਚ ਜੇਕਰ ਤੁਸੀਂ ਮੈਨਸ ਪਲੇਅਰ ਗਿਣਨੇ ਹੋਣ ਤਾਂ 3-4 ਰਿਪੋਰਟ ਆਇਆ ਤਾਂ ਗਿਣ ਲਓਗੇ ਪਰ ਵੂਮੈਨ ਸੈਕਸ਼ਨ ਦੇ ਵਿੱਚ ਇਫ ਕਰਾਊਨ ਜੋਇਲ ਆਫ ਵੂਮੈਨਸ ਐਨਬੀਏ ਦੀ ਗੱਲ ਕਰਦੇ ਹੋ ਤਾਂ ਫਿਰ ਕੇਟਲਿਨ ਕਲਾਰਕ ਸੀਗੇ ਉਹ ਕੱਲ ਟਾਊਨ ਚ ਆਏ ਸੀ ਤੇ ਉਹਨਾਂ ਦੀ ਟੀਮ ਇੱਕ ਵਾਰੀ ਫੇਰ ਤੋਂ 101-95 ਦੇ ਸਕੋਰ ਦੇ ਨਾਲ ਜਿੱਤ ਰਹੀ ਹੈ
0: ਉਧਰ ਮੈਸੀ ਕਹਿੰਦਾ ਮੈਂ ਨਹੀਂ ਖੇਲਣਾ ਮੇਰਾ ਫਾਦਰ ਦੀ ਡੈਥ ਹੋ ਗਈ ਉਧਰ ਜਿਹੜਾ ਰੋਨਾਲਡੋ ਆ 10 ਸਾਲ ਸਹੇਲੀ ਰੱਖੀ 4 ਬੱਚੇ ਪੈਦਾ ਕਰ ਲਏ ਕਹਿੰਦਾ ਚੱਲ ਹੁਣ ਵਿਆਹ ਕਰਾ ਲੈਣਾ
2: ਬਿਲਕੁਲ ਜੀ ਔਰ ਉਹਨਾਂ ਨੇ 15 ਸਾਲਾਂ ਬਾਅਦ ਵਿਆਹ ਕੀਤਾ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਮੇਰੇ ਖਿਆਲ ਕਿਹਾ ਹੈ ਕਿ $1,00,000 ਤੁਹਾਨੂੰ ਮੰਥਲੀ ਮਿਲਦੇ ਰਹਿਣਗੇ ਤੇ ਕੇਕ ਕੱਟ ਕੇ ਵਿਆਹ ਦੀ ਸੈਰੇਮਨੀ ਕੀਤੀ ਹੈ ਤੇ ਮੈਸੀ ਨੇ ਅਨਡੈਫੀਨੇਟਲੀ ਜਿਹੜੀ ਹੈ ਜੀ ਉਹ ਸਪੋਰਟਸ ਨੂੰ ਸੌਕਰ ਨੂੰ ਅਲਵਿਦਾ ਕਿਹਾ ਅੰਟਿਲ ਹੀ ਫਿਗਰਸ ਆਊਟ ਕਿ ਮੈਂ ਦੁਬਾਰਾ ਖੇਡਣਾ ਜਾਂ ਨਹੀਂ ਖੇਡਣਾ ਤੇ ਉਹ ਵੀ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੇ ਕਲੋਜ਼ ਬਹੁਤ ਸੀਗੇ ਤੇ ਸਾਰਾ ਕੀਤਾ ਕਰਾਇਆ ਉਹਨਾਂ ਦਾ ਹੀ ਸੀਗਾ ਕਿਹੜੇ ਕਲੱਬ 'ਚ ਜਾਣਾ ਕਿੱਥੇ ਕੀ ਹੋਣਾ ਸੋ ਇਸ ਕਰਕੇ ਜਿਹੜੀ ਹੈ ਉਹ ਕਲੋਜ਼ਨੈਸ ਹੈ ਜੀ ਉਹ ਦੇਖਣ ਨੂੰ ਮਿਲ ਰਹੀ
0: ਆਪਣੀ ਲਿਸਟਿੰਗ ਬਾਰੇ ਵੀ ਜਾਣਕਾਰੀ ਦੇ ਦਿਓ
2: ਬਿਲਕੁਲ ਵੀਰ ਜੀ ਇੱਕ ਨਵੀਂ ਲਿਸਟਿੰਗ ਸਕੁਆਇਰ ਵਨ ਦੇ ਵਿੱਚ ਆ ਰਹੀ ਹੈ ਇਟਸ ਗੋਇੰਗ ਟੂ ਬੀ ਅ ਲੀਜ਼ 1 bedroom ਪਲੱਸ ਡੈਨ ਤੇ 2 washroom ਜੇਕਰ ਉਹ ਕਿਸੇ ਨੂੰ ਚਾਹੀਦਾ ਹੋਵੇ ਤਾਂ October 1st ਤੋਂ ਅਵੇਲੇਬਲ ਹੈ ਤੇ ਨਾਲ ਦੀ ਨਾਲ ਇੱਕ ਹੋਰ ਨਵੀਂ ਲਿਸਟਿੰਗ ਆਪਣੀ ਕੈਲਡਨ ਦੇ ਵਿੱਚ ਆ ਰਹੀ ਹੈ ਜੀ ਮੇਫੀਲਡ ਦੇ ਕੋਲੇ ਬਿਲਕੁਲ ਬਾਰਡਰ ਆਫ ਬ੍ਰੈਂਪਟਨ ਐਂਡ ਕੈਲਡਨ 4 bedroom ਦਾ ਇਹ ਡੀਟੈਚ ਘਰ ਹੈ ਜੀ ਵਿਦ ਫਿਨਿਸ਼ਡ ਲੀਗਲ ਬੇਸਮੈਂਟ ਅਪਾਰਟਮੈਂਟ ਸੋ ਇਹਦੀ ਵੀ ਕਿਸੇ ਨੂੰ ਜਾਣਕਾਰੀ ਚਾਹੀਦੀ ਹੋਵੇ ਤਾਂ ਸੇਮ ਨੰਬਰ ਹੈ ਜੀ 416-669-1423 416-669-1423 ਐਂਡ ਅਡੀਸ਼ਨਲੀ ਜੇਕਰ ਕਿਸੇ ਨੂੰ ਰੈਜ਼ੀਡੈਂਸ਼ੀਅਲ ਅਪਰੇਜ਼ਲ ਸਰਵਿਸਿਜ਼ ਦੀ ਲੋੜ ਹੈ ਜੀ ਤਾਂ ਆਪਣੀ ਕੰਪਨੀ ਹੈ ਪੁਰਬਾ ਅਪਰੇਜ਼ਲ ਜ਼ਿੰਕ ਤਾਂ ਵੀ ਸੇਮ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ 416-669-1423 416-669-1423
0: ਥੈਂਕ ਯੂ ਸਰ
2: ਥੈਂਕ ਯੂ ਵੀਰ ਜੀ
0: ਥੈਂਕ ਯੂ ਕੱਲ ਨੂੰ ਕੁਇਕ ਟਰੱਕ ਲੂਪ ਦੀ ਫੋਰਡ ਏਰੀਆ ਵਾਲੀ ਜਿਹੜੀ ਲੋਕੇਸ਼ਨ ਹੈ ਉੱਥੇ $100 ਆਫ ਦਿੱਤਾ ਜਾ ਰਿਹਾ ਹੈ ਟਰੱਕ ਆਇਲ ਚੇਂਜ ਤੇ। ਫ੍ਰੀ ਬਾਰਬੀਕਿਊ ਹੋਏਗਾ ਸਾਰਾ ਦਿਨ, ਫ੍ਰੀ ਟਰੱਕ ਗਰੀਸ ਕੀਤਾ ਜਾਏਗਾ ਤੁਹਾਡਾ। ਫੋਰਡ ਏਰੀਆ ਵਾਲੀ ਲੋਕੇਸ਼ਨ ਹੈ, ਨੰਬਰ ਹੈ 519-622-0660। ਇੱਕ ਫਰਮ ਹੈ ਜਿਨ੍ਹਾਂ ਨੂੰ ਏਜ਼ ਏ ਡਰਾਈਵਰ ਚਾਹੀਦੇ ਨੇ, ਟੋਰਾਂਟੋ ਮੋਨਟਰੀਅਲ ਟੋਰਾਂਟੋ USA, ਬਾਈ ਵੀਕਲੀ ਪੇ ਮਿਲੇਗੀ ਔਰ ਪੇ ਵੀ ਚੋਟੀ ਦੀ ਦਿੱਤੀ ਜਾਏਗੀ। ਕੁਲਦੀਪ ਮਾਂਗਣ ਨੂੰ ਫੋਨ ਕਰ ਲਓ ਬਾਈ ਨੂੰ 6479726455 6479 972-5455। ਅਭਿਸ਼ੇਕ ਜੀ ਸਾਡੇ ਨਾਲ ਜੁੜ ਚੁੱਕੇ ਨੇ, ਲੇਕਿਨ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਅਨੀਸ਼ਾ ਜੀ ਨਾਲ, ਦੇਖਦੇ ਹਾਂ ਉਹ ਕੀ ਸਪੈਸ਼ਲ ਡੀਲ ਲੈ ਗਿਆ। ਹਾਂਜੀ ਅਨੀਸ਼ਾ ਜੀ,
3: ਸਤਿ ਸ਼੍ਰੀ ਅਕਾਲ ਦੇਵ ਭਾਜੀ। ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
4: Or 905-796-8800 or visit giltravels.ca. Indian Fruitland, one stop for all your grocery needs.
5: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
4: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ ਬ੍ਰੈਂਪਟਨ।
6: ਚਿੰਟੂ ਬੇਟਾ।
7: ਹਾਂਜੀ ਮੈਡਮ ਜੀ।
6: ਚੱਲ ਪੁੱਤ ਹੁਣ ਖਾਲੀ ਸਥਾਨ ਪਰ।
7: ਹਾਂਜੀ।
6: 900 ਚੂਹੇ ਖਾ ਕੇ ਬਿੱਲੀ ਡੈਸ਼ ਨੂੰ ਚੱਲੀ।
7: 900 ਚੂਹਾ ਖਾ ਕੇ ਬਿੱਲੀ ਹੌਲੀ ਹੌਲੀ ਚੱਲੀ।
6: ਮੂਰਖ, ਹੌਲੀ ਹੌਲੀ ਨੀ ਕੁਛ ਹੋਰ ਹੁੰਦਾ।
7: ਮੈਡਮ ਜੀ ਮੈਂ ਤਾਂ ਤੁਹਾਡਾ ਦਿਲ ਰੱਖਣ ਦਾ ਕਰਕੇ ਹੌਲੀ ਹੌਲੀ ਕਹਿਤਾ, ਨਹੀਂ ਤਾਂ 900 ਚੂਹਾ ਖਾ ਕੇ ਬਿੱਲੀ ਕੀ, ਬਿੱਲੀ ਦਾ ਪਿਓ ਨੀ ਤੁਰ ਸਕਦਾ।
6: ਫਿੱਟੇ ਮੂੰਹ ਤੇਰੇ।
0: ਅੱਧੀ ਰਾਤੋਂ 50% ਸਾਡੇ ਟੈਰਿਫ ਲੱਗਣਾ ਸੀਗਾ, ਲੇਕਿਨ ਟੈਰਿਫ ਨਹੀਂ ਲੱਗਿਆ। ਡੋਨਲਡ ਟਰੰਪ ਕਹਿੰਦਾ ਜਿਹੜੀ ਡੀਲ ਹੈ ਕੈਨੇਡਾ ਨਾਲ ਆਲਮੋਸਟ ਨੇੜੇ ਹੀ ਹੈ, 3 ਦਿਨ ਦਾ ਹੋਰ ਟਾਈਮ ਦੇ ਦੇਣਾ, ਹੁਣ ਸੈਟਰਡੇ ਤੱਕ ਦਾ ਟਾਈਮ ਦਿੱਤਾ ਹੈ। ਜਤਿੰਦਰ ਗੰਧਮੋਣਾ ਕੋਲ 2 ਲੋਟ ਸੇਲ ਤੇ ਆਈਆਂ ਨੇ, ਇਸ ਲੋਟ ਜਿਹੜੀ ਹੈ 1.25 ਏਕੜ ਤੋਂ ਉੱਪਰ ਦੀਆਂ ਲੋਟਾਂ ਨੇ। ਇਹ ਤੇ ਤੁਸੀਂ ਆਪਣਾ 5-7-8 ਹਜ਼ਾਰ ਸਕੁਅਰ ਫੁੱਟ ਦਾ ਮਕਾਨ ਬਣਾ ਸਕਦੇ ਹੋ, ਆਪਦਾ ਮਨ ਮਰਜ਼ੀ ਦਾ ਮਕਾਨ ਬਣਾਓ, ਜਿਹੋ ਜਿਹਾ ਤੁਹਾਡਾ ਦਿਲ ਕਰਦਾ ਉਹੋ ਜਿਹਾ ਬਣਾਓ। ਬ੍ਰੈਂਪਟਨ ਤੋਂ 35 ਮਿੰਟ ਦੂਰ ਆ, ਇੱਥੇ 2-3 ਮਕਾਨ ਆਲਰੇਡੀ ਬਣ ਚੁੱਕੇ ਨੇ, 1-2 ਦੀ ਕੰਸਟਰਕਸ਼ਨ ਚੱਲ ਰਹੀ ਹੈ। 416-265-2222-265-2222। ਆਪਣੇ ਐਵਰੇਜ ਟਰਾਂਸਪੋਰਟ ਵਾਲੇ ਬਹੁਤ ਵੱਡੀ ਫਰਮ ਆ, ਇਹਨਾਂ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਹੈ। ਆਟੋ ਪਾਰਟਸ ਦੇ ਡੈਡੀਕੇਟਡ ਰਨ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਆਵੋਗੇ, ਔਰ ਨਾਲ ਦੀ ਨਾਲ ਮਿਡ ਵੈਸਟ ਐਂਡ US ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ। 905-846-2229 ਇਹਨਾਂ ਦਾ ਨੰਬਰ ਹੈ। ਲੈਂਡਸਕੇਪਿੰਗ ਵਾਲਿਆਂ ਦਾ ਸੁਨੇਹਾ ਸੁਣੋ।
8: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
9: ਲੁਧਿਆਣੇ ਟੈਂਟ ਕਰਾਇਆ ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
10: ਜਸ਼ਨ ਟੈਂਟਸ ਦੇ ਨਾਲ,
9: ਵਿਆਹ ਹੋਵੇ, ਬਰਥਡੇ ਪਾਰਟੀ,
10: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
9: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
10: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
9: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
10: 416-294-2857
9: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।

0: ਜੀ, ਸੀਐਨਈ ਮੇਲਾ 21 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ। ਕੈਨੇਡਾ ਦਾ ਸਭ ਤੋਂ ਵੱਡਾ ਮੇਲਾ ਹੈ, ਦੁਨੀਆਂ ਦਾ ਸਭ ਤੋਂ ਵੱਡਾ ਮੇਲਾ ਹੈ। 21 ਸਤੰਬਰ ਤੋਂ 7 ਸਤੰਬਰ ਤਾਈਂ, ਯਾਨੀ 18 ਦਿਨ ਮੇਲਾ ਚੱਲੇਗਾ। 147ਵਾਂ ਐਡੀਸ਼ਨ ਹੈ ਇਹਦਾ। ਬਹੁਤ ਵੱਡੀ ਪੱਧਰ ਤੇ ਇੱਥੇ ਜਾ ਸਕਦੇ ਹੋ, ਬਹੁਤ ਵੱਡੀ ਪੱਧਰ ਤੇ ਇੱਥੇ ਕੀ ਕਹਿੰਦੇ ਹੁੰਦੇ ਆ, ਖਾਣ ਪੀਣ ਦਾ ਸਟਾਲਾਂ ਲੱਗੀਆਂ ਹੁੰਦੀਆਂ ਨੇ, ਬਹੁਤ ਵੱਡੀ ਪੱਧਰ ਤੇ ਇੱਥੇ ਬੱਚਿਆਂ ਲਈ ਪੀਂਘਾਂ ਵਗੈਰਾ ਲੱਗੀਆਂ, ਅਡਲਟ ਲਈ ਵੀ ਬੜਾ ਕੁਛ ਹੈ। ਪਰ ਤੁਹਾਨੂੰ ਜਾਣਾ ਪਏਗਾ ਅਗਸਤ 21 ਤੋਂ ਸਤੰਬਰ 7 ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ। ਬਹੁਤ ਸਾਰੇ ਨੂੰ ਸੀਐਨਈ ਐਗਜ਼ੀਬਿਸ਼ਨ ਵੀ ਕਹਿੰਦੇ ਨੇ। ਲੈਂਡਸਕੇਪਿੰਗ ਵਾਲੇ ਦਾ ਸੁਨੇਹਾ ਸੁਣਿਆ ਸੀ, ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਸਾਡੇ ਵੀਰ ਲੈਂਡਸਕੇਪਿੰਗ ਦੀਆਂ ਹਰ ਕੰਮ ਕਰਦੇ ਨੇ। ਨਵਾਂ ਘਾਹ ਲਾਉਣਾ, ਇੰਟਰਲੋਕਿੰਗ ਕਰਾਉਣੀ ਆ, ਜਾਂ ਕੋਈ ਦਰਖਤ ਜਿਹੜੇ ਪੁਰਾਣੇ ਹੋ ਗਏ, ਸੁੱਕ ਸੁੱਕ ਗਏ ਨੇ, ਚੱਕ ਕੇ ਬਾਹਰ ਮਾਰਦੇ ਆ, ਨਵੇਂ ਲਾ ਦਿੰਦੇ ਆ। ਉਹਦੇ ਲਈ 6447484 ਇਹਨਾਂ ਦਾ ਫੋਨ ਨੰਬਰ ਹੈ। ਰਾਹੁਲ ਗਾਂਧੀ ਦੀ ਹਾਈ ਪ੍ਰੋਫਾਈਲ ਮੀਟਿੰਗ ਹੋਈ, ਲੇਕਿਨ ਉਹ ਚ ਚੰਨੀ ਸਾਹਿਬ ਉਹ ਗਾਇਬ ਸੀ, ਉਹ ਦਿਖੇ ਹੀ ਨਹੀਂ ਹੈ, ਕਿੱਧਰ ਚਲੇ ਗਏ?
1: ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰੋਸ ਬੋਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ। ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਉਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬੋਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਜ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-8462229 ਤੇ, ਜਾਂ ਫਿਰ ਕਾਲ ਕਰੋ 905-334-8222, ਐਕਸਟੈਂਸ਼ਨ ਹੈ 4।
0: Are you ready? 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 6474249 4049, 6474249 4040।

0: ਰਾਈਟ ਕੁਇਕ ਟਰੱਕ ਲੋਕ ਦਾ ਸੁਨੇਹਾ ਫੇਰ ਸੁਣ ਲਓ। ਕੱਲ ਨੂੰ ਇਨ੍ਹਾਂ ਨੇ ਮੇਲਾ ਲਾਇਆ ਹੋਇਆ ਹੈ ਫੋਰਟ ਏਰੇ ਵਾਲੀ ਲੋਕੇਸ਼ਨ ਤੇ, ਜਿੱਥੇ ਸਾਰਾ ਦਿਨ ਫ੍ਰੀ ਬਾਰਬਿਕਿਊ ਹੋਏਗਾ ਤੁਹਾਡੇ ਲਈ ਜਦੋਂ ਤੁਸੀਂ ਟਰੱਕ ਲੈ ਕੇ ਜਾਓਗੇ। $100 ਟਰੱਕ ਦਾ ਆਲ ਚੇਂਜ ਤੇ ਹੋਏਗਾ। ਕਸਟਮਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਟਰੱਕ ਦੇ ਵਿੱਚ ਜਿਹੜੇ ਗਰੀਸ ਲਾਉਂਦੇ ਨੇ ਫ੍ਰੀ ਟਰੱਕ ਗਰੀਸ ਕੀਤਾ ਜਾਏਗਾ, ਸਿਰਫ ਤੇ ਸਿਰਫ ਫੋਰਟ ਏਰੀਆ ਵਾਲੀ ਲੋਕੇਸ਼ਨ। 519-622-0660 ਇਹਨਾਂ ਦਾ ਨੰਬਰ ਹੈ।
1: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
2: ਓ ਤੂੰ ਰੇਫੜਾ,
3: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
1: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰ 416-356-1870 416-356-1870 ਪੈਗੀ ਪੱਲੇ।
4: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। AM 530 ਡੇਵ ਟਾਲਾ ਸ਼ੋ, ਸਾਡੇ ਨਾਲ ਜਤਿੰਦਰ ਗੰਧਮ ਵੀ ਜੁੜ ਚੁੱਕੇ ਨੇ। ਜਨਾਬ ਵੈਲਕਮ ਟੂ ਦਾ ਸ਼ੋ।
5: ਭਾਈ ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਕਿਵੇਂ
0: ਹੋ? ਬਹੁਤ ਅੱਛੇ, ਬਹੁਤ ਅੱਛੇ। ਤੁਸੀਂ ਸੁਣਾਓ ਕਿਵੇਂ ਮਾਰਕੀਟ ਦਾ?
5: ਬਿਲਕੁਲ ਠੀਕ ਠਾਕ ਭਾਜੀ, ਮਾਰਕੀਟ ਦੇ।
0: ਗੁੱਡ ਗੁੱਡ ਗੁੱਡ। ਅੱਛਾ, ਇੱਕ ਜਿਹੜੇ ਸਲੋਨ ਆ ਆਪਣੇ ਏਅਰਪੋਰਟ ਅਤੇ ਨਾਰਥ ਪਾਰਕ ਤੇ
5: ਜੀ,
0: ਉਹਦੀ ਜਾਣਕਾਰੀ ਦਿਓ।
5: ਦੇ ਭਾਜੀ, ਏਅਰਪੋਰਟ ਤੇ ਨਾਰਥ ਪਾਰਕ ਤੇ ਜਿਹੜਾ ਸਲੋਨ ਖੁੱਲ ਚੁੱਕਾ ਹੈ ਭਾਜੀ,
0: ਗ੍ਰੈਂਡ ਓਪਨਿੰਗ ਕਦੋਂ ਕਰਨੀ ਆ?
5: 1 ਸਤੰਬਰ ਨੂੰ ਭਾਜੀ ਕੰਮ ਜਾ ਰਹੇ ਹਾਂ।
0: ਠੀਕ ਹੈ,
5: ਸਾਡੇ ਕੋਈ ਵੀ ਸਰੋਤੇ ਹਲੇ ਵੀ ਐਕਟਿਵ ਹੈ ਭਾਜੀ, ਕੰਮ ਚੱਲ ਰਿਹਾ।
0: ਓਕੇ,
5: ਤੇ ਸਾਡੇ ਕੋਲ ਹੇਅਰ ਕੱਟ ਬੀਅਰ ਕੱਟ ਦੀ ਡੀਲ ਲੱਗੀ ਹੋਈ ਹੈ $40 ਦੇ ਵਿੱਚ ਭਾਜੀ, ਦੋਨੋਂ ਸਰਵਿਸਾਂ ਪਲੱਸ। ਦੇ ਭਾਜੀ, ਖਾਸ ਗੱਲ ਕੀ ਹੈ, ਇੱਕ ਮੰਥਲੀ ਪੈਕੇਜ ਲਾਂਚ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਨਲਿਮਿਟਿਡ ਹੇਅਰ ਕੱਟ, ਬੀਅਰ ਕੱਟ ਲਾਈਨ ਅਪ,

0: वॉश, स्टाइल, फेशियल, क्लीन अप, सारा कुछ इंक्लूड रहेगा।
1: ਨੋ ਆਗੇ ਤੋਰੋਗੇ
0: ਮੈਂ ਕਹਾਂ ਜੀ ਏ ਟੂ ਲੈ ਕੇ ਜ਼ੈਡ ਤੱਕ ਸਰਵਿਸ ਦੇਾਂਗੇ ਇੱਕ ਰੂਫ ਦੇ ਥੱਲੇ। ਤੇ ਖਾਸ ਗੱਲ ਦੇ ਭਾਜੀ ਇੱਕ ਹੋਰ ਵੀ ਹੈ, ਬੜੀ ਜਲਦੀ ਓਪਨਿੰਗ ਹੋਣ ਜਾ ਰਹੀ ਹੈ। ਜੇ ਸਾਡਾ ਕੋਈ ਵੀ ਬਾਰਬਰ ਸਾਨੂੰ ਇਹ ਪ੍ਰੋਗਰਾਮ ਸੁਣਦਾ ਹੋਵੇ, ਤੁਹਾਨੂੰ ਜੌਬ ਚਾਹੀਦੀ ਹੋਵੇ, ਜੇ ਤੁਸੀਂ ਆਵਲੀ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਮਿਸ਼ਨ ਬੇਸ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਸੈਲਰੀ ਤੇ ਕੰਮ ਕਰਨਾ ਚਾਹੁੰਦੇ ਹੋ, ਸਾਨੂੰ ਇੱਕ ਵਾਰੀ ਕਾਲ ਕਰ ਲਿਓ। ਏਅਰਪੋਰਟ ਨਾਰਥ ਪਾਰਕ ਤੇ ਬੜੀ ਜਲਦੀ ਖੁੱਲਣ ਜਾ ਰਿਹਾ ਸਟਾਈਲ ਆਫ ਬਿਊਟੀ ਲੌਂਚ। ਨੰਬਰ ਸਾਡਾ 416-265-22-22-465-22-22।
1: ਇਹਦੇ ਵਿੱਚ ਟਰੱਕ ਦੁਆਰਾ ਟੱਕਰ ਮਾਰਨ ਤੋਂ ਬਾਅਦ ਰੋਲਰ ਬਲੇਡ ਤੇ ਚੱਲ ਰਹੇ ਪੈਦਲ ਯਾਤਰੀ ਦੀ ਮੌਤ ਹੋ ਗਈ। ਨਾਰਥ ਸ਼ੋਰਕ ਵਿੱਚ ਕਰੈਸ਼ ਹੋਇਆ, 3 ਲੋਕਾਂ ਨੂੰ ਹਸਪੀਟਲ ਪਹੁੰਚਾਇਆ ਗਿਆ। ਦਿੱਲੀ ਦੇ CNG ਸਟੇਸ਼ਨ ਤੇ ਟਰੱਕ ਦੀ ਗੈਸ ਟੈਂਕੀ ਫਟਣ ਕਾਰਨ 3 ਦੀ ਮੌਤ ਅਤੇ 3 ਜ਼ਖਮੀ ਹੋ ਗਏ। ਪੰਜਾਬ ਦੇ ਪਠਾਨਕੋਟ ਅਤੇ ਹੁਸ਼ਿਆਰਪੁਰ ਚ ਭਾਰੀ ਮੀਂਹ ਦਾ ਅਲਰਟ, ਚੰਡੀਗੜ੍ਹ ਪਹਿਲਾਂ ਹੀ ਹੋਇਆ ਜਲ ਥਲ। ਆਲਰਾਈਟ, ਜਾਣੇ ਹੁੰਦੇ ਤੁਹਾਨੂੰ ਜੋਕ ਸੁਣਾਉਂਦੇ ਹਾਂ।
2: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ।
3: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਗੋਵੇਟ ਤੇ ਗੋ ਰੂਟ 9057944667।
4: ਹਾਂ ਜੀ ਦੱਸੋ।
5: ਡਾਕਟਰ ਸਾਹਿਬ ਮੈਂ ਬੜੀ ਜਲਦੀ ਜਾਣਾ, ਤੁਸੀਂ ਬਿਨਾਂ ਟੀਕਾ ਲਗਾਏ ਦੰਦ ਕੱਟ ਸਕਦੇ ਹੋ?
4: ਦੇਖੋ ਜੀ, ਕੱਟ ਤਾਂ ਦਿਆਂਗੇ ਪਰ ਦਰਦ ਬਹੁਤ ਜ਼ਿਆਦਾ ਹੋਣੀ ਤੁਹਾਨੂੰ।
5: ਨਹੀਂ ਚਲੋ ਕੋਈ ਗੱਲ ਨਹੀਂ, ਤੁਸੀਂ ਬਸ ਮੈਨੂੰ ਇਹ ਦੱਸੋ ਵੀ ਬਿਨਾਂ ਟੀਕਾ ਲਗਾਏ ਦੰਦ ਕੱਟ ਸਕਦੇ ਹੋ ਨਾ?
4: ਹਾਂਜੀ ਹਾਂਜੀ, ਜੇ ਤੁਸੀਂ ਇੰਨੀ ਦਰਦ ਸਹਿ ਸਕਦੇ ਹੋ ਤਾਂ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਆਇਆ।
5: ਹਾਂਜੀ ਹਾਂਜੀ, ਕੋਈ ਚੱਕਰ,
4: ਆਓ ਫਿਰ ਬੈਠੋ।
5: ਆ ਸੁਣਦੇ ਹੋ, ਜਰਾ ਆਇਓ, ਡਾਕਟਰ ਸਾਹਿਬ ਮੰਨ ਗਏ ਨੇ, ਦੰਦ ਕਟਵਾ ਲਓ।
4: ਹੈ
6: ਫਿੱਟੇ ਮੋਤੇਰੇ,
7: ਚਾਰ ਦਿਨਾਂ ਦੀ
1: ਇੱਕ ਵਜੇ ਵਤਨੋਂ ਦੂਰ ਤੁਹਾਡੇ ਲਈ ਪੇਸ਼ ਕਰਨਗੇ ਸੁਖੀ ਨੇਜਰ ਸਾਹਿਬ, ਲੇਕਿਨ ਅੱਜ ਨਾਲ ਹੀ ਬੈਠੇ ਨੇ। ਮਹਾਰਾਜ, ਵੈਲਕਮ ਟੂ ਦਾ ਸ਼ੋਅ।
8: ਭਾਜੀ ਦੇਵ, ਮੈਂ ਸੁਣ ਰਿਹਾ ਸੀਗਾ ਨਾ ਗੰਡਮ ਭਾਈ ਦਾ ਨੰਬਰ 22।
1: ਹਾਂ
0: ਜੀ,
8: ਮੈਂ ਨਾ ਮੈਨੂੰ ਚੇਤਾ ਆ ਗਿਆ ਜਦੋਂ ਆਪਾਂ ਹੋਰ ਕਿਸੇ ਰੇਡੀਓ ਤੇ ਦੋਨੇ ਪ੍ਰੋਗਰਾਮ ਇਕੱਠੇ ਕਰਦੇ ਹੁੰਦੇ ਸੀ।
1: ਬਿਲਕੁਲ।
8: ਤੇ ਇੱਕ ਕੁੜੀ ਆਪਣੇ ਕੋਲ ਕੰਮ ਕਰਨ ਆਈ ਸੀਗੀ, ਸਾਰਿਆਂ ਨੂੰ ਪਤਾ ਹੀ ਆ ਜਸ, ਤੇ ਉਹਨੂੰ ਪੰਜਾਬੀ ਨਹੀਂ ਆਉਂਦੀ ਸੀ। ਇੱਕ ਫਿਲਮ ਰਿਲੀਜ਼ ਹੋਣੀ ਸੀ ਤੇ ਮੇਰੇ ਕੋਲ ਐਡਵਰਟਾਈਜਮੈਂਟ ਆ ਗਈ, ਤੇ ਮੈਂ ਉਸ ਦਿਨ ਉਹਨੂੰ ਮੈਂ ਕਿਹਾ ਵੀ ਇਹਨੂੰ ਦੱਬ ਕੇ ਬੋਲਣਾ। ਉਹ ਸੀਗੀ ਫਿਲਮ ਤੂੰ ਮੇਰਾ ਬਾਈ ਮੈਂ ਤੇਰਾ ਬਾਈ।
1: ਅੱਛਾ।
8: ਤੇ ਉਹ ਹੁਣ ਉਹਨੂੰ ਪੰਜਾਬੀ ਨਹੀਂ ਆਉਂਦੀ ਸੀ।
1: ਠੀਕ ਹੈ।
8: ਉਹਨੇ ਜੋ ਪੜਿਆ ਕਹਿੰਦੀ ਤੂੰ ਮੇਰਾ 22 ਮੈਂ ਤੇਰਾ 22।
1: ਮੈਂ ਦੋ ਪੈਗ ਪੀ ਕੇ ਸਾਰੇ ਬਾਈ ਬਾਈ ਹੋ ਜਾਂਦੇ।
8: ਸੋ ਇਹਦਾ ਬਾਈ ਬਾਈ ਨੰਬਰ ਆ ਭਰਾ ਸਾਡੇ ਦਾ, ਔਰ ਬਹੁਤ ਮਿਹਨਤ ਕਰਦਾ ਆ, ਰੀਮੈਕਸ ਗੋਲਡ ਨਾਲ ਕੰਮ ਕਰਦਾ ਆ, ਔਰ ਬਹੁਤ ਚੰਗੀ ਗੱਲ ਹੈ। ਕਈ ਵਾਰੀ ਭਾਜੀ ਮੈਂ ਇਹਦੇ ਕੋਲ ਬਹੁਤ ਚੀਜ਼ਾਂ ਸਿੱਖਦਾ ਹਾਂ, ਔਰ ਕਿਉਂਕਿ ਕੋਈ ਅਸੀਂ ਬ੍ਰੋਕਰ 'ਚ ਕੰਮ ਕਰਦੇ ਹਾਂ ਤੇ ਬਹੁਤ ਮਿਹਨਤ ਕਰਦਾ ਹਾਂ, ਪਰ ਇੱਕ ਅਫਸੋਸ ਆ ਜਿਹੜਾ ਕਿ ਆਪਣਾ ਉਹ ਨਹੀਂ ਵਿਕਿਆ ਇਹਦੇ ਕੋਲੋਂ।
1: ਕੋਈ ਨੀ, ਮਾਰਕੀਟ ਦਾ ਇਹੀ ਹਾਲ ਆ, ਅਪ ਐਂਡ ਡਾਊਨ।
0: ਕੀ ਭਾਈ ਗੱਲ ਕਰ ਰਹੇ, ਇਹਨਾਂ ਦੇ ਜਿਹੜਾ ਨਾਗਰਾ ਫਾਲ ਵਾਲਾ ਸੀਗਾ ਥੀਰੀ ਸਟੋਰੀ, ਆਹ ਮੈਂ ਉਹਦੀ ਵੀ ਇਨਕੁਆਇਰੀ ਆਈ ਪਈ ਆ ਭਾਜੀ, ਆਹ ਦੇਖੋ ਵੀ ਉਹ ਨਹੀਂ ਵਿਕਿਆ ਦੀ ਇਨਕੁਆਇਰੀ ਆਈ ਪਈ ਆ, ਮੈਸੀ ਮੈਨੂੰ ਆਇਆ ਪਿਆ ਤੇ ਮੈਂ ਸਮਾਂ ਕਿਹਾ ਮੈਂ ਕਿਹਾ ਬਈ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਵੀ ਉਹਦੇ ਬਾਰੇ, ਨਾਗਰਾ ਫਾਲ ਦੇ ਵਿੱਚ ਆਹ ਦੇਖੋ ਈਮੇਲ ਆਈ ਪਈ ਉਹ ਪ੍ਰੋਪਰਟੀ ਦੀ, ਨਾਗਰਾ ਵਾਲੀ ਤੁਹਾਡੇ ਸਾਹਮਣੇ ਆਈ ਪਈ ਆ। ਸੋ ਨਾਗਰਾ ਫਾਲ ਦੇ ਵਿੱਚ ਸੁੱਕੀ ਭਾਈ ਉਹਨਾਂ ਦੇ ਸਾਡੇ ਕੋਲ ਇੱਕ ਪ੍ਰੋਪਰਟੀ ਹੈਗੀ ਆ, ਜੇ ਸਾਡਾ ਕੋਈ ਵੀ ਸਰੋਤਾ ਨਾਗਰਾ ਫਾਲ ਦੇ ਵਿੱਚ ਇਹ ਪ੍ਰੋਪਰਟੀ ਲੈਣਾ ਚਾਹੁੰਦੇ, ਕਮਰਸ਼ੀਅਲ ਐਂਡ ਰੈਜੀਡੈਂਸ 3 ਯੂਨਿਟ ਨੇ ਉੱਪਰ ਦੇ ਭਾਜੀ, ਗਰਾਊਂਡ ਫਲੋਰ ਦੇ ਉੱਪਰ ਇੱਕ ਕੈਨਵਸ ਸਟੋਰ ਆ, ਇਹਦਾ ਵਧੀਆ ਰੈਂਟ ਆ ਰਿਹਾ, 8-9 ਹਜ਼ਾਰ ਇਨਕਮ ਆ ਰਹੀ ਆ। ਜੇ ਤੁਸੀਂ ਨਾਗਰਾ ਫਾਲ ਦੇ ਵਿੱਚ ਇਹ ਯੂਨਿਟ ਲੈਣਾ ਚਾਹੁੰਦੇ ਹੋ, ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਸੁੱਕੀ ਭਾਈ ਨਾਲ ਗੱਲਬਾਤ ਕਰ ਲਿਓ। ਨੰਬਰ ਸਾਡਾ
9: 294 ਵਰਕ ਡਰਾਈਵ 294 ਵਰਕ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਧੰਨਵਾਦ ਦੇ ਭਾਜੀ
10: ਬੜੀ ਮਿਹਰਬਾਨੀ ਭਰਾ ਕਮਿਊਨਿਟੀ ਲਈ ਖੁਸ਼ਖਬਰੀ ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ ਜਿੱਥੋਂ ਤੁਸੀਂ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ ਸੀ X1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256 905-913-5256 I am Dave Tatla and you are not ਆਪਣੇ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਲਾ ਲਓ ਪੰਜਾਬ ਦੇ ਵਿੱਚ ਜਿਹੜਾ ਲੇਡੀ ਸੰਗੀਤ ਹੁੰਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਜਾਂ ਜਾਗੋ ਹੈ ਮੇਰੇ ਖਿਆਲ ਕੋਈ ਕੱਢਦਾ ਹੀ ਨਹੀਂ ਉੱਥੇ ਜਿਹੜਾ ਕੋਈ ਕਰਦੇ ਉਹ ਤਾਂ ਤੁਹਾਨੂੰ ਪਤਾ ਲੇਕਿਨ ਇੱਥੇ ਟਰੈਕਟਰ ਟਰਾਲੀ ਜੋੜ ਲੈਂਦੇ ਆ ਯਾਰ ਹੱਦ ਹੋ ਗਈ ਉੱਥੇ ਕੋਈ ਟਰੈਕਟਰ ਟਰਾਲੀ ਤੇ ਬਹਿੰਦਾ ਨਹੀਂ ਇੱਥੇ ਟਰੈਕਟਰ ਟਰਾਲੀ ਜੋੜ ਲੈਂਦੇ ਆ ਪਾਰਕਿੰਗ ਲਾਟ ਦੇ ਖੂੰਜੇ ਜੇ ਗੱਡੀਆਂ ਕਢਾ ਕੇ ਉਹ ਤੇ ਚੜ ਜਾਂਦੇ ਆ ਲਾਈਕ ਕਮ ਔਨ ਮੈਨ ਜਿਹੜੇ ਟਰੈਕਟਰ ਟਿਮ ਹੋਟਲ ਤੇ ਭਜਾਈ ਫਿਰਦੇ ਆ ਆਪਣੇ ਬੰਦੇ ਇਹ ਖੇਤਾਂ ਲਈ ਆ ਯਾਰ ਕਿਉਂ ਐਂ ਕਰਦੇ ਹੋ ਖੈਰ ਕੇਰਲਾ ਨੂੰ ਪਛਾੜ ਕੇ ਪੰਜਾਬ ਸਕੂਲੀ ਸਿੱਖਿਆ ਵਿੱਚ ਮੋਹਰੀ ਬਣਿਆ ਯੂਕੇ ਦੇ ਵਿੱਚ ਫਲੈਸ਼ ਫਲੱਡਿੰਗ ਦੀ ਵਾਰਨਿੰਗ ਦਿੱਤੀ ਗਈ ਹੈ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਰਿਪਬਲਿਕ ਆਫ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਮੋਬਾਈਲ ਰੀਚਾਰਜ 16% ਮਹਿੰਗਾ ਹੋਇਆ ਜਤਿੰਦਰ ਜੀ
11: ਯੈਸ ਸਰ
10: ਆਪਣੇ ਟਰੰਪ ਨੇ ਬਹੁਤ ਸਾਰੇ ਲਾਇਸੈਂਸ ਰੱਦ ਕਰਤੇ ਵੀ ਇੰਗਲਿਸ਼ ਨਹੀਂ ਆਉਂਦੀ
11: ਠੀਕ ਹੈ ਜੀ
10: ਬਹੁਤ ਸਾਰੇ ਨਾਰਾਜ਼ ਆ ਵੀ ਸਾਡੇ ਲਾਇਸੈਂਸ ਕਿਉਂ ਬੰਦ ਕਰਤੇ
11: ਠੀਕ ਹੈ ਜੀ
10: ਹੁਣ ਮਹਾਰਾਸ਼ਟਰ ਦੀ ਗੱਲ ਸੁਣਾਵਾਂ
11: ਜੀ
10: ਤੇ ਹਿੰਦੁਸਤਾਨ ਦੀ ਆ ਮੇਰੇ ਮਹਾਨ ਦੇਸ਼ ਕੀ
11: ਜੀ
10: ਜਿਹੜੇ ਲੋਕ ਮਰਾਠੀ ਨਹੀਂ ਜਾਣਦੇ ਉਹ ਮਹਾਰਾਸ਼ਟਰ ਵਿੱਚ ਆਟੋ ਟੈਕਸੀ ਨਹੀਂ ਚਲਾ ਸਕਣਗੇ ਜੇ ਟਰੰਪ ਨੇ ਕਹਿ ਤਾ ਅਸੀਂ ਇਹਨਾਂ ਨੂੰ ਗਾਲਾਂ ਕੱਢਦੇ ਹਾਂ ਐਨੀ ਹਾਓ ਖਬਰਾਂ ਚੋਂ ਖਬਰ ਸੀ ਸੁਣਾਤੀ ਤੁਹਾਨੂੰ ਅੱਛਾ ਫੇਰ ਕਹਿਣਗੇ ਭਈਏ ਕੱਢੋ ਪੰਜਾਬ ਚੋਂ ਭਈਏ ਭਜਾ ਦੋ ਪੰਜਾਬ ਚੋਂ ਪਹਿਲਾਂ ਤਾਂ ਜੇ ਭਜਾ ਤੇ ਖੇਤੀ ਕਿਵੇਂ ਕਰੋਗੇ ਨੰਬਰ ਦੋ ਅਸੀਂ ਵੀ ਭਈਏ ਹੀ ਆ ਯਾਰ ਇੱਥੇ ਕਹਿੰਦੇ ਉੱਥੇ ਸਰਪੰਚ ਖੜ ਗਏ ਇੱਥੇ ਕੌਂਸਲਰ ਲਈ ਕਿੰਨੇ ਖੜੇ ਆ ਰੀਜਨਲ ਕੌਂਸਲਰ ਲਈ ਕਿੰਨੇ ਖੜੇ ਆ ਸਕੂਲ ਟਰੱਸਟ ਲਈ ਕਿੰਨੇ ਖੜੇ ਆ ਮੇਅਰ ਲਈ ਕਿੰਨੇ ਖੜੇ ਆ ਅਸੀਂ ਵੀ ਭਈਏ ਹੀ ਆ ਇੱਥੇ ਜੇ ਇਹ ਕਹਿਣ ਤੁਸੀਂ ਭੱਜੋ ਫੇਰ ਐਨੀ ਹਾਓ ਗੁਰਬਾਣੀ ਰੇਡੀਓ $20 ਚ ਮਿਲਦਾ ਕੋਸਟ ਪ੍ਰਾਈਸ ਤੇ ਮਿਲਦਾ ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਏ ਜਾਂਦੇ 416-740-8100 ਗਰਬਜ ਪਾਰਕਾਂ ਚ ਨਾ ਸਿੱਟੋ ਪੁਲਾਂ ਦੇ ਉੱਪਰ ਜਾ ਕੇ ਰੀਲਾਂ ਦੇਖੀਆਂ ਹੋਣੀਆਂ ਗਰਬਜ ਐਂ ਸਿੱਟਣ ਲੱਗਿਆ ਜਿਵੇਂ ਸਾਫ਼ ਕੌਣ ਕਰੂ ਯਾਰ ਔਰ ਜਦੋਂ ਤੁਸੀਂ ਲੇਕ ਵਿੱਚ ਨਹਾਉਣ ਜਾਂਦੇ ਹੋ ਸਵਿਮ ਕਰਨ ਜਾਂਦੇ ਸਾਬਣ ਤੇ ਸ਼ੈਂਪੂ ਲਾ ਕੇ ਕਿਉਂ ਜਾਂਦੇ ਹੋ ਯਾਰ ਤੁਸੀਂ ਸੜਕਾਂ ਤੇ ਸੋਫੇ ਸਿੱਟਦੇ ਹੋ ਗੰਦੇ ਕੀ ਕਹਿੰਦੇ ਹੁੰਦੇ ਆ ਮੈਟਰੋ ਸਿੱਟਦੇ ਹੋ ਉਹਨਾਂ ਨੂੰ ਸਾਫ਼ ਕੌਣ ਕਰੂਗਾ ਯਾਰ ਡੰਪ ਬਣੇ ਨੇ ਇੱਕ ਫਿਸ਼ਰਮੈਨ ਤੇ ਆ ਬ੍ਰਹਮਟਨ ਚ ਇੱਕ ਇੱਧਰ ਕ੍ਰਾਈਸਲਰ ਡਰਾਈਵ ਤੇ ਉੱਥੋਂ ਸਿੱਟ ਦੋ ਫਿਰ ਜਿਹੜੇ ਡੋਨੇਸ਼ਨ ਬਾਕਸ ਲੱਗਿਆ ਮਾਲ ਦੇ ਵਿੱਚ ਲਿਖਿਆ ਕਲੋਥਸ ਓਨਲੀ ਕੱਪੜੇ ਓਨਲੀ ਉੱਥੇ ਟੁੱਟਿਆ ਜੇ ਸਟਰੋਲਰ ਸਿੱਟੇ ਹੁੰਦੇ ਟੁੱਟੇ ਜੇ ਸੂਟ ਕੇ ਸਿੱਟੇ ਹੁੰਦੇ ਟੁੱਟਿਆ ਸਮਾਨ ਸਾਰਾ ਉੱਥੇ ਸਿੱਟੇ ਹੁੰਦਾ ਉਹ ਜੇ ਟੁੱਟਿਆ ਸਮਾਨ ਤੁਹਾਡੇ ਘਰ ਨਹੀਂ ਫਿੱਟ ਆਉਂਦਾ ਤਾਂ ਕਿਸੇ ਦੇ ਘਰੇ ਕਿਉਂ ਸਿੱਟਦੇ ਹੋ ਪੀਪੋ ਆ ਮੂਰਤੀ ਆ ਵਿਸਾਖਾ ਵੀ ਚ ਉੱਥੇ ਜਲ ਪ੍ਰਵਾਹ ਕਰਤੀ ਗਣੇਸ਼ ਜੀ ਦੀ ਗਣੇਸ਼ ਵੀ ਜਿਹੜਾ ਸੋਚਦਾ ਹੋਊ ਯਾਰ ਇਹ ਲੋਕ ਇੰਨੇ ਬੇਵਕੂਫ ਆ ਮੈਨੂੰ ਜਿੱਥੇ ਚਿੱਤ ਕਰਦਾ ਉੱਥੋਂ ਸਿੱਟੇ ਹੁੰਦੇ ਆ ਥਿੰਕ ਅਬਾਊਟ ਇਟ ਇਹ ਗੰਗਾ ਮਈਆ ਨਹੀਂ ਹੈ ਤੁਹਾਡੀ ਇੱਥੇ ਅੱਛਾ ਗੱਲ ਦੱਸੋ
11: ਯੈਸ ਸਰ
10: ਕਿਹੜਾ ਇਹੋ ਜਿਹਾ ਫਲ ਫਰੂਟ ਆ
11: ਜੀ
10: ਜਦੋਂ ਬੰਦਾ ਖਾਂਦਾ 10-15-20 ਸਾਲ ਬਾਅਦ ਉਹਦੇ ਦਰਦ ਹੋਣ ਲੱਗ ਜਾਂਦਾ
11: 10-15-20 ਸਾਲ ਬਾਅਦ
10: ਹਾਂ ਕਿਹੜਾ ਇਹੋ ਜਿਹਾ ਫਲ ਫਰੂਟ ਆ ਜਿਹੜਾ ਬੰਦਾ ਖਾਂਦਾ 10-15-20 ਸਾਲ ਉਹਦੇ ਬਾਅਦ ਚ ਦਰਦ ਹੁੰਦਾ
11: ਨੋ ਆਈਡੀਆ ਦੀ ਭਾਜੀ
10: ਮੰਗਣੇ ਵੇਲੇ ਸ਼ਵਾਰਾ ਐਨੀਵੇ ਸਾਡੇ ਨਾਲ ਜਤਿੰਦਰ ਬਾਈ ਜੀ ਜੁੜੇ ਹੋਏ ਨੇ ਲਿਸਟਿੰਗ ਦੇ ਹੋਏ ਲਈ ਮਹਾਰਾਜ
11: ਤੁਸੀਂ ਗੱਲੇ ਇੱਦਾਂ ਦੀ ਕੀਤੀ ਹਾਸਾ ਜਦੋਂ ਭਾਜੀ ਸੋ ਦੇ ਭਾਜੀ ਸਾਡੇ ਕੋਲ ਇੱਕ ਫਾਰਮ ਆਇਆ ਸੇਲ ਦੇ ਉੱਪਰ ਜੇ ਸਾਡਾ ਕੋਈ ਵੀ ਸਰੋਤਾ ਆਪਣੇ ਲਈ ਤੁਸੀਂ ਫਾਰਮ ਲੱਭ ਰਹੇ ਹੋ ਬਹੁਤ ਬਹੁਤ ਵਧੀਆ ਡੀਲ ਆਈ ਹੈ 55 acres ਦੇ ਵਿੱਚ ਇਹ ਫਾਰਮ ਬਣਿਆ ਡੀਟੈਚ ਮਕਾਨ ਹੈ
10: ਅੱਛਾ
11: 3 bedroom ਦਾ ਡੀਟੈਚ ਮਕਾਨ ਦੀ ਭਾਜੀ ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ ਜੇ ਤੁਸੀਂ ਨਹੀਂ ਵੀ ਮੂਵ ਹੋਣਾ ਮਕਾਨ ਦੇ ਵਿੱਚੋਂ ਤੁਹਾਨੂੰ ਲਗਭਗ $2,800-2,900 ਰੈਂਟ ਆ ਜਾਣਾ ਵਿੱਚ ਇਹਦੇ ਵਿੱਚ ਵਿੰਡ ਟ੍ਰਿਬਿਊਨ ਲੱਗੇ ਨੇ ਭਾਜੀ ਜਿਹੜੀ ਹਵਾ ਵਾਲੇ ਆਪਾਂ ਕਹਿ ਦਈਏ ਪੱਖੇ ਲੱਗੇ ਹੁੰਦੇ ਆ
10: ਉਹ ਜਿਹੜੇ ਬਿਜਲੀ ਪੈਦਾ ਕਰਦੇ ਆ
11: ਦੇ ਭਾਜੀ ਉਹਨਾਂ ਦਾ ਉਹਨਾਂ ਦਾ ਦੇ ਭਾਜੀ ਰੈਂਟ ਆ ਰਿਹਾ ਆ ਸਾਲ ਦਾ $12,000
10: ਅੱਛਾ
11: ਤੇ ਪਲੱਸ ਦੇ ਭਾਜੀ 40-45 acres ਬਿਲਕੁਲ ਕਲੀਅਰ ਨੇ
10: ਅੱਛਾ
11: ਉਹਨਾਂ ਦਾ ਵੀ ਰੈਂਟ ਆ ਰਿਹਾ ਸਾਲ ਦਾ $12,000
10: ਠੀਕ ਹੈ
11: ਸੋ $1,000-2,000 ਤੇ ਪਲੱਸ ਰੈਂਟ ਪਾ ਕੇ $5,000 ਲਗਭਗ ਦੇ ਭਾਜੀ ਇਨਕਮ ਹੈਗੀ ਆ
10: ਠੀਕ ਹੈ
11: ਪ੍ਰੋਪਰਟੀ ਬੜੀ ਰੀਜਨੇਬਲ ਆ ਬੜੀ ਖੂਬਸੂਰਤ ਪ੍ਰੋਪਰਟੀ ਆ, ਬ੍ਰੈਂਪਟਨ ਤੋਂ 40-45 ਮਿੰਟ ਦੇ ਡਰਾਈਵ ਦੇ ਉੱਪਰ। ਜੇ ਤੁਸੀਂ ਇੱਦਾਂ ਦਾ ਫਾਰਮ ਲੱਭ ਰਹੇ ਹੋ ਆਪਣੇ ਲਈ, 50 ਏਕੜ ਪਲੱਸ ਲੈਂਡ ਆ, ਨੰਬਰ ਸਾਡਾ 416-265-2222, 416-265-2222।
10: ਦੋ ਭਰਾ ਬੈਠੇ ਹੁੰਦੇ ਆ
11: ਜੀ,
10: ਇੱਕ ਕਹਿੰਦਾ ਜ਼ਮੀਨ ਵੇਚ ਕੇ ਮੈਂ ਕੈਨੇਡਾ ਜਾਣਾ
11: ਜੀ,
10: ਕਹਿੰਦਾ ਜ਼ਮੀਨ ਤਾਂ ਮਾਂ ਹੁੰਦੀ ਆ, ਕਹਿੰਦਾ ਫਿਰ ਠੇਕੇ ਦੇ ਕਿਉਂ ਦਿੱਤੀ ਆ ਮਾਂ ਨੂੰ। ਗ੍ਰਿਹਾਲ ਸਾਹਿਬ ਵੈਲਕਮ ਟੂ ਦ ਸ਼ੋਅ ਸਰ।
12: ਹਾਂਜੀ ਦੇਵ ਜੀ, ਗੱਲ ਇਹ ਹੈਗੀ ਆ, ਆ ਤੁਸੀਂ ਕਿਹਾ ਨਾ ਵੀ ਅਸੀਂ ਤੇ ਪਈਏ, ਗੱਲ ਸੁਣੀ ਆ, ਮੈਂ ਵੀ ਇਹੀ ਕਹਿੰਦਾ ਹੁੰਦਾ। ਪਰ ਇੱਕ ਜਿਹੜਾ ਇੱਥੇ ਆਪਣੇ ਕਹਿੰਦੇ ਹੁੰਦੇ 15-20 ਹਜ਼ਾਰ ਸਰਪੰਚ ਆਇਆ, ਉਹ ਕਹਿੰਦੇ ਨੇ ਅਸੀਂ ਤਾਂ ਜੀ ਵਿਲੇਜ ਮੇਅਰ ਆ,
10: ਵਿਲੇਜ ਮੇਅਰ,
12: ਵਿਲੇਜ ਮੇਅਰ ਦੱਸਦੇ ਤਿਆਗ ਉਹ
10: ਠੀਕ ਆ,
12: ਉਹ ਤਾਂ ਨੀ ਪਈਏ ਚਾਹੁੰਦੇ। ਗੱਲ ਤੁਹਾਡੀ ਸਹੀ ਆ, ਦੇਖੋ ਇਸ ਮੁਲਕ ਨੇ ਸਾਨੂੰ ਕਿੰਨੀ ਅਸੀਂ ਮਿਹਨਤ ਕਰਦੇ ਹਾਂ ਤਾਂ ਸਾਨੂੰ ਵਾਹਿਗੁਰੂ ਨੇ ਇੱਥੇ ਬਰਾਬਰ ਦੇ ਹੱਕ ਦਿੱਤੇ ਨੇ।
10: ਬਿਲਕੁਲ ਸਰ, ਥੈਂਕ ਯੂ।
12: ਜੇ ਤੁਸੀਂ ਹੱਕ ਲੈਣੇ ਜਾਣਦੇ ਹੋ, ਹੱਕ ਦੇਣੇ ਵੀ ਸਿੱਖ ਲਓ।
10: ਬਿਲਕੁਲ ਬਿਲਕੁਲ 100%, ਥੈਂਕ ਯੂ ਮੇਰੇ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਉੱਤੇ ਬਾਰਡਰ ਏਜੰਟਾਂ ਦਾ ਦੂਜਾ ਛਾਪਾ, ਐਡਮੰਟਨ ਸ਼ਹਿਰ ਵਿੱਚ ਰਿਪੋਰਟ ਹੈ ਕਿ ਬਾਰਡਰ ਅਫਸਰਾਂ ਵੱਲੋਂ 7 ਪੰਜਾਬੀ ਨੌਜਵਾਨਾਂ ਨੂੰ ਰੋਕ ਕੇ ਇਮੀਗ੍ਰੇਸ਼ਨ ਸਟੇਟਸ ਬਾਰੇ ਪੁੱਛ ਪੜਤਾਲ ਕੀਤੀ ਗਈ ਹੈ। ਅਮਰੀਕਾ ਵਿੱਚ 190 ਸਿੱਖਾਂ ਉੱਤੇ ਨਸਲੀ ਹਮਲੇ ਹੋਏ ਨੇ। ਠੁੱਲੀਵਾਲ 'ਚ 44 ਸਾਲਾ ਕਿਸਾਨ ਨੇ ਚੁੱਕਿਆ ਖਤਰਨਾਕ ਕਦਮ, ਝੋਨੇ ਦੀ ਫਸਲ ਖਰਾਬ ਹੋਣ ਮਗਰੋਂ ਕਰਜ਼ਾ ਵੱਧ ਗਿਆ ਅਤੇ ਸੁਸਾਈਡ ਕਰ ਲਿਆ। ਵੈਸੇ ਜਤਿੰਦਰ ਜੀ, ਮੈਨੂੰ ਕਾਨੂੰਨੀ ਤਾਂ ਪਤਾ ਨਹੀਂ ਹੈ
11: ਜੀ ਭਾਜੀ,
10: ਜੇ ਜ਼ਮੀਨ ਮੇਰੀ ਆ
11: ਹਾਂਜੀ,
10: ਮੈਂ ਮਰ ਗਿਆ ਜ਼ਮੀਨ ਤੁਹਾਡੀ ਚਲੀ ਜਾਣੀ ਆ, ਕਰਜ਼ਾ ਤਾਂ ਜ਼ਮੀਨ ਤੇ ਦਿੱਤਾ ਹੁੰਦਾ
11: ਹਾਂਜੀ,
10: ਜੇ ਮੈਂ ਮਰ ਵੀ ਗਿਆ ਕਰਜ਼ਾ ਤਾਂ ਫਿਰ ਵੀ ਸਿਰ ਤੇ ਚੜਿਆ ਹੋਇਆ,
11: ਸਿਰ ਤੇ ਚੜਿਆ
10: ਵਾਏ।
11: ਪਰ ਆਈ ਥਿੰਕ ਉਹਦੇ ਵਿੱਚ ਗਰੰਟਰ ਦੇ ਪੈਸੇ ਨਹੀਂ ਹੁੰਦੇ, ਅਸੀਂ ਗਰੰਟਰ ਲੱਗ
10: ਗਰੰਟਰ ਕੀ ਕਹਿੰਦੇ ਹੁੰਦੇ ਆ, ਆਪਾਂ ਜਦੋਂ ਇੱਥੇ ਕਰਜ਼ਾ ਚੱਕਦੇ ਹਾਂ ਉਹ ਦੇਖਦੇ ਹੁੰਦੇ ਵੀ ਤੁਹਾਡੇ ਕੋਲ ਐਕੁਟੀ ਕਿੰਨੀ ਆ
11: ਹਾਂਜੀ,
10: ਜੇ ਐਕੁਟੀ ਤੁਹਾਡੇ ਕੋਲ 10 ਕਿੱਲੇ ਆ, ਉਹਨਾਂ ਨੇ ਉਹ ਰਜਿਸਟਰ ਕਰ ਲੈਣੇ ਆ ਉਹ ਤੇ ਲਾਈਨ ਆਫ ਕ੍ਰੈਡਿਟ ਆ, ਉਹ ਤੇ ਹੁੰਦੀ ਆ ਲਾਈਨ ਆਫ ਕ੍ਰੈਡਿਟ।
11: ਉਦਾਂ ਦੀ ਭਾਈ ਚਲੋ ਮੰਨ ਲਓ ਕਿਤੇ $2-4 ਲੱਖ, 2-4 ਲੱਖ ਰੁਪਏ ਇੰਡੀਆ ਦਾ ਕਿਤੇ ਹੋਊਗਾ ਸਰ, ਹਨਾ 5 ਲੱਖ। ਪਰ ਜੇ ਬੰਦਾ ਉਦਾਂ ਹੈਲਪ ਮੰਗੇ ਕਿਤੇ ਨਾ ਕਿਤੇ, ਜਿੰਨੇ ਭੈਣ ਭਰਾ ਬਾਹਰ ਗਏ ਨੇ ਜਾਂ ਕੋਈ ਹੋਰ ਪਿੰਡ ਵਾਲੇ,
10: ਮੇਰਾ ਵੀਰ ਚਵਾਨੀ ਨਹੀਂ ਦਿੰਦਾ ਇੱਥੇ, ਕੋਈ ਕਾਫੀ ਨਹੀਂ ਪਿਆਉਂਦਾ, ਉਹ $1.60 ਦੀ ਆ ਸਮਾਲ, ਉਹ ਤਾਂ ਕੋਈ ਪਿਆਉਂਦਾ ਨਹੀਂ ਇੱਥੇ, ਤੁਸੀਂ ਭਾਲਦੇ ਲੱਖਾਂ ਰੁਪਏ ਉੱਥੇ ਨੂੰ ਭੇਜ ਦਈਏ। ਹਾਂ ਕੁੜੀਆਂ ਦਾ ਵਿਆਹ ਕਰਦਾ ਜੀ, ਅਖਬਾਰ ਚ ਫੋਟੋ ਆਉਗੀ, ਦੇਵਤਾਦਲਾ ਨੇ ਕੁੜੀਆਂ ਦੇ ਵਿਆਹ ਕੀਤੇ। ਇੱਕ ਜੈਪਨੀਜ਼ ਕਹਾਵਤ ਆ
11: ਜੀ,
10: ਜੇ ਕੋਈ ਮੱਛੀ ਮੰਗਣ ਆਉਂਦਾ ਉਹਨੂੰ ਮੱਛੀ ਨਾ ਦਿਓ, ਨਾ ਨਾ ਨਾ ਨਾ, ਉਹਨੂੰ ਮੱਛੀ ਫੜਨੀ ਸਿਖਾਓ, ਸਭ ਨੇ ਫੜ ਫੜ ਖਾਏਗਾ। ਅਸੀਂ ਗਰੀਬਾਂ ਦੇ ਬੱਚਿਆਂ ਦੇ ਵਿਆਹ ਕਰਦੇ, ਉਹ ਤਾਂ ਫਿਰ ਵੀ ਗਰੀਬ ਰਹੇ, ਉਹਨਾਂ ਨੂੰ ਪੜ੍ਹਾਈ ਕਰਾਓ ਬਚਪਨ ਤੋਂ, ਉਹਨਾਂ ਨੂੰ ਵਧੀਆ ਉੱਚ ਵਿਦਿਆ ਦਿਓ ਤਾਂ ਕਿ ਉਹ ਆਪਦੀ ਜੋਬ ਆਪ ਕਰ
11: ਸਕੇ।
10: ਐਨੀਵੇ ਮੰਡੀਆਂ ਦੇ ਭਾਅ ਦੱਸਦੇ ਹਾਂ, ਜਨਕ ਜੁਲਾ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੇ, ਕਰੋਡ ਡਾਲਰ, ਸੋਨਾ ਸਭ ਕੁਝ ਉੱਪਰ ਹੀ ਉੱਪਰ ਜਾ ਰਿਹਾ ਜੀ ਅੱਜ, ਔਰ ਜਿਹੜਾ ਪੈਟਰੋਲ ਪ੍ਰਾਈਸ ਦਾ ਅੱਜ ਅੱਧੀ ਰਾਤੋਂ 1 ਸੈਂਟ ਉੱਪਰ ਜਾਏਗੀ। AM5 ਦਾ ਰੀਡੇਵ ਟਾਡਲਾ ਸ਼ੋ, ਲਓ ਜੀ ਜਾਣੇ ਆਉਂਦੇ ਪਹਿਲਾਂ ਅਭਿਸ਼ੇਕ ਜੀ ਦੀ ਗੱਲ ਸੁਣ ਲਈਏ। ਹਾਂਜੀ ਸਰ,
13: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ, ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਅਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।
14: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।
15: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
16: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
15: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
16: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
15: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
16: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
1: ਜਤਿੰਦਰ ਜੀ ਲਿਸਟਿੰਗ ਦਿਓ ਇੱਕ ਹੋਰ।
11: ਦੇ ਭਾਜੀ ਕੈਲਡਨ ਦੇ ਵਿੱਚ ਇੱਕ ਕਸਟਮ ਬਿਲਟ ਅਸੀਂ ਫਾਰਮ ਹਾਊਸ ਲਾਇਆ ਆ। ਕੈਲਡਨ ਦੇ ਵਿੱਚ ਲੋਕੇਟਡ ਹੈ, ਹਾਈਵੇ 10 ਲੈ ਕੇ ਜਾਣੀ ਹੋ ਦੇ ਭਾਜੀ, ਮੇਫੀਲਡ ਤੋਂ ਸਿਰਫ 20 ਮਿੰਟ ਦੀ ਡਰਾਈਵ ਹੈ।
1: ਠੀਕ ਹੈ।
11: ਤੇ ਇਹ ਜਿਹੜਾ ਫਾਰਮ ਦੇ ਭਾਜੀ ਤੋਂ ਬੈਕਯਾਰਡ ਤੋਂ ਹਾਈਵੇ 10 ਦੀਂਦਾ ਵੀ ਹੈ।
1: ਠੀਕ ਹੈ।
11: ਤੇ ਦੇ ਭਾਜੀ 3206 ਫੀਟ ਦਾ ਉਤੋਂ ਬੰਗਲੋ ਹੈ, 4 ਬੈਡਰੂਮ ਨੇ, 4 ਵਾਸ਼ਰੂਮ ਨੇ, 3200 ਫੀਟ ਦੀ ਬੇਸਮੈਂਟ ਹੈ ਦੇ ਭਾਜੀ।
1: ਠੀਕ ਹੈ।
11: ਹੌਟ ਵਾਟਰ ਟੈਂਕ ਹੋ ਗਿਆ, ਏਸੀ ਹੋ ਗਿਆ, ਫੰਡਸ ਹੋ ਗਿਆ, ਸਾਰਾ ਕੁਝ ਪੇਡ ਆਫ ਆ, ਕਿਸੇ ਚੀਜ਼ ਦੀ ਕੋਈ ਪੇਮੈਂਟ ਨੀ ਦੇਣੀ। 3 ਕਾਰਗਰਾਜ ਨੇ ਦੇ ਭਾਜੀ, 14 ਫੁੱਟ ਦੀ ਸੀਲਿੰਗ ਹੈ ਮੇਨ ਦੇ ਉੱਪਰ, ਪਲੱਸ ਦੇ ਭਾਜੀ ਬੇਸਮੈਂਟ ਇਹਦੇ ਵਿੱਚ
1: 14 ਫੁੱਟ ਦੀ ਤਾਂ ਜਿੰਨੀ ਆ ਆਪਣੇ ਰੂਮ ਦੀ ਇੰਨੀ ਹੋਊ। 14 ਫੁੱਟ
11: ਦੇ ਭਾਜੀ 9 ਫੁੱਟ ਦੀ ਸੀਲਿੰਗ ਹੈ ਜਿਹੜੀ, 9-10 ਦੀ ਜਿਹੜੀ,
1: 14 ਫੁੱਟ ਤਾਂ ਬਹੁਤ ਹੁੰਦੀ
11: ਆ, ਕਾਫੀ ਸੀਲਿੰਗ ਵੱਡੀ ਆ। ਤੇ ਕਸਟਮ ਘਰ ਬਣਾਇਆ ਦੇ ਭਾਜੀ, ਬਹੁਤ ਰੀਝ ਨਾਲ ਪੈਸੇ ਲਾਏ ਨੇ, ਕਸਟਮ ਕਿਚਨ ਬਣੀ ਹੋਈ ਹੈ, ਬਿਲਟ ਇਨ ਅਪਲਾਇੰਸਿਸ ਨੇ, ਤੇ ਬ੍ਰੈਂਪਟਨ ਤੋਂ 20-25 ਮਿੰਟ ਦੀ ਡਰਾਈਵ ਹੈ। ਸੈਲਰ ਮੋਟੀਵੇਟ ਨੇ, ਜੇ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਆਪਣਾ ਕੋਈ ਘਰ ਸੈਲ ਕਰਨਾ ਚਾਹੁੰਦੇ ਹੋ, ਫੇ ਉਹ ਬਾਏ ਕਰਨਾ ਚਾਹੁੰਦੇ ਹੋ, ਆਪਾਂ ਉਹ ਵੀ ਡੀਲ ਕਰ ਸਕਦੇ ਹਾਂ ਤੁਹਾਡੇ ਨਾਲ, ਜਾਂ ਤੁਸੀਂ ਆਪਣਾ ਇੱਥੇ ਘਰ ਦੇਣਾ ਚਾਹੁੰਦੇ ਹੋ ਤੇ ਉਹ ਲੈਣਾ ਚਾਹੁੰਦੇ ਹੋ, ਉਹ ਵੀ ਸੈਲਰ ਨਾਲ ਆਪਾਂ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਤੁਸੀਂ ਕੈਲਡਨ ਦੇ ਵਿੱਚ ਫਾਰਮ ਲੈਣਾ ਚਾਹੁੰਦੇ ਹੋ, 20-25 ਗੱਡੀਆਂ ਦੀ ਡਰਾਈਵ ਵਿੱਚ ਪਾਰਕਿੰਗ ਹੈ, 1.5-1.25 ਏਕੜ ਦਾ ਲੋਟ ਹੈ। ਨੰਬਰ ਸਾਡਾ 416-216-2022
1: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਦਿਆਂ ਦਵਿੰਦਰ ਬੰਬੇਹਾ ਗੈਂਗ ਦੇ 3 ਬੰਦਿਆਂ ਨੂੰ ਮਲੇਸ਼ੀਆ ਤੋਂ ਭਾਰਤ ਲਿਆ ਕੇ ਗ੍ਰਿਫ਼ਤਾਰ ਕਰ ਲਿਆ। ਅੰਮ੍ਰਿਤਸਰ 'ਚ ਵੱਡਾ ਡਰੱਗ ਆਰਮਸ ਗਰੋਹ ਕਾਬੂ, 9 ਸਮੱਗਲਰ ਗ੍ਰਿਫ਼ਤਾਰ। ਕਮਲ ਕੌਰ ਭਾਬੀ ਮਰਡਰ, ਅੰਮ੍ਰਿਤਪਾਲ ਮਹਿਰਾ ਨੂੰ ਚੈੱਕਅਪ ਲਈ ਹਾਸਪਿਟਲ ਲਿਆਂ ਦਾ, ਦੋਵਾਂ ਗੁਰਦਿਆਂ 'ਚ ਪੱਥਰੀ ਦੀ ਸ਼ਿਕਾਇਤ ਹੈ। ਉਹਨੂੰ ਉਹਦਾ ਕਤਲ ਕਰਕੇ ਭੱਜਿਆ ਤਾਂ ਐਂ ਸੀ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਭੱਜਦੇ ਨੇ। ਖੈਰ, ਅਮਰੀਕਾ ਸਰਹੱਦ ਦੇ ਨੇੜੇ ਸਾਊਥ ਵੈਸਟਰਨ ਓਨਟੇਰੀਓ ਵਿੱਚ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਅੱਜ ਸਵੇਰੇ ਸਵੇਰੇ ਬ੍ਰੈਂਪਟਨ ਵਿੱਚ ਪੈਦਲ ਯਾਤਰੀ ਜਿਹੜੇ ਸੀ ਉਹ ਬੱਸ ਨਾਲ ਟੱਕਰ ਹੋਈ, ਉਹ ਜ਼ਖਮੀ ਹੋ ਗਿਆ। ਬ੍ਰੈਂਪਟਨ ਦੇ ਇੱਕ ਪਿਤਾ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਨੂੰ ਉਸਦੀ ਸਾਬਕਾ ਪਤਨੀ ਨੇ ਪੋਲੈਂਡ ਦੀ ਯਾਤਰਾ ਦੌਰਾਨ ਕਿਡਨੈਪ ਕਰ ਲਿਆ ਤੇ ਲੈ ਗਈ। ਹੁਣ ਸ਼ਵਾਰਿਆਂ ਦਾ ਯੋਗ ਤਾਂ ਆਲਰੇਡੀ ਸੁਣਾ ਦਿੱਤਾ ਤੁਹਾਨੂੰ, ਹੁਣ ਦੁਬਾਰਾ ਕੀ ਸੁਣਾਉਣਾ ਪਤਾ ਹੀ ਹੈ ਤੁਹਾਨੂੰ। ਐਨੀਵੇ, ਕੱਲ੍ਹ ਨੂੰ ਜੀ 20 ਅਗਸਤ ਕਸਟਮਰਾਂ ਦਾ ਧੰਨਵਾਦ ਕੀਤਾ ਜਾਏਗਾ ਕੁਇਕ ਟਰੱਕ ਲੂਪ ਸੈਂਟਰ ਵੱਲੋਂ, ਖਾਸ ਕਰਕੇ ਜਿਹੜੀ ਫੋਰਡ ਐਰੀ ਵਾਲੀ ਲੋਕੇਸ਼ਨ ਹੈ, ਸਿਰਫ ਇਸੇ ਹੀ ਲੋਕੇਸ਼ਨ ਤੇ $100 ਤੁਹਾਨੂੰ ਆਇਲ ਚੇਂਜ ਤੇ ਆਫ ਹੈ, ਫ੍ਰੀ ਟਰੱਕ ਗਰੀਸ ਹੋਏਗਾ, ਫ੍ਰੀ ਬਾਰਬੀਕਿਊ ਚੱਲੇਗਾ। ਨੰਬਰ ਹੈ 519-622-0660 ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
17: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। Frigidaire professional and gallery, Bosch German brand hai, Sony and Samsung ਵਰਗੀਆਂ companies ਇਹਦੇ ਚ participate ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 Bovey Drive West, just east of Chinkuzi, on Bovey ji, Brampton TV and Appliances. Ya saadi website zarur visit karna, bramptonappliances.com. A one word ji, 905-450-2828, 905-450-2828 ji.
10: To say Brampton TV and Appliances de jaake is a fayda chak sakde ho, 905-450-2828, Brampton TV and Appliances. Thank you, sir.
17: Thank you very much, ji. Bahut shukriya.
10: Mortgage Solution de Gurpreet Samraj ji. Tuhade makan di renewal aa rahi hai. Tusi apni mortgage B, C lender to hata ke A lender na karwani hai aur interest rate te vi bachat karni hai. Call 905-460-9099. Pre-approval ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੰਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਸ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ ਜਤਿੰਦਰ ਜੀ
11: ਯੈਸ ਸਰ ਆਉਣ
10: ਦਿਓ ਲਿਸਟਿੰਗ
11: ਜੇ ਭਾਜੀ ਆਪਣੇ ਕੋਲ ਕੈਲਡਨ ਦੇ ਵਿੱਚ ਇੱਕ ਫਾਰਮ ਆਇਆ ਸੇਲ ਦੇ ਉੱਪਰ
10: ਓਕੇ
11: ਇੱਕ ਫਾਰਮ ਹੈਗਾ ਦੇ ਭਾਜੀ ਜਿਹਦੇ ਵਿੱਚ ਲਗਭਗ 90 ਏਕੜ ਦੂਜਾ ਫਾਰਮ ਦੇ ਭਾਜੀ ਜਿਹਦੇ ਵਿੱਚ 80 ਏਕੜ ਜੇ ਸਾਡੇ ਕੋਈ ਵੀ ਸੋਤਾ ਕੈਲਡਨ ਫਾਰਮ ਲੈਣਾ ਚਾਹੁੰਦਾ ਹੋਵੇ ਇੱਕ ਫਾਰਮ ਦੇ ਵਿੱਚ 7 ਕਾਰਗਰਾਜ ਨੇ ਫੁੱਲੀ ਅਪਗ੍ਰੇਡ ਪ੍ਰਾਪਰਟੀ ਹੈ 10-12 ਬੈਡਰੂਮ ਨੇ ਦੂਜੇ ਫਾਰਮ ਦੇ ਵਿੱਚ ਲੈਂਡ ਬਿਲਕੁਲ ਕਲੀਅਰ ਹੈ ਜੇ ਸਾਡਾ ਸਰੋਤਾ ਕੈਲਡਨ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ ਕੋਈ ਫਾਰਮ ਲੈਣਾ ਚਾਹੁੰਦੇ ਹੋ ਬ੍ਰੈਮਟਨ ਸਿਰਫ 15-20 ਮਿੰਟ ਦੀ ਡਰਾਈਵ ਦੇ ਉੱਪਰ 416-2662 ਦੋ ਸਾਡੇ ਕੋਲ ਕੈਲਡਨ ਦੇ ਵਿੱਚ ਪਾਵਰ ਆਫ ਸੇਲ ਤੇ ਮਕਾਨ ਨੇ ਇੱਕ ਟ੍ਰਿਪਲ ਕਾਰਗਰਾਜ ਪ੍ਰਾਪਰਟੀ ਹੈ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਮਿਲ ਜਾਣੀ ਹੈ ਤਿੰਨ ਕਾਰਗਰਾਜ ਨੇ 15-20 ਮਿੰਟ ਦੀ ਬ੍ਰੈਮਟਨ ਤੋਂ ਡਰਾਈਵ ਹੈ ਦੂਜਾ 2.5 ਏਕੜ ਦੇ ਲਾਟ ਦੇ ਵਿੱਚ ਪਾਵਰ ਆਫ ਸੇਲ ਸਾਡੇ ਕੋਲ ਮਕਾਨ ਆਇਆ ਕੈਲਡਨ ਦੇ ਵਿੱਚ ਕੋਈ ਵੀ ਇਦਾਂ ਦੀ ਲਿਸਟਿੰਗ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਾਲ 416-265-2222 ਥੈਂਕ ਯੂ ਦੇ ਭਾਜੀ
10: ਬੜੀ ਮਿਹਰਬਾਨੀ ਔਰ ਇੱਕ ਫਰਮ ਜਿਹਨਾਂ ਨੂੰ ਏਜ ਹੈ ਡਰਾਈਵਰ ਚਾਹੀਦੇ ਨੇ ਟੋਰਾਂਟੋ ਟੂ ਮੋਂਟਰੀਅਲ ਮੋਂਟਰੀਅਲ ਟੋਰਾਂਟੋ ਟੋਰਾਂਟੋ ਤੋਂ ਯੂਐਸਏ ਯੂਐਸਏ ਤੋਂ ਟੋਰਾਂਟੋ ਟੋਰਾਂਟੋ ਤੋਂ ਡੋਨਲਡ ਟਰੰਪ ਡੋਨਲਡ ਟਰੰਪ ਤੋਂ ਟੋਰਾਂਟੋ ਬਾਈ ਵੀਕਲੀ ਪੇ ਮਿਲੇਗੀ ਚੰਗੀ ਪੇ ਮਿਲੇਗੀ ਟੌਪ ਦੀ ਪੇ ਮਿਲੇਗੀ ਕੁਲਦੀਪ ਮਾਂਗਣ ਨੂੰ ਫੋਨ ਕਰ ਲਓ 6479726455 ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਲਈ ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609 ਰੂਪਾ ਬਰਾੜ ਅਗਰ ਤੁਹਾਡਾ ਐਕਸੀਡੈਂਟ ਹੋ ਜਾਂਦਾ ਕਦੇ ਡਿੱਗ ਡੁੱਗ ਕੇ 60 ਫੀਟ ਵੱਜਦੀ ਹੈ ਤਾਂ ਭਾਈ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਲਿਮਿਟ ਹੁੰਦੀ ਵੀ ਇਸ ਲਿਮਿਟ ਦੇ ਵਿੱਚ ਤੁਸੀਂ ਆਪਣਾ ਫਾਈਲ ਕਰ ਸਕਦੇ ਹੋ ਇੰਸ਼ੋਰੈਂਸ ਨਾਲ ਆਪਣਾ ਕੇਸ ਉਹਦੇ ਲਈ ਰੂਪਾ ਬਰਾੜ ਕੋਲ ਸਾਰੀ ਇਨਫੋਰਮੇਸ਼ਨ ਹੈ 416-991-5939 ਤੇ $99 ਤੋਂ ਡਕ ਸਿਸਟਮ ਸਾਫ਼ ਕਰਾ ਲਓ ਘਰ ਦਾ ਚੰਗੇ ਰਹੋਗੇ 416-277-4416 ਬਾਈ ਦਾ ਨਾਮ ਹੈ ਅਮਨ ਤੇ ਲੰਚ ਲਈ ਟਿੱਕਾ ਜੰਕਸ਼ਨ
18: Indian Fruitland, one stop for all your grocery needs.
19: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
18: Indian Fruitland ਹੈ ਸੱਚੀ one stop for all your grocery needs. ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ Indian Fruitland ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ on 25 Sandalwood Parkway near Horanthro Street Brampton
20: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ
21: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
20: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 647-429-4040 ਟਿੱਕਾ ਜੰਕਸ਼ਨ 2958 Queen Street East, Unit 26, Brampton.
22: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
2: ਕਿੱਦਾਂ ਗੱਲਾਂ ਕਰਦੇ ਹੋ ਵੀ ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਲੈਣੀ ਨਹੀਂ ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ ਨਵੀਂ ਪੁਰਾਣੀ ਗੱਡੀ ਲੈ ਜਾਓ ਦੈਟਸ ਰਾਈਟ ਭਾਈ ਏਅਰਪੋਰਟ ਨਿਸਾਨ ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ 905-791-4900-791-4900 ਆ ਜਾਓ ਆ ਜਾਓ
3: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ ਯੇ ਮੇਰੀ ਸਮੱਸਿਆ ਨਹੀਂ ਹੈ ਯੇ ਆਪਕੀ ਸਮੱਸਿਆ ਹੈ ਇਟਸ ਯੋਰ ਪ੍ਰੋਬਲਮ ਜੇ ਮੇਰੀ ਆਵਾਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਇਹ ਮੇਰੀ ਪ੍ਰੋਬਲਮ ਨਹੀਂ ਹੈ ਤੁਹਾਡੀ ਪ੍ਰੋਬਲਮ ਹੈ ਅਗਰ ਤੁਸੀਂ ਇਹ ਟਾਈਮ ਲੈਣਾ ਹੈ ਵੀਕਐਂਡ ਤੇ ਸਾਡੇ ਕੋਲ ਕੁਝ ਘੰਟੇ ਅਵੇਲੇਬਲ ਨੇ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ ਨੰਬਰ ਹੈ 416-677-0609 ਜਤਿੰਦਰ ਜੀ
5: ਯੈਸ ਸਰ
3: ਨੰਬਰ ਦੇ ਦਿਓ ਆਪਣਾ ਇੱਕ ਵਾਰ
5: 416-265-22 416-265-22
3: ਦੁਆ ਕਰ ਮਰਿਆ ਫਿਰ ਮਿਲਾਂਗੇ ਡੇਟ ਪਾਉਣ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
23: 32, 55, 80, 98 ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
24: ਉਹ ਕਾਊਂਟਿੰਗ ਨਹੀਂ ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
25: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
23: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive ਨੀਅਰ ਚਿੰਗੂਜ਼ੀ ਕਾਲ 905-450-2828 905-450-2828

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is Vatno Dur Radio.

ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਵਤਨ ਦੂਰ ਦੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ ਚੋਂ ਸੁਣ ਰਹੇ ਨੇ, ਭਾਵੇਂ ਕੰਮਾਂ ਕਾਰਾਂ ਤੋਂ, ਜਾਂ ਤੁਸੀਂ ਸਾਨੂੰ ਘਰਾਂ ਤੋਂ ਸੁਣ ਰਹੇ ਨੇ। ਔਰ ਬਿਲਕੁਲ ਜੀ, ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ। ਇਸ ਚੀਜ਼ ਦੀ ਜਿਹੜੀ ਜੀ ਅਸੀਂ ਕਰਦੇ ਹਾਂ ਆਸ, ਤੇ ਅੱਜ ਫੇਰ ਜਿਹੜਾ ਜੀ ਇੱਕ ਘੰਟੇ ਤਾਂ ਰਹੂਗਾ ਆਪਣਾ ਸਾਥ। ਹੁਣੇ ਹੁਣੇ ਤੁਸੀਂ ਜਿਹੜਾ ਜੀ ਦੇਵ ਦਾਤਲਾ ਜੀ ਨੂੰ ਸੁਣ ਕੇ ਹਟੇ ਆ, ਤੇ ਹੁਣ ਤੁਸੀਂ ਇੱਕ ਘੰਟਾ ਸਾਨੂੰ ਸੁਣੋਗੇ, ਜਿਹਦੇ ਵਿੱਚ ਕਿ ਅਸੀਂ ਸਾਡੇ ਸਪੋਂਸਰ ਦੇ ਸੰਦੇਸ਼ ਤੁਹਾਡੇ ਤੱਕ ਸਾਂਝੇ ਕਰਾਂਗੇ। ਕੁਛ ਕੁ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਪੰਜਾਬ ਤੇ ਗੱਲਬਾਤ ਕਰਾਂਗੇ, ਨਾਲ ਦੀ ਨਾਲ ਕੁਛ ਕੁ ਜਿਹੜਾ ਜੀ ਗੀਤ ਸੰਗੀਤ ਦੇ ਨਾਲ ਤੁਹਾਡਾ ਅੱਜ ਮਨੋਰੰਜਨ ਕਰਾਂਗੇ। ਕੁਛ ਕੁ ਮਹਿਮਾਨ ਵੀ ਆਏ ਹੋਏ ਆ ਸਟੂਡੀਓ ਦੇ ਵਿੱਚ, ਉਹਨਾਂ ਦਾ ਵੀ ਜਿਹੜਾ ਜੀ ਅੱਜ ਇੰਟਰੋਡਕਸ਼ਨ ਤੁਹਾਡੇ ਨਾਲ ਕਰਾਂਗੇ, ਗੱਲਬਾਤ ਕਰਾਉਂਦੇ ਰਹਾਂਗੇ। ਸਟੂਡੀਓ ਦਾ ਨੰਬਰ ਹੈਗਾ ਜੀ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਪਿਛਲੇ ਹਫ਼ਤੇ ਵੀ ਅਸੀਂ ਬਹੁਤ ਸਾਰੇ ਜਿਹੜੇ ਜੀ ਟੋਪਿਕਸ ਆਪਾਂ ਡੇਲੀ ਜ਼ਿੰਦਗੀ ਦੇ ਰਿਲੇਟਡ ਟੋਪਿਕਸ ਤੇ ਗੱਲਬਾਤ ਕੀਤੀ ਸੀ, ਔਰ ਬਹੁਤ ਹੀ ਵਧੀਆ ਸਾਡੇ ਲਿਸਨਰਸ ਦਾ ਰਿਸਪੋਂਸ ਸੀਗਾ। ਸੋ ਜਿੰਨੇ ਵੀ ਸਾਡੇ ਭੈਣ ਭਰਾ ਸੁਣਦੇ ਆ, ਸਾਡੇ ਵੱਲੋਂ ਸੁੱਖੀ ਜੀ ਵੱਲੋਂ ਸਾਰਿਆਂ ਨੂੰ ਜਿਹੜਾ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਟਾਈਮ ਕੱਢ ਕੇ ਸਾਨੂੰ ਜਿਹੜੀਆਂ ਜੀ ਕਾਲਸ ਕਰਦੇ ਨੇ। ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਆ 19 ਡਿਗਰੀ, ਸ਼ਾਮ ਨੂੰ ਹੈਗਾ 20 ਡਿਗਰੀ, ਓਵਰਨਾਈਟ ਹੈਗਾ 14 ਡਿਗਰੀ, ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ 2, ਜਿੱਥੇ ਕਿ ਜਿਹੜਾ ਜੀ ਅੱਜ ਦਿਨ ਚੜਿਆ ਸੀ 6:27 ਤੇ ਦਿਨ ਜਿਹੜਾ ਜੀ ਢਲ ਜਾਣਾ 8:16 ਤੇ। ਔਰ ਬਿਲਕੁਲ ਜੀ ਦੇਖੋ, ਵੈਦਰ ਵੀ ਹੁਣ ਜਿਹੜਾ ਹੈ ਜੀ ਬਹੁਤ ਜਲਦੀ ਜਿਹੜਾ ਜੀ ਆਪਾਂ ਕਹਿ ਸਕਦੇ ਕਿ ਸੂਰਜ ਢਲਣ ਲੱਗ ਗਿਆ, ਕਿ ਪਹਿਲਾਂ ਜਿਹੜਾ ਹੈ ਜੀ 9 ਵਜੇ ਦੇ ਨਾਲ ਜਿਹੜਾ ਜੀ ਹਨੇਰਾ ਹੁੰਦਾ ਸੀਗਾ, ਕੱਲ ਮੈਂ ਦੱਸਿਆ ਸੀ 8:36 ਤੇ ਅੱਜ 8:00 ਜਿਹੜਾ ਜੀ 16 ਤੇ ਆਉਣਾ ਆ। ਤੇ ਬਿਲਕੁਲ ਜੀ ਹੌਲੀ ਹੌਲੀ ਜਿਹੜਾ ਹੈ ਜੀ ਸਮਰ ਐਂਡ ਹੋਣ ਲੱਗ ਗਈ ਆ। ਅੱਜ ਦਾ ਪ੍ਰੋਗਰਾਮ ਤਦ ਤੱਕ ਜਿਹੜਾ ਹੈ ਜੀ ਪੇਸ਼ ਕਰ ਰਹੇ ਹਾਂ ਸਮੋਸਾ ਐਂਡ ਸਵੀਟ ਫੈਕਟਰੀ, ਨਾਲ ਦੀ ਨਾਲ ਟਿੱਲੋ ਵੀਡੀਓ ਦਾ ਪੂਰਾ ਪੂਰਾ ਜਿਹੜਾ ਜੀ ਸਹਿਯੋਗ ਹੋਊਗਾ। ਟਿੱਲੋ ਵੀਡੀਓ ਤੋਂ ਤੁਸੀਂ ਜਿਹੜਾ ਜੀ ਗੁਰਬਾਣੀ ਰੇਡੀਓ ਲੈ ਸਕਦੇ ਹੋ, ਬੱਚਿਆਂ ਨੂੰ ਜਿਹੜਾ ਜੀ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈ ਸਕਦੇ ਨੇ, ਨਾਲ ਦੀ ਨਾਲ ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਹੈਗਾ ਆ। ਹਰਪ੍ਰੀਤ ਸੈਣੀ ਜੀ ਫਰੋਮ ਟਾਪ ਚੋਇਸ ਇੰਸ਼ੋਰੈਂਸ, ਬਿਲਕੁਲ ਜੀ ਉਹਨਾਂ ਨਾਲ ਆਪਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ। ਆਈ ਥਿੰਕ ਉਹ ਕਿਸੇ ਮੀਟਿੰਗ ਦੇ ਵਿੱਚ ਜਿਹੜਾ ਜੀ ਥੋੜਾ ਜਿਹਾ ਬਿਜ਼ੀ ਨੇ, ਬਟ ਇੰਸ਼ੋਰੈਂਸ ਸੰਬੰਧੀ ਕਰਨੀ ਹੋਵੇ ਕੋਈ ਵੀ ਗੱਲਬਾਤ, ਤੇ ਉਹਨਾਂ ਦਾ ਨੰਬਰ 4168176500 ਤੇ ਜਿਹੜੀ ਜੀ ਹੋ ਸਕਦੀ ਹੈ। ਔਰ ਜਿੱਦਾਂ ਕਿ ਅਸੀਂ ਆਪਣਾ ਨੰਬਰ ਤੁਹਾਨੂੰ ਆਲਵੇਜ਼ ਦੱਸਦੇ ਰਹਿੰਦੇ ਨੇ 9057990999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਬਹੁਤ ਜਲਦੀ ਸਟੂਡੀਓ ਦੇ ਵਿੱਚ ਸੁੱਖੀ ਜੀ ਵੀ ਪਹੁੰਚ ਰਹੇ ਨੇ, ਤੇ ਉਹ ਵੀ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਨਗੇ। ਸੋ ਲਾਉਣੇ ਇੱਕ ਪਿਆਰਾ ਜਿਹਾ ਗੀਤ, ਤੇ ਉਹਦੇ ਬਾਅਦ ਅਗਲੀ ਗੱਲਬਾਤ।

0: जी एक बार फिर बहुत बहुत स्वागत है और बहुत ही प्यारा जड़ा जी तुसी हुणे इह गीत जड़ा जी सुन के हटते हैं तरसेम जसर जी की आवाज दे विच। और मैं पहला भी दस्या सीगा कि प्रोग्राम नूं तुहाडे तक पेश कर रहे हैं ढिल्लो वीडियो दे सहयोग दे नाल। तुसी लैणा होवे गुरबाणी रेडियो या बच्चों नूं पंजाबी सिखाउण वाला टैबलेट या तुहाडी कोई पुरानी जिहड़ी जी यादगार है तुसी उन्हां नूं नवे डिजिटल तरीके नाल जिहड़ा है जी कढवाउणा चाहुंदे रिकॉर्ड करवाउणा चाहुंदे आ ते तुसी ढिल्लो वीडियो जरूर जिहड़ा जी पहुंच सकदे आ। की ऑफर्स ने की स्पैशल जिहड़ी जी अपडेट लगी नी गलबात करदे आ आपां ढिल्लो वीडियो दे नाल। बहुत बहुत स्वागत है भाजी, सत श्री अकाल।
1: बिल्कुल, थैंक यू सो मच जी। जिन्ने भी स्रोते अपने वतनों दूर रेडियो नाल जुड़े हैगे अपने नाल सारे नूं सत श्री अकाल जी, गुड आफ्टरनून। सो ढिल्लो वीडियो दी इनफॉर्मेशन लैके हाजिर होए हां जी। ढिल्लो वीडियो जिहड़ा कि पिछले 1980 तों लैके असीं कम्यूनिटी दे विच हाजिर हैगे आ। और जिदा तुसी गल कीती है साडे डिफरेंट डिफरेंट प्रोडक्ट्स हैगे आ, बच्चों नूं पंजाबी सिखाउण वाली टैबलेट, गुरबाणी रेडियो, एक नवा रेडियो मार्केट विच आया हैगा गुरबाणी प्लेयर जिहनूं असीं जिहदा नां रख्या आ। सो इदां वर्क करदा है कि उहदे विच कोई बैटरी नहीं पैंदी गी, तुसीं अपने घर दे इलैक्ट्रिक आउटलेट दे विच उहनूं प्लग इन करना आ ਅਤੇ 24/7 ਜਿਹੜਾ ਹੈਗਾ ਆ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਤੁਹਾਡੇ ਘਰ ਦੇ ਵਿੱਚ ਚੱਲੂਗਾ। ਉਹਦੇ ਵਿੱਚ ਤੁਸੀਂ ਸੁਖਮਣੀ ਸਾਹਿਬ 24/7, ਨਾਮ ਸਿਮਰਨ 24/7, ਮੂਲ ਮੰਤਰ 24/7 ਜਾਂ ਆਪਣੇ ਕੋਈ ਵੀ ਮਨਪਸੰਦ ਦੀ ਗੁਰਬਾਣੀ ਜਿਹੜੀ ਹੈਗੀ ਆ ਇਹਦੇ ਵਿੱਚ ਸਾਡੇ ਤੋਂ ਰਿਕਾਰਡ ਕਰਵਾ ਕੇ 24/7 ਜਿਹੜਾ ਹੈਗਾ ਆ ਆਪਣੇ ਘਰ ਘਰੇ ਤੁਸੀਂ ਉਹਨੂੰ ਪਲੇ ਕਰ ਸਕਦੇ ਹੋ। ਸੋ ਇਹਦੀ ਪ੍ਰਾਈਸ ਬਹੁਤ ਰੀਜਨੇਬਲ ਰੱਖੀ ਹੈ ਜੀ, ਸਿਰਫ ਤੇ ਸਿਰਫ $20 ਦੇ ਵਿੱਚ ਇਹ ਗੁਰਬਾਣੀ ਪਲੇਅਰ ਤੁਹਾਨੂੰ ਢਿੱਲ ਵੀਡੀਓ ਤੇ ਮਿਲਦਾ ਆ। ਐਨੀ ਟਾਈਮ ਆ ਕੇ ਤੁਸੀਂ ਲੈ ਸਕਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਜਾਣਾ ਆ, ਕਿਸੇ ਨੂੰ ਗਿਫਟ ਦੇਣਾ ਆ, 2 ਪੀਸ ਚਾਹੀਦੇ ਆ, 4 ਪੀਸ, 5 ਪੀਸ, 10 ਪੀਸ ਹਮੇਸ਼ਾ ਤੁਹਾਨੂੰ ਰੈਡੀ ਮਿਲਣਗੇ, ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪਊਗਾ ਸਾਡੇ ਸਟੋਰ ਦੇ ਉੱਤੇ। ਸੋ ਤੁਸੀਂ ਇਹ ਗੁਰਬਾਣੀ ਪਲੇਅਰ ਸਿਰਫ ਤੇ ਸਿਰਫ $20 ਦਾ ਸਾਡੇ ਸਟੋਰ ਤੋਂ ਆ ਕੇ ਪਿਕਅਪ ਕਰ ਸਕਦੇ ਹੋ। IPTV ਬਾਕਸ ਨਵਾਂ ਲੈਣਾ ਆ ਜਾਂ IPTV ਦੀ ਸਰਵਿਸ ਤੁਸੀਂ ਲੈਣੀ ਚਾਹੁੰਦੇ ਹੋ, ਦ ਮੋਸਟ ਰਿਲਾਇਬਲ ਸਰਵਿਸ ਸਾਡੀ ਕਮਿਊਨਿਟੀ ਦੇ ਵਿੱਚ ਜੇਕਰ ਕੋਈ ਪ੍ਰੋਵਾਈਡ ਕਰਦਾ ਆ ਤਾਂ ਢਿੱਲੋਂ ਵੀਡੀਓ ਆ। ਜਿਹੜੀ ਸਾਡੀ ਟੈਕਨੀਕਲ ਹੈਲਪਲਾਈਨ ਆ ਸੁਬਾਹ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 ਡੇਜ਼ ਅ ਵੀਕ ਅਵੇਲੇਬਲ ਹੁੰਦੀ ਆ। ਸੋ ਇਹ ਸਾਰੀਆਂ ਸੇਵਾਵਾਂ ਢਿੱਲੋਂ ਵੀਡੀਓ ਤੇ ਮਿਲਦੀਆਂ ਆ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਕੋਈ ਵੀ ਇਨਫੋਰਮੇਸ਼ਨ ਲਈ ਨੰਬਰ ਸਾਡਾ 1-1 ਹੈਗਾ, 9052041313।
0: ਬਹੁਤ ਬਹੁਤ ਸ਼ੁਕਰੀਆ ਭਾਜੀ। ਔਰ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਕਿ ਕਿਸੇ ਨੇ ਇੰਡੀਆ ਜਾਣਾ ਆ, ਹਨਾ, ਕਿਉਂਕਿ ਤੁਹਾਡੇ ਗੁਰਬਾਣੀ ਰੇਡੀਓ ਦੀ ਚਰਚਾ ਬਹੁਤ ਦੂਰ ਦੂਰ ਤੱਕ ਆ। ਮੈਨੂੰ ਲੱਗਦਾ ਪੰਜਾਬ ਚ ਬਹੁਤ ਫੇਮਸ ਨੇ ਤੁਹਾਡੇ ਰੇਡੀਓ, ਕਿਉਂਕਿ ਘਰਾਂ ਦੇ ਵਿੱਚ ਹਨਾ ਚੱਲਦਾ ਇੱਕ ਨਵੀਂ ਟੈਕਨੋਲੋਜੀ ਦੇ ਨਾਲ, ਤੁਹਾਨੂੰ ਆਨ ਨਹੀਂ ਕਰਨਾ, ਤੁਸੀਂ ਕੋਈ ਵੀ ਜਿਹੜਾ ਜੀ ਪਾਰਟ ਚੇਂਜ ਨਹੀਂ ਕਰਨਾ। ਸੋ ਬੜਾ ਵਧੀਆ ਜਿਹੜਾ ਜੀ ਲੱਗਦਾ ਆ, ਔਰ ਬਹੁਤ ਜਿਹੜਾ ਜੀ ਤੁਸੀਂ ਘੱਟ ਕੀਮਤ ਤੇ ਇਹ ਚੀਜ਼ ਵੇਚਦੇ ਆ, ਸੋ ਉਹਦੇ ਲਈ ਬਹੁਤ ਬਹੁਤ ਜਿਹੜਾ ਜੀ ਤੁਹਾਨੂੰ ਸ਼ੁਕਰੀਆ ਹੈ
1: ਜੀ। ਬਿਲਕੁਲ,
0: ਥੈਂਕ ਯੂ ਸੋ ਮਚ ਔਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸੀਗੇ ਭਾਜੀ ਢਿੱਲੋਂ ਵੀਡੀਓ ਤੋਂ, ਇਹਨਾਂ ਦਾ ਨੰਬਰ 905-204-1313 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ, 905-204-1313 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ। ਟੈਲੀਟਾਈਮ ਇਲੈਕਟ੍ਰੋਨਿਕਸ, ਟੀਵੀ ਅਪਲਾਈਂਸ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਹੋਵੇ ਸਾਡੇ ਕਿਸੇ ਭੈਣ ਭਰਾ ਨੇ, ਦੱਸ ਦਈਏ ਟੈਲੀਟਾਈਮ ਇਲੈਕਟ੍ਰੋਨਿਕਸ ਤੇ ਵੀ ਜਿਹੜੀ ਜੀ ਰੱਖੜੀ ਸਪੈਸ਼ਲ 10th ਸੇਲ ਲੱਗੀ ਹੋਈ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹਨਾਂ ਨੇ ਕਲੀਅਰੈਂਸ ਤੇ ਲਾਈਆਂ ਹੋਈਆਂ ਆ, ਕਲੀਅਰ ਆਊਟ ਸੇਲ ਇਸ ਟਾਈਮ ਹੈਗੀ ਆ। ਸੋ ਤੁਸੀਂ ਪਹੁੰਚ ਸਕਦੇ ਨੇ 280 ਰਦਰਫੋਰਡ ਰੋਡ, ਸਾਊਥ ਬਰੈਂਪਟਨ ਦੇ ਵਿੱਚ, ਤੇ ਇਹਨਾਂ ਦਾ ਨੰਬਰ 9054551666 ਤੇ ਗੱਲਬਾਤ ਜਿਹੜੀ ਜੀ ਇਹਨਾਂ ਦੇ ਹੋ ਸਕਦੀ ਆ। ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਲੈਣੀਆਂ, ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਜਾਣਾ ਹੋਵੇ ਤੇ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਆ। ਇਸ ਟਾਈਮ ਬਹੁਤ ਜਿਹੜੀ ਜੀ ਇਹਨਾਂ ਨੇ ਵੀ ਰੱਖੜੀ ਸਪੈਸ਼ਲ ਤੇ ਡੀਲਸ ਆਫਰਸ ਲਾਈਆਂ ਹੋਈਆਂ ਆ। ਤੁਸੀਂ ਭਾਵੇਂ ਵਿੰਟਰ ਦੇ ਵਿੱਚ ਜਾਣਾ ਹੈਗਾ, ਨਵੰਬਰ, ਦਸੰਬਰ, ਜਦੋਂ ਮਰਜ਼ੀ ਜਾਣਾ, ਜਦੋਂ ਮਰਜ਼ੀ ਵਾਪਸੀ ਕਰਨੀ ਹੋਵੇ, ਤੁਸੀਂ ਉਹ ਡੀਲਸ ਹੁਣੇ ਗ੍ਰੈਬ ਜਿਹੜੀਆਂ ਜੀ ਕਰ ਸਕਦੇ ਨੇ 9056781200 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਹੁਤ ਜਲਦੀ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਆਪਾਂ ਜੁੜਾਂਗੇ ਤੇ ਕੁਛ ਇੱਥੇ ਦੀਆਂ ਖਬਰਾਂ ਤੇ ਵੀ ਜਿਹੜੀ ਜੀ ਝਾਤ ਪਾਵਾਂਗੇ। ਬਟ ਉਹਦੇ ਤੋਂ ਪਹਿਲਾਂ ਸਟੂਡੀਓ ਦੇ ਵਿੱਚ ਜਿਹੜੇ ਜੀ ਮਹਿਮਾਨ ਆਏ ਹੋਏ ਆ ਉਹਨਾਂ ਦਾ ਆਪਾਂ ਸਵਾਗਤ ਕਰ ਲੈਂਦੇ ਆ। ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਨੇਹਾ ਸੇਠੀ, ਬ੍ਰੋਕਰ ਆਫ ਰੈਕਰਡ, ਓਨਰ ਫਾਰ ਪਲੈਟੀਨਮ ਗੇਟ, ਜਿਹੜੇ ਜੀ ਰਿਐਲਿਟੀ ਤੋਂ ਪਹੁੰਚ ਚੁੱਕੇ ਨੇ ਨੇਹਾ ਸੇਠੀ ਜੀ। ਸੋ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਨੇਹਾ ਜੀ।
2: ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
0: ਕੀ ਹਾਲ ਚਾਲ ਹੈ ਨੇਹਾ ਜੀ?
2: ਬਸ ਠੀਕ, ਆਲ ਗੁੱਡ, ਆਲ ਗੁੱਡ, ਥੈਂਕ ਯੂ ਸੋ ਮਚ।
0: ਨੋ ਪ੍ਰੋਬਲਮ ਜੀ, ਥੈਂਕ ਯੂ। ਔਰ ਤੁਸੀਂ ਦੱਸੋ ਕਿੱਦਾਂ ਦਾ ਜਿਹੜਾ ਜੀ ਤੁਸੀਂ ਕੰਮ ਜਿਹੜਾ ਜੀ ਆਪਣਾ ਕਰਦੇ ਨੇ ਔਰ ਨਾਲ ਦੀ ਨਾਲ ਕੀ ਸੰਦੇਸ਼ ਆਪਣੇ ਲਿਸਨਰਸ ਨੂੰ ਅੱਜ ਤੁਸੀਂ ਦੇਣਾ ਚਾਹੁੰਦੇ ਆ?
3: ਮੈਂ ਉਦਾਂ ਤਾਂ ਰੀਅਲ ਇਸਟੇਟ ਕਰਦੀ ਹਾਂ, ਬਟ ਅੱਜ ਜਿਹੜਾ ਆਪਾਂ ਸੰਦੇਸ਼ਾ ਲੈ ਕੇ ਆਏ ਹੈਗੇ ਆ, ਲੈ ਕੇ ਆਏ ਆ ਕਿ ਯੂ ਨੋ ਜਹਾਂ ਮਾਂ ਦਾ ਨਾਮ ਲਿਆ ਜਾਂਦਾ ਹੈਗਾ ਆ ਰਾਈਟ, ਜਿੱਥੇ ਵਹਾਂ ਹਰ ਦਿਲ ਸਕੂਨ ਪਾਉਂਦਾ ਆ
0: 100%
3: ਹੈ ਨਾ। ਸੋ ਆਪਾਂ ਮਾਤਾ ਦੀ ਚੌਂਕੀ ਕਰਾਉਣ ਲੱਗੇ ਹੈਗੇ ਆ। 26th ਦੀ ਪਹਿਲੀ ਚੌਂਕੀ ਜਿਹੜੀ ਆਪਾਂ ਕਰਾਉਣ ਲੱਗੇ ਉਹ ਹੈਗੀ ਆ 4 September ਨੂੰ। ਖੁਦਾ ਬਖਸ਼ ਸਾਡੇ ਨਾਲ ਹੋਣਗੇ, ਉਸ ਟਾਈਮ ਇੰਡੀਅਨ ਆਈਡਲ ਦੇ ਰਨਰ ਅਪ ਹੈਗੇ ਆ ਇਰੋਸ ਕਨਵੈਨਸ਼ਨ ਸੈਂਟਰ, ਐਂਡ ਫੋਲੋਡ ਬਾਏ ਜਨਮਾਸ਼ਟਮੀ ਸੈਲੀਬ੍ਰੇਸ਼ਨ ਐਸ ਵੈਲ। ਆਪਾਂ ਉਸ ਦਿਨ ਜਨਮਾਸ਼ਟਮੀ ਵੀ ਸੈਲੀਬ੍ਰੇਟ ਕਰ ਰਹੇ ਹੈਗੇ ਆ। ਸੋ ਆਪਾਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਆਓ, ਆਪਣੇ ਫੈਮਿਲੀ ਦੇ ਨਾਲ ਐਂਟਰੀ ਫ੍ਰੀ ਹੈਗੀ ਆ, ਆਪਣੇ ਫੈਮਿਲੀ ਐਂਡ ਪੂਰਾ ਬੱਚਿਆਂ ਦੇ ਨਾਲ ਆ ਕੇ ਜਨਮਾਸ਼ਟਮੀ ਵੀ ਸੈਲੀਬ੍ਰੇਟ ਕਰੋ।
0: ਬਿਲਕੁਲ ਜੀ ਬਿਲਕੁਲ, ਬਹੁਤ ਹੀ ਜਿਹੜਾ ਜੀ ਸਪੈਸ਼ਲ ਇਹ ਮੌਕਾ ਹੁੰਦਾ ਆ, ਕਿਉਂਕਿ ਜਿੱਥੇ ਸਾਰੇ ਇਕੱਠੇ ਹੋ ਕੇ ਇੱਕ ਜਗ੍ਹਾ ਬਹਿ ਸਕਦੇ ਨੇ, ਹੈ ਨਾ। ਅਤੇ ਆਫਕੋਰਸ ਇਹ ਟਾਈਮ ਬਹੁਤ ਸਪੈਸ਼ਲ ਹੁੰਦਾ, ਸਪੈਸ਼ਲੀ ਜਨਮਾਸ਼ਟਮੀ ਦਾ ਵੀ ਉਹ ਟਾਈਮ ਆ। ਮੈਨੂੰ ਪਤਾ ਸਾਰਿਆਂ ਲਈ ਬਹੁਤ ਜ਼ਿਆਦਾ ਇਹ ਹੁੰਦਾ। ਇੱਕ ਵਾਰੀ ਨੰਬਰ ਜ਼ਰੂਰ ਆਪਣਾ ਜਿਹੜਾ ਜੀ ਦੇ ਦਿਓ ਜੀ, ਤੁਹਾਡੇ ਨਾਲ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਜਾਂ ਉਹਨਾਂ ਨੇ ਕੋਈ ਸੇਵਾ ਜਿਹੜੀ ਜੀ ਆਪਣੀ ਇਸ ਆਪਾਂ ਕਹਿ ਸਕਦੇ ਚੌਕੀ ਦੇ ਵਿੱਚ ਦਿਖਾਉਣੀ ਹੋਵੇ। ਸੋ ਨੰਬਰ ਜ਼ਰੂਰ ਸ਼ੇਅਰ ਕਰ ਦਿਓ।
3: ਸੋ ਡੈਫੀਨੇਟਲੀ ਮੈਂ ਔਰ ਅਮਨ ਬੈਂਸ ਹੈਗੇ ਆ ਇਕੱਠੇ ਜਿਹੜੇ ਆ ਚੌਕੀ ਕਰਾ ਰਹੇ ਹੈਗੇ ਆ। ਅਤੇ ਮੇਰਾ ਨੰਬਰ ਹੈਗਾ 416-992-8508। ਅਮਨ ਨੂੰ ਵੀ ਤੁਸੀਂ ਰੀਚ ਆਊਟ ਕਰ ਸਕਦੇ ਹੈਗੇ ਹੋ ਐਨੀ ਇਨਕੁਆਇਰੀ ਫੋਰ ਦ ਸਪੋਂਸਰ ਵੈਂਡਰਸ ਜਾਂ ਕਿਸੇ ਨੇ ਲੰਗਰ ਸੇਵਾ 'ਚ ਕੋਈ ਪ੍ਰਸ਼ਾਦ ਦੀ ਹੈਲਪ ਕਰਨੀ ਹੈਗੀ ਆ। ਸੋ 416-731-2952। ਅਗੇਨ ਮਾਈ ਨੇਮ ਇਜ਼ ਨੇਹਾ ਸੇਠੀ ਐਂਡ 416-992-8508।
0: ਬਿਲਕੁਲ ਜੀ, ਸੁਖੀ ਜੀ ਤੁਹਾਡਾ ਵੀ ਸਵਾਗਤ ਹੈ।
4: ਨਹੀਂ ਥੈਂਕ ਯੂ, ਔਰ ਬੜਾ ਅੱਛਾ ਮੈਨੂੰ ਲੱਗ ਰਿਹਾ ਕਿ ਸਾਡੀ ਕੁੜੀ ਹੁਣ ਵਧੀਆ ਪ੍ਰੋਗਰਾਮ ਕਰ ਰਹੀ ਹੈ।
0: ਕੋਸ਼ਿਸ਼ ਕਰ ਰਹੇ ਹਾਂ।
4: ਨਹੀਂ ਨਹੀਂ ਕਹਿੰਦੇ ਵੀ ਹੁਣ ਬੁੱਝ ਵੀ ਜਾਈਏ ਤੇ ਕੋਈ ਗਮ ਨਹੀਂ, ਇਹ ਦੁਨੀਆ ਤੇ ਛਾ ਗਏ ਹੁਣ, ਬਸ ਤੁਹਾਨੂੰ ਰੇਡੀਓ ਪ੍ਰੋਗਰਾਮ ਕਰਨ ਤੇ ਲਾ ਗਏ।
0: ਕੀ ਬਾਤ ਹੈ, ਬਿਲਕੁਲ ਸੁਖੀ ਜੀ ਤੁਹਾਡੇ ਤੋਂ ਸਿੱਖਿਆ।
4: ਕੌਣ ਕਿਸੇ ਨੂੰ ਸਿਖਾਉਂਦਾ, ਤੁਹਾਡੀ ਮਿਹਨਤ ਹੁੰਦੀ ਹੈ, ਹਰ ਬੰਦੇ ਦੀ ਮਿਹਨਤ ਹੁੰਦੀ ਆ। ਹੁਣ ਨੇਹਾ ਜੀ ਬਹੁਤ ਰਿਐਲਟਰ ਆ, ਬਹੁਤ ਵਧੀਆ ਰਿਐਲਟਰ ਨੇ, ਔਰ ਬੜੇ ਵੱਡੇ ਵੱਡੇ ਇਹਨਾਂ ਨੇ ਪਲਾਜ਼ੇ ਲਾਂਚ ਕੀਤੇ ਨੇ, ਬਹੁਤ ਕੁਛ ਇਹਨਾਂ ਨੇ ਪ੍ਰੀ ਕੰਸਟਰਕਸ਼ਨ 'ਚ ਕੰਮ ਕੀਤਾ, ਹੋਰ ਵੀ ਫਿਊਚਰ 'ਚ ਵੀ ਬੜਾ ਕੁਛ ਕਰ ਰਹੇ ਨੇ। ਅਤੇ ਚਲੋ ਇਹ ਵੀ ਇੱਕ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਇਹਨਾਂ ਨੇ ਅਤੇ ਅਮਨ ਹੋਰਾਂ ਨੇ ਮਿਲ ਕੇ ਇੱਕ ਜਿਹੜੀ ਮਾਤਾ ਜੀ ਦੀ ਚੌਂਕੀ ਦਾ ਇੰਤਜ਼ਾਮ ਕੀਤਾ, ਉਸ ਨੂੰ ਸਾਰੇ ਇਕੱਠੇ ਹੋਣਗੇ ਔਰ ਸ਼ੁਕਰਾਨਾ ਕਰਨ ਲਈ ਕੀਤਾ। ਔਰ ਬਿਲਕੁਲ ਮੈਂ ਦੱਸਦਾ ਕਿ ਉੱਥੇ ਕੋਈ ਟਿਕਟ ਨਹੀਂ, ਫ੍ਰੀ ਹੈ, ਔਰ ਜਿੰਨੇ ਵੀ ਲੋਕ ਉੱਥੇ ਪਹੁੰਚਣਗੇ ਇੱਕ ਪਲ ਆਪਣੇ ਆਪ ਲਈ ਕਹਿਣਾ ਹੁੰਦਾ, ਇੱਕ ਗੁਜ਼ਾਰਨਾ ਹੁੰਦਾ, ਅਤੇ ਉਸ ਦਿਨ ਨੂੰ ਧੰਨਵਾਦ ਕਰਨਾ ਰੱਬ ਦਾ, ਮਾਤਾ ਜੀ ਦਾ, ਪਰਮਾਤਮਾ ਦਾ। ਅਤੇ ਪਹੁੰਚਣਗੇ ਉਹਦੇ ਨਾਲ ਨਾਲ, ਚਲੋ ਉੱਥੇ ਆਰਟਿਸਟ ਵੀ ਦੋ ਤਿੰਨ ਪਹੁੰਚ ਰਹੇ ਨੇ ਜਿਹਨਾਂ ਨੇ ਉੱਥੇ ਜਾਗਰਣ ਕਰਨਾ, ਔਰ ਅੱਛਾ ਲੱਗੇਗਾ ਜੀ। ਬਾਕੀ ਲੰਗਰ ਵੀ ਉੱਥੇ ਜਿਹੜਾ ਹੈਗਾ ਉਹ ਵੀ ਹੋਵੇਗਾ, ਸਾਰਾ ਕੁਛ ਹੈਗਾ। ਅਤੇ ਨੇਹਾ ਜੀ ਟਾਈਮਿੰਗ ਦੱਸ ਦਿਓ, ਕਿੰਨੇ ਵਜੇ ਸ਼ੁਰੂ ਹੋਣਾ?
3: ਸੋ ਆਪਾਂ ਸੁਖੀ ਜੀ ਪਹਿਲਾਂ ਐਕਚੁਲੀ ਜਨਮਾਸ਼ਟਮੀ ਦੇ ਕਰਕੇ ਆਪਾਂ ਗਊਸ਼ਾਲਾ ਤੋਂ ਗਊ ਮਾਤਾ ਦੀ ਪੂਜਾ ਲਈ ਬੇਬੀ ਕਾਓ ਵੀ ਆਪਾਂ ਯੂ ਨੋ ਉੱਥੇ ਹੈਗੀ ਆ, ਸਾਡੇ ਕੋਲ ਮੰਗਾਈ ਹੈਗੀ ਆ ਗਊਸ਼ਾਲਾ ਤੋਂ। ਸੋ ਆਪਾਂ ਉਹ ਪਹਿਲਾਂ ਪੂਜਾ ਕਰਨੀ ਹੈਗੀ ਆ 6-7, ਉਹਦੇ ਬਾਅਦ 7:30 ਆਪਾਂ ਚੌਂਕੀ ਸ਼ੁਰੂ ਕਰਨੀ ਹੈ ਪੂਜਾ ਦੇ ਬਾਅਦ।
4: ਕਿਆ ਬਾਤ ਹੈ। ਤੇ ਇੱਧਰ ਅਮਨ ਜੀ, ਅਮਨ ਅਸੀਸ ਪ੍ਰੋਡਕਸ਼ਨ ਤੋਂ ਨੇ, ਅਮਨ ਹੋਣੀ ਵੀ ਮਤਲਬ ਆਨੇ ਬਹਾਨੇ ਕੁਛ ਨਾ ਕੁਛ ਕਰਦੇ ਰਹਿੰਦੇ ਆ। ਅਮਨ ਜੀ ਬੜਾ ਯੋਗਦਾਨ ਹੈ ਤੁਹਾਡਾ ਅਸੀਸ ਪ੍ਰੋਡਕਸ਼ਨ 'ਚ, ਅਤੇ ਤੁਸੀਂ ਦੱਸੋ ਆਪਣੇ ਵੱਲੋਂ, ਕਿਉਂਕਿ ਤੁਸੀਂ ਤਾਂ ਸੈਕਿੰਡ ਟਾਈਮ ਕਰ ਰਹੇ ਹੋ ਇਹ, ਹੈ ਨਾ, ਅਤੇ ਵੀ ਪਿਛਲੇ ਵਾਰੀ ਕਿਹੜੀਆਂ ਕਮੀਆਂ ਰਹਿ ਗਈਆਂ ਹੋਣਗੀਆਂ ਜਿਹੜੀਆਂ ਤੁਸੀਂ ਇਸ ਵਾਰੀ ਉਹਨੂੰ ਵਧੀਆ ਕਰੋਗੇ?
5: ਪਿਛਲੇ ਵਾਰ ਸਾਡਾ ਪਹਿਲਾ ਐਕਸਪੀਰੀਅੰਸ ਸੀਗਾ, ਕਮੀਆਂ ਪੇਸ਼ੀਆਂ ਤਾਂ ਕੋਈ ਨਹੀਂ ਸੀਗਾ, ਮਾਤਾ ਰਾਣੀ ਨੇ ਆਪਣੇ ਆਪ ਸੇਵਾ ਲਾਈ, ਆਪਣੇ ਆਪ ਹੀ ਮਾਤਾ ਰਾਣੀ ਨੇ ਚੰਗੇ ਚੰਗੇ ਸਪੋਂਸਰਸ ਲੋਕ ਸਾਰੇ ਸਾਡੇ ਨਾਲ ਜੋੜੇ। ਤੇ ਆਨੈਸਟਲੀ ਪਿਛਲੇ ਸਾਲ ਦਾ ਜਿਹੜਾ ਸਾਡਾ ਸਫ਼ਰ ਸੀ ਦੇਵ ਸੋਲ ਭਾਜੀ ਹੋਣਾਂ ਨਾਲ ਆਪਾਂ ਰਲ ਕੇ ਕਰਵਾਇਆ ਸੀਗਾ ਉਹਨਾਂ ਦੀ ਫੈਮਿਲੀ ਦੇ ਨਾਲ, ਤੇ ਆਨੈਸਟਲੀ ਦੇ ਵੁਡਨ ਬੀ ਅ ਥਿੰਗ ਦੈਟ ਆਈ ਵੁੱਡ ਚੇਂਜ। ਬਹੁਤ ਸੋਹਣਾ ਸਫ਼ਰ ਰਿਹਾ ਸਾਡਾ ਬਿਗਿਨਿੰਗ ਟੂ ਐਂਡ, ਐਂਡ ਹੁਣ ਇਸ ਸਾਲ ਨੇਹਾ ਜੀ ਸਾਡੇ ਨਾਲ ਜੁੜੇ ਹੈਗੇ ਆ, ਅਸੀਂ ਇਕੱਠੇ ਆਪਾਂ ਟੁਗੈਦਰ ਕਰਾ ਰਹੇ ਹਾਂ, ਤੇ ਸਾਡਾ ਇਸ ਵਾਰ ਵੀ ਐਕਸਪੀਰੀਅੰਸ ਬਹੁਤ ਵਧੀਆ ਹੈਗਾ, ਵਧੀਆ ਵਧੀਆ ਆਪਣੇ ਆਪ ਮਾਤਾ ਰਾਣੀ ਕਰਾ ਰਹੀ ਹੈ ਸਾਰਾ ਕੁਛ, ਐਂਡ ਆਈ ਐਮ ਰੀਲੀ ਇੰਜੋਇੰਗ ਵਰਕਿੰਗ ਵਿਦ ਹਰ ਐਜ਼ ਵੈਲ, ਮੇਰੀ ਰੋਲ ਮਾਡਲ ਹੈਗੀ ਆ।
4: ਅੱਛਾ, ਐਂਡ ਮੇਰੀ ਬੜੀ ਇੱਛਾ ਸੀ ਨੇਹਾ ਜੀ ਨੂੰ ਮਿਲਾ, ਕਿਉਂਕਿ ਮੈਂ ਰਿਐਲਟਰ ਹਾਂ, ਮੈਂ ਕਿਹਾ ਵੀ ਪਤਾ ਨਹੀਂ ਕਦੋਂ ਇਹਨਾਂ ਦੀ ਬ੍ਰੋਕਰੇਜ ਜੁਆਇਨ ਕਰਨੀ ਆ।
3: ਸੁਖੀ ਜੀ ਤੁਸੀਂ ਨਹੀਂ ਤੁਸੀਂ ਵੱਡੇ ਹੈਗੇ ਹੋ ਪਲੀਜ਼।
4: ਅਰੇ ਨਹੀਂ ਨਹੀਂ ਨਹੀਂ ਦੇਖੋ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਕੰਮ ਵੱਡਾ ਹੁੰਦਾ
5: ਜੀ ਜੀ
4: ਤੁਹਾਡਾ ਕੰਮ ਬੋਲਦਾ।
3: ਹਾਂਜੀ ਥੈਂਕ ਯੂ ਸੋ ਮਚ ਆਈ ਰੀਅਲੀ ਐਪਰੀਸ਼ੀਏਟ ਸੁਖੀ ਜੀ ਪਤਾ ਬੀਇੰਗ ਅ ਫੀਮੇਲ ਇਨ ਦਿਸ ਇੰਡਸਟਰੀ ਯੂ ਨੋ ਕਮਿੰਗ ਫਰੋਮ ਯੂ ਨੋ ਐਪਰੀਸ਼ੀਏਸ਼ਨ ਇਟ ਮੀਨਸ ਅ ਲੋਟ।
4: No, it's my pleasure.
3: Achha,
4: main bhi angrezi bolti hai.
3: Sorry, meri thodi, you know, Hindi, English, Punjabi mix hai gaya.
4: Nahin, nahin, koi gal nahin, koi gal nahin. Apa multicultural mulk ch reh rahe hain.
3: Haan ji.
5: Te us din kafi kuch apa planning kiti hai gaya. 7 baje shuru ho jana, parking da pura prabandh hona, safety as a security utthe hogi ji arrangement. ਤੇ ਬਾਕੀ ਮਾਤਾ ਦੇ ਗੁਣਗਾਨ ਕਰਨ ਇਸ ਵਾਰ ਖੁਦਾ ਬਖਸ਼ ਪਹੁੰਚ ਰਹੇ ਆ ਉਸ ਦੇ ਨਾਲ ਨਾਲ ਲੋਕਲ ਆਰਟਿਸਟ ਵੀ ਪਹੁੰਚ ਰਹੇ ਹੈਗੇ ਆ ਤੇ ਆਪਾਂ ਲਾਉਣੀਆਂ ਰੌਣਕਾਂ ਰਲ ਕੇ ਸਾਰਿਆਂ ਨੇ ਭੈਣ ਭਾਈਆਂ ਦੀ ਸੰਯੋਗ ਦੇ ਨਾਲ
4: ਕਿੰਨੇ ਵਜੇ ਤੱਕ ਚੱਲਣਾ ਜੀ
5: ਇਹ ਪਲਾਨਿੰਗ 12:30 ਵਜੇ ਆਪਾਂ ਮਾਤਾ ਦੀ ਚੌਂਕੀ ਦੀ ਸਮਾਪਤੀ ਕਰ ਦੇਣੀ ਆ ਉਸ ਤੇ ਬਾਅਦ ਆਪਣੀ ਜਨਮ ਅਸ਼ਟਮੀ ਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਸੋ ਲਗਭਗ 1 ਵਜੇ ਦੇ ਨੇੜ ਤੇੜ ਆਪਣੀ ਪ੍ਰੋਗਰਾਮ ਚੱਲੂਗਾ।
4: ਠੀਕ ਹੈ ਜੀ ਸਾਰਿਆਂ ਨੂੰ ਖੁੱਲਾ ਸੱਦਾ ਜੀ
5: ਔਰ
4: ਲੰਗਰ ਵੀ ਉੱਥੇ ਕਹਿੰਦੇ ਹੁੰਦੇ ਦੁੱਧ ਵਰਤੇ
5: ਚਾਹ ਪਾਣੀ ਲੰਗਰ ਦੀ ਸੇਵਾ ਸਾਰੀ ਰਾਤ ਚੱਲੂਗੀ ਜਿੰਨਾ ਚਿਕਰ ਪਾਉਂਗਾ
4: ਤੇ ਜੇ ਕੋਈ ਇਹਦੇ ਵਿੱਚ ਯੋਗਦਾਨ ਕੋਈ ਪਾਉਣਾ ਚਾਹੇ ਮੰਨ ਲਓ ਕਿ ਬਹੁਤ ਲੋਕਾਂ ਦੀ ਸ਼ਰਧਾ ਹੁੰਦੀ ਕਿ ਮੈਂ ਉੱਥੇ ਥੋੜਾ ਬਹੁਤਾ ਆਪਣੇ ਵੱਲੋਂ ਯੋਗਦਾਨ ਪਾਉਣਾ ਤੇ ਫਿਰ ਉਹ ਪਾ ਸਕਦੇ।
5: ਹਾਂਜੀ ਮਨ ਦੀ ਸ਼ਰਧਾ ਹੈਗੀ ਆ ਸੋ ਤੁਸੀਂ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
4: ਨੰਬਰ ਦਿੱਤੇ ਨੇ
5: ਤੁਸੀਂ ਨੰਬਰ 416-731-2952 ਐਂਡ ਨੇਹਾ ਸਿੱਤੀ ਦਾ ਨੰਬਰ ਹੈਗਾ 416-992-8505।
4: ਅੱਛਾ 416 ਤੁਸੀਂ ਪੰਜਾਬੀ ਚ ਕਿਹਾ ਬਾਕੀ
5: ਨੌ ਸੌ ਬਾਨਵੇਂ
4: ਮੈਨੂੰ ਕੀ ਪਤਾ ਜੀ ਮੈਂ ਤਾਂ ਅੱਗੇ ਗੱਲ ਦੱਸੀ
5: 8508
4: ਨੇਹਾ ਜੀ ਮੈਂ ਅੱਗੇ
5: 992 ਮੈਨੂੰ 992 ਦਾ ਨੀ ਪਤਾ ਕਿ 90 ਤੋਂ ਬਾਅਦ ਕੀ ਹੁੰਦਾ 92 ਕੀ ਕਹਿੰਦੇ ਆ
4: ਮੈਂ ਤੁਹਾਨੂੰ ਸੁਣਾਉਣਾ ਗੱਲ
5: ਹਾਂਜੀ
4: ਮੈਂ ਅੱਗੇ ਵੀ ਸੁਣਾਈ ਇੱਕ ਨਾ ਇੱਕ ਫਿਲਮ ਰਿਲੀਜ਼ ਹੋਈ ਸੀ ਕੁਝ ਸਾਲ ਪਹਿਲਾਂ ਕਿ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਤੇ ਉਸ ਦਿਨ ਜਿੱਦਾਂ ਹੁਣ ਕਿਰਨ ਹੋਣੀ ਪ੍ਰੋਗਰਾਮ ਕਰਦੇ ਮੈਂ ਵੀ ਮੈਨੂੰ ਜਾਣਾ ਪਿਆ ਵੈਨਕੂਵਰ ਤੇ ਉਦੋਂ ਕੁੜੀ ਸੀ ਆਪਣੇ ਪ੍ਰੋਗਰਾਮ ਕਰਦੀ ਜਸ ਤੇ ਉਹਨੂੰ ਪੰਜਾਬੀ ਨਹੀਂ ਸੀ ਜ਼ਿਆਦਾ ਪੜ੍ਹਨੀ ਨਹੀਂ ਆਉਂਦੀ ਸੀ ਕਿਉਂਕਿ ਸ਼ੀ ਇਜ਼ ਅ ਬੋਰਨ ਬਰੋਟ ਮਲੇਸ਼ੀਆ ਤੇ ਮੈਂ ਕਿਹਾ ਵੀ ਇਹਨੂੰ ਨਾ ਇਹ ਐਡ ਆਈ ਆਪਾਂ ਜ਼ਿਆਦਾ ਵਾਰੀ ਬੋਲਣੀ ਹੈ ਨਾ ਤੇ ਉਹ ਕਹਿੰਦੀ ਹੁਣ ਉਹ 22 ਸੀ ਮਤਲਬ 22 ਲਿਖਿਆ ਸੀ ਨਾ ਕਹਿੰਦੀ ਇੱਕ ਫਿਲਮ ਰਿਲੀਜ਼ ਹੋ ਰਹੀ ਆ ਤੂੰ ਮੇਰਾ 22 ਮੈਂ ਤੇਰਾ 22 ਸੋ ਬਾਏ ਬਾਏ ਬਾਏ ਸੋ ਇਦਾਂ ਹੀ ਹੁਣ ਤੁਸੀਂ 99 ਚ ਫਸ ਗਏ
5: 90 ਚ ਫਸ ਗਈ ਮੈਂ
4: ਹਾਂ
5: 90 ਚ ਫਸ ਗਈ
4: ਅੱਛਾ ਤੁਸੀਂ 90 ਚ ਨੰਬਰਾਂ ਚ ਫਸੇ ਹੋ
5: ਹਾਂਜੀ
4: ਮੈਂ 90 ਚ ਕੈਨੇਡਾ ਆਇਆ ਸੀ ਮੈਂ ਉਦੋਂ ਦਾ ਫਸਿਆ ਇੱਥੇ
5: ਮੈਂ 87 ਚ ਆਈ ਸੀ
4: ਤੁਸੀਂ ਤਾਂ ਸਿਆਣੇ ਹੋ ਸਾਡੇ ਤੋਂ ਮਤਲਬ ਅਸੀਂ ਬੜਾ ਸਿੱਖਾਂਗੇ ਤੁਹਾਡੇ ਕੋਲੋਂ ਅੱਛਾ ਜੀ ਗੱਲ ਸੁਣੋ ਚਲੋ ਅੱਜ ਇੱਕ ਤਾਂ ਚਲੋ ਆਪਾਂ ਚੌਂਕੀ ਨੂੰ ਤਾਂ ਪ੍ਰਮੋਟ ਕਰਨਾ ਨਹੀਂ ਹੈ ਗੱਲਬਾਤ ਕਰਨੀ ਹੈ ਮੈਸੇਜ ਪਹੁੰਚਾਉਣਾ ਤੁਸੀਂ ਦੱਸੋ 87 ਤੋਂ ਹੁਣ ਤੱਕ ਕੀ ਚੇਂਜਸ ਆਈਆਂ ਕੈਨੇਡਾ ਚ
5: ਬਹੁਤ ਚੇਂਜਸ ਆਈਆਂ ਹੈਗੀਆਂ
4: ਕੀ ਆਈਆਂ
5: ਆਬਾਦੀ ਬਹੁਤ ਹੋਈ ਹੈ ਆਪਣੀ ਪਾਪੂਲੇਸ਼ਨ ਆਪਣੀ ਪਹਿਲਾਂ ਖੁੱਲਾ ਖੁੱਲੀਆਂ ਜਗ੍ਹਾ ਹੁੰਦੀਆਂ ਸੀਗੀਆਂ ਕਿੰਨੇ ਘਰ ਬਣ ਗਏ ਆ ਇੱਧਰ ਜਿੱਥੇ ਆਪਾਂ ਰਹਿੰਦੇ ਹਾਂ ਬ੍ਰੈਂਪਟਨ ਵੱਲ ਵੀ ਜੰਗਲ ਹੁੰਦੇ ਸੀਗੇ ਤੇ ਹੁਣ ਆਬਾਦੀ ਆ
3: ਸਹੀ ਗੱਲ ਆ
5: ਬਹੁਤ ਰੀਅਲ ਸਟੇਟ ਨੇ ਦੁਨੀਆ ਨੇ ਬਹੁਤ ਧਮਾਲਾਂ ਪਾਈਆਂ
4: ਉਹ ਤਾਂ ਨੇਹਾ ਹੋਣਾ ਨੇ ਪਾਈਆਂ
5: ਮੁਕੰਮ ਫਿਰ ਗਈ ਨੇਹਾ ਸਿੱਤੀ ਤੇ ਫਿਰ ਆ ਗਈ
3: ਸੁਖੀ ਜੀ ਜਦ ਮੈਂ ਆਪਾਂ ਮੈਂ ਆਈ ਸੀਗੀ 2005 ਦੇ ਵਿੱਚ ਐਂਡ ਦੇ ਵਿੱਚ
4: ਅੱਛਾ ਜੀ
3: ਚਿੰਕੂਸੀ ਦੇ ਸਾਰੇ ਉਹ ਵਾਲੇ ਪਾਸੇ ਕੌਰਨ ਫੀਲਡ ਹੁੰਦੇ ਸੀਗੇ ਜੇਮਸ ਪੋਟਰ ਯੂ ਨੋ ਹੈਰੀਟੇਜ ਤੱਕ ਅੱਗੇ ਸਾਰੀ ਕੰਸਟਰਕਸ਼ਨ ਚਲੀ ਗਈ ਹੈ ਐਨੀਵੇਜ਼ ਆਪਾਂ ਹੈਰੀਟੇਜ ਦੇ ਪਲਾਜ਼ਾ ਵੇਚ ਰਹੇ ਹਾਂ
4: ਕਿਸੇ
3: ਨੇ ਯੂ ਨੋ ਯੂਨਿਟਸ ਲੈਣੇ
4: ਦੱਸੋ ਫਿਰ ਪਲਾਜ਼ੇ ਬਾਰੇ ਦੱਸੋ
3: ਸੋ ਜੇ ਕਿਸੇ ਨੇ ਵੀ ਯੂਨਿਟਸ ਲੈਣੇ ਹੈਗੇ ਆ ਡੈਫੀਨੇਟਲੀ ਰੀਚ ਆਊਟ ਕਲੋਜ਼ਿੰਗ ਨੈਕਸਟ ਈਅਰ ਉਹਦੀ ਹੈਗੀ ਆ ਐਂਡ ਇਕੁਅਲ ਯੂ ਨੋ ਵੈਰੀ ਅਮੇਜ਼ਿੰਗ ਲੋਕੇਸ਼ਨ ਵਨ ਆਫ ਦ ਪ੍ਰਾਈਮ ਲੋਕੇਸ਼ਨ ਸਟੀਲਸ ਐਂਡ ਹੈਰੀਟੇਜ ਦੇ ਕੋਰਨਰ ਤੇ ਹੈਗਾ ਆ
4: ਅੱਛਾ ਕਿੰਨੇ ਤੋਂ ਯੂਨਿਟ ਸ਼ੁਰੂ ਹੁੰਦਾ
3: ਸੋ ਦਾ ਸਕੁਆਇਰ ਫੁੱਟ ਜਿਹੜੀ ਸਾਡੀ ਸਾਰੇ ਤੋਂ ਛੋਟੀ ਹੈਗੀ ਹੈ ਇਟਸ ਲਾਈਕ 500 ਸਕੁਆਇਰ ਫੁੱਟ ਐਂਡ ਦੈਨ ਇਟ ਗੋਜ਼ ਅਪ ਟੂ 1500
4: ਪੈਸੇ ਕਿੰਨੇ ਸਕੁਆਇਰ ਫੁੱਟ
3: ਰਾਈਟ ਨਾ ਉਹ ਤਾਂ ਨੈਗੋਸ਼ੀਏਟ ਕਰ ਸਕਦੇ ਹੈਗੇ ਆ ਬਟ ਵੀ ਆਰ ਸੈਲਿੰਗ ਐਟ 950 ਪਰ ਸਕੁਆਇਰ ਫੁੱਟ
4: ਓ ਵਾਹ ਜੀ ਵਾਹ ਤੁਸੀਂ
3: ਤਾਂ ਵੀ ਆਰ 70% ਸੋਲਡ ਸੁਖੀ ਜੀ ਸਾਨੂੰ ਕੋਈ ਰਸ਼ ਨਹੀਂ ਹੈਗਾ ਵੇਚਣ ਚ ਕਿਉਂਕਿ ਯੂ نو ਕਲਾਇੰਟ ਆਈ ਜਾਂਦੇ ਆ ਆਰਾਮ ਨਾਲ ਆਪਣਾ ਕਰਦੇ ਨੈਕਸਟ ਈਅਰ ਕਲੋਜ਼ਿੰਗ ਹੈਗੀ
4: ਕੋਈ ਐਕਸਕਲੂਸਿਵ ਵੀ ਹੈ ਉੱਥੇ ਕੋਈ ਲੈ ਸਕਦੇ ਕੋਈ ਕਿਸੇ ਨੇ ਡੈਂਟਿਸਟ ਲੈਣਾ ਆ ਕਿਸੇ ਨੇ ਫਾਰਮੇਸੀ ਲੈਣੀ ਆ ਕਿਸੇ ਨੇ ਕੋਈ ਬਿਊਟੀ ਸਲੂਨ ਲੈਣਾ
3: ਹਾਂਜੀ ਹਾਂਜੀ ਡੈਫੀਨੇਟਲੀ ਸਾਡੇ ਕੋਲ ਸਾਰੀ ਐਕਸਕਲੂਸਿਵਿਟੀਜ਼ ਹੈਗੀਆਂ ਡੈਂਟਲ ਨਹੀਂ ਹੈਗਾ ਬਟ ਸਾਰੀ ਔਰ ਸਾਰੀ ਸਾਡੇ ਕੋਲ ਐਕਸਕਲੂਸਿਵਿਟੀਜ਼ ਹੈਗੀਆਂ
4: ਕਿਉਂਕਿ ਲੈ ਸਕਦੇ ਚਾਂਸ ਹੈ
3: ਡੈਫੀਨੇਟਲੀ ਦੋ ਪਲਾਜ਼ਾ ਸਾਈਡ ਬਾਈ ਸਾਈਡ ਆ ਰਿਹਾ ਸੁਖੀ ਜੀ ਸੋ ਯੂ نو ਇੱਕ 4 ਏਕੜ ਚ ਹੈਗਾ ਇੱਕ 2 ਏਕੜ ਚ ਹੈਗਾ ਸੋ ਉੱਥੇ ਆਫਿਸਿਸ ਵੀ ਹੈਗੇ
4: ਮੈਂ ਜਿੱਦਾਂ ਰੀਅਲ ਏਸਟੇਟ ਕਰਦਾ ਆ ਤੇ ਕੋਪ ਹੈ ਕਿ ਮੈਨੂੰ
3: ਸਾਰੇ 100% ਕੋਪ ਤੁਹਾਡਾ ਔਨ 에ਅਰ ਮੈਂ ਕਹਿ ਰਹੀ 100% ਕੋਪ
4: ਚਲੋ ਜੀ ਫਿਰ ਫੋਨ ਕਰੋ ਵੀ ਭਾਈ ਯੂਨਿਟ ਬੁੱਕ ਕਰਾਉਣਾ ਹੈ ਮਿਸ ਅਗਾ ਐਂਡ ਸਟੀਲ ਸਟੀਲ ਤਾਂ ਬੜੀ ਵੱਡੀ ਲੋਕੇਸ਼ਨ ਹੈ ਵਧੀਆ ਲੋਕੇਸ਼ਨ
3: ਅਮੇਜ਼ਿੰਗ ਲੋਕੇਸ਼ਨ ਹੈਗੀ
4: ਹੈ ਹਾਂ ਨਾਲ ਹੀ 407 ਆ ਨਾਲ ਤੁਹਾਡੇ ਉਹ ਬਹੁਤ ਵੱਡਾ ਜਿਹੜਾ ਆਊਟਲੈਟ ਹੈ
3: ਯੈਸ ਮਿਲਟਨ ਟੀਪੀਓ ਹਾਂ ਇਟਸ ਅ ਵੈਰੀ ਗ੍ਰੇਟ
4: ਨਾ ਚਾਹੁੰਦੇ ਹੋਏ ਵੀ ਪੈਸੇ ਖਰਚ ਸਕਦੇ ਹੋ ਉੱਥੇ ਨਹੀਂ ਮੈਂ ਅਮਨ ਉਹਨਾਂ ਦੀ ਥੈਂਕ ਯੂ ਕਰਾਂਗਾ ਇਹ ਆਊਟਲੈਟ ਤੋਂ ਨਾ ਮੇਰੇ ਲਈ ਆ ਜਿਹੜੀ ਸ਼ਰਟ ਪਾਈ ਲੈ ਕੇ ਆਏ ਸੀ ਇਹ ਤੁਹਾਨੂੰ ਸੱਚੀ ਜੇ ਕਿਤੇ ਮਿਲ ਜਾਏਗੀ ਕੈਨੇਡਾ ਚ ਤੇ ਮੇਰਾ ਨਾਮ ਬਿਟਾ ਦਿਓ ਕਿਉਂਕਿ ਕਹਿੰਦੇ ਲਾਸਟ ਹੀ ਪਈ ਸੀ ਚੱਕ ਲੈਂਦੀ ਸਾਡੀ ਭੈਣ ਆ ਬਹੁਤ ਸਾਥ ਦਿੰਦੀ ਮੇਰਾ ਆਲਵੇਸ
5: ਥੈਂਕ ਯੂ ਤੁਹਾਡੇ ਭੈਣ ਭਰਾਵਾਂ ਦੇ ਨਾਲ ਆਸਰੇ ਨਾਲ ਹੀ ਆ ਸਾਰੇ ਜਿਹੜੇ ਕਾਰਜ ਆਰੰਭ ਹੁੰਦੇ ਹੈਗੇ ਆ ਕਾਰਜ ਹੈਨਾ
4: ਚਲੋ ਠੀਕ ਆ ਤੁਸੀਂ ਜਿਹੜੀ ਗੱਲ ਕਹੀ ਕਿ ਬਹੁਤ ਹੁਣ ਉੱਥੇ ਘਰ ਬਣ ਗਏ ਜਗ੍ਹਾ ਬਣ ਗਈ ਪਰ ਲੋਕਾਂ ਚ ਤਬਦੀਲੀ ਆਈ ਆ ਉਦੋਂ ਦੇ ਲੋਕ ਕਿੱਦਾਂ ਸੀ ਹੁਣ ਦੇ
5: ਕਿੱਦਾਂ ਚਾਹ ਬਹੁਤ ਚੜ੍ਹਦੇ ਟਾਵੇਂ ਟਾਵੇਂ ਹੁੰਦੇ ਸੀਗੇ ਇੰਨੇ ਆਪਣੀ ਪਾਪੂਲੇਸ਼ਨ ਦੀ ਹੁਣ ਤਾਂ ਸਾਰੀ ਸਟਰੀਟ ਹੀ ਆਪਣੀਆਂ ਹੁਣ ਉਹ ਜਿੰਨੇ ਜ਼ਿਆਦਾ ਕਹਿੰਦੇ ਲੋਕ ਦੇਖਦੇ ਕਹਿੰਦੇ ਜਿੰਨਾ ਤੁਸੀਂ ਆਪਣੇ ਆਪ ਨੂੰ ਦਿਖਾਓਗੇ ਉਨੀ ਕਦਰ ਘਟਦੀ ਹੈਗੀ ਹੁਣ ਸਾਰੇ ਦੇਸੀ ਦੇਸੀ ਸੋ ਹੈਗੀ ਆ ਹੋ ਗਿਆ ਲਾਈਕ
4: ਨਹੀਂ ਤੁਸੀਂ ਤੁਸੀਂ ਤਾਂ
5: ਉਦੋਂ ਇੰਡੀਆ ਜਾਂਦਾ ਇੰਡੀਆ ਜਦੋਂ ਜਾਂਦੇ ਸੀ ਨਾ ਇੱਥੋਂ ਦੀ ਤਾਂ ਚਲ ਚੇਂਜਸ ਆਉਣੀ ਆ ਇੰਡੀਆ ਚ ਬਹੁਤ ਚੇਂਜਸ ਆਏ ਆ ਪਹਿਲਾਂ ਜਦੋਂ ਇੰਡੀਆ ਜਾਂਦੇ ਹੁੰਦੇ ਸੀਗੇ ਬੜਾ ਸਵਾਗਤ ਕਰ ਦਿੰਦੇ ਸੀਗੇ ਛੁੱਟੀਆਂ ਸਾਰੇ ਕੋਈ ਕੰਮ ਤੇ ਨਹੀਂ ਜਾਂਦਾ ਹੁੰਦਾ ਸੀਗਾ ਹੁਣ ਨਹੀਂ ਟਾਈਮ ਕਿਸੇ ਕੋਲ
4: ਹੁਣ ਕਹਿੰਦੇ ਗਰੀਬ ਆ ਗਿਆ
5: ਹੁਣ ਹੈ ਨੀਗਾ
4: ਨਹੀਂ ਮੇਰੇ ਨਾਲ ਹੋਇਆ
5: ਉਹ ਮੋਹ ਪਿਆ ਹੈ ਨੀਗਾ ਜਿੰਨੀ ਚਾਹ ਉਦੋਂ ਹੁੰਦੀ ਸੀ ਨਾ
4: ਮੇਰੇ ਨਾਲ ਹੋਇਆ ਅਮਨ ਜੀ ਮੈਂ ਪਿਛਲੇ ਦਿਨਾਂ ਚ ਇੰਡੀਆ ਗਿਆ ਤੇ ਅਚਾਨਕ ਉੱਥੇ ਨਾ ਸਾਡੇ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਪਲਾਜ਼ਾ ਬਣਿਆ ਹੋਇਆ ਹਵੇਲੀ ਦੇ ਨਾਲ ਮੈਂ ਉੱਥੇ ਗਿਆ ਤੇ ਉਹ ਮੁੰਡੇ ਮਿਲੇ ਕਿ ਮੈਂ ਦੱਸਿਆ ਮੈਂ ਕਿਹਾ ਯਾਰ ਕਹਿੰਦੇ ਭਾਜੀ ਨਾਮ ਤਾਂ ਤੁਹਾਡਾ ਸੁਣਿਆ ਆ ਕਹਿੰਦੇ ਕਿ ਆਏ ਕਿੱਥੋਂ ਮੈਂ ਕਿਹਾ ਜੀ ਮੈਂ ਬਰਮਟਨ ਤੋਂ ਕਹਿੰਦੇ ਭਾਜੀ ਫਿਰ ਤੁਸੀਂ ਤਾਂ ਗਰੀਬ ਹੀ ਆਓ ਸਾਡੇ ਨਾਲ ਰੋਟੀ ਖਾਓ ਅੱਜ
3: ਓਹ ਮਾਈ ਗੋਡ

0: ਹਾਂਜੀ ਨਹੀਂ ਨਹੀਂ ਨੇਹਾ ਜੀ ਆਲਵੇਜ਼ ਆ ਆਲਵੇਜ਼ ਆ ਕਿਉਂਕਿ ਕੋਈ ਵੀ ਕੰਮ ਹੁੰਦਾ ਜਿੱਦਾਂ ਹੁਣ ਚਲੋ ਅਸੀਂ ਰੀਅਲ ਸਟੇਟ ਭਾਵੇਂ ਕਰਦੇ ਹਾਂ ਪਰ ਅਸੀਂ ਓਨਾ ਫੁੱਲ ਟਾਈਮ ਨਹੀਂ ਕਰਦੇ ਜਿੰਨਾ ਤੁਸੀਂ ਕਰਦੇ ਹਾਂ ਅਸੀਂ ਫੁੱਲ ਟਾਈਮ ਮੀਡੀਆ ਨੂੰ ਕਰਦੇ ਹਾਂ ਸ਼ੋ ਬਿਜ਼ਨਸ 'ਚ ਹਾਂ ਅਸੀਂ ਹੈ ਨਾ ਕਿਉਂਕਿ ਉਹ ਕਿੰਨੇ ਸਾਲਾਂ ਤੋਂ ਲੱਗੇ ਹੋਏ ਹਾਂ ਅਤੇ ਉਹੀ ਆਇਆ ਹਾਂ ਅਤੇ ਹੁਣ ਤੁਹਾਡੇ ਕੋਲ ਰੀਅਲ ਸਟੇਟ ਵੀ ਸਿੱਖਾਂਗੇ ਆ ਦੇਖੋ ਫੋਨ ਆਉਣ ਲੱਗਾ ਮਨਜੀਤ ਨੂੰ ਸਪੋਂਸਰਸ਼ਿਪ ਦੇ ਅਮਨ ਜੀ ਜੇ ਕਿਸੇ ਹੋਰ ਆਰਟਿਸਟ ਨੇ ਇਹਦੇ ਚ ਭਾਗ ਲੈਣਾ ਹੋਵੇ ਆ ਸਕਦਾ ਉਸ ਦਿਨ ਆਪਣੀ ਕੋਈ ਮਾਤਾ ਜੀ ਦੀ ਭੇਟ ਗਾਉਣ
1: ਸਾਡਾ ਸਕੈਡਿਊਲ ਐਕਚੁਅਲੀ ਸੈੱਟ ਹੋ ਚੁੱਕਿਆ ਹੈਗਾ ਪਰ ਜੇ ਆਪਣੇ ਕੋਲ ਅਵੇਲੇਬਿਲਿਟੀ ਹੋਈ ਜ਼ਰੂਰ ਮਾਤਾ ਰਾਣੀ ਦੀ ਆਗਿਆ ਹੋਈ ਤਾਂ ਜ਼ਰੂਰ ਹਾਂਜੀ
0: ਮੇਰੇ ਕੋਲ ਇੱਕ ਆਰਟਿਸਟ ਹੈ ਬੜਾ ਮਸ਼ਹੂਰ ਹੈ ਸਿਮਰਨ ਜੀ ਸੈਮ ਸਿੰਘ ਕਰਕੇ ਹਾਂ ਤੇ ਉਹ ਉਹਨਾਂ ਨੂੰ ਮੈਂ ਚਾਹਾਂਗਾ ਉਹ ਤਾਂ ਜ਼ਰੂਰ ਐਂਟਰੀ ਕਰਾਂ
1: ਮਾਤਾ ਰਾਣੀ ਦਾ ਹੁਕਮ ਹੋਊਗਾ ਜ਼ਰੂਰ ਗਵਾਵਾਂਗੇ ਜੀ
0: ਜਕਾਰਾ ਮਾਤਾ ਦਾ
1: ਬਹੁਤ ਸਾਚੇ
0: ਸੋ ਦੋਸਤੋ ਤੁਹਾਨੂੰ ਇਹ ਇਨਫੋਰਮੇਸ਼ਨ ਦੇ ਰਿਹਾ ਕਿ ਇਹ ਜਿਹੜਾ ਫੰਕਸ਼ਨ ਹੋ ਰਿਹਾ ਇੱਕ ਕਮਿਊਨਿਟੀ ਫੰਕਸ਼ਨ ਹੈਗਾ ਔਰ ਉੱਥੇ ਹੁਮਾ ਕੇ ਪਹੁੰਚਣਾ ਤੁਸੀਂ ਹੋ ਸਕਦਾ ਜਿੱਥੇ ਵੀ ਹੋ ਸਕਦਾ ਤੁਸੀਂ ਯੋਗਦਾਨ ਪਾਓ ਔਰ ਹੋ ਸਕੇ ਤੇ ਤੁਸੀਂ ਗਿਲੇ ਸ਼ਿਕਵੇ ਭੁਲਾ ਕੇ ਉੱਥੇ ਆਓ ਇੱਕ ਦੂਜੇ ਨੂੰ ਮਿਲੋ ਮੁਹੱਬਤ ਵਾਲਾ ਦਿਨ ਹੈਗਾ
1: ਬਿਲਕੁਲ ਜੀ ਬਿਲਕੁਲ
2: ਮੈਂ ਸਿਰਫ ਸੁਖੀ ਜੀ ਇੰਨਾ ਕਹਿਣਾ ਚਾਹੁੰਦੀ ਸੀਗੀ ਭਕਤੀ ਕੀ ਸ਼ਾਮ ਮਾਂ ਕਾ ਨਾਮ
0: ਵਾਹ
2: ਔਰ ਸੰਗਤ ਕਾ ਪਿਆਰ ਆਏ ਮਿਲਕਰ ਸਜਾਏ ਮਾਂ ਕੇ ਦੀਏ ਦਰਬਾਰ
0: ਵਾਹ ਜੀ ਵਾਹ ਨੇਹਾ ਜੀ ਜਿੰਨੇ ਤੁਸੀਂ ਖੂਬਸੂਰਤ ਹੋ ਨਾ ਲਫ਼ਜ਼ ਉਦੋਂ ਵੀ ਜ਼ਿਆਦਾ ਖੂਬਸੂਰਤ ਬੋਲੇ ਤੁਸੀਂ
2: ਥੈਂਕ ਯੂ
0: ਵਾਹਿਗੁਰੂ ਪਰਮਾਤਮਾ ਮਾਤਾ ਜੀ ਤੁਹਾਨੂੰ ਹੋਰ ਬੁਲੰਦੀਆਂ ਚ ਚੜ੍ਹਦੀ ਕਲਾ ਚ ਲੈ ਕੇ ਜਾਵੇ ਇਹ ਸਾਡੇ ਵੱਲੋਂ ਦੁਆ ਹੈ ਅਸੀਂ ਤਾਂ ਅਰਦਾਸ ਹੀ ਕਰ ਸਕਦੇ
2: ਥੈਂਕ ਯੂ ਸੋ ਮਚ ਆਈ ਰੀਅਲੀ ਐਪਰੀਸ਼ੀਏਟ ਆਲਵੇਜ਼ ਸੁਖੀ ਜੀ ਮੈਂ ਤੁਹਾਨੂੰ ਕਹਿੰਦੀ ਹਾਂ ਆਈ ਰੀਅਲੀ ਐਪਰੀਸ਼ੀਏਟ ਯੂ ਨੋ ਯੂ ਆਰ ਵੈਰੀ ਕਾਈਂਡ
0: ਨੋ ਪਤਾ ਨਹੀਂ ਮੈਂ ਕੀ ਹਾਂ ਪਰ ਹੈਗਾ ਤੇ ਕਿਰਨ ਜੀ ਤੁਸੀਂ ਸੁਣਾਓ ਫਿਰ ਕੁਛ ਮੈਨੂੰ ਕਿਰਨ ਹੋਣੀ ਨਾ ਉਦੋਂ ਕਹਿ ਰਹੇ ਗਾਣਾ ਸੁਣਾਉਣਾ ਉਹ ਨਹੀਂ ਕਹਿੰਦੇ ਮਾਤਾ ਜੀ ਦੀ ਭੇਟ ਸੁਣਾਓ
1: ਇੱਕ ਮਿੰਟ ਤੁਸੀਂ
2: ਜੀ ਹਾਂਜੀ
1: ਪਿਛਲੇ ਸਾਲ ਆਪਾਂ ਕੰਟ ਕਲੇਅਰ ਦੀ ਭੇਟ ਰਿਲੀਜ਼ ਕੀਤੀ ਸੀ ਸੀਸ ਪ੍ਰੋਡਕਸ਼ਨ ਥਰੂ ਉਹੀ ਲਾਈ ਜਾਵੇ ਤਾਂ ਵਧੀਆ ਹੈਗੀ ਆ
0: ਚਲੋ ਹੁਣ ਪਤਾ ਨਹੀਂ ਕੁੜੀ ਸਾਡੀ ਨੇ ਕੀ ਕੱਢਿਆ
1: ਨਾ ਰੰਗ ਚੜਿਆ
3: ਜੀ ਉਹ ਆਪਾਂ ਬਾਅਦ ਚ ਲਾਲੰਗ ਪਹਿਲਾਂ ਆਪਾਂ ਜਿਹੜਾ ਟਿਊਨਅਪ ਕੀਤਾ ਉਹ ਸੁਣਾ ਕੇ ਹਾਂਜੀ ਫਿਰ ਆਪਾਂ ਦੁਬਾਰਾ ਜਿਹੜਾ ਜੀ ਤੁਹਾਡੇ ਗਾਣੇ ਦੀ ਜ਼ਰੂਰ ਸੁਣਾਵਾਂਗੇ ਓਕੇ

0: ਜੀ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਜੀ ਆਪ ਸਭ ਦਾ ਨਿੱਘਾ ਸਵਾਗਤ ਹੈ। ਇਸ ਟਾਈਮ 5:30 AM ਦੇ ਉੱਤੇ ਤੁਸੀਂ ਵਤਨ ਦੂਰ ਦੇ ਨਾਲ ਜੁੜੇ ਹੋਏ ਹੋ। ਮੁਕੇਸ਼ ਜੀ ਮੇਰੇ ਨਾਲ ਨੇ, ਮੁਕੇਸ਼ ਚੌਹਾਨ ਜਿਹੜੇ ਕਿ ਮੌਰਗੇਜ ਸਪੈਸ਼ਲਿਸਟ ਨੇ, ਔਰ ਇੱਧਰ ਨੇਹਾ ਜੀ ਸਾਡੇ ਰਿਐਲਟਰ ਸਪੈਸ਼ਲਿਸਟ ਨੇ। ਤੁਹਾਨੂੰ ਵੀ ਮੌਰਗੇਜ ਦੀ ਲੋੜ ਪੈਂਦੀ ਹੋਣੀ ਨਾ? ਤੁਹਾਨੂੰ ਨਹੀਂ, ਮਤਲਬ ਕਲਾਇੰਟ ਨੂੰ। ਤੇ ਮੁਕੇਸ਼ ਜੀ ਤੋਂ ਸਵਾਲ ਪੁੱਛੋ ਫਿਰ, ਤੁਸੀਂ ਪੁੱਛੋ ਮੁਕੇਸ਼ ਜੀ। ਜੀ ਹਾਂ, ਨਮਸਕਾਰ, ਸਤਿ ਸ੍ਰੀ ਅਕਾਲ। ਅੱਛਾ ਮੁਕੇਸ਼ ਜੀ, ਨੇਹਾ ਜੀ, ਨੇਹਾ ਸੇਠੀ ਸ਼ੀ ਇਜ਼ ਅ ਬ੍ਰੋਕਰ ਐਂਡ ਬਹੁਤ ਵੱਡੇ ਵੱਡੇ ਪਲਾਜ਼ੇ ਬਣਾਉਂਦੇ ਨੇ, ਇਹ ਸਾਰਾ ਕੁਝ ਕਰਦੇ ਨੇ। ਇਹਨਾਂ ਦੇ ਕਲਾਇੰਟਾਂ ਨੂੰ ਜ਼ਰੂਰਤ ਰਹਿੰਦੀ ਹੈ ਮੌਰਗੇਜ ਦੀ, ਇਹਨਾਂ ਦੇ ਕੁਝ ਸਵਾਲ ਨੇ ਤੁਹਾਡੇ ਤੱਕ। ਨੇਹਾ ਜੀ ਪੁੱਛੋ।
1: ਹਾਂਜੀ ਮੁਕੇਸ਼ ਜੀ, ਸੋ ਮੈਂ ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ ਦੋਨੋਂ ਹੀ ਆਪਾਂ ਕਰਦੇ ਹੈਗੇ ਹਾਂ ਨਾ। ਮੇਰੀ ਆਪਣੀ ਬ੍ਰੋਕਰੇਜ ਹੈਗੀ ਆ, ਨੇਮ ਇਜ਼ ਪਲੈਟੀਨਮ ਗੇਟ ਰਿਅਲਟੀ, ਆਈ ਐਮ ਦਾ ਓਨਰ ਐਂਡ ਦਾ ਬ੍ਰੋਕਰ ਆਫ ਰੈਕਰਡ। ਜਿਹੜੇ ਰਾਈਟ ਨਾਓ ਮੇਰੇ ਕਲਾਇੰਟਸ ਸਫਰ ਕਰ ਰਹੇ ਨੇ, ਦੈਟ ਇਜ਼ ਯੂ ਨੋ ਵਿਦ ਦ ਕੋਂਡੋਜ਼ ਜਿਹੜੇ ਜਿਹਨਾਂ ਦੀ ਕਲੋਜ਼ਿੰਗਸ ਹੋ ਰਹੀਆਂ ਹੈਗੀਆਂ ਰਾਈਟ ਨਾਓ, ਉਹਨਾਂ ਦੇ ਅਪਰੇਜ਼ਲਸ ਬਹੁਤ ਘੱਟ ਆ ਰਹੇ ਹੈਗੇ ਆ, ਰਾਈਟ? ਸੋ ਅਗੈਨ ਯੂ ਨੋ ਪੀਪਲ ਆਰ ਲੂਜ਼ਿੰਗ ਅ ਲੋਟ ਆਫ ਮਨੀ। ਤੁਸੀਂ ਉਹਦੇ ਵਿੱਚ ਤੁਸੀਂ ਕੀ ਕਹੋਗੇ, ਹਾਊ ਕੈਨ ਯੂ help the clients with the you know blanket maybe the mortgages or any other you know suggestions you will provide to the clients? Kyunki kafi clients hege jehde Kitchener ch condo sige, Toronto, even jehda sada eh wala project sige City Point Heights wala, utthe bhi kafi you know appraisals cut aaye ne.
2: Exactly, so high rise condo jinhone 2022-23 se jo hai booking ki thi, आज की डेट में वो शॉर्टेज जो है वो 50,000 एक लाख की नहीं है, वो 2-3 लाख डॉलर की है।
1: हाँ जी,
2: है ना?
1: हाँ जी,
2: राइट। तो अब इसको फिलअप कैसे करें, इसके तीन या थ्री वेज टू डू इट। देखिए, एक नंबर वन, एक तो ये है कि मोस्ट ऑफ द होम ओनर दे वांट टू प्रोसीड विद द ब्लैंकेट ऑप्शन। कुछ बैंक आपको पता है ब्लैंकेट मॉर्गेज दे रहे हैं, तो ब्लैंकेट के बारे में थोड़ा बता दूं। ब्लैंकेट मॉर्गेज का ये होता है कि जो भी परचेज वैल्यू आपने की है ना, एग्जांपल 6 लाख 7 लाख, तो बैंक उसका 85-90% पे आपको मॉर्गेज दे देगा विदाउट हैविंग अप्रेजल। मींस आपका रिस्क कुछ नहीं है, बैंक का रिस्क है, मगर उसके कुछ रूल्स एंड रेगुलेशन है। ऐसा नहीं है आपके पास 3-4 प्रॉपर्टी है, आप दोबारा एक नई ना ब्लैंकेट पे, तो उसके चैलेंजेस हैं, नंबर वन। दूसरा ऑप्शन ये कि आप रीफाइनेंस रखोगे 1 लाख 2 लाख 3 लाख 4 लाख डॉलर, वो आप निकाल के अपनी जो भी कॉन्डो में शॉर्टेज आ रही है उसको फिलअप कर सकते हो आप। तीसरा ऑप्शन ये कि अगर आप उसको रीफाइनेंस नहीं करना चाह रहे, आप फाइनेंसिंग ले सकते हैं, होम एक्विटी लाइन ऑफ क्रेडिट ले सकते हैं या सेकेंड फाइनेंसिंग ले सकते हैं जो आपको हेल्प करेगी फॉर अ क्लोजिंग। उसके लिए देखेंगे नेहा जी, बेस्ट ये है कि आप लास्ट मिनट के लिए क्लोजिंग के लिए वेट मत करें। 2-3 महीने पहले ही यू वर्क विद अ प्रोफेशनल लाइक माइसेल्फ, आप मुझे रीच आउट करें, बेस्ड ऑन योर क्रेडिट, बेस्ड ऑन योर इनकम, आप सेल्फ एम्प्लॉयड हैं, लो क्रेडिट है, बैड क्रेडिट है, या आपकी सिचुएशन घर में काफी घरों में एक्विटी नहीं है, आप उसका क्या सोल्यूशन है, राइट? तो उसका भी सोल्यूशन है, राइट? तो चैलेंजेस देखें डिफरेंट डिफिकल्ट है, हर इंडिविजुअल के, हर होम ओनर के चैलेंजेस डिफरेंट है, बट देर आर ऑल्सो एट द सेम टाइम सोल्यूशन एज वेल। तो वंस अगेन, अगर आपकी कॉन्डो क्लोजिंग किसी की, आपके क्लाइंट की या कोई सुन रहे हो, तो आप 2-3 चॉइसेस है, ऑप्शन है। आई एम हियर टू हेल्प यू, मैं मिसेस आगा और मेडोवेल, मिसेस आगा एंड डायरी, दिस इज मुकेश चौहान, मॉर्गेज ब्रोकर।
0: अच्छा,
2: नंबर टू कॉल मी।
0: मुकेश जी, एक मेरा सवाल भी आ गया, बहुत सारे लोग सेल्फ एम्प्लॉयड होते हैं, उनके पास वो पैसे शो नहीं करते, टैक्स नहीं भरते गवर्नमेंट को, तो बाद में जब जरूरत होती है तो वो मॉर्गेज नहीं मिलती उनको,
2: कोई जरूरत ही नहीं शो करने की सर जी।
0: अच्छा,
2: बैंक काफी लोगों को ये काफी लोग ऐसा प्रॉब्लम होती है, यू आर सेल्फ एम्प्लॉयड, आई एम ऑल्सो सेल्फ एम्प्लॉयड, राइट?
0: ओके,
2: तो वी ऑल ब्रोकर, नेहा जी भी सेल्फ एम्प्लॉयड है, राइट?
0: जी।
2: तो देखें, बैंकिंग इंडस्ट्री, बैंक टॉप 5 प्राइम बैंक्स के अपने रूल्स एंड रेगुलेशन है, ऑल्टरनेटिव लैंडिंग सिलेंडर्स के अपने रूल्स एंड रेगुलेशन है। तो सबसे इम्पोर्टेंट बात है कि अगर कोई सेल्फ एम्प्लॉयड है, कोई ट्रकिंग इंडस्ट्री में है, ट्रकिंग इंडस्ट्री में थोड़ा बता दूं कि आजकल फाइनेंसिंग टफ हो गई है, बट आई हैव अ सोल्यूशन फॉर पीपल हु ड्राइविंग ट्रक, the business owner who having a trucking company, immigration mein ho, restaurant business ke andar ho, jiske andar ek bada ek gap aaya hai. So answer to your question, CRA document important nahi hai, आपका T1 T4 डॉक्यूमेंट नहीं चाहिए, आपको जॉब लेटर पे स्टब नहीं चाहिए,
0: अच्छा।
2: आपका सिक क्रेडिट स्कोर 600 से कम है, नो आई हैव अ सॉल्यूशन यू फॉर देयर अ डिफरेंट देयर सो मेनी सॉल्यूशन फॉर अ सेल्फ एम्प्लॉयड पीपल। तो आप निराश मत हो, अगर बैंक स्पेशली मना कर रहा है, बैंक कह रहा मैं नहीं करूंगा। एक चीज और बताते चलूं यहाँ पर
0: सुखी
2: भाजी, दो दो तीन तीन साल से लोगों ने प्रॉपर्टी टैक्स पे किए,
0: नहीं पे किए,
2: और अगर आप तीन साल से प्रॉपर्टी टैक्स बिल नहीं पे करते हो तो आपको पता है ना सिटी से नोटिस आता है।
0: हाँ जी,
2: है ना, सिटी से नोटिस आता है, तो इट इज अ उसको लाइट मत लें, दिस इज अ सीरियस इश्यू। प्रॉपर्टी टैक्स बिल नहीं पे किया कर सकते हैं, कंज्यूमर प्रपोजल है, बैंकरप्सी करी है, उसको पे करना चाहते हैं, घर में एक्विटी है, घर में एक्विटी होनी चाहिए, अगर नहीं है पता कि घर की वैल्यू क्या है, वो भी चेक करके बताएंगे घर की वैल्यू क्या है आपकी, है ना।
0: सो मुकेश जी, मैं आपका नंबर बता दूं, कई लोग कॉन्फिडेंट, मैं एक बात नेहा जी करना चाहना कि सारी गल कॉन्फिडेंशियल रहेगी, मुकेश जी मैनू भी नहीं दसनगे कि लोन लिया। नंबर है 6475127000, ठीक बोला मैंने?
2: बिल्कुल सही है जी, 6475127000।
0: थैंक यू सर, थैंक यू मुकेश जी, थैंक यू
2: सुजी भाई, थैंक यू सो मच,
0: थैंक यू। और हरप्रीत सैनी हो रही मेरे नाल ने, हरप्रीत जी की हाल चाल?
3: थैंक यू सो मच सुखी जी, पहला तो अनुते सारे ही लिसनर्स ने प्यार प्यार सत श्री अकाल।
0: तो अड़ी तो वेट असी स्टूडियो च कर रहे सी कि तुसी चाह लेके आउणी आ।
3: ਤੁਸੀਂ ਤੁਹਾਡਾ ਹਰ ਵਾਰ ਦਾ ਹੀ ਲਾਂਬਾ ਹੁੰਦਾ, ਅਗਲੇ ਵੀਕ ਆਪਾਂ ਲਾ ਹੀ ਦੇਣਾ।
0: ਹਾਂ ਨੇਹਾ ਜੀ, ਮੈਂ ਹਰਪ੍ਰੀਤ ਹੋਰਾਂ ਦੀ ਗੱਲ ਔਨ ਏਅਰ ਕਹਿਣ ਤੋਂ ਮੈਂ ਕਦੀ ਨਹੀਂ ਡਰਦਾ। ਇਹ ਨਾ ਹਰ ਵਾਰ ਕਹਿੰਦੇ ਆ ਕਿ ਅਗਲੇ ਸਾਲ ਤੈਨੂੰ ਤੀਆਂ ਸਪੌਂਸਰ ਕਰਨਾ।
1: ਅੱਛਾ,
0: ਅਗਲੇ ਵੀਕ ਤੈਨੂੰ ਚਾਹ ਲੈ ਕੇ ਆਉਣੀ ਆ, ਮਤਲਬ ਹੁਣ ਮੈਂ ਉਹਨੇ ਚਾਹ
3: ਸਟੂਡੀਓ ਅਗਲੇ ਵੀਕ ਸਟੂਡੀਓ ਆਉਂਗੀ ਤਾਂ ਮੈਂ ਜ਼ਰੂਰ ਚਾਹ ਆਜੂਗੀ।
0: ਨਹੀਂ ਦੇਖੋ ਜੀ, ਇਹ ਤੁਸੀਂ ਨਾ ਦੋ ਕੰਮ ਕਰ ਗਏ ਇਹਦੇ ਚ, ਇੱਕ ਤਾਂ ਮੈਨੂੰ ਹੁਣ ਅਰਦਾਸ ਬਾਬਾ ਜੀ ਦੇ ਅੱਗੇ ਕਰਨੀ ਪੈਣੀ ਆ, ਮਾਤਾ ਜੀ ਦੀ ਚੌਂਕੀ ਨੇਹਾ ਹੋਣੀ ਕਰਾ ਰਿਹਾ, ਅਰਦਾਸ ਕਰਨੀ ਪੈਣੀ ਵੀ ਸਹੀ ਸਲਾਮਤ ਰਹੋ, ਕਾਫੀ ਲੈ ਕੇ ਆਓ। ਬਹੁਤ ਵੱਡੀ ਗੱਲ ਕਹੀ ਆ, ਔਰ ਪਰਮਾਤਮਾ ਸਾਰਿਆਂ ਨੂੰ ਸਹੀ ਸਲਾਮਤ ਰੱਖੇ,
3: ਹੈ
0: ਨਾ। ਹਰ ਬੰਦਾ ਜਦੋਂ ਵੀ ਕਦੀ ਮਿਲੀਏ ਨਾ, ਮੇਰਾ ਕਸੂਲ ਹੈ ਸ਼ਰਮਿੰਦਾ ਨਾ ਹੋਈਏ।
3: ਹਾਂ,
0: ਸੋ ਅੱਜ ਆਪਾਂ ਕੀ ਕਹਿਣਾ ਹਰਪ੍ਰੀਤ ਜੀ?
3: ਬਿਲਕੁਲ ਸੁਖੀ ਜੀ, ਸੋ ਆਪਾਂ ਡਿਫਰੈਂਟ ਡਿਫਰੈਂਟ ਪਲਾਨਸ ਦੀ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ, ਲਾਈਫ ਇੰਸ਼ੋਰੈਂਸ ਦੇ ਬਾਰੇ ਆਪਾਂ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਲਾਈਫ ਇੰਸ਼ੋਰੈਂਸ, ਆਪਣੇ ਲਿਵਿੰਗ ਬੈਨੀਫਿਟਸ, ਰਿਸਕ ਮੈਨੇਜਮੈਂਟ, ਇਨਵੈਸਟਮੈਂਟ ਆਪਸ਼ਨਸ ਦੀ ਪਲੈਨਿੰਗ ਦੀ ਗੱਲ ਕਰਦੇ ਹੈਗੇ ਹਾਂ, ਉੱਥੇ ਜਿੰਨੇ ਵੀ ਸਾਡੇ ਲਿਸਨਰ ਜੁੜੇ ਆ, ਕਿਸੇ ਨੇ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ, ਕਿਉਂਕਿ ਬਹੁਤ ਸਾਰੇ ਲਿਸਨਰਸ ਹੈਗੇ ਆ ਜਿਹੜੇ ਬਾਹਰ, ਜਿਨ੍ਹਾਂ ਨੇ ਲਾਇਸੈਂਸ ਲਿਆ ਹੋਇਆ ਪਰ ਉਹ ਕੰਮ ਨਹੀਂ ਕਰ ਰਹੇ, ਜਾਂ ਉਹਨਾਂ ਨੂੰ ਟ੍ਰੇਨਿੰਗ ਦੇ ਇਸ਼ੂਜ਼ ਆ ਰਹੇ ਆ, ਜਾਂ ਉਹਨਾਂ ਨੂੰ ਪ੍ਰੋਪਰ ਆਫਿਸ ਸਟਰਕਚਰ ਨਹੀਂ ਮਿਲ ਰਿਹਾ, ਸੋ ਆਲਵੇਜ਼ ਤੁਹਾਡੇ ਪਲੈਟਫਾਰਮ ਤੋਂ ਤੁਸੀਂ ਇਹ ਮੈਸੇਜ ਦਿੰਦੇ ਹੀ ਰਹਿੰਦੇ ਹਾਂ ਕਿ ਅਸੀਂ ਟੌਪ ਚੋਇਸ ਇੰਸ਼ੋਰੈਂਸ ਤੋਂ ਨਵੇਂ ਨਵੇਂ ਐਡਵਾਈਜ਼ਰ ਜਿਹੜੇ ਹੈਗੇ ਉਹਨਾਂ ਨੂੰ ਹਾਇਰ ਕਰਦੇ ਹਾਂ, ਫੁੱਲੀ ਜ਼ੀਰੋ ਤੋਂ ਟ੍ਰੇਨ ਕਰਦੇ ਹਾਂ ਉਹਨਾਂ ਨੂੰ, ਸੋ ਜ਼ਰੂਰ ਅਗਰ ਕਿਸੇ ਦਾ ਇਹਦੇ ਰਿਗਾਰਡਿੰਗ ਵੀ ਕੋਈ ਕੰਸਰਨ ਹੈਗਾ, ਇੱਕ ਵਾਰੀ ਮੇਰੇ ਨਾਲ ਗੱਲ ਕਰ ਸਕਦੇ ਹਾਂ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ। ਅਤੇ ਇੰਸ਼ੋਰੈਂਸ ਦੇ ਰਿਗਾਰਡਿੰਗ ਜੇ ਆਪਾਂ ਗੱਲ ਕਰੀਏ, ਕਿਉਂਕਿ ਜਿੱਥੇ ਮੈਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਹਮੇਸ਼ਾ ਗੱਲ ਕਰਦੀ ਰਹਿੰਦੀ ਹਾਂ ਕਿ ਸਾਡੀ ਸਿਕਿਉਰਟੀ ਦੇ ਪੁਆਇੰਟ ਆਫ ਵਿਊ ਤੋਂ, ਸਾਡੀ ਪ੍ਰੋਟੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ ਆਪਣੇ ਕੋਲ ਕਵਰੇਜ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਚਾਹੇ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਸਟਾਰਟਅਪ ਕਰੀਏ, ਤੁਹਾਡੇ ਕੋਲ ਇੱਥੇ ਦੀ ਰੈਜ਼ੀਡੈਂਸੀ ਨਹੀਂ ਵੀ ਹੈਗੀ, ਤੁਸੀਂ ਵਰਕ ਪਰਮਿਟ ਤੇ ਆ, ਤੁਸੀਂ ਸਟੂਡੈਂਟ ਵੀਜ਼ਾ ਦੇ ਉੱਪਰ ਆ। ਸੋ ਪਹਿਲਾਂ ਕੀ ਹੁੰਦਾ ਸੀਗਾ, ਜਦੋਂ ਅਸੀਂ ਇਸ ਇੰਡਸਟਰੀ 'ਚ ਅੱਜ ਤੋਂ 15-20 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀਗਾ, ਉਸ ਟਾਈਮ ਦੇ ਉੱਪਰ ਵਰਕ ਪਰਮਿਟ ਵਾਲਿਆਂ ਦੇ ਲਈ ਜਾਂ ਸਟੂਡੈਂਟ ਵੀਜ਼ਾ ਵਾਲਿਆਂ ਦੇ ਲਈ ਕਵਰੇਜ ਨਹੀਂ ਹੁੰਦੀ ਸੀਗੀ। ਥੋੜ੍ਹੇ ਸਾਲਾਂ ਤੋਂ ਜਦੋਂ ਤੋਂ ਇਹ ਵਾਲੀ ਕੈਟਾਗਰੀ ਦੀ ਰੇਂਜ ਜ਼ਿਆਦਾ ਵਧੀ ਕੈਨੇਡਾ ਦੇ ਵਿੱਚ, ਤਾਂ ਇੰਸ਼ੋਰੈਂਸ ਕੰਪਨੀਜ਼ ਨੇ ਵੀ ਆਪਣੀਆਂ ਪਾਲਿਸੀਜ਼ ਨੂੰ ਅਪਡੇਟ ਕੀਤਾ ਔਰ ਉਹਨਾਂ ਨੇ ਇਹਦਾ ਦੀ ਕਵਰੇਜਿਸ ਨੂੰ ਐਡ ਆਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਦੁਬਾਰਾ ਤੋਂ ਬਹੁਤ ਸਾਰੀਆਂ ਕੰਪਨੀਜ਼ ਜਿਹੜੀਆਂ ਹੈਗੀਆਂ ਉਹ ਰਿਸਟ੍ਰਿਕਟਿਡ ਹੋ ਰਹੀਆਂ ਆ, ਕਿਹੜੇ ਟਾਈਪ ਦਾ ਵਰਕ ਪਰਮਿਟ ਆ, ਕਦੋਂ ਉਹਦੀ ਐਕਸਪਾਇਰੀ ਆ, PR ਦੇ ਕਿੰਨੇ ਕੁ ਚਾਂਸਿਸ ਆ, ਉਹਦੇ ਅਕੋਰਡਿੰਗਲੀ ਉਹ ਦੇਖ ਕੇ ਤੁਹਾਨੂੰ ਕਵਰੇਜ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਦੇ ਆ। ਸੋ ਇੱਕ ਵਾਰ ਜ਼ਰੂਰ ਕਹੂੰਗੀ ਕਿ ਅਗਰ ਤੁਸੀਂ ਹੁਣ ਤੋਂ ਕਵਰੇਜ ਲਈ ਹੋਊਗੀ, ਤੁਹਾਡੀ ਕਵਰੇਜ ਲੌਕ ਇਨ ਹੋਊਗੀ, ਲੇਟਰ ਔਨ ਕਿਸੇ ਵੀ ਚਾਂਸਿਸ ਦੇ ਕਰਕੇ ਤੁਹਾਡੀ ਕਵਰੇਜ ਜਿਹੜੀ ਹੈਗੀ ਉਹ ਡਿਕਲਾਈਨ ਨਹੀਂ ਹੋ ਸਕਦੀ, ਤੁਹਾਡੀ ਕਵਰੇਜ ਡਿਲੀਟ ਨਹੀਂ ਹੋ ਸਕਦੀ। ਸੋ ਇੱਕ ਵਾਰੀ ਜ਼ਰੂਰ ਤੁਹਾਡੇ ਕੋਈ ਵੀ ਕੁਐਸਚਨ ਹੈਗੇ ਆ, ਚਾਹੇ ਉਹ ਟਰਮ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ, ਚਾਹੇ ਡਿਵੀਡੈਂਡ ਵਾਲੇ ਪਲਾਨ ਆ, ਬਹੁਤ ਸਾਰੇ ਲਿਸਨਰਸ ਦਾ ਕੰਸਰਨ ਆ, ਅਸੀਂ ਹਰ ਕੋਈ ਚਾਹੁੰਦਾ ਹੈਗਾ ਆ ਕਿ ਅਸੀਂ ਉਹ ਇਨਵੈਸਟਮੈਂਟਾਂ ਦੇ ਵਿੱਚ, ਫੰਡਸ ਦੇ ਵਿੱਚ ਇਨਵੈਸਟ ਕਰੀਏ, ਉਹ ਵਾਲੇ ਸਟਾਕ ਦੇ ਵਿੱਚ ਇਨਵੈਸਟ ਕਰੀਏ ਜਿੱਥੇ ਆਪਾਂ ਨੂੰ ਇੰਸ਼ੋਰੈਂਸ ਜਿਹੜੇ ਕੰਪਨੀਜ਼ ਦੇ ਡਿਵੀਡੈਂਡਸ ਮਿਲਣ। ਸੋ ਇੱਦਾਂ ਹੀ ਲਾਈਫ ਇੰਸ਼ੋਰੈਂਸ ਦੇ ਪਲਾਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਡਿਵੀਡੈਂਡਸ ਮਿਲਦੇ ਆ, ਇੰਸ਼ੋਰੈਂਸ ਕੰਪਨੀ ਦਾ ਪ੍ਰੋਫਿਟ ਸ਼ੇਅਰ ਹੁੰਦਾ ਆ। ਸੋ ਅਗਰ ਤੁਸੀਂ ਚਾਹੁੰਦੇ ਹੈਗੇ ਆ ਇੰਸ਼ੋਰੈਂਸ ਕੰਪਨੀਜ਼ ਦੇ ਪ੍ਰੋਫਿਟ ਦੇ ਵਿੱਚ ਪਾਰਟੀਸਪੇਸ਼ਨ ਕਰਨੀ, ਤਾਂ ਇੱਕ ਵਾਰ ਜ਼ਰੂਰ ਮੇਰੇ ਕੋਲ ਇਹ ਡਿਵੀਡੈਂਡ ਵਾਲੇ ਪਲਾਨਸ ਦੀ ਇਨਫੋਰਮੇਸ਼ਨ ਲੈ ਸਕਦੇ ਆ। ਐਂਡ ਇਹ ਜਿਹੜੇ ਪਲਾਨ ਹੈਗੇ ਆ ਮੇਜਰ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਆ, ਸੋ ਜਿਨ੍ਹਾਂ ਦੇ ਵਿੱਚ ਜਿਹੜੀਆਂ ਟੋਪ 5 ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਦੇ ਡਿਵੀਡੈਂਡਸ ਦੇ ਵਿੱਚ ਤੁਸੀਂ ਪਾਰਟੀਸਪੇਸ਼ਨ ਕਰ ਸਕਦੇ ਆ। ਆਪਣੇ ਲਈ, ਆਪਣੇ ਬੱਚਿਆਂ ਲਈ ਤੁਸੀਂ ਇਹ ਪਲਾਨ ਦੇਖ ਸਕਦੇ ਆ। ਕੋਈ ਵੀ ਤੁਹਾਡੇ ਕੁਐਸਚਨ ਹੋਣ, ਨੰਬਰ ਹੈਗਾ ਜੀ 416-8165-00-416-817-6500।
0: ਥੈਂਕ ਯੂ ਹਰਪ੍ਰੀਤ ਜੀ, ਥੈਂਕ ਯੂ, ਗੁੱਡ ਲੱਕ।
3: ਥੈਂਕ ਯੂ ਜੀ, ਥੈਂਕ ਯੂ।
0: ਔਰ ਇਸ ਟਾਈਮ ਮੇਰੇ ਨਾਲ ਜੀ ਟੋਨੀ ਪੰਗੂ ਸਾਹਿਬ ਨੇ, ਸਾਡੇ ਸੀਨੀਅਰ ਨੇ ਜੀ ਰੀਅਲ ਸਟੇਟ ਦੇ ਵਿੱਚ, ਭਰਾ ਨੇ ਵੱਡੇ। ਟੋਨੀ ਸਾਹਿਬ ਕੀ ਹਾਲ ਚਾਲ ਨੇ?
4: ਹਾਂ ਸੁਖੀ ਭਾਜੀ, ਤੁਹਾਨੂੰ ਤੇ ਵਤਨ ਦੂਰ ਦੇ ਸਾਰੇ ਸ਼ਰੋਤਿਆਂ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਆਦਾਬ
0: ਜੀ। ਕਿੰਨੇ ਦਿਨਾਂ ਬਾਅਦ ਤੁਸੀਂ ਅੱਜ ਕੋਈ ਨਵੀਂ ਨਵੀਂ ਲਿਸਟਿੰਗ ਬੋਲਣਾ ਜਾਂ ਕੀ ਬੋਲਣਾ ਅੱਜ ਦੱਸੋ?
4: ਨਹੀਂ ਜੀ ਨਹੀਂ, ਮੈਂ ਤਾਂ ਸਿਰਫ ਨੇਹਾ ਹੋਣਾ ਤੇ ਅਮਨ ਹੋਣਾ ਵਧਾਈ ਦੇਣਾ ਹੈ ਮਾਤਾ ਦੀ ਚੌਂਕੀ ਦੀ, ਤੇ ਅਸੀਂ ਮੈਂ ਸਪੋਂਸਰ ਕਰ ਰਿਹਾ ਵਾਂ। ਮੈਂ ਹੋਰ ਵੱਲੋਂ ਸਾਰਿਆਂ ਨੂੰ ਕਹੂੰਗਾ ਵੀ ਪਲੀਜ਼ ਆਪਣਾ ਸਪੋਂਸਰਸ਼ਿਪ ਦੇਣ, ਇਹ ਬਹੁਤ ਵਧੀਆ ਕਾਰਜ ਹੈਗਾ ਇਹਨਾਂ ਨੇ ਆਰੰਭਿਆ ਵਾ। ਇਹ ਹਰੇਕ ਬੰਦਾ ਦੇਖੋ ਫ੍ਰੀ ਹੈਗਾ ਹੈ ਨਾ, ਕੋਈ ਇਹ ਚ ਇਨਕਮ ਵਾਲੀ ਗੱਲ ਨੀ ਕੀਤੀ ਹੋਈ ਇਹਨਾਂ ਨੇ। ਇਹ ਤਾਂ ਸਿਰਫ ਇੱਕ ਕਮਿਊਨਿਟੀ ਨੂੰ ਜੋੜਨ ਵਾਲੇ ਕੰਮ ਆ, ਤੇ ਬਹੁਤ ਵਧੀਆ ਕੰਮ ਕਰ ਰਹੇ ਨੇ। ਤੇ ਮੈਂ ਸਾਰੇ ਨੂੰ ਅਪੀਲ ਕਰੂੰਗਾ ਜੀ, ਸਾਰੇ ਰਲ ਮਿਲ ਕੇ ਸਾਥ ਦੇਣ ਇਹਨਾਂ ਦਾ।
5: ਨਹੀਂ, ਥੈਂਕ ਯੂ ਸੋ ਮਚ। ਇਹ ਸ਼ੁਕਰਾਨੇ ਵਾਸਤੇ ਆਪਾਂ ਹਰ ਸਾਲ ਕਰਵਾਈਦਾ ਹੈਗਾ, ਸੋ ਦੂਜਾ ਸਾਲ ਚੱਲ ਰਿਹਾ ਹੈਗਾ, ਮਹਾਮਾਰੀ ਨੇ ਸੇਵਾ ਇਸ ਵਾਰ ਫੇਰ ਲਾਈ ਹੈਗੀ ਆ। ਸੋ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਸਾਰਿਆਂ ਦੇ ਆਸਰੇ ਨਾਲ ਇਹ ਜਿਹੜਾ ਹੈਗਾ ਕਾਰਜ ਆਪਾਂ ਕਰਨਾ ਹੈਗਾ।
4: ਬਿਲਕੁਲ ਜੀ, ਰਲ ਮਿਲ ਕੇ ਹੁੰਦੇ, ਕਮਿਊਨਿਟੀ ਤੇ ਕੰਮ ਨਹੀਂ, ਸਾਰੇ ਰਲ ਮਿਲ ਕੇ ਹੁੰਦੇ ਹੁੰਦੇ ਆ।
5: ਜੀ ਜੀ
4: ਜੀ ਬਿਲਕੁਲ, ਤੁਹਾਡੇ ਨਾਲ ਆ। ਮੈਂ ਅਪੀਲ ਵੀ ਕਰੂੰਗਾ ਸਾਰਿਆਂ ਨੂੰ ਵੀ ਪਲੀਜ਼ ਇੰਨਾ ਹੈਲਪ ਕਰੋ, ਨਾਲ ਆਓ, ਖੜੋ, ਹੈ ਨਾ, ਜਿੰਨੇ ਜੋ ਕੇ ਹੈਗੇ। ਕੋਈ ਕੋਈ ਐ ਨੀ ਹੈਗਾ ਵੀ ਤੁਹਾਨੂੰ ਇੰਨੀ ਅਮਾਊਂਟ ਦੇਣੀ ਆ, ਜੋ ਵੀ ਤੁਸੀਂ ਟੈਲੀਫੋਨ ਤੇ ਪਾ ਸਕਦੇ ਹੋ ਆਪਣੀ ਹੈਲਪ ਕਰੋ।
5: ਹਾਂਜੀ, ਸੇਵਾ ਤੁਸੀਂ ਆਉਣ ਦੀ ਵੀ ਸੇਵਾ ਕਰ ਸਕਦੇ ਆ, ਦਰਸ਼ਨ ਦਾ।
0: ਅੱਛਾ, ਹਾਂ ਦੇਖੋ ਬੜੀ ਵੱਡੀ ਗੱਲ ਕਹੀ ਅਮਨ ਨੇ ਕਿ ਵੀ ਪੈਸੇ ਦੀ ਨਹੀਂ ਗੱਲ ਹੁੰਦੀ, ਤੁਸੀਂ ਆਪ ਉੱਥੇ ਇਨਪੁਟ
5: ਸੇਵਾ ਮਾਤਾ ਰਾਣੀ ਆ ਉੱਥੇ ਗਊਸ਼ਾਲਾ ਤੋਂ ਗਊ ਮਾਤਾ ਪਹੁੰਚ ਰਹੀ ਹੈਗੀ ਆ, ਤੇ ਹੈ ਨਾ। ਸੋ ਬਹੁਤ ਵਧੀਆ ਦਿਨ ਆ ਉਸ ਦਿਨ, ਸੋ ਸਾਰੇ ਜਣੇ ਰਲ ਕੇ ਮਨਾਵਾਂਗੇ, ਜਨਮਾਸ਼ਟਮੀ ਵੀ ਮਨਾ ਰਹੇ ਆ।
4: ਬਿਲਕੁਲ, ਇੱਕ ਖੂਬਸੂਰਤੀ ਹੋਰ ਲੱਗੀ ਮੈਨੂੰ।
5: ਹਾਂਜੀ,
4: ਤੇ ਦੇਖੋ ਹੈਗਾ ਮਾਤਾ ਦਾ ਚੌਂਕੀ ਆ, ਤੇ ਜਿਹੜਾ ਗਾਉਣ ਵਾਲੇ ਆ ਰਹੇ ਆ ਹੋਰ ਕਮਿਊਨਿਟੀ ਦਾ ਆ ਰਿਹਾ, ਕਿੰਨੀ ਵਧੀਆ ਗੱਲ ਆ।
5: ਜੀ ਜੀ, ਹਾਂਜੀ, ਥੈਂਕ ਯੂ, ਤੁਸੀਂ ਗੱਲ ਨੋਟ ਕੀਤੀ ਆ, ਆਈ ਰੀਲੀ ਅਪਰੀਸ਼ੀਏਟ ਇਟ, ਥੈਂਕ ਯੂ ਭਾਜੀ।
4: ਜੀ ਜੀ ਜੀ ਬਿਲਕੁਲ, ਬਹੁਤ ਵਧੀਆ, ਮੇਰੀ ਸ਼ੁਭਕਾਮਨਾਵਾਂ ਤੁਹਾਨੂੰ ਸਾਰਿਆਂ ਨੂੰ ਜੀ।
0: ਥੈਂਕ ਯੂ ਟੋਨੀ ਭਾਜੀ, ਤੁਸੀਂ ਹੈਲਪ ਕਰਨ ਦੀ ਗੱਲ ਕੀਤੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ,
4: ਨੋ ਨੋ ਨੋ ਗੋ ਪਾਮ ਭਾਈ, ਓਕੇ ਭਾਈ, ਟੇਕ ਕੇਅਰ, ਓਕੇ ਜੀ, ਬਾਏ,
5: ਥੈਂਕ ਯੂ।
0: ਹਾਂਜੀ, ਥੈਂਕ ਯੂ ਜੀ। ਔਰ ਮੇਰੇ ਨਾਲ ਇਸ ਟਾਈਮ ਸਾਡੇ ਛੋਟੇ ਵੀਰ ਪੁਸ਼ਪਿੰਦਰ ਹੋਰੀ ਆ, ਇਹ ਵੀ ਇਸ ਵੀਕਐਂਡ ਦੇ ਉੱਤੇ ਇੱਕ ਬਹੁਤ ਵੱਡਾ ਫੈਸਟੀਵਲ ਕਰਨ ਜਾ ਰਹੇ ਆ। ਔਰ ਪੁਸ਼ਪਿੰਦਰ ਜੀ ਪਹਿਲਾਂ ਜੀ ਆਇਆਂ ਨੂੰ ਕਿੰਨੇ ਸਾਲ ਹੋ ਗਏ ਪੰਜਾਬ ਡੇ ਨੂੰ?
4: 37ਵਾਂ ਮੇਲਾ ਜੀ,
0: 36।
4: ਹਾਂਜੀ, ਤੁਸੀਂ ਮੈਂ ਤੋਂ ਸੀਨੀਅਰ ਹੋ ਔਰ ਤੁਸੀਂ ਪਹਿਲਾਂ ਤੋਂ ਮੈਂਬਰ ਹੋ, ਮੈਨੂੰ 11 ਸਾਲ ਹੋਇਆ ਤੇ ਖੋਸੇ ਭਾਈ ਨੂੰ 36 ਸਾਲ ਹੋ ਗਏ ਜੀ, 37ਵਾਂ ਮੇਲਾ। ਵਾਹ ਵਾਹ,
0: ਨਹੀਂ ਦੇਖੋ ਮੈਂ ਤਾਂ ਹੀ ਪੁੱਛਿਆ ਨਾ ਕਿ ਖੋਸੇ ਭਾਈ ਹੋਰਾਂ ਦੀ ਬਹੁਤ ਕਮਿਊਨਿਟੀ ਦੇ ਵਿੱਚ ਦੇਣ ਹੈਗੀ ਆ, ਔਰ ਬਹੁਤ ਸਾਡਾ ਭਰਾ ਆ ਉਹ, ਬਹੁਤ ਤੁਸੀਂ ਵੀ ਸਾਡੇ ਭਰਾ ਹੋ, ਔਰ ਆਲਵੇਸ ਫ੍ਰੀ ਮੇਲਾ ਹੁੰਦਾ ਜੀ।
4: ਬਿਲਕੁਲ ਜੀ, ਤੁਹਾਨੂੰ ਵੀ ਪਤਾ ਜੀ ਇਵੈਂਟ ਕਰਾਉਣੇ ਕਿੰਨੇ ਔਖੇ, ਤੁਸੀਂ ਵੀ ਕਰਾਉਂਦੇ ਹੋ, ਔਰ ਹਮੇਸ਼ਾ ਇੱਕੋ ਹੀ ਬੇਨਤੀ ਹੁੰਦੀ ਵੀ ਪਰਿਵਾਰਾਂ ਨੂੰ, ਬੱਚਿਆਂ ਸਮੇਤ, ਬਜ਼ੁਰਗਾਂ ਸਮੇਤ ਇਵੈਂਟ ਦੇ ਵਿੱਚ ਜਿਹੜੇ ਮੇਲੇ ਇਹਨਾਂ ਦੇ ਵਿੱਚ ਪਹੁੰਚੋ ਤਾਂ ਕਿ ਇੱਕ ਹੌਸਲਾ ਅਫਜਾਈ ਹੁੰਦੀ ਆ ਜੀ।
0: ਜੀ ਬਿਲਕੁਲ, ਔਰ ਇਹ 22 ਤਰੀਕ ਨੂੰ 11 ਵਜੇ ਸ਼ੁਰੂ ਹੋ ਜਾਣਾ ਹੈ, ਰਾਤ ਦੇ 9-10 ਵਜੇ ਤੱਕ ਚੱਲੇਗਾ, ਔਰ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਾਂਗਾ ਕਿ ਤੁਸੀਂ ਪਹਿਲਾਂ ਪਹੁੰਚੋ ਸਮੇਂ ਸਿਰ ਤਾਂ ਕਿ ਆਰਟਿਸਟਾਂ ਨੂੰ ਹੌਸਲਾ ਮਿਲਦਾ।
4: ਬਿਲਕੁਲ ਜੀ, ਬਿਲਕੁਲ ਬਿਲਕੁਲ, ਅਗਰ ਟਾਈਮ ਨਾ ਪਹੁੰਚਣਗੇ ਤੇ ਫਿਰ ਮੇਲਾ ਟਾਈਮ ਤੇ ਸ਼ੁਰੂ ਹੁੰਦਾ ਤੇ ਟਾਈਮ ਤੇ ਸਮਾਪਤੀ ਹੁੰਦੀ। ਇੱਕ ਵਾਰੀ ਮੈਂ ਫਿਰ ਜ਼ਿਕਰ ਕਰ ਦਿੰਦਾ, 11 ਵਜੇ ਬੱਚਿਆਂ ਦਾ ਪ੍ਰੋਗਰਾਮ, ਭੈਣਾਂ ਵਾਸਤੇ ਤੀਆਂ, ਫਿਰ ਸਟੀਪ ਦੀ ਬਾਜੀ ਟਰੱਕ ਸ਼ੋ, ਜੀਪ ਸ਼ੋ, ਨਾਲ ਨਾਲ ਖੁੱਲਾ ਖਾੜਾ ਬਾਈ ਗਿੱਲ, ਹਰਦੀਪ, ਗੁਰਵਿੰਦਰ ਬਰਾੜ, ਔਜਲਾ ਬ੍ਰਦਰਸ, ਕੁਲਵੰਤ ਸੇਖੋ, ਦਲਦਾਸ ਤੇ ਨੀਲਮ, ਦਗਾਣਾ ਜੋੜੀ, ਹੈਰੀ ਸੰਧੂ, ਬੁੱਕਣ ਜੱਟ, ਹਰਿੰਦਰ ਸੰਧੂ, ਅਮਨ ਧਾਲੀਵਾਲ, ਰਾਜੂ ਧਾਲੀਵਾਲ। ਸੁਖੀ ਭਾਜੀ ਮੇਰੇ ਕੋਲ ਦਲਦਾਸ ਤੇ ਨੀਲਮ ਬੈਠੇ ਆ ਜੀ।
0: ਅਰੇ ਮੈਂ ਨੀਲਮ ਜੀ ਨਾਲ ਕਰਾਉ ਗੱਲ, ਇਹ ਤੀਆਂ ਦੇ ਸ਼ੋਅ ਕਰਕੇ ਗਏ ਆਪਣੇ ਇੱਥੇ।
6: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ, ਤੁਸੀਂ ਮੁੜ ਕੇ ਲੱਭੇ ਹੀ ਨਹੀਂ ਮੈਨੂੰ,
6: ਤੁਸੀਂ ਮੈਨੂੰ ਬੁਲਾਇਆ ਹੀ ਨਹੀਂ,
0: ਮੇਰੇ ਕੋਲ ਬਜਟ ਹੀ ਨਹੀਂ ਸੀਗਾ ਜੀ। ਚਲੋ ਕੋਈ ਗੱਲ ਨੀ ਜੀ, ਕਹਿੰਦੇ ਤੀਆਂ ਤੀਜ ਦੀਆਂ ਤੇ ਭਾਦੋ ਦੇ ਮੁਕਲਾਵੇ, ਬਹੁਤਿਆਂ ਭਰਾਵਾਂ ਵਾਲੀ ਏ, ਤੈਨੂੰ ਤੀਆਂ ਚ ਲੈਣ ਨੀ ਆਏ?
6: ਹਾਂਜੀ, ਬਸ ਫੇਰ ਭੈਣ ਭਰਾਵਾਂ ਸਵਾਲ ਆ ਫੇਰ ਤੇ ਬਜਟ ਦੀ ਲੋੜ ਨਹੀਂ ਹੁੰਦੀ।
0: ਬਸ ਠੀਕ ਹੈ ਜੀ,
6: ਬਹੁਤ ਵੱਡਾ ਬਜਟ ਹੈ।
0: ਨਹੀਂ ਠੀਕ ਹੈ ਜੀ, ਆਪਾਂ ਹੁਣ ਆਪਾਂ ਦੁਬਾਰਾ ਤੀਆ ਰੱਖ ਦਿੰਦੇ ਹਾਂ, ਕਿਹੜੀ ਗੱਲ ਹੈ। ਪਰ ਨੀਲਮ ਜੀ, ਮੈਨੂੰ ਜੇ ਨਹੀਂ ਭੁੱਲਿਆ ਤੇ ਮੈਨੂੰ ਯਾਦ ਹੈ ਇੱਕ ਵਾਰ ਮੋਹਾਲੀ ਦੇ ਲਾਗੇ ਇੱਕ ਬੇਅਰ ਹਾਊਸ ਦੇ ਵਿੱਚ ਤੁਹਾਡਾ ਗਾਣਾ ਸ਼ੂਟ ਹੋ ਰਿਹਾ ਸੀ। ਗਾਣਾ ਬੜਾ ਹਿੱਟ ਹੋ ਗਿਆ, ਉਸ ਤੋਂ ਬਾਅਦ ਪਤਾ ਕਿਉਂ ਹਿੱਟ ਹੋਇਆ? ਕਿਉਂਕਿ ਮੈਂ ਉੱਥੇ ਆਇਆ ਸੀ ਉੱਥੇ। ਹਾਂਜੀ, ਤੇ ਸੁਣਾ ਦੋ ਫਿਰ ਅਜੂਗਾ। ਬਸ ਵੀ ਉਹੀ ਤਾਂ ਮੈਂ ਕਹਿੰਦਾ, ਮੈਂ ਆਪਣਾ ਬਟੂਆ ਗਵਾ ਕੇ ਆਇਆ ਸੀ।
6: ਹਾਂਜੀ
0: ਹਾਂਜੀ ਹਾਂਜੀ, ਇਹ ਤਾਂ ਸਾਡਾ ਛੋਟਾ ਭਰਾ ਆ, ਇਹ ਮੈਨੂੰ ਮਿਲਦਾ ਨੀ, ਪਰ ਪਤਾ ਨੀ ਕਾਹਤੋਂ ਲੁਕਿਆ ਰਹਿੰਦਾ ਮੇਰੇ ਤੋਂ।
2: ਨਹੀਂ
0: ਨਹੀਂ ਮੈਂ ਲੁਕਦਾ ਨੀ ਜੀ, ਮੈਂ ਤਾਂ ਟੋਰਾਂਟੋ ਚ, ਜੀ ਆਇਆਂ ਨੂੰ ਅੱਜ ਬਤਰੋਂ ਦੂਰ ਚ।
6: ਹੁਣ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ, ਦਾਰੂ ਦੇ ਸਰੂਰ ਵਿੱਚ ਨੋਟ ਜਾਂਦੇ ਵਾਰੀ, ਕਿਤੇ ਝੁੱਗਾ ਚੋੜੇ ਆਪਣਾ ਕਰਾ ਕੇ ਬਹਿ ਜਿਨਾ, ਹੋਵੇ ਜੇ ਸਵੇਰੇ ਚੀਜ਼ਾਂ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜਿਨਾ, ਵੇ ਕੇ ਸਵੇਰੇ ਚੀਜ਼ਾਂ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜਿਨਾ, ਹੋ ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ, ਮੁਕਤ ਦੇ ਦਾ ਨੋਟ ਪਏ ਬੈਂਕਾਂ ਚ ਵਧੇਰੇ, ਉਹ ਮੈਨੂੰ ਸਾਰੇ ਦਿਨ ਯਾਦਾਂ ਪੂਰਾ ਚਾਹ ਸਾੜੀਏ, ਹੋ ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾੜੀਏ, ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾੜੀਏ।
0: ਅੱਛਾ ਅੱਛਾ, ਬਲਰਾਜ ਜੀ ਗੱਲ ਸੁਣੋ, ਇੱਥੇ ਨਾ ਹੁਣ ਸਾਡੀਆਂ ਤਾਂ ਭੈਣਾਂ ਆ, ਪਰ ਤੁਹਾਡਾ ਗਾਣਾ ਸੁਣ ਕੇ ਤਾਂ ਉਹ ਕਹਿੰਦੀਆਂ ਕਿਹੜੀ ਸਾਲੀ ਦੀ ਗੱਲ ਕਰ ਰਹੇ ਆ, ਕੁੜੋ ਬੋਲੋ ਕੁੜਿਓ।
1: ਹਾਂਜੀ ਬਲਰਾਜ ਜੀ, ਮੈਂ ਪਹਿਲਾਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਸਤਿ ਸ਼੍ਰੀ ਅਕਾਲ, ਨਮਸਤੇ। ਮੇਰਾ ਨਾਮ ਨੇਹਾ ਸੇਠੀ ਹੈਗਾ ਆ, ਐਂਡ ਮੈਂ ਹੁਣੀ ਸੁਖੀ ਜੀ ਨੂੰ ਕਿਹਾ ਇਹ ਇਹਨਾਂ ਦਾ ਗਾਣਾ ਹੈਗਾ ਆ। ਮੈਂ ਇੰਨਾ ਇਹ ਗਾਣੇ ਤੇ ਆਪਾਂ ਡਾਂਸ ਕਰਦੇ ਆ ਨਾ, ਨੋਨ ਸਟੋਪ ਹਰ ਪਾਰਟੀ ਚ ਅੱਜ ਤੱਕ ਇਹ ਗਾਣਾ ਚਲਵਾਉਂਦੀ ਹੀ ਹੈਗੀ ਆ ਮੈਂ। ਮਾਈ ਫੇਵਰੇਟ ਸੌਂਗ, ਇਟਸ ਮਾਈ ਪਲੇਜਰ ਟੂ ਹੇਅਰ ਦਿਸ ਲਾਈਵ।
0: ਮੈਂ ਇਹਨਾਂ ਦੇ ਵੀਡੀਓ ਸ਼ੂਟ ਤੇ ਸੀਗਾ, ਰਾਣਾ ਪ੍ਰਮੋਦ ਨੇ ਕੀਤੀ ਸੀਗੀ।
6: ਹਾਂ
0: ਦੱਸੋ ਮੈਨੂੰ ਸਾਰਾ, ਰਾਣਾ ਜਾਣਦੇ?
5: ਹਾਂਜੀ ਹਾਂਜੀ ਆਫ ਕੋਰਸ,
0: ਮੈਂ ਵੀ ਜਾਣਦਾ ਮਾੜਾ ਜਿਹਾ।
5: ਫੋਰਐਵਰ ਗ੍ਰੀਨ ਕਈ ਗਾਣੇ ਬਣ ਜਾਂਦੇ ਆ, ਤੁਹਾਡਾ ਗਾਣਾ ਉਹੀ ਆ। ਅਸੀਂ ਹਰ ਪਾਰਟੀ ਤੇ ਹਜੇ ਵੀ ਚੱਲਦਾ ਹੈਗਾ, ਤੇ ਖੂਬ ਨੱਚੀ ਦਾ, ਬਹੁਤ ਪਿਆਰਾ ਗਾਣਾ ਲਿਖਿਆ ਵੀ, ਬਹੁਤ ਸੋਹਣਾ, ਹਿੱਟ ਵੀ ਬਹੁਤ ਹੋਇਆ ਅਜੇ ਤੱਕ ਹੀ ਹਿੱਟ।
0: ਅਮਨ ਜੀ ਆਪਾਂ ਜਾਣਾ ਇਹਨਾਂ ਦਾ ਸ਼ੋਅ ਹੋਣਾ
5: ਕਦੋਂ ਆ ਜੀ? ਹਾਂਜੀ
0: ਇਸ ਵੀਕਐਂਡ ਤੇ 22 ਤਰੀਕ ਨੂੰ, ਤੁਹਾਨੂੰ ਪਤਾ ਨੀ? ਪੁਸ਼ਪਿੰਦਰ ਹੋਰੀ ਔਰ ਜਸਵਿੰਦਰ ਮੇਰਾ ਵੱਡਾ ਭਰਾ ਆ, ਔਰ ਅਸੀਂ ਆਲਮੋਸਟ 40-50 ਸਾਲ ਤੋਂ ਇੱਕ ਦੋਸਤ ਹੈ ਤੇ ਫੈਮਿਲੀ ਆ ਸਾਡੀ, ਔਰ ਚਲੋ ਮਜ਼ਾਕ ਚੱਲਦਾ ਰਹਿੰਦਾ ਹੈ, ਪਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਸ ਦਿਨ ਨੂੰ ਜ਼ਰੂਰ ਪਹੁੰਚਣ ਜਿੱਥੇ ਤੁਸੀਂ ਨੀਲਮ ਹੋਣਾ ਨੂੰ ਮਿਲਣਾ ਆ, ਬਲਰਾਜ ਹੋਣਾ ਨੂੰ ਮਿਲਣਾ ਆ, ਹੋਰ ਵੀ ਬਹੁਤ ਆਰਟਿਸਟ ਉੱਥੇ ਆ ਰਹੇ ਹੈਗੇ ਆ। ਸਾਰਾ ਦਿਨ ਦਾ ਪ੍ਰੋਗਰਾਮ ਹੈ, ਬਿਲਕੁਲ ਫਰੀ ਆ, ਕੋਈ ਟਿਕਟ ਨਹੀਂ ਹੈ, ਪਰ ਮੈਂ ਤਾਂ ਤੁਹਾਨੂੰ, ਅਸੀਂ ਪੁਸ਼ਪਿੰਦਰ ਹੋਣਾ ਦਾ ਮੈਸੇਜ ਇਹ ਆ ਕਿ ਸਮੇਂ ਸਿਰ ਪਹੁੰਚਣਗੇ ਤਾਂ ਆਪਣੀ ਜਗ੍ਹਾ ਤੇ ਤੁਹਾਨੂੰ ਪਾਰਕਿੰਗ ਮਿਲ ਜਾਏਗੀ, ਅਦਰਵਾਈਜ਼ ਫਿਰ ਤੁਸੀਂ ਸੜਕਾਂ ਤੇ ਕਦੇ ਪਾਰਕ ਲਾਓਗੇ ਤਾਂ ਟਿਕਟ ਮਿਲੇਗੀ। ਸੋ ਬੈਟਰ ਹੈ ਟਾਈਮ ਨਾਲ ਪਹੁੰਚੋ। ਕਿਉਂ ਪੁਸ਼ਪਿੰਦਰ ਜੀ?
2: ਸੁਖੀ ਭਾਜੀ, ਜਿਹੜੀ ਇਸ ਵਾਰੀ ਪਾਰਕਿੰਗ ਹੈਗੀ ਆ ਹਾਈਲੈਂਡ ਫਾਰਮ ਦੇ ਚਾਰੇ ਪਾਸੇ ਪਾਰਕਿੰਗ ਦਾ ਇਸ਼ੂ, ਇਹੀ ਇਸ਼ੂ ਹੁੰਦਾ ਵੀ ਜੇ ਸਮੇਂ ਸਿਰ ਪਹੁੰਚਣ ਤੇ ਸਾਰੇ ਕਲਾਕਾਰਾਂ ਨੂੰ ਜਿਹੜਾ ਟਾਈਮ ਪ੍ਰੋਪਰ ਮਿਲ ਜਾਂਦਾ ਜੀ। ਕਈ ਵਾਰੀ ਫਿਰ ਬਾਅਦ ਕੰਪਲੇਂਟ ਹੁੰਦੀ ਵੀ ਕਿਸੇ ਕਲਾਕਾਰ ਨੂੰ ਸੁਣਨਾ ਸੀ, ਉਹਨਾਂ ਨੂੰ ਟਾਈਮ ਘੱਟ ਮਿਲਿਆ।
0: ਮੈਂ ਨਾ ਪੁਸ਼ਪਿੰਦਰ ਭਾਜੀ, ਮੈਂ ਔਨ ਏਅਰ ਤੁਹਾਨੂੰ ਇੱਕ ਬੇਨਤੀ ਕਰਾਂਗਾ, ਮੇਰੀ ਬਲਰਾਜ ਜੀ ਤਾਂ ਨੀਲਮ ਹੋਣਾ ਨੇ ਇੱਕ ਫੋਟੋ ਮੈਂ ਖਿੱਚਣੀ ਆ, ਮੈਨੂੰ ਟਾਈਮ ਦੇ ਦਿਓ,
2: ਆਪਾਂ ਕੱਲ ਨੂੰ ਥੋੜੇ ਆ ਜਾਂਦੇ ਆ।
0: ਕਿੰਨੇ ਕ ਸਾਲ ਹੋ ਗਏ ਤੀਆਂ ਚ ਆਇਆ ਨੂੰ ਤੁਹਾਨੂੰ?
6: ਮੈਨੂੰ ਹੋ ਗਿਆ 7-8 ਸਾਲ।
0: ਹਾਂ ਦੇਖਿਆ 7-8 ਸਾਲ ਤੇ ਮੇਰੀ ਵੀ ਕਾਫੀ ਸ਼ਕਲ ਚੇਂਜ ਹੋ ਗਈ, ਬੰਦਾ ਬਦਲ ਹੀ ਜਾਂਦਾ। ਥੈਂਕ ਯੂ ਸਰ, ਥੈਂਕ ਯੂ। ਆਪਣੇ ਵੱਲੋਂ ਪੁਸ਼ਪਿੰਦਰ ਜੀ ਐਡਰੈਸ ਦੱਸੋ, ਮੇਲਾ ਕਿੱਥੇ ਹੋਣ ਜਾ ਰਿਹਾ
2: ਜੀ? ਪੰਜਾਬ ਮੈਸਨ ਬਿਲ ਵੱਡੀ ਜਿਹੜਾ ਮੈਸਨ ਤੇ ਹਰ ਅੰਟੈਰੀਓ ਦਾ ਨੱਕਰ ਜਿੱਥੇ ਹਾਈਲੈਂਡ ਫਾਰਮ ਹੁੰਦਾ ਸੀ ਉੱਥੇ ਮਿਸ ਹੈਗਾ ਚ ਮੇਲਾ ਜਿਹੜਾ ਜੀ 22 ਅਗਸਤ ਨੂੰ ਲੱਗਣਾ, ਬਿਲਕੁਲ ਫ੍ਰੀ ਮੇਲਾ ਔਰ ਫ੍ਰੀ ਪਾਰਕਿੰਗ, ਸੋ ਸਮੇਂ ਸਿਰ ਪਹੁੰਚ ਕੇ ਇਸ ਮੇਲੇ ਦਾ ਆਨੰਦ ਮਾਣੋ। ਸੁਖੀ ਭਾਈ ਧੰਨਵਾਦ ਸਮਾਂ ਦੇਣ ਵਾਸਤੇ।
0: ਥੈਂਕ ਯੂ ਸਰ, ਥੈਂਕ ਯੂ। ਕੱਲ ਨੂੰ ਸਟੂਡੀਓ ਚ ਆ ਜਾਓ, ਆਪਾਂ ਗੱਲਾਂ ਬਾਤਾਂ ਖੁੱਲ ਕੇ ਕਰਾਂਗੇ।
2: ਥੈਂਕ ਯੂ ਜੀ,
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਇਹ ਸਨ ਜੀ ਪੰਜਾਬ ਡੇ ਮੇਲੇ ਦੀ ਗੱਲ ਦੀ ਬਾਤ। ਤੇ ਨੇਹਾ ਜੀ ਔਰ ਅਮਨ ਜੀ, ਤੁਸੀਂ ਆਪਣੇ ਵੱਲੋਂ ਜਿਹੜਾ ਚੌਂਕੀ ਉਹਨਾਂ ਦਾ ਇੱਕ ਵਾਰੀ ਜ਼ਿਕਰ ਕਰ ਦਿਓ, ਦੁਬਾਰਾ ਦੱਸ ਦਿਓ। ਹਾਂਜੀ,
5: ਸੋ ਚੌਂਕੀ ਹੋਣ ਜਾ ਰਹੀ ਹੈ, ਮਾਤਾ ਰਾਣੀ ਨੇ ਸੇਵਾ ਲਾਈ ਹੈਗੀ ਆ, ਸਪਤੰਬਰ 4, 2026 ਠੀਕ 7 ਵਜੇ ਸ਼ੁਰੂ ਹੋ ਜਾਣੀ ਹੈ ਜੀ। ਸਾਰੀ ਰਾਤ ਗਾਉਣ ਗਾਉਣ, ਸਾਰੀ ਰਾਤ ਤਾਂ ਨਹੀਂ, 1 ਵਜੇ ਦੇ ਸੁਬਹਾ ਦੇ ਤੱਕ ਆਪਣਾ ਪ੍ਰੋਗਰਾਮ ਚੱਲੂਗਾ। ਚੌਂਕੀ ਤੋਂ ਬਾਅਦ ਜਨਮਾਸ਼ਟਮੀ ਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ, ਉਹ ਵੀ ਧੂਮਧਾਮ ਨਾਲ ਮਨਾਇਆ ਜਾਊਗਾ। ਤੇ ਉਸਦੇ ਨਾਲ ਨਾਲ ਗਊਸ਼ਾਲਾ ਤੋਂ ਗਊ ਮਾਤਾ ਪਹੁੰਚ ਰਹੀ ਆ। ਅਸੀਂ ਦੋਨਾਂ ਭੈਣਾਂ ਨੇ ਰਲ ਕੇ ਬਹੁਤ ਮਿਹਨਤ ਕੀਤੀ ਹੈਗੀ ਆ, ਮਾਤਾ ਰਾਣੀ ਨੇ ਸੇਵਾ ਲਾਈ ਹੈ ਸਾਨੂੰ ਦੋਨਾਂ ਨੂੰ ਇਸ ਵਾਰ, ਤੇ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਹੀ ਇਹ ਪੋਸੀਬਲ ਹੈਗਾ। ਤੁਸੀਂ ਆਉਣ ਦੀ ਕਿਰਪਾਲਤਾ ਕਰਨਾ, ਇਹ ਵੀ ਬਹੁਤ ਵੱਡੀ ਸੇਵਾ ਹੈਗੀ ਆ।
0: ਦੇਖੋ ਜੀ, ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਜੋ ਵੀ ਕਰ ਰਹੇ ਹੋ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਸ ਸਮੇਂ ਨੂੰ ਲਾ ਰਹੇ ਹੋ, ਤੇ ਤੁਹਾਡਾ ਵੀ ਬੜਾ ਵੱਡਾ ਪੰਨ ਹੈਗਾ।
5: ਥੈਂਕ ਯੂ ਜੀ।
0: ਨੇਹਾ ਜੀ, ਤੁਸੀਂ ਕੁਝ ਕਹਿਣਾ ਚਾਹੋਗੇ?
1: ਮੈਂ ਤਾਂ ਸਿਰਫ ਸੁਖੀ ਜੀ ਇੰਨਾ ਕਹਿਣਾ ਚਾਹੁੰਦੀ ਹਾਂ, ਜਹਾਂ ਮਾਂ ਕਾ ਨਾਮ ਲਿਆ ਜਾਤਾ ਹੈ, ਹੈ ਨਾ, ਵਹਾਂ ਹਰ ਦਿਲ ਸਕੂਨ ਪਾਤਾ ਹੈ। ਸਿੰਪਲ ਸੀ, ਹੈ ਨਾ, ਸਿੰਪਲ ਜੀ ਹੈਗੀ ਆ ਗੱਲ, ਜਿਹਨੂੰ ਸਮਝ ਆ ਗਈ ਯੂ ਨੋ, ਬਸ ਉਹੀ ਹੈਗਾ ਆ। ਥੈਂਕ ਯੂ ਸੋ ਮਚ ਸਾਰਿਆਂ ਦਾ। ਪਲੀਜ਼ ਤੁਸੀਂ ਸਾਰੇ ਆਪਣੇ ਫੈਮਿਲੀਜ਼ ਦੇ ਨਾਲ ਆਓ, ਐਂਡ ਯੂ ਨੋ, ਆਪਾਂ ਸ਼ੁਕਰਾਨਾ ਕਰਨਾ ਹੈਗਾ ਆ, ਵੀ ਹੈਵ ਟੂ ਬੀ ਗ੍ਰੇਟਫੁਲ ਫੋਰ ਐਵਰੀਥਿੰਗ ਵੀ ਹੈਵ ਅਚੀਵਡ ਲਾਸਟ ਈਅਰ, ਐਂਡ ਯੂ ਨੋ, ਬੀ ਗ੍ਰੇਟਫੁਲ, ਦੈਟਸ ਇਟ।
0: ਦੇਖੋ ਜੀ, ਹੋ ਸਕੇ ਆਹ ਆਰਟਿਸਟ ਤੁਹਾਡੇ ਉਸ ਦਿਨ ਨੂੰ ਪਹੁੰਚੇ, ਮੈਂ ਥੋੜ੍ਹਾ ਜਿਹਾ ਉਹਨਾਂ ਦੀ ਪੇਂਟ ਸੁਣਾਉਣਾ।
5: ਬਿਲਕੁਲ ਜੀ,
0: ਹਾਂਜੀ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਔਰ ਬਿਲਕੁਲ ਜੀ, ਸਾਰਿਆਂ ਨੇ ਜਿਹੜਾ ਜੀ ਮੱਤ ਦੀ ਚੌਂਕੀ ਤੇ ਜ਼ਰੂਰ ਜਿਹੜਾ ਜੀ ਪਹੁੰਚਣਾ, ਜਿਹੜਾ ਕਿ ਰੋਸ ਕਨਵੈਨਸ਼ਨ ਸੈਂਟਰ ਦੇ ਵਿੱਚ ਹੋ ਰਿਹਾ ਹੈ। ਔਰ ਬਿਲਕੁਲ ਜੀ, ਇੱਕ ਵਾਰੀ ਫੇਰ ਮੈਂ ਦੱਸ ਦਵਾਂ ਕਿ ਇਹ ਕਰਵਾ ਰਹੇ ਨੇ ਨੇਹਾ ਸੇਠੀ ਜੀ, ਜਿਹੜੇ ਕਿ ਆਪਾਂ ਕਹਿ ਸਕਦੇ ਬ੍ਰੋਕਰ ਆਫ ਰਿਕਾਰਡ ਨੇ, ਓਨਰ ਨੇ ਪਲੈਟੀਨਮ ਗੇਟ ਰਿਐਲਿਟੀ ਦੇ। ਸੋ ਨੇਹਾ ਜੀ, ਹੋਰ ਕੀ ਕਹਿਣਾ ਚਾਹੋਗੇ?
1: ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਥੈਂਕ ਯੂ ਸੋ ਮੱਚ ਸਾਰਿਆਂ ਦਾ। ਤੁਸੀਂ ਪਲੀਜ਼ ਆਪਣੀ ਸਾਰੀ ਫੈਮਿਲੀ ਦੇ ਨਾਲ ਉੱਥੇ ਪਹੁੰਚੋ। ਆਪਾਂ ਗਊਸ਼ਾਲਾ ਤੋਂ ਗਊ ਮਾਤਾ ਵੀ ਬੁਲਾਈ ਹੈਗੀ ਹੈ, ਜਨਮਾਸ਼ਟਮੀ ਦੀ ਸੈਲੀਬ੍ਰੇਸ਼ਨਸ ਵੀ ਆਪਾਂ ਕਰਨੀ ਹੈਗੀ ਆ, ਅਤੇ ਤੁਸੀਂ ਪਲੀਜ਼ ਆਪਣੀ ਸਾਰੀ ਫੈਮਿਲੀ ਦੇ ਨਾਲ ਪਹੁੰਚੋ 4 ਸਪਟੈਂਬਰ ਨੂੰ 7 o'clock ਸ਼ਾਰਪ।
0: ਬਿਲਕੁਲ ਜੀ, ਸਾਰਿਆਂ ਨੇ ਜਿਹੜਾ ਜੀ ਪਹੁੰਚਣਾ ਹੈਗਾ ਆ ਬਿਲਕੁਲ ਇਰੋਸ ਕਨਵੈਨਸ਼ਨ ਸੈਂਟਰ ਦੇ ਵਿੱਚ, 2360 ਲਖਨਊ ਡਰਾਈਵ ਤੇ ਜਿਹੜਾ ਜੀ ਮਿਸਿਸ ਸਾਗਰ ਦੇ ਵਿੱਚ ਇਹ ਹੈਗਾ ਆ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 416-992-8506 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। 416-992-8508 ਤੇ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਵਤਨੋ ਦੂਰ ਦਾ ਆਫਿਸ ਦਾ ਨੰਬਰ ਤਾਂ ਤੁਹਾਡੇ ਕੋਲ ਹੈਗਾ ਹੀ ਆ 9057990999 ਤੇ। ਔਰ ਸਮਾਂ ਜਿਹੜਾ ਜੀ ਕੁਛ ਕੁ ਟਾਈਮ ਰਹਿ ਗਿਆ, ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦਾ ਜਿਹੜਾ ਜੀ ਮੈਸੇਜ ਆਪਾਂ ਤੁਹਾਡੇ ਤੱਕ ਸਾਂਝਾ ਕਰ ਦਈਏ। ਤੁਸੀਂ PSW ਦੇ ਵਿੱਚ ਕੋਈ ਕੋਰਸ ਕਰਨਾ, ਜਾਂ ਤੁਸੀਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ, ਕੰਪਿਊਟਰਾਈਜ਼ ਅਕਾਊਂਟਿੰਗ, ਟੈਕਸ ਐਂਡ ਪੇਰੋਲ, ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਇਹਨਾਂ ਦੇ ਕੋਰਸਿਸ ਦੇ ਬਾਰੇ, ਬਹੁਤ ਜਲਦੀ ਸੈਪਟੈਂਬਰ ਦੇ ਵਿੱਚ ਜਿਹੜੇ ਜੀ ਇਨਰੋਲਮੈਂਟ ਸਟਾਰਟ ਕਰ ਰਹੇ ਨੇ ECA ECE ਦੇ ਕੋਰਸਿਸ ਦੀ। ਸੋ ਗੱਲਬਾਤ ਹੋ ਸਕਦੀ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ 6474991009 ਤੇ ਜਿਹੜੀ ਜੀ ਗੱਲਬਾਤ ਤੁਸੀਂ ਕਰ ਸਕਦੇ ਹੋ। ਔਰ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਸਪੋਂਸਰਸ ਦਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਜੀ ਇੱਕ ਵਧੀਆ ਬਿਹਤਰੀਨ ਰੇਡੀਓ ਪ੍ਰੋਗਰਾਮ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕਰਦੇ ਹਾਂ। ਮਾਫੀ ਚਾਹੁੰਦੇ ਹਾਂ, ਅੱਜ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਅਸੀਂ ਕਰ ਰਹੇ ਸੀਗੇ ਉਹਦੇ ਕਰਕੇ ਕੁਛ ਕੁ ਜਿਹੜੀਆਂ ਜੀ ਕਮਰਸ਼ੀਅਲਸ ਅੱਜ ਨਹੀਂ ਚੱਲ ਪਾਈ ਹੈ। ਸੋ ਬਿਲਕੁਲ, ਕਿਉਂਕਿ ਅੱਜ ਅਸੀਂ ਮਾਤਾ ਦੇ ਚੌਂਕੀ ਦੀ ਜਿਹੜੀ ਹੈ ਜੀ ਗੱਲਬਾਤ ਕੀਤੀ, ਜਿਹੜਾ ਕਿ ਰੋਸ ਕਨਵੈਨਸ਼ਨ ਦੇ ਵਿੱਚ ਹੋ ਰਿਹਾ ਹੈ। ਔਰ ਪੀਜ਼ਾ ਡਿਪੂ ਦਾ ਵੀ ਪੂਰਾ ਪੂਰਾ ਜਿਹੜਾ ਜੀ ਸਹਿਯੋਗ ਹੈ। ਵਧੀਆ ਸਵਾਦਲਾ ਪੀਜ਼ਾ ਖਾਣਾ ਹੋਵੇ ਤੁਸੀਂ ਆਪਣੀ ਨੇੜਲੀ ਲੋਕੇਸ਼ਨ ਤੇ ਜਾ ਕੇ ਜਿਹੜਾ ਜੀ ਪੀਜ਼ਾ ਆਰਡਰ ਕਰ ਸਕਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ, ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਤੁਸੀਂ ਸਾਰੇ ਰੱਖੋ ਆਪਣਾ ਖਿਆਲ ਜੀ। ਥੈਂਕ ਯੂ ਐਂਡ ਟੇਕ ਕੇਅਰ ਆਫ ਯੂਰਸੈਲਫ।

0: di Soganda Varga, che se cerca di tanta Varga. Caute saggeri tre Varga, to delande hunde mele Varga. Budde babol de hath ci dengori Varga, ammadi di mitti jahi lori Varga. Kabru te chad di giovanni Varga, che se pyar na ditti hoi nishani Varga. ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਸਾਰੰਗ ਸਾਰੰਗ ਸਾਰੰਗ
1: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 905-678-1200
2: ਗੱਲ ਹੋਵੇ ਰੀਅਲ ਇਸਟੇਟ सेल परचेज ऑफ बिजनेसेस कमर्शियल ट्रांजैक्शन विल पावर ऑफ अटॉर्नी या फिर एफिडेविट दी ता सोचने दी लोड़ नहीं इको नाम याद रखो लॉ ऑफ अमन शर्मा जो अपने क्लाइंट्स नु देंदे ने एक्सीलेंट लीगल सर्विसेज अमन शर्मा LLB बैरिस्टर सॉलिसिटर एंड नोटरी पब्लिक 25 चेरीक्रेस्ट ड्राइव यूनिट 6 ब्रैम्पटन कॉल 905-913-2355
3: मतलब
4: स्वीट महल नहीं गए
3: नी मैं मर जा उन्न
4: GTA दा सब तो स्वादला खाना उठा मिलता है सही सुनिया बी जिन्ना सोना रेस्टोरेंट है उस तो भी ज्यादा स्वाद स्वीट महल दी हर एक डिश है जलेबिया पकौड़े समोसे टिक्कियां व्याह होवे पार्टी या होण किट्टियां स्वीट महल दी वेज या नॉन वेज आइटम्स ले डाइन इन करो या केटरिंग करवाओ इको नंबर कुमाओ 416-679-9999 और विजिट यूनिट 9680 रेक्सडेल बुलेवार्ड डोमिको स्वीट महल ट्रेडिशन ऑफ टेस्ट
5: आज
6: बॉलीवुड मूवीज ने टीवी शोज वेब सीरीज हिंदी पंजाबी लाइव टीवी चैनल इंजॉय करन नू वर्ल्ड्स बेस्ट हाईएस्ट क्वालिटी वाला IPTV बॉक्स है ते नाले टिलो वीडियो कोल गुरबानी रेडियो भी है ते डिलीवरी बिल्कुल फ्री होर दस क्या चाहिदा भाजी सेलिब्रेशन 40 इयर्स इन एंटरटेनमेंट बिजनेस
7: डॉन को पकड़ना मुश्किल ही नहीं नामुमकिन है
6: पर टिलो वीडियो ते जदों मर्जी आ जाओ एबनीजर एंड गोर रोड 905-204-1313 जां tillobideo.com होर कोई सेवा
4: लाओ जी चक्को फिर खुशखबरी ब्रैम्पटन निवासियों ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो ता ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवीं लोकेशन 1465 मेफील्ड रोड ब्रैम्पटन ग्रोसरी सब तो नेड़े इंडियन फ्रूट लैंड 905-456-9900
8: है की हुआ तुहानू परेशान क्यों बैठे हो
9: की दसा तेनू आपा ऑफर दा वड्डे घर दी पा दित्ती पर आहा नित नवे मोर्गेज दे रूल बदली जाने परेशान ना हुआ ता की करा
8: ओहो तुसी परेशान ना होवो मेरी राय मनो ता तुसी मॉर्गेज अलायंस मॉर्गेज किंग दे प्रिंसिपल ब्रोकर परमजीत सिंह उना नु कॉल करो नाले मैं सुनया है कि उना ने बहुत लोगां दी मॉर्गेज प्रॉब्लम नु भी सॉल्व कीता है
4: तुसी बिल्कुल सही सुनया जी फर्स्ट या सेकंड मॉर्गेज होवे रीफाइनेंसिंग या फिर इक्विटी टेक आउट सेल्फ एम्प्लॉयड हो या कैश ते काम करदे हो या किसी वजह नाल क्रेडिट वी खराब हो गया ता मॉर्गेज अलायंस मॉर्गेज किंग दे प्रिंसिपल ब्रोकर परमजीत सिंह उना नु कॉल करो एंड 100% प्रॉब्लम सॉल्व ते नाले एना दा कहना भी है तुसी पहला सब किते जाके आओ फिर साडे फेरा पाओ मॉर्गेज दी जदों होवे लोड़ एक नंबर सब दे कोल प्रिंसिपल ब्रोकर परमजीत सिंह 416-804-2015 416-804-2015 लाइसेंस नंबर 12455
5: ਜੀ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ ਆਪਣਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ ਤੇ ਨਾਲ ਦੀ ਨਾਲ ਹੀ ਸਵਰਨ ਸਿੰਘ ਟਹਿਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ। ਕੁਝ ਪਲਾਂ ਤੱਕ ਆਪਾਂ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਖਬਰਾਂ ਤੇ ਪੁੱਛਦੇ ਹਾਂ ਕੀ ਹਾਲ ਚਾਲ ਹੈ। ਤੁਹਾਡਾ ਸੁਣਾਓ, ਤੁਸੀਂ ਸਾਰੇ ਠੀਕ ਠਾਕ ਹੋ? ਚੜ੍ਹਦੀ ਕਲਾ ਚੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੋਨਾ ਮਹਿੰਗੀ ਜੀ ਵੀ ਹਾਜ਼ਰੀ ਲਗਵਾਉਂਦੇ ਹੁੰਦੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਊਗੀ। ਟਹਿਣਾ ਸਾਹਿਬ ਤੋਂ ਸਪੈਸ਼ਲੀ ਤੌਰ 'ਤੇ ਕਾਫੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਉਹਨਾਂ ਨੇ ਪੁੱਛਣ ਵਾਲੀਆਂ ਨੇ, ਉਹ ਉਹਨਾਂ ਦੇ ਨਾਲ ਗੱਲਬਾਤਾਂ ਕਰਾਂਗੇ। ਜਿਨ੍ਹਾਂ ਦੇ ਵਿੱਚੋਂ ਭਗਵੰਤ ਮਾਨ ਖਿਲਾਫ਼ ਧੂਰੀ ਦੇ ਵਿੱਚ ਚੋਣ ਲੜ ਸਕਦੇ ਅੰਮ੍ਰਿਤਪਾਲ ਜਾਂ ਨਹੀਂ, ਕੀ ਗੱਲਬਾਤ ਆ। ਬਰਨਾਲੇ 'ਚ 3 ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹ ਗਈਆਂ, ਕਾਰਨ ਕੀ ਹੈ? ਮੁੰਡਿਆਂ 'ਤੇ ਦੋਸ਼ ਲਾਏ ਆ, ਕਿਹੜੇ ਦੋਸ਼ ਲਾਏ ਆ? ਇਹਦੀ ਗੱਲਬਾਤ ਵੀ ਆਪਾਂ ਟਹਿਣਾ ਸਾਹਿਬ ਤੋਂ ਪੁੱਛਦੇ ਹਾਂ। ਰਾਹੁਲ ਗਾਂਧੀ ਉਹਨਾਂ ਨਾਲ ਜਿਹੜੀ ਹਾਈ ਪ੍ਰੋਫਾਈਲ 'ਚ ਸ਼ਾਮਲ ਹੋਣਗੇ, ਚੰਨੀ ਹੋਣਗੇ ਤਾਂ ਕੀ ਗੱਲਬਾਤ ਆ? ਇਹਦੀ ਗੱਲਬਾਤ ਆਪਾਂ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ ਅੱਗੇ ਚੱਲ ਕੇ ਕਰਦੇ ਹਾਂ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ। ਸੋ 416-509-1509 ਮੋਨਾ ਜੀ ਦਾ ਨੰਬਰ ਹੈ, ਅਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਗ੍ਰੈਂਡ ਫਰਨੀਚਰ ਵੱਲੋਂ। ਗ੍ਰੈਂਡ ਫਰਨੀਚਰ 'ਤੇ ਤੁਸੀਂ ਜਾਣਾ ਬਿਲਕੁਲ ਨਾ ਭੁੱਲਿਓ। ਜੇਕਰ ਤੁਸੀਂ ਫਰਨੀਚਰ ਦੀ ਕੋਈ ਵੀ ਆਈਟਮ ਲੈਣੀ ਚਾਹੁੰਦੇ ਹੋ, ਸੋਫਾ ਬੈੱਡ ਜਾਂ ਫਿਰ ਤੁਸੀਂ ਡਾਇਨਿੰਗ ਟੇਬਲ ਦੇਖ ਰਹੇ ਸੀਗੇ ਮਾਰਬਲ ਵਾਲਾ, ਤਾਂ ਤੁਹਾਨੂੰ ਗ੍ਰੈਂਡ ਫਰਨੀਚਰ 'ਤੇ ਗੇੜਾ ਮਾਰਨ ਦੀ ਜ਼ਰੂਰਤ ਹੈ। ਉੱਥੇ ਤੁਹਾਨੂੰ ਬੜੇ ਵਾਜਬ ਰੇਟ 'ਤੇ ਇਹ ਸਾਰੇ ਫਰਨੀਚਰ ਆ ਜਿਹੜਾ ਮਿਲ ਜਾਣਾ। ਸੋ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ, ਮੋਨਾ ਜੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਇਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਖਬਰਾਂ ਵੱਲ। ਟਹਿਣਾ ਸਾਹਿਬ ਬਿਲਕੁਲ ਰੈਡੀ ਬੈਠੇ ਹੈ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
10: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਮੋਨਾ ਜੀ, ਅੱਜ ਸ਼ੁਰੂਆਤ ਕਰਾਂਗੇ ਕਿ ਬਹੁਤ ਸਾਰੇ ਲੋਕ ਕਈ ਵਾਰ ਕਨਫਿਊਜ਼ ਹੋ ਜਾਂਦੇ ਆ, ਇਹਨਾਂ ਬਾਬਤ ਦੱਸਿਓ ਕਿ ਕਈ ਕਹਿੰਦੇ ਆ ਕਿ ਸਾਨੂੰ ਜਿਹੜੀ ਯੂਨੀਵਰਸਲ ਲਾਈਫ ਇੰਸ਼ੋਰੈਂਸ ਆ ਜਾਂ ਸਾਡੀ ਇੰਨੇ ਕੁ ਸਾਲਾਂ ਦੇ ਵਿੱਚ ਪੇਡ ਆਫ ਹੋ ਜਾਵੇ ਜੀ ਉਹ, ਅਤੇ ਕੀ ਉਹਦਾ ਪ੍ਰੀਮੀਅਮ ਵੱਧਦਾ ਰਹੇਗਾ ਜਾਂ ਕਿਸ ਤਰੀਕੇ ਨਾਲ ਹੋਏਗਾ? ਕਨਫਿਊਜ਼ਨ ਹੁੰਦੀ ਆ ਕਿ ਕਿਵੇਂ ਉਹ ਰਿਵਿਊ ਤੁਹਾਡੇ ਕੋਲ ਆ ਕੇ ਕਰਵਾ ਸਕਦੇ ਆ ਜਾਂ ਕੀ ਗੱਲਬਾਤ ਆ, ਥੋੜ੍ਹਾ ਜਿਹਾ ਦੱਸੋ ਜੀ ਉਹ 'ਚ ਕੀ ਫਾਇਦਾ ਨੁਕਸਾਨ ਕੀ ਹੋ ਸਕਦਾ, ਫਾਇਦਾ ਕੀ ਹੋ ਸਕਦਾ, ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ ਕਿ ਪਰਮਾਨੈਂਟ ਐਂਡ ਜਿਹੜੀ ਟਰਮ ਆ ਮੋਸਟਲੀ ਇਹਦੇ ਵਿੱਚ ਫਰਕ ਕੀ ਹੈ?
10: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਜਿਹੜੀਆਂ ਯੂਨੀਵਰਸਲ ਪਾਲਿਸੀਜ ਹੁੰਦੀਆਂ ਨੇ ਨੋ ਡਾਊਟ ਬੈਸਟ ਆਪਸ਼ਨਸ ਹੁੰਦੀਆਂ ਨੇ, ਪਰ ਇਹ ਚੀਜ਼ ਆ ਜਾਂਦੀ ਹੈ ਕਿ ਅਸੀਂ ਪ੍ਰੋਡਕਟ ਦੇ ਵਿੱਚ ਚੂਜ਼ ਕੀ ਕਰ ਰਹੇ ਹਾਂ। ਉਹਦੇ ਵਿੱਚ ਹਰ ਤਰ੍ਹਾਂ ਦੀ ਆਪਸ਼ਨ ਹੁੰਦੀ ਹੈ, ਤੁਸੀਂ ਲੈਵਲ ਪੇਡ ਆ ਪਾਲਿਸੀ ਲਿੱਤੀ ਹੈਗੀ ਹੈ, ਮਤਲਬ ਇਹ ਹੈ ਕਿ ਜੋ ਪ੍ਰੀਮੀਅਮ ਅੱਜ ਚੂਜ਼ ਕਰ ਲਿੱਤਾ 10 ਸਾਲ 20 ਸਾਲ ਜਦੋਂ ਤੱਕ ਪਾਲਿਸੀ ਨੇ ਪੇਡ ਅਪ ਹੋਣਾ ਓਨਾ ਹੀ ਪ੍ਰੀਮੀਅਮ ਜਾਏਗਾ। ਜੇ ਇਹ ਚੀਜ਼ ਆਪਾਂ YRD ਚੂਜ਼ ਕੀਤੀ ਹੈਗੀ ਹੈ, ਮਤਲਬ ਇਹ ਹੈ ਕਿ ਆਟੋਮੈਟਿਕਲੀ ਪਾਲਿਸੀ ਦੇ ਵਿੱਚ ਵੀ ਲਿਖਿਆ ਹੁੰਦਾ ਈਅਰਲੀ ਰਿਨਿਊਏਬਲ ਟਰਮ, ਮਤਲਬ ਇਹ ਹੈ ਕਿ ਹਰ ਸਾਲ ਲੇਟੈਸਟ ਜਿਸ ਤੇ ਪ੍ਰੀਮੀਅਮ ਥੋੜਾ ਇਨਕਰੀਜ਼ ਹੁੰਦਾ ਰਹਿੰਦਾ। ਕਾਫੀ ਵਾਰ ਤੁਸੀਂ ਸੁਣਿਆ ਹੋਣਾ ਕਿ ਕਾਫੀ ਵਾਰ ਜਦੋਂ ਪਾਲਿਸੀ ਆਪਾਂ ਰਿਵਿਊ ਵੀ ਕਰਦੇ ਹਾਂ ਤਾਂ ਦੱਸਦੇ ਹਾਂ ਕਿ YRT ਕਿਤੇ ਨਾ ਕਿਤੇ ਕੋਈ ਨਾ ਕੋਈ ਪਾਲਿਸੀ YRT ਹੈਗੀ ਹੈ, ਤਾਂ ਉਹ ਪਰਸਨ ਕਈ ਵਾਰ ਇਹ ਵੀ ਸੋਚਦੇ ਨੇ ਕਿ ਹਜੇ ਤੱਕ ਤਾਂ ਪ੍ਰੀਮੀਅਮ ਇਨਕਰੀਜ਼ ਨਹੀਂ ਹੋਇਆ, ਮੈਨੂੰ 1 ਸਾਲ ਹੋ ਗਿਆ 2 ਸਾਲ ਹੋ ਗਿਆ ਪਾਲਿਸੀ ਕਰਵਾਇਆ ਨੂੰ। ਪਰ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਜੇ ਤੁਸੀਂ ਕੁਝ ਐਕਸਟਰਾ ਪ੍ਰੀਮੀਅਮਸ ਪੇ ਕਰ ਰਹੇ ਹੋ, ਓਬਵੀਅਸਲੀ ਹੈਗਾ ਜੋ ਵੀ ਤੁਹਾਡੀ ਕੋਸਟ ਆਫ ਇੰਸ਼ੋਰੈਂਸ ਇਨਕਰੀਜ਼ ਹੋ ਰਹੀ ਹੈ, ਉਧਰੋਂ ਕਵਰ ਅਪ ਹੋਈ ਜਾ ਰਹੀ ਹੈ, ਦੈਟਸ ਵਾਈ ਤੁਹਾਨੂੰ ਰਿਅਲਾਈਜ਼ ਨਹੀਂ ਹੁੰਦਾ ਹੈਗਾ ਇਨੀਸ਼ੀਅਲ ਸਟੇਜ ਦੇ ਉੱਤੇ। ਪਰ ਜਦੋਂ ਲਾਈਕ ਮੋਸਟਲੀ 50s 60s ਤੇ ਪਹੁੰਚਦੇ ਹੈਗੇ ਆ, ਤਾਂ ਉਸ ਟਾਈਮ ਤੇ ਅਕਸਰ ਇੰਨੀ ਕੁ ਪਾਲਿਸੀ ਦਾ ਪ੍ਰੀਮੀਅਮ ਵੱਧ ਅਨਅਫੋਰਡੇਬਲ। ਐਂਡ ਮੈਂ ਦੇਖਿਆ ਹੈਗਾ ਇਸ ਤਰੀਕੇ ਦੇ ਕਲਾਇੰਟਸ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ, ਜਿਹਨਾਂ ਦੀ 20-20 ਸਾਲ 25-25 ਸਾਲ ਬਾਅਦ ਪਾਲਿਸੀ ਉਹਨਾਂ ਨੂੰ ਬੰਦ ਕਰਵਾਉਣੀ ਪਈ। ਸੋ ਇਹ ਕਰਕੇ ਮੇਕ ਸ਼ੋਰ ਕਰੋ ਜ਼ਰੂਰ ਤੁਸੀਂ ਚਾਹੇ ਆਪਣੀ ਪਾਲਿਸੀ ਸਾਡੇ ਤੋਂ ਰਿਵਿਊ ਕਰਾਓ, ਆਪਣੇ ਕਿਸੇ ਐਡਵਾਈਜ਼ਰ ਤੋਂ ਰਿਵਿਊ ਕਰਵਾ ਲਓ, ਖੁਦ ਖੋਲ ਕੇ ਦੇਖ ਲਓ ਕਿ ਜੇ ਉਹਦੇ ਵਿੱਚ YRT ਪਾਲਿਸੀ ਲਿਖੀ ਹੈ, ਇਹ ਜ਼ਰੂਰ ਸੋਚੋ ਕਿ ਕੀ ਇਹ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਸੂਟੇਬਲ ਹੈਗੀ ਹੈ ਕਿ ਨਹੀਂ ਹੈਗੀ ਹੈ। ਕਿਉਂਕਿ ਓਬਵੀਅਸਲੀ ਹੈ ਜੇ ਪ੍ਰੋਡਕਟ ਬਣੇ ਹੋ ਸਕਦਾ ਕਿ ਉਹ ਕਿਸੇ ਨਾ ਕਿਸੇ ਪ੍ਰੋਫਾਈਲ ਲਈ, ਉਹਨਾਂ ਦੇ ਲਈ ਜ਼ਿਆਦਾ ਪ੍ਰੋਫਾਈਲ ਲਈ ਬੈਟਰ ਰਹਿੰਦਾ ਜਿੱਥੇ ਜ਼ਿਆਦਾ ਇਨਵੈਸਟਮੈਂਟ ਕਰਨੀ ਹੈਗੀ ਹੈ। ਪਰ ਜੇ ਤੁਹਾਡਾ ਪੂਰਾ ਉੱਥੇ ਯੂਨੀਵਰਸਲ ਜੇ ਹੋਵੇ ਤਾਂ ਤੁਹਾਡੀ ਗਰੰਟਿਡ ਪੇਡ ਅਪ ਲੈਵਲ ਕੋਸਟ ਆਫ ਇੰਸ਼ੋਰੈਂਸ ਹੀ ਹੋਣੀ ਚਾਹੀਦੀ ਹੈ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਯੂਨੀਵਰਸਲ ਪਾਲਿਸੀ, ਕਾਫੀ ਵਾਰ ਇਹ ਵੀ ਕਨਫਿਊਜ਼ ਹੋ ਜਾਂਦੇ ਨੇ ਕਿ ਪਾਰਟਿਸਿਪੇਟਿੰਗ ਪਾਲਿਸੀਸ ਦੇ ਨਾਲ ਵੀ ਕਿ ਪਾਰਟਿਸਿਪੇਟਿੰਗ ਬੈਟਰ ਹੈਗੀ ਆ, ਯੂਨੀਵਰਸਲ ਬੈਟਰ ਹੈਗੀ ਆ, ਜਾਂ ਫਿਰ ਟਰਮ। ਟਰਮ ਇੰਸ਼ੋਰੈਂਸ ਦੇ ਵਿੱਚ ਤਾਂ ਓਬਵੀਅਸਲੀ ਸਾਨੂੰ ਪਤਾ ਹੀ ਹੈ ਕਿ 10 ਸਾਲ 20 ਸਾਲ 30 ਸਾਲ 40-50 ਸਾਲ ਜਿੰਨਾ ਟਾਈਮ ਫਰੇਮ ਲਿੱਤਾ ਉਸ ਤੋਂ ਬਾਅਦ ਪਾਲਿਸੀ ਨੇ ਖਤਮ ਹੋ ਜਾਣਾ, ਕਵਰੇਜ ਵੀ ਖਤਮ, ਪ੍ਰੀਮੀਅਮ ਵੀ ਖਤਮ। ਪਰ ਇਹੀ ਚੀਜ਼ ਹੈ ਕਿ ਡਿਪੈਂਡਿੰਗ ਤੁਹਾਡੀ ਸੂਟੇਬਿਲਿਟੀ, ਤੁਹਾਡੇ ਪੋਰਟਫੋਲੀਓ, ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਕਿਹੜੀ ਪਾਲਿਸੀ ਕਿਹੜੀ ਕੰਪਨੀ ਸੂਟੇਬਲ ਹੋਏਗੀ। ਜ਼ਿਆਦਾ ਡਿਟੇਲ ਡਿਟੇਲਸ ਗੱਲ ਕਰਨ ਲਈ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-5091-509। ਈਵਨ ਕਿ ਜੇ ਪਾਲਿਸੀਜ਼ ਹੋਈਆਂ ਵੀ ਹੈ ਜ਼ਰੂਰ ਟਾਈਮ ਬਾਏ ਟਾਈਮ ਇੱਕ ਓਪੀਨੀਅਨ ਚਾਹੇ ਲੈ ਲਿਆ ਕਰੋ। ਕੋਈ ਕੰਸਲਟੇਸ਼ਨ ਚਾਰਜਿਸ ਨਹੀਂ ਹੈਗੀ, ਕੋਈ ਓਬਲੀਗੇਸ਼ਨ ਨਹੀਂ ਹੈਗੀ ਹੈ ਤੁਹਾਡੀ ਪਾਲਿਸੀ ਰਿਵਿਊ ਕਰਾਉਣ ਲਈ। 416-509-1509
5: 416-509-1509 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਖਬਰਾਂ ਨੂੰ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਜੁੜ ਚੁੱਕੇ ਹੈ। ਟਾਣਾ ਸਾਹਿਬ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ।
11: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਬਰਨਾਲੇ ਦੇ ਵਿੱਚ ਖਬਰ ਪਹੁੰਚਦੀ ਵੀ 3 ਕੁੜੀਆਂ ਪਾਣੀ ਦੀ ਟੈਂਕੀ ਤੇ ਚੜ੍ਹ ਗਈਆਂ, ਮੁੰਡਿਆਂ ਤੇ ਦੋਸ਼ ਲਾਇਆ, ਅਸਲ ਦੇ ਵਿੱਚ ਕਹਾਣੀ ਹੋਈ ਕੀ ਆ, ਕੀ ਗੱਲਬਾਤ ਹੋਈ ਆ?
11: ਬਾਈ ਜੀ ਅਸਲ ਦੇ ਵਿੱਚ ਨਾ ਇਹ ਤਿੰਨੇ ਕੁੜੀਆਂ ਦੀ ਖਬਰ ਇਸ ਕਰਕੇ ਵੱਡੀ ਬਣੀ ਆ ਕਿਉਂਕਿ ਤਿੰਨੇ ਕੁੜੀਆਂ ਪੰਜਾਬ ਦੀਆਂ ਤੇ ਤਿੰਨੇ ਚੜੀਆਂ ਪਾਣੀ ਵਾਲੀ ਟੈਂਕੀ ਦੇ ਉੱਤੇ। ਅਦਾਲਤ ਕੰਪਲੈਕਸ ਦੇ ਵਿੱਚ ਪਾਣੀ ਵਾਲੀ ਟੈਂਕੀ ਜਿਹੜੀ 50 ਫੁੱਟ ਉੱਚੀ ਆ ਉਹਦੇ ਤੇ ਤਿੰਨੇ ਕੁੜੀਆਂ ਦੇ ਮੂੰਹ ਬੰਨੇ ਆ, ਚਿਹਰੇ ਢਕੇ ਆ, ਸਿਰ ਢਕੇ ਆ। ਇਹਨਾਂ ਦੀ ਪਛਾਣ ਨਹੀਂ ਉਜਾਗਰ ਹੋਈ, ਪਰ ਇਹਨਾਂ ਤਿੰਨਾਂ ਨੇ ਦੋਸ਼ ਲਗਭਗ ਇੱਕੋ ਜਿਹੇ ਲਾਏ। ਤਿੰਨੇ ਕਹਿਣੀਆਂ ਵੀ ਅਸੀਂ ਇੱਥੇ ਮਿਲੀਆਂ, ਪਹਿਲਾਂ ਨਹੀਂ ਸੀ ਜਾਣਦੀਆਂ। ਇਹਨਾਂ ਨੇ ਵੱਖ ਵੱਖ ਮੁੰਡਿਆਂ ਤੇ ਦੋਸ਼ ਲਾਏ ਵੀ ਸਾਡੇ ਨਾਲ ਜਬਰ ਜਨਾਹ ਹੋਇਆ। ਇੱਕ ਕੁੜੀ ਨੇ ਗੱਲ ਕਹੀ, ਮੇਰਾ ਰੋਕਾ ਹੋ ਗਿਆ, ਰੋਕੇ ਤੋਂ ਬਾਅਦ ਧੋਖਾ ਹੋ ਗਿਆ। ਉਹ ਕਹਿੰਦੀ ਜੀ ਕਿ ਰੋਕੇ ਤੋਂ ਬਾਅਦ ਮੇਰੇ ਨਾਲ ਜਿਹੜਾ ਸੰਬੰਧਿਤ ਮੇਰਾ ਪਾਰਟਨਰ ਆ ਤੇ ਉਹ ਮੇਰੇ ਨਾਲ ਗਲਤ ਕੰਮ ਕਰਦਾ ਰਿਹਾ ਤੇ ਹੁਣ ਮੈਨੂੰ ਧੋਖਾ ਦੇ ਗਿਆ ਤੇ ਬਾਹਰ ਭੱਜ ਗਿਆ। ਇੱਕ ਕੁੜੀ ਨੇ ਗੱਲ ਕਹੀ ਜੀ ਕਿ ਮੈਨੂੰ ਜਿਹਦੇ ਨਾਲ ਮੇਰਾ ਰਿਸ਼ਤਾ ਸੀਗਾ ਜੀ, ਜਿਹਦੇ ਨਾਲ ਮੇਰਾ ਪਿਆਰ ਸੀਗਾ, ਮੈਨੂੰ ਪਤਾ ਨਹੀਂ ਸੀਗਾ ਵੀ ਇਹ ਪਹਿਲਾਂ ਵੀ ਬੱਚਿਆਂ ਦਾ ਬਾਪ ਆ, ਇਸ ਕਰਕੇ ਮੇਰੇ ਨਾਲ ਧੋਖਾ ਹੋ ਗਿਆ। ਇੱਕ ਨੇ ਹੋਰ ਦੋਸ਼ ਲਾਏ, ਇਹਨਾਂ ਤਿੰਨਾਂ ਕੁੜੀਆਂ ਨੇ ਗੱਲ ਕਹੀ ਹੈ ਕਿ ਅਸੀਂ 1 ਮਹੀਨੇ ਤੋਂ ਪੁਲਿਸ ਥਾਣਿਆਂ ਦੇ ਚੱਕਰ ਲਾਈ ਜਾਂਦੇ ਹਾਂ ਪਰ ਸਾਡੀ ਕੋਈ ਬਾਤ ਨਹੀਂ ਪੁੱਛਦਾ, ਇਸ ਕਰਕੇ ਅਸੀਂ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹਨ ਦਾ ਆਸਰਾ ਲਿਆ। ਹੋ ਸਕਦਾ ਬਾਈ ਜੀ ਇਹ ਕੁੜੀਆਂ ਸੱਚੀਆਂ ਵੀ ਹੋਣ, ਆਪਾਂ ਇਹ ਨਹੀਂ ਗੱਲ ਕਹਿੰਦੇ ਵੀ ਇਹ ਝੂਠੀਆਂ ਹੋਣੀਆਂ, ਪਰ ਜਬਰ ਜਨਾਹ ਦੇ ਕੇਸ ਆ ਨਾ ਜਿਹੜੇ ਉਹ ਵਕਾਲਤ ਦੇ ਲਿਹਾਜ਼ ਨਾਲ ਵੇਖੀਏ ਤਾਂ ਵੱਡੀ ਗਿਣਤੀ ਦੇ ਵਿੱਚ ਇਹ ਮੈਨੂਪੁਲੇਟਡ ਵੀ ਹੁੰਦੇ ਆ। ਮੈਂ ਨਹੀਂ ਕਹਿੰਦਾ ਵੀ ਇਹ ਕੁੜੀਆਂ ਗਲਤ ਹੈਗੀਆਂ, ਮੈਂ ਚੰਗੀ ਤਰ੍ਹਾਂ ਜਾਣਦਾ ਵੀ ਇੱਥੇ ਤੁਸੀਂ ਸੋਚ ਕੇ ਦੇਖੋ ਕਿ 2-3-4 ਸਾਲ ਜਾਂ 10 ਸਾਲ ਦੋ ਜਣਿਆਂ ਦੇ ਆਪਸ ਦੇ ਵਿੱਚ ਰਿਸ਼ਤਾ ਰਹਿੰਦਾ, ਕਿਸੇ ਗੱਲ ਕਰਕੇ ਵਿਗੜ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹ ਇੱਜ਼ਤ ਨੂੰ ਖਤਰਾ ਪੈਦਾ ਹੋ ਜਾਂਦਾ। ਠੀਕ ਇਹ ਇਸ ਤਰੀਕੇ ਨਾਲ ਤੁਹਾਨੂੰ ਚੇਤੇ ਹੋਣਾ ਇੱਕ ਅਕਾਲੀ ਦਲ ਦੇ ਆਗੂ ਦੀ ਵੀਡੀਓ ਸਾਹਮਣੇ ਆਈ ਸੀ ਪਿੱਛੇ ਜੇ, ਉਹਨੂੰ ਫਿਰ ਬੜੀ ਬਦਨਾਮੀ ਹੋਈ। ਪਰ ਸਾਲ ਕੁ ਬਾਅਦ ਉਸ ਔਰਤ ਨੇ ਗੱਲ ਕਹਿਤੀ ਵੀ ਭਾਈ ਪੁਲਿਸ ਨੇ ਮੇਰੇ ਤੋਂ ਚਿੱਟੇ ਕੋਰੇ ਵਰਕੇ ਦੇ ਉੱਤੇ ਪਤਾ ਨੀ ਕੀ ਲਿਖਾ ਲਿਆ ਤੇ ਮੇਰੇ ਨਾਲ ਤਾਂ ਕੋਈ ਗਲਤ ਗੱਲ ਹੋਈ ਹੀ ਨਹੀਂ। ਸੋ ਇਹੋ ਜਿਹੀਆਂ ਖਬਰਾਂ ਜਦੋਂ ਆਉਂਦੀਆਂ ਤੇ ਦੁੱਖ ਹੁੰਦਾ ਵੀ ਭਾਈ ਆਪਾਂ ਇੱਜ਼ਤ ਦੇ ਮਾਮਲੇ ਦੇ ਉੱਤੇ ਵੀ ਕੀ ਕੁਝ ਕਰਦੇ ਆ, ਪਰ ਜਿਹੜੀ ਵੀ ਭੈਣ ਵੀਰ ਦੇ ਨਾਲ ਗਲਤ ਹੁੰਦਾ ਉਹਦੇ ਹੱਕ ਦੇ ਵਿੱਚ ਖੜਨਾ ਚਾਹੀਦਾ, ਇਹਨਾਂ ਕੁੜੀਆਂ ਨੂੰ ਇਨਸਾਫ਼ ਮਿਲਣਾ ਚਾਹੀਦਾ। ਜੇਕਰ ਇਹਨਾਂ ਦੇ ਨਾਲ ਸੱਚੀ ਮੁੱਚੀ ਗਲਤ ਹੋਇਆ ਤੇ ਫਿਰ ਇਨਸਾਫ਼ ਮਿਲਣਾ ਹੀ ਚਾਹੀਦਾ।
5: ਟਾਣਾ ਸਾਹਿਬ ਅਗਲੀ ਖਬਰ ਵੱਲ ਚੱਲਾਂਗੇ। ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਧਰਨਾ ਜਿਹੜਾ ਉਹ ਭਲਾ ਖਤਮ ਹੋ ਗਿਆ ਹੁਣ?
11: ਹਾਂ ਬਿਲਕੁਲ ਬਾਈ ਜੀ, ਇਹ ਤਾਂ ਹਲੇ ਲੱਗਾ ਹੀ ਸੀਗਾ, ਤਾਜ਼ਾ ਹੀ ਸੀਗਾ ਤੇ ਇਹ ਧਰਨਾ ਹੁਣ ਖਤਮ ਹੋ ਗਿਆ। ਅੱਜ ਦਲਜੀਤ ਸਿੰਘ ਡੱਲੇਵਾਲ ਹੋਰਾਂ ਨੇ ਇਸ ਗੱਲ ਦਾ ਐਲਾਨ ਕਰਤਾ। ਉਹ ਕਹਿੰਦੇ ਜੀ ਖਨੌਰੀ ਵਾਲਾ ਧਰਨਾ ਅਸੀਂ ਸਮਾਪਤ ਕਰ ਦਿੱਤਾ। ਉਹ ਕਹਿੰਦੇ ਵੀ ਦੇਖੋ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਮੁਲਾਕਾਤ ਦਾ ਸਮਾਂ ਮਿਲ ਗਿਆ ਤੇ 4 ਸਤੰਬਰ ਨੂੰ ਮੁਲਾਕਾਤ ਹੋਣੀ ਆ ਤੇ ਕਹਿੰਦੇ ਜੀ ਇਸੇ ਕਰਕੇ ਅਸੀਂ ਇਸ ਧਰਨੇ ਦੀ ਹੁਣ ਸਮਾਪਤੀ ਕਰਤੀ ਆ। ਦੋ ਟੱਕ ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਜੀ ਦੇਖੋ ਅਸੀਂ ਸ਼ੁਭ ਕਰਨ ਦੀ ਮੌਤ ਦੇ ਮਾਮਲੇ ਦੇ ਵਿੱਚ ਸਰਕਾਰਾਂ ਦੀ ਜਵਾਬਦੇਹੀ ਚਾਹੁੰਦੇ ਹਾਂ। ਅਗਲੀ ਗੱਲ ਮਹੱਤਵਪੂਰਨ ਇਹ ਗੱਲ ਕਹੀ ਆ ਵੀ ਬਹੁਤ ਹੀ ਕੇਂਦਰ ਦੀਆਂ ਸਰਕਾਰਾਂ ਦੇ ਵੱਲੋਂ ਹੁਣ ਤੱਕ ਧੋਖਾ ਤੇ ਧੱਕਾ ਕੀਤਾ ਗਿਆ, ਇਹਨਾਂ ਨੇ ਕਦੇ ਵੀ ਸੋਚਿਆ ਨੀ, ਵਿਚਾਰਿਆ ਨੀ, ਸਮਝਿਆ ਨੀ। ਪਰ ਉਹ ਕਹਿੰਦੇ ਜੀ ਕਿ ਅਸੀਂ ਚਾਹੁੰਦੇ ਹਾਂ ਵੀ ਇਸ ਮਾਮਲੇ ਦੇ ਉੱਤੇ ਵਿਚਾਰ ਹੋਵੇ, ਕਿਸਾਨ ਦੀ ਹਰ ਮੰਗ ਪੂਰੀ ਹੋਵੇ, ਵਾਜਬ ਤਰੀਕੇ ਦੀ ਮੰਗ ਤਾਂ ਪੂਰੀ ਹੋਣੀ ਹੀ ਚਾਹੀਦੀ ਹੈ। ਉਹਨਾਂ ਨੇ ਕਿਹਾ ਜੀ ਕਿ ਅਸੀਂ ਆਪਣਾ ਧਰਨਾ ਸਮਾਪਤ ਕਰ ਦਿੱਤਾ, ਇਸ ਕਰਕੇ ਸਮਾਪਤ ਕਰ ਦਿੱਤਾ ਕਿਉਂਕਿ ਕੇਂਦਰ ਦੀ ਸਰਕਾਰ ਨੇ ਗੱਲ ਸੁਣਨ ਦਾ ਵਾਅਦਾ ਕੀਤਾ। ਉਹ ਕਹਿੰਦੇ ਵੀ ਜੇਕਰ ਗੱਲ ਨਾ ਸੁਣਨਗੇ ਤੇ ਅਸੀਂ ਮੁੜ ਕੇ ਇੱਥੇ ਆ ਜਾਵਾਂਗੇ।
5: ਅੱਛਾ ਟਾਣਾ ਸਾਹਿਬ ਇੱਕ ਚੀਜ਼ ਹੋਰ ਦੱਸਿਓ ਕਿ ਧੂਰੀ ਤੋਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨੇ ਉਹ ਇਹ ਆ ਰਹੀਆਂ ਨੇ ਕਿ ਅੰਮ੍ਰਿਤਪਾਲ ਹੁਣੀ ਜਿਹੜੀ ਹੈਗੀ ਜੀ ਉਹ ਚੋਣ ਲੜ ਸਕਦੇ ਆ, ਲੜਨਗੇ ਜਾਂ ਨਹੀਂ, ਭਗਵੰਤ ਮਾਨ ਉਹਨਾਂ ਦੇ ਖਿਲਾਫ ਚੋਣ ਲੜਨ ਜਾ ਸਕਦੇ ਆ ਜਾਂ ਨਹੀਂ, ਇੱਕ ਤਾਂ ਇਹ ਦੱਸੋ। ਇੱਕ ਇਹ ਵੀ ਦੱਸੋ ਕਿ ਪ੍ਰਧਾਨ ਮੰਤਰੀ ਬਾਜੇ ਕੇ ਜਿਹੜੀ ਕਿ ਉਹ ਵੀ 2027 ਦੇ ਵਿੱਚ ਚੋਣ ਲੜਨਗੇ ਅਤੇ ਉਹਨਾਂ ਦੇ ਬੇਟੇ ਵੱਲੋਂ ਇੱਕ ਵੀਡੀਓ ਪਾ ਕੇ ਦੱਸਿਆ ਗਿਆ ਕਿ ਉਹ ਚੋਣ ਲੜਨਗੇ, ਜਿੱਥੋਂ ਕਿਹਾ ਜਾਏਗਾ ਉੱਥੋਂ ਚੋਣ ਲੜਨਗੇ। ਕੀ ਲੋਕ ਭਾਵੁਕਤਾ ਦੇ ਨਾਲ ਚੱਲਣਗੇ ਜਾਂ ਚੱਲਦੇ ਆ, ਜਾਂ ਡਿਜ਼ਰਵਿੰਗ ਕੈਂਡੀਡੇਟ ਨੂੰ ਵੀ ਦੇਖਦੇ ਆ ਕਿ ਭਾਈ ਜੇਕਰ ਅਸੀਂ ਜਿਤਾ ਵੀ ਦਿੰਦੇ ਹਾਂ ਤਾਂ ਅੱਗੇ ਜਾ ਕੇ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਦੋਂ ਵੀ ਕਿਹਾ ਸੀ ਜਦੋਂ ਬਾਜੇਕੀਆਂ ਨੂੰ ਫੜਿਆ ਸੀ ਕਿ ਇਹ ਤਾਂ ਕਮੇਡੀ ਵੀਡੀਓ ਪਾਉਂਦੇ ਸੀ, ਕੋਈ ਇਹਦਾ ਬਹੁਤਾ ਕਸੂਰ ਹੈ ਨਹੀਂ ਸੀਗਾ, ਲੋਕਾਂ ਨੇ ਉਦੋਂ ਇਹ ਗੱਲ ਕਹੀ ਸੀ। ਪਰ ਕੀ ਉਹ ਡਿਜ਼ਰਵਿੰਗ ਕੈਂਡੀਡੇਟ ਦੇ ਤੌਰ 'ਤੇ ਲੋਕਾਂ ਦੀ ਬਾਂਹ ਫੜ ਸਕਣਗੇ ਜੇ ਜਿੱਤ ਵੀ ਜਾਂਦੇ ਆ? ਕਿਸ ਤਰੀਕੇ ਨਾਲ ਇਹ ਸਿਨੈਰੀਓ ਸਾਰਾ ਦੇਖਦੇ ਜੀ?
11: ਦੇਖੋ ਜੀ ਬਾਈ ਜੀ, ਇੱਕ ਤਾਂ ਗੱਲ ਇਹ ਜੀ ਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਖੁਦ ਇੱਛਾ ਜ਼ਾਹਰ ਕੀਤੀ ਗਈ ਆ ਕਿ ਮੈਂ ਧੂਰੀ ਵਿਧਾਨ ਸਭਾ ਖੇਤਰ ਤੋਂ ਚੋਣ ਲੜਨੀ ਆ, ਭਗਵੰਤ ਮਾਨ ਦੇ ਖਿਲਾਫ਼ ਲੜਨੀ ਚਾਹੁੰਦਾ। ਜਿਹੜੀ ਉਹਨਾਂ ਦੀ ਪਾਰਟੀ ਆ ਉਹਨੇ ਤਿੰਨ ਸੀਟਾਂ ਸੋਚੀਆਂ, ਇੱਕ ਧੂਰੀ, ਦੂਜੀ ਤਲਵੰਡੀ ਸਾਬੋ, ਤੀਜੀ ਰਾਮਪੁਰਾ ਫੂਲ, ਵੀ ਅੰਮ੍ਰਿਤਪਾਲ ਨੂੰ ਤਿੰਨਾਂ ਦੇ ਵਿੱਚੋਂ ਇੱਕ ਸੀਟ ਦੇ ਉੱਤੇ ਲੜਾਇਆ ਜਾਵੇ। ਹੋ ਸਕਦਾ ਅੰਮ੍ਰਿਤਪਾਲ ਇੱਕ ਵੀ ਥਾਂ ਦੇ ਉੱਤੇ ਦੋ ਸੀਟਾਂ ਦੇ ਉੱਤੇ ਚੋਣ ਦੇ ਵਿੱਚ ਹਿੱਸਾ ਲਵੇ। ਪਰ ਦੂਜੀ ਮਹੱਤਵਪੂਰਨ ਸਭ ਤੋਂ ਵੱਡੀ ਗੱਲ ਇਹ ਆ, ਜਿਹੜੀ ਵਾਰਸ ਪੰਜਾਬ ਦੇ ਧਿਆਨ ਹੈ ਨਾ, ਉਹਦੀ ਇਸ ਵੇਲੇ ਕਰੇਜ਼ ਬਣਦਾ ਕਿ ਨਹੀਂ ਬਣਦਾ, ਇਹ ਵਕਤ ਨੇ ਬਿਆਨ ਕਰਨਾ। ਦੇਖੋ ਆਪਾਂ ਤਾਂ ਗੱਲ ਕਹੀ ਜਾਂਦੇ ਵੀ ਉਹ ਛਾ ਗਏ, ਉਹ ਇੱਦਾਂ ਹਨ, ਤੇ ਦੇਖੋ ਜਜ਼ਬਾਤ ਦੀ ਗੱਲ ਨੀ, ਜਜ਼ਬਾਤੀ ਆਉਂਦੇ ਸਮੇਂ ਦੇ ਵਿੱਚ ਲਹਿਰ ਦੀ ਗੱਲ ਹੁੰਦੀ ਆ। ਆਮ ਆਦਮੀ ਪਾਰਟੀ ਨੂੰ ਵੀ ਕਿਹੜਾ ਪਤਾ ਸੀ ਵੀ 92 ਸੀਟਾਂ ਤੁਹਾਨੂੰ ਮਿਲਣੀਆਂ, ਵਾਰਸ ਪੰਜਾਬ ਦੇ ਦਾ ਕੋਈ ਪਤਾ ਨੀ ਜਿਹਨਾਂ ਨੂੰ ਬਹੁਤ ਚੰਗੀਆਂ ਸੀਟਾਂ ਮਿਲਣੀਆਂ, ਹੋਰ ਹੋ ਸਕਦਾ 5 ਵੀ ਨਾ ਮਿਲਣ, ਇਹ ਸਮਾਂ ਬਿਆਨ ਕਰੂਗਾ। ਪਰ ਜਿਹੜੀ ਗੱਲ ਵੀ ਭਗਵੰਤ ਸਿੰਘ ਬਾਜੇ ਕੇ ਵੀ ਚੋਣ ਲੜ ਸਕਦੇ ਆ, ਇਹ ਜਿਹੜੇ ਵੀ ਅੰਮ੍ਰਿਤਪਾਲ ਦੇ ਸਾਥੀ ਜੇਲ੍ਹਾਂ ਦੇ ਵਿੱਚ ਆ ਨਾ, ਉਹਦੇ ਵਿੱਚ ਦੇਖੋ ਦੋ ਜਣਿਆਂ ਨੂੰ ਤਾਂ ਟਿਕਟ ਹੁਣ ਤੱਕ ਮਿਲ ਚੁੱਕੀ ਆ, ਗੁਰਮੀਤ ਸਿੰਘ ਬੁੱਕਣਵਾਲਾ ਨੂੰ ਤੇ ਦਲਜੀਤ ਸਿੰਘ ਕਲਸੀ ਨੂੰ, ਤੇ ਇਹਨਾਂ ਨੂੰ ਵੀ ਮਿਲ ਜਾਣੀ ਆ। ਇਹ ਮੈਨੂੰ ਲੱਗਦਾ ਵੀ 100 ਦੇ ਵਿੱਚੋਂ 90% ਮੇਰੀ ਆਸ ਆ ਵੀ ਜਿਹੜੇ ਅੰਮ੍ਰਿਤਪਾਲ ਦੇ ਸਾਥੀ ਜੇਲ੍ਹਾਂ ਦੇ ਵਿੱਚ ਬਣਦੇ ਨਾ, ਸਾਰਿਆਂ ਨੂੰ ਟਿਕਟਾਂ ਮਿਲ ਜਾਣੀਆਂ।
5: ਸੋ ਲੋਕ, ਮੈਂ ਜਿਹੜੀ ਉਹ ਸਵਾਲ ਸੀ ਕਿ ਉਹ ਜੇਕਰ ਜਿੱਤਦੇ ਵੀ ਆ ਕਿ ਲੋਕ ਫਿਰ ਉਸ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਤਾਉਂਦੇ ਆ, ਕਿ ਤੁਹਾਨੂੰ ਲੱਗਦਾ ਕਿ ਭਾਵੁਕਤਾ ਵੀ ਕਿਤੇ ਨਾ ਕਿਤੇ ਇੱਕ ਫੈਕਟਰ ਬਣ ਸਕਦੀ ਆ?
11: ਪੰਜਾਬ ਦੇ ਲੋਕ ਵੋਟ ਪਾਉਂਦੇ ਹੀ ਭਾਵੁਕਤਾ ਦੇ ਵਿੱਚ ਹੈ ਜੀ। ਪੰਜਾਬ ਦੇ ਲੋਕਾਂ ਨੇ ਕਦੇ ਵੀ ਵੋਟ ਆ ਜਿਹੜੀ ਹਮੇਸ਼ਾ ਇਹ ਗੱਲ ਕਹਿ ਕੇ ਪਾਈ ਆ ਵੀ ਯਾਰ ਸਾਰਿਆਂ ਨੂੰ ਮੌਕਾ ਦੇਖ ਲੈ, ਦੇ ਕੇ ਦੇਖ ਲਿਆ ਯਾਰ, ਐਤਕੀ ਇਹਨੂੰ ਵੀ ਜਿਤਾ ਦਈਏ ਯਾਰ, ਯਾਰ ਸਭ ਨੂੰ ਦੇਖ ਲਿਆ ਆਪਾਂ, ਚੱਲ ਐਤਕੀ ਇਹਨੂੰ ਵੀ ਵਿਚਾਰੇ ਨੂੰ ਮੌਕਾ ਦੇ ਦਈਏ। ਪੰਜਾਬ ਦੇ ਲੋਕ ਇਵੇਂ ਆ, ਪੰਜਾਬ ਦੇ ਲੋਕ ਪ੍ਰੈਕਟੀਕਲ ਨੀ ਹੈਗੇ, ਜਿਹਨਾਂ ਨੇ ਕੋਈ 6 ਮਹੀਨੇ ਜਾਂ 1 ਸਾਲ ਪਹਿਲਾਂ ਦੇ ਕੰਮ ਚੰਗੇ ਮਾੜੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਹਨਾਂ ਦਾ ਅਨਾਲਿਸਿਸ ਕੀਤਾ ਹੋਵੇ, ਪੰਜਾਬੀਆਂ ਨੂੰ ਤਾਂ 90% ਨੂੰ ਇਹ ਨੀ ਪਤਾ ਵੀ ਤੜਕੇ ਕਿੰਨੀਆਂ ਰੋਟੀਆਂ ਖਾਧੀਆਂ ਸੀ, 4 ਖਾਧੀਆਂ ਸੀ, 3 ਖਾਧੀਆਂ ਸੀ, 6 ਖਾਧੀਆਂ ਸੀ, ਇਹਨਾਂ ਨੂੰ ਸਾਲ ਪਹਿਲਾਂ ਵਾਲੀ ਗੱਲ ਕਿੱਥੇ ਚੇਤੇ ਰਹਿਣੀ ਹੈ ਜੀ।
5: ਅੱਛਾ, ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ, ਉਹਦੇ ਬਾਬਤ ਕੋਈ ਹੈ ਅਪਡੇਟ ਵੀ, ਖੁੱਲੂਗਾ ਜਾਂ ਨਹੀਂ ਖੁੱਲੂ?
11: ਦੇਖੋ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲਣਾ ਜੀ, ਇਹ ਕੇਂਦਰ ਦੀ ਸਰਕਾਰ ਨੇ ਅੱਜ ਗੱਲ ਕਹੀ ਹੈ, ਖੁਦ ਗੱਲ ਕਹੀ ਆ, ਕੇਂਦਰ ਦੀ ਸਰਕਾਰ ਨੇ ਗੱਲ ਕਹੀ ਕਿ ਭਾਈ ਸੁਰੱਖਿਆ ਕਾਰਨਾਂ ਦੇ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲੇਗਾ। ਦੋ ਟੋਕਰਾਂ ਨੇ ਗੱਲ ਕਹਿਤੀ ਹੈ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ, ਤੇ ਉਹ ਸੁਰੱਖਿਆ ਕਾਰਨ ਕਿਹੜੇ ਬਾਈ ਜੀ, ਇਹ ਨੀ ਦੱਸਿਆ ਵੀ ਇਹਦੇ ਪਿੱਛੇ ਕੀ ਕਾਰਨ ਆ, ਕਿਹੜੇ ਪਾਸਿਓਂ। ਆਪਾਂ ਮੰਨਦੇ ਵੀ ਚਲੋ ਸਾਰੀ ਗੱਲ ਦੱਸੀ ਵੀ ਨੀ ਜਾ ਸਕਦੀ ਵੀ ਇਹ ਸੁਰੱਖਿਆ ਦੀ ਗੱਲ ਹੁੰਦੀ ਆ, ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈਗਾ, ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲੇਗਾ, ਇਹ ਗੱਲ ਕਨਫਰਮ ਕਰਤੀ ਵਿਦੇਸ਼ ਵਿਭਾਗ ਦੇ।
5: ਅੱਗੇ ਇੱਕ ਚੱਲਿਆ ਸੀ ਕਿ ਘਰ ਘਰ ਚੱਲੀ ਇੱਕੋ ਗੱਲ, ਚੰਨੀ ਕਰਦਾ ਮਸਲੇ ਹੱਲ, ਕੀ ਚੰਨੀ ਦਾ ਆਪਣਾ ਮਸਲਾ ਹੱਲ ਹੁੰਦਾ ਨਜ਼ਰ ਆਉਂਦਾ ਤੁਹਾਨੂੰ ਕਿ ਨਹੀਂ ਆਉਂਦਾ ਕਿ ਰਾਹੁਲ ਗਾਂਧੀ ਉਹਨਾਂ ਨਾਲ ਹਾਈ ਪ੍ਰੋਫਾਈਲ 'ਚ ਕਹਿੰਦੇ ਸ਼ਾਮਿਲ ਨਹੀਂ ਹੋਣਾ ਚੰਨੀ ਉਹਨਾਂ ਨੇ?
11: ਦੇਖੋ ਜੀ, ਮੇਰਾ ਖਿਆਲ ਇਹ ਨਾਰਾ ਬਦਲ ਦੇਣਾ ਚਾਹੀਦਾ, ਘਰ ਘਰ ਦੇ ਵਿੱਚ ਚੱਲੀ ਗੱਲ, ਕਾਂਗਰਸ ਦਾ ਕਦੇ ਨੀ ਹੁੰਦਾ ਮਸਲਾ ਹੱਲ, ਹੁਣ ਇਹ ਹੋਣਾ ਚਾਹੀਦਾ ਇਹਨਾਂ ਦਾ, ਨਾ ਮਸਲਾ ਹੱਲ ਹੋਇਆ ਨਾ ਫਿਲਹਾਲ ਮਸਲਾ ਹੱਲ ਹੋਣ ਦੀ ਸੰਭਾਵਨਾ। ਮਸਲਾ ਇੱਕ ਹੋਵੇ ਤਾਂ ਬਾਈ ਜੀ ਹੱਲ ਹੋਵੇ, ਇੱਥੇ ਮਸਲੇ ਤਾਂ ਹੈਗੇ ਜੀ ਬੁਰਜ ਖਲੀਫੇ ਜਿਹੜੇ ਜਿਹੜੇ ਉਹ ਪਤਾ ਲੱਗਾ ਜੀ ਕਿ ਰਾਹੁਲ ਗਾਂਧੀ ਦੀ ਹਾਈ ਪ੍ਰੋਫਾਈਲ ਮੀਟਿੰਗ ਹੋਈ ਆ ਕਾਂਗਰਸੀ ਨੇਤਾਵਾਂ ਦੇ ਨਾਲ, ਪੰਜਾਬ ਦੇ ਕਾਂਗਰਸੀ ਨੇਤਾਵਾਂ ਦੇ ਨਾਲ, ਇਹਦੇ ਵਿੱਚ ਚਰਨਜੀਤ ਸਿੰਘ ਸੰਨੀ ਹੋਰੀ ਹਾਜ਼ਰ ਨਹੀਂ ਸੀ। ਉਹਦੇ ਪਿੱਛੇ ਮੈਂ ਤਾਂ ਜਿਹੜੀ ਰਿਪੋਰਟ ਪੜ੍ਹੀ ਆ ਪਤਾ ਨੀ ਸੱਚੀ ਆ ਕਿ ਝੂਠੀ ਆ, ਕਹਿੰਦੇ ਜੀ ਕਿ ਚਰਨਜੀਤ ਚੰਨੀ ਹੋਰਾਂ ਦਾ ਐਮਏ ਦੇ ਪੇਪਰ ਹੈਗਾ ਜੀ ਕੱਲ੍ਹ ਨੂੰ, ਇਸ ਕਰਕੇ ਉਹਨਾਂ ਨੇ ਕੋਈ ਇੱਥੇ ਨਹੀਂ ਮੀਟਿੰਗ ਦੇ ਵਿੱਚ ਗਏ। ਹੁਣ ਪਤਾ ਨੀ ਉਹ ਆਪ ਪੇਪਰ ਦਿੰਦੇ ਕਿ ਉਹਨਾਂ ਨੂੰ ਪੇਪਰਾਂ ਦੇ ਵਿੱਚ ਪਾਇਆ ਗਿਆ, ਹੁਣ ਵੇਖਦੇ ਕੀ ਬਣਦਾ। ਪਰ ਇਹ ਵੀ ਕਾਂਗਰਸ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਸੀ, ਅੱਜ ਵੀ ਸਾਰਾ ਕੁਝ ਸਹੀ ਨਹੀਂ ਆ
5: ਜੀ। ਸੋ ਟਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
11: ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਧੰਨਵਾਦ,
5: ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਤੁਸੀਂ ਜਿਹੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਇਹ ਸਨ ਸਵਰਨ ਸਿੰਘ ਟਾਣਾ ਸਾਹਿਬ, ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸਾਡੇ ਨਾਲ ਹਾਜ਼ਰ ਹੋਏ ਸੀਗੇ। ਅਤੇ ਹੁਣ ਅਸੀਂ ਚੱਲਾਂਗੇ ਨਾਗਪਾਲ ਸਾਹਿਬ ਦੇ ਕੋਲ, ਉਹਨਾਂ ਦੀ ਟੀਮ ਦੇ ਕੋਲ। ਸਿਮਰਨ ਜੀ ਸਾਡੇ ਨਾਲ ਨੇ, ਸਿਮਰਨ ਜੀ ਤੋਂ ਆਪਾਂ ਪੁੱਛਦੇ ਹਾਂ ਕਿ ਜੇਕਰ ਤੁਸੀਂ ਬੀ ਸਟੂਡੈਂਟ ਦੇ ਤੌਰ 'ਤੇ ਲੋਨ ਲੈਣਾ ਚਾਹੁੰਦੇ, ਸਟੂਡੈਂਟ ਦਾ ਮਤਲਬ ਆ ਸਿੱਖਿਆਰਥੀ, ਸਿੱਖਣ ਵਾਲਾ, ਸਿੱਖ ਦਾ ਬੰਦਾ ਸਾਰੀ ਜ਼ਿੰਦਗੀ ਰਹਿੰਦਾ, ਸੋ ਸਿੱਖਣ ਵਾਲਾ ਜ਼ਰੂਰੀ ਨਹੀਂ ਕਿ ਤੁਸੀਂ ਸਟੂਡੈਂਟ ਬੇਸ 'ਤੇ ਆਇਓ ਤਾਂ ਹੀ ਤੁਹਾਨੂੰ ਲੋਨ ਮਿਲ ਸਕਦਾ, ਜਾਂ ਤੁਹਾਡੇ ਬੱਚੇ ਇੱਥੇ ਪੜ੍ਹ ਰਹੇ ਯੂਨੀਵਰਸਿਟੀ ਦੇ ਵਿੱਚ ਉਹ ਹੀ ਲੋਨ ਲੈ ਸਕਦੇ ਆ। ਜੇਕਰ ਤੁਸੀਂ 20 ਪੜ੍ਹਨਾ ਚਾਹੁੰਦੇ ਹੋ, ਚਾਹੇ ਤੁਸੀਂ 40 ਸਾਲ ਦੇ ਹੋ, 45 ਦੇ ਹੋ, 50, 55, 60, 65 ਦੇ ਵੀ ਹੋ ਗਏ ਹੋ, ਤਾਂ ਵੀ ਤੁਹਾਨੂੰ ਗੌਰਮੈਂਟ ਆ ਜਿਹੜਾ ਉਹ ਲੋਨ ਦੇ ਸਕਦੀ ਹੈ, ਲੋਨ ਦਿੰਦੀ ਹੈ, ਇਨਰੋਲਮੈਂਟ ਤੁਹਾਡੀ ਹੋ ਜਾਣੀ ਹੈ। ਸੋ ਤੁਸੀਂ 50,000, 60,000, ਲੱਖ, 1.5 ਲੱਖ ਤੱਕ ਦਾ ਲੋਨ, ਹਸਬੈਂਡ ਵਾਈਫ, 2 ਬੱਚੇ ਹੈਗੇ ਆ, ਤਾਂ ਤੁਸੀਂ ਦੋਨੇ ਪੜ੍ਹ ਕੇ 20 ਲੈ ਸਕਦੇ ਹੋ। ਕਾਲਜ ਯੂਨੀਵਰਸਿਟੀ ਜਾਣ ਦੀ ਜ਼ਰੂਰਤ ਨਹੀਂ ਪੈਣੀ, ਤੁਸੀਂ ਘਰੋਂ ਬੈਠੇ ਬਿਠਾਏ ਔਨਲਾਈਨ ਕਲਾਸਿਸ ਜਿਹੜੀਆਂ ਲਾਉਣੀਆਂ ਨੇ, ਕੰਮ 'ਤੇ ਹੋ ਕੰਮ 'ਤੇ ਲਾ ਲਓ, ਸੈੱਲਫੋਨ 'ਤੇ ਲਾ ਲਓ, ਕੰਪਿਊਟਰ 'ਤੇ ਲਾ ਲਓ, ਔਨਲਾਈਨ ਕਲਾਸਿਸ ਲਾ ਕੇ ਤੁਹਾਨੂੰ ਲੋਨ ਵੀ ਮਿਲ ਜਾਣਾ, ਅਤੇ ਤੁਸੀਂ ਜਿੱਥੇ ਮਰਜ਼ੀ ਵਰਤ ਲਿਓ, ਅਤੇ ਪਲੱਸ ਤੁਹਾਡੇ ਕੋਲ ਸਰਟੀਫਿਕੇਸ਼ਨ 20 ਆ ਜਾਣੀ ਆ, ਔਨਲਾਈਨ ਕਲਾਸਿਸ ਤੁਸੀਂ ਲਾ ਸਕਦੇ ਹੋ। ਸ਼ਰਤ ਕੀ ਹੈ ਕਿ ਤੁਸੀਂ PR ਜਾਂ ਸਿਟੀਜਨ ਹੋਣੇ ਜ਼ਰੂਰੀ ਹੋ ਇੱਥੋਂ ਦੇ, ਅਤੇ ਜੇਕਰ ਤੁਸੀਂ ਹੈਗੇ ਹੋ ਤਾਂ ਤੁਸੀਂ ਇਹ 3 ਮਹੀਨੇ ਤੋਂ ਲੈ ਕੇ, ਮਹੀਨੇ ਤੋਂ 3 ਮਹੀਨੇ ਦੇ ਵਿੱਚ ਵਿੱਚ ਲੋਨ ਤੁਹਾਨੂੰ ਮਿਲ ਜਾਣਾ। ਜਿਹੜਾ 2.5 ਸਾਲ ਤੁਸੀਂ ਕੁਛ ਨਹੀਂ ਮੋੜਨਾ, 2.5 ਸਾਲ ਬਾਅਦ ਸਿਰਫ 2.5% ਵਿਆਜ ਆ ਜਿਹੜਾ, ਜਿਵੇਂ 1,00,000 ਦਾ 2,500 ਵਿਆਜ ਸਿਰਫ ਤੁਹਾਨੂੰ ਪੈਣਾ, ਉਹਦੇ 13-14 ਸਾਲਾਂ ਦੀਆਂ ਕਿਸ਼ਤਾਂ ਬਣ ਸਕਦੀਆਂ ਨੇ। ਸੋ ਇੱਕ ਵਾਰ ਆਪਾਂ ਸਿਮਰਨ ਜੀ ਤੋਂ ਵੀ ਪੁੱਛ ਲੈਂਦੇ। ਸਿਮਰਨ ਜੀ, ਕੋਈ ਹੋਰ ਚੀਜ਼ ਅਪਡੇਟ ਕਰਨ ਵਾਲੀ ਹੈ ਤਾਂ ਦੱਸ ਦਿਓ ਪਲੀਜ਼।
10: ਹਾਂਜੀ, ਸੋ ਬਸ ਇਹਦੇ ਵਿੱਚ ਮੋਸਟਲੀ ਲਾਈਕ ਤੁਸੀਂ PR ਸਿਟੀਜ਼ਨ ਹੋਣੀ ਚਾਹੀਦੀ ਹੋ, ਤੇ ਤੁਹਾਡੀ ਇਨਕਮ 1,00,000 ਤੋਂ ਘੱਟ ਹੋਣੀ ਚਾਹੀਦੀ ਹੈ। ਸੋ ਅਗਰ ਤੁਸੀਂ ਆਪਣੇ, ਤੁਹਾਨੂੰ ਕਾਲ ਕਰਕੇ ਆਪਣੀ ਇਨਕਮ ਦੱਸਣੀ ਹੈ, ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ ਕਿ ਤੁਹਾਡੇ ਡਿਪੈਂਡੈਂਟ ਬੱਚੇ ਕਿੰਨੇ ਨੇ, ਸੋ ਉਸ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦਿੰਦੇ ਕਿ ਤੁਹਾਨੂੰ ਕਿੰਨੀ ਵੈਲਿਊ ਲੋਨ ਦੀ ਆਏਗੀ। ਤੇ ਸਾਰੇ ਹੀ ਕੋਰਸਿਸ ਸਾਡੇ ਕੋਲ ਟੋਟਲੀ ਆਨਲਾਈਨ ਹੈਗੇ ਨੇ, 2-3 ਘੰਟੇ ਤੁਸੀਂ ਸਿਰਫ ਦੇਣੇ ਨੇ, ਤੇ ਬਾਕੀ ਤੁਹਾਨੂੰ ਲੋਨ ਦੀ ਵੈਲਿਊ ਤੁਹਾਡੇ ਅਕਾਊਂਟ ਦੇ ਵਿੱਚ ਹੀ ਆਉਂਦੀਆਂ ਨੇ ਡਾਇਰੈਕਟ। ਗਵਰਨਮੈਂਟ ਤੁਹਾਨੂੰ ਈਮੇਲ ਕਰਦੀ ਹੈ, ਤੁਸੀਂ ਆਪਣੀ ਅਕਾਊਂਟ ਦੀ ਇਨਫੋਰਮੇਸ਼ਨ ਉਹਨਾਂ ਨੂੰ ਖੁਦ ਪ੍ਰੋਵਾਈਡ ਕਰਨੀ ਹੈ, ਤੁਹਾਨੂੰ ਈਮੇਲ ਦੇ ਥਰੂ ਤੁਸੀਂ ਅਕਾਊਂਟ ਕ੍ਰੀਏਟ ਕਰਨਾ ਵਾ, ਐਂਡ ਫੰਡਸ ਡਾਇਰੈਕਟ ਤੁਹਾਡੇ ਅਕਾਊਂਟ ਵਿੱਚ ਹੀ ਆਉਂਦੇ ਨੇ, ਤੇ ਸਾਡੀ ਫੀਸ ਵੀ 200 ਹੋਏਗੀ, ਔਰ ਜਦੋਂ ਤੁਸੀਂ ਤੁਹਾਡੇ ਫੰਡਸ ਆ ਜਾਣਗੇ ਤੁਹਾਡੇ ਅਕਾਊਂਟ ਦੇ ਵਿੱਚ ਡਿਪੋਜ਼ਿਟ ਹੋ ਜਾਣਗੇ, ਉਸ ਤੋਂ ਬਾਅਦ ਹੀ ਤੁਸੀਂ ਸਾਡੀ ਫੀਸ ਦੇਣੀ ਹੈ। ਸੋ ਸਾਡਾ ਨੰਬਰ ਨੋਟ ਕਰ ਲਓ ਜੀ, ਨੰਬਰ ਸਾਡਾ ਹੈਗਾ
5: 437-264-3175 ਤੇ ਤੁਸੀਂ ਇਹਨਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੇ ਕੋਲ ਪੈਸੇ ਆਉਣ ਤੋਂ ਬਾਅਦ $200 ਇਹਨਾਂ ਦੀ ਫੀਸ ਜਿਹੜੀ ਬਣਦੀ ਹੈ ਉਹ ਤੁਸੀਂ ਦੇਣੀ ਹੈ। 437-264-3175 ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਿਮਰਨ ਜੀ, ਥੈਂਕ ਯੂ ਵੈਰੀ ਮੱਚ।
10: ਥੈਂਕ ਯੂ ਸਰ,
5: ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਅਤੇ ਅੱਗੇ ਜਾ ਕੇ ਇੱਕ ਤੁਹਾਨੂੰ ਕੰਮ ਦੀਆਂ ਗੱਲਾਂ ਨੇ ਜਿਹੜੀਆਂ ਸੱਚੀਆਂ ਗੱਲਾਂ ਨੇ ਉਹ ਵੀ ਸੁਣਾਉਂਦੇ ਹਾਂ।
12: ਲੱਖਾਂ ਦਿਲਾਂ ਦੀ ਧੜਕਣ, ਦਿ ਸੁਪਰਸਟਾਰ ਆਮੀ
5: ਟੋਰਾਂਟੋ ਵਾਲੇ ਤਾਂ ਬਿਲਕੁਲ ਰੈਡੀ ਆ ਬਾਈ ਜੀ, ਐਮੀ ਵਿਰਕ ਸਾਹਿਬ ਟੋਰਾਂਟੋ ਵਾਲੇ ਰੈਡੀ ਆ। ਸੋ ਤੁਸੀਂ ਆ ਜਾਓ, ਤੁਹਾਡੀ ਉਡੀਕ ਹੋ ਰਹੀ ਆ 30 ਅਗਸਤ ਦੀ। 30 ਅਗਸਤ ਨੂੰ ਬਹੁਤ ਸਾਰੀਆਂ ਜਿਹੜੀਆਂ ਫੈਮਿਲੀਜ਼ ਨੇ ਆਲਰੇਡੀ, ਜਿਨ੍ਹਾਂ ਨੇ ਟਿਕਟਾਂ ਬਾਏ ਕਰ ਲਈਆਂ ਉਹਨਾਂ ਨੂੰ ਮੁਬਾਰਕਬਾਦ, ਅਤੇ ਜਿਨ੍ਹਾਂ ਨੇ ਨਹੀਂ ਬਾਏ ਕੀਤੀਆਂ ਉਹ ਜ਼ਰੂਰ ਰਹਿੰਦੇ ਟਾਈਮ 'ਤੇ ਤੁਸੀਂ ਆਪਣੀਆਂ ਟਿਕਟਸ ਨੇ ਜਿਹੜੀਆਂ ਉਹ ਬਾਏ ਕਰ ਲਿਓ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਅਤੇ ਪ੍ਰੋਗਰਾਮ ਦਾ ਇਹ ਹਿੱਸਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਇਹ ਜ਼ਰੂਰ ਨੋਟ ਕਰਕੇ ਰੱਖ ਲਿਆ ਕਰੋ, ਕਿਉਂਕਿ ਬਹੁਤੀ ਵਾਰ ਇਹ ਹੁੰਦਾ ਕਿ ਨੰਬਰ ਤੁਸੀਂ ਮਿਸ ਕਰ ਦਿੰਦੇ ਹੋ। ਨੰਬਰ ਨੋਟ ਕਰਕੇ ਰੱਖ ਲਓ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਰਥਡੇ ਪਾਰਟੀ ਆ ਗਈ, ਤੁਹਾਨੂੰ ਪੂਰੇ ਦਾ ਪੂਰਾ ਸਮਾਨ ਚਾਹੀਦਾ ਬਰਥਡੇ ਪਾਰਟੀ ਦਾ, ਵਿੱਚ ਡੈਕੋਰੇਸ਼ਨ, ਵਿੱਚ ਗਰੋਸਰੀ, ਵਿੱਚ ਸਾਰਾ ਕੁਝ, ਉਹ ਤੁਹਾਨੂੰ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਮਿਲ ਜਾਣਾ। ਜੇਕਰ ਤੁਹਾਡੇ ਕੰਟੇਨਰ ਤੁਸੀਂ ਕੋਈ ਟਿਫਨ ਦਾ ਕੰਮ ਕਰਦੇ ਹੋ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਵੱਡੀਆਂ ਦਾਲਾਂ ਦੀਆਂ, ਚੌਲਾਂ ਦੀਆਂ ਪੈਕਿੰਗ ਲੈ ਕੇ ਆਉਣਾ ਚਾਹੁੰਦੇ ਹੋ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਜੇਕਰ ਤੁਸੀਂ ਕਾਰਾਂ ਦੀ ਡਿਟੇਲਿੰਗ ਦਾ ਕੰਮ ਕਰਦੇ ਹੋ, ਤਾਂ ਉਹਦੇ ਲਈ ਬੜੇ ਕਮਾਲ ਦੇ ਕੈਮੀਕਲ ਨੇ ਜਿਹੜੇ ਸਟੇਨਸ ਵਗੈਰਾ ਚੱਕ ਦਿੰਦੇ ਆ ਕਾਰਾਂ ਦੇ ਵਿੱਚੋਂ, ਐਂ ਨਵੀਂ ਵਰਗੀ ਕੱਢ ਦਿੰਦੇ ਆ, ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਤੁਹਾਡੀ ਕਿਚਨ ਚਿਪ ਚਿਪ ਕਰਦੀ ਆ, ਕਈ ਵਾਰ ਪੌੜੀਆਂ ਚਿਪ ਚਿਪ ਕਰਨ ਲੱਗ ਜਾਂਦੀ, ਕੋਈ ਚੀਜ਼ ਡੁੱਲ ਜਾਂਦੀ ਆ, ਡੀਗਰੇਸਰ ਜਿਹੜਾ ਇਹਨਾਂ ਕੋਲੋਂ ਮਿਲਣਾ ਉਹ ਬਾਹਰ ਨਹੀਂ ਮਿਲਦਾ ਹੈ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। 416-748-2116 'ਤੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈ। 416-748-2116 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਲਓ ਅਗਲੀ ਗੱਲਬਾਤ ਆਪਾਂ ਮੋਨਾ ਜੀ ਤੋਂ ਥੋੜ੍ਹੀ ਜਿਹੀ ਪੁੱਛਦੇ ਹਾਂ ਇੰਸ਼ੋਰੈਂਸ ਬਾਬਤ, ਫਿਰ ਤੁਹਾਨੂੰ ਸੁਣਾਉਂਦੇ ਹਾਂ। ਕੀ ਸੁਣਾਉਂਦੇ ਹਾਂ ਕਿ ਮੈਂ ਜਾਣਦਾ, ਇਹ ਤੂੰ ਜਾਣਦਾ ਕਿ ਬੀਤੇ ਹੋਏ ਵਕਤਾਂ ਨੇ ਮੁੜਨਾ ਤਾਂ ਹੈ ਨਹੀਂ, ਪਰ ਬੀਤੇ ਵਕਤਾਂ ਨੂੰ ਕਰਕੇ ਜੀਤੇ ਹੰਝੂਆਂ ਦੇ ਅੰਦਰ ਮੈਂ ਖੁਰਨਾ ਤਾਂ ਹੈ ਨਹੀਂ। ਸੁਣਾਉਣਾ ਅੱਗੇ ਚੱਲ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਾਂਝੀ। ਮੋਨਾ ਜੀ, ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਥੋੜ੍ਹੀ ਜਿਹੀ ਹੋਰ ਇਨਫੋਰਮੇਸ਼ਨ ਇੰਸ਼ੋਰੈਂਸ ਬਾਬਤ ਦਿਓ ਜੀ।
10: ਬਿਲਕੁਲ ਰਾਜਵੀਰ ਜੀ, ਜਿੱਦਾਂ ਕਿ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕ੍ਰਿਟੀਕਲ ਇਲਨੈਸ ਦੀ ਗੱਲ ਕਰਦੇ ਹਾਂ, ਆਪਣੇ ਇਸ ਦੇ ਨਾਲ ਨਾਲ ਮੋਰਗੇਜ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਪਰ ਕਾਫੀ ਵਾਰ ਇਹ ਵੀ ਚੀਜ਼ ਦੇਖੀ ਜਾਂਦੀ ਹੈਗੀ ਹੈ ਕਿ ਜਦੋਂ ਅਸੀਂ ਸੇਵਿੰਗਸ ਪੁਆਇੰਟ ਆਫ ਵਿਊ ਤੋਂ ਸੋਚਦੇ ਹੈਗੇ ਹਾਂ ਤਾਂ ਕਈ ਵਾਰ ਆਪਾਂ ਜਸਟ ਸੇਵਿੰਗਸ ਅਕਾਊਂਟ ਦੇ ਵਿੱਚ ਹੀ ਥੋੜ੍ਹੀ ਬਹੁਤ ਸੇਵਿੰਗਸ ਕਰਦੇ ਰਹਿੰਦੇ ਹਾਂ, ਐਂਡ ਜਦੋਂ ਵੀ ਜ਼ਰੂਰਤ ਪੈਂਦੀ ਹੈਗੀ ਉਸੇ ਮਨੀ ਨੂੰ ਆਪਾਂ ਨਾਲ ਦੀ ਨਾਲ ਕਢਾ ਵੀ ਲੈਂਦੇ ਹੈਗੇ ਹਾਂ, ਪਰ ਸੇਵਿੰਗਸ ਆਪਣੀਆਂ ਤਾਂ ਹੀ ਹੋ ਪਾਉਂਦੀਆਂ ਨੇ ਜੇ ਅਸੀਂ ਫੋਰਸਫੁਲੀ ਸੇਵਿੰਗਸ ਕਰੀਏ, ਜਿਹਦੇ ਵਿੱਚ ਸਭ ਨਾਲੋਂ ਬੈਟਰ ਆਪਸ਼ਨ ਇਹੀ ਰਹਿੰਦਾ ਕਿ ਸੇਵਿੰਗਸ ਟੂਲ ਅਸੀਂ ਕੋਈ ਯੂਜ਼ ਕਰੀਏ ਤਾਂ ਸਾਡੀ ਇੱਕ ਪ੍ਰੋਪਰਲੀ ਇੱਕ ਤਾਂ ਡਿਸਿਪਲਿਨਡ ਮੈਨਰ ਦੇ ਨਾਲ ਆਪਣੀਆਂ ਸੇਵਿੰਗਸ ਹੁੰਦੀਆਂ ਨੇ, ਦੂਜੀ ਚੀਜ਼ ਇਹ ਚੀਜ਼ ਆ ਜਾਂਦੀ ਕਿ ਉਹਦੇ ਵਿੱਚ ਜਿਹੜੀ ਗਰੋਥ ਹੋ ਰਹੀ ਹੈ, ਕਿਉਂਕਿ ਓਬਵੀਅਸਲੀ ਜੇ ਸਾਨੂੰ ਕਿਤੇ ਵੀ ਕੋਈ ਗਰੋਥ ਮਿਲਦੀ ਹੈਗੀ, ਕਿਤੇ ਵੀ ਆਪਾਂ ਛੋਟੀ ਮੋਟੀ ਵੀ ਗਰੋਥ ਦੇਖ ਲਈਏ ਤਾਂ ਅਕਸਰ ਆਪਾਂ ਨੂੰ T5 ਇਸ਼ੂ ਹੋ ਜਾਂਦਾ ਹੈ, ਆਪਾਂ ਨੂੰ ਉਸ 'ਤੇ ਟੈਕਸ ਪੇ ਕਰਨਾ ਪੈ ਜਾਂਦਾ, ਆਪਣੀ ਇਨਕਮ ਦੇ ਵਿੱਚ ਉਹ ਐਡ ਆਨ ਹੋ ਜਾਂਦਾ, ਸੋ ਇਸੇ ਲਈ ਬੈਟਰ ਹੈਗਾ ਜਦੋਂ ਆਪਾਂ ਸੇਵਿੰਗਸ ਟੂਲ ਇੱਦਾਂ ਦੇ ਯੂਜ਼ ਕਰਾਂਗੇ ਜਿਹੜੇ ਕਿ ਫੈਡਰਲ ਗੌਰਮੈਂਟ ਦੇ ਨਾਲ CRA ਦੇ ਨਾਲ ਰਜਿਸਟਰਡ ਹੁੰਦੇ ਨੇ, ਸੋ ਉਸ ਟਾਈਮ 'ਤੇ ਤੁਹਾਨੂੰ ਇਹ ਟੈਕਸੇਸ਼ਨ ਦਾ ਵੀ ਬੈਨੀਫਿਟ ਹੋ ਸਕਦਾ ਹੈ ਕਿ ਉਸ ਉੱਤੇ ਟੈਕਸ ਨਹੀਂ ਪੇ ਕਰਨਾ ਪੈਣਾ। ਇਸੇ ਤਰੀਕੇ ਦੇ ਨਾਲ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਅਕਸਰ ਆਪਾਂ ਗੱਲ ਕਰ ਲੈਂਦੇ ਹਾਂ ਕਿ ਹਰ ਇੱਕ ਪਰਸਨ ਕਹਿ ਦਿੰਦਾ ਕਿ ਹਾਂਜੀ ਮੈਂ TFSA ਖੋਲਿਆ ਹੋਇਆ। ਕਈ ਵਾਰ ਕੀ ਹੁੰਦਾ, ਮੋਸਟ ਆਫ ਦਾ ਟਾਈਮ ਬੈਂਕਸ ਦੇ ਵਿੱਚ ਜਾਂ ਕਿਸੇ ਇੱਦਾਂ ਦੀ ਇੰਸਟੀਟਿਊਸ਼ਨ ਦੇ ਵਿੱਚ ਆਪਾਂ TFSA ਖੋਲ ਲੈਂਦੇ ਹਾਂ, ਉਹਦੇ ਵਿੱਚ ਇੱਕ ਦੋ ਵਾਰ ਮਨੀ ਅਸੀਂ ਕਰਦੇ ਹਾਂ ਕੰਟਰੀਬਿਊਟ, ਉਸ ਤੋਂ ਬਾਅਦ ਉਸਨੂੰ ਖੋਲ ਕੇ ਵੀ ਨਹੀਂ ਦੇਖਦੇ ਹੈਗੇ ਹਾਂ ਕਿ ਹਾਂ ਕਿੰਨੀ ਗਰੋਥ ਹੋ ਰਹੀ ਹੈ, ਕੀ ਉਸ ਦੇ ਵਿੱਚ ਚੱਲ ਰਿਹਾ ਹੈਗਾ। ਇਸੇ ਤਰੀਕੇ ਦੇ ਨਾਲ RRSP ਦਾ ਵੀ ਇਹੀ ਚੀਜ਼ ਹੈਗੀ ਹੈ, ਰਜਿਸਟਰ ਰਿਟਾਇਰਮੈਂਟ ਸੇਵਿੰਗਸ ਪਲਾਨ ਦੀ ਗੱਲ ਕਰੀਏ, ਕਾਫੀ ਵਾਰ ਮੈਂ ਕਲਾਇੰਟਸ ਨੂੰ ਮਿਲਦੀ ਹੈਗੀ ਹਾਂ, ਉਹ ਕਹਿ ਦਿੰਦੇ 2 ਸਾਲ ਪਹਿਲਾਂ 4 ਸਾਲ ਪਹਿਲਾਂ ਇੱਕ ਵਾਰ ਕੀਤੀ ਸੀ ਕੰਟਰੀਬਿਊਸ਼ਨ, ਉਸ ਤੋਂ ਬਾਅਦ ਕਦੇ ਧਿਆਨ ਹੀ ਨਹੀਂ ਕੀਤਾ ਕਿ ਉਹਦੇ ਵਿੱਚ ਗਰੋਥ ਕੀ ਆ ਰਹੀ ਹੈਗੀ ਆ। ਸੋ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਮੇਨਲੀ ਆਪਾਂ ਇਹ ਜ਼ਰੂਰ ਦੇਖੀਏ ਕਿ ਸਟੇਟਮੈਂਟ, ਜਿੱਦਾਂ ਜਿੱਦਾਂ ਪੋਲਿਸੀਜ ਰਿਵਿਊ ਕਰਨ ਦਾ ਮਕਸਦ ਹੁੰਦਾ ਹੈ ਕਿ ਪੋਲਿਸੀਜ ਦੇ ਵਿੱਚ ਟਾਈਮ ਸਿਰ ਅਪਡੇਟ ਹੋ ਸਕੀਏ, ਉਸੇ ਤਰੀਕੇ ਦੇ ਨਾਲ ਇਨਵੈਸਟਮੈਂਟਸ ਦੇ ਵਿੱਚ ਵੀ ਸਟੇਟਮੈਂਟਸ ਜਦੋਂ ਰਿਵਿਊ ਕਰਦੇ ਹਾਂ ਤਾਂ ਓਬਵੀਅਸਲੀ ਆਪਾਂ ਫੰਡਸ ਚੇਂਜ ਕਰ ਸਕਦੇ ਹੁੰਦੇ ਹਾਂ, ਤੁਸੀਂ ਇਸ ਟਾਈਮ 'ਤੇ ਕਿੱਦਾਂ ਦੇ ਫੰਡਸ ਬੋਂਡਸ ਦੇ ਵਿੱਚ ਹੀ ਲਾਏ ਹੋਏ ਆ 100%, ਜਾਂ ਫਿਰ ਇਕੁਇਟੀ ਮਾਰਕੀਟ ਦੇ ਵਿੱਚ ਹੀ 100% ਲਗਾਏ ਹੋਏ ਆ, ਸੋ ਉਸਨੂੰ ਡਾਇਵਰਸੀਫਾਈ ਜ਼ਰੂਰ ਕੀਤਾ ਜਾਵੇ ਤਾਂ ਕਿ ਤੁਹਾਨੂੰ ਉਸਦੀ ਜਿਹੜਾ ਰਿਸਕ ਫੈਕਟਰ ਹੈਗਾ ਉਹਨੂੰ ਵੀ ਮੈਨੇਜ ਕਰ ਸਕੀਏ ਅਤੇ ਨਾਲ ਦੀ ਨਾਲ ਗਰੋਥ ਵੀ ਲੈ ਸਕੀਏ। ਸੋ ਇਸੇ ਤਰੀਕੇ ਦੇ ਕੋਈ ਵੀ ਕੁਐਸਚਨ ਸਾਡੇ ਲਿਸਨਰਸ ਦੇ ਮਾਈਂਡ ਦੇ ਵਿੱਚ ਹੈਗੇ, ਚਾਹੇ TFSA RRSP ਜਾਂ ਫਿਰ ਤੁਸੀਂ ਆਪਣੇ ਲਈ FHSA ਕਰਨਾ ਚਾਹੁੰਦੇ ਹੈਗੇ ਹੋ, ਜਾਂ ਆਲਰੇਡੀ ਕੋਈ ਚੱਲ ਰਿਹਾ ਉਹਦੇ ਰਿਲੇਟਡ ਕੋਈ ਕੰਸਰਨ ਹੈਗਾ, ਜਾਂ ਫਿਰ ਬੱਚਿਆਂ ਦੇ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜ਼ਰੂਰ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ @416-5509-1509। ਈਵਨ ਕਿ ਕਾਫੀ ਵਾਰ ਮੈਨੂੰ ਕੰਸਰਨ ਆਉਂਦੇ ਨੇ RDSP ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਡੈਫੀਨੇਟਲੀ ਅਸੀਂ ਵੀ ਉਹ ਪ੍ਰੋਵਾਈਡ ਕਰਦੇ ਹੈਗੇ ਹਾਂ। ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਦੇ ਵਿੱਚ ਤੁਹਾਨੂੰ ਅਪ ਟੂ 90,000 ਤੱਕ ਦੀਆਂ ਗ੍ਰਾਂਟਸ ਮਿਲ ਸਕਦੀਆਂ ਹੁੰਦੀਆਂ ਨੇ। ਘਰ ਦੇ ਵਿੱਚ ਜੋ ਕੋਈ ਵੀ ਪਰਸਨ ਇਸ ਟਾਈਮ 'ਤੇ ਕਿਸੇ ਰੀਜ਼ਨ ਕਰਕੇ ਇਸ ਟਾਈਮ 'ਤੇ ਡਿਸੇਬਲ ਹੈਗੇ ਨੇ, ਸੋ

0: ਰਿਸਪੋਨਸਿਬਿਲਿਟੀ ਨਹੀਂ ਲੈਣਾ ਚਾਹੂਗਾ। ਜ਼ਰੂਰੀ ਹੈ ਕਿ ਤੁਹਾਡੇ ਕੋਲ ਫਾਈਨੈਂਸ਼ੀਅਲ ਇਸ ਤਰੀਕੇ ਦੀ ਪਲੈਨਿੰਗ ਜ਼ਰੂਰ ਹੋਣੀ ਚਾਹੀਦੀ ਹੈ। ਆਰ ਡੀ ਐਸ ਪੀ ਦੇ ਬਾਰੇ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ ਜੀ 416-509-1509।
1: ਲਓ ਜੀ, 30 ਅਗਸਤ ਨੂੰ ਐਮੀ ਵਿਰਕ ਸਾਹਿਬ ਆਪਣੇ ਪੂਰੇ ਬੈਂਡ ਦੇ ਨਾਲ ਪਹੁੰਚ ਰਹੇ ਆ। ਸੋ ਰੈਡੀ ਹਾਂ ਆਪਾਂ ਤਾਂ ਸਾਰੇ, ਅਤੇ ਤੁਸੀਂ ਵੀ ticketmaster.ca ਤੇ ਜਾ ਕੇ ਟਿਕਟਾਂ ਲੈ ਸਕਦੇ ਹੋ। ਅਤੇ ਮਿੰਟ 1 ਰਹਿ ਗਿਆ, 1 ਮਿੰਟ ਦੇ ਬਾਅਦ ਆਪਾਂ ਕਹਾਣੀ ਆ ਜਿਹੜੀ ਅੱਜ ਦੀ ਉਹ ਸ਼ੁਰੂ ਕਰਾਂਗੇ। ਅਤੇ ਇਸ ਕਹਾਣੀ ਨੂੰ ਸਪੋਂਸਰ ਕੀਤਾ ਜਾ ਰਿਹਾ ਜਿੱਥੇ ਮੋਨਾ ਮੈਂਗੀ ਜੀ ਵੱਲੋਂ, ਗ੍ਰੈਂਡ ਫਰਨੀਚਰ ਵੱਲੋਂ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਇੱਕ ਕਹਾਣੀ ਆ ਜਿਹੜੀ ਉਹ ਸਪੋਂਸਰ ਕੀਤੀ ਜਾ ਰਹੀ ਹੈ। ਕਹਾਣੀ ਰੂਬਰੂ ਤੁਹਾਡੇ ਕਰਦੇ ਹਾਂ। ਲਓ ਜੀ, ਵੱਜ ਗਏ ਢਾਈ ਵੱਜ ਗਏ, ਅਤੇ ਫਿਰ ਕਹਾਣੀ ਆਪਾਂ ਸ਼ੁਰੂ ਕਰਦੀ ਅੱਜ ਦੀ। ਅੱਜ ਕਹਾਣੀ ਆ ਬਾਈ ਹਰਪ੍ਰੀਤ ਜਵੰਦਾ ਹੁਣਾਂ ਦੀ ਲਿਖੀ ਹੋਈ ਹੈ। ਸੋ ਉਹ ਕਹਾਣੀ ਤੁਹਾਡੇ ਰੂਬਰੂ ਕਰਦੇ ਹਾਂ। ਮਾਂ ਅਕਸਰ ਹੀ ਕਹਿੰਦੀ ਹੁੰਦੀ ਸੀ ਵੀ ਪੁੱਤੋ, ਹੱਲਿਆਂ ਤੋਂ ਪਹਿਲਾਂ ਨਾ ਅਸੀਂ ਵੀ ਦਾਤੇ ਹੁੰਦੇ ਸੀਗੇ, ਪੱਕੇ ਹਵੇਲੀ ਵਾਲੇ। ਵੰਡ ਵਡਾਈ ਨੇ ਸਾਨੂੰ ਤਾਂ ਮੰਗ 'ਤੇ ਬਣਾ ਕੇ ਰੱਖਤਾ। ਨਿੱਕੇ ਸੀ ਉਦੋਂ, ਬਹੁਤੀ ਕੋਈ ਸਮਝ ਨਹੀਂ ਸੀ ਸਾਨੂੰ। ਉਸ ਦਿਨ ਮਾਂ ਨੇ ਦਿਹਾੜੀ ਲਾਉਣ ਜਾਣਾ ਸੀ ਅਤੇ ਬਾਪ ਤੋਂ ਚੋਰੀ ਬਾਪ ਵੀ ਦਿਹਾੜੀ ਲਾਉਣ ਗਿਆ ਹੋਇਆ ਸੀ। ਸਾਨੂੰ ਚਵਾਨੀ ਦੇ ਤੀ, ਕਹਿੰਦੀ ਮੇਲੇ ਤੋਂ ਫਲੂਦੇ ਵਾਲੀ ਕੁਲਫੀ ਖਾ ਲਿਓ ਅਤੇ ਪਿਓ ਦੇ ਆਉਣ ਤੋਂ ਪਹਿਲਾਂ ਪਹਿਲਾਂ ਵਾਪਸ ਆ ਜਾਈ। ਐਂ ਕਰੀ, ਆਉਂਦਾ ਹੋਇਆ ਨਾ ਜਿਹੜਾ ਛੋਟਾ ਅਤੇ ਨਿੱਕੀ ਹੈ ਉਹਦੇ ਲਈ ਜ਼ਰੂਰ ਲਿਆਈ ਕੁਛ। ਕੰਸੂਆਂ ਜਿਹਾ ਲੈਂਦਾ ਜਿਹੜਾ ਛੋਟਾ ਸੀ ਉਹ ਵੀ ਖੜੇ ਪੈ ਗਿਆ। ਹੁਣ ਪਤਾ ਲੱਗ ਗਿਆ ਵੀ ਹੁਣ ਇਹਨੇ ਮੇਲੇ 'ਤੇ ਜਾਣਾ। ਅੱਗੇ ਮੱਸਿਆ ਵਿਕਣ ਤਾਂ ਮੈਂ ਵੀ ਜਾਣਾ ਨਾਲ, ਐਂ ਕਿਵੇਂ ਹੋ ਜੂ, ਮੈਂ ਨਹੀਂ ਰਹਿਣਾ ਰੁਣਾ ਕਰੇ, ਮੈਂ ਨਾਲ ਜਾਣਾ। ਉਹ ਨਹੀਂ, ਤੂੰ ਹਜੇ ਉੱਥੇ, ਉਹ ਮੈਂ ਆਪ ਨਾਲ ਜਾਣਾ। ਉਹ ਇਉਂ ਲੱਗੇ ਵੀ ਹੁਣ ਕੀ ਕਰਾਂ, ਫਿਰ ਭੱਜ ਕੇ ਟਾਂਗੇ ਦੇ ਵਿੱਚ ਬਹਿ ਗਿਆ। ਮਾਂ ਉਹਨੂੰ ਪਿੱਛੋਂ ਬਥੇਰੀਆਂ ਹੱਕਾਂ ਮਾਰੇ ਵੀ ਬੇ ਤੂੰ ਹੋਰ ਨਾ ਇਹਨੂੰ ਖੋਏ ਦੀ, ਇਹਨੂੰ ਗਵਾ ਨਾ, ਇਹ ਤੂੰ ਨਿੱਕਾ ਤੂੰ ਰਹਿਣ ਦੇ ਬਈ ਪੁੱਤ, ਜਾਣ ਨੂੰ ਤੈਨੂੰ ਕੁਛ ਬਾਹਰੋਂ ਲਿਆ ਦੂਗਾ, ਉਹ ਕੁਛ ਲੈ ਕੇ ਉਹ ਤੈਨੂੰ ਚੀਜ਼ੀ ਲੈ। ਮੈਂ ਨਹੀਂ, ਮੈਂ ਨਾਲ ਹੀ ਜਾਣਾ। ਮਾਂ ਪਿੱਛੋਂ ਟਾਰਾਂ ਹੀ ਦਿੰਦੀ ਰਹੀ ਬਈ ਹੁਣ ਨਿੱਕੇ ਨੂੰ ਮਾਰੀ ਨਾ ਤੂੰ, ਹੁਣ ਐਵੇਂ ਨਾ ਇਹਦੇ ਧਰਨ ਲੱਗ ਜਾਈ, ਹੁਣ ਨਾ ਕੁੱਟੀ ਨਿੱਕੇ ਨੂੰ ਤੂੰ। ਮਾਂ ਨੇ ਇਟਾਰਾਂ ਆਉਣੀ ਦਿੱਤੀਆਂ, ਉਹ ਮੇਰੇ ਕੋਲ ਬਹਿ ਗਿਆ। ਖੁਸ਼ ਸੀਗਾ, ਚਿਹਰੇ 'ਤੇ ਨੂਰ ਝਲਕ ਝਲਕ ਪਵੇ, ਉਹਦੇ ਚਾਹ ਚੜਿਆ ਪਿਆ ਸੀਗਾ ਉਹਨੂੰ। ਪਰ ਮੈਨੂੰ ਉਹ 'ਤੇ ਬੜਾ ਗੁੱਸਾ ਆਇਆ ਬਈ ਤੂੰ ਬਣਾ ਹੀ ਨਹੀਂ ਸੀ ਸਕਦਾ ਘਰੇ, ਹੁਣ ਤੈਨੂੰ ਮੈਂ ਨਾਲ ਉਂਗਲ ਫੜ ਕੇ ਇੱਥੇ ਤੋਰੀ ਫਿਰ ਅਤੇ ਟੈਕੇ ਨਹੀਂ ਸੀ ਬਹਿ ਹੁੰਦੇ ਤੂੰ, ਉੱਥੇ ਨਾ ਤੂੰ ਤੁਰਨਾ ਨਾ ਮੈਨੂੰ ਤੁਰਨ ਦੇਣਾ। ਤੇ ਤੈਨੂੰ ਜਦੋਂ ਕਹਿਤਾ ਸੀ ਬਈ ਤੈਨੂੰ ਮੈਂ ਲੈ ਆਊਂ ਕੁਛ ਲਿਆਊਂ ਤਾਂ ਤੇਤੋਂ ਬੈਠ ਨਹੀਂ ਸੀ ਹੁੰਦਾ, ਤੇਤੋਂ ਟਿਕ ਨਹੀਂ ਸੀ ਹੁੰਦਾ। ਮੇਰਾ ਜੀ ਕਰੇ ਇੱਕ ਚੀਚੀ ਵਟਕੇ ਮੈਂ ਇੱਕ ਮਾਰਾ ਕੰਨ 'ਤੇ ਇਹਦੇ, ਪਰ ਨਹੀਂ, ਜਵਾਕ ਆ ਯਾਰ ਕਾਹਨੂੰ। ਹੇਠਾਂ ਉਤਰ ਕੇ ਸਭ ਤੋਂ ਪਹਿਲਾਂ ਖਿਡੌਣੇ ਵਾਲੀ ਦੁਕਾਨ 'ਤੇ ਚਲੇ ਗਏ। ਚਾਬੀ ਵਾਲੀ ਇੱਕ ਕਾਰ ਸੀਗੀ, ਉਹ ਸੀਗੀ 98 ਦੀ। ਮੈਂ ਇਹਨੂੰ ਬਾਂਹ ਤੋਂ ਫੜਿਆ, ਉਹ ਚੱਲ ਤੂੰ ਅੱਗੇ ਤੁਰ। ਨਹੀਂ ਆ ਕਾਰ ਦੇਖਣਾ, ਤੂੰ ਤੁਰ ਪਾ, ਕਾਰ ਦੇਖਣੀ ਆ ਤੈਂ, ਚੱਲ ਤੁਰ ਗਾ ਚੱਲ। ਮੈਂ ਬਾਂਹ ਤੋਂ ਝੰਜੋੜਿਆ ਥੋੜ੍ਹਾ ਜਿਹਾ, ਗਾਹਾਂ ਤੋਂ ਲਿਖੇ ਜਾ ਤਾਂ ਮੈਂ ਪਹਿਲਾਂ ਹੀ ਪਿਆ ਸੀਗਾ। ਮੈਂ ਲੈਣੀ, ਇੰਨੇ ਪੈਸੇ ਹੈ ਨਹੀਂ ਆਪਣੇ ਕੋਲ, ਲੈਣੀ ਆ ਵੱਡੇ ਨੇ ਤਾਂ ਕਾਰ, ਤੂੰ ਚੱਲ ਗਾਹਾਂ ਤੁਰ। ਉਹਨੂੰ ਝੰਜੋੜ ਜਾ ਕਿ ਮੈਂ ਗਾਹਾਂ ਤੁਰਤਾ। ਅੱਗੇ ਗਏ, ਅੱਗੇ ਭੰਗੂੜੇ ਸੀਗੇ, ਪਰ ਪੁੱਛਿਆ ਵੀ ਇੱਕ ਝੂਟਾ ਜਿਹੜਾ ਪੂਰੇ 10 ਪੈਸਿਆਂ ਦਾ ਸੀਗਾ। ਸੋਚਿਆ ਜੇ 10 ਇੱਥੇ ਖਰਚ ਤੇ ਤਾਂ ਫਿਰ ਵਾਪਸ ਕਿਵੇਂ ਜਾਵਾਂਗੇ ਯਾਰ, ਟਾਂਗੇ ਜੋਗੇ ਪੈਸੇ ਵੀ ਨਹੀਂ ਬਚਣੇ ਵਾਪਸ। ਤਾਂ ਮੈਂ ਬਹਾਨਾ ਜਿਹਾ ਲਾਇਆ ਅਤੇ ਉਹਨੂੰ ਉੱਥੋਂ ਵੀ ਖਿਸਕਾ ਕੇ ਗਾਹਾਂ ਨੂੰ ਤੋਰ ਲਿਆ। ਆ ਕੇ ਲੈਂਦੇ ਆਪਾਂ ਇਹ ਝੂਟੇ ਲਵਾਂਗੇ, ਥੱਕ ਜਾਵਾਂਗੇ ਜੇ ਝੂਟੇ ਲੈਣੇ, ਉਲਟੀਆਂ ਜਾਣ ਲੱਗ ਜਾਣੇ ਤੈਨੂੰ ਰਹਿਣ ਤੇ ਤੂੰ। ਆਪਾਂ ਜਾਂਦੇ ਹੋਏ ਝੂਟੇ ਲਵਾਂਗੇ, ਪਹਿਲਾਂ ਆਪਾਂ ਗਾਹਾਂ ਮੇਲੇ 'ਚ ਘੁੰਮ ਲਈਏ। ਹੋਰ ਇੱਥੋਂ ਵੀ ਮੈਂ ਟਰਕਾ ਲਿਆ, ਗਾਹਾਂ ਵਧੇ ਥੋੜ੍ਹਾ ਜਿਹਾ, ਹਲਵਾਈ ਦੀ ਹੱਟੀ ਆ ਗਈ। ਕਿੰਨੇ ਰੰਗਾਂ ਦਾ ਬੇਸਣ ਬਣਿਆ ਹੋਇਆ, 4 ਆਨੇ ਦੀਆਂ 4 ਟੁਕੜੀਆਂ। ਮੈਂ ਹਿਸਾਬ ਜਿਹਾ ਲਾਇਆ ਵੀ ਯਾਰ ਇਹ ਵੀ ਗੱਲ ਬਣਨੀ ਨਹੀਂ ਸੀ। ਉੱਥੋਂ ਵੀ ਬਾਂਹ ਤੋਂ ਫੜਿਆ ਅਤੇ ਅੱਗੇ ਤੋਰ ਲਿਆ। ਤਾਂ ਹੀ ਯਾਰ ਮੈਂ ਨਾਲ ਨਹੀਂ ਸੀ ਲਿਆਉਣਾ ਚਾਹੁੰਦਾ, ਮੈਂ ਇਕੱਲਾ ਹੁੰਦਾ ਇੱਧਰ ਜਿੱਧਰ ਮਰਜ਼ੀ ਤੁਰਿਆ ਫਿਰਦਾ। ਹੁਣ ਮੈਂ

0: ਭੋਰਾ ਭਰ ਜਵਾਕ ਆ ਯਾਰ, ਤਰਸ ਵੀ ਆਉਂਦਾ। ਝੂਟੇ ਲੈਣਾ ਚਾਹੁੰਦਾ ਸੀ, ਕਾਰ ਲੈਣੀ ਚਾਹੁੰਦਾ ਸੀ, ਪਰ ਹੁਣ ਪੈਸੇ ਵੀ ਤਾਂ ਹੈ ਨਹੀਂ ਇੰਨੇ, ਹੁਣ ਕੀ ਕਰੀਏ? ਫਿਰ ਟਾਂਗੇ 'ਤੇ ਇਹ ਊਂ ਥੱਕ ਜੂ, ਵਾਪਸ ਕਿਵੇਂ ਮੁੜਾਂਗੇ? ਇੰਨੇ ਨੂੰ ਦੇਖਿਆ ਵੀ ਇੱਕ ਮੰਗਤਾ ਨਾ ਹੱਥ ਜਿਹੇ ਅੱਡੇ ਹੋਏ, ਉਹਨੇ ਸਾਡੇ ਵੱਲ ਦੇਖੀ ਜਾਂਦਾ ਸੀਗਾ। ਮੈਂ ਮੁੱਠੀ 'ਚ ਜਿਹੜੀ ਚਵਾਨੀ ਫੜੀ ਹੋਈ ਸੀਗੀ ਉਹਨੂੰ ਹੋਰ ਜ਼ੋਰ ਨਾਲ ਕੁੱਟ ਲਿਆ, ਅਤੇ ਮੈਂ ਛੇਤੀ ਨਾਲ ਉਹਦੇ ਕੋਲ 'ਚ ਲੰਘ ਗਿਆ। ਮੈਂ ਪਿੱਛੇ ਮੁੜ ਕੇ ਦੇਖਿਆ, ਮੰਗਤਾ ਤਾਂ ਹਜੇ ਵੀ ਸਾਡੀ ਵੱਲ ਦੇਖੀ ਜਾਂਦਾ। ਮੈਂ ਡਰ ਗਿਆ ਮਨੋ ਮਨ ਵੀ ਕਿਤੇ ਐਂ ਨਾ ਹੋਵੇ ਇਹ ਸਾਨੂੰ ਬੋਰੀ 'ਚ ਪਾ ਕੇ ਵੇਚ ਹੀ ਨਾ ਦੇਵੇ ਕਿਸੇ ਨੂੰ। ਕਹਿੰਦੇ ਚੱਕ ਕੇ ਲੈ ਜਾਂਦੇ ਜਵਾਕਾਂ ਨੂੰ, ਇਹਨੂੰ ਪਤਾ ਲੱਗ ਗਿਆ ਵੀ ਇਹ ਜਵਾਕ ਦੋਨੇ ਇਕੱਲੇ ਤੁਰੇ ਫਿਰਦੇ ਆ, ਇਹ ਇਹੋ ਜਿਹੇ ਭੇਸ 'ਚ ਹੀ ਹੁੰਦੇ ਆ। ਜਿਹੜੀ ਬੋਰੀ ਥੱਲੇ ਵਿਛਾਈ ਬੈਠਾ, ਕਿਤੇ ਇਹ ਨਾ ਹੋਵੇ ਬੋਰੀ ਲਿਆ ਕੇ ਸਾਡੇ 'ਤੇ ਪਾ ਕੇ ਸਾਨੂੰ ਚੱਕ ਹੀ ਲੈ ਜਾਵੇ, ਸਾਨੂੰ ਵੇਚ ਦੇਵੇ ਬਾਹਰ। ਉੱਥੋਂ ਕਾਫੀ ਵਿਅਕਤੀ ਨਾ ਇੱਕ ਰੁੱਖ ਦੇ ਛਾਵੇਂ ਬੈਠ ਗਿਆ ਸੀ, ਖਾਸੀ ਦੂਰ ਆ ਗਏ। ਹੁਣ ਜਿਹੜਾ ਛੋਟਾ ਸੀਗਾ ਇਹ ਤਾਂ ਰੋਣ ਹਾਕਾ ਬੈਠਾ, ਇਹਨੇ ਦਾ ਮੂੰਹ ਲਾਲ ਹੋਇਆ ਪਿਆ, ਰੋਣ ਹਾਕਾ ਹੋਇਆ ਬੈਠਾ। ਵੀਰੇ ਬਹੁਤ ਭੁੱਖ ਲੱਗੀ ਆ, ਹੁਣ ਤਾਂ ਖਵਾ ਦੇ ਕੁਛ, ਸੱਚੀ ਗੁੜੂੰ ਗੁੜੂੰ ਕਰਦਾ ਢਿੱਡ। ਪਾਣੀ ਪੀ ਲਾ ਤੂੰ, ਕੁਛ ਨਹੀਂ ਹੁੰਦਾ, ਠੀਕ ਹੋ ਜਾਊ, ਊਂ ਹੀ ਕਰਦਾ ਹੁੰਦਾ ਤਾਂ ਗੁੜੂ ਗੁੜੂ, ਆਪਾਂ ਤੁਰ ਕੇ ਆਏ ਤਾਂ ਗੁੜੂ ਗੁੜੂ। ਨਹੀਂ ਭੁੱਖ ਵੀ ਲੱਗੀ, ਤੂੰ ਪਾਣੀ ਪੀ ਲਾ, ਪਾਣੀ ਵਾਲੀ ਭੁੱਖ ਮਾਰ ਲਾ। ਦਿਨ ਢਲਣ ਵਾਲਾ, ਥੋੜ੍ਹਾ ਜਿਹਾ ਜਦੋਂ ਨਾ ਅੱਥਣ ਜਿਹਾ ਹੋ ਜਾਊਗਾ, ਆਹ ਦੁਕਾਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਸਮਾਨ ਸਮੂਨ ਵੇਖਣਾ, ਫਲੂਦਾ ਸਸਤਾ ਹੋ ਜਾਣਾ, ਫਿਰ ਇੱਕ ਦੀ ਥਾਂ 'ਤੇ ਦੋ ਖਾ ਲਈ ਚਾਹੇ। ਹੈਂ ਆਹ ਮੇਰਾ ਵੀਰਾ, ਲੈ ਪਾਣੀ ਪੀ ਲਾ ਤੂੰ, ਫਿਰ ਆਪਾਂ ਦੋ, ਮੈਂ ਤੈਨੂੰ ਦੋ ਖਵਾ ਦੂੰਗਾ ਕਿਉਂਕਿ ਸਸਤਾ ਹੋ ਜੂ। ਪਰ ਉਹ ਤਾਂ ਉੱਚੀ ਉੱਚੀ ਰੋਣ ਲੱਗ ਪਿਆ, ਮੈਨੂੰ ਹੋਰ ਨਹੀਂ ਸਹਾਰ ਹੁੰਦੀ, ਭੁੱਖ ਥੱਕ ਗਿਆ ਵੀਰੇ, ਲੈ ਦੇ ਕੁਛ ਖਾਣ ਨੂੰ। ਉਹ ਯਾਰ ਤੈਨੂੰ ਕਹਿਣਾ ਹੁਣ ਦੋ ਘੰਟੇ ਹੋਰ ਆਥਣ ਹੋਣਾ, ਮੈਨੂੰ ਨਹੀਂ ਪਤਾ ਆਤਣਾ ਲਾ ਯਾਰ, ਕਿੰਨੇ ਦਿਨ ਦਾ ਖਿੱਚੀ ਪਿਆ ਦਰਦ, ਮੈਨੂੰ ਭੁੱਖ ਲੱਗੀ ਪਈ ਆ, ਲੈ ਦੇ ਕੁਛ ਖਾਣ ਨੂੰ, ਮੰਮੀ ਨੂੰ ਦੱਸੂ ਜਾ ਕੇ ਮੈਂ। ਉਹ ਜਦੋਂ ਰੋਣ ਲੱਗਿਆ ਯਾਰ, ਮੇਰੀ ਅੰਦਰੋਂ ਤਾਂ ਮੇਰੀਆਂ ਵੀ ਤਾਂ ਹਜੇ ਨਿਕਲ ਗਈਆਂ, ਜਿਹੜੀਆਂ ਹੁਣ ਮੇਰੀਆਂ ਯੋਜਨਾਵਾਂ ਸੀ ਉਹਦੀਆਂ ਧਰੀਆਂ ਧਰਾਈਆਂ ਰਹਿ ਗਈਆਂ। ਮੈਂ ਕਿਹਾ ਵੀ ਨਹੀਂ, ਗੱਲ ਨਹੀਂ ਬਣਨੀ, ਇਹਨਾਂ ਨੂੰ ਪਿੱਛੋਂ ਆ ਕੇ ਸਾਨੂੰ ਨਾ ਕਿਸੇ ਨੇ ਹਲੂਣ ਤਾ। ਜਦੋਂ ਪਿੱਛੇ ਉਹਨਾਂ ਨੇ ਸਿਰ ਘੁਮਾ ਕੇ ਅਸੀਂ ਦੇਖਿਆ ਤਾਂ ਉਹੀ ਮੰਗਤਾ, ਲੈ ਬਈ ਇਹ ਆ ਗਿਆ ਸਾਨੂੰ ਚੱਕਣ, ਇਹ ਸਾਨੂੰ ਪਾਊ ਬੋਰੀ 'ਚ, ਇਹ ਲੈ ਕੇ ਜਾਊ ਹੁਣ। ਮੈਂ ਤਾਂ ਡਰ ਗਿਆ, ਮੈਂ ਕਿਹਾ ਨਿੱਕੇ ਇੱਧਰ ਆ ਜਾ, ਮੈਂ ਉਹਨੂੰ ਘੁੱਟ ਕੇ ਕੁਲਾਵੇ ਨਾਲ ਲਾ ਲਿਆ। ਦੂਰ ਭੱਜਣ ਹੀ ਲੱਗੇ ਸੀ ਕਿ ਉਹਨੇ ਰੋਕ ਲਿਆ, ਕਹਿੰਦਾ ਨਾ ਜਾਇਓ ਨਾ, ਡਰੋ ਨਾ ਪੁੱਤਰੋ। ਜਦੋਂ ਉਹਨੇ ਪੁੱਤਰੋ ਕਿਹਾ ਡਰੋ ਨਾ, ਮੈਂ ਫਿਰ ਮੈਂ ਕਿਹਾ ਆਪਾਂ ਨੂੰ ਚੱਕ ਕੇ ਜਾਊ, ਭੱਜ ਲਾ। ਉਹ ਕਹਿੰਦਾ ਨਾ ਨਾ ਭੱਜੋ ਨਾ, ਮੇਰੇ ਵੀ ਦੋ ਬੱਚੇ ਸੀਗੇ ਜਮਾਂ ਹੀ ਤੁਹਾਡੇ ਜੱਡੇ, ਹੱਲਿਆਂ ਦੀ ਭੇਟ ਚੜ ਗਏ। ਫਿਰ ਅਗਲੇ ਪਾਲੀ ਉਹਨੇ ਪੈਸਿਆਂ ਦੀ ਭਰੀ ਹੋਈ ਮੁੱਠੀ ਨਿੱਕੇ ਦੇ ਬੋਝੇ 'ਚ ਪਾ ਤੀ, ਅਤੇ ਦੋਹਾਂ ਦੇ ਮੱਥੇ ਚੁੰਮ ਕੇ ਛੇਤੀ ਨਾਲ ਦੂਰ ਚਲੇ ਗਿਆ ਸਾਡੇ ਤੋਂ, ਪੈਸਿਆਂ ਦੀ ਮੁੱਠੀ ਸਾਡੀ ਜੇਬ 'ਚ ਪਾ ਕੇ। ਅਸੀਂ ਕਦੇ ਤਾਂ ਪੈਸਿਆਂ ਵੱਲ ਦੇਖੀਏ, ਕਦੇ ਉਹਨੂੰ ਦੂਰ ਜਾਂਦੇ ਵੱਲ ਤੁਰੇ ਬੰਦੇ ਵੱਲ ਦੇਖੀਏ ਉਹਦੀ ਪਿੱਠ ਨੂੰ, ਵੀ ਯਾਰ ਅਸੀਂ ਇਹਨੂੰ ਸਮਝਦੇ ਸੀ ਕਿ ਬੋਰੀ 'ਚ ਪਾ ਕੇ ਸਾਨੂੰ ਵੇਚੂ, ਇਹ ਤਾਂ ਪੈਸੇ ਵੀ ਦੇ ਗਿਆ। ਫਿਰ ਅਸੀਂ ਬਹੁਤ ਕੁਛ ਖਾਧਾ, ਫਿਰ ਫਲੂਦਾ ਵੀ ਖਵਾਇਆ, ਫਿਰ ਉਹਨੂੰ ਬਹੁਤ ਕੁਛ, ਫਿਰ ਕਾਰ ਵੀ ਉਹਨੂੰ ਲੈ ਤੀ ਜਿਹੜੀ ਚਾਹੁੰਦਾ ਸੀਗਾ, ਝੂਠੇ ਵੀ ਲੈ ਲਏ, ਫਿਰ ਪਕੌੜੇ ਵੀ ਖਾਧੇ, ਫਿਰ ਟੋਸਟ ਵੀ ਖਾਧੇ, ਫਿਰ ਚਾਹ ਵੀ ਪਿਲਾਈ, ਫਿਰ ਬੜਾ ਕੁਛ, ਬੜੀਆਂ ਸ਼ੈਵਾਂ ਫੁੱਲੀਆਂ ਵੀ ਖਾਧੀਆਂ, ਬਹੁਤ ਕੁਛ ਅਸੀਂ ਖਾਧਾ। ਮਨ ਪਸੰਦ ਜਿਹੜੇ ਖਿਡੌਣੇ ਸੀਗੇ ਉਹ ਵੀ ਲੈ ਲਏ। ਹੁਣ ਨਿੱਕਾ ਬਹੁਤ ਖੁਸ਼ ਸੀਗਾ, ਬੜਾ ਖੁਸ਼, ਕੁਲਫੀ ਖਾਈ ਜਾਵੇ, ਵਾਰੀ ਵਾਰੀ ਪੁੱਛੀ ਜਾਂਦਾ ਸੀਗਾ ਵੀਰੇ, ਹਾਂ ਵੀਰੇ ਉਹ ਕੌਣ ਸੀ ਜਿਹੜਾ ਸਾਨੂੰ ਇੰਨੇ ਪੈਸੇ ਦੇ ਕੇ ਗਿਆ? ਅਤੇ ਮੈਨੂੰ ਅਖੀਰ 'ਚ ਆਖਣਾ ਪੈ ਗਿਆ ਕਿ ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀਗਾ, ਉਹ ਮੰਗਤੇ ਤੋਂ ਦਾਤਾ ਬਣਿਆ, ਦਾਤਾ ਜਿਹੜਾ ਦੇਣ ਵਾਲਾ, ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ, ਹਾਂ ਉਹ ਇੱਕ ਰੱਬ ਸੀ। ਅੱਗੇ ਛੇਤੀ ਨਾਲ ਬੋਲ ਪਿਆ, ਵੀਰੇ ਇਹ ਉਹੀ ਰੱਬ ਜਿਹਨੇ ਸਾਡੇ ਬੇਬੇ ਬਾਪੂ ਨੂੰ ਦਾਤੇ ਤੋਂ ਮੰਗਤੇ ਬਣਾਤਾ। ਬੇਬੇ ਕਹਿੰਦੇ ਹੁੰਦੇ ਨਾ ਵੀ ਆਪਾਂ ਵੀ ਦਾਤੇ ਸੀ, ਹੁਣ ਆਪਾਂ ਮੰਗਤੇ, ਇਹ ਉਹੀ ਰੱਬ ਸੀਗਾ। ਉਹਦੀ ਗੱਲ ਦਾ ਜਵਾਬ ਨਾ ਦੇ ਸਕਿਆ ਕਿਉਂਕਿ ਉਸ ਵੇਲੇ ਮੇਰੀ ਇੱਕ ਹੋਰ ਰੱਬ ਨਾਲ ਬਹੁਤ ਵੱਡੇ ਲੈਵਲ 'ਤੇ ਬਹਿਸ ਚੱਲ ਰਹੀ ਸੀ। ਪਿੰਡ ਲਿਆਉਣ ਵਾਲੇ ਟਾਂਗੇ ਦਾ ਮਾਲਕ ਆਖ ਰਿਹਾ ਸੀ, ਤੁਹਾਡੇ ਤੋਂ ਕਾਹਦੇ ਪੈਸੇ ਪੁੱਤਰੋ, ਜਾਓ ਖੇਡੋ ਮੱਲੋ, ਵੱਡੇ ਹੋਵੋਗੇ ਤਾਂ ਉਦੋਂ ਦੇ ਦਿਓ। ਯਾਰ ਇਹ ਵੀ ਰੱਬ ਸੀ। ਐਵੇਂ ਅਸੀਂ ਕਈ ਵਾਰ ਕਿਸੇ ਨੂੰ ਕੁਛ ਸਮਝ ਬੈਠਦੇ ਹਾਂ। ਅਸਲ 'ਚ ਰੱਬ ਵੱਸਦਾ ਤਾਂ ਬੰਦਿਆਂ ਦੇ ਵਿੱਚ ਹੀ ਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਇਹ ਸੀ ਅੱਜ ਦੀ ਕਹਾਣੀ। ਆ ਸਕੇ ਤੁਹਾਨੂੰ ਪਸੰਦ ਆਈ ਹੋਏਗੀ। ਮੋਨਾ ਜੀ ਕਿਵੇਂ ਲੱਗੀ?
1: ਬਹੁਤ ਵਧੀਆ ਰਾਜਵੀਰ ਜੀ, ਪੂਰੀ ਇਮੋਸ਼ਨਲ
0: ਹੈ ਨਾ, ਕਿਉਂਕਿ ਕਿਸ ਤਰੀਕੇ ਨਾਲ ਕਈ ਵਾਰ ਰੱਬ ਵੀ ਬੰਦੇ ਦੇ ਵਿੱਚ ਵੱਸ ਕੇ ਆਉਂਦਾ। ਜਦੋਂ ਕਿਸੇ ਦਾ ਉਹਨੇ ਕੋਈ ਭਲਾ ਕਰਨਾ ਤੇ ਉਸ ਬੱਚੇ ਦਾ, ਛੋਟੇ ਦਾ, ਬੇਸਮਝੀ ਦੇ ਵਿੱਚ ਇਹ ਪੁੱਛਣਾ ਕਿ ਇਹ ਉਹੀ ਰੱਬ ਸੀ ਫਿਰ ਜਿਹਨੇ ਦਾਤੇ ਤੋਂ ਮੰਗਤੇ ਬਣਾਇਆ ਸੀ ਤੇ ਜਿਹੜੇ ਮੰਗਤੇ ਨੂੰ ਦਾਤਾ ਬਣਾ ਗਿਆ, ਹਨਾ, ਜਿਸਦਾ ਜਵਾਬ ਸ਼ਾਇਦ ਉਹਦੇ ਕੋਲ ਵੱਡੇ ਭਾਈ ਕੋਲ ਹੈ ਨਹੀਂ ਸੀਗਾ, ਤੇ ਉਹਦੀ ਭੁੱਖ ਨੂੰ ਬਰਦਾਸ਼ਤ ਨਾ ਕਰ ਪਾਉਣਾ, ਮਤਲਬ ਕੈਸਾ ਜਵੰਦਾ ਸਾਹਿਬ ਨੇ ਲਿਖਿਆ, ਬਾ ਕਮਾਲ, ਬਹੁਤ ਕਮਾਲ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੋਨਾ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਰਾਜਵੀਰ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ ਰਿਗਾਰਡਿੰਗ, ਜਦੋਂ ਵੀ ਆਪਾਂ ਆਪਣੀ ਸਰਵਿਸਿਜ਼ ਦੀ ਗੱਲ ਕਰਦੇ ਹਾਂ, ਅਕਸਰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਹਾਂ, ਪਰ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਕਸਰ ਪਹਿਲਾਂ ਇਹੀ ਮਾਇੰਡ ਦੇ ਵਿੱਚ ਹਰੇਕ ਦੇ ਆ ਜਾਂਦਾ ਹੈਗਾ ਕਿ ਹੈਲਥ ਚੰਗੀ ਹੋਣੀ ਚਾਹੀਦੀ ਹੈ ਜਦੋਂ ਵੀ ਪੋਲਿਸੀ ਕਰਵਾਉਣੀ ਹੈ। ਓਬਵੀਅਸਲੀ ਜਿੰਨੀ ਜ਼ਿਆਦਾ ਹੈਲਥ ਵਧੀਆ ਹੋਏਗੀ ਓਨੀ ਹੀ ਜ਼ਿਆਦਾ ਤੁਹਾਨੂੰ ਬੈਸਟ ਆਪਸ਼ਨਸ ਮਿਲ ਸਕਦੀਆਂ ਹੁੰਦੀਆਂ ਨੇ, ਕੋਈ ਬਿਨਾਂ ਲਿਮਿਟ ਤੋਂ ਤੁਹਾਨੂੰ ਕਵਰੇਜ ਅਮਾਊਂਟ ਤੁਸੀਂ ਚੂਜ਼ ਕਰ ਸਕਦੇ ਹੋ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ। ਪਰ ਬਹੁਤ ਵਾਰ ਇਹ ਵੀ ਚੀਜ਼ ਆ ਜਾਂਦੀ ਹੈਗੀ ਹੈ ਕਿ ਕੋਈ ਨਾ ਕੋਈ ਹੈਲਥ ਇਸ਼ੂਜ਼ ਕਈ ਵਾਰ ਇੱਥੇ ਕੈਨੇਡਾ ਆਉਣ ਤੋਂ ਪਹਿਲਾਂ ਜਾਂ ਫਿਰ ਕਿਸੇ ਤਰੀਕੇ ਦੀ ਇੱਦਾਂ ਦੀ ਕੰਡੀਸ਼ਨ ਆ ਚੁੱਕੀਆਂ ਹੈਗੀਆਂ ਜਾਂ ਹੈਲਥ ਬਿਲਕੁਲ ਠੀਕ ਹੈਗੀ ਹੈ, ਕੋਈ ਹਾਰਟ ਦਾ ਕੈਂਸਰ ਦੀ ਪ੍ਰੋਬਲਮ ਨਹੀਂ, ਕੋਈ ਲਾਈਫ ਸਟਾਈਲ ਦੇ ਵਿੱਚ ਚੇਂਜਿਸ ਆ ਚੁੱਕੀਆਂ ਨੇ, ਕੋਈ ਐਲਕੋਹਲ ਦੇ ਰਿਲੇਟਿਡ, ਕੋਈ ਕਾਫੀ ਵਾਰ ਮੈਂ ਦੇਖਦੀ ਹਾਂ ਕਿ ਕਈ ਵਾਰ ਇੱਕ ਪਰਸਨ ਕੋਈ ਨਾ ਕੋਈ ਡਰੱਗ ਲੈਂਦੇ ਸੀਗੇ ਹੁਣ ਉਸਨੂੰ ਕੁਇਟ ਕਰ ਰਹੇ ਹੈਗੇ ਆ, ਜਾਂ ਫਿਰ ਕੋਈ ਡਰਾਈਵਿੰਗ ਲਾਇਸੈਂਸ ਸਸਪੈਂਡ ਵਗੈਰਾ ਹੋਇਆ ਹੈਗਾ ਜਾਂ ਬੈਂਕਰਪਸੀ ਕੀਤੀ ਹੈ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਲਾਈਫ ਸਟਾਈਲਸ ਜਿਹੜੇ ਚੇਂਜ ਕਰ ਦਿੰਦੀਆਂ ਨੇ ਜਿਹਨਾਂ ਦੇ ਨਾਲ ਸਾਡਾ, ਤੇ ਉਸ ਕਰਕੇ ਵੀ ਇੰਸ਼ੋਰੈਂਸ ਕੰਪਨੀ ਸਟੈਂਡਰਡ ਮਾਰਕੀਟ ਦੇ ਵਿੱਚ ਤੁਹਾਨੂੰ ਪੋਲਿਸੀਜ਼ ਨਹੀਂ ਪ੍ਰੋਵਾਈਡ ਕਰਦੀਆਂ, ਪਰ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਜਿਹੜੀਆਂ ਹੁੰਦੀਆਂ ਨੇ ਡੈਫੀਨੇਟਲੀ ਤੁਹਾਨੂੰ ਕਵਰੇਜ ਦੇ ਸਕਦੀਆਂ ਹੁੰਦੀਆਂ ਨੇ। ਇਹ ਨਾ ਸੋਚਿਓ ਕਿ ਹਾਂ ਅੱਜ ਸਾਡੀ ਹੈਲਥ ਦੇ ਵਿੱਚ ਚੇਂਜਿਸ ਆ ਚੁੱਕੀਆਂ ਨੇ, ਕੋਈ ਪਾਸਟ ਹਿਸਟਰੀ ਵਿੱਚ ਕੋਈ ਹਾਰਟ ਦਾ ਕੈਂਸਰ, ਬ੍ਰੇਨ ਟਿਊਮਰ, ਕੋਈ ਇੱਦਾਂ ਦੀ ਕੰਡੀਸ਼ਨ ਆਈ ਸੀ, ਸ਼ਾਇਦ ਹੁਣ ਸਾਨੂੰ ਪੋਲਿਸੀ ਹੀ ਨਹੀਂ ਮਿਲਣੀ। ਕਾਫੀ ਵਾਰ ਪਰਸਨ ਕਈ ਵਾਰ 2 ਸਾਲ 5 ਸਾਲ ਇਸੇ ਤਰੀਕੇ ਦੇ ਨਾਲ ਹੀ ਕੱਢ ਦਿੰਦੇ ਨੇ, ਉਹਨੇ 'ਚ ਉਹਨਾਂ ਦੀ ਏਜ ਵੀ ਅਪ ਹੋ ਜਾਂਦੀ ਹੈ। ਪਰ ਬੇਸਿਕਲੀ ਦੇਖਿਆ ਜਾਵੇ ਜੇ ਤੁਹਾਡੀ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ ਤਾਂ ਡੈਫੀਨੇਟਲੀ ਨੋਨ ਮੈਡੀਕਲ ਪੋਲਿਸੀਜ਼ ਦੇ ਨਾਲ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ, ਚਾਹੇ ਕੋਈ ਹੈਲਥ ਇਸ਼ੂਜ਼ ਆ ਚੁੱਕੇ ਨੇ, ਚਾਹੇ ਕੋਈ ਹੈਲਥ ਦੇ ਵਿੱਚ ਚੇਂਜਿਸ ਆ ਚੁੱਕੀਆਂ ਨੇ, ਡੈਫੀਨੇਟਲੀ ਸਾਡੇ ਕੋਲ ਸਲਿਊਸ਼ਨ ਹੈਗਾ ਹਰ ਇੱਕ ਸਿਚੁਏਸ਼ਨ ਦਾ। ਤੁਸੀਂ ਆਪਣੇ ਹਿਸਾਬ ਦੇ ਨਾਲ ਕਿੱਦਾਂ ਦੀ ਕੰਡੀਸ਼ਨਸ ਹੈਗੀਆਂ ਜ਼ਰੂਰ ਡਿਸਕਸ ਕਰ ਸਕਦੇ ਹੋ ਡਿਟੇਲ ਦੇ ਵਿੱਚ ਸਾਨੂੰ ਮਿਲ ਕੇ ਜਾਂ ਫੋਨ ਦੇ ਉੱਤੇ, ਚਾਹੇ ਆਪਣੇ ਮੋਰਗੇਜ ਇੰਸ਼ੋਰੈਂਸ ਕਵਰ ਕਰਨਾ ਚਾਹੁੰਦੇ ਹਾਂ, ਚਾਹੇ ਸਟੇਟ ਪਲੈਨਿੰਗ ਜਾਂ ਫਾਈਨਲ ਐਕਸਪੈਂਸ ਕਵਰੇਜ, ਫਿਊਨਰਲ ਕੋਸਟ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੈ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ, 416-509-1509, ਜਾਂ ਫਿਰ ਇੰਸ਼ੋਰੈਂਸ ਪੋਲਿਸੀ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110, ਜਾਂ ਫਿਰ ਇੰਸ਼ੋਰੈਂਸ ਪੋਲਿਸੀ ਦੀ ਟੀਮ ਨੂੰ ਜੁਆਇਨ ਕਰਨਾ ਹੋਵੇ, ਸਾਡੀ ਟੀਮ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਵੀ ਲਾਇਸੈਂਸ ਲੈਣਾ ਹੈਗਾ, ਜਾਂ ਫਿਰ ਆਲਰੇਡੀ ਲਾਇਸੈਂਸ ਹੈਗੇ ਹੋ, ਕੀ ਆਪਸ਼ਨਸ ਹੈਗੀਆਂ ਨੇ, ਜ਼ਿਆਦਾ ਐਕਸਪਲੋਰ ਕਰਨ ਲਈ 416-509-1509। ਥੈਂਕ ਯੂ ਸੋ ਮਚ ਰਾਜਵੀਰ ਜੀ, ਟਾਈਮ ਦੇਣ ਲਈ
0: ਬਹੁਤ ਬਹੁਤ ਧੰਨਵਾਦ। ਮੋਨਾ ਜੀ ਥੈਂਕ ਯੂ ਵੈਰੀ ਮਚ। 416-509-1509 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਸਟੂਡੀਓ ਦਾ ਨੰਬਰ ਸਾਡਾ 905-564-6444 ਹੈ, ਅਤੇ ਸੁੱਖ ਜੀ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਜੀ, ਕਾਲ ਕਰ ਲਿਓ। ਅਤੇ ਹੋਮ ਫਿਕਸ ਵੱਲੋਂ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ। ਸੋ ਜੇਕਰ ਤੁਸੀਂ ਘਰ ਦਾ ਸਮਾਨ ਲੈਣਾ ਚਾਹੁੰਦੇ ਹੋ ਅਤੇ ਤੁਸੀਂ ਘਰ ਦਾ ਸਮਾਨ, ਜੇਕਰ ਤੁਸੀਂ ਕੋਈ ਬੇਸਮੈਂਟ ਬਣਾ ਰਹੇ ਹੋ, ਕੰਸਟਰਕਸ਼ਨ ਦੇ ਲਈ ਸਮਾਨ ਲੈਣਾ, ਕੋਈ ਲੋਕ, ਡੋਰ ਲੋਕ, ਡੋਰ, ਵਿੰਡੋ, ਸਾਰਾ ਕੁਛ ਇੱਕੋ ਜਗ੍ਹਾ ਤੋਂ ਤੁਹਾਨੂੰ ਮਿਲ ਜਾਣਾ, ਇੱਕੋ ਛੱਤ ਤੋਂ। ਬਹੁਤ ਵੱਡਾ ਸਟੋਰ ਆ ਹੋਮ ਫਿਕਸ ਦਾ, 20 ਡੈਲਟਾ ਪਾਰਕ 'ਤੇ ਲੋਕੇਟਡ ਨੇ। ਸੋ ਲੋ, ਤੁਹਾਨੂੰ ਵਾਅਦਾ ਕੀਤਾ ਸੀ ਕਿ ਤੁਹਾਨੂੰ ਕੋਈ ਚੱਜੀ ਦੀ ਗੱਲ ਵੀ ਸੁਣਾਉਂਦੇ ਹਾਂ, ਹੋਰ ਚੰਗੀ ਗੱਲ ਸੁਣਾਉਂਦੇ ਹਾਂ। ਉਹ ਇਹ ਆ ਕਿ ਮੈਂ ਜਾਣਦਾ ਹਾਂ ਇਹ ਤੂੰ ਜਾਣਦਾ ਹੈ ਕਿ ਮੈਂ ਜਾਣਦਾ ਹਾਂ ਇਹ ਤੂੰ ਜਾਣਦਾ ਹੈ ਕਿ ਬੀਤੇ ਹੋਏ ਵਕਤਾਂ ਨੇ ਮੁੜਨਾ ਤਾਂ ਹੈ ਨਹੀਂ, ਪਰ ਬੀਤੇ ਵਕਤਾਂ ਨੂੰ ਮੈਂ ਜਾਣਦਾ ਹਾਂ ਕਿ ਇਹ ਤੂੰ ਜਾਣਦਾ ਹੈ ਕਿ ਬੀਤੇ ਹੋਏ ਵਕਤਾਂ ਨੇ ਮੁੜਨਾ ਤਾਂ ਹੈ ਨਹੀਂ, ਪਰ ਬੀਤੇ ਵਕਤਾਂ ਨੂੰ ਕਰ ਕਰਕੇ ਚੇਤੇ ਹੰਝੂਆਂ ਦੇ ਅੰਦਰ ਮੈਂ ਖੁਰਨਾ ਤਾਂ ਹੈ ਨਹੀਂ। ਰਾਤਾਂ ਨੂੰ ਆਖੋ ਕਿ ਇਹ ਜੁਗਨੂ ਤੇ ਤਾਰੇ, ਰਾਤਾਂ ਨੂੰ ਆਖੋ ਕਿ ਇਹ ਜੁਗਨੂ ਤੇ ਤਾਰੇ ਹਨੇਰੇ ਦੇ ਕੋਲੋਂ ਨਹੀਂ ਡਰਦੇ ਕਦੇ ਵੀ, ਫਿਰ ਕਿਉਂ ਕਬੂਲਾਂ ਇਹ ਕਾਲਖ ਹਨੇਰਾ, ਭੇਡਾਂ ਦੇ ਵਾਂਗਰ ਮੈਂ ਤੁਰਨਾ ਤਾਂ ਹੈ ਨਹੀਂ। ਖੁਦ ਨਾਲ ਲੜਕੇ ਜੋ ਰੁਕਦੇ ਨਾ ਹਰਕੇ, ਉਹ ਮਿੱਟੀ ਦੇ ਵਾਵੇ ਨੇ ਬਣ ਜਾਂਦੇ ਲੋਹਾ, ਜਿਨ੍ਹਾਂ ਕੋਲ ਅਕਲਾਂ ਜਿਨ੍ਹਾਂ ਕੋਲ ਜਜ਼ਬੇ ਉਹ ਲੋਹੇ ਦੇ ਬੁੱਤਾਂ ਨੇ ਭੁਰਨਾ ਤਾਂ ਹੈ ਨਹੀਂ। ਸੰਭਲ ਜਾਓ ਲੋਕੋ ਤੇ ਦੁਸ਼ਮਣ ਪਛਾਣੋ, ਨਾ ਬਣਨਾ ਜ਼ਮੂਰੇ, ਨਾ ਡਮਰੂ ਤੇ ਨੱਚਣਾ, ਬਹਿਮ ਤੋੜੋ ਜਾ ਕੇ ਰਾਜੇ ਦਾ ਅੱਜ ਹੀ ਕਿ ਜਨਤਾ ਨੇ ਆਪਸ 'ਚ ਜੁੜਨਾ ਤਾਂ ਹੈ ਨਹੀਂ। ਮੈਂ ਜਾਣਦਾ ਹਾਂ ਕਿ ਤੂੰ ਜਾਣਦਾ ਹੈ ਕਿ ਬੀਤੇ ਹੋਏ ਵਕਤਾਂ ਨੇ ਮੁੜਨਾ ਤਾਂ ਹੈ ਨਹੀਂ, ਪਰ ਬੀਤੇ ਹੋਏ ਵਕਤਾਂ ਨੂੰ ਕਰ ਕਰਕੇ ਚੇਤੇ ਹੰਝੂਆਂ ਦੇ ਅੰਦਰ ਮੈਂ ਖੁਰਨਾ ਤਾਂ ਹੈ ਨਹੀਂ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਬ੍ਰੈਂਪਟਨ ਟੀਵੀ ਐਨ ਐਸ ਅਪਲਾਈਸ ਤੋਂ ਸੁਲਤਾਨ ਜੀ ਸਰ ਨਾਲ ਆ ਚੁੱਕੇ। ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ ਸਰ। ਸੋ ਦੱਸੋ ਪਹਿਲਾਂ ਤਾਂ ਕਿ ਰੇਟਾਂ ਦਾ ਕੀ ਹਾਲ ਚਾਲ ਹੈ, ਕਿਵੇਂ ਆ
2: ਰੇਟ ਜਿਹੜੇ ਆ ਜੀ? ਇਸ ਟਾਈਮ ਸਾਡੇ ਕੋਲ ਜਿੰਨਾ ਸਟਾਕ ਪਿਆ ਡੈਫੀਨੇਟਲੀ ਅਸੀਂ ਉਹ ਬਾਏ ਮੋਰ ਸੇਵ ਮੋਰ ਇਵੈਂਟ ਜਿਹੜਾ ਕੰਪਨੀਆਂ ਨੇ ਲਗਾਇਆ ਉਹਦੇ 'ਚ ਬਾਏ ਮੋਰ ਸੇਵ ਮੋਰ ਇਵੈਂਟ 'ਚ ਕਸਟਮਰ ਸੇਵ ਕਰ ਸਕਦੇ ਆ ਜੀ, ਕਿਉਂਕਿ ਜੇ ਸਿੰਗਲ ਪੀਸ ਲੈਣਾ ਕਿਤੇ $400 ਕਿਤੇ $500 ਸੇਵ ਹੋਣਾ, ਪਰ ਜੇ ਬੰਡਲ ਪੈਕੇਜ ਲੈ ਲਿਆ ਤੇ $2000 ਦੀ ਸੇਵਿੰਗ ਹੈ। ਫੋਰ ਐਗਜ਼ਾਮਪਲ ਤੁਸੀਂ ਕੱਲਾ ਡਿਸ਼ਵਾਸ਼ਰ ਲੈਂਦੇ ਹੋ $1000 ਵਾਲਾ ਸਟੇਨਲੈਸ ਸਟੀਲ ਦਾ, ਕੱਲਾ ਡਿਸ਼ਵਾਸ਼ਰ $499 ਦਾ ਜੀ, $500 ਸੇਵ ਹੋ ਗਿਆ। ਕੱਲਾ ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ $1200 ਵਾਲਾ $899 ਦਾ ਜੀ, $400 ਸੇਵ ਹੋ ਗਿਆ। ਪਰ ਜੇ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ ਲੈ ਲਿਆ ਤੇ ਫਿਰ ਤੁਹਾਨੂੰ $5000 ਵਾਲਾ ਪੈਕੇਜ $2999 ਚ ਮਿਲ ਜਾਣਾ, $2000 ਤੁਹਾਡਾ 3-piece ਕਿਚਨ ਬੰਡਲ ਤੇ ਸੇਵ ਹੋ ਜਾਣਾ। ਸੋ ਮਿਸ ਨਾ ਕਰਨਾ, $2999 ਨਹੀਂ ਜਿਹੜਾ ਉਹ 6 ਮਹੀਨੇ ਚ ਤੁਸੀਂ ਪੇ ਕਰਨਾ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਵਿਜ਼ਿਟ ਕਰਨਾ, 905-450-2828 ਨੰਬਰ ਹੈ। ਤੇ ਰਾਜਵੀਰ ਜੀ ਜਿੱਦਾਂ ਤੁਸੀਂ ਗੱਲ ਕਰਦੇ ਹੁੰਦੇ ਤੇ ਮੈਂ ਵੀ ਇਸ ਟਾਈਮ ਕੰਪਨੀਆਂ ਦੇ ਨਾਲ ਇਨ ਟੱਚ ਹੈ, ਬਿਕੋਜ਼ ਆਫ ਬੈਕ ਟੂ ਸਕੂਲ, ਬੱਚਿਆਂ ਨੇ ਸਕੂਲ ਜਾਣਾ ਅਗਰ ਅਗਲੇ ਵੀਕ ਜਾਂ ਉਸ ਤੋਂ ਅਗਲੇ ਵੀਕ, ਤੇ ਬੈਸਟ ਟਾਈਮ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਕਮਰਿਆਂ ਵਾਸਤੇ ਜੇ ਟੀਵੀ ਲੈਣਾ ਚਾਹੁੰਦੇ ਤੇ ਉਹਨਾਂ ਨੂੰ ਟੀਵੀ ਹੋਲਡ ਕਰਾ ਲਈਏ, ਕਿਉਂਕਿ ਅਸੀਂ ਅੱਜ ਬੈਕ ਟੂ ਸਕੂਲ ਕਹਿ ਲਓ ਜਾਂ ਬਾਏ ਮੋਰ ਸੇਵ ਮੋਰ ਇਵੈਂਟ ਦੇ ਵਿੱਚ 40-inch ਦਾ ਟੀਵੀ ਸਿਰਫ $199 ਦਾ ਲਾਤਾ ਜੀ।
0: ਵਾਓ ਵਾਓ, 199
2: ਦਾ ਲਗਾ ਦਿੱਤਾ, 55-inch ਟੀਵੀ $399 ਦਾ। ਸੋ ਮਿਸ ਨਾ ਕਰਨਾ, ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। ਕੋਈ ਵੀ ਟੀਵੀ ਲੈਣਾ ਤੁਸੀਂ 32-inch ਤੋਂ ਲੱਗ ਕੇ 98-inch ਤੱਕ, ਈਵਨ 85-inch ਵੀ ਲੈਣਾ ਤੇ $2200 ਵਾਲਾ ਸਿਰਫ $1599 ਦਾ ਮਿਲਣਾ, ਤੇ $1599 ਵੀ 6 ਮਹੀਨੇ ਚ ਪੇ ਕਰਨਾ ਜੀ। 905-450-2828 ਨੰਬਰ ਹੈ। ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਕੰਪੈਕਟ ਵਾਸ਼ਰ ਐਂਡ ਡਰਾਇਰ ਲੈਣਾ, ਐਟਲੀਸਟ ਮਿਨੀਮਮ $400 ਕੱਲੇ ਵਾਸ਼ਰ ਤੇ $800 ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ ਤੁਸੀਂ, ਕਿਉਂਕਿ $1000 ਵਾਲਾ ਵਾਸ਼ਰ $599 ਦਾ ਮਿਲਣਾ, $400 ਦੀ ਸੇਵਿੰਗ। ਵਾਸ਼ਰ ਐਂਡ ਡਰਾਇਰ ਦੇ $100 ਵਾਲਾ ਵਾਸ਼ਰ ਐਂਡ ਡਰਾਇਰ $1799 ਦਾ ਮਿਲਣਾ, $800 ਦੀ ਸੇਵਿੰਗ ਹੈ। 905-450-2828 ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 905-450-2828 ਜੀ
0: ਜੀ 905-450-2828 ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ,
0: ਬਹੁਤ ਸ਼ੁਕਰੀਆ। ਐਮੀ ਵਿਰਕ ਆ ਰਹੇ ਆ ਸਾਡੇ ਸ਼ਹਿਰ ਟੋਰਾਂਟੋ ਦੇ ਵਿੱਚ 30 ਅਗਸਤ ਨੂੰ।

0: ਆਗੇ ਸੁਖਮਣੀ ਸੁਖ ਜੀ ਜੀ ਆਇਆਂ ਨੂੰ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬੱਬਰਾ ਸਾਹਿਬ। ਬੈਡਰੂਮ ਸੈੱਟ ਦੀ ਡੀਲ ਆਉਣ ਲੱਗੀ ਆ, ਇੱਕੋ ਹੀ ਪਰਿਵਾਰ ਨੂੰ ਮਿਲਣੀ ਆ। ਜਿਹੜਾ ਰਾਈਟ ਵਿਨ ਸਟੋਰ ਆਜੂਗਾ 294 ਵਰਕ ਡਰਾਈਵ 294 ਵਰਕ ਡਰਾਈਵ ਦੇ ਉੱਪਰ ਲਾਸਟ ਪੀਸ ਫਲੋਰ ਮਾਡਲ ਬੈਡਰੂਮ ਸੈੱਟ, ਪਰ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਭਾਜੀ। ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਲੱਗਾ ਹੋਇਆ, ਤੇ ਨਾਲ ਜਿਹੜੀ ਵਿੱਚ ਡਿਜ਼ਾਈਨਰ ਆ ਮੂਨ ਵਾਂਗ ਉੱਚਾ ਵਾਂਗ ਡਿਜ਼ਾਈਨ ਹੋਈ ਆ। ਕਿੰਗ ਸਾਈਜ਼ ਦਾ ਬੈੱਡ, ਲੈਕਰ ਫਿਨਿਸ਼ ਦਾ, ਡਾਰਕ ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਤੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ, ਮਿਰਰ ਦੇ ਉੱਪਰ ਐਲਈਡੀ ਲਾਈਟ ਲੱਗੀ ਆ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਡਾਰਕ ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ। ਫਲੋਰ ਤੇ ਆ ਕੇ ਦੇਖ ਲਿਓ, ਪਹਿਲਾ ਬੈਡਰੂਮ ਸੈੱਟ ਲੱਗਾ $4,000 ਦਾ ਟੈਗ ਲੱਗਾ, ਜਿਹੜਾ ਪਰਿਵਾਰ ਰਾਈਟ ਵੇ ਇੰਸਟੋਰ ਆਜੂਗਾ, ਨਾ 4,000 ਨਾ 3,500 ਨਾ 3,000 ਨਾ 2,500 ਨਾ 2,200 ਨਾ 2,1800 ਨਾ 1,500, ਪੂਰਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰ ਦੇ ਨਾਲ ਸਿਰਫ $1,499 $1,499 ਦੇ ਵਿੱਚ ਲੈ ਜਾਓ ਚੈੱਕ। ਇੱਕੋ ਹੀ ਬੈੱਡ ਸੈੱਟ ਪਿਆ, ਸੋ ਘੁਮਾ ਲਓ ਗੱਡੀਆਂ ਤੇ ਲੈ ਜਾਓ ਬੈਡਰੂਮ ਸੈੱਟ। 294 ਵਰਕ ਡਰਾਈਵ 294 ਵਰਕ ਡਰਾਈਵ 294 ਵਰਕ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਉੱਪਰ
0: ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ ਘਰ ਇੱਕ ਵਾਰ ਚੈੱਕ ਦਿਓ। ਬਹੁਤ ਬਹੁਤ ਧੰਨਵਾਦ।

ਅਮੇਜ਼ ਡਾਕਟਰ ਕਲੀਨਿੰਗ ਵਾਲਿਆਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਦਣ ਬਾਈ, ਬਹੁਤ ਪਿਆਰ ਦਿੱਤਾ ਤੁਸੀਂ, ਬਹੁਤ ਉਹਨਾਂ ਨੂੰ ਮੇਰੇ ਖਿਆਲ ਲਗਾਤਾਰ ਕਾਲਸ ਗਈਆਂ ਅਤੇ ਹੁਣ ਤੱਕ ਉਹ ਪੂਰੇ ਬਿਜ਼ੀ ਕੀਤੇ ਹੋਏ ਤੁਸੀਂ, ਚਾਰ ਚਾਰ ਟੀਮਾਂ ਉਹਨਾਂ ਦੀਆਂ ਚੱਲ ਰਹੀਆਂ ਨੇ, ਪਰ ਆਪਣੇ ਗੱਲ 'ਤੇ ਉਹ ਵੀ ਖਰੇ ਉਤਰੇ ਆ ਬਾਈ, ਸੋ ਜਿਹੜੀ ਉਹਨਾਂ ਨੇ ਉਦਣ ਡੀਲ ਲਾਈ ਸੀ ਉਹ 'ਤੇ ਖਰੇ ਉਤਰੇ ਆ, ਧੰਨਵਾਦ ਆ ਉਹਨਾਂ ਦਾ ਵੀ। ਨੰਬਰ ਮੈਂ ਉਹਨਾਂ ਦਾ ਇੱਕ ਵਾਰ ਫਿਰ ਦੇ ਦਿੰਦਾ, ਅਮੇਜ਼ ਡਾਕਟਰ ਕਲੀਨਿੰਗ, ਅਤੇ 647-249-6667 647-249-6667 'ਤੇ ਗੱਲਬਾਤ ਕਰ ਲੈਣੀ ਆ। ਜੇਕਰ ਘਰ ਦੇ ਡਕਟ ਕਲੀਨ ਕਰਾਉਣੇ ਆ, ਕਮਰਸ਼ੀਅਲ ਆ, ਇੰਡਸਟਰੀਅਲ ਯੂਨਿਟ ਆ, ਡਕਟ ਕਲੀਨਿੰਗ ਲਈ ਇੱਕੋ ਨੰਬਰ 647-249-6667 647-249-6667।

0: ਗੋਰੀ ਗਰਦਨ ਕਾਲੀ ਗਾਨੀ ਲੱਭਦੀ ਫਿਰਦੀ ਦਿਲ ਦਾ ਜਾਨੀ ਸੁਰਮੇ ਵਾਲੀ ਅੱਖ ਮਸਤਾਨੀ ਕਰਕੇ ਹਾਰ ਸ਼ਿੰਗਾਰ ਪਿੰਗਾਂ ਝੂਟਦੀਆਂ ਝੂਟਦੀਆਂ ਮੇਰੇ ਯਾਰ ਪਿੰਗਾਂ ਝੂਟਦੀਆਂ ਤੀਹ ਅਗਸਤ ਨੂੰ ਟਿਕਟਾਂ ਲਈ ਟਿਕਟ ਮਾਸਟਰ .ca ਤੇ ਚਲੇ ਜਾਇਓ ਅਤੇ ਬਹੁਤ ਸਾਰੀਆਂ ਜਿਹੜੀਆਂ ਇੰਟਰਵਿਊਜ਼ ਨੇ ਸਾਡੀਆਂ ਬਾਈ ਦੇਵ ਖਰੌੜ ਵਾਲੇ ਵੀ ਐਮੀ ਵਿਰਕ ਸਾਹਿਬ ਦੀ ਇੰਟਰਵਿਊ ਬਹੁਤ ਕਮਾਲ ਹੈ ਤੋ ਉਹ ਸਾਡੇ ਯੂਟਿਊਬ ਚੈਨਲ ਸਾਰੰਗ ਸਟੂਡੀਓਜ਼ 'ਤੇ ਵੀ ਪਈ ਹੈ ਅਤੇ ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਵੀ ਤੁਸੀਂ ਫੋਲੋ ਕਰ ਲਿਓ ਸੋ ਨਾਗਪਾਲ ਸਾਹਿਬ ਕੁਇਕ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਜੀ
1: ਬਿਲਕੁਲ ਜੀ ਲਾਈਕ ਆਪ ਸਕਿੱਲ ਹਾਸਿਲ ਕਰੇ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ 50,000 ਸੇ 1,70,000 ਡਾਲਰ ਕੀ ਫੰਡਿੰਗ ਬਿਨਾਂ ਕਿਸੀ ਕ੍ਰੈਡਿਟ ਚੈੱਕ ਕੇ ਬਿਨਾਂ ਕਿਸੀ ਗਰੰਟਰ ਕੇ ਬਿਨਾਂ ਕਿਸੀ ਸਿਕਿਉਰਿਟੀ ਕੇ ਆਪਣੇ ਅਕਾਊਂਟ ਮੇਂ ਡਾਇਰੈਕਟ ਹਾਸਿਲ ਕਰੇ ਕੋਈ ਵੀ ਮਿੱਠੀ ਬਾਤੇ ਚਲਾਕੀ ਨਹੀਂ ਹੈ ਸਾਫ਼ ਕੰਮ ਸਾਫ਼ ਤਰੀਕੇ ਸੇ ਸਾਫ਼ ਕਾਗਜ਼ ਲਗਤੇ ਕੋਈ ਕਾਰੀਗਰੀ ਨਹੀਂ ਤੁਹਾਡੀ ਫੀਸ ਵੀ ਕਿਤਨੀ ਹੈ $200 ਕਾਮ ਹੋਣੇ ਕੇ ਬਾਅਦ ਕਿਉਂਕਿ ਕੋਈ ਸੈਟਿੰਗ ਨਹੀਂ ਹੈ ਗਵਰਨਮੈਂਟ ਫੰਡਿੰਗ ਆਪਕੋ ਦੇ ਰਹੀ ਆਪਕੇ ਖਾਤੇ ਮੇਂ ਆਸਾਨ ਸੇ ਕੋਸ਼ਿਸ਼ ਕਰਤੇ ਹੈ ਆਪਣੇ ਖਾਤੇ ਮੇਂ ਡਾਇਰੈਕਟ ਗਵਰਨਮੈਂਟ ਸੇ ਪੈਸੇ ਆਤੇ ਹੈ ਔਰ ਹਮਾਰਾ ਆਫਿਸ ਪ੍ਰੋਪਰ ਹੈ ਕੋਈ ਟਿਮੋਟਨ ਮੇਂ ਨਹੀਂ ਮਿਲਤੇ 218 ਐਕਸਪੋਰਟ ਬੁਲੇਵਾਰਡ ਪ੍ਰੋਪਰ ਆਫਿਸ ਸਾਤ ਬੰਦੋ ਕਾ ਸਟਾਫ ਆਪਕੇ ਲਈ ਰੈਡੀ ਹੈ ਨੰਬਰ 437-234-3175 437-234-3175 ਕਾਲ ਕਰੋ ਐਸਟੀਮੇਟ ਲਓ 437-264-3175
0: 437-234-3175 ਤੇ ਤੁਸੀਂ ਨਾਗਪਾਲ ਸਾਹਿਬ ਨੂੰ ਕਾਲ ਕਰ ਲਿਓ ਜੇਕਰ ਤੁਸੀਂ ਵੀ ਇਹ ਲੋਨ ਲੈਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ
1: ਥੈਂਕ ਯੂ
0: ਬਹੁਤ ਬਹੁਤ ਸ਼ੁਕਰੀਆ ਸੁਣੋ ਜੀ ਹੁਣ ਸੁਣੋਗੇ ਦੇਸ਼ ਪ੍ਰਦਾਸ ਮੈਨੂੰ ਦੇ ਦਿਓ ਇੱਥੇ ਇਜਾਜ਼ਤ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- Canada day study visa, express entry, Canadian express entry, spousal file, parents PR, super visa, nanny, work permit, farmer, investor, ya self-employed di file, gal ki, immigration di har problem da solution lain lai, community de jaane pehchane ate tajrube kar immigration consultant Gary Virk nu milo.
1: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration, hune hi call karo 416-456-6161.
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਲੱਖਾਂ ਦਿਲਾਂ ਦੀ ਧੜਕਨ, the superstar Ami Wir,
7: ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ।
6: True Sound Live and Cellular Point present Ami Wir, ਲੱਖਾਂ ਦਿਲਾਂ ਦੀ ਧੜਕਨ, the superstar Ami Wir,
7: ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ।
6: True Sound Live and Cellular Point present Ami Wir, live in Toronto. At Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
8: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
9: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
8: 905-564-6444।
9: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
10: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
11: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
10: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
11: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
12: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
13: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
12: 416-509-1509
13: ਔਰ ਵਿਜ਼ਿਟ insuranceforyou.ca।
9: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਦੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ। ਸ਼ਨੀਵਾਰ ਦਾ ਦਿਨ ਹੈ ਤੇ ਇਸ ਸਮੇਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜ ਚੁੱਕੇ ਹੋ। ਸਾਡੇ ਬ੍ਰਹਮਪੁਰ ਸਟੂਡੀਓ ਦੀ ਘੜੀ 'ਚ ਦੇਸ਼ ਪ੍ਰਦੇਸ਼ ਦੇ ਸਟੂਡੀਓ ਦੇ ਵਿੱਚ ਇਸ ਸਮੇਂ 3:08 ਤੇ 6 ਸੈਕਿੰਡ ਹੋਏ ਨੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ ਤੇ ਅਗਸਤ ਮਹੀਨੇ ਦੇ ਅੱਜ 19 ਤਾਰੀਖ ਹੈ
14: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਬਹੁਤ ਹੀ ਖੂਬਸੂਰਤ ਜਿਹੇ ਵੈਦਰ ਨੂੰ ਇੰਜੋਏ ਕਰ ਰਹੇ ਹੋ ਅਤੇ ਤੁਹਾਡਾ ਸਾਡਾ ਸਾਥ ਐਵਰੀ ਡੇ ਦੀ ਤਰ੍ਹਾਂ 6 ਵਜੇ ਤੱਕ ਹੁੰਦਾ ਹੈ, 3 ਘੰਟੇ ਦਾ ਸਾਥ ਹੈ ਅਤੇ ਜਿਹਦੇ ਵਿੱਚੋਂ 1 ਘੰਟਾ ਤੁਹਾਡਾ ਅਤੇ ਸਾਡਾ ਦੋਵਾਂ ਦਾ ਸਾਥ ਰਹੇਗਾ ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਤੁਹਾਡੇ ਨਾਲ ਲਗਵਾਉਣਗੇ ਕੈਨੇਡਾ ਦੀਆਂ ਲੇਟੈਸਟ ਨਿਊਜ਼ ਦੇ ਨਾਲ ਅਤੇ ਸਟੂਡੀਓ ਦਾ ਨੰਬਰ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈ ਸਕਦੇ ਹੋ। ਨੰਬਰ 1 ਹੈ 905-5564-44, 905-564-44 ਸਟੂਡੀਓ ਦਾ ਨੰਬਰ ਹੈ।
9: ਅੱਜ ਫਿਰ ਇੱਕ ਵਧੀਆ ਜਿਹਾ ਮਨਪ੍ਰੀਤ ਬਹੁਤ ਹੀ ਪਿਆਰਾ ਜਿਹਾ ਦਿਨ ਹੈ
14: ਜੀ,
9: ਬਹੁਤ ਸੋਹਣਾ ਮੌਸਮ ਹੈ ਅਤੇ ਬੁੱਧਵਾਰ ਦਾ ਦਿਨ ਹੈ ਅਤੇ ਸਭ ਦੇ ਵਾਸਤੇ ਸ਼ੁਭ ਇਸ਼ਾਵਾਂ ਅਤੇ ਆਲਮੋਸਟ ਵੀਕਐਂਡ ਦੇ ਆਪਾਂ ਕੋਲ ਪਹੁੰਚਣ ਲੱਗੇ ਹਾਂ
14: ਜੀ
9: ਅਤੇ ਹਮੇਸ਼ਾ ਸ਼ੁਕਰਾਨਾ ਕਰਿਆ ਕਰੋ ਸਵੇਰੇ ਜਦੋਂ ਉੱਠਦੇ ਹੋ ਨਾ, ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲਿਆ ਕਰੋ, ਵਾਹਿਗੁਰੂ ਆਹ ਕਿੰਨਾ ਸੋਹਣਾ ਦਿਨ ਚੜਾਇਆ ਹੈ ਨਾ,
14: ਬਿਲਕੁਲ ਹਾਂਜੀ,
9: ਫਿਰ ਆਪਦੇ ਕੰਮ ਸ਼ੁਰੂ ਕਰੋ ਸਵੇਰੇ ਸਵੇਰੇ ਹਾਂਜੀ, ਤੋ ਇਹ ਗੱਲ ਪੱਲੇ ਬੰਨਣੀ ਚਾਹੀਦੀ ਆ। ਆਓ ਫਿਰ ਆਪਾਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈ ਲਈਏ ਅਤੇ ਬਾਕੀ ਗੱਲਾਂ ਚੱਲੀ ਜਾਣੀਆਂ ਆਪਣੀਆਂ ਠੀਕ ਹੈ। ਸ਼ਾਮ ਦੇ 6 ਵਜੇ ਤੱਕ ਸਾਡੀ ਸਾਰੀ ਟੀਮ ਤੁਹਾਡੇ ਨਾਲ ਹੀ ਆ ਅਤੇ ਵਧੀਆ ਵਧੀਆ ਗੱਲਾਂ ਬਾਤਾਂ ਹੋਣਗੀਆਂ, ਬਹੁਤ ਸਾਰੀਆਂ ਖਬਰਾਂ ਹੋਣਗੀਆਂ ਅਤੇ ਦਿਲਚਸਪ ਖਬਰਾਂ ਵੀ ਹੋਣਗੀਆਂ, ਹੈ ਨਾ। ਤੁਹਾਡੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਗੀਤ ਸੰਗੀਤ

0: ਦੋਸਤੋ ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ ਕਾਇਮ ਹੋ ਪੂਰੇ? ਮੈਨੂੰ ਲੱਗਦਾ ਕਾਇਮ ਹੋ ਗਏ। ਬੁੱਧਵਾਰ ਦਾ ਦਿਨ ਹੈ ਅਤੇ ਇਸ ਸਮੇਂ 3:14 ਤੇ ਕੁਛ ਸੈਕਿੰਡ ਹੋ ਗਏ ਨੇ ਸਾਡੀ ਸਟੂਡੀਓ ਦੇ ਖੜੇ 'ਤੇ। ਸਟੂਡੀਓ ਦਾ ਆਪਣਾ ਇੱਕੋ ਨੰਬਰ ਹੁੰਦਾ, ਗੱਲਬਾਤ ਕਰਨੀ ਹੋਵੇ ਜਦੋਂ ਵੀ ਪਿਆਰੀ ਮਿੱਠੀ ਜੀ, ਤਾਂ ਨੰਬਰ ਹੈਗਾ 905-564-6044 905-564-6444। ਔਰ ਜੀ ਇੰਸ਼ੋਰੈਂਸ ਦੇ ਵਿੱਚ ਮੈਨੂੰ ਸ਼ਰਮਾ ਹੋ ਰਹੀ, ਤੁਸੀਂ ਕਹਿੰਦੇ ਕਿ ਇੰਟੀਰੀ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕਾਫੀ ਤਬਦੀਲੀਆਂ ਚੇਂਜਸ ਆਈ ਨੇ, ਕਈ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ ਹੁੰਦੀਆਂ, ਇਸ ਕਰਕੇ ਤੁਹਾਡੀ ਪੋਲਿਸੀ ਪੜ੍ਹਨੀ ਪਏਗੀ, ਉਹ ਵੇਖਣੀ ਪਏਗੀ। ਅਤੇ ਐਕਸੀਡੈਂਟ ਬੈਨੀਫਿਟ ਤੁਹਾਨੂੰ ਵੀ ਦਵਾ ਸਕਦੇ ਨੇ, ਕਈ ਚੀਜ਼ਾਂ ਨਹੀਂ ਚਾਹੀਦੀਆਂ ਹੁੰਦੀਆਂ, ਅਤੇ ਇੰਸ਼ੋਰੈਂਸ ਤੁਹਾਡੀ ਆਟੋ ਦੀ ਹੋਰ ਵੀ ਸਸਤੀ ਹੋ ਜੂ। ਇਹ ਤੁਹਾਡੇ ਟਰੱਕ, ਵੈਨ, ਕਾਰ ਅਤੇ ਪਲੱਸ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਨੇ। ਜੇ ਤੁਸੀਂ ਵਾਈਟ ਕਾਲਰ ਜੋਬ ਕਰਦੇ ਹੋ, ਪ੍ਰੋਫੈਸ਼ਨਲ ਲੋਕ ਹੋ, ਤਾਂ ਹੋਰ ਵੀ ਡਿਸਕਾਊਂਟ ਤੁਹਾਨੂੰ ਮਿਲ ਜੂਗਾ। ਮਨੂ ਸ਼ਰਮਾ ਦਾ ਨੰਬਰ ਨੋਟ ਕਰ ਲਓ, 289-952-9532। 299 ਏਰੀਆ ਕੋਡ ਆ, 952-9532 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲੇ ਤੁਸੀਂ ਸੰਦਲ ਪੇਂਟਿੰਗ ਨੂੰ ਵੀ ਜ਼ਰੂਰ ਯਾਦ ਰੱਖੋ, ਇਹ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਹਰ ਜਗ੍ਹਾ ਦੇ ਉੱਪਰ ਤੁਸੀਂ ਪੇਂਟ ਕਰਵਾ ਸਕਦੇ ਹੋ, ਚਾਹੇ ਆਪਣੇ ਘਰਾਂ 'ਚ ਕਰਵਾਉਣਾ ਪੇਂਟ, ਜਾਂ ਤੁਸੀਂ ਆਪਣੇ ਆਫਿਸ, ਕਿਸੇ ਰੈਸਟੋਰੈਂਟ, ਕਿਸੇ ਵੇਅਰ ਹਾਊਸ, ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ, ਪੂਰਾ ਪ੍ਰੋਫੈਸ਼ਨਲ ਕੰਮ ਕਰਦੇ ਨੇ। ਤੁਸੀਂ ਸਾਰੇ GTA ਏਰੀਆ ਦੇ ਵਿੱਚ ਇਹਨਾਂ ਦੀਆਂ ਸਰਵਿਸਿਜ਼ ਲੈ ਸਕਦੇ ਹੋ, ਬ੍ਰੈਂਪਟਨ, ਮਿਸੀਸਾਗਾ, ਕੈਂਬ੍ਰਿਜ, ਗਲਫ, ਲੰਡਨ, ਨਾਇਗਰਾ ਫਾਲਸ, ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਸਾਰੇ GTA ਦੇ ਵਿੱਚ ਤੁਹਾਨੂੰ ਆਪਣੀਆਂ ਸਰਵਿਸਿਜ਼ ਦਿੰਦੇ ਨੇ, ਅਤੇ ਸਾਰੇ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ ਸੁਖਜੀਤ ਸਿੰਘ ਜੀ ਦੇ ਨਾਲ, ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਤੁਹਾਨੂੰ ਵਧੀਆ ਡੀਲ ਬਣਾ ਦੇਣਗੇ। ਸੰਦਲ ਪੇਂਟਿੰਗ ਨੰਬਰ 6478223133, 6478223133, ਸੰਦਲ ਪੇਂਟਿੰਗ ਦਾ ਨੰਬਰ ਹੈ।
0: ਆਓ ਫਿਰ ਤੁਹਾਨੂੰ ਵੀ ਨਾਲ ਜੋੜੀਏ, ਤੁਸੀਂ ਜਦੋਂ ਕਾਲ ਕਰੋਗੇ ਸਾਡਾ ਵੀ ਦਿਲ ਲੱਗਿਆ ਰਹੂ, ਤੁਹਾਡਾ ਵੀ ਲੱਗਿਆ ਰਹੂ। ਆਪਾਂ ਇਸ ਤਰ੍ਹਾਂ ਕਰਦੇ ਮਨਪ੍ਰੀਤ, ਅੱਜ ਆਪਾਂ ਵੀ ਥੋੜ੍ਹੀ ਜਿਹੀ ਦਿਮਾਗੀ ਕਸਰਤ ਕਰਦੇ ਹਾਂ,
1: ਹਾਂਜੀ,
0: ਸਰੋਤਿਆਂ ਦੀ ਵੀ ਕਰਾਈਏ।
1: ਹਾਂਜੀ,
0: ਬੜੇ ਜੀਨੀਅਸ ਬੰਦੇ ਨੇ ਸਾਡੇ ਸਰੋਤੇ, ਇੱਕ ਅੱਧਾ ਗੀਤ ਅਸੀਂ ਆਪ ਲਾ ਦਿੰਦੇ ਹਾਂ। ਮੈਂ ਚਾਹਾਂਗਾ ਕਿ ਨਾ ਜਿਹੜੀ ਇੱਕ ਬੁਲਬੁਲ ਬੜਾ ਪਿਆਰਾ ਬੋਲਦੀ ਹੁੰਦੀ ਨਾ,
1: ਹਾਂਜੀ,
0: ਕੂਕਦੀ ਹੁੰਦੀ ਹੈ ਨਾ, ਅਤੇ ਬੁਲਬੁਲ ਦੇ ਉੱਤੇ ਕੋਈ ਗੀਤ ਤੁਹਾਨੂੰ ਯਾਦ ਹੋਵੇ, ਹਿੰਦੀ, ਪੰਜਾਬੀ, ਡਜ਼ਨ ਮੈਟਰ, ਹੈ ਨਾ, ਪੰਜਾਬੀ ਗੀਤ ਵੀ ਹੈਗੇ ਨੇ, ਪਰ ਕੋਈ ਨਹੀਂ, ਥੋੜ੍ਹੀ ਜਿਹੀ ਕਸਰਤ ਕਰੋ ਦਵਾਗੀ। 905-564-6444 905-564-6444 ਦੇਖਦੇ ਕਿਹੜਾ ਸ਼ਾਰਪ ਦਿਮਾਗੀ ਬੰਦਾ ਜਿਹੜਾ ਪੰਜਾਬੀ ਸੌਂਗ ਦੱਸ ਦੇਵੇ ਵੀ ਬੁਲਬੁਲ ਦਾ ਆਹ ਗੀਤ ਸਾਨੂੰ ਚੰਗਾ ਲੱਗਿਆ, ਇਹਦੇ ਵਿੱਚ ਬੁਲਬੁਲ ਸ਼ਬਦ ਆਉਂਦਾ ਹੋਵੇ। ਬੁਲਬੁਲ ਪਛੀ ਤਾਂ ਸੁਣਾ ਹੀ ਦੇਣਾ, ਪਰ ਥੋੜ੍ਹੀ ਵੇਟ ਕਰ ਲੈਣੇ, ਇੱਕ ਅੱਧੇ ਕਮਰਸ਼ੀਅਲ ਪੜ੍ਹ ਲੈਣੇ ਜਦ ਤੱਕ, ਦੇਖਦੇ ਤੁਸੀਂ ਕਿੰਨੇ ਕੁ ਛੇਤੀ ਫੁਰਤੀ ਮਾਰਦੇ ਹੋ। ANJ ਆਟੋਮੋਟਿਵ ਰਿਪੇਅਰ, ਅੱਜ ਕੱਲ੍ਹ ਤਾਂ ਸੌਖਾ ਵਾ, ਗੂਗਲ ਬਾਬਾ ਮਿੱਟ ਦੱਸ ਦਿੰਦਾ ਨਾ, ਅੱਗੇ ਹੁੰਦਾ ਸੀ ਸਾਨੂੰ ਨਾ ਕਸਰਤ ਕਰਾਉਣੀ ਪੈਂਦੀ ਸੀ, ਕਿਉਂਕਿ ਗੂਗਲ ਜੀ ਨਹੀਂ ਸੁਣਦੇ, ਕੰਪਿਊਟਰ ਨਹੀਂ ਸੁਣਦੇ ਜੀ। ANJ ਆਟੋ ਰਿਪੇਅਰ ਕਾਰਾਂ ਦੀ ਰਿਪੇਅਰ ਕਰਦੇ ਨੇ, ਔਰ ਨਵੇਂ ਤੁਸੀਂ ਟਾਇਰ ਪਾਉਣੇ ਨੇ ਵਿੰਟਰ ਦੇ, ਸਮਰ ਦੇ, ਆਲਟ ਸੀਜ਼ਨ, ਵੀਲ ਅਲਾਈਨਮੈਂਟ ਕਰਦੇ ਨੇ, ਇੰਜਨ ਦਾ ਕੰਮ ਵੀ, ਸਸਪੈਂਸ਼ਨ ਦਾ ਕੰਮ ਵੀ ਕੀਤਾ ਜਾਂਦਾ, ਹਰ ਤਰ੍ਹਾਂ ਦੀ ਰਿਪੇਅਰ ਲਈ ਯਾਦ ਰੱਖੋ ANJ ਆਟੋਮੈਟਿਕ ਰਿਪੇਅਰ। 91 ਹਿੱਲੀ ਰੋਡ 'ਤੇ ਨੇ, ਹਾਈਵੇ 50 'ਤੇ ਮੇਫੀਲਡ ਦੇ ਨੇੜੇ ਨੇ
1: ਜੀ।
0: ਨੰਬਰ ਇਹਨਾਂ ਦਾ 905-857-7596, 905-857-7596।
1: ਔਰ
0: ਇੱਕ ਖੁਸ਼ੀ ਖਬਰ ਦੱਸੋ ਤੁਹਾਨੂੰ
1: ਮੈਂ, ਹਾਂਜੀ,
0: ਬਾਬਾ ਜੀ ਮੰਨ ਗਏ,
1: ਹਾਂਜੀ,
0: ਬਾਬਾ ਜੀ ਮੰਨ ਗਏ,
1: ਮੰਨ ਗਏ,
0: ਸਾਡੇ ਸੋਤ ਵੀ ਸੁਣ ਗਏ ਹੋਣਗੇ, ਬਾਬਾ ਬੜੇ ਅੜਬ ਬਾਬਾ, ਬੜਾ ਅੜਬ ਬਾਬਾ ਹੈ, ਅਮਰੀਕਾ ਵਾਲਾ ਬਾਬਾ,
1: ਹਾਂਜੀ,
0: ਮਨਾ ਹੀ ਲਿਆ ਹੋਣੀ ਹੋਣੀ, ਲੋਕਾਂ ਨੇ ਵੀ ਮਨਾਇਆ ਹੋਣਾ, ਪਾਈ ਜੀ ਛੱਡ, ਤੈਨੂੰ ਵੀ ਫਾਇਦਾ, ਮੈਂ ਕੋਈ ਪੰਗੇ ਪਾਏਗਾ ਹੈ, ਅਤੇ ਬਾਬਾ ਮੰਨ ਗਿਆ,
1: ਅੱਗੇ ਜਾ ਕੇ ਕੋਈ ਟੈਰਿਫ ਨਹੀਂ ਲਾ ਰਹੇ,
0: ਟੈਰਿਫ ਤਾਂ ਵੱਖਰੀ ਗੱਲ ਆ, ਬਾਬਾ ਕਹਿੰਦਾ ਹੁਣ ਤਾਂ ਪਾਈਪ ਲਾਈਨ ਵੀ ਕੱਢਣੀ ਆ,
1: ਹਾਂਜੀ,
0: ਜਿਹੜੀ ਬੰਦ ਪਈ ਹੈ ਕਿੰਨੇ ਚਿਰ ਤੋਂ ਹੈ,
1: ਹਾਂਜੀ ਹਾਂਜੀ ਹਾਂਜੀ,
0: ਕਹਿੰਦੇ ਕਬਰ ਬਣੀ ਪਈ ਆ, ਜਿਹੜੀ ਜੋ ਬਾਈਡਨ ਹੋਣਾ ਨੇ ਕਬਰ ਬਣਾ ਕੇ ਰੱਖੀ ਆ, ਅਲਵਾਡਾ ਦੇ ਵਿੱਚੋਂ ਪਾਈਪ ਲਾਈਨ ਵੀ ਲੈ ਕੇ ਜਾਣੀ,
1: ਹਾਂਜੀ,
0: ਖੈਰ ਉਹਦੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ।
1: ਬਿਲਕੁਲ, ਸਟੂਡੈਂਟ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ, ਅਤੇ ਮਨੀਤ ਗਿਰੀ ਜੀ ਦੇ ਨਾਲ ਸੰਪਰਕ ਕਰੋ, ਗਿਰੀ ਲੀਗਲ ਤੋਂ ਨੇ। ਜੇ ਤੁਸੀਂ ਪ੍ਰੀ ਕੰਸਟਰਕਸ਼ਨ ਘਰ ਦੀ APS ਸਾਈਨ ਕੀਤੀ ਸੀ, ਪਰ ਹੁਣ ਮੌਰਗੇਜ ਤੁਹਾਡੀ ਅਪਰੂਵ ਵੀ ਨਹੀਂ ਹੋ ਰਹੀ, ਬਿਲਡਰ ਨੇ ਬਹੁਤ ਡਿਲੇ ਕਰਨ ਤੋਂ ਬਾਅਦ ਤੁਹਾਨੂੰ ਹੁਣ ਲੀਗਲ ਨੋਟਿਸ ਭੇਜ ਦਿੱਤਾ ਆ, ਜਾਂ ਤੁਹਾਨੂੰ ਬਿਲਡਰ ਤੋਂ ਕੋਈ ਲੀਗਲ ਨੋਟਿਸ ਹੋਰ ਕੋਈ ਆਇਆ ਹੋਵੇ, ਜਾਂ ਕਿਸੇ ਨੇ ਤੁਹਾਡੇ ਪੈਸੇ ਲੋਨ ਲੈ ਕੇ ਵਾਪਸ ਹੀ ਨਹੀਂ ਦਿੱਤੇ, ਜਾਂ ਇੰਪਲੋਇਰ ਨੇ ਤੁਹਾਨੂੰ ਬਿਨਾਂ ਨੋਟਿਸ ਦੇ ਨੌਕਰੀ ਤੋਂ ਹੀ ਕੱਢ ਦਿੱਤਾ ਆ, ਕੋਈ ਵੀ ਤੁਹਾਡੇ ਕੰਸਰਨਸ ਨੇ, ਤਾਂ ਮਨੀਤ ਗਿਰੀ ਜੀ ਨੂੰ ਯਾਦ ਰੱਖੋ। ਤੁਹਾਨੂੰ ਕੋਰਟ ਤੋਂ ਸਟੇਟਮੈਂਟ ਦਾ ਸਟੇਟਮੈਂਟ ਆਫ ਕਲੇਮ ਆਇਆ ਹੋਵੇ ਜਾਂ ਕਿਸੇ ਵੀ ਲੀਗਲ ਮੈਟਰ ਦੇ ਲਈ ਲੀਗਲ ਲਾਅ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹ ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਅਤੇ ਫੈਮਿਲੀ ਲਾਅ ਮੈਟਰਸ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ। ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ, ਓਕਵਿਲ। ਓਕਵਿਲ ਦੇ ਵਿੱਚ ਇਹਨਾਂ ਦਾ ਆਫਿਸ ਹੈ, ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਜਾਂ ਫਿਰ ਗੱਲਬਾਤ ਕਰੋ 437-551-8000। 437-551-8000 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਗਿਰੀ ਲੀਗਲ ਤੋਂ ਨੇ ਮਨੀਤ ਗਿਰੀ ਜੀ।
0: ਮਨਪ੍ਰੀਤ, ਮੈਨੂੰ ਹੁਣ ਸਾਡੇ ਸੋਤੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਕੰਮ 'ਤੇ ਨਹੀਂ ਲਾਇਆ, ਤੁਹਾਨੂੂੰ ਕੰਮ 'ਤੇ ਅਸੀਂ ਲਾ ਤਾ, ਉਹ ਤੁਹਾਡੀ ਵੱਖਰੀ ਗੱਲ। ਹੁਣ ਤੁਸੀਂ ਸੋਚੋ ਸਮਝੋ, ਮੈਂ ਤੁਹਾਨੂੰ ਇੱਕ ਸ਼ਬਦ ਦਿੱਤਾ ਕਿ ਬਹੁਤ ਗੀਤ ਲੱਭ ਜਾਣਗੇ ਜਦੋਂ ਥੋੜ੍ਹੀ ਜਿਹੀ ਕਸਰ ਕਰੋਗੇ ਦਿਮਾਗੀ, ਬੁਲਬੁਲ, ਜਿਹਦੇ ਵਿੱਚ ਬੁਲਬੁਲ ਹੋਵੇ, ਬੁਲਬੁਲ। ਚਲੋ ਪਹਿਲਾਂ ਅਸੀਂ ਕੀ ਸੁਣਾਉਂਦੇ ਹਾਂ, ਤੁਸੀਂ ਵੀ ਯਾਦ ਕਰਕੇ ਰੱਖੋ ਅਤੇ ਸਾਨੂੰ ਕਾਲ ਕਰੋ, ਫਿਰ ਅੱਗੇ ਤੋਰ ਰਹੇ ਹੋ ਸਾਨੂੰ ਤੁਸੀਂ। ਹਾਂਜੀ, ਕੋਈ ਕਈ ਇਸ ਤਰ੍ਹਾਂ ਹੁੰਦਾ ਕਿ ਹਰ ਇੱਕ ਬੰਦਾ ਜੋ ਦਿਮਾਗ ਲੜਾਉਂਦਾ ਨਾ, ਡਿਫਰੈਂਟ ਕੋਈ ਗੀਤ ਲੱਭਿਆ ਹੁੰਦਾ ਪਿਆਰਾ ਜਿਹਾ, ਜਿਹੜਾ ਆਪਾਂ ਕਦੇ ਬਹੁਤ ਅਰਸ ਸੁਣਿਆ ਨਹੀਂ ਹੁੰਦਾ। ਲਓ ਪਹਿਲਾਂ ਇੱਕ ਗੀਤ ਅਸੀਂ ਸੁਣਾਉਂਦੇ ਤੁਹਾਨੂੰ, ਬੁਲਬੁਲ ਦਾ ਜ਼ਿਕਰ ਇਹਦੇ ਵਿੱਚ ਹੈਗਾ, ਤੁਹਾਡੀ ਬ੍ਰਾਹਮ ਦੇਸ਼ ਪਰਦੇਸ਼ ਨਾਲ ਜੁੜੇ ਹੋਏ ਹੋ।

0: ਜੱਟੀ ਬੁਲਬੁਲ ਵਰਗੀ ਵੇ ਮੁੰਡਿਆ ਮੋਲੀ ਚਾਦਰਾ ਲਾ ਕੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ। ਬੁਲਬੁਲ ਇੱਕ ਮੈਨੂੰ ਨਹੀਂ ਲੱਗਦਾ ਬਹੁਤ ਤਾਂ ਹੁਣ ਪੰਛੀ ਹੈ ਹੀ ਨਹੀਂ ਪੰਜਾਬ ਦੇ ਵਿੱਚ, ਮਤਲਬ ਕਾਂ ਵੀ ਹੈ ਨਹੀਂ, ਘੱਟ ਹੀ ਦੇਖੀ ਦੇ ਹੈ ਨਾ, ਕਈ ਕਿਤੇ ਕਿਤੇ ਹੋਣ ਕਿਸੇ ਪ੍ਰਾਂਤ 'ਚ। ਬੁਲਬੁਲ ਜਿਹੜੀ ਹੁੰਦੀ ਸੀ ਨਾ ਕਈ ਵਾਰੀ ਉਹ ਜਿਹੜੇ ਆਂਡੇ ਹੁੰਦੇ ਸੀ ਆਪਣੇ ਕਾਂ ਦੇ, ਕਾਉਣੀ ਨਹੀਂ ਹੁੰਦੀ, ਕਾਉਣੀ ਦੇ ਆਉਣ ਲੈ ਦੇ ਦਿੰਦੇ ਸੀ ਬੱਚੇ ਪਾਲਣ ਦੀ ਖਾਤਰ। ਹੁਣ ਆਪੇ ਬੜੀ ਕੂਕ ਹੁੰਦੀ, ਵਧੀਆ ਵਧੀਆ ਬਾਗਾਂ ਬੁੱਗਾਂ 'ਚ ਹੁੰਦੇ ਸੀ, ਹੁਣ ਆਪੇ ਬੜੀ ਕੂਕ ਹੁੰਦੀ, ਵਧੀਆ ਵਧੀਆ ਬਾਗਾਂ ਬੁੱਗਾਂ 'ਚ ਹੁੰਦੇ ਸੀ। ਹੁਣ ਤਾਂ ਮੈਨੂੰ ਪਤਾ ਨਹੀਂ ਪੰਜਾਬ ਦਾ ਦ੍ਰਿਸ਼ ਕੀ ਹੈਗਾ ਕਿ ਉਹ ਕਿ ਸੁਣਨ ਨੂੰ ਮਿਲੀ ਨਹੀਂ ਆਵਾਜ਼ ਬੁਲਬੁਲ ਦੀ, ਪਰ ਕਈਆਂ ਦੀ ਮਿੱਠੀ ਆਵਾਜ਼ ਹੁੰਦੀ ਆ, ਉਹਦੇ ਨਾਲ ਬੁਲਬੁਲ ਦਾ ਤੁਸੀਂ ਦਿੰਦੇ ਹਾਂ ਆਪਾਂ ਲਿਖਾਰੀ ਲੋਕ ਜਿਹੜੇ ਹੁੰਦੇ ਨੇ। ਲਓ ਲੈ ਲਓ 5975 ਹੁੰਦੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਇੱਕ ਹਿੰਦੀ ਦਾ ਗਾਣਾ ਵੀ ਹੈਗਾ ਜੀ।
0: ਅੱਛਾ ਦੱਸੋ।
1: ਨਾਚ ਮੇਰੀ ਬੁਲਬੁਲ ਤੁਝੇ ਪੈਸਾ ਮਿਲੇਗਾ।
0: ਹਾਂ ਪੁਰਾਣਾ ਧਰਮਿੰਦਰ ਦੀ ਮੂਵੀ ਦਾ ਗਾਣਾ ਲੱਗਦਾ ਹੈ।
1: ਹਾਂਜੀ ਹਾਂਜੀ ਬਹੁਤ ਪੁਰਾਣਾ ਗਾਣਾ ਜੀ।
0: ਨਾਚ ਮੇਰੀ ਬੁਲਬੁਲ। ਹਾਂ
1: ਹਾਂਜੀ ਹਾਂਜੀ।
0: ਅੱਛਾ ਹਿੰਦੀ ਦਾ, ਹਿੰਦੀ ਦਾ ਹੋਰ ਵੀ ਕਾਫੀ ਹੋਣਗੇ ਨਾ, ਹਿੰਦੀ ਤੇ ਕਾਫੀ ਹੋਣਗੇ ਹੋਰ ਵੀ ਹੈ ਨਾ, ਫਿਰ ਇਹਨੇ ਵੀ ਯਾਦ ਕਰ ਲਓ, ਫਿਰ ਦੱਸਿਓ ਸਾਨੂੰ ਨਾ। ਪੰਜਾਬੀ ਵੀ ਹੈਗੇ ਆ ਕਾਫੀ ਸਾਡੀ ਨਜ਼ਰ 'ਚ ਆ ਰਹੇ ਨੇ।
2: ਹਾਂਜੀ
0: ਅਤੇ ਚਲੋ ਸਾਡੇ ਮਹਿਮਾਨ ਹੁੰਦੇ ਨੇ ਹਰ ਬੁੱਧਵਾਰ ਹੋ ਗਿਆ, ਅਤੇ ਮੋਨਾ ਹੋਰੀ ਆ ਚੁੱਕੇ ਨੇ ਇੰਸ਼ੋਰੈਂਸ ਫੋਰ ਯੂ ਤੋਂ, ਨੰਬਰ ਹੈ 416-509-1509। ਮੋਨਾ ਜੀ, ਜੀਆਂ ਨੂੰ ਨਿੱਘਾ ਸਵਾਗਤ ਜੀ।
3: ਥੈਂਕ ਯੂ ਸੋ ਮਚ ਸਿੱਧੂ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ ਮਨਪ੍ਰੀਤ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਦਾਮ ਜੀ।
2: ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬੋਰਾ ਜੀ। ਇਹ ਦੱਸੋ ਕਿ ਬੁਲਬੁਲ ਸ਼ਬਦ ਦੇ ਉੱਤੇ ਤੁਹਾਨੂੰ ਕੋਈ ਸੌਂਗ ਯਾਦ ਹੋਵੇ ਪੰਜਾਬੀ ਦਾ, ਕੋਈ ਹਿੰਦੀ ਦਾ?
3: ਹਿੰਦੀ ਦਾ ਗਾਣਾ ਹੀ ਵਾਲਾ ਜ਼ਿਆਦਾ ਫੇਮਸ ਸੀਗਾ ਜਿਹੜਾ ਆਪਣੇ ਲਿਸਨਰ ਇੱਕ ਦੱਸ ਕੇ ਗਏ ਨੇ।
0: ਹੋਰ ਵੀ ਹੈਗੇ ਨੇ, ਮਤਲਬ ਕਿ ਆਈ ਪੁੱਟ ਯੂ ਔਨ ਅ ਸਪਾਟ, ਰਾਈਟ ਪੇ ਯਾਦ ਨਹੀਂ ਆਉਂਦੇ ਹੁੰਦੇ, ਪਰ ਕਾਫੀ ਨੇ ਹਨਾ।
3: ਬਿਲਕੁਲ ਬਿਲਕੁਲ ਹਾਂਜੀ,
0: ਤੁਸੀਂ ਇਹ,
3: ਕਿਉਂਕਿ ਮੈਨੂੰ ਲੱਗਦਾ ਕਿਉਂਕਿ ਜਿਹੜੇ ਬੁਲਬੁਲ ਵਰਡ ਹੈ ਨਾ ਜ਼ਿਆਦਾਤਰ ਪੁਰਾਣੀ ਮੂਵੀਜ਼ ਦੇ ਜਿਹੜੇ ਸੌਂਗ ਆ ਉਹਨਾਂ ਦੇ ਵਿੱਚ ਯੂਜ਼ ਹੋਇਆ, ਕਿਉਂਕਿ ਜਿਹੜੀ ਇਹਨਾਂ ਨੇ ਹੁਣ ਕਿਹਾ ਕਿ ਨਾਚ ਮੇਰੀ ਬੁਲਬੁਲ ਉਹ ਵਾਲਾ ਜਿਹੜਾ ਸੌਂਗ ਆ ਮੈਨੂੰ ਲੱਗਦਾ ਅਪਰੋਕਸੀਮੇਟਲੀ 2010 ਤੋਂ 2015 ਦੇ, 2010 ਜਾਂ 2015 ਦੇ ਵਿੱਚ ਵੀ ਆਇਆ ਸੀ। ਉਸ ਤੋਂ ਪਹਿਲਾਂ ਵਾਲੇ ਨੇ ਸਾਰੇ 90s ਤੋਂ ਪਹਿਲਾਂ ਬੁਲਬੁਲ ਸੌਂਗ, ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਕੋਈ ਸੌਂਗ ਹੀ ਨਹੀਂ ਆਇਆ।
0: ਮੈਂ ਤਾਂ ਪਹਿਲਾਂ ਜ਼ਿਕਰ ਕੀਤਾ, ਮੈਨੂੰ ਤਾਂ ਬੁਲਬੁਲ ਵੀ ਦਿਸੀ ਪੰਜਾਬ 'ਚ ਕਦੇ
3: ਬਿਲਕੁਲ ਸਿੱਧੂ ਜੀ। ਇਹੀ ਚੀਜ਼ਾਂ ਹੁੰਦੀਆਂ ਨੇ ਕਿ ਟਾਈਮ ਦੇ ਨਾਲ ਨਾਲ ਜਿੱਦਾਂ ਚੇਂਜਿਸ ਆਉਂਦੀਆਂ ਰਹਿੰਦੀਆਂ ਨੇ, ਸੋ ਉਸੇ ਤਰੀਕੇ ਦੇ ਨਾਲ ਆਪਾਂ ਵੀ ਜੇ ਫਾਈਨੈਂਸ਼ੀਅਲ ਪਲੈਨਿੰਗ ਦੀ ਵੀ ਗੱਲ ਕਰੀਏ, ਆਪਣੀ ਸਟੇਟ ਪਲੈਨਿੰਗ ਦੀ ਗੱਲ ਕਰੀਏ, ਇਸੇ ਤਰੀਕੇ ਦੀਆਂ ਚੇਂਜਿਸ ਆਉਂਦੀਆਂ ਰਹਿੰਦੀਆਂ ਨੇ। ਇਸੇ ਤਰੀਕੇ ਦੇ ਨਾਲ ਕਾਫੀ ਵਾਰ ਅਸੀਂ ਜਦੋਂ ਫੈਮਿਲੀਜ਼ ਨੂੰ ਮਿਲਦੇ ਹੈਗੇ ਆ, ਮੈਂ ਕੱਲ੍ਹ ਵੀ ਇੱਕ ਜਗ੍ਹਾ ਗੱਲ ਕਰ ਰਹੀ ਸੀਗੀ ਕਿ ਜਦੋਂ ਵੀ ਕਿਸੇ ਪਰਸਨ ਨੂੰ ਮਿਲਦੇ ਹੈਗੇ ਆ, ਪਹਿਲੇ ਦਿਨ ਤੋਂ ਲੈ ਕੇ

0: ਮੈਂ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਕਰਾਂ, 5-7 ਸਾਲ ਪਹਿਲਾਂ, ਉਸ ਟਾਈਮ ਤੇ ਜਦੋਂ ਕੋਈ ਇੰਟਰਨੈਸ਼ਨਲ ਸਟੂਡੈਂਟ ਜਾਂ ਫਿਰ ਵਰਕ ਪਰਮਿਟ ਤੇ ਜਾਂ ਰਿਫਿਊਜੀ ਸਟੇਟਸ ਤੇ ਕੋਈ ਪਰਸਨ ਆਉਂਦੇ ਸੀਗੇ ਤਾਂ ਉਸ ਟਾਈਮ ਤੇ ਕੋਈ 1 ਲੱਖ ਜਾਂ 2.5 ਲੱਖ ਤੱਕ ਕਵਰੇਜਸ ਮਿਲਦੀਆਂ ਸੀ, ਪਰ ਹੁਣ ਇਸ ਟਾਈਮ ਤੇ ਈਜ਼ੀਲੀ 500,000, 1 ਮਿਲੀਅਨ ਤੱਕ ਮਿਲ ਜਾਂਦੀਆਂ ਨੇ, ਨਾਲ ਦੀ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਮਿਲ ਜਾਂਦੀ ਹੈ। ਜਦੋਂ ਕਿ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਸਟੇਟਸ ਤੇ ਜਿਹੜਾ ਵੀ ਪਰਸਨ PR ਤੱਕ ਨਹੀਂ ਪਹੁੰਚਿਆ ਤਾਂ ਉਹਨਾਂ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਮਿਲ ਪਾਉਂਦੀ ਹੁੰਦੀ ਸੀ। ਸੋ ਇਹੀ ਚੀਜ਼ ਹੈਗੀ ਆ ਕਿ ਤੁਹਾਡੇ ਕੋਲ ਇੱਕ ਐਡਵਾਈਜ਼ਰ ਏਦਾਂ ਦਾ ਹੋਣਾ ਚਾਹੀਦਾ ਜਿਹੜਾ ਕਿ ਤੁਹਾਡੇ ਨਾਲ ਇਨ ਟੱਚ ਰਹੇ, ਤੁਹਾਡੀ ਸਰਵਿਸ ਦੇ ਰਿਲੇਟਿਡ ਤੁਹਾਡੀ ਪੂਰੀਆਂ ਸਰਵਿਸਿਸ ਪ੍ਰੋਵਾਈਡ ਕਰਦਾ ਰਹੇ। ਸੋ ਉਹੀ ਚੀਜ਼ ਮੈਂ ਗੱਲ ਕਰਨਾ ਚਾਹੂੰਗੀ ਕਿ ਜਦੋਂ ਵੀ ਪਰਸਨ ਦੀ ਏਦਾਂ ਦੀਆਂ ਚੇਂਜਿਸ ਆਉਂਦੀਆਂ ਕਿ ਅਸੀਂ ਖੁਦ ਵੀ ਆਪਣੀ ਜ਼ਰੂਰ ਰਿਸਪੋਂਸੀਬਿਲਟੀ ਰੱਖੀਏ ਕਿ ਆਪਣੇ ਐਡਵਾਈਜ਼ਰ ਨੂੰ ਅਪਡੇਟ ਕਰੀਏ ਕਿ ਹੁਣ ਜੇ PR ਹੋਏ ਹੈਗੇ ਓਬਵੀਅਸਲੀ ਆ ਸੋਸ਼ਲ ਇੰਸ਼ੋਰੈਂਸ ਨੰਬਰ ਦੇ ਵਿੱਚ ਚੇਂਜਿਸ ਆਈਆਂ ਹੁੰਦੀਆਂ ਨੇ। ਕਾਫੀ ਵਾਰ ਹੁੰਦਾ ਕਿ ਤੁਸੀਂ ਆਪਣੀ ਕੋਈ RRSP ਕਰਵਾਈ ਸੀ, ਕੋਈ ਪੇਡ ਅਪ ਪਾਲਿਸੀ ਕਰਵਾਈ ਸੀ, ਉਹਨਾਂ ਦੇ ਵਿੱਚ ਸੋਸ਼ਲ ਇੰਸ਼ੋਰੈਂਸ ਨੰਬਰ ਜ਼ਰੂਰ ਅਪਡੇਟ ਕੀਤਾ ਜਾਵੇ। ਇਹੀ ਚੀਜ਼ ਨਾਲ ਦੀ ਨਾਲ ਇਹ ਵੀ ਹੈਗਾ ਕਿ ਜਦੋਂ ਵੀ ਸਾਡੇ ਸਟੇਟਸ ਦੇ ਵਿੱਚ ਚੇਂਜਿਸ ਆਉਂਦੀਆਂ ਨੇ ਉਸੇ ਤਰੀਕੇ ਦੇ ਨਾਲ ਪਰਸਨ ਮੈਰਿਡ, ਪਹਿਲਾਂ ਸਿੰਗਲ ਸੀ ਹੁਣ ਮੈਰਿਡ ਹੋ ਗਏ, ਕਿਡਸ ਹੋ ਗਏ ਆ, ਸੋ ਇਹ ਸਾਰੀਆਂ ਚੇਂਜਿਸ ਜਿਹੜੀਆਂ ਹੈਗੀਆਂ ਤੁਹਾਡੀਆਂ ਪਾਲਿਸੀਸ ਦੇ ਵਿੱਚ ਟਾਈਮ ਸਿਰ ਅਪਡੇਟ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਚਾਹੇ ਅਸੀਂ ਬੈਨੀਫਿਸ਼ਰੀ ਕੰਟੀਜੈਂਟ ਬੈਨੀਫਿਸ਼ਰੀ ਟਰੱਸਟੀ ਦੀ ਗੱਲ ਕਰ ਲਈਏ, ਸੋ ਸਾਡੇ ਲਿਸਨਰਸ ਨੂੰ ਇੱਦਾਂ ਦੀ ਵੀ ਕੋਈ ਸਰਵਿਸ ਆਪਣੀ ਪਾਲਿਸੀਸ ਦੇ ਰਿਲੇਟਿਡ ਚਾਹੀਦੀ ਹੋਵੇ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੇ ਬਾਰੇ ਜਾਂ ਡਿਸੇਬਿਲਟੀ ਇੰਸ਼ੋਰੈਂਸ ਤੁਸੀਂ ਇਨਕਰੀਜ਼ ਕਰਨਾ ਚਾਹੁੰਦੇ ਹੋ ਕਵਰੇਜ ਅਮਾਊਂਟ, ਕਿਉਂਕਿ ਕਾਫੀ ਵਾਰ ਰਿਵਿਊ ਜਦੋਂ ਕਰਦੇ ਹੈਗੇ ਅੱਜ ਤੋਂ 5 ਸਾਲ ਪਹਿਲਾਂ, 10 ਸਾਲ ਪਹਿਲਾਂ ਪਾਲਿਸੀ ਕਰਵਾਈ ਹੁੰਦੀ ਹੈ, ਅੱਜ ਦੇ ਰੇਟ ਦੇ ਵਿੱਚ ਪਰਸਨ ਦੀ ਇਨਕਮ 10 ਤੋਂ 15 ਹਜ਼ਾਰ ਪਹੁੰਚੀ ਹੁੰਦੀ ਹੈ, ਪਰ ਉਹਨਾਂ ਦਾ ਜਿਹੜਾ ਕਵਰੇਜ ਅਮਾਊਂਟ ਹੈ ਜਸਟ 1500 ਜਾਂ 2 ਹਜ਼ਾਰ ਤੇ ਹੀ ਹੁੰਦੀ ਹੈਗੀ ਹੈ। ਸੋ ਮੇਕ ਸ਼ੋਰ ਕਰੋ ਟਾਈਮ ਸਿਰ ਤੁਸੀਂ ਆਪਣੀ ਪਾਲਿਸੀ ਨੂੰ ਰਿਵਿਊ ਕਰਾ ਕੇ ਕਵਰੇਜ ਜ਼ਰੂਰ ਇਨਕਰੀਜ਼ ਕਰੋ। ਅਨਲੈਸ ਕੀ ਹੁੰਦਾ ਕਿ ਕਲੇਮ ਦੇ ਟਾਈਮ ਤੇ ਬੰਦੇ ਨੂੰ ਬਿਲਕੁਲ ਝਟਕਾ ਲੱਗਦਾ ਕਿ ਹੁਣ ਅਸੀਂ ਕਿੱਥੇ 15 ਹਜ਼ਾਰ ਕਮਾ ਰਹੇ ਸੀ, ਕਿੱਥੇ ਹੁਣ ਸਾਨੂੰ ਸਿਰਫ 2000 ਪਰ ਮੰਥ ਮਿਲਣਾ ਹੈ ਘਰ ਬੈਠਣ ਤੇ ਜੇ ਕੋਈ ਇੰਜਰੀ ਹੁੰਦੀ ਹੈਗੀ ਆ। ਸੋ ਇੱਦਾਂ ਦੀਆਂ ਅਪਡੇਟਸ ਜ਼ਰੂਰ ਟਾਈਮ ਸਿਰ ਟਾਈਮ ਬਾਏ ਟਾਈਮ ਹੋਣੀਆਂ ਚਾਹੀਦੀਆਂ ਨੇ। ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੈ, ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਪਾਲਿਸੀਜ਼ ਦੇ ਰਿਲੇਟਿਡ ਕੋਈ ਸਰਵਿਸ ਚਾਹੁੰਦੇ ਹੈਗੇ ਹੋ ਜਾਂ ਫਿਰ ਆਪਣੀ ਇਨਵੈਸਟਮੈਂਟ ਦੇ ਰਿਲੇਟਿਡ ਕੋਈ ਸਰਵਿਸ ਚਾਹੀਦੀ ਹੈਗੀ ਹੈ, TFSA, RRSP ਜਾਂ ਬੱਚਿਆਂ ਦੀ RESP, ਜ਼ਰੂਰ ਸਾਨੂੰ ਬੇਝਿਜਕ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509। ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜੋ ਵੀ ਤੁਹਾਨੂੰ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ, ਚਾਹੇ ਉਹ ਪਾਲਿਸੀਜ਼ ਤੁਸੀਂ ਸਾਡੇ ਤੋਂ ਕਰਵਾਈਆਂ ਸੀ ਜਾਂ ਕਿਸੇ ਹੋਰ ਐਡਵਾਈਜ਼ਰ ਤੋਂ ਵੀ ਕਰਵਾਈਆਂ ਨੇ, ਤੁਹਾਨੂੰ ਕੋਈ ਕੰਸਲਟੇਸ਼ਨ ਚਾਰਜਿਸ ਨਹੀਂ, ਕੋਈ ਓਬਲੀਗੇਸ਼ਨ ਨਹੀਂ ਹੈਗੀ ਹੈ ਕਿ ਤੁਸੀਂ ਨਵੀਂ ਪਾਲਿਸੀ ਕਰਵਾਓਗੇ ਤਾਂ ਹੀ ਸਰਵਿਸ ਮਿਲੂਗੀ, ਇੱਦਾਂ ਦੀ ਕੋਈ ਓਬਲੀਗੇਸ਼ਨ ਤੁਹਾਡੇ ਲਈ ਨਹੀਂ ਹੈਗੀ ਹੈ। ਬੇਝਿਜਕ ਆ ਕੇ ਤੁਸੀਂ ਸਰਵਿਸ ਲੈ ਸਕਦੇ ਹੋ ਆਪਣੀ ਪਾਲਿਸੀਜ਼ ਦੇ ਰਿਲੇਟਿਡ, 416-509-1509।
1: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਅੱਜ ਅਸੀਂ ਗੱਲ ਕਰ ਰਹੇ ਸੀ, ਸ਼ਬਦ ਨਾਮ ਹੈ ਬੁਲਬੁਲ। ਅਗਲੇ ਗੱਲ ਨੂੰ ਦੇਖੀ ਕੀ ਕਹਿਣਾ ਚਾਹੁੰਦੇ? 3531 ਜੀ,
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
2: ਹਾਂਜੀ, ਗੀਤ ਲਾਉਣਾ ਸੀ।
1: ਕਿਹੜਾ ਲਾਉਣਾ ਗੀਤ ਭਾਈ?
2: ਸੁਰਿੰਦਰ ਕੌਰ ਦਾ ਜੀ, ਖੱਤ ਆਇਆ ਸੱਜਣਾ ਦਾ, ਨਾ ਕੋਠੇ ਚੜ ਚੜ ਤੱਕਦੀਆਂ ਨਾ ਲਿਖੀਆਂ
1: ਸੋਹਣੇ ਸੱਜਣਾ ਦਾ ਹੈ।
2: ਹਾਂਜੀ,
1: ਕੋਈ ਨਹੀਂ, ਨੋਟ ਕਰ ਲਿਆ, ਬੜੀ ਜਲਦੀ ਸੁਣਾਉਂਦੇ ਹਾਂ ਅਤੇ ਲੈ ਕੇ ਚੱਲਦੇ ਤੁਹਾਨੂੰ ਅਸੀਂ ਹਾਂ, ਕਿਉਂਕਿ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਗ੍ਰੈਂਡ ਫਰਨੀਚਰ 'ਤੇ ਇਸ ਸੈਟਰਡੇ ਨੂੰ 1 ਤੋਂ ਲੈ ਕੇ 4 ਵਜੇ ਤੱਕ, ਅਤੇ ਵਾਕਰ ਡਰਾਈਵ ਦੇ ਉੱਤੇ, ਅਤੇ ਉੱਥੇ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ। ਵੀ ਕਹਿੰਦੇ ਸੁਖਗੁਰ ਵੀ ਮੇਰੇ ਨਾਲ ਜੁੜ ਚੁੱਕੇ ਨੇ, ਗ੍ਰੈਂਡ ਫਰਨੀਚਰ। ਸੁਖ ਜੀ ਨੂੰ ਜੀ
3: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ, ਸੈਚਰਡੇ ਵਾਲੇ ਦਿਨ ਜੀ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਇਸ ਵੀਕਐਂਡ ਦੇ ਉੱਪਰ ਸਿੱਧੂ ਸਾਹਿਬ ਬਹੁਤ ਸਾਰੀ ਇਨਵੈਂਟਰੀ ਜਿਹੜੀ ਵੀਕਐਂਡ ਦੇ ਉੱਪਰ ਕਲੀਅਰ ਆਊਟ ਕਰ ਰਹੇ ਹਾਂ, ਜਿਸ 15-20 ਬੈਡਰੂਮ ਸੈੱਟ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾ ਰਹੇ ਆ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾ ਰਹੇ ਆ, ਕਸਟਮਾਈਜ਼ ਸੋਫਾ ਸੈੱਟ ਡਾਇਨਿੰਗ ਟੇਬਲ ਬਿਲੋ ਦਾ ਕੋਸਟ ਅੰਡਰ ਕੋਸਟ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾਣੀ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ ਪਰਿਵਾਰਾਂ ਨੇ, ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ, ਟੇਬਲ ਪਲੱਸ 6 ਚੇਅਰ, ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1,200 ਸੀ, $199 ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਗਲਾਸ ਦਾ $199 ਦਾ ਮਿਲਣਾ, ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਗ੍ਰੇ ਕਲਰ ਦਾ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ $1,500-1600 ਸੀ, $199 ਦੇ ਵਿੱਚ ਸੋਫਾ ਕਮ ਬੈੱਡ $199 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਜਿਹੜੀਆਂ ਬੈੱਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਦੇ ਕਲੀਅਰ ਆਊਟ ਪ੍ਰਾਈਜ਼ ਮਿਲਣੀਆਂ ਇਸ ਵੀਕਐਂਡ ਦੇ

0: 294 वॉक ड्राइव ग्रैंड होम फर्नीचर, ग्रैंड होम फर्नीचर। धन्यवाद सिद्धू साहब।
1: मेहरबानी, बहुत बहुत शुक्रिया। मैं स्पेक्स एक्सप्रेस का मैसेज दिया। स्पेक्स एक्सप्रेस कहते कि जेकर तू सिंगल विजन ग्लासेस लैनिया ने 100, वैसे तो रेगुलर प्राइस $400 लेकिन सेल दौरान दे रहे हैं $129 के बीच। लंडन फॉग, लेवीज, रेंगलर, मैनी मोर ब्रांड दे तुसी फ्रेम ले लोगे, तो डॉक्टर का आई एग्जाम भी बिच ही हैगा। नाल दिया प्रोग्रेसिव ग्लासेस तुहानू $258 की मिलनगियां, $600 की वैल्यू की हैगी। एक तो लेंस की कोटिंग भी होगी, 50% ऑफ भी होगा। ਜੇਕਰ ਤੁਸੀਂ ਸਨ ਗਲਾਸ ਲੈਣੀ ਉਹਨਾਂ 'ਤੇ ਬਹੁਤ ਹੀ ਡਿਸਕਾਊਂਟ ਮਿਲੇਗਾ। ਪਹੁੰਚਣਾ ਹੈਗਾ 335 ਰੈਜੂਲੇਸ਼ਨ ਡਰਾਈਵ, ਕੈਨੇਡੀ ਦਿਸਟੀ ਦੇ ਨੇੜੇ। ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ
2: ਜੀ। ਅਤੇ ਦਿਓਲ ਟਰੈਵਲਸ ਨੂੰ ਵੀ ਜ਼ਰੂਰ ਯਾਦ ਰੱਖੋ, ਬਹੁਤ ਵਧੀਆ ਇਹਨਾਂ ਨੇ ਸਸਤੀਆਂ ਤੁਹਾਡੇ ਲਈ ਏਅਰ ਟਿਕਟਸ ਲਗਾਈਆਂ ਨੇ। ਅੱਜ ਦੇ ਡੇਟ ਦੇ ਵਿੱਚ ਜਿਹੜੀ ਇਹਨਾਂ ਨੂੰ ਪ੍ਰਾਈਸਿਸ ਆ ਰਹੀਆਂ ਨੇ ਉਹ ਤੁਹਾਨੂੰ ਦੱਸ ਰਹੇ ਹਾਂ। ਟੋਰਾਂਟੋ ਤੋਂ ਬੰਬੇ ਕਿਸੇ ਨੇ ਜਾਣਾ ਹੋਵੇ ਰਾਊਂਡ ਟ੍ਰਿਪ ਦੇ ਟਿਕਟ ਲੈ ਕੇ, ਅਕਤੂਬਰ ਦੇ ਵਿੱਚ ਜਾ ਕੇ ਨਵੰਬਰ ਦੇ ਵਿੱਚ ਵਾਪਸੀ, ਤਾਂ $1290 ਦੀਆਂ ਟਿਕਟਸ ਨੇ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਟੋਰਾਂਟੋ ਤੋਂ ਮੁੰਬਈ ਜਾ ਕੇ ਅਕਤੂਬਰ ਦੇ ਵਿੱਚ, ਨਵੰਬਰ ਦੇ ਵਿੱਚ ਵਾਪਸੀ। $1290 ਅਤੇ ਜੇਕਰ ਟੋਰਾਂਟੋ ਤੋਂ ਡੈਲੀ ਜਾਣਾ ਆ ਤੁਸੀਂ 10 ਨਵੰਬਰ ਤੋਂ ਲੈ ਕੇ 16 ਦਸੰਬਰ ਤੱਕ, ਇਹ ਡੇਟਸ ਇਹਨਾਂ ਨੇ ਦਿੱਤੀਆਂ ਨੇ। ਨਵੰਬਰ ਦੇ ਵਿੱਚ ਜਾ ਕੇ ਦਸੰਬਰ 'ਚ ਵਾਪਸੀ, ਨਵੰਬਰ ਸਟਾਰਟਿੰਗ 'ਚ ਜਾਓ, ਮਿਡ ਦਸੰਬਰ ਦੇ ਵਿੱਚ ਵਾਪਸ ਆਓ। $1800 ਦੀਆਂ ਟਿਕਟਸ ਨੇ ਅਤੇ ਇਹਦੇ ਵਿੱਚ ਲਿਮਿਟਡ ਸੀਟਸ ਬਚੀਆਂ ਨੇ। $1800 ਦੇ ਵਿੱਚ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰਨਾ ਅਤੇ ਲਿਮਿਟਡ ਸੀਟਸ ਨੇ ਇਸ ਟਿਕਟ ਦੇ ਵਿੱਚ। ਅਤੇ ਡੈਲੀ ਤੋਂ ਟੋਰਾਂਟੋ ਤੁਹਾਡਾ ਕੋਈ ਵੀ ਨੋਨ ਆਉਣਾ ਚਾਹੁੰਦਾ ਹੈ, ਅਕਤੂਬਰ ਮਹੀਨੇ ਦੇ ਵਿੱਚ 1-way ਟਿਕਟ ਲੈ ਕੇ $850 ਦੀ ਟਿਕਟ ਹੋਏਗੀ ਇੱਕ ਸਾਈਡ ਦੀ, ਡੈਲੀ ਤੋਂ ਟੋਰਾਂਟੋ ਦੀ $850। ਅਤੇ ਜੇਕਰ ਡੈਲੀ ਤੋਂ ਟੋਰਾਂਟੋ ਅਕਤੂਬਰ ਦੇ ਵਿੱਚ ਆ ਕੇ ਜਨਵਰੀ ਜਾਂ ਫੈਬਰੀ ਦੇ ਵਿੱਚ ਵਾਪਸੀ ਕਰਨੀ ਹੋਵੇ ਟੋਰਾਂਟੋ ਤੋਂ ਡੈਲੀ ਦੀ, ਤਾਂ $1370 ਦੀਆਂ ਟਿਕਟਸ ਹੋਣਗੀਆਂ। ਰਾਊਂਡ ਟ੍ਰਿਪ ਦੀ ਟਿਕਟ ਹੈ, ਇੱਕ ਬੈਗ ਦੇ ਨਾਲ ਤੁਸੀਂ ਟਰੈਵਲ ਕਰਨਾ। $1370 ਦੀ ਟਿਕਟ। ਦਿਵਾਲੀ ਸਪੈਸ਼ਲ ਤੁਸੀਂ ਜਾਣਾ ਹੋਵੇ 1-way ਟਿਕਟ ਲੈ ਕੇ ਇੰਡੀਆ ਨੂੰ, ਟੋਰਾਂਟੋ ਤੋਂ ਡੈਲੀ ਦੋ ਬੈਗਸ ਦੇ ਨਾਲ ਟਰੈਵਲ ਕਰੋ $1150 ਦੇ ਵਿੱਚ, $1150। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ। ਦਿਓਲ ਟਰੈਵਲਸ ਈ ਟੂ ਬੀ ਕੋ ਮੇਨ ਹੈੱਡ ਆਫਿਸ ਦਾ ਨੰਬਰ ਹੈ 905-588-5100, 905-588-5100, ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰ ਸਕਦੇ ਹੋ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ।
1: ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਨਾਲ ਜੁੜੇ ਹੋਏ
2: ਜੀ। ਅਗਲੇ ਕਾਲਰ 2865, ਹਾਂਜੀ ਸਤਿ ਸ਼੍ਰੀ ਅਕਾਲ।
3: ਜੀ
1: ਲੱਗੇ ਰਹਿੰਦਾ
3: ਹਾਂ, ਜੇ ਦੂਜੇ ਟਰੱਕ ਆਟੋਮੈਟਿਕ ਉੱਥੇ ਸਸਤੀ ਜੀ ਪਈ ਰਹਿੰਦੀ ਹੈ,
1: ਬਿਲਕੁਲ ਸਸਤੀ ਪੈਂਦੀ ਆ, ਕਿਉਂਕਿ ਤੁਸੀਂ ਗੇਰਾ ਆਣ ਜਾਇਆ ਹੁੰਦਾ, ਤੁਸੀਂ ਅਪ ਐਂਡ ਡਾਊਨ ਕਰਦੇ ਰਹਿੰਦੇ ਹੋ, ਸਲੋ ਡਾਊਨ, ਉਹਦੇ 'ਤੇ ਬਿਜ਼ੀ ਰਹਿੰਦਾ ਬੰਦਾ, ਐਕਟਿਵ ਰਹਿੰਦਾ। ਗੀਤ ਬਹੁਤੇ ਨਹੀਂ ਆਏ ਲੇਕਿਨ ਕੁਝ ਹਿੰਦੀ ਗੀਤ ਸਾਨੂੰ ਭਾਈ ਜੀ ਨੇ ਲਿਖਾਏ ਸੀ, ਚਲੋ ਥੋੜੇ ਉਹ ਸੁਣਦੇ ਆ। ਪਰ ਤੁਹਾਡੇ ਕੋਈ ਜ਼ਹਿਨ ਦੇ ਵਿੱਚ ਆ ਰਿਹਾ ਬੁਲਬੁਲ ਗੀਤ ਪੰਜਾਬੀ ਹੋਵੇ? ਮੇਰੇ ਕੋਲ ਤਾਂ ਪਏ ਨੇ ਸਾਹਮਣੇ, ਮੈਂ ਦੇਖ ਰਿਹਾ ਮਨਪ੍ਰੀਤ ਕੋਲ ਵੀ ਪਏ ਨੇ, ਤੇ ਬੜੇ ਅੱਛੇ ਅੱਛੇ ਸਿੰਗਰ ਨੇ ਗਾਏ ਹੋਏ ਨੇ,
2: ਪੰਜਾਬੀ ਵੀ ਹੈਗੇ, ਹਿੰਦੀ ਵੀ ਹੈਗੇ, ਬਹੁਤ ਸੋਹਣੇ, ਪੁਰਾਣੇ ਵੀ, ਨਵੇਂ ਵੀ, ਬਹੁਤ ਗਾਣੇ ਹੈਗੇ ਨੇ, ਤੁਸੀਂ ਗੈਸ ਕਰ ਸਕਦੇ।
1: ਬਸ ਤੁਸੀਂ ਆਪਣਾ ਦੌੜੇ ਘੋੜੇ ਦੌੜਾਓ ਦਿਮਾਗ ਦੇ ਤੇ ਲੜਾਓ, ਤੇ ਕਿਹੜਾ ਗੀਤ ਦੇ ਵਿੱਚ ਬੁਲਬੁਲ ਸ਼ਬਦ ਆਉਂਦਾ ਪੰਜਾਬੀ ਦੇ। ਚਲੋ ਜੀ,
2: ਬਿਲਕੁਲ।

0: ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
1: ਸਸਤੀ ਗਰੋਸਰੀ ਔਰ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 15 ਫੈਂਡਰ ਵੇ, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਕਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਤੇ ਅਗਲੇ ਕਾਰਨ ਆਪਾਂ ਲਈਏ ਲਾਈਨ ਦੇ ਉੱਤੇ। ਜੀ
2: ਹਾਂਜੀ, 3531 ਜੀ, ਸਤਿ ਸ਼੍ਰੀ ਅਕਾਲ। ਹਾਂਜੀ,
3: ਆਪਣੇ ਜੀ ਬੁਲਬੁਲ ਤੇ ਤੁਸੀਂ ਗੀਤ ਕਹਿੰਦੇ ਸੀ ਕੋਈ, ਦੱਸੋ।
2: ਹਾਂਜੀ ਹਾਂਜੀ,
3: ਇੱਕ ਮਾਨਸ ਦਾ ਗੀਤ ਨੀ, ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰ।
1: ਕੀ ਬਾਤ ਹੈ, ਦੇਖਿਆ ਨਿਕਲ ਜਾਣੇ ਗੀਤ, ਬਹੁਤ ਸੋਹਣੀ ਕਲੀ ਹੈ ਨਾ।
2: ਹਾਂਜੀ
3: ਹਾਂਜੀ ਹਾਂਜੀ,
1: ਵੈਜੀਟੇਰੀਅਨ ਨੇ, ਉਹਨਾਂ ਦਾ ਮੈਂ ਜ਼ਿਕਰ ਕਰਾਂ, ਉਹਨਾਂ ਦਾ ਮੈਸੇਜ ਦਿਆਂ। ਲਾਈਵ ਕੇਟਰਿੰਗ ਕਰਾਉਣੀ ਹੈ, ਤੁਸੀਂ ਟਰੱਕ ਭੇਜ ਦੇਣਗੇ, ਤੇ ਜਿਹੜੀਆਂ ਜਿੰਨੀਆਂ ਵੀ ਸਵੀਟਸ ਨੇ ਕੈਨੇਡਾ ਵਿੱਚ ਬਣਨੀਆਂ ਤੁਹਾਡੇ ਸਾਹਮਣੇ, ਹੈਡ ਆਫਿਸ ਤੇ ਇਹਨਾਂ ਦੇ, ਔਰ 2131 ਵਿਲੀਅਮਸ ਪਾਰਕ ਭੇਜੋ, ਨੰਬਰ 3। 6 ਲੋਕੇਸ਼ਨ ਆਪਣੇ ਇੱਥੇ ਟੋਰਾਂਟੋ ਦੇ ਵਿੱਚ ਨੇ, ਅਤੇ 5 ਤਾਂ ਹੈਗੀਆਂ ਨਹੀਂ ਆ, ਚਲੋ ਫਰਿਸ਼ਕੋ ਦੇ ਵਿੱਚ ਹੀ ਆ, ਅਤੇ ਜਿਹੜਾ ਹੈੱਡ ਆਫਿਸ ਹੈਗਾ 6ਵਾਂ ਉਹ ਹੈਗਾ 2131 ਵਿਲੀਅਮਸ ਪਾਰਕ ਵੇ। ਨੰਬਰ ਹੈ 905-799-2616। ਮੋਨਾ ਹੋਰੀ ਮੇਰੇ ਨਾਲ ਆ ਗਏ ਨੇ। ਮੋਨਾ ਜੀ, ਜੀ ਆਨੋ ਜੀ,
4: ਥੈਂਕ ਯੂ ਸੋ ਮਚ ਸਿੱਧੂ ਜੀ।
1: ਮੋਨਾ ਜੀ, ਜਬ ਜਬ ਫੂਲ ਖਿਲੇ ਮੂਵੀ ਦੇਖੀ ਸੀ? ਜਬ ਜਬ ਫੂਲ ਖਿਲੇ, ਹੈ ਬੁਲਬੁਲ ਸ਼ਬਦ ਆਪਾਂ ਚੁਣਿਆ ਅੱਜ ਪਿਆਰ ਮੁਹੱਬਤ ਦੇ ਨਾਲ। ਮੈਂ ਕਿਹਾ ਚਲੋ ਇਹਦੇ ਨਾ ਆਪਾਂ ਥੋੜ੍ਹਾ ਜਿਹਾ ਕਸਰਤ ਹੋ ਜਾਂਦੀ ਦਿਮਾਗੀ, ਪਲੱਸ ਨਾਲ ਦੀ ਨਾਲ ਆਪਣਾ ਮੈਸੇਜ ਵੀ ਪਹੁੰਚ ਜਾਂਦਾ, ਇਹਦੇ ਵੱਖਰੇ ਜਿਹੇ ਨਾ ਗੀਤ ਸੰਗੀਤ ਸੁਣਨ ਦਾ ਮੌਕਾ ਵੀ ਮਿਲ ਜਾਂਦਾ। 7782 ਜੀ ਆਨੋ ਜੀ।
3: ਹਾਂਜੀ ਹੈਲੋ।
1: ਹਾਂਜੀ ਹਾਂਜੀ, ਬੋਲੋ ਮੇਰੇ ਮੇਹਰਬਾਨੀ।
4: ਬਿਲਕੁਲ ਸਿੱਧੂ ਜੀ, ਥੋੜੀ ਜਿਹੀ ਗੱਲ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਜ਼ਰੂਰ ਕਰਾਂਗੇ। ਜਿੰਨੀ ਜ਼ਿਆਦਾ ਸਾਡੀ ਆਪਣੀ ਇੰਸ਼ੋਰੈਂਸ ਇੰਪੋਰਟੈਂਟ ਪੋਲਿਸੀਜ਼ ਹੁੰਦੀਆਂ ਨੇ, ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਦੋਂ ਵੀ ਗੱਲ ਕਰਦੇ ਹਾਂ, ਨਾਲ ਦੀ ਨਾਲ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀਆਂ ਮੈਡੀਕਲ ਇੰਸ਼ੋਰੈਂਸ ਪੋਲਿਸੀਜ਼, ਜਿਹੜੇ ਪਰਸਨ ਸਾਨੂੰ ਇੱਥੇ ਮਿਲਣ ਆਏ ਨੇ, ਚਾਹੇ ਉਹ ਸਾਡੇ ਆਪਣੇ ਪੇਰੈਂਟਸ ਹੈ, ਗ੍ਰੈਂਡ ਪੇਰੈਂਟਸ ਹੈ, ਕੋਈ ਰਿਲੇਟਿਵਸ, ਫਰੈਂਡਸ, ਕਿਸੇ ਵੀ ਪਰਸਨ ਨੂੰ ਆਪਾਂ ਸਪੋਂਸਰ ਕਰਦੇ ਹੈਗੇ ਆ, ਤਾਂ ਡੈਫੀਨੇਟਲੀ ਆਪਾਂ ਉਹਨਾਂ ਦੀ ਰਿਸਪੋਂਸੀਬਿਲਟੀ ਲਿੱਤੀ ਹੁੰਦੀ ਹੈ ਕਿ ਇੱਥੇ ਪਰਸਨ ਜਦੋਂ ਵੀ ਆਏਗਾ ਉਹਨਾਂ ਦੇ ਰਹਿਣ ਦੀ ਖਾਣ ਪੀਣ ਦੀ ਜੇ ਕੱਲ ਨੂੰ ਉਹਨਾਂ ਨੂੰ ਕੋਈ ਵੀ ਮੈਡੀਕਲ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਟੇਕ ਕੇਅਰ ਕਰਾਂਗੇ। ਸੋ ਮੇਕ ਸ਼ੋਰ ਕਰੋ ਕਿ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ, ਕਿਉਂਕਿ ਸਾਨੂੰ ਲੱਗਦਾ ਕਿ ਅਸੀਂ ਉਹਨਾਂ ਦੀ ਇੰਸ਼ੋਰੈਂਸ ਲੈ ਰਹੇ ਹਾਂ ਪਰ ਬੇਸਿਕਲੀ ਤਾਂ ਦੇਖਿਆ ਜਾਵੇ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਰਹੇ ਹੁੰਦੇ ਹਾਂ, ਤਾਂ ਕਿ ਜੇ ਕੱਲ ਨੂੰ ਉਹਨਾਂ ਨੂੰ ਕੋਈ ਸਿਕਨੈਸ ਜਾਂ ਕੋਈ ਇੰਜਰੀ ਆਉਂਦੀ ਹੈਗੀ ਹੈ, ਚਾਹੇ ਉਹ ਸੁਪਰ ਵੀਜ਼ਾ 'ਤੇ ਨੇ, ਵਿਜ਼ਿਟਰ ਵੀਜ਼ਾ 'ਤੇ ਨੇ, ਕੋਈ ਵੀ ਇੱਦਾਂ ਦੀ ਮੈਡੀਕਲ ਪ੍ਰੋਬਲਮ, ਕੋਈ ਚੇਂਜ ਇਨ ਹੈਲਥ ਹੁੰਦੀ ਹੈਗੀ ਹੈ, ਤਾਂ ਉਸ ਟਾਈਮ 'ਤੇ ਇੰਸਟੈਡ ਕਿ ਅਸੀਂ ਆਪਣੀ ਪੋਕਿਟ ਦੇ ਵਿੱਚੋਂ ਮਨੀ ਸਪੈਂਡ ਕਰਨ ਦੀ ਬਜਾਏ ਉਹੀ ਇੰਸ਼ੋਰੈਂਸ ਕੰਪਨੀ ਵੱਲੋਂ ਸਾਰਾ ਕਲੇਮ ਪੇ ਆਫ ਹੁੰਦਾ ਹੈਗਾ। ਸੋ ਸਾਡੇ ਲਿਸਟਰਸ ਨੂੰ ਕੋਈ ਵੀ ਕੰਸਰਨ ਹੈ ਕਿੱਦਾਂ ਦੀਆਂ ਪਾਲਿਸੀਜ਼ ਹੁੰਦੀਆਂ ਨੇ, ਕਿਉਂਕਿ ਡਿਪੈਂਡਿੰਗ ਅਪੋਨ ਦਾ ਏਜ ਗਰੁੱਪ ਕੀ ਉਹ 50-60 ਦੇ ਵਿੱਚ ਹੀ ਨੇ ਜਾਂ ਫਿਰ 80-90 ਜਾਂ 100 ਪਲੱਸ ਦੀ ਉਮਰ ਹੈਗੀ ਹੈ, ਕਿਸ ਤਰੀਕੇ ਦੀ ਉਹਨਾਂ ਦੀ ਹੈਲਥ ਕੰਡੀਸ਼ਨਸ ਹੈਗੀਆਂ ਉਸ ਹਿਸਾਬ ਦੇ ਨਾਲ ਤੁਸੀਂ ਪਾਲਿਸੀਜ਼ ਚੂਜ਼ ਕਰ ਸਕਦੇ ਹੁੰਦੇ ਹੈਗੇ ਹੋ। ਜੇ ਕੋਈ ਵੀ ਪਰਸਨ ਸੁਪਰ ਵੀਜ਼ਾ 'ਤੇ ਹੈ, ਕਾਫੀ ਵਾਰ ਸਾਨੂੰ ਕੰਸਰਨ ਆਉਂਦੇ ਨੇ ਕਿ ਅਸੀਂ ਜੇ ਚਾਹੀਏ ਕਿ 1 ਲੱਖ ਤੋਂ ਉੱਤੇ ਦੀ ਕਵਰੇਜ ਲੈਣੀ, ਕਿਉਂਕਿ ਬਹੁਤ ਸਾਰੇ ਫੈਮਿਲੀਜ਼ ਹੈ ਜਿਨ੍ਹਾਂ ਨੇ ਪ੍ਰੈਕਟੀਕਲੀ ਦੇਖਿਆ ਹੈਗਾ ਰੀਅਲ ਲਾਈਫ ਦੇ ਵਿੱਚ ਕਿ ਜਦੋਂ ਮੈਡੀਕਲ ਕਲੇਮਸ ਆਉਂਦੇ ਨੇ ਹੋਸਪਿਟਲ ਦੇ, ਕਈ ਵਾਰ 2-5 ਲੱਖ ਤੱਕ ਦੇ ਕਲੇਮਸ ਪਹੁੰਚ ਜਾਂਦੇ ਨੇ। ਸੋ ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨੀ ਵੈਲਿਊ ਹੋਣੀ ਚਾਹੀਦੀ ਹੈਗੀ ਇਸ ਚੀਜ਼ ਦੀ। ਸੋ ਇਸੇ ਕਰਕੇ ਕਾਫੀ ਵਾਰ ਸਾਨੂੰ ਕੰਸਰਨ ਆਉਂਦੇ ਨੇ ਕਿ ਸੁਪਰ ਵੀਜ਼ਾ ਦੀ ਅਕਸਰ ਗੱਲ ਆਪਾਂ $1 ਲੱਖ ਦੀ ਕਵਰੇਜ ਦੀ ਗੱਲ ਕਰਦੇ ਹੁੰਦੇ ਹਾਂ। $1 ਲੱਖ ਦੀ ਜਿਹੜੀ ਕਵਰੇਜ ਹੈ ਉਹ ਗੌਰਮੈਂਟ ਵੱਲੋਂ ਰਿਕੁਆਇਰਮੈਂਟ ਹੈਗੀ ਮੈਂਡੇਟਰੀ ਮਿਨੀਮਮ ਕਵਰੇਜ, ਪਰ ਤੁਹਾਡੀ ਮਰਜ਼ੀ ਹੁੰਦੀ ਹੈ ਕਿ ਜੇ ਏਜ ਜ਼ਿਆਦਾ ਹੈਗੀ, ਹੈਲਥ ਇੱਦਾਂ ਦੀ ਹੈਗੀ ਆ ਕਿ ਉਹਨਾਂ ਨੂੰ ਲੱਗਦਾ ਕਿ ਕੋਈ ਨਾ ਕੋਈ ਕੰਡੀਸ਼ਨ ਆ ਸਕਦੀਆਂ ਨੇ, ਤਾਂ ਡੈਫੀਨੇਟਲੀ 1 ਲੱਖ ਤੋਂ ਉੱਤੇ ਆਪਾਂ 2 ਲੱਖ, 3 ਲੱਖ, ਹਾਫ ਮਿਲੀਅਨ ਡਾਲਰ ਤੱਕ ਦੀ ਕਵਰੇਜ ਲੈ ਸਕਦੇ ਹੁੰਦੇ ਹਾਂ, ਚਾਹੇ ਪਰਸਨ ਸੁਪਰ ਵੀਜ਼ਾ ਤੇ ਚਾਹੇ ਵਿਜ਼ਿਟਰ ਵੀਜ਼ਾ ਤੇ ਹੈਗੇ ਆ ਜਾਂ ਕੋਈ ਵੀ ਪਰਸਨ ਇਸ ਟਾਈਮ ਅਪਲਾਈਡ ਸਟੇਟਸ ਤੇ ਆ। ਮੇਕ ਸ਼ੋਰ ਕਰੋ ਇਸ ਟਾਈਮ ਤੇ ਤੁਹਾਡਾ ਹੈਲਥ ਕਾਰਡ ਵੈਲਿਡ ਨਹੀਂ ਹੁੰਦਾ, ਤੇ ਇਸ ਲਈ ਆਪਣੀ ਮੈਡੀਕਲ ਇੰਸ਼ੋਰੈਂਸ ਕਰਵਾ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੁੰਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਿਹੜੀ ਆਪਸ਼ਨ ਤੁਹਾਡੇ ਲਈ ਸੂਟੇਬਲ ਹੈ, ਕਿਹੜੀ ਕੰਪਨੀ ਦੇ ਵਿੱਚ ਤੁਸੀਂ ਐਲੀਜੀਬਲ ਹੁੰਦੇ ਹੋ, ਕਿਉਂਕਿ ਇਹਨਾਂ ਪਾਲਿਸੀਜ ਦੇ ਵਿੱਚ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ ਤੇ ਡਿਫਰੈਂਟ ਤਰ੍ਹਾਂ ਦੇ ਹੋਰ ਬੈਨੀਫਿਟਸ ਇਨਬਿਲਟ ਫੀਚਰਸ ਹੁੰਦੇ ਨੇ। ਕੋਈ ਵੀ ਡਿਟੇਲ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ 416-509-1509। ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509।
1: ਮਿਹਰਬਾਨੀ। ਟਰੰਪ ਬਾਬਾ ਜੀ, ਟਰੰਪ ਜਿਹੜੇ ਵੀਕਐਂਡ ਦੇ ਉੱਤੇ ਕੁਛ ਕੁ ਨਾ ਹੋਰ ਬਿਆਨ ਦਿੰਦੇ ਨੇ, ਫਿਰ ਤਾਂ ਖਰੀ ਮੰਡੇ ਵੀ ਹਲੇ ਉਹਦਾ ਸਰੂਰ ਜਿਹਾ ਹੁੰਦਾ ਬਿਆਨਾਂ ਦਾ, ਮੰਡੇ ਵੀ ਰਹਿੰਦਾ, ਫਿਰ ਟਿਊਜ਼ਡੇ ਆ ਕੇ ਕਹਿ ਦਿੰਦੇ ਹੈ ਨਾ, ਆ ਕੇ ਕਹਿ ਦਿੰਦੇ ਨੇ ਵੀ ਬਦਲ ਜਾਂਦੇ ਨੇ, ਕੋਈ ਹੋਰ ਬਿਆਨ ਦੇ ਦਿੰਦੇ ਨੇ ਨਾ।
2: ਹਾਂਜੀ,
1: ਇਸ ਤਰ੍ਹਾਂ ਹੀ ਕੀਤਾ ਇਸ ਮੰਗਲਵਾਰ ਉਹਨਾਂ ਨੇ। ਕੱਲ੍ਹ ਸ਼ਾਮੀ ਉਹਨਾਂ ਨੇ 7-15 'ਤੇ ਪੋਸਟ ਕੀਤਾ ਸੋਸ਼ਲ ਮੀਡੀਆ 'ਤੇ ਕਿ ਜਿਹੜਾ ਹੈਗਾ ਨਵੇਂ ਟੈਰਿਫ ਮੈਂ ਨਹੀਂ ਲਗਾਵਾਂਗਾ ਕੈਨੇਡਾ ਦੇ, ਪਹਿਲਾਂ ਕਹਿੰਦੇ ਸੀ ਮੈਂ ਟੈਰਿਫ ਲਗਾਊਂ 50% ਨਾ ਕੈਨੇਡਾ ਦੇ ਉੱਤੇ, ਪਰ ਉਹਨਾਂ ਨੇ 7-15 'ਤੇ ਪੋਸਟ ਪਾਈ ਅਤੇ ਕਿਹਾ ਕਿ ਜਿਹੜੇ ਕੈਨੇਡਾ ਬੰਦੇ ਨਾਲ ਸਾਡੀ ਆਲਮੋਸਟ ਡੀਲ ਹੋ ਗਈ ਆ, ਆਪਣੇ ਵੇਲੇ ਕਹਿ ਤਾ ਉਹਨਾਂ ਨੇ, ਬਸ ਕਾਗਜ਼ੀ ਕਾਰਵਾਈ ਕਰਨ ਲੱਗ ਜਾਂਦੀ ਸਾਈਨ ਬਸ।
2: ਹਾਂਜੀ,
1: ਅਤੇ ਮੈਂ ਕਹਿੰਦੇ 3-4-5 ਦਿਨ ਹੋਰ ਗਾਹਾਂ ਪਾਉਣਾ ਇਹਨੂੰ, ਅਤੇ ਬਾਕੀ ਸਾਡੀ ਕਹਿੰਦੇ ਡੀਲ ਹੋ ਗਈ ਆ, ਮੇਰੀ ਗੱਲ ਹੋਈ ਆ ਕਹਿੰਦੇ ਕਰਨੀ ਸਾਹਿਬ ਨਾਲ ਲਾਸਟ ਨਾਈਟ 7-15 ਅਤੇ ਫਿਰ ਬਾਅਦ 'ਚ ਵੀ ਕੀਤੀ ਉਹਨਾਂ ਨੇ ਗੱਲ, ਰਾਹ ਓਵਰ ਨਾਈਟ ਵੀ ਲਾ ਦਿੱਤੀ ਆ ਪ੍ਰਾਈਮ ਮਿਨਿਸਟਰ ਕੈਨੇਡਾ ਜਿਹੜੇ ਕਰਨੀ ਸਾਹਿਬ ਨੇ, ਅਤੇ ਕਹਿੰਦੇ ਡੀਲ ਡਨ ਹੋ ਗਈ ਪਰ ਬਸ ਸਾਈਨ ਹੋਣੇ ਹੀ ਬਾਕੀ ਨੇ। ਅਤੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਕੀ ਸਟੋਨ ਐਕਸੈਲ ਕਹਿੰਦੇ ਨੇ ਇਹਨੂੰ ਪਾਈਪ ਹੈ ਨਾ, ਜਿਹੜੀ ਕਿ ਕਰੂਡ ਓਇਲ ਅਲਬਰਟਾ ਤੋਂ ਉੱਧਰ ਭੇਜੇਗੀ ਅਮੈਰੀਕਾ ਦੇ ਵਿੱਚ, ਉਹ ਪਾਈਪ ਲਾਈਨ ਨੂੰ ਵੀ ਕਹਿੰਦੇ ਅਸੀਂ ਦੁਬਾਰਾ ਫਿਰ ਬਣਾਵਾਂਗੇ, ਜੋ ਬਾਈਡਨ ਨੇ ਬੰਦ ਕਰ ਦਿੱਤੀ ਸੀ
2: ਜੀ,
1: ਕਹਿੰਦੇ ਵੀ ਖਤਰਾ ਹੈਗਾ ਸਾਡੇ ਇਨਵਾਇਰਮੈਂਟ ਨੂੰ, ਹਾਂਜੀ, ਪਰ ਇਹ ਕਹਿੰਦੇ ਨਹੀਂ ਉਹਨੂੰ ਦੁਬਾਰਾ ਫਿਰ ਖੋਲ੍ਹਾਂਗੇ ਆਪਾਂ, ਜਿਹੜੀ ਕੀਸਟੋਨ ਪਾਈਪ ਲਾਈਨ ਆ ਉਹਨੂੰ ਦੁਬਾਰਾ ਖੋਲ੍ਹਾਂਗੇ। ਅਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, 5-4 ਦਿਨ ਹੋਰ ਲੈ ਲੈਣ ਕੈਨੇਡਾ ਵਾਲੇ, ਅਤੇ ਸਾਡੀ ਆਲਮੋਸਟ ਕਹਿੰਦੇ ਡੀਲ ਆਪਣੇ ਉਹਨੇ ਕਹੀ ਆ ਡੀਲ ਹੋ ਗਈ, ਡੀਲ ਮੈਂ ਫੋਨ 'ਤੇ ਹੋ ਗਈ ਹੋਣੀ ਆ।
2: ਹਾਂਜੀ
1: ਹਾਂਜੀ, ਅਤੇ ਕਹਿੰਦਾ ਉਹਨਾਂ ਦਾ ਮਤਲਬ ਹੈ ਕੋਈ ਟੈਰਿਫ ਨਹੀਂ ਲਾਉਣੇ ਹੁਣ ਨਵੇਂ ਕੈਨੇਡਾ ਦੇ ਉੱਤੇ, ਅਤੇ ਡਨ ਡੀਲ ਹੋ ਗਈ ਸਾਡੀ, ਕਾਫੀ ਸਮਝੌਤੇ ਹੋ ਗਏ ਨੇ
2: ਜੀ।
1: ਅਤੇ ਬਾਕੀ ਹੁਣ 3-4 ਦਿਨ ਹੋਰ ਪਤਾ ਲੱਗ ਜੂ ਕੀ ਕਹਿੰਦੇ ਨੇ ਟਰੰਪ ਸਾਹਿਬ,
2: ਬਿਲਕੁਲ
1: ਕਈ ਵਾਰੀ ਵੀਕਐਂਡ ਜਾ ਕੇ ਸ਼ੁਰੂ ਬੋਲ ਦਿੰਦੇ ਨੇ ਨਾ,
2: ਯਾਦ ਰੱਖੋ ਪਿਛਲੇ 28 ਸਾਲਾਂ ਤੋਂ ਤੁਹਾਨੂੰ ਕੈਨੇਡੀਅਨ ਮੇਡ ਸੋਫਾ ਸੈਟ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਇਹਨਾਂ ਦੇ ਕੋਲੋਂ ਲੈਦਰ ਦੇ ਸੋਫੇ ਬਣਵਾ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ। ਲੈਦਰ ਦੇ ਸੋਫੇ ਬਣਾਉਣਾ ਹੋਣ ਤਾਂ 50+ ਕਲਰ ਚੋਇਸਿਸ ਦੇ ਨਾਲ ਮਿਲਦੇ ਆ, ਤੇ ਇਹਨਾਂ ਦੇ ਕੋਲੋਂ ਤੁਸੀਂ ਕੈਨੇਡੀਅਨ ਮੇਡ ਬੈਡਰੂਮ ਸੈਟਸ ਐਂਡ ਮੈਟਰਸਿਸ ਵੀ ਸੁਪਰ ਐਕਸਾਈਟਰ ਡੀਲਸ ਦੇ ਵਿੱਚ ਲੈ ਸਕਦੇ ਹੋ ਅਤੇ ਇਹਨਾਂ ਦੇ ਕੋਲੋਂ ਪੂਰਾ ਘਰ ਦਾ ਫਰਨੀਚਰ ਆਪਣਾ ਅੰਡਰ ਵਨ ਰੂਫ ਲੈਣ ਦੇ ਲਈ ਪਹੁੰਚੋ। ਇਹਨਾਂ ਦੇ ਦੋਨਾਂ ਲੋਕੇਸ਼ਨਸ 'ਤੇ 120 ਡੈਲਟਾ ਪਾਰਕ ਬੁਲੇਵਰਡ ਐਂਡ 24 ਰੀਗਨ ਰੋਡ। ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਦੋਨਾਂ ਲੋਕੇਸ਼ਨਸ 'ਤੇ ਤੁਹਾਡੇ ਲਈ ਐਵਰੀਡੇ ਓਪਨ ਨੇ। ਨੰਬਰ 905-803-8056, 905-803-8056 ਜਾਂ 905-799-8056, 905-791-8056। ਸੋਫਾ ਮਾਰਟਿਨ ਕੈਸਾ ਲੈਦਰ ਲਾਈਨ ਦਾ ਨੰਬਰ ਹੈ।
1: ਲਵ ਫਰਕਲ ਦੀ ਬਾਣਾ ਦੀ ਕਲੀ ਬੁਲਬੁਲ ਸ਼ਬਦ ਦਾ ਜ਼ਿਕਰ ਜੀ।

0: ਦੋਸਤੋ ਐਮੀ ਵਿਰਖੋਰੀ ਆਪਣੇ ਸ਼ਹਿਰ ਦੇ ਵਿੱਚ 30 ਅਗਸਤ ਨੂੰ ਪਰਫੋਰਮ ਕਰ ਰਹੇ ਨੇ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਜਿਹੜਾ ਹੈਗਾ ਬੋਡਵਾਈਨ ਰੇਸ ਟਰੈਕ ਦੇ ਵਿੱਚ। ਟਿਕਟਾਂ ਤੁਹਾਨੂੰ ਮਿਲ ਜਾਣਗੀਆਂ ਟਿਕਟ ਮਾਸਟਰ ਡਾਟ ਸੀ ਤੇ ਜਾ ਕੇ ਲੈ ਲਓ ਫਟਾਫਟ। ਇਨਫੋਰਮੇਸ਼ਨ ਵਾਸਤੇ ਨੰਬਰ ਹੈ 6479648573। ਐਮੀ ਵਿਰਕ ਲਾਈਵ ਇਨ ਕਾਨਸਰਟ 30 ਅਗਸਤ ਨੂੰ ਆਪਣੇ ਸ਼ਹਿਰ ਦੇ ਵਿੱਚ ਪਰਫੋਰਮ ਕਰਨਗੇ।
1: ਜੀ, ਕਲੀਅਰ ਵਿਊ ਆਈ ਕੇਅਰ ਤੇ ਜ਼ਰੂਰ ਪਹੁੰਚੋ ਜੇ ਤੁਸੀਂ ਆਪਣੀ ਆਈ ਸੈਟ ਚੈੱਕ ਕਰਵਾਉਣੀ ਹੋਵੇ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ। ਤੁਹਾਡੇ ਲਈ ਇਹ 6 ਦਿਨ ਅਵੇਲੇਬਲ ਰਹਿੰਦੇ ਨੇ ਸਿਰਫ ਮੰਡੇ ਵਾਲੇ ਦਿਨ ਨੂੰ ਛੱਡ ਕੇ, ਤੇ ਤੁਸੀਂ ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਲੈ ਸਕਦੇ ਹੋ। 25% ਡਿਸਕਾਊਂਟ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੇ ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ ਓਸੀਟੀ ਐਵਰੀਡੇ ਜਾ ਕੇ ਦੇ ਕੇ ਆ ਸਕਦੇ ਹੋ। ਮਾਇਓਪੀ ਕੰਟਰੋਲ ਲੈਂਜਸ ਅਵੇਲੇਬਲ ਨੇ ਤੇ ਵਿਜ਼ੂਅਲ ਫੀਲਡ ਵੀ ਅਵੇਲੇਬਲ ਹੈ। ਸਿਰਫ ਮੰਡੇ ਨੂੰ ਛੱਡ ਕੇ ਬਾਕੀ 6 ਦੇ 6 ਦਿਨ ਡਾਕਟਰਸ ਤੁਹਾਨੂੰ ਮਿਲਣਗੇ ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਤੇ, 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ। ਕਲੀਅਰ ਵਿਊ ਆਈ ਕੇਅਰ ਨੰਬਰ 905-913-4545, 905-913-4545। ਕਲੀਅਰ ਵਿਊ ਆਈ ਕੇਅਰ ਦਾ
0: ਬੁੱਧਵਾਰ ਦਾ ਦਿਨ ਹੈ। ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਹੋਰੀ ਫੇਰਾ ਚੁੱਕੇ ਨੇ। ਜੀ ਮੋਨਾ ਜੀ,
2: ਥੈਂਕ ਯੂ ਸੋ ਮਚ ਸਿੱਧੂ ਜੀ। ਬਿਲਕੁਲ ਸਿੱਧੂ ਜੀ, ਜਿੱਦਾਂ ਕਿ ਹੁਣੇ ਆਪਾਂ ਸੁਪਰਵਿਜ਼ਰ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕੀਤੀ ਹੈਗੀ ਆ, ਆਪਣੀ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕੀਤੀ ਹੈਗੀ ਹੈ, ਨਾਲ ਦੀ ਨਾਲ ਥੋੜ੍ਹੀ ਜਿਹੀ ਗੱਲ ਮੋਰਗੇਜ ਇੰਸ਼ੋਰੈਂਸ ਬਾਰੇ ਜ਼ਰੂਰ ਰਿਮਾਈਂਡਰ ਦੇਣਾ ਚਾਹੂੰਗੀ। ਕਾਫੀ ਵਾਰ ਆਪਾਂ ਗੱਲ ਕੀਤੀ ਹੈਗੀ ਕਿ ਮੋਰਗੇਜ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਕਿ ਪਰਸਨਲ ਮੋਰਗੇਜ ਇੰਸ਼ੋਰੈਂਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਇੰਸਟੈਡ ਕਿ ਅਸੀਂ ਕੋਈ ਬੈਂਕ ਤੋਂ ਜਾਂ ਕਿਸੇ ਇੰਸਟੀਟਿਊਸ਼ਨ ਤੋਂ ਲਿੱਤੀ ਹੋਵੇ। ਕਿਉਂਕਿ ਜਦੋਂ ਵੀ ਮੋਰਗੇਜ ਇੰਸ਼ੋਰੈਂਸ ਤੁਹਾਡੀ ਮੋਰਗੇਜ ਦੇ ਨਾਲ ਅਟੈਚਡ ਹੈਗੀ ਹੈ, ਤਾਂ ਉਸ ਟਾਈਮ ਤੇ ਜਸਟ ਬੈਂਕ ਨੂੰ ਹੀ ਬੈਨੀਫਿਸ਼ਰੀ ਬਣਾਇਆ ਜਾਂਦਾ ਹੈਗਾ, ਬੈਂਕ ਦੇ ਹੀ ਸਾਰੇ ਬੈਨੀਫਿਟਸ ਬਾਰੇ ਸੋਚਿਆ ਜਾਂਦਾ ਹੈ। ਸਭ ਨਾਲੋਂ ਵੱਡੀ ਗੱਲ, ਕੋਈ ਵੀ ਮੈਡੀਕਲ ਕੋਈ ਅੰਡਰ ਰਾਈਟਿੰਗ ਅਪਫਰੰਟ ਨਹੀਂ ਹੁੰਦੀ, ਕਲੇਮ ਦੇ ਟਾਈਮ ਤੇ ਡਿਸਾਈਡ ਕੀਤਾ ਜਾਂਦਾ ਕਿ ਕਲੇਮ ਅਪਰੂਵ ਹੋਏਗਾ ਕਿ ਨਹੀਂ ਹੋਏਗਾ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਮੇਕ ਸ਼ੋਰ ਕਰੋ ਤੁਸੀਂ ਆਪਣੀ ਪਰਸਨਲ ਮੋਰਗੇਜ ਇੰਸ਼ੋਰੈਂਸ ਕਰਵਾਓ, ਤਾਂ ਕਿ ਤੁਹਾਡੀ ਅਪਫਰੰਟ ਅੰਡਰ ਰਾਈਟਿੰਗ ਹੁੰਦੀ ਹੈ, ਜੋ ਵੀ ਹੈਲਥ ਦੇ ਰਿਲੇਟਿਡ ਕੋਈ ਵੀ ਉਹਨਾਂ ਨੇ ਅੰਡਰ ਰਾਈਟਿੰਗ ਕਰਨੀ ਹੁੰਦੀ ਹੈ, ਵੈਰੀਫਿਕੇਸ਼ਨ ਕਰਨੀ ਹੁੰਦੀ ਹੈ, ਸਾਰੀ ਦੀ ਸਾਰੀ ਅਪਫਰੰਟ ਹੋ ਜਾਂਦੀ ਹੈ। ਕਲੇਮ ਦੇ ਟਾਈਮ ਤੇ ਕੋਈ ਕੁਐਸਚਨ ਨਹੀਂ ਪੁੱਛਿਆ ਜਾਂਦਾ, ਐਂਡ ਨਾਲ ਦੀ ਨਾਲ ਇੱਕ ਇਹ ਚੀਜ਼ ਸਭ ਨਾਲ ਜਿਹੜੀ ਵੱਡੀ ਬੈਨੀਫਿਟ ਹੈਗਾ ਕਿ ਜੋ ਅੰਡਰ ਰਾਈਟਿੰਗ ਅੱਜ ਹੋ ਗਈ ਹੈ, ਚਾਹੇ ਤੁਸੀਂ 10 ਸਾਲ 15 ਸਾਲ 25 ਸਾਲ ਦੀ ਪਾਲਿਸੀ ਕਰਵਾਈ ਸੀਗੀ, ਉਸ ਨੂੰ ਕਦੇ ਵੀ ਤੁਸੀਂ ਮਨੀ ਬੈਕ ਦੇ ਵਿੱਚ ਕਨਵਰਟ ਕਰ ਸਕਦੇ ਹੋ। ਜਦੋਂ ਉਸ ਟਾਈਮ ਤੇ ਕਨਵਰਟ ਕਰਨ ਦੇ ਟਾਈਮ ਤੇ ਕੋਈ ਵੀ ਕੁਐਸਚਨ ਕੋਈ ਮੈਡੀਕਲ ਹਿਸਟਰੀ ਨਹੀਂ ਚੈੱਕ ਕੀਤੀ ਜਾਂਦੀ। ਸੋ ਇਸੇ ਦੇ ਨਾਲ ਨਾਲ ਤੁਸੀਂ ਕਦੇ ਵੀ ਪ੍ਰੋਪਰਟੀਜ਼ ਚੇਂਜ ਕਰਦੇ ਹੋ ਤਾਂ ਵੀ ਤੁਹਾਡੀ ਇੰਸ਼ੋਰੈਂਸ ਨਾਲ ਚੱਲਦੀ ਰਹਿੰਦੀ ਹੈ, ਉਹਦੇ ਤੇ ਕੋਈ ਇੰਪੈਕਟ ਨਹੀਂ ਪੈਂਦਾ। ਈਵਨ ਕਿ ਤੁਸੀਂ ਆਪਣੇ ਮੋਰਗੇਜ ਨੂੰ ਪੇ ਆਫ ਵੀ ਕਰ ਦਿੰਦੇ ਹੈਗੇ ਹੋ, ਤਾਂ ਵੀ ਪਰਸਨਲ ਮੋਰਗੇਜ ਇੰਸ਼ੋਰੈਂਸ ਤੁਹਾਨੂੰ ਕਵਰ ਕਰਦੀ ਹੈਗੀ ਹੈ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਆਲਰੇਡੀ ਹਜੇ ਵੀ ਤੁਹਾਡੀ ਕੋਈ ਮੋਰਗੇਜ ਇੰਸ਼ੋਰੈਂਸ ਬੈਂਕ ਨਾਲ ਚੱਲ ਰਹੀ ਹੈ, ਜਿਹਦੇ ਬਾਰੇ ਤੁਹਾਨੂੰ ਕੰਸਰਨ ਹੈਗੇ ਕਿ ਕਿਸ ਤਰੀਕੇ ਦੇ ਨਾਲ ਚੇਂਜਿਸ ਕੀਤੀਆਂ ਜਾ ਸਕਦੀਆਂ ਨੇ, ਤਾਂ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਕੋਈ ਪਾਲਿਸੀ ਨੂੰ ਕੈਂਸਲ ਕਰਵਾਉਣ ਤੋਂ ਪਹਿਲਾਂ ਇੱਕ ਐਡਵਾਈਜ਼ਰ ਦੇ ਨਾਲ ਸਾਡੇ ਨਾਲ ਬੈਠ ਕੇ ਜ਼ਰੂਰ ਡਿਸਕਸ ਕਰੋ, ਤਾਂ ਕਿ ਤੁਹਾਨੂੰ ਪ੍ਰੋਪਰਲੀ ਗਾਈਡ ਕੀਤਾ ਜਾਵੇ ਕਿ ਕਿਹੜੀ ਰਾਈਟ ਪਾਲਿਸੀ ਹੋ ਸਕਦੀ ਹੈਗੀ ਹੈ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਦੇ ਨਾਲ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਪਰਸਨਲ ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਜਾਂ ਫਿਰ ਇਹੀ ਪਰਸਨਲ ਮੋਰਗੇਜ ਇੰਸ਼ੋਰੈਂਸ ਮਨੀ ਬੈਕ ਆਪਸ਼ਨ ਦੇ ਵਿੱਚ ਲੈਣਾ ਚਾਹੁੰਦੇ ਹੋ, ਤਾਂ ਵੀ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਜੀ, 9280 ਗੋਰਵੇ ਡਰਾਈਵ, ਯੂਨਿਟ C110, ਜਾਂ ਤੁਸੀਂ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਟੀਮ ਮੈਂਬਰ ਬਣਨਾ ਚਾਹੁੰਦੇ ਹੋ। ਕਾਫੀ ਵਾਰ ਮੈਂ ਦੇਖਦੀ ਹਾਂ 18+ ਜਿਹੜੇ ਬੱਚੇ ਇਸ ਟਾਈਮ ਤੇ ਗ੍ਰੈਜੂਏਸ਼ਨ ਕਰ ਰਹੇ ਨੇ, ਨਾਲ ਦੀ ਨਾਲ ਚਾਹੁੰਦੇ ਹੁੰਦੇ ਕਿ ਅਸੀਂ ਕਿਤੇ ਨਾ ਕਿਤੇ ਪ੍ਰੋਫੈਸ਼ਨਲ ਡਿਪਾਰਟਮੈਂਟ ਦੇ ਵਿੱਚ ਕੰਮ ਕਰੀਏ, ਕੋਈ ਨਾ ਕੋਈ ਅਸੀਂ ਆਪਣੇ ਕੈਰੀਅਰ ਦੇ ਵਿੱਚ ਚੇਂਜਿਸ ਲਿਆਈਏ, ਜੇ ਉਹ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਡੈਫੀਨੇਟਲੀ ਤੁਸੀਂ ਸਾਡਾ ਨੰਬਰ ਜ਼ਰੂਰ ਪਾਸ ਆਨ ਕਰੋ, ਤਾਂ ਕਿ ਅਸੀਂ ਉਹਨਾਂ ਨੂੰ ਹੈਲਪ ਕਰ ਸਕੀਏ।
0: ਨੰਬਰ ਮੈਂ ਦੇ ਦਿੰਦਾ, ਕੋਈ ਨੰਬਰ ਇੱਕ ਵਾਰੀ ਫਿਰ ਦੇ ਦਿੰਦੇ ਆ, 416-509-1509, ਮੋਰ ਹੋਂ ਦਾ ਨੰਬਰ 416-509-1509।
1: ਜੀ,
0: ਪ੍ਰਿਆਮ ਬੇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਵੀ ਸ਼ਬਦ ਰੱਖਿਆ ਸੀ ਬੁਲ ਬੁਲ ਤੇ ਬਾਬੀ ਗੀਤ ਲੱਭੇ ਅਜੇ ਹਰ ਪੈਂਡਿੰਗ ਪਏ ਸਾਡੇ ਕੋਲ ਬਹੁਤ ਹਨਾ ਸਤਿੰਦਰ ਸੁਲਤਾਜ ਦਾ ਬੜਾ ਪਿਆਰਾ ਗੀਤ ਆ ਰੀਸੈਂਟਲੀ ਤਾਂ ਨਹੀਂ ਆਇਆ ਅੱਜ ਤਾਂ ਦੇਰ ਹੋ
1: ਗਈ ਮਹੀਨੇ
0: ਹੋ ਗਏ ਕਿਸੇ ਦਾ ਨਾਮ
1: ਬੁਲਬੁਲੀ ਗਾਣਾ ਆ
0: ਬੁਲਬੁਲੀ ਗਾਣਾ ਅੱਛਾ ਚਲੋ ਉਹ ਬੁਲਬੁਲ ਅੱਜ ਨਹੀਂ ਲੱਗਿਆ ਸਦਾ
1: ਹਾਂਜੀ ਬੁਲਬੁਲ ਕਹਿੰਦੀ ਸੀ ਮੌਸਮਾਂ ਦਾ ਪਿੱਛਾ ਨਹੀਂ ਕਰੀਦਾ ਬਹੁਤ ਸੋਹਣਾ ਬਹੁਤ ਪਿਆਰਾ ਗਾਣਾ ਆ
0: ਹੋਰ ਵੀ ਬੜੇ ਨਿੱਕਾ ਹੀ ਆ ਜਾਂਦੇ ਅੱਗੇ ਆਪਾਂ ਲੱਭਣ ਲੱਗਦੇ ਹਾਂ ਨਾ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਥ ਸਾਡਾ ਇੰਨਾ ਕੀ ਹੈਗਾ ਤੇ ਪਰ ਨਹੀਂ ਦੇਸ਼ ਪ੍ਰਦੇਸ਼ ਦਾ ਸਾਥ ਤਾਂ ਹਲੇ ਚੱਲਣਾ ਅਤੇ ਸਮਰਾਜ ਸਿੱਧੂ ਹੋਰ ਬੇਟਾ ਜੀ ਆ ਰਹੇ ਨੇ ਅਤੇ ਅਗਲੇ ਦੋ ਘੰਟੇ ਬਹੁਤ ਸਾਰੀਆਂ ਟਰੰਪ ਦੀਆਂ ਖਬਰਾਂ ਹੋਰ ਕੈਨੇਡਾ ਦੀਆਂ ਖਬਰਾਂ ਤੁਹਾਡਾ ਹੀ ਪਸੰਦ ਦਾ ਕੀ ਸੰਗੀਤ ਹੋਊਗਾ ਜੋ ਤੁਸੀਂ ਫਰਮਾਇਸ਼ ਕਰੋਗੇ ਅਤੇ ਪੈਸੇ ਆਪਣੇ ਮੁਲਾਕਾਤ ਸ਼ਾਮ ਦੇ ਹੈਗੀ ਆ 6 ਵਜੇ ਤੱਕ
1: ਪਰ
0: ਅਸੀਂ 1 ਘੰਟਾ ਲਗਾ ਲਿਆ ਆਪਣਾ ਅਤੇ ਜੋ ਕਿ ਚੱਲਦੇ ਭਰੇ ਨਗਰੀ ਬਸਦੀ ਭਲੀ ਹਾਂਜੀ ਘਰਾਂ ਨੂੰ ਆਓ ਹੌਲੀ ਹੌਲੀ ਵਧੀਆ ਵਧੀਆ ਖਾਣੇ ਖੁਣੇ ਬਣਾਓ ਅਤੇ ਬਾਹਰ ਚਹਿਲ ਪਹਿਲ ਕਰੋ ਵਧੀਆ ਮੌਸਮ ਇਹਨੂੰ ਮਾਣੋ ਜਿੰਨਾ ਵੀ ਰਹਿੰਦਾ ਫਿਰ ਆਪਾਂ ਵਿੰਟਰ ਦੇ ਵਿੱਚ ਸਟੱਕ ਹੋ ਜਾਂਦੇ ਹਾਂ ਸਾਈਡ ਨਾ ਕਿਉਂਕਿ ਕਰਕੇ ਵੀ ਇੰਡੀਆ ਨੂੰ ਭੱਜਣ ਲੱਗ ਜਾਂਦੇ ਬੱਚਿਆਂ
1: ਬਿਲਕੁਲ ਹਾਂਜੀ
0: ਜੇ ਹੁਣ ਵਧੀਆ ਮੌਸਮ ਆ ਤਾਂ ਇਹਨੂੰ ਮਾਣੀਆਂ ਆਪਾਂ ਰਲ ਮਿਲ ਕੇ
1: ਬਿਲਕੁਲ
0: ਵਧੀਆ ਵਧੀਆ ਬਣਾਓ ਚੀਜ਼ਾਂ ਜੇ ਮੈਂ ਕਹਿੰਦਾ ਹੁੰਦਾ ਜੇ ਚੀਜ਼ ਬਣਾਉਣੀ ਹੈ ਵਧੀਆ ਖਾਣਾ ਕਈ ਕੰਬੀਨੇਸ਼ਨ ਹੁੰਦੇ ਨੇ ਹਨਾ ਸਪੋਜ਼ ਤੁਸੀਂ ਕਰੇਲੇ ਬਣਾਉਣੇ ਨੇ ਹਨਾ ਕੱਟ ਕੇ ਰੱਖਦੇ ਹੋ ਸੁਕਾਉਣੇ ਹੋ ਹਨਾ ਅਤੇ ਫਿਰ ਉਹਨੂੰ ਬਣਾਉਂਦੇ ਹੋ
1: ਹਾਂਜੀ
0: ਹੁਣ ਇਕੱਲੇ ਕਰੇਲਿਆਂ ਦੇ ਨਾਲ ਜੇ ਪੀਲੀ ਦਾਲ ਹੋਵੇ ਤਾਂ ਉਹਦੇ ਫਿਰ ਹੋਰ ਗੱਲ ਬਣ ਜਾਂਦੀ ਪੂਰਾ ਤੜਕਾ ਲੱਗ ਜਾਂਦਾ
1: ਸੇਮ ਹੀ ਭਿੰਡੀਆਂ ਨਾਲ ਹੁੰਦਾ
0: ਭਿੰਡੀਆਂ ਨਾਲ ਵੀ ਸੇਮ ਚੀਜ਼ ਹੈ ਜਾ ਯੂ ਰਾਈਟ ਵੀ ਹੈਲਡ ਇਸ ਪਿੰਗ ਯੂ ਕਹਿੰਦੇ ਆਪਾਂ
1: ਹਾਂਜੀ
0: ਅਤੇ ਕਰੋ ਇੰਜੋਏ ਵਧੀਆ ਵਧੀਆ ਖਾਣੇ ਬਣਾਓ ਕੋਸ਼ਿਸ਼ ਕਰਿਆ ਕਰੋ ਬਣਾ ਕੇ ਦੇਖਿਆ ਕਰੋ ਚੀਜ਼ ਵਧੀਆ ਬਣਨੀ ਹੁੰਦੀ ਹੈ ਨਾ
1: ਹਾਂਜੀ ਬਿਲਕੁਲ
0: ਅੱਜ ਕੱਲ੍ਹ ਤਾਂ ਤੁਹਾਨੂੰ ਰੈਸਪੀਆਂ ਵੀ ਮਿਲ ਜਾਂਦੀਆਂ ਅਤੇ ਅਸੀਂ ਫਿਰ ਲੈਣੇ ਆ ਗਿਆ ਅਤੇ ਸਿੰਪਲੀ ਇੰਡੀਅਨ ਦਾ ਭੁੱਲ ਗਿਆ ਜਬ ਕੀ ਅੱਜ ਸਪੈਸ਼ਲ ਆਇਆ ਉਹਨਾਂ ਨੇ
1: ਅੱਜ ਸਿੰਪਲੀ ਇੰਡੀਅਨ ਨੇ ਵੀ ਲਗਾਈ ਹੈ ਤੁਹਾਡੇ ਲਈ ਆਈ ਥਿੰਕ ਵੈਜ ਥਾਲੀ ਵੈਨਸਡੇ ਨੂੰ ਹਰ ਵੈਨਸਡੇ ਇਹਨਾਂ ਦੀ ਵੈਜੀਟੇਰੀਅਨ ਥਾਲੀ ਬਾਏ ਵਨ ਗੈਟ ਵਨ ਫ੍ਰੀ ਹੁੰਦੀ ਆ ਹਰ ਲੋਕੇਸ਼ਨ ਦੇ ਉੱਪਰ ਅਤੇ ਤੁਸੀਂ ਉੱਥੇ ਜਾਓ ਅਤੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਅਤੇ ਜਾ ਕੇ ਬਾਏ ਵਨ ਗੈਟ ਵਨ ਫ੍ਰੀ ਵੈਜ ਥਾਲੀ ਅੱਜ ਲੈ ਕੇ ਆਓ ਹਰ ਲੋਕੇਸ਼ਨ 'ਤੇ 3 ਲੋਕੇਸ਼ਨਸ ਨੇ ਗਾਰਡਨ ਬਰੁੱਕ ਐਂਡ ਕੈਸਲ ਮੋੜ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਦੂਸਰੀ ਲੋਕੇਸ਼ਨ ਹੈ ਤੀਸਰੀ ਲੋਕੇਸ਼ਨ ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਕੋਲ ਹੈ ਇੱਥੇ ਤੁਸੀਂ ਜਾਓ ਰਾਤ ਦੇ 2-3 ਵਜੇ ਤੱਕ ਓਪਨ ਰਹਿੰਦੇ ਨੇ ਲੇਟ ਨਾਈਟ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਬੈਠ ਕੇ ਡਾਈਨਿੰਗ ਵੀ ਕਰ ਸਕਦੇ ਹੋ ਐਂਡ ਟੇਕ ਆਊਟ ਵੀ ਲੈ ਕੇ ਆ ਸਕਦੇ ਹੋ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਸਿਰ ਟੌਪਿਕ ਚੱਲਦਾ ਸੀ ਬੁਲਬੁਲ ਤੇ ਲੇਕਿਨ ਪਹਿਲਾਂ ਫਰਮਾਇਸ਼ ਆਈ ਸੀ ਗੀਤ ਦੀ ਖਤ ਆਇਆ ਸੋਹਣੇ ਸੱਜਣਾ ਦਾ ਹੈ ਕਿਆ ਬਾਤ ਹੈ ਪੁਰਾਣੇ ਗੀਤ
1: ਸੁਰਿੰਦਰ ਕੌਰ ਜੀ ਤੇ ਆਸ਼ਾ ਸਿੰਘ ਮਸਤਾਨਾ ਹਾਂਜੀ
0: ਛੱਡ ਕੇ ਜਾ ਰਹੇ ਹਾਂ ਤੇ ਮਿਲਦੇ ਹਾਂ ਕੱਲ ਨੂੰ ਫਿਰ ਅਸੀਂ ਆਵਾਂਗੇ ਸ਼ਾਰਪ 3 ਵਜੇ
1: ਜੀ
0: ਕਰੋ ਇੰਜੋਏ ਗੀਤ ਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਧੂਰੀ
1: ਜੀ ਬਿਲਕੁਲ ਸਾਨੂੰ ਇੱਥੇ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6181 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
6: ਲੱਖਾਂ ਦਿਲਾਂ ਦੀ ਧੜਕਨ, ਦ ਸੁਪਰ ਸਟਾਰ ਐਮੀ ਵਿਰਕ।
7: ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
6: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ। August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਸਾਰੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜੀ ਨੰਬਰ 17, 170 ਗਿਲਡਨ ਰੋਡ ਜੀ ਨੰਬਰ 17, ਟੈਲੀਫੋਨ ਨੰਬਰ ਹੈ 647-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322-347-302-1322
1: Simply Indian brings you all simply delicious deals. Buy one, get one free every day. Surya Dasko Sham Satojatak on dine-in and takeouts. Masala Vo Sunday no Pranta plate. Monday, Manpasand Kulcha plate. Tuesday, Chana Patura. Wednesday, Lajwab Veg Thali. Thursday, Yummy Haka Thali. Friday, Masala Vo Saag Makki Di Roti Da. A yummy deals is simply Indian. This Sariya Hi locations stay. Dining, takeout, and catering also available. Call at 905-794-8111. Simply delicious. Matlab, simply Indian.
2: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
3: ਤਾਂ ਫਿਕਰ ਕਿਉਂ ਕਰਦੇ ਹੋ
4: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
2: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
2: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
4: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
2: 647-10-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫਰੰਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
5: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ
6: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਮਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਹੈ ਸਾਰਾ ਜ਼ਮਾਨਾ ਸਿਰਫ ਇਨਾ ਹੀ ਨਹੀਂ ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ ਇੱਥੇ ਅਵੇਲੇਬਲ ਹੈ 100% ਵੈਜ ਖਾਣਾ ਜਿਸ ਕਰਕੇ ਤੁਸੀਂ ਲੰਗਰ ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ Guild Street Factory 2131 Williams Parkway Unit Number 3 You can contact on 905-799-2616 905-799-2616
7: Hey, hey, Toronto, the Hardman Pyara Radio Days per day, days per day
8: For advertisements and information
7: Information
8: Call us now
3: 416-457-3381 416-457-3381 या फिर 416-725-2551 416-725-2551
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive Fenderbay Brampton 9985 McQueen Drive Brampton 1465 Mayfield Road Brampton 33 Farley Drive Guelph ਦੇ ਵਿੱਚ ਔਰ 600 ਹੈਸਪਲਰ ਰੋਡ ਕੈਂਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
8: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-44
9: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

503 AM band ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡਾ ਹੋਸਟ ਸਮਰਾਜ ਸਿੱਧੂ ਤੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟੋ 6 PM ਸਾਡੇ ਨਾਲ ਆਪਣੇ ਕਮਿਊਟ ਟਾਈਮ ਦੇ ਵਿੱਚ ਵੱਧ ਤੋਂ ਵੱਧ ਟਾਈਮ ਦੇ ਲਈ ਜੁੜੇ ਰਹੋ ਤੇ ਜੇਕਰ ਐਨ 6 PM ਤੱਕ ਜੁੜੇ ਰਹੋਗੇ ਫਿਰ ਅੱਜ ਵੀ ਦੋਸਤੋ ਤੁਹਾਨੂੰ ਤੁਹਾਡੇ ਹੀ ਮੁਲਕ ਦੀਆਂ ਤੁਹਾਡੇ ਹੀ ਪ੍ਰੋਵਿੰਸ ਦੀਆਂ ਤੁਹਾਡੇ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਸਭ ਤੋਂ ਵੱਡੀਆਂ ਸਭ ਤੋਂ ਅਹਿਮ ਖਬਰਾਂ ਵੀ ਤੇ ਸਾਡੇ ਵਿਚਾਰ ਵੀ ਨਿਊਜ਼ ਦੇ ਵਿਊਜ਼ ਨਾਲ ਅਪਡੇਟ ਕਰਦੇ ਰਹਾਂਗੇ। ਅੱਜ ਤਾਂ ਕਾਫੀ ਵੱਡੀਆਂ ਵੱਡੀਆਂ ਬ੍ਰੇਕਿੰਗ ਖਬਰਾਂ ਹਨ। ਕੁਛ ਮਿੰਟਾਂ ਦੇ ਵਿੱਚ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਪਰ ਨਾਲ ਦੀ ਨਾਲ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਵਾਂਗੇ ਕਿਉਂਕਿ ਐਂਟਰਟੇਨਮੈਂਟ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ। ਨਾਲ ਦੀ ਨਾਲ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ ਤੁਹਾਨੂੰ ਇਨਫੋਰਮੇਸ਼ਨ ਵੀ ਕਾਫੀ ਜ਼ਿਆਦਾ ਪ੍ਰੋਵਾਈਡ ਕੀਤੀ ਜਾਵੇ ਉਹ ਵੀ ਸਾਡੇ ਅਲੱਗ ਅਲੱਗ ਸਪਾਂਸਰਸ ਤੋਂ ਤੇ ਅੱਜ ਵੀ ਦੋਸਤੋ ਆਪਣੇ ਡੈਜ਼ਿਗਨੇਟਡ ਡੇਜ਼ ਤੇ ਆ ਕੇ ਆਪਣੇ ਡੈਜ਼ਿਗਨੇਟਡ ਬਿਜ਼ਨਸਿਸ ਦੇ ਮੈਸੇਜਸ ਵੀ ਤੁਹਾਡੇ ਤੱਕ ਪੇਸ਼ ਕੀਤੇ ਜਾਣਗੇ। ਅੱਜ ਕੁਛ ਹੋਮਿਓਪੈਥੀ ਨੈਚੁਰਲ ਹੈਲਥ ਦੇ ਬਾਰੇ ਗੱਲਬਾਤ ਕਰਾਂਗੇ, ਕੁਛ ਇਮੀਗ੍ਰੇਸ਼ਨ ਦੇ ਬਾਰੇ ਤੇ ਨਾਲ ਦੀ ਨਾਲ ਕੁਛ ਮੋਰਗੇਜ ਦੇ ਬਾਰੇ ਤੇ ਨਾਲ ਦੀ ਨਾਲ ਵੀਕਐਂਡ ਤੇ ਕੁਛ ਲਾਈਵ ਐਜੂਕੇਸ਼ਨ ਪ੍ਰੋਗਰਾਮਸ ਵੀ ਦੇਸ਼ ਪ੍ਰਦੇਸ਼ ਹੋਸਟ ਕਰ ਰਿਹਾ ਹੈ। ਉਹਨਾਂ ਸੇਲਸ ਦੇ ਬਾਰੇ ਲਾਈਵ ਐਜੂਕੇਸ਼ਨ ਪ੍ਰੋਗਰਾਮਸ ਦੇ ਬਾਰੇ ਤੁਹਾਨੂੰ ਪੈਸੇ ਬਚਾਉਣ ਦੇ ਬਾਰੇ ਵੀ ਅਸੀਂ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਜੇ ਸਾਡੇ ਨਾਲ ਗੱਲਬਾਤ ਕਰਨੀ ਆ ਮੈਂ ਪੂਰੇ ਇੰਨਾ ਹੁਣ ਠੀਕ 6 PM ਤੱਕ ਜਿੰਨਾ ਵੀ ਟਾਈਮ ਰਿਹਾ ਹੈ ਬਾਰ ਬਾਰ ਹੀ ਨੰਬਰ ਰਿਪੀਟ ਕਰਦਾ ਰਹੂੰਗਾ, ਹੁਣ ਵੀ ਤੁਹਾਨੂੰ ਦੱਸ ਦਿੰਦਾ। ਜੇ ਡਾਇਰੈਕਟ ਗੱਲਬਾਤ ਕਰਨੀ ਆ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ, ਲਾਈਨਾਂ 5 ਨੇ ਪਰ ਨੰਬਰ ਇੱਕੋ ਹੀ ਹੈ 905-564-6446 905-564-6446 905-564-6444 ਡਾਇਰੈਕਟ ਸਟੂਡੀਓ ਫੋਨ ਨੰਬਰ ਹੈ। ਜੇ ਕਾਲ ਕਰਕੇ ਗੱਲਬਾਤ ਕਰਨਾ ਚਾਹੁੰਦੇ ਹੋ 905-564-6444 ਜੇ ਤੁਸੀਂ ਆਪਣਾ ਕੋਈ ਵੀ ਟੈਕਸਟ ਔਰ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ। ਜੇਕਰ ਤੁਹਾਡੇ ਲਈ ਜ਼ਿਆਦਾ ਆਸਾਨ ਹੈ, ਖਾਸ ਜੇ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ ਜਾਂ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਲ ਦੇ ਵਿੱਚੋਂ ਜਾਂ ਫਿਰ ਕੋਈ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ, ਟੈਕਸਟ ਔਰ ਵਟਸਐਪ ਲਾਈਵ ਅਸੀਂ ਤੁਹਾਨੂੰ ਵਾਪਸ ਮੈਸੇਜ ਕਰ ਵੀ ਦੇਵਾਂਗੇ। ਟੈਕਸਟ ਔਰ ਵਟਸਐਪ ਹੈ 416-457-3381 416-457-3381 ਤੇ ਲਾਈਵ ਟੈਕਸਟ ਵਟਸਐਪ ਮੈਸੇਜ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਆ। ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਹੁਣ ਤੱਕ ਤਾਂ ਪੂਰੀ ਦੁਨੀਆ ਨੂੰ ਵੀ ਪਤਾ ਲੱਗ ਗਿਆ ਹੀ ਹੋਣਾ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਘੱਟ ਤੋਂ ਘੱਟ 3 ਦਿਨਾਂ ਦੇ ਲਈ ਸੈਟਰਡੇ 12:01 ਤੱਕ ਇਹਨੇ ਹੁਣ ਨਵੇਂ 50% ਦੇ ਕਾਫੀ ਜ਼ਿਆਦਾ ਕੈਨੇਡੀਅਨ ਗੁੱਡਸ ਤੇ ਟੈਰਿਫਸ ਲਾਉਣ ਦੀ ਜਿਹੜੀ ਡੈਡਲਾਈਨ ਹੈ ਉਹਨੂੰ ਹੁਣ ਐਕਸਟੈਂਡ ਕੀਤਾ ਹੈ ਬਾਏ 3 ਡੇਜ਼ ਇਸ ਉਮੀਦ ਦੇ ਨਾਲ ਕਿ ਜਿੰਨੇ ਵੀ ਕਾਗਜ਼ਾਦ ਨੇ ਤੇ ਦਸਤਖਤ ਹੋਣ ਵਾਲੇ ਨੇ ਡਾਕੂਮੈਂਟਸ ਤੇ ਉਹ ਫਾਈਨਲਾਈਜ਼ ਕੀਤੇ ਜਾਣਗੇ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ਮੀਡੀਆ ਤੇ ਕੱਲ੍ਹ ਰਾਤ ਹੀ ਡੈਡਲਾਈਨ ਤੋਂ ਕੁਛ ਘੰਟੇ ਪਹਿਲਾਂ ਹੀ ਲਿਖ ਦਿੱਤਾ ਹੀ ਸੀ ਕਿ ਡੀਲ ਤਾਂ ਡਨ ਹੈ, ਸਭ ਕੁਛ ਨੈਗੋਸ਼ੀਏਟ ਹੋ ਗਿਆ ਹੈ, ਬਸ ਇਹਨੂੰ ਪੇਪਰਾਂ ਦੇ ਵਿੱਚ ਹੀ ਫਾਈਨਲਾਈਜ਼ ਕਰਨ ਦੀ ਇੱਕ ਉਡੀਕ ਰਹਿ ਗਈ ਆ। ਅਤੇ ਨਾਲ ਦੀ ਨਾਲ ਜ਼ਿਕਰ ਕੀਤਾ ਹੈ ਬਹੁਤ ਸਾਲ ਪਹਿਲਾਂ ਦਾ ਹੀ ਪ੍ਰਪੋਜ਼ ਕੀਤਾ ਗਿਆ, ਫਿਰ ਬਦਲਦੀਆਂ ਓਬਾਮਾ ਬਦਲਦੀਆਂ ਬਾਈਡਨ ਸਰਕਾਰਾਂ ਦੇ ਵੱਲੋਂ ਬੰਦ ਕੀਤਾ ਗਿਆ ਅਤੇ ਫਿਰ ਬੈਕ ਟੂ ਲਾਈਫ ਪਿਛਲੇ ਸਾਲ ਫੈਬਰੂਅਰੀ 2025 ਦੇ ਵਿੱਚ ਬੈਕ ਫਰੋਮ ਦ ਗਰੇਵ ਲਾਈਕ ਅ ਜ਼ੋਂਬੀ ਵਾਪਸ ਲਿਆਇਆ ਗਿਆ। ਕੀਸਟੋਨ XL ਪਾਈਪਲਾਈਨ ਜੋ ਕਿ ਅਲਬਰਟਾ ਤੋਂ ਲੈ ਕੇ ਨੈਬਰਾਸਕਾ ਤੱਕ ਇੱਕ ਕਾਫੀ ਵੱਡੀ ਗਿਣਤੀ ਦੇ ਵਿੱਚ ਕਾਫੀ ਵੱਡੀ ਅਮਾਊਂਟ ਆਫ ਓਇਲ ਕਰੂਡ ਓਇਲ ਬੈਰਲਸ ਪਰ ਡੇ ਦੇ ਵਿੱਚ ਇੱਕ ਪਾਈਪਲਾਈਨ ਦਾ ਜ਼ਿਕਰ ਫਿਰ ਤੋਂ ਕੀਤਾ ਗਿਆ ਹੈ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵੱਲੋਂ। ਦੋਸਤੋ ਹਾਸੇ ਵਾਲੀ ਗੱਲ ਇਹ ਹੈ ਕਿ ਜਿੱਥੇ ਟਰੂਡੋ ਸਰਕਾਰ ਨੇ ਅਤੇ ਖਾਰਨੀ ਸਰਕਾਰ ਨੇ ਹੁਣ ਤਾਂ 12 ਸਾਲ ਇਕੱਠੇ ਰਲ ਮਿਲ ਕੇ ਸਾਡੇ ਧਰਤੀ ਦੇ ਵਿੱਚ ਹੀ ਇਸ ਤੇਲ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ, ਬਾਹਰ ਕੱਢਣ ਦੀ ਕੋਈ ਕੋਸ਼ਿਸ਼ ਕੀਤੀ ਨਹੀਂ, ਕਿਹਾ ਕਿ ਕੋਈ ਵੀ ਬਿਜ਼ਨਸ ਕੇਸ ਹੈ ਨਹੀਂ, ਦੁਨੀਆ ਤੇਲ ਚਾਹੁੰਦੀ ਨਹੀਂ, ਦੁਨੀਆ ਨੂੰ ਨਵੀਂ ਰਿਨਿਊਬਲ ਐਨਰਜੀ ਚਾਹੀਦੀ ਹੈ, ਇਹ ਐਂਟੀ ਐਨਰਜੀ ਐਂਟੀ ਇਹ ਸਭ ਕੁਛ ਹੀ ਰਹੇ ਹਨ, ਐਂਟੀ ਇਕਾਨਮੀ ਰਹੇ ਹਨ। ਹੁਣ ਤਾਂ ਲੱਗਦਾ ਹੈ ਕਿ ਡੋਨਲਡ ਟਰੰਪ ਦੇ ਧੱਕੇ ਦੇ ਨਾਲ ਹੀ
ਉਹਦੇ ਹੀ ਮੰਗ ਤੇ ਉਹਦੇ ਹੀ ਕਢਾਉਣ ਤੇ ਹੀ ਤੇਲ ਹੁਣ ਕੈਨੇਡਾ ਤੋਂ ਲੈ ਕੇ ਅਮਰੀਕਾ ਤੱਕ ਹੋਰ ਜ਼ਿਆਦਾ ਵੱਡੀ ਗਿਣਤੀ 'ਚ ਭੇਜਿਆ ਜਾਊਗਾ। ਇਹ ਸਾਡੇ ਮੁਲਕ ਦੇ ਲਈ ਬਹੁਤ ਵੱਡੀ ਗੱਲ ਆ। ਲੱਖਾਂ ਹੀ ਜੋਬਸ ਡਾਇਰੈਕਟ ਅਤੇ ਇਨਡਾਇਰੈਕਟ ਬੋਥ ਸਾਈਡਸ ਆਫ ਦ ਬੋਰਡਰ ਕ੍ਰੀਏਟ ਕੀਤੀਆਂ ਜਾਣਗੀਆਂ। ਬਿਲੀਅਨਸ ਆਫ ਡਾਲਰਸ ਆਫ ਰੈਵਨਿਊ ਐਂਡ ਟੈਕਸ ਰੈਵਨਿਊ ਜਨਰੇਟ ਕੀਤਾ ਜਾਊਗਾ ਜੇਕਰ ਵਾਕਈ ਹੀ ਕੀਸਟੋਨ ਐਕਸਲ ਪਾਈਪਲਾਈਨ ਐਲਬਰਟਾ ਤੋਂ ਲੈ ਕੇ ਨੈਬਰਾਸਕਾ ਤੱਕ ਬਣਾਈ ਜਾਂਦੀ ਹੈ। ਭਾਵੇਂ ਸਾਡੀ ਲਿਬਰਲ ਸਰਕਾਰ ਤਾਂ ਪਾਈਪਲਾਈਨ ਬਣਾਉਣ ਦੇ ਕੋਈ ਹੱਕ ਦੇ ਵਿੱਚ ਰਹੀ ਨਹੀਂ ਹੈਗੀ ਹੁਣ 12 ਸਾਲਾਂ ਤੋਂ। ਹੁਣ ਤਾਂ ਲੱਗਦਾ ਹੈ ਕਿ ਇਸ ਇਕਨੋਮਿਕ ਡੀਲ ਦੇ ਵਿੱਚ ਜਿਹੜਾ ਆਹ ਨਵਾਂ ਕਨਸੈਸ਼ਨ ਕਢਾ ਰਿਹਾ ਹੈ ਟਰੰਪ, ਇਹਦੇ ਕਰਕੇ ਹੀ ਸਾਡਾ ਮਾੜਾ ਮੋਟਾ ਫਿਰ ਵੀ ਹੁਣ ਫਾਇਦਾ ਹੋ ਸਕਦਾ ਹੈ। ਭਾਵੇਂ ਲਿਬਰਲਸ ਐਨਰਜੀ ਦੇ ਖਿਲਾਫ ਨੇ, ਟਰੰਪ ਤਾਂ ਕਹਿੰਦਾ ਕਿ ਸਾਨੂੰ ਤੇਲ ਹੋਰ ਦਿਉ। ਟ੍ਰੇਡ ਰਿਲਾਇੰਸ ਅਤੇ ਐਨਰਜੀ ਰਿਲਾਇੰਸ ਹੁਣ ਵਧਾਉਣਾ ਹੀ ਪੈਣਾ ਹੈ, ਲੱਗਦਾ ਤਾਂ ਇਹੀ ਹੈ। ਹੁਣ ਨਾਲ ਦੀ ਨਾਲ 10 ਮਿੰਟਾਂ ਦੇ ਵਿੱਚ 3 minutes from now ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇੱਕ ਮੀਟਿੰਗ ਕਨਵੀਨ ਕਰ ਰਿਹਾ ਹੈ ਮੁਲਕ ਦੇ ਸਾਰੇ ਪ੍ਰੋਵਿੰਸਿਸ ਦੇ ਟੈਰੀਟੋਰੀਜ਼ ਦੇ ਪ੍ਰੀਮੀਅਰਸ ਦੇ ਨਾਲ। ਸਟਾਰਟਿੰਗ ਹੈ 4:30 PM, ਹੁਣ ਤੋਂ ਤਕਰੀਬਨ 2-3 ਮਿੰਟਾਂ ਬਾਅਦ ਇਹ ਮੀਟਿੰਗ ਸ਼ੁਰੂ ਹੋਣੀ ਆ। ਆਲਰੇਡੀ ਮਾਰਕ ਕਾਰਨੀ ਨੇ ਸ਼ਾਮ 3 ਵਜੇ ਹੀ ਕੁਛ ਟਾਈਮ ਪਹਿਲਾਂ ਹੀ ਆਪਦੇ ਸਾਰੇ ਕੈਬਨਿਟ ਮੰਤਰੀਆਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਵੀ ਜਾਣਕਾਰੀ ਪੇਸ਼ ਕੀਤੀ ਹੈ ਇਸ ਡੀਲ ਦੇ ਬਾਰੇ। ਨਾਲ ਦੀ ਨਾਲ ਹੁਣ 2 ਮਿੰਟਾਂ ਦੇ ਵਿੱਚ ਉਹ ਸਾਰੇ ਪ੍ਰੀਮੀਅਰਸ ਨੂੰ ਵੀ ਦੱਸੂਗਾ। ਹੁਣ ਪਤਾ ਲੱਗ ਹੀ ਜਾਊਗਾ ਪ੍ਰੀਮੀਅਰਸ ਦੇ ਵੱਲੋਂ ਜੇਕਰ ਉਹ ਇਸ ਡੀਲ ਦੇ ਨਾਲ ਸਹਿਮਤ ਹਨ ਜਾਂ ਨਹੀਂ ਹਨ। ਖਾਸ ਜੇਕਰ ਹੁਣ BC ਦੇ ਵਿੱਚ ਕੋਈ ਵੀ ਲੰਬਰ ਰਿਲੀਫ ਨਹੀਂ ਮਿਲਦੀ ਹੈ, ਚੀਕਾਂ ਤਾਂ ਮਾਰਨੀਆਂ ਮਿਸਟਰ ਡੇਵਿਡ ਈਬੀ ਨੇ। ਜੇਕਰ ਇੱਥੇ ਅੰਟੇਰੀਓ ਦੇ ਵਿੱਚ ਆਟੋਮੋਟਿਵ ਇੰਡਸਟਰੀ ਦੇ ਵਿੱਚ ਸਿਰਫ 25% ਤੋਂ ਲੈ ਕੇ 15% ਤੱਕ ਹੀ ਟੈਰਿਫ ਰੇਟ ਘਟਾਇਆ ਜਾਂਦਾ ਹੈ, ਚੀਕਾਂ ਤਾਂ ਮਾਰਨੀਆਂ ਹੈ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ। ਉਹ ਦੋਨੇ ਹੀ ਰਾਹ ਦੇ ਵਿੱਚ ਕੰਢੇ ਕਬਾਬ ਦੇ ਵਿੱਚ ਹੱਡੀ ਹੁਣ ਬਣ ਸਕਦੇ ਆ, ਜਿਹੜੀ ਇੱਕ ਡਿਮਾਂਡ ਕੀਤੀ ਜਾ ਰਹੀ ਹੈ US ਦੇ ਵੱਲੋਂ ਕਿ ਸਾਰੇ ਹੀ ਪ੍ਰੋਵਿੰਸ਼ਲੀ ਓਨ ਠੇਕਿਆਂ ਦੇ ਵਿੱਚ ਅਮਰੀਕਨ ਦਾਰੂ ਫਿਰ ਤੋਂ ਤੁਸੀਂ ਸ਼ੈਲਫ ਕਰੋ ਅਤੇ ਵੇਚੋ। ਆਹੀ ਜਿਹੜੇ 2 ਪਤੰਦਰ ਨੇ ਰਾਹ ਦੇ ਵਿੱਚ ਹੁਣ ਇੱਕ ਹੋਰ ਰੋਡ ਬਲਾਕ ਬਣ ਸਕਦੇ ਆ ਜੇਕਰ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਇਨਫ ਨਹੀਂ ਮਿਲ ਰਿਹਾ ਹੈ ਇਸ ਕੰਮ ਨੂੰ ਕਰਨ ਦੇ ਬਦਲੇ ਦੇ ਵਿੱਚ। ਸੋ ਇਹ ਮੀਟਿੰਗ ਤੋਂ ਬਾਅਦ ਮੇ ਬੀ ਕੁਛ ਅਨਾਊਂਸਮੈਂਟ ਕੀਤੀਆਂ ਜਾਣਗੀਆਂ ਪ੍ਰੀਮੀਅਰਸ ਦੇ ਵੱਲੋਂ, ਫਿਰ ਪਤਾ ਲੱਗ ਹੀ ਜਾਊਗਾ। ਅਤੇ ਜੇਕਰ 6 ਵਜੇ ਤੋਂ ਪਹਿਲਾਂ ਹੋਰ ਕੋਈ ਵੀ ਖਾਸ ਅਪਡੇਟ ਪੇਸ਼ ਹੁੰਦੀ ਆ ਤੁਹਾਨੂੰ ਵੀ ਜ਼ਰੂਰ ਨਾਲ ਦੀ ਨਾਲ ਲਾਈਵ ਅਪਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਬੇਸਿਕਲੀ ਸਾਡੇ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲੈਬਲਾਂਕ ਨੇ ਵੀ ਕਹਿ ਦਿੱਤਾ ਹੈ ਕਿ ਥਿੰਗਸ ਆਰ ਲੁਕਿੰਗ ਗੁੱਡ, ਡੀਲ ਲੱਗਦਾ ਤਾਂ ਹੈ ਕਿ ਸੈਟਰਡੇ ਤੋਂ ਪਹਿਲਾਂ ਯਾਨੀ ਕਿ 3 ਡੇਜ਼ ਦੇ ਅੰਦਰ ਤਾਂ ਫਾਈਨਲਾਈਜ਼ ਕੀਤੀ ਜਾਊਗੀ। ਹੁਣ ਕੁਛ ਕੌਨਫੀਡੈਂਸ਼ੀਅਲ ਸੋਰਸਿਸ ਨੇ ਜਿਹਨਾਂ ਨੇ 2 ਘੰਟਾ ਪਹਿਲਾਂ ਹੀ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਨਾਲ ਕੈਨੇਡੀਅਨ ਪ੍ਰੈਸ ਨੂੰ ਜਾਣਕਾਰੀ ਪੇਸ਼ ਕੀਤੀ

ਉਹ ਕਰੀਅਰ ਦੇ ਲਈ ਇਹ ਇੱਕ ਮੇਕ ਔਰ ਬ੍ਰੇਕ ਮੂਮੈਂਟ ਹੋ ਸਕਦਾ ਹੈ। ਕਿਉਂ? ਕਿਉਂਕਿ ਇਹਨੇ ਸਾਨੂੰ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਤੋਂ ਟ੍ਰੇਡ ਵਾਰ ਸ਼ੁਰੂ ਹੋਈ ਹੈ ਕਿਹਾ ਕਿ ਇਸ ਮੁਲਕ ਦੇ ਵਿੱਚ ਤਾਂ ਬੰਦਾ ਜੰਮਿਆ ਤੱਕ ਵੀ ਨਹੀਂ ਹੈਗਾ ਜੋ ਕਿ ਮੇਰੇ ਨਾਲੋਂ ਜ਼ਿਆਦਾ ਬਿਹਤਰ ਨੈਗੋਸ਼ੀਏਟ ਕਰ ਸਕਦਾ ਹੈ ਅਤੇ ਮੇਰੇ ਨਾਲੋਂ ਕੋਈ ਬਿਹਤਰ ਤਾਂ ਜੰਮਿਆ ਤੱਕ ਨਹੀਂ ਹੈਗਾ ਜੋ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਤੋਂ ਹੋਰ ਕਨਸੈਸ਼ਨ ਕਢਾ ਸਕਦਾ ਹੈ ਅਤੇ ਟੈਰਿਫ ਰਿਲੀਫ ਦਿਲਵਾ ਸਕਦਾ ਹੈ। ਇਨਫੈਕਟ ਉਹਨੇ ਤਾਂ ਕਿਹਾ ਕਿ ਅਸੀਂ ਤਾਂ 0% ਟੈਰਿਫ ਵਾਲੀ ਹੀ ਡੀਲ ਹੀ ਹਾਸਲ ਕਰਾਂਗੇ, ਆਹੀ ਸਾਡਾ ਮੇਨ ਮਕਸਦ ਹੈ। ਪਰ ਤੁਹਾਨੂੰ ਪਤਾ ਹੀ ਆ ਕਿ 18-19 ਮਹੀਨਿਆਂ ਦੇ ਵਿੱਚ ਤਾਂ ਇਹਨਾਂ ਨੇ ਕਿੱਥੇ ਤੋਂ ਕਿੱਥੇ ਤੋਂ ਕਿੱਥੇ ਤੱਕ ਗੋਲ ਪੋਸਟ ਨੂੰ ਸ਼ਿਫਟ ਕਰ ਦਿੱਤਾ ਹੈ ਜਿੱਥੇ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਨੂੰ ਕੁਛ ਨਹੀਂ ਦੇਵਾਂਗੇ। ਹੁਣ ਤਾਂ ਸਾਰਾ ਮੁਲਕ ਹੀ ਇਹ ਇਹਨਾਂ ਨੂੰ ਦੇਣ ਦੇ ਲਈ ਵੇਚਣ ਲਈ ਤਿਆਰ ਹੋ ਗਏ ਨੇ। ਬੜਾ ਕੁਛ ਹੀ ਚੇਂਜ ਹੋ ਗਿਆ ਹੈ 18-19 ਮਹੀਨਿਆਂ ਦੇ ਵਿੱਚ। ਪਹਿਲਾਂ ਕਹਿੰਦੇ ਸੀ ਕਿ ਅਸੀਂ ਹੀ US ਨੂੰ ਹਰਾ ਦੇਵਾਂਗੇ, ਕੈਨੇਡਾ ਨਾਲੋਂ 10 ਗੁਣਾ ਜ਼ਿਆਦਾ ਵੱਡੀ ਇਕਾਨਮੀ ਨੂੰ ਸਮਹਾ ਮੈਜਿਕਲੀ ਸੈਂਟਾ ਕਲਾਸ ਤੋਂ ਵਿਸ਼ ਕਰਕੇ ਅਸੀਂ ਤੋਹਫਾ ਦੇ ਤੌਰ 'ਤੇ ਹਰਾ ਦੇਵਾਂਗੇ ਸਮਹਾ ਮੈਜਿਕਲੀ, ਜਾਂ ਕਿਸੇ ਲੱਕੀ ਲੈਪਰਖਾਨ ਨੂੰ ਲੱਭ ਕੇ ਉਹਦੇ ਤੋਂ ਵਿਸ਼ ਮੰਗ ਲਾਂਗੇ ਜਾਂ ਕਿਸੇ ਜੀਨੀ ਤੋਂ। ਪਰ ਕਲੀਅਰਲੀ ਉਹ ਤਾਂ ਹੋਇਆ ਹੀ ਨਹੀਂ ਹੈਗਾ। ਹੁਣ ਇਹ ਜਿਹੜੇ ਕੌਨਫੀਡੈਂਸ਼ੀਅਲ ਸੋਰਸਿਸ ਨੇ ਕਹਿ ਰਹੇ ਨੇ ਕਿ ਬਹੁਤ ਲੋਕ ਤਾਂ ਪਿਛਲੇ ਕੁਛ ਦਿਨਾਂ ਦੇ ਵਿੱਚ ਪੋਲ ਕੀਤੇ ਗਏ ਨੇ, ਸਰਵੇ ਕੰਡਕਟ ਕੀਤੇ ਗਏ ਨੇ, ਸੋਸ਼ਲ ਮੀਡੀਆ 'ਤੇ ਵੀ ਰੌਲਾ ਪਾ ਰਹੇ ਨੇ ਕਿ ਸਾਨੂੰ 0 ਕਨਸੈਸ਼ਨ ਦੇਣੀਆਂ ਚਾਹੀਦੀਆਂ ਨੇ, ਬਿਲਕੁਲ ਕੋਈ ਵੀ ਕਨਸੈਸ਼ਨ ਦੇਣੇ ਨਹੀਂ ਚਾਹੀਦੇ। ਇਹ ਵੱਧ ਤੋਂ ਵੱਧ ਕੈਨੇਡੀਅਨਸ ਦਾ ਕਹਿਣਾ ਹੈ, ਵੱਧ ਤੋਂ ਵੱਧ ਕੈਨੇਡੀਅਨਸ ਦਾ ਕਹਿਣਾ ਹੈ ਕਿ ਸਾਨੂੰ ਰਿਟੈਲੀਏਸ਼ਨ, ਸਾਨੂੰ ਬਦਲਾ ਲੈਣਾ ਚਾਹੀਦਾ ਹੈ ਜੇਕਰ ਟੈਰਿਫਸ ਲਾਏ ਜਾਂਦੇ ਨੇ। ਪਰ ਕਿਸੇ ਵੀ ਹਾਲਾਤ ਦੇ ਵਿੱਚ ਹੋਰ ਕੋਈ ਵੀ ਕਨਸੈਸ਼ਨ ਦੇਣ ਦੀ ਜ਼ਰੂਰਤ ਨਹੀਂ ਹੈਗੀ। ਲੈਟਸ ਕੀਪ ਔਨ ਫਾਈਟਿੰਗ, ਲੈਟਸ ਦਿਸ ਟ੍ਰੇਡ ਵਾਰ ਕੀਪ ਔਨ ਗੋਇੰਗ। ਸਮਹਾਓ ਵੱਧ ਤੋਂ ਵੱਧ ਗਿਣਤੀ ਇਸ ਮੁਲਕ ਦੇ ਵਿੱਚ ਇਸ ਹੀ ਕੈਟਾਗੋਰੀ ਦੇ ਵਿੱਚ ਹੈ। ਸੋ ਹੁਣ ਦੇਖਣਾ ਪਊਗਾ ਕਿ ਜੇਕਰ ਇੱਕ ਮਾੜੀ ਹੀ ਡੀਲ ਮਿਲਦੀ ਆ, ਇਹਨੂੰ ਕਿਵੇਂ ਪ੍ਰੋਪਾਗੈਂਡਾ ਬਣਾਇਆ ਜਾਂਦਾ ਹੈ, ਇਹਨੂੰ ਕਿਵੇਂ ਟਵਿਸਟ ਕੀਤਾ ਜਾਂਦਾ ਹੈ ਕਿ ਦੇਖੋ ਜੀ ਇਹ ਤਾਂ ਸਿਰਫ ਸ਼ੁਰੂਆਤ ਹੀ ਹੈ, ਅਸੀਂ ਲਿਬਰਲ ਵਾਲੇ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹਾਂ, ਇਸ ਤੋਂ ਬਾਅਦ ਵੀ ਅਸੀਂ ਹੋਰ ਵੀ ਡੀਲਾਂ ਬਣਾਵਾਂਗੇ, ਹੁਣ ਤਾਂ USMCA ਦੀ ਵੀ ਨੈਗੋਸ਼ੀਏਸ਼ਨ ਵੀ ਕਰਾਂਗੇ, ਉਹਦੇ ਵਿੱਚ ਹੋਰ ਰਿਲੀਫ ਕਢਾਵਾਂਗੇ, 0% ਟੈਰਿਫ ਰੇਟ ਦਿਲਵਾਵਾਂਗੇ। ਪ੍ਰੋਪਾਗੈਂਡਾ ਤਾਂ ਪੁਸ਼ਟ ਕਰਨਾ ਹੀ ਕਰਨਾ ਹੈ, ਹਰੇਕ ਸਰਕਾਰ ਨੇ ਤਾਂ ਓਬਵੀਅਸਲੀ ਆਪਣਾ ਏਜੰਡਾ ਪੁਸ਼ਟ ਕਰਨਾ ਹੀ ਕਰਨਾ ਹੈ। ਪਰ ਦੇਖਣਾ ਪਊਗਾ ਕਿ ਜੇਕਰ ਉਹਨਾਂ ਦੀ ਮੈਸੇਜਿੰਗ ਰੈਜ਼ੋਨੇਟ ਕਰਦੀ ਹੈ ਕੈਨੇਡੀਅਨ ਜਨਤਾ ਅਤੇ ਵੋਟਰਸ ਦੇ ਨਾਲ, ਅਤੇ ਹੁਣ ਦੇਖਣਾ ਪਊਗਾ ਕਿ ਇਹ ਵਾਕਿਆ ਹੀ ਇੱਕ ਮੇਕ ਔਰ ਬ੍ਰੇਕ ਮੂਮੈਂਟ ਹੈ ਜਾਂ ਫਿਰ ਭੇਡਾਂ ਬੱਕਰੀਆਂ ਨੇ ਤਾਂ ਪੀਨਟ ਹੀ ਮਿਲਦੇ ਹੋਏ ਵੀ ਫਿਰ ਵੀ ਕਹਿਣਾ ਔਰ ਗ੍ਰੇਟ ਡੀਲ ਮਾਰਕ ਕਰਨੀ ਨੰਬਰ 1 PPP ਪਾਲੀਅਫ ਤਾਂ ਆ ਕਦੇ ਵੀ ਨੈਗੋਸ਼ੀਏਟ ਕਰ ਸਕਦਾ ਸੀ। ਸੋ ਕਈ ਲੋਕ ਤਾਂ ਉਸ ਹੀ ਕੈਟਾਗੋਰੀ ਦੇ ਵਿੱਚ ਨੇ, ਅੰਧ ਭਗਤ ਬਲਾਈਂਡ ਫਾਲੋਅਰਸ, ਤੁਹਾਨੂੰ ਪਤਾ ਹੀ ਆ ਉਹਨਾਂ ਦਾ ਤਾਂ ਮਨ ਚੇਂਜ ਕਰਨਾ ਤਾਂ ਆਪ ਹੀ ਤੁਸੀਂ ਆਪਦਾ ਸਿਰ ਹੀ ਕੰਧ ਵਿੱਚ ਮਾਰ ਲਓ, ਇਟ ਬੀ ਮੋਰ ਇਫੈਕਟਿਵ। ਸੋ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਇਸ ਪੂਰੇ ਮੁੱਦੇ ਦੇ ਨਾਲ ਹੀ ਜੁੜਿਆ ਹੋਇਆ ਅੱਜ ਹੀ ਇੱਕ ਬ੍ਰੈਂਡ ਨਿਊ ਲੈਜੇ ਸਰਵੇ ਰਿਲੀਜ਼ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਵੱਧ ਤੋਂ ਵੱਧ ਕੈਨੇਡੀਅਨਜ਼ ਨੇ ਕਿਹਾ ਹੈ ਕਿ ਜੇਕਰ ਹੁਣ ਡੀਲ ਫਾਈਨਲਾਈਜ਼ ਕੀਤੀ ਜਾਂਦੀ ਆ, ਅੱਜ ਕੱਲ੍ਹ ਪਰਸੋਂ ਜਦੋਂ ਮਰਜ਼ੀ ਇਹਨਾਂ 3 ਦਿਨਾਂ ਦੇ ਅੰਦਰ ਅੰਦਰ ਜੇ ਡੀਲ ਫਾਈਨਲਾਈਜ਼ ਕੀਤੀ ਜਾਂਦੀ ਆ, ਫਿਰ ਲੋਕ ਵੱਧ ਤੋਂ ਵੱਧ ਕੈਨੇਡੀਅਨਜ਼ ਇੱਕ ਹੋਰ ਨਵੀਂ ਫੈਡਰਲ ਇਲੈਕਸ਼ਨ ਚਾਹੁੰਦੇ ਨੇ। ਇਲੈਕਸ਼ਨ ਕਿਉਂ ਚਾਹੁੰਦੇ ਨੇ? ਆਪਣੀ ਜੱਜਮੈਂਟ ਪੇਸ਼ ਕਰਨ ਦੇ ਲਈ ਜੇਕਰ ਇਹ ਡੀਲ ਗੁੱਡ ਹੈ ਜਾਂ ਬੈਡ ਹੈ ਇਸ ਮੁਲਕ ਦੇ ਲਈ। ਜੇਕਰ 18-19 ਮਹੀਨਿਆਂ ਦਾ ਕਰਨੀ ਦਾ ਪਾਵਰ ਦੇ ਵਿੱਚ ਹੋਣ ਦਾ ਕੋਈ ਫਾਇਦਾ ਵੀ ਹੋਇਆ ਹੈ ਜਾਂ ਨਹੀਂ ਵੀ ਹੋਇਆ ਹੈ ਨੰਬਰ 1 ਸਭ ਤੋਂ ਵੱਡੀ ਇਸ਼ੂ ਦੇ ਵਿੱਚ। ਸੋ ਇਸ ਬ੍ਰੈਂਡ ਨਿਊ ਲੈਜੇ ਪੋਲ ਦੇ ਵਿੱਚ ਵੱਧ ਤੋਂ ਵੱਧ ਕੈਨੇਡੀਅਨਜ਼ ਨੇ ਕਿਹਾ ਹੈ ਕਿ ਆਹੀ ਇੱਕ ਇਲੈਕਸ਼ਨ ਇਸ਼ੂ ਬਣਾਉਣੀ ਚਾਹੀਦੀ ਹੈ, ਇਲੈਕਸ਼ਨ ਕਾਲ ਕਰਨੀ ਚਾਹੀਦੀ ਹੈ। ਅਤੇ ਕਾਫੀ ਇੰਟਰਸਟਿੰਗ ਗੱਲ ਇਹ ਹੈ ਕਿ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਜ਼ ਨੇ, ਕੰਜ਼ਰਵੇਟਿਵ ਪਾਰਟੀ ਹੋ ਗਈ, ਬਲਾਕ ਕੁਬੈਕਵਾ ਹੋ ਗਈ, NDP ਹੋ ਗਈ, ਗ੍ਰੀਨ ਪਾਰਟੀ ਹੋ ਗਈ, ਉਹਨਾਂ ਦੇ ਵਿੱਚੋਂ ਤਾਂ ਮਜੋਰਿਟੀ ਅੱਧ ਤੋਂ ਵੀ ਵੱਧ ਲੋਕਾਂ ਨੇ ਕਿਹਾ ਹੈ ਕਿ ਬੇਸ਼ੱਕ ਇਸ ਡੀਲ ਤੋਂ ਬਾਅਦ ਸਾਨੂੰ ਵੋਟ ਪਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਐਕਸਪ੍ਰੈਸ ਕਰਨ ਦੇ ਲਈ, ਜੇਕਰ ਅਸੀਂ ਇਹਨਾਂ ਡੀਲ ਦੇ ਰਿਜ਼ਲਟਸ, ਕਰਨੀ ਦੇ ਰਿਜ਼ਲਟਸ, ਲਿਬਰਲ ਦੇ ਰਿਜ਼ਲਟਸ ਨਾਲ ਖੁਸ਼ ਹਾਂ ਜਾਂ ਨਹੀਂ ਸਾਨੂੰ ਠੀਕ ਲੱਗਦੀ ਹੈ ਡੀਲ। ਇੱਕੋ ਹੀ ਪਾਰਟੀ ਹੈ, ਤੁਹਾਨੂੰ ਪਤਾ ਹੀ ਹੈ ਕਿਹੜੀ ਪਾਰਟੀ ਹੈ, ਕਰਨੀ ਦੀ ਹੀ ਪਾਰਟੀ ਹੈ, ਲਿਬਰਲ ਪਾਰਟੀ ਹੈ, ਆਪਣੇ ਅੰਧ ਭਗਤਾਂ ਦੀ ਪਾਰਟੀ ਹੈ, ਆਪਣੇ ਦੇਸੀ ਜਿਹੜੇ ਕਿ ਬਹੁਤ ਪੁਰਾਣੇ ਆਏ ਹੋਏ ਨੇ, ਜਿੰਨੀ ਚਿਰ ਮਰਦੇ ਨਹੀਂ ਹੈਗੇ ਕਿਉਂਕਿ ਇਹਨਾਂ ਨੇ ਸੋ ਕਾਲਡ ਇੱਥੇ ਇਮੀਗ੍ਰੇਸ਼ਨ ਖੋਲ ਲਈ ਆ, ਉਹਨਾਂ ਨੂੰ ਵੋਟ ਪਾਉਂਦੇ ਹੀ ਰਹਿੰਦੇ ਆ। ਉਹਨਾਂ ਨੇ ਹੀ ਕਿਹਾ ਹੈ ਬਹੁਤ ਘੱਟ, ਸਭ ਤੋਂ ਘੱਟ ਗਿਣਤੀ ਵਿੱਚ, ਨੋ ਵੀ ਡੋਨਟ ਨੀਡ ਐਨ ਇਲੈਕਸ਼ਨ, ਜੋ ਵੀ ਡੀਲ ਹੈ ਡੀਲ ਹੈ, ਵੀ ਡੋਨਟ ਨੀਡ ਟੂ ਟੇਕ ਦਿਸ ਟੂ ਦ ਪੋਲਸ ਇਫ ਇਟਸ ਅ ਗੁੱਡ ਡੀਲ ਔਰ ਬੈਡ ਡੀਲ। ਇਸ ਸਰਵੇ ਦੇ ਰਿਜ਼ਲਟਸ ਵੀ ਬਹੁਤ ਹੀ ਜਲਦ ਤੁਹਾਨੂੰ ਪੇਸ਼ ਕਰਾਂਗੇ। ਨਾਲ ਦੇ ਦੋਸਤੋ, ਬ੍ਰੈਂਪਟਨ ਦੀ ਇੱਕ ਦੇਸੀ ਜੋੜੀ

ਹੁਣ ਅਰੈਸਟ ਤੇ ਚਾਰਜ ਕੀਤੀ ਗਈ ਆ ਜਿਨ੍ਹਾਂ ਨੇ ਆਨਲਾਈਨ ਡਿਫਰੈਂਟ ਡੇਟਿੰਗ ਐਂਡ ਮੈਸੇਜਿੰਗ ਸਕੀਮਸ ਦੇ ਰਾਹੀਂ ਘੱਟ ਤੋਂ ਘੱਟ ਤਾਂ ਇੱਕ ਬੰਦੇ ਨੂੰ ਨਕਲੀ ਕੋਈ ਪ੍ਰੋਫਾਈਲ ਪਾ ਕੇ ਫੋਟੋ ਸੋਹਣੀ ਬੀਬੀ ਦੀ ਪਾ ਕੇ ਮੈਸੇਜ ਮੁਸੇਜ ਭੇਜ ਕੇ ਆਈ ਲਵ ਯੂ ਆ ਜਾ ਅਤੇ ਉਹਨੂੰ ਸੱਦਿਆ ਇੱਕ ਬ੍ਰੈਂਪਟਨ ਦੀ ਬੇਸਮੈਂਟ ਤੱਕ ਜਿੱਥੇ ਅਚਾਨਕ ਬੀਬੀ ਇਕੱਲੀ ਨਹੀਂ ਇੱਕ ਬੰਦਾ ਵੀ ਬਾਹਰ ਨਿਕਲਿਆ ਜਿਹਨੇ ਇਸ ਬੰਦੇ ਨੂੰ ਧਮਕੀਆਂ ਪੇਸ਼ ਕੀਤੀਆਂ ਥਰੈਟਨ ਕੀਤਾ ਕੁੱਟਣ ਮਾਰਨ ਦੀ ਧਮਕੀਆਂ ਪੇਸ਼ ਕੀਤੀਆਂ ਕੀ ਪਤਾ ਕਿ ਵਿਆਹ ਹੋਇਆ ਉਹਦੀ ਘਰਵਾਲੀ ਨੂੰ ਦੱਸਣ ਦਾ ਇਹਨੇ ਇਹ ਧਮਕੀਆਂ ਪੇਸ਼ ਕੀਤੀਆਂ ਅਤੇ ਨਾਲ ਦੀ ਨਾਲ ਬੰਦੇ ਤੋਂ $6,000 $6,000 ਈ ਟ੍ਰਾਂਸਫਰ ਕਰਵਾਇਆ ਔਨ ਦਾ ਸਪਾਟ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੁਣ ਇਹ ਬ੍ਰੈਂਪਟਨ ਦੀ ਦੇਸੀ ਜੋੜੀ ਤਾਂ ਫੜੀ ਗਈ ਆ ਪਰ ਪੀਓ ਰੀਜਨਲ ਪੁਲਿਸ ਨੂੰ ਸ਼ੱਕ ਹੈ ਕਿ ਇਸ ਆਨਲਾਈਨ ਡੇਟਿੰਗ ਐਕਸਟੋਰਸ਼ਨ ਸਕੀਮ ਬ੍ਰੈਂਪਟਨ ਦੀ ਇੱਕ ਨਵੀਂ ਹੀ ਸਕੀਮ ਦੇ ਰਾਹੀਂ ਸ਼ਾਇਦ ਕੁਛ ਹੋਰ ਹੀ ਵਿਚਾਰੇ ਹੋਣਗੇ ਜਿਹਨਾਂ ਨੂੰ ਇਸੀ ਤਰੀਕੇ ਨਾਲ ਤਾਂ ਕੈਟਫਿਸ਼ ਕੀਤਾ ਗਿਆ ਗੁੰਮਰਾਹ ਕੀਤਾ ਗਿਆ ਫਿਰ ਮਿਲਦੇ ਸਹਿਰ ਹੀ ਪੈਸੇ ਫੜਾ ਨਹੀਂ ਤਾਂ ਅਸੀਂ ਤੈਨੂੰ ਕੁੱਟ ਦੇਣਾ ਮਾਰ ਦੇਣਾ ਜਾਂ ਤੇਰੇ ਘਰਵਾਲੀ ਨੂੰ ਦੱਸ ਦੇਣਾ ਇਸੇ ਤਰ੍ਹਾਂ ਦਾ ਕੰਮ ਉਹਨਾਂ ਨਾਲ ਵੀ ਹੋਇਆ ਹੈ ਇਹ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਦੱਸਾਂਗੇ ਬ੍ਰੈਂਪਟਨ ਦੀ ਦੇਸੀ ਜੋੜੀ ਫੜੀ ਗਈ ਆ ਅੱਜ ਸਵੇਰੇ ਸਕਾਰਬਰੋ ਸ਼ਹਿਰ ਦੇ ਵਿੱਚ ਮਲਟੀਪਲ ਚੋਰਾਂ ਨੇ ਕਿਸੇ ਦੇ ਘਰ ਦੇ ਡਰਾਈਵੇ ਦੇ ਵਿੱਚ ਹੀ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਘਰ ਦੇ ਇੱਕ ਰੈਜ਼ੀਡੈਂਟ ਨੇ ਹਥਿਆਰ ਕੱਢਿਆ ਗੋਲੀਆਂ ਠਾ ਠਾ ਠਾ ਫਾਇਰ ਕੀਤੀਆਂ ਇਹਨਾਂ ਦੇ ਵੱਲ ਕੋਈ ਵੀ ਇੰਜਰੀਜ਼ ਤਾਂ ਨਹੀਂ ਰਿਪੋਰਟ ਕੀਤੀਆਂ ਗਈਆਂ ਪਰ ਗਵਾਂਢੀ ਦੇ ਘਰ ਦੇ ਵਿੱਚ ਹੀ ਜਾ ਕੇ ਬੁਲਟਸ ਵੱਜੀਆਂ ਅਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੁਣ ਜਿੱਥੇ ਇਹਨਾਂ ਚੋਰਾਂ ਨੂੰ ਫੜਨਾ ਚਾਹੀਦਾ ਸੀ ਇੱਕ ਵੀ ਨਹੀਂ ਫੜਿਆ ਗਿਆ ਚੋਰ ਪਰ ਫੜਿਆ ਤਾਂ ਗਿਆ ਕੌਣ ਆਹ ਘਰ ਦਾ ਰੈਜ਼ੀਡੈਂਟ ਜਿਹਨੇ ਗੋਲੀਆਂ ਫਾਇਰ ਕੀਤੀਆਂ ਫਿਲਹਾਲ ਤਾਂ ਇਹਨੂੰ ਚਾਰਜ ਤਾਂ ਕੀਤਾ ਗਿਆ ਹੈ ਕ੍ਰਿਮੀਨਲੀ ਪਰ ਕਿਹੜੇ ਚਾਰਜਸ ਇਹਦੇ ਖਿਲਾਫ ਲੇ ਕੀਤੇ ਗਏ ਨੇ ਟੋਰਾਂਟੋ ਪੁਲਿਸ ਹਜੇ ਤੱਕ ਇਹ ਵੀ ਨਹੀਂ ਜਾਣਕਾਰੀ ਪੇਸ਼ ਕਰ ਰਹੀ ਹੈ ਨਾ ਤਾਂ ਇਸ ਘਰ ਦੇ ਓਨ ਦਾ ਨਾਮ ਜਾਂ ਕੋਈ ਵੀ ਉਮਰ ਦੇ ਬਾਰੇ ਕੋਈ ਵੀ ਡੀਟੇਲਸ ਦੱਸੀਆਂ ਹਨ ਪਰ ਹੁਣ ਦੇਖੋ ਵੈਨ ਯੂ ਟੇਕ ਦ ਲਾ ਇਨਟੂ ਯੋਰ ਓਨ ਹੈਂਡਸ ਆਪਣੇ ਆਪ ਦੇ ਪ੍ਰਾਪਰਟੀ ਨੂੰ ਹੀ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਨਤੀਜਾ ਆਹੀ ਹੁੰਦਾ ਹੈ ਕਿ ਤੁਹਾਡੇ ਖਿਲਾਫ ਹੁਣ ਚਾਰਜ ਲੱਗਣਾ ਹੈ ਹੁਣ ਦੇਖੋ $1,00,000 ਲੱਗਦਾ ਹੈ ਕੋਰਟ ਕਚੇਰੀਆਂ ਦੇ ਵਿੱਚ ਜਾ ਕੇ ਮੇਬੀ ਇਹਦਾ ਐਗਜ਼ਾਮਪਲ ਬਣਾਇਆ ਜਾਊਗਾ ਜਾਂ ਤਾਂ ਸਾਲ ਦੋ ਸਾਲ ਬਾਅਦ ਕੇਸ ਡਰਾਪ ਹੀ ਕੀਤਾ ਜਾਊਗਾ ਹੂ ਨੋਜ਼ ਵਿਲ ਸੀ ਓਨਲੀ ਟਾਈਮ ਵਿਲ ਟੈਲ ਨਾਲ ਦਿਆਂ ਦੋਸਤੋ ਅੱਜ ਸਵੇਰੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਮੋਟਰਸਾਈਕਲਿਸਟ ਅਤੇ ਇੱਕ ਬ੍ਰੈਂਪਟਨ ਟ੍ਰਾਂਜ਼ਿਟ ਬੱਸ ਦਾ ਕਲਿਜਨ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਬੋਵੇਰਡ ਐਂਡ ਗ੍ਰੇਟ ਲੇਕਸ ਰਾਈਟ ਬਾਈ ਟ੍ਰਿਨਿਟੀ ਕਾਮਨਸ ਏਰੀਆ ਦੇ ਵਿੱਚ ਉੱਥੇ ਹੀ ਇੱਕ 50+ year-old ਮੋਟਰਸਾਈਕਲਿਸਟ ਦੀ ਔਨ ਦਾ ਸਪਾਟ ਹੀ ਡੈਥ ਹੋ ਚੁੱਕੀ ਹੈ ਬੱਸ ਦੇ ਡਰਾਈਵਰ ਨੂੰ ਵੀ ਕਨਵੀਨੀਅੰਟਲੀ 2 ਮਿੰਟ ਦੂਰ ਹੀ ਹਾਸਪਿਟਲ ਤੱਕ ਟ੍ਰਾਂਸਪੋਰਟ ਕੀਤਾ ਗਿਆ ਇੰਜਰੀਜ਼ ਨਾਲ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਤਾ ਕਰਨ ਦੇ ਲਈ ਕਿ ਮੋਟਰਸਾਈਕਲਿਸਟ ਅਤੇ ਬੱਸ ਦੇ ਟੱਕਰ ਦਾ ਕੀ ਕਾਰਨ ਹੋ ਸਕਦਾ ਹੈ ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ ਹੋਰ ਵੀ ਦੋਸਤੋ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਦੇ ਵਿਊਜ਼ ਪੇਸ਼ ਕਰਦੇ ਰਹਾਂਗੇ ਐਨ 6 ਵਜੇ ਤੱਕ ਅਤੇ 6 ਵਜੇ ਤੱਕ ਹੀ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਪੇਸ਼ ਕਰਾਂਗੇ ਜੇਕਰ ਤੁਸੀਂ ਰਿਕੁਐਸਟ ਕਰੋਗੇ ਰਿਕੁਐਸਟ ਕਰਨਾ ਹੋਵੇ ਜਾਂ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਜਾਂ ਤਾਂ ਸਾਨੂੰ ਹੁਣ ਸਟੂਡੀਓ ਦੇ ਵਿੱਚ ਆਫ ਦੀ ਏਅਰ ਕਾਲ ਕਰ ਸਕਦੇ ਹੋ ਐਟ 905-564-6444-905-564-6446 ਜਾਂ ਆਪਣਾ ਮੈਸੇਜ ਭੇਜ ਸਕਦੇ ਹੋ ਟੈਕਸਟ ਜਾਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਐਟ 416-457-3381-416-457-3381-416-453-8183 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
0: 905 564

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਡਿਓਲ ਟਰੈਵਲ। ਡਿਓਲ ਟਰੈਵਲ ਹੁਣ ਕਈ ਡੈਕੇਡਸ ਤੋਂ ਤੁਹਾਨੂੰ ਕੈਨੇਡਾ ਤੋਂ ਲੈ ਕੇ ਇੰਡੀਆ ਤੱਕ ਅਤੇ ਇੰਡੀਆ ਤੋਂ ਲੈ ਕੇ ਕੈਨੇਡਾ ਜਿਹੜੇ ਮਰਜ਼ੀ ਸ਼ਹਿਰ ਤੱਕ ਸਭ ਤੋਂ ਅਫੋਰਡੇਬਲ ਏਅਰਲਾਈਨ ਟਿਕਟਸ ਪ੍ਰੋਵਾਈਡ ਕਰਦੇ ਆ ਰਹੇ ਨੇ। ਚਾਹੇ ਤੁਸੀਂ ਟੋਰਾਂਟੋ ਤੋਂ ਜਾਣਾ, ਚਾਹੇ ਮੌਂਟਰੀਅਲ ਤੋਂ, ਚਾਹੇ ਵੈਨਕੂਵਰ ਤੋਂ, ਚਾਹੇ ਜਿੱਥੋਂ ਮਰਜ਼ੀ, ਤੁਸੀਂ ਇੱਕ ਵਾਰੀ ਇਹਨਾਂ ਨੂੰ ਨੰਬਰ ਡਾਲ ਕਰਕੇ ਪਤਾ ਕਰ ਲਓ ਕਿਹੜੇ ਸ਼ਹਿਰ ਤੋਂ ਲੈ ਕੇ ਦਿੱਲੀ ਤੱਕ, ਅੰਮ੍ਰਿਤਸਰ ਤੱਕ ਕਿੰਨਾ ਰੇਟ ਹੈ, ਕਿਹੜੀ ਤਰੀਕ ਨੂੰ, ਅਤੇ ਤੁਹਾਡੇ ਬਹੁਤ ਜ਼ਿਆਦਾ ਪੈਸੇ ਬਚਾ ਦੇਣਗੇ। ਦੋ ਲੋਕੇਸ਼ਨ, ਇੱਕ ਬ੍ਰੈਂਪਟਨ ਅਤੇ ਇੱਕ ਟੋਬਕੋ। ਨੰਬਰ ਹੈ ਬ੍ਰੈਂਪਟਨ ਵਾਲੀ ਲੋਕੇਸ਼ਨ ਦਾ ਡਿਓਲ ਟਰੈਵਲ 905-588-4200 ਅਤੇ ਇਟੋਬਕੋ ਲੋਕੇਸ਼ਨ 905-588-5100। ਅੱਜ ਹੀ ਡਿਓਲ ਟਰੈਵਲ ਵਾਲਿਆਂ ਨੇ ਸਾਨੂੰ ਕੁਛ ਅਪਡੇਟਡ ਬ੍ਰੈਂਡ ਨਿਊ ਸਪੈਸ਼ਲ ਫੇਅਰ ਭੇਜੇ ਨੇ। ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਟਰੈਵਲ ਕਰਨਾ ਚਾਹੁੰਦਾ ਹੈ ਇਸ ਵਿੰਟਰ ਦੇ ਵਿੱਚ, ਨਵੰਬਰ 10 ਤਰੀਕ ਨੂੰ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਅਤੇ ਵਾਪਸੀ ਹੋਊਗੀ 16 ਦਸੰਬਰ ਨੂੰ। ਸੋ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਨਵੰਬਰ 10 ਤਰੀਕ ਨੂੰ ਅਤੇ ਵਾਪਸੀ ਹੋਊਗੀ ਇੱਥੇ ਡਿਸੰਬਰ 16 ਤਰੀਕ ਨੂੰ। ਟੂ ਬੈਗਸ, ਦੋ ਟੈਚੀ ਵਿੱਚ ਇੰਕਲੂਡ ਨੇ, ਬਹੁਤ ਹੀ ਲਿਮਿਟਡ ਸੀਟਸ ਨੇ। ਇਹ ਤੁਹਾਨੂੰ ਰਾਊਂਡ ਟ੍ਰਿਪ $1800 ਦੇ ਵਿੱਚ $1800 ਦੇ ਵਿੱਚ ਮਿਲ ਜੂਗੀ ਰਾਊਂਡ ਟ੍ਰਿਪ, ਜੇ ਨਵੰਬਰ 10 ਜਾਣਾ ਦਿੱਲੀ ਅਤੇ ਟੋਰਾਂਟੋ ਵਾਪਸ ਡਿਸੰਬਰ 16 ਤਰੀਕ ਨੂੰ। ਜੇ ਦੋਸਤੋ ਤੁਸੀਂ ਅਕਟੋਬਰ ਮਹੀਨੇ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਵਨ ਵੇ ਸੱਦਣਾ ਚਾਹੁੰਦੇ ਹੋ, $850 $850 ਦੇ ਵਿੱਚ ਦਿੱਲੀ ਟੂ ਟੋਰਾਂਟੋ ਇਨ ਅਕਟੋਬਰ $850 ਦੇ ਵਿੱਚ ਵਨ ਵੇ ਟਿਕਟ ਬੁੱਕ ਕਰ ਸਕਦੇ ਹੋ। ਜੇ ਉਹੀ ਰਾਊਂਡ ਟ੍ਰਿਪ ਬੁੱਕ ਕਰਨੀ ਆ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਜਿਹਨੂੰ ਮਰਜ਼ੀ ਸੱਦੋ ਅਕਟੋਬਰ ਦੇ ਵਿੱਚ ਅਤੇ ਵਾਪਸੀ ਅਗਲੇ ਸਾਲ ਜੈਨੁਅਰੀ ਔਰ ਫੈਬ, ਬੈਗ ਵਿੱਚ ਹੀ ਇੰਕਲੂਡ ਨੇ, $1370 round trip October to either January or Feb, Delhi to Toronto. ਅਤੇ ਜੇ ਤੁਸੀਂ ਆਪ ਹੀ ਦਿਵਾਲੀ ਸਪੈਸ਼ਲ ਜਾ ਕੇ ਮਨਾਉਣਾ ਚਾਹੁੰਦੇ ਹੋ ਇੰਡੀਆ ਦੇ ਵਿੱਚ, ਟੋਰਾਂਟੋ ਤੋਂ ਲੈ ਕੇ ਦਿੱਲੀ ਦਿਵਾਲੀ ਸਪੈਸ਼ਲ ਵਨ ਵੇ ਟਿਕਟ ਹੈਗੀ ਆ ਅਕਟੋਬਰ ਦੇ ਵਿੱਚ, ਦੋ ਬੈਗ ਭਰ ਕੇ ਲੈ ਕੇ ਜਾਓ $1150 ਦੇ ਵਿੱਚ, $1150 ਦੇ ਵਿੱਚ। ਕਾਲ ਡਿਓਲ ਟਰੈਵਲ, ਇਟਸ ਓਬਕੋ ਲੋਕੇਸ਼ਨ 905-588-5100 or Brampton 905-588-4200। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਬਾਈ ਟੀਮ ਸਿੱਧੂ, ਜੋ ਕਿ ਲੈ ਕੇ ਆਏ ਨੇ ਇੱਕ ਬ੍ਰੈਂਡ ਨਿਊ ਪ੍ਰੋਜੈਕਟ ਜੋ ਕਿ ਕੱਲ੍ਹ ਹੀ ਰਿਲੀਜ਼ ਹੋਇਆ। ਇਹ ਕੈਲਡਨ ਸ਼ਹਿਰ ਦੇ ਵਿੱਚ ਹੈ, ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ, Mayfield and McLaughlin, Mayfield and Chinkoozie, ede intersection de in between Mayfield and McLaughlin, Mayfield and Chinkoozie te ek nami hazara hi karan di nami master plan community taiyar ho rahi hai te itthe builder da sab to pehla phase hai, sab to pehla release hai, sab to ghat prices ne freehold townhouses $679,000 to shuru hunde ne, semi detached ghar ਸਿਰਫ $799,000 ਤੋਂ, ਡਬਲ ਕਾਰ ਗਰਾਜ ਵਾਲੇ ਡੀਟੈਚ ਘਰ, ਉਹ ਵੀ ਬਿਲਡਰ ਦੇ ਵੱਲੋਂ ਫਰੀ ਫਿਨਿਸ਼ਡ ਬੇਸਮੈਂਟ ਦੇ ਨਾਲ, $1.1 million ਫੋਰ ਡਬਲ ਕਾਰ ਗਰਾਜ ਡੀਟੈਚਡ ਹੋਮਸ ਵਿਦ ਫਰੀ ਫਿਨਿਸ਼ਡ ਬੇਸਮੈਂਟ, ਓਨਲੀ $1.1 million। ਕਲੋਜ਼ਿੰਗ ਹੈ ਵਿੰਟਰ 2027 ਦੇ ਵਿੱਚ, ਸੋ ਇੱਕ ਤੋਂ ਵੀ ਵੱਧ ਸਾਲ ਮਿਨੀਮਮ ਪਿਆ ਹੈ ਤੋਂ ਲੈ ਕੇ ਸਟਾਰਟ ਆਫ ਸਪਰਿੰਗ ਆਫ 2028 ਤੱਕ, ਬਹੁਤ ਲੰਬੀ ਕਲੋਜ਼ਿੰਗ ਹੈ, 1 ਤੋਂ ਲੈ ਕੇ 1.5 ਈਅਰ ਤੱਕ। 20 ਫੁੱਟ ਲਾਟ 'ਤੇ ਟ੍ਰੈਡੀਸ਼ਨਲ 2-story ਫਰੀ ਹੋਲ ਟਾਊਨ ਹਾਊਸਿਸ ਪ੍ਰਾਈਵੇਟ ਬੈਕਯਾਰਡ ਦੇ ਨਾਲ $679,000 ਦੀ ਪ੍ਰਾਈਸ ਹੈ। 2030 ਸਕੁਆਇਰ ਫੁੱਟ ਤੱਕ, 10 ਤੋਂ ਲੈ ਕੇ 5 ਬੈਡਰੂਮ ਤੱਕ, ਸਿੰਗਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ ਐਂਡ ਅਨਫਿਨਿਸ਼ ਬੇਸਮੈਂਟ ਹੈ। 20 ਫੁੱਟ ਲਾਟ 'ਤੇ ਰੀਅਰ ਲੇਨ 3-story ਫਰੀ ਹੋਲ ਟਾਊਨ ਹਾਊਸਿਸ ਨੇ, 4 ਗੱਡੀਆਂ ਦੀ ਪਾਰਕਿੰਗ ਦੇ ਨਾਲ ਬਾਏ ਹੈਵੀ ਡਿਮਾਂਡ, ਡਬਲ ਕਾਰ ਗਰਾਜ ਅਤੇ ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ, ਅਤੇ ਇਹਦੀ ਪ੍ਰਾਈਸ ਸਿਰਫ $699,000 2550 ਸਕੁਆਇਰ ਫੁੱਟ ਤੱਕ, 3 ਤੋਂ ਲੈ ਕੇ 5 ਬੈਡਰੂਮ, ਡਬਲ ਕਾਰ ਗਰਾਜ ਐਂਡ ਡਰਾਈਵਵੇ ਪਾਰਕਿੰਗ ਐਂਡ ਅਨਫਿਨਿਸ਼ ਬੇਸਮੈਂਟ। 25 ਫੁੱਟ ਲਾਟ 'ਤੇ ਸੈਮੀ ਡੀਟੈਚ ਘਰ ਵੀ ਨੇ, ਤੁਸੀਂ ਬੁੱਕ ਕਰ ਸਕਦੇ ਹੋ 799,000 ਦੇ ਵਿੱਚ, ਓਨਲੀ 799,000 ਫੋਰ ਸੈਮੀ ਡੀਟੈਚਡ ਹੋਮਸ, ਉਹ ਵੀ 2280 ਸਕੁਆਇਰ ਫੁੱਟ ਤੱਕ, 3 ਤੋਂ ਲੈ ਕੇ 4 ਬੈਡਰੂਮ ਐਂਡ ਅਨਫਿਨਿਸ਼ ਬੇਸਮੈਂਟ। ਨਾਲ ਦੀ ਨਾਲ ਜਿਹੜੇ ਵੀ ਲੋਕ ਆਪ ਵੱਡੇ ਘਰ ਤੱਕ ਅਪਗ੍ਰੇਡ ਕਰਨਾ ਚਾਹੁੰਦੇ ਨੇ, ਪਹਿਲੇ ਦਿਨ ਤੋਂ ਤੁਸੀਂ ਚਾਹੁੰਦੇ ਹੋ ਕਿ ਮੋਰਗੇਜ ਦੇ ਵਿੱਚ ਹੀ ਮਦਦ ਹੋ ਜਾਵੇ, ਸੁਣੋ ਧਿਆਨ ਨਾਲ, 36, 38, and 42 ਫੁੱਟ ਲਾਟ ਤੇ ਸਾਰੇ ਡਬਲ ਕਾਰ ਗਰਾਜ ਡੀਟੈਚ ਕਰਨੇ ਵਿਥ ਫਰੀ ਫਿਨਿਸ਼ਡ ਬੇਸਮੈਂਟ। ਬਿਲਡਰ ਫਰੀ ਫਿਨਿਸ਼ਡ ਬੇਸਮੈਂਟ ਤਿਆਰ ਕਰਕੇ ਦੇ ਰਿਹਾ ਹੈ ਪਹਿਲੇ ਹੀ ਦਿਨ, ਅਤੇ ਪ੍ਰਾਈਸ 11 ਲੱਖ ਦੀ ਆ, 1.1 million। 36, 38, and 42 ਫੁੱਟ ਲਾਟ ਤੇ 1.1 million ਤੋਂ ਪ੍ਰਾਈਸ ਹੈ, ਅਤੇ 3500 ਸਕੁਆਇਰ ਫੁੱਟ ਤੱਕ ਮਕਾਨ ਤਿਆਰ ਕਰਵਾ ਸਕਦੇ ਹੋ, 6 ਬੈਡਰੂਮ ਤੱਕ, 5 ਬਾਥਰੂਮ ਤੱਕ, ਡਬਲ ਕਾਰ ਗਰਾਜ ਹਰੇਕ ਘਰ 'ਚ ਐਂਡ ਡਰਾਈਵਵੇ ਪਾਰਕਿੰਗ, ਫਰੀ ਫਿਨਿਸ਼ ਬੇਸਮੈਂਟ ਸਾਰੇ ਅਤੇ ਸਾਰੇ ਡੀਟੈਚ ਘਰਾਂ ਦੇ ਵਿੱਚ, ਅਤੇ ਸਾਰੇ ਅਤੇ ਸਾਰੇ ਘਰਾਂ ਦੇ ਵਿੱਚ ਲਗਜ਼ਰੀ upgraded features on a free which mein rene stainless steel appliances, quartz ya granite countertops, no for the ceiling, main floor tv, second floor tv, and much more. Call team Sidhu 416-302-0016 416-302-0016 416-302-0016. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਰੋਇਲ ਡਿਜੀਟਲ। ਰੋਇਲ ਡਿਜੀਟਲ ਦਾ ਕਹਿਣਾ ਹੈ ਕਿ ਤੁਹਾਨੂੰ ਘਰ ਦੇ ਵਿੱਚ ਫੋਨ ਪਲਾਨ ਚਾਹੀਦਾ, ਕੇਬਲ ਪਲਾਨ ਚਾਹੀਦਾ, ਆਈ ਪੀ ਟੀ ਵੀ ਬਾਕਸ ਅਤੇ ਸਬਸਕ੍ਰਿਪਸ਼ਨ ਚਾਹੀਦਾ, ਪਰ ਸਭ ਤੋਂ ਖਾਸ ਤਾਂ ਤੁਹਾਨੂੰ ਇੰਟਰਨੈਟ ਦਾ ਪੈਕੇਜ ਚਾਹੀਦਾ। ਇਹ ਕੈਨੇਡਾ ਦੀ ਸਭ ਤੋਂ ਵੱਡੀਆਂ ਕੰਪਨੀਆਂ ਨਾਲ ਡਾਇਰੈਕਟ ਡੀਲ ਕਰਦੇ ਨੇ, ਤੁਹਾਨੂੰ ਐਬਸਲੂਟਲੀ ਫਾਸਟ ਸਪੀਡ ਬੈਸਟ ਪ੍ਰਾਈਸਿਸ ਪ੍ਰੋਵਾਈਡ ਕਰਦੇ ਨੇ। ਇਹਨਾਂ ਨੇ ਇੱਕ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦਾ ਪੈਕੇਜ ਪੇਸ਼ ਕੀਤਾ ਹੈ, 1.5 GB ਸਪੀਡ ਹੈ, 1.5 GB ਕਾਫੀ ਸੁਪਰ ਫਾਸਟ ਸਪੀਡ ਹੈ, ਅਨਲਿਮਿਟਡ ਬੈਂਡਵਿਥ ਹੈ, ਮਤਲਬ ਜਿੰਨਾ ਮਰਜ਼ੀ ਸਟ੍ਰੀਮ ਕਰੋ, ਜਿੰਨਾ ਮਰਜ਼ੀ ਡਾਊਨਲੋਡ ਕਰੋ, 5 ਕੰਪਿਊਟਰ ਅਤੇ ਫੋਨ ਇਕੱਠੇ ਚਲਾਓ, ਟੀ ਵੀ ਇਕੱਠੇ ਚਲਾਓ, ਨੋ ਲੈਗ, ਨੋ ਡਰਾਪਿੰਗ, ਨੋ ਡਿਸਕਨੈਕਟਿੰਗ, ਗੇਮਾਂ ਗੂਮਾਂ ਜੋ ਮਰਜ਼ੀ ਖੇਡੋ, ਜਿੰਨੇ ਵੀ ਲੋਕ ਘਰ ਦੇ ਵਿੱਚ ਨੇ ਸੇਮ ਟਾਈਮ 'ਤੇ ਜ਼ੀਰੋ ਬਫਰਿੰਗ ਨਾਲ ਇੰਟਰਨੈਟ ਚਲਾਓ, ਅਨਲਿਮਿਟਡ ਚਲਾਓ, ਅਤੇ $55 ਦਾ ਖਰਚਾ ਹੈ, ਉਹ ਵੀ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਹੈ, $55 ਪਰ ਮੰਥ। ਸੋ ਜੇ ਤੁਸੀਂ ਹੁਣ 55 ਤੋਂ ਵੱਧ ਪੇ ਕਰਦੇ ਹੋ, ਜਾਂ ਤੁਹਾਡੀ ਇੰਟਰਨੈਟ ਹੀ ਬੇਕਾਰ ਹੈ, ਟੁੱਟਦੀ ਰਹਿੰਦੀ ਆ, ਡਿਸਕਨੈਕਟ ਹੁੰਦੀ ਰਹਿੰਦੀ ਆ, ਬਫਰ ਹੁੰਦੀ ਰਹਿੰਦੀ ਆ, ਬਹੁਤ ਸਲੋ ਹੈ, ਜਾਂ ਅਨਲਿਮਿਟਡ ਡਾਊਨਲੋਡਿੰਗ ਨਹੀਂ ਹੈ, ਫਿਰ $55 ਪਰ ਮੰਥ, ਨੋ ਹਿਡਨ ਕਾਸਟ, ਨੋ ਅਡੀਸ਼ਨਲ ਕਾਸਟ, ਨੋ ਸੈਟਅਪ ਕਾਸਟ, 647-201-1313 647-201-1313 ਤੁਹਾਡੇ ਪੋਸਟ ਨੂੰ ਕੋਡ ਦੇ ਹਿਸਾਬ ਨਾਲ ਦੱਸਣਗੇ ਕਿ ਰੈੱਡ ਵਾਲੀ ਜਾਂ ਬਲੂ ਵਾਲੀ ਕਿਹੜੀ ਕੰਪਨੀ ਜ਼ਿਆਦਾ ਫਾਸਟ ਸਪੀਡ ਹੈ, ਕਿੱਥੇ ਫਾਈਬਰ ਆਪਟ ਕੇਬਲ ਲੱਗੀਆਂ ਹੋਈਆਂ ਨੇ, ਕਿੱਥੇ ਨਹੀਂ, ਉਹਦੇ ਹਿਸਾਬ ਨਾਲ ਤੁਹਾਨੂੰ ਕਮਾਲ ਦੀ ਪ੍ਰਾਈਸ ਅਤੇ ਕਮਾਲ ਦੀ ਸਰਵਿਸ ਦੇਣਗੇ। ਅਤੇ ਲੋਕੇਸ਼ਨ ਵੀ ਹੈ ਏਅਰਪੋਰਟ ਐਂਡ ਕੁਈਨ, ਏਅਰਪੋਰਟ ਅਤੇ ਕੁਈਨ 'ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, 80 Maritime Ontario Boulevard, unit number 58, right at Airport and Queen. Royal Digital, 647-201-1313, 647-201-1313, 647-201-1313, 647-201-1313, ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਟਾਈਮ 'ਤੇ ਸਾਡੇ ਪਹਿਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਕੋਈ ਵੀ ਇਮੀਗ੍ਰੇਸ਼ਨ ਦਾ ਤੁਹਾਡਾ ਸਵਾਲ ਹੋਵੇ, ਫਰੀ ਕੰਸਲਟੇਸ਼ਨ ਕਰ ਸਕਦੇ ਹੋ ਫੋਨ 'ਤੇ ਵੀ, ਇਹਨਾਂ ਦੇ ਮਾਲਟਨ ਮਿਸਿਸਾਗਾ ਆਫਿਸ ਦੇ ਵਿੱਚ ਵੀ, ਪਰ ਇੱਕ ਗਰੰਟੀ ਹੈ ਕਿ ਤੁਹਾਨੂੰ ਟ੍ਰਾਂਸਪੇਰੈਂਟ, ਬਹੁਤ ਸਿੱਧੇ ਹਿਸਾਬ ਦੇ ਨਾਲ ਸਾਰਾ ਕੁਝ ਹੀ ਸਮਝਾਇਆ ਜਾਊਗਾ। ਜੇ ਕੰਮ ਹੋ ਸਕਦਾ ਹੈ ਪਹਿਲੀ ਮੁਲਾਕਾਤ ਵਿੱਚ ਹੀ ਦੱਸਿਆ ਜਾਊਗਾ, ਕੋਈ ਵੀ ਲਾਰਾ ਤੁਹਾਨੂੰ ਨਹੀਂ ਲਾਇਆ ਜਾਊਗਾ। ਅਤੇ ਨੰਬਰ ਤੁਸੀਂ ਕਮਾਉਣਾ ਹੈ CIC ਇਮੀਗ੍ਰੇਸ਼ਨ ਗੈਰੀ ਵਿਰਕ, 416-456-6161 ਗੈਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਿਮਰਾਜ ਜੀ, ਸਾਰੇ ਸਰੋਤਿਆਂ ਨੂੰ ਇਸ ਮਹਿਫਿਲ 'ਚ ਵੈਰੀ ਵੈਰੀ ਗੁੱਡ ਈਵਨਿੰਗ ਇੱਕ ਵਾਰੀ ਫਿਰ।
0: ਬਾਈ ਜੀ, ਕੋਈ ਵੀ ਨਵਾਂ ਕੋਈ ਐਕਸਪ੍ਰੈਸ ਐਂਟਰੀ ਜਾਂ PNP ਦਾ ਕੋਈ ਡਰਾਅ ਨਿਕਲਿਆ?
1: ਬਿਲਕੁਲ ਸਿਮਰਾਜ ਜੀ, ਡਰਾ ਹਰ ਮਹੀਨੇ ਹੀ ਨਿਕਲਣੇ ਹੁੰਦੇ ਨੇ ਤੇ ਨਿਕਲ ਵੀ ਰਹੇ ਨੇ, ਪਰ ਇੱਥੇ ਇੱਕ ਗੱਲ ਪਹਿਲਾਂ ਸ਼ੇਅਰ ਕਰ ਦੇਣਾ ਕਿ ਜਿਹੜਾ ਇੱਕ ਹੁਣ ਸਿਸਟਮ ਦਿਖ ਰਿਹਾ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ, ਸਭ ਤੋਂ ਪਹਿਲੇ ਨੰਬਰ ਤੇ ਜਿਹੜੇ ਡਰਾ ਨੇ ਜਿਨ੍ਹਾਂ ਦੇ ਨੰਬਰ ਵੱਧ ਆ ਰਹੇ ਨੇ ਉਹ ਫ੍ਰੈਂਚ ਲੈਂਗੁਏਜ ਪ੍ਰੋਫੀਸ਼ੀਐਂਸੀ ਵਾਲੇ ਡਰਾ ਨੇ, ਉਸ ਤੋਂ ਬਾਅਦ ਜਿਹੜਾ PNP ਚੱਲ ਰਿਹਾ ਨਾਲ ਕੈਨੇਡੀਅਨ ਐਕਸਪ੍ਰੈਸ ਚੱਲ ਰਿਹਾ, ਉਹਨਾਂ ਦੇ ਜਿਹੜੇ ਨੰਬਰ ਆਫ ਇਨਵੀਟੇਸ਼ਨ ਨੇ ਉਹ ਘੱਟ ਨੇ, ਤੇ ਫ੍ਰੈਂਚ ਲੈਂਗੁਏਜ ਨੂੰ ਹੀ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ, ਜੋ ਕਿ ਪਹਿਲਾਂ ਡਿਪਾਰਟਮੈਂਟ ਅਨਾਊਂਸ ਕੀਤਾ ਹੋਇਆ। ਸੋ ਜਿਹੜਾ ਅੱਜ ਵੀ ਫ੍ਰੈਂਚ ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਡਰਾ ਕੱਢਿਆ ਗਿਆ, 5000 ਇਨਵੀਟੇਸ਼ਨ ਦਿੱਤੀਆਂ ਗਈਆਂ ਨੇ ਸਮਰਾਜ ਜੀ, 382 ਦਾ ਕਟ ਆਫ। ਸੋ ਕਹਿਣ ਤੋਂ ਭਾਵ ਕਿ ਫ੍ਰੈਂਚ ਲੈਂਗੁਏਜ ਹਰ ਇੰਡੀਵਿਜੁਅਲ ਨੂੰ ਉਸ ਲੈਵਲ ਤੱਕ CLB 5 ਤੱਕ ਲੈ ਕੇ ਆਪਣੀ ਲਰਨ ਕਰਨੀ ਹੀ ਪੈਣੀ ਹੈ, ਉਹਦੀ ਪ੍ਰੋਫੀਸ਼ੀਐਂਸੀ ਬਣਾਉਣੀ ਹੀ ਪੈਣੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇੱਥੇ ਰਹਿ ਕੇ PR ਦਾ ਪਾਥਵੇ ਤੇ ਮੋਰਚੇ ਫਤਿਹ ਹੋਣ। ਸੋ ਫ੍ਰੈਂਚ ਦਾ ਹੀ ਇੱਕ ਡਰਾ ਜਿਹੜਾ ਸੀਗਾ ਅੱਜ August 19 ਨੂੰ ਆਇਆ, August 6 ਨੂੰ ਵੀ 5000 ਇਨਵੀਟੇਸ਼ਨ ਆਏ ਸੀਗੇ ਫ੍ਰੈਂਚ ਲੈਂਗੁਏਜ ਦੇ, ਉੱਥੇ ਕਟ ਆਫ 391 ਸੀਗਾ। ਸੋ ਕਹਿਣ ਤੋਂ ਭਾਵ ਕਿ ਜਿਹੜਾ ਇੰਡੀਅਨ ਐਕਸਪੀਰੀਅੰਸ ਕਲਾਸ ਦੀ ਗੱਲ ਕਰੀਏ, ਉਹਦਾ ਕੱਲ ਇੱਕ ਡਰਾ ਨਿਕਲਿਆ ਸੀਗਾ August 18 ਨੂੰ, ਉਹਦੇ ਇਨਵੀਟੇਸ਼ਨ 1000 ਸੀਗੇ, 523 ਦਾ ਕਟ ਆਫ, 523 ਦਾ ਕਟ ਆਫ। ਉੱਥੇ ਜਿਹੜਾ CRS ਸਕੋਰ ਹੈਗਾ, CEC ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹਦੇ ਚ ਉਹ ਉੱਪਰ ਹੀ ਜਾ ਰਿਹਾ, ਉਹ ਥੱਲੇ ਨਹੀਂ ਆ ਰਿਹਾ। 523 ਜਿਹੜਾ ਕੱਲ ਡਰਾ ਸੀਗਾ, ਉਸ ਤੋਂ ਪਹਿਲਾਂ 516 ਦਾ August 5 ਨੂੰ ਵੀ ਆਇਆ ਸੀਗਾ, ਉੱਥੇ 3000 ਇਨਵੀਟੇਸ਼ਨ ਸੀਗੇ। ਸੋ PNP ਵੀ ਨਾਲ ਨਾਲ ਚੱਲ ਰਹੀ ਹੈ, ਇਹ ਵੀ ਦੱਸ ਦੇਣਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਕਿ ਓਨਟੈਰੀਓ ਵਰਕ ਫੋਰਸ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ, ਲਾਂਚ ਹੋ ਗਿਆ ਓਨਟੈਰੀਓ OINP ਦਾ, ਉਹਦੇ ਵਾਸਤੇ ਜੇ ਤੁਹਾਡੇ ਇੰਪਲੋਰ ਐਲੀਜੀਬਲ ਨੇ, GT ਵਿੱਚ ਜੋਬ ਹੈ, GT ਤੋਂ ਬਾਹਰ ਹੈ, ਉਹਦੇ ਬਾਰੇ ਆਪਣਾ ਪਤਾ ਕਰੋ, ਐਲੀਜੀਬਿਲਿਟੀ ਦੇਖੋ, ਮਿਲੋ ਆ ਕੇ, ਆਪਣਾ PNP ਪ੍ਰੋਫਾਈਲ ਕ੍ਰੀਏਟ ਕਰਾਓ ਤਾਂ ਕਿ ਉਹ ਤੁਹਾਡਾ ਇੱਕ ਪਾਥਵੇ ਨਾਲ ਦੀ ਨਾਲ ਚੱਲਦਾ ਰਹੇ। ਟਾਈਮ ਵੇਸਟ ਨਾ ਕਰੋ। ਹੁਣ ਤੱਕ ਮੇਰੇ ਕੋਲ ਜਿੰਨੇ ਵੀ ਵਿਦਿਆਰਥੀ ਭੈਣ ਭਰਾ ਨੇ ਪਿਛਲੇ ਮਹੀਨਿਆਂ ਤੋਂ, ਖਾਸ ਕਰਕੇ 2025 ਦੇ ਖਤਮ ਹੋਣ ਤੋਂ ਬਾਅਦ ਤੇ ਹੁਣ ਤੱਕ ਦੇ 8 ਮਹੀਨਿਆਂ ਦੇ ਵਿੱਚ, ਤੁਹਾਨੂੰ ਇਹ ਸਾਰਿਆਂ ਨੂੰ ਦੇਖ ਗਿਆ ਹੋਣਾ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਜਾਂ ਇਸ ਕੰਟਰੀ ਦਾ ਜਿਹੜਾ ਮੇਨ ਇੱਕ ਸਟਰਕਚਰ ਹੈ ਉਹ ਕਿੱਧਰਲੇ ਪਾਸੇ ਨੂੰ ਜਾ ਰਿਹਾ, ਕਿੰਨੀ ਜ਼ਿਆਦਾ ਸਖਤਾਈ ਹੋ ਚੁੱਕੀ ਹੈ ਸਾਰੇ ਪ੍ਰੋਗਰਾਮਾਂ ਦੇ ਵਿੱਚੋਂ। ਅੱਜ ਕੱਲ੍ਹ ਕਿਸੇ ਵੀ ਮੰਨ ਲਓ ਕੁਛ ਵੀ ਵਾਪਰਦਾ, ਤੁਹਾਨੂੰ ਧਰਨਾ ਜਿਹੜਾ ਇੱਕ ਕਲਚਰ ਚੱਲਦਾ ਉਹਦੀ ਬਿਲਕੁਲ ਜ਼ਰੂਰਤ ਨਹੀਂ। ਕਾਨੂੰਨ ਦੇ ਨਾਲ ਜਾਓ, ਜੇ ਤੁਹਾਡੇ ਨਾਲ ਕੋਈ ਲੱਗਦਾ ਕਿ ਫੇਅਰ ਡਿਸੀਜ਼ਨ ਨਹੀਂ ਆਇਆ ਜਾਂ ਕੋਈ ਇੱਕ ਇੰਡੀਵਿਜੁਅਲ ਹੈ, 10 ਨੇ, 100 ਨੇ, ਤਾਂ ਉੱਥੇ ਕਾਨੂੰਨ ਬਣਿਆ ਹੋਇਆ, ਕਾਨੂੰਨ ਦੀ ਹੈਲਪ ਲੈ ਕੇ ਚੱਲੋ। ਜੇ ਤੁਸੀਂ ਉਹ ਕੁਛ ਕਰਦੇ ਹੋ ਜਿਹੜਾ ਕਿ ਇੱਕ ਤਾਂ ਬੈਕਲੈਸ਼ ਚੱਲਦੀ ਹੈ, ਪਰ ਤੁਹਾਨੂੰ ਇੰਡੀਵਿਜੁਅਲ ਜੋ ਤੁਹਾਡਾ ਇੱਕ ਪਾਥਵੇ ਵੀ ਉੱਥੇ ਹੀ ਫੁੱਲ ਸਟੋਪ ਲੱਗ ਰਿਹਾ ਹੈ। ਐਗਜ਼ਾਮਪਲ ਆਪਣੇ ਸਾਹਮਣੇ ਨੇ, ਪਿਛਲੇ 2 ਮਹੀਨੇ ਤੋਂ ਕੀ ਚੱਲ ਰਿਹਾ, ਅਲਬਰਟਾ ਵਿੱਚ ਦੇਖ ਲਓ, ਹੁਣ ਮੌਂਟਰੀਲ ਦੇਖ ਲਓ, ਜਿੱਥੇ ਕਿਤੇ ਵੀ ਇਹ ਕਾਲਜ ਸੀਗੇ ਜਿੱਥੇ DLI ਡੈਜ਼ਿਗਨੇਟ ਨਹੀਂ ਸੀਗੇ, ਇਹ ਮੁੱਦੇ ਆਉਣੇ ਨੇ। ਹੋਰ ਵੀ ਆਉਣ ਵਾਲੇ ਮਹੀਨਿਆਂ 'ਚ ਬਹੁਤ ਸਾਰੇ ਹਜ਼ਾਰਾਂ ਵਿਦਿਆਰਥੀ ਤਾਂ ਪਹਿਲੇ ਝਟਕੇ 'ਚ ਬਾਹਰ ਹੋ ਜਾਣਗੇ ਜਿਹਨਾਂ ਨੂੰ PG ਵਰਕਪਰਡ ਨਹੀਂ ਮਿਲਣਾ। ਸੋ ਉਹ ਚੀਜ਼ ਤੁਸੀਂ ਪਹਿਲਾਂ ਚੈੱਕ ਕਰੋ, ਜਿੱਥੇ ਜਿਹੋ ਜਿਹੇ ਪੜ੍ਹ ਰਹੇ ਹੋ, ਆਪਣਾ DLE ਦੇਖੋ, ਆਪਣਾ ਕੋਰਸ ਦੇਖੋ, ਜਿਹੜਾ ਵਾਰ ਵਾਰ ਤੁਹਾਡਾ ਕੋਈ ਪਾਸ ਨਹੀਂ ਹੋ ਰਿਹਾ ਜਾਂ ਫੇਲ ਹੋ ਰਿਹਾ ਜਾਂ ਤੁਹਾਨੂੰ ਕਾਲਜ ਡਿਲੇ ਕਰ ਰਿਹਾ, ਉੱਥੇ ਤੁਹਾਡੇ ਮੁੱਦੇ ਖੜੇ ਹੋਣਗੇ। ਸੋ ਸਾਰੇ ਵਿਦਿਆਰਥੀ ਭੈਣ ਭਰਾ ਵਾਸਤੇ ਇੱਕੋ ਬੇਨਤੀ ਕਿ ਹਰ ਚੀਜ਼, ਹਰ ਕੁਸਚਨ ਸਮਝੋ, ਨਹੀਂ ਪਤਾ ਉਹਦੀ ਜਾਣਕਾਰੀ ਹਾਸਲ ਕਰੋ। ਇੱਧਰ ਉੱਧਰ ਸੋਸ਼ਲ ਮੀਡੀਆ 'ਤੇ ਸੁਣ ਲਿਆ, ਫੇਰ ਆ ਕੇ ਕਹਿੰਦੇ ਹੋ ਸਾਨੂੰ ਉੱਥੇ ਦੇਖਿਆ ਇੱਥੇ ਦੇਖਿਆ, ਉਹ ਚੀਜ਼ਾਂ ਤੁਹਾਡੇ ਲਈ ਹਾਨੀਕਾਰਕ ਨੇ। ਸਾਰੇ ਸਵਾਲਾਂ ਦਾ ਤੁਹਾਡੇ ਵਾਸਤੇ ਸ਼ੁਰੂ ਤੋਂ ਲੱਗੇ ਐਂਡ ਤੱਕ ਸਹੀ ਤੁਹਾਡਾ ਪਾਸੇ ਬਣਾਉਣ ਤੱਕ ਦੀ ਜ਼ਿੰਮੇਵਾਰੀ CIC ਇਮੀਗ੍ਰੇਸ਼ਨ ਦੀ। ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਦੇ ਮੋਰਚੇ ਫਤਿਹ ਕਰਾਏ ਨੇ, ਤੁਹਾਡੇ ਵੀ ਹੋ ਸਕਦੇ ਨੇ। ਨੰਬਰ 416-456-6161
0: CIC ਇਮੀਗ੍ਰੇਸ਼ਨ, ਗੈਰੀ ਵਿਰਕ, 416-456-6161। ਤੇ ਬਾਈ ਜੀ, ਤੁਸੀਂ ਗੱਲਬਾਤ ਕੀਤੀ ਹੈ ਸੋਸ਼ਲ ਮੀਡੀਆ 'ਤੇ, ਪਿਛਲੇ ਕੁਛ ਦਿਨਾਂ ਵਿੱਚ ਸੋਸ਼ਲ ਮੀਡੀਆ 'ਤੇ ਤਾਂ ਨਵਾਂ ਹੀ ਨਵਾਂ ਕੰਮ ਸ਼ੁਰੂ ਹੋ ਗਿਆ ਹੈ ਕਿ ਜਿਹੜੇ ਇਹ ਹੁਣ ਫੋਰਮਰ ਆਏ ਹੋਏ ਇੰਟਰਨੈਸ਼ਨਲ ਸਟੂਡੈਂਟ ਨੇ ਜੋ ਕਿ PR ਦੀ ਕੋਈ ਵੀ ਹੁਣ ਰਾਹ ਹੈ ਹੀ ਨਹੀਂ, ਉਹਨਾਂ ਨੂੰ ਹੀ ਪ੍ਰੋਟੈਸਟ ਦੇ ਵਿੱਚ ਹੀ ਹੁਣ ਜਾ ਕੇ CBSA ਵਾਲੇ ਪੁੱਛੀ ਜਾਂਦੇ ਪੇਪਰ ਦਿਖਾਓ ਅਤੇ ਚੱਕੀ ਜਾਂਦੇ ਰਿਪੋਰਟ ਕਰੀ ਜਾਂਦੇ, ਕਮਾਲ ਦੀ ਗੱਲ ਹੈ ਯਾਰ। ਸੋ ਜੇ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਦੇ ਸਿਨੇਰੀਓ 'ਚ ਫਸੇ ਹੋਏ ਹੋ, ਸਲਾਹ ਫ੍ਰੀ ਹੈ, ਕਾਲ 416-456-6161। ਅਤੇ ਬਾਈ ਜੀ, ਇਹ ਦੱਸੋ ਕਿ ਜਿਹੜੇ ਇੱਥੇ ਆਏ ਹੋਏ ਸਟੂਡੈਂਟ ਨੇ, ਕੀ ਉਹ ਵੀ ਆਪਣੇ ਪੇਰੈਂਟਸ ਦਾ ਸੁਪਰਵਿਜ਼ ਅਪਲਾਈ ਕਰ ਸਕਦੇ ਕਿ ਨਹੀਂ?
1: ਬਿਲਕੁਲ ਸਮਰਾਜ ਜੀ, ਜਿਹੜੇ ਵਿਦਿਆਰਥੀ ਆਪਣੀਆਂ ਮਿਹਨਤਾਂ ਤੋਂ ਬਾਅਦ PR ਹੋ ਚੁੱਕੇ ਨੇ, ਮੈਂ ਫੇਰ ਰਿਪੀਟ ਕਰਦਾ ਕਿ ਜਿਹੜਾ ਸਟੂਡੈਂਟ ਹੁਣ ਵਿਦਿਆਰਥੀ ਨਹੀਂ ਰਿਹਾ, PR ਹੋ ਚੁੱਕਾ ਇਸ ਕੰਟਰੀ ਦਾ, ਉਹਦੇ ਕੋਲ ਐਲੀਜੀਬਿਲਿਟੀ ਹੈ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰਵਿਜ਼ਨ ਉੱਤੇ ਸਪੋਂਸਰ ਕਰਨ ਦੇ ਵਾਸਤੇ। ਉਹਨਾਂ ਨੂੰ ਕਰਨਾ ਵੀ ਚਾਹੀਦਾ, ਕਿਉਂਕਿ ਜਦੋਂ ਹੁਣ PR ਹੋਏ ਨੇ, ਚਾਹੇ ਹੁਣੇ ਹੁਣੇ PR ਹੋਏ ਹੋ, ਤੁਹਾਡੀ ਹਜੇ ਪੋਰਟਲ 1 ਆਇਆ ਜਾਂ ਉਸ ਤੋਂ ਅੱਗੇ ਤੁਹਾਡੀ PR ਈਮੇਲ 'ਚ ਤੁਹਾਡੇ ਕੋਲ ਪਈ ਹੈ, ਤਾਂ ਵੀ ਐਲੀਜੀਬਲ ਹੋ। ਪਿਛਲੇ 1 ਸਾਲ ਦੀ ਜਾਂ ਪਿਛਲੇ 2 ਸਾਲਾਂ 'ਚ ਜਿਹੜੀ ਵੀ ਐਲੀਜੀਬਲ ਗ੍ਰੋਸ ਇਨਕਮ ਹੈ ਉਹ ਤੁਹਾਡੀ ਹੋਏਗੀ, ਉਸ ਤੋਂ ਬਾਅਦ ਜਿਹੜੀਆਂ ਵੀ ਕੰਡੀਸ਼ਨ ਨੇ ਸਾਰੀਆਂ ਮੈਟ ਹੁੰਦੀਆਂ ਨੇ। ਸੋ ਸੁਪਰ ਵੀਜ਼ਾ ਹੁਣ ਤੱਕ ਸਪੋਂਸਰ ਨਹੀਂ ਕੀਤਾ, ਤੁਹਾਡੇ ਪੇਰੈਂਟਸ ਦਾ ਕਰਾ ਕੇ ਰੱਖੋ। ਮਲਟੀਪਲ ਵੀਜ਼ਾ 10 ਸਾਲ ਦਾ ਜਿਹੜੀ ਅਪਰੂਵਲ ਰੇਟ ਦੀ 100% ਚੱਲਦੀ ਹੈ, ਔਰ ਗਵਰਨਮੈਂਟ ਤੇ ਡਿਪਾਰਟਮੈਂਟ ਵੀ ਇਹਨੂੰ ਇਨਕਰੇਜ ਕਰ ਰਿਹਾ ਕਿ ਸੁਪਰ ਵੀਜ਼ਾ ਹੀ ਪੇਰੈਂਟਸ ਦਾ ਲਵਾਓ, ਕਿਉਂਕਿ PR ਵਾਲਾ ਪਾਸਵੇ ਵੀ ਇਹਨਾਂ ਨੇ ਹੁਣ ਜਿਹੜਾ ਲਾਟਰੀ ਸਿਸਟਮ ਉਹ ਵੀ ਹਜੇ ਪਾਸ ਕੀਤਾ ਹੋਇਆ, ਇਸ ਕਰਕੇ ਸੁਪਰ ਵੀਜ਼ਾ ਦੇ ਕੋਈ ਕੁਸਚਨ ਹੈ, ਵਿਜ਼ਟਰ ਵੀਜ਼ੇ ਰਿਫਿਊਜ਼ ਹੋਏ ਨੇ, ਤਾਂ ਵੀ ਕੋਈ ਮੁੱਦਾ ਨਹੀਂ, ਮੈਸੇਜ ਕਰੋ, ਵਟਸਐਪ ਕਰੋ, ਕਾਲ ਕਾਲ ਕਰੋ, ਈਮੇਲ ਆਈਡੀ ਸ਼ੇਅਰ ਕਰ ਦਿਓ, ਤੁਹਾਨੂੰ ਚੈੱਕਲਿਸਟ ਭੇਜ ਸਕਦੇ ਹਾਂ। ਸੋ ਪੇਰੈਂਟ ਦਾ ਸੁਪਰਵਿਜ਼ਨ ਲਵਾ ਕੇ ਰੱਖਣਾ ਹਰ ਪਰਿਵਾਰ ਦੀ ਜ਼ਰੂਰਤ, ਚਾਹੇ ਨਵੇਂ ਨਵੇਂ ਪੀਅਰ ਹੋ ਚਾਹੇ ਪੁਰਾਣੇ ਇੰਡੀਵਿਜੁਅਲ ਇੱਥੇ ਰਹਿ ਰਹੇ ਹੋ, ਸੁਪਰਵਿਜ਼ਨ ਲਵਾਉਣਾ ਬਣਦਾ। ਉਹਦੇ ਸੰਬੰਧੀ ਹੋਰ ਕੀ ਜਾਣਕਾਰੀ ਹੈ ਕਾਲ ਕਰ ਸਕਦੇ ਹੋ, ਨੰਬਰ 416-456-6161।
0: CIC Immigration 416-456-6161, 416-456-6161। ਬਾਈ ਜੀ, ਮੰਨ ਲਓ ਪੇਰੈਂਟਸ ਕਿਸੇ ਦੇ ਆਲਰੇਡੀ ਇੱਥੇ ਆਏ ਹੋਏ ਨੇ, ਕੋਈ ਵਿਜ਼ਟਰ ਵੀਜ਼ਾ 'ਤੇ, ਕੋਈ ਸੁਪਰ ਵੀਜ਼ਾ 'ਤੇ, ਜਿਹੜੇ ਮਰਜ਼ੀ ਤਰੀਕੇ ਨਾਲ ਆਏ ਹੋਏ ਨੇ, ਹੁਣ ਜੇ ਇੱਥੇ ਹੀ ਰੱਖਣਾ, ਇਹਨਾਂ ਨੂੰ ਪੱਕਾ ਹੀ ਕਰਾਉਣਾ, PR ਕਿਵੇਂ ਹੋ ਸਕਦੇ ਆ ਇਹ ਦੱਸੋ।
1: ਸਵਰਾਜ ਜੀ, ਪੇਰੈਂਟਸ ਦੇ ਵਿੱਚੋਂ ਬਹੁਤ ਸਾਰੇ ਇੱਦਾਂ ਦੇ ਵੀ ਇੰਡੀਵਿਜੁਅਲ ਪੇਰੈਂਟਸ ਆਪਣੇ ਹੈਗੇ ਜਿਹੜੇ ਬਹੁਤ ਸਾਲਾਂ ਦੇ ਆਪਣੇ ਬੱਚਿਆਂ ਦੇ ਕੋਲ ਇੱਥੇ ਸੁਪਰਵਿਜ਼ਰ ਤੇ ਵੀ ਆ ਰਹੇ ਨੇ, ਰਹਿ ਰਹੇ ਨੇ ਇੱਥੇ ਕਾਫੀ ਜ਼ਿਆਦਾ, ਉਹਨਾਂ ਦੀ ਜਿਵੇਂ ਬੱਚਿਆਂ ਦੇ ਨਾਲ ਬੋਂਡਿੰਗ ਹੋ ਚੁੱਕੀ ਹੈ, ਆਪਣੇ ਚਿਲਡਰਨ ਨੇ, ਉਹਨਾਂ ਦੇ ਗ੍ਰੈਂਡ ਚਿਲਡਰਨ ਪਿੱਛੇ, ਉਹ ਇਕੱਲੇ ਇਕੱਲੇ ਹੀ ਨੇ, ਕਈ ਉਹਨਾਂ ਵਿੱਚੋਂ ਕਈ ਇੱਦਾਂ ਦੇ ਵੀ ਬਜ਼ੁਰਗ ਹੋਣਗੇ, ਪੇਰੈਂਟਸ ਹੋਣਗੇ ਜਿਹੜੇ ਮਦਰ ਫਾਦਰ ਵਿੱਚੋਂ ਕੋਈ ਇੱਕ ਜਣਾ ਰਹਿ ਚੁੱਕਾ ਹੁੰਦਾ, ਦੂਜੇ ਦੀ ਡੈਥ ਹੋ ਚੁੱਕੀ ਹੈ, ਉੱਥੇ ਵੀ ਹਮਡੈਰਿੰਗ ਗਰਾਊਂਡਸ ਬਹੁਤ ਨੇ। ਉਹ ਪਰਿਵਾਰਾਂ ਦਾ ਜਿਹਨਾਂ ਦੇ ਪੇਰੈਂਟਸ ਕਾਫੀ ਸਮੇਂ ਤੋਂ ਆ ਰਹੇ ਨੇ, ਚਾਹੇ ਵਿਜ਼ਟਰ ਵੇਜ਼ ਦੇ ਨੇ ਚਾਹੇ ਸੁਪਰ ਵਿਜ਼ਟ ਨੇ, ਕਿਉਂਕਿ ਪੇਰੈਂਟਸ ਦੀ PR ਹਰ ਪਰਿਵਾਰ ਦੀ ਇੱਕ ਜ਼ਰੂਰਤ ਹੈ, ਉਹਦੇ 'ਚ ਕਈ ਰੀਜ਼ਨ ਨੇ, ਆਪਾਂ ਸਭ ਨੂੰ ਪਤਾ। ਤਾਂ ਉਹਦੇ ਵਿੱਚ ਹੁਣ ਜਦੋਂ ਆਪਾਂ ਨੂੰ ਪਤਾ ਕਿ ਡਿਪਾਰਟਮੈਂਟ ਨੇ ਲਾਟਰੀ ਸਿਸਟਮ ਪ੍ਰੋਗਰਾਮ ਪਾਸ ਕੀਤਾ ਹੋਇਆ, ਉਹਦੇ 'ਚ ਕੋਈ ਚਾਂਸ ਨਹੀਂ, ਚਾਹੇ ਤੁਸੀਂ ਪਿਛਲੇ ਕਈ ਸਾਲਾਂ ਦੀ ਆਪਣੀ ਗ੍ਰੋਸ ਇਨਕਮ ਬਣਾ ਰਹੇ ਸੀ, ਟੈਕਸ ਭਰ ਰਹੇ ਹੋ, ਆਹ ਸਾਲ 'ਚ ਭਰੀ ਹੋਏਗੀ, ਤਾਂ ਇੱਕ ਜਿਹੜਾ ਪ੍ਰੋਗਰਾਮ ਚੱਲਦਾ ਉਹਦੇ 'ਚ ਤੁਹਾਨੂੰ ਚਾਂਸ ਲੈਣਾ ਜ਼ਰੂਰ ਚਾਹੀਦਾ। ਉਹਦੀ ਜਿਹੜੀ ਇੱਕ ਸਕਸੈਸ ਰੇਟ, ਅਪਰੂਵਲ ਰੇਟ ਚਾਹੇ 60-70% ਹੀ ਹੈ, ਪਰ ਉਹ ਇੱਕ ਜੇ ਤੁਹਾਡੀ ਅਪਰੂਵਲ ਹੋਗੀ ਤਾਂ ਲਾਟਰੀ ਤੋਂ ਵੀ ਉੱਪਰ ਦੀ ਚੀਜ਼ ਹੈ। ਪ੍ਰੋਗਰਾਮ ਹੈਗਾ ਹਿਮਟੇਰੀਅਨ ਐਂਡ ਕੰਪੈਸ਼ਨ ਗਰਾਊਂਡ ਦੇ ਅੰਡਰ PR ਦੀ ਐਪਲੀਕੇਸ਼ਨ ਪੇਰੈਂਟਸ ਦੇ ਵਾਸਤੇ। ਸੋ ਉਹ ਇੱਕ ਪ੍ਰੋਗਰਾਮ ਦੇ ਉੱਤੇ ਅਸੈਸਮੈਂਟ ਕਰਾਉਣੀ ਹੈ, ਗੱਲਬਾਤ ਕਰਨੀ ਹੈ, ਪੇਰੈਂਟਸ ਤੁਹਾਡੇ ਇੱਥੇ ਰਹਿ ਰਹੇ ਨੇ, ਕੋਈ ਦੋਨਾਂ ਚੋਂ ਇੱਕ ਜਣਾ ਰਹਿ ਚੁੱਕਾ ਹੈ, ਹੋਰ ਵੀ ਕਈ ਹਾਲਾਤ ਹੁੰਦੇ ਨੇ, ਉਹ ਸਾਰੇ ਉਸ ਫਾਈਲ 'ਚ ਕਾਫੀ ਤਰਤੀਬਬੰਦੀ ਨਾਲ ਜਿਹੜੀ ਸਬਮਿਸ਼ਨ ਕੀਤੀ ਜਾਂਦੀ ਹੈ, ਉਹਦੇ ਕੇਸ ਨਾਲ ਜਿਹੜੇ ਅਟੈਚ ਕੀਤੇ ਜਾਂਦੇ ਨੇ, ਕਈ ਜਿਹੜੇ ਕਲਾਇੰਟਸ ਨੇ ਉਹਨਾਂ ਦੀਆਂ ਉਸ 'ਚ ਵੀ ਅਪਰੂਵਲਸ ਹੋਈਆਂ ਨੇ। ਸੋ ਪੇਰੈਂਟਸ ਦੇ ਸੰਬੰਧੀ ਜੇ ਇੱਥੇ ਰਹਿ ਰਹੇ ਨੇ, ਆਲਰੇਡੀ ਇੱਥੇ ਨੇ ਜਾਂ ਵੀਜ਼ੇ ਲੱਗੇ ਹੋਏ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਉਹ ਇੱਕ ਪ੍ਰੋਗਰਾਮ ਦੀ ਆਪਾਂ ਜਿਹੜੀ ਹੈਗੀ ਹੈ ਤੁਹਾਡੇ ਵਾਸਤੇ PR ਦੀ ਫਾਈਲਿੰਗ ਕਰ ਸਕਦੇ ਹਾਂ। ਹੋਰ ਵਧੇਰੇ ਜਾਣਕਾਰੀ, ਆਪਣੀ ਅਸੈਸਮੈਂਟ ਕੀ ਕੁਐਸਚਨ ਨੇ ਕੀ ਨੇ, ਡਿਟੇਲ ਸਿਟਿੰਗ ਕਰੋ, 1-to-1 ਮਿਲੋ, ਉਸ ਤੋਂ ਬਾਅਦ ਡਿਸਾਈਡ ਕਰੋ, ਕਿਉਂਕਿ ਜੇ ਦੂਜੇ ਪਾਸੇ ਲਾਟਰੀ ਸਿਸਟਮ ਬੰਦ ਹੈ ਤਾਂ ਇਹਦੇ 'ਚ ਚਾਂਸ ਲੈ ਸਕਦੇ ਹੋ, ਕੋਈ ਕੈਪ ਨਹੀਂ, ਐਨੀ ਟਾਈਮ ਫਾਈਲ ਸਬਮਿਟ ਹੋ ਸਕਦੀ ਹੈ, ਤੁਹਾਡੀ ਵੀ ਲਾਟਰੀ ਨਿਕਲ ਸਕਦੀ ਹੈ, ਜੇ ਐਪਲੀਕੇਸ਼ਨ ਜਾਏਗੀ ਤਾਂ ਹੀ ਅਪਰੂਵ ਵੀ ਹੋਏਗੀ। ਨੰਬਰ 416-456-6161 CIC Immigration। ਥੈਂਕ ਯੂ ਸਮਰਾਜ ਜੀ, ਧੰਨਵਾਦ।
0: ਥੈਂਕ ਯੂ ਵੈਰੀ ਮੱਚ CIC Immigration 416-456-6161 416-456-6161। ਸਟੇਸ਼ਨ ਆਈਡੀ ਲੱਗਣ ਲੱਗੀ ਆ, ਵਾਪਸ ਆਉਂਦੇ ਆ ਕੁਝ ਇੱਕ ਮਿੰਟਾਂ ਦੇ ਵਿੱਚ।
2: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381
6: ਡਾਰਕ ਬਣੀ ਬਣਾਈਆਂ ਬਾਰਸ ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ ਮੱਲੀ ਟੈਂਟ ਸਰਵਿਸ ਨੂੰ ਕਾਲ ਕਰੋ 647-999-2569
3: ਮੋਰਗੇਜ ਅਲਾਇੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ
1: ਜਾਂ ਕਾਲ ਕਰੋ 647-99-5503 647-294-5503
3: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ ਲਾਇਸੈਂਸ ਨੰਬਰ 10530
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
2: ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: AM 530 Desh Pradesh Prime Time Radio Program ਦੇ ਨਾਲ ਜਿਹਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ 5 ਵਜੇ ਤੋਂ ਬਾਅਦ ਜੁੜੇ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗ੍ਰੈਂਡ ਹੋਮ ਫਰਨੀਚਰ। ਇੱਕੋ ਇੱਕ ਨਾਮ, ਇੱਕੋ ਇੱਕ ਥਾਂ ਅਸੀਂ ਰੈਕਮੈਂਡ ਕਰਦੇ ਹਾਂ ਜੇ ਤੁਸੀਂ ਹੁਣ ਫਰਨੀਚਰ ਦੀ ਸ਼ਾਪਿੰਗ ਕਰਨੀ ਆ। ਅਤੇ ਇਸ ਆਉਣ ਵਾਲੇ ਸੈਟਰਡੇ ਨੂੰ, ਸੈਟਰਡੇ ਅਗਸਤ 22 ਤਰੀਕ ਨੂੰ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ 1 PM ਟਿਲ 4 PM ਲਾਈਵ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਾਂਗੇ ਗ੍ਰੈਂਡ ਹੋਮ ਫਰਨੀਚਰ ਬਰੈਂਪਟਨ ਤੋਂ, ਜੋ ਕਿ ਕੁਈਨ ਐਂਡ ਗੇਟਵੇ, ਜਿਹੜਾ ਕੁਈਨ ਐਂਡ ਗੇਟਵੇ 'ਤੇ ਵੱਡਾ ਵਾਲਮਾਰਟ ਹੈ ਉਹਦੇ ਬਿਲਕੁਲ ਨਾਲ ਹੀ 294 ਵਾਕਰ ਡਰਾਈਵ ਬਰੈਂਪਟਨ 'ਤੇ ਗ੍ਰੈਂਡ ਹੋਮ ਫਰਨੀਚਰ ਦੀ ਬਹੁਤ ਹੀ ਸ਼ਾਨਦਾਰ ਫਰਨੀਚਰ ਦੀ ਦੁਕਾਨ ਲੋਕੇਟਡ ਹੈ, ਜਿੱਥੇ ਕਿ ਦੋਸਤੋ ਤੁਹਾਨੂੰ ਇਸ ਸੈਟਰਡੇ ਨੂੰ ਦੇਸ਼ ਪ੍ਰਦੇਸ਼ ਲਾਈਵ ਲੋਕੇਸ਼ਨ ਸੱਦਾ ਪੱਤਰ ਦੇ ਕੇ ਤੁਹਾਡਾ ਕਾਫੀ ਜ਼ਿਆਦਾ ਫਾਇਦਾ ਕਰਾਊਗੀ। ਤੁਹਾਨੂੰ ਨਾਲੇ ਤਾਂ ਨਵੇਂ ਤੇ ਨਵੇਂ ਸ਼ਿਪਮੈਂਟ ਪਹੁੰਚੇ ਹੋਏ ਨੇ, ਕੰਟੇਨਰ ਪਹੁੰਚੇ ਹੋਏ ਨੇ, ਬੈਡਰੂਮ ਸੈੱਟ, ਡਾਇਨਿੰਗ ਟੇਬਲ ਸੈੱਟ, ਕਿਚਨ ਟੇਬਲ ਸੈੱਟ, ਨਾਲ ਦੀ ਨਾਲ ਸੋਫਾ ਸੈੱਟ। ਸੋ ਤੁਹਾਨੂੰ ਫਰਨੀਚਰ ਚਾਹੀਦਾ ਹੈ, ਇੱਕ ਗੋਲਡਨ ਓਪਰਚੁਨਿਟੀ ਹੈ। ਤੁਹਾਡਾ ਕੁਝ ਜਾਣਦਾ ਹੈ ਨਹੀਂ, ਜੇ 5-6 ਮਿੰਟ ਕੱਢ ਕੇ ਉੱਥੇ ਪਹੁੰਚੋਗੇ ਅਤੇ ਜਾ ਕੇ ਸਭ ਕੁਝ ਦੇਖੋਗੇ, ਤੁਹਾਡਾ ਫਾਇਦਾ ਹੀ ਹੋਊਗਾ। ਕਿਉਂ? ਕਿਉਂਕਿ ਨਵੀਆਂ ਸ਼ਿਪਮੈਂਟ ਮੰਗਾਈਆਂ ਹੋਈਆਂ, ਨਾਲੇ ਤੁਹਾਨੂੰ ਮੈਸਿਵ ਮੈਸਿਵ ਮੈਸਿਵ ਡਿਸਕਾਊਂਟ ਮਿਲਣਗੇ ਲਾਈਵ ਲੋਕੇਸ਼ਨ ਪਹੁੰਚਣ ਕਰਕੇ, ਨਾਲੇ ਤੁਹਾਨੂੰ ਤੋਹਫੇ ਵੀ ਮਿਲਣਗੇ ਗੇਰੰਟੀਡ। ਸੋ ਡਿਸਕਾਊਂਟ ਵੀ, ਗਿਫਟ ਵੀ, ਵੱਡੇ ਵੱਡੇ TVs ਅਤੇ ਬਥੇਰਾ ਕੁਝ ਹੋਰ ਵੀ ਨਾਲ ਦੀ ਨਾਲ ਹਰੇਕ ਪਰਚੇਸ ਨਾਲ ਵੀ ਤੁਹਾਨੂੰ ਮਿਲਣਾ ਹੈ। 294 Walker Drive, Brampton at Queen and Gateway, Grand Home Furniture, live location program ਅਸੀਂ ਇਸ ਸੈਟਰਡੇ ਅਗਸਤ 22 ਤਰੀਕ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੇਸ਼ ਕਰਾਂਗੇ। ਅੱਜ ਦੇ ਹੀ ਪ੍ਰੋਗਰਾਮ ਦੇ ਖਾਸ ਸਪਾਂਸਰ ਵੀ ਨੇ, ਨਾਲ ਦੀ ਨਾਲ ਸਾਡੇ ਖਾਸ ਸਪਾਂਸਰ ਨੇ ਕਲੀਅਰ ਵਿਊ ਆਈ ਕੇਅਰ। ਕਲੀਅਰ ਵਿਊ ਆਈ ਕੇਅਰ, ਵਨ ਸਟਾਪ ਸ਼ਾਪ। ਤੁਸੀਂ ਆਪਣਾ ਆਈ ਐਗਜ਼ਾਮ ਕਰਵਾਉਣਾ ਹੈ, ਆਪਣੇ ਬਜ਼ੁਰਗਾਂ ਦਾ ਆਈ ਐਗਜ਼ਾਮ ਕਰਵਾਉਣਾ ਹੈ, ਜਿਹੜਾ ਇੰਗਲਿਸ਼ ਨਹੀਂ ਬੋਲਦਾ ਉਹਨਾਂ ਦਾ ਵੀ ਐਗਜ਼ਾਮ ਕਰਵਾਉਣਾ ਹੈ, ਕੋਈ ਦਿੱਕਤ ਨਹੀਂ ਹੋਣੀ, ਕੋਈ ਵੀ ਲੈਂਗੁਏਜ ਬੈਰੀਅਰ ਹੀ ਨਹੀਂ ਹੋਣੀ, ਕਿਉਂਕਿ ਤੁਹਾਡੀ ਬੋਲੀ ਪੰਜਾਬੀ ਵੀ ਅਤੇ ਨਾਲ ਜਿਹੜਾ ਇੰਗਲਿਸ਼ ਵੀ ਬੋਲਦੇ ਨੇ। ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਦੋਨੇ ਹੀ ਕੈਨੇਡੀਅਨ ਜਾਂਪਲ, ਬਹੁਤ ਹੀ ਵਧੀਆ ਪ੍ਰੋਫੈਸ਼ਨਲ ਡਾਕਟਰ ਨੇ। 11615 McVean Drive, Brampton. ਇਹ McVean and Mayfield, McVean and Mayfield ਤੇ ਕਾਫੀ ਵੱਡਾ ਪਲਾਜ਼ਾ ਹੈ, McVean and Mayfield ਤੇ 11615 McVean Drive, Brampton, ਯੂਨਿਟ ਨੰਬਰ 34, A&W ਦੇ ਡਰਾਈਵ ਥਰੂ ਦੇ ਬਿਲਕੁਲ ਨਾਲ ਹੀ। ਕਲੀਅਰ ਵਿਊ ਆਈ ਕੇਅਰ ਦੀ ਬਹੁਤ ਹੀ ਸ਼ਾਨਦਾਰ ਇੱਕ ਸ਼ੋਰੂਮ ਹੈ, ਜਿੱਥੇ ਕਿ ਤੁਹਾਡੇ ਲਈ ਐਨਕਾਂ ਸਿਰਫ ਤੇ ਸਿਰਫ $99 ਤਿਆਰ ਕੀਤੀਆਂ ਜਾ ਰਹੀਆਂ, ਸਿਰਫ $99 ਦੇ ਵਿੱਚ। ਲੋਕ ਤਾਂ 200, 300, 400, 500 ਚਾਰਜ ਕਰ ਰਹੇ ਨੇ, ਇਹ ਕਹਿੰਦੇ ਨੇ ਕਿ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦਿਓ, ਤੁਹਾਨੂੰ ਬਹੁਤ ਹੀ ਸੋਹਣੀ ਐਨਕ ਤਿਆਰ ਕਰਕੇ ਦੇਵਾਂਗੇ ਸਿਰਫ $99 ਵਿੱਚ। ਤੁਸੀਂ ਜਾ ਕੇ ਆਪਣਾ ਫਰੇਮ ਚੂਜ਼ ਕਰੋ, ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ, ਅਤੇ ਚਾਹੇ ਤੁਸੀਂ ਇੰਸ਼ੋਰੈਂਸ ਤੱਕ ਬਿੱਲ ਕਰਵਾਉਣਾ ਚਾਹੁੰਦੇ ਹੋ, ਚਾਹੇ ਪੱਲਿਓਂ ਪੇ ਕਰਨਾ ਚਾਹੁੰਦੇ ਹੋ, ਖਰਚਾ ਉਨਾ ਹੀ ਹੈ, $99, ਦੈਟਸ ਇਟ। ਸਭ ਤੋਂ ਅਫੋਰਡੇਬਲ ਆਈ ਕੇਅਰ ਹੈ ਐਟ 11615 McVean Drive, Brampton, Mayfield and McVean, Clearview Eye Care, Dr. Hair, ਜਾਂ ਡਾਕਟਰ ਹੇਅਰ ਨਾਲ ਅਪੋਇੰਟਮੈਂਟ ਬੁੱਕ ਕਰ ਸਕਦੇ ਹੋ। 905-913-4545, 905-913-4545, 905-913-4545, 905-913-4545, ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਬਾਏ ਗਿਰੀ ਲੀਗਲ ਸਰਵਿਸਿਜ਼। ਗਿਰੀ ਲੀਗਲ ਸਰਵਿਸਿਜ਼ ਤੋਂ ਮਨੀਤ ਗਿਰੀ ਬਹੁਤ ਹੀ ਤਕੜੇ ਵਕੀਲ ਨੇ, ਅਤੇ ਮੈਨੂੰ ਲੱਗਦਾ ਹੈ ਕਿ ਪਿਛਲੇ 1-2 ਹਫ਼ਤਿਆਂ ਦੇ ਵਿੱਚ ਤਾਂ ਕੋਈ 100 ਬੰਦਿਆਂ ਨੇ ਇਹਦਾ ਨੰਬਰ ਸਾਡੇ ਤੋਂ ਮੰਗਿਆ ਹੋਣਾ ਹੈ। ਕਿਉਂ? ਕਿਉਂਕਿ ਬਹੁਤ ਲੋਕ ਬਹੁਤ ਜ਼ਿਆਦਾ ਡੂੰਘੀਆਂ ਪ੍ਰੋਬਲਮਸ ਦੇ ਵਿੱਚ ਨੇ, ਪਰ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਦੇ ਲੀਗਲ ਆਪਸ਼ਨਸ ਕੀ ਨੇ। ਸੋ ਪਹਿਲਾਂ ਤਾਂ ਇਹਨਾਂ ਨਾਲ ਬਿਲਕੁਲ ਫਰੀ ਕੰਸਲਟੇਸ਼ਨ ਕਰੋ, ਅਤੇ ਤੁਹਾਨੂੰ ਖਾਸ ਡਿਸਕਾਊਂਟ ਵੀ ਦਿੱਤਾ ਜਾਊਗਾ ਦੇਸ਼ ਪ੍ਰਦੇਸ਼ ਦੇ ਰੈਫਰੈਂਸ ਨਾਲ, ਅਤੇ ਤੁਹਾਡੀ ਚੰਗੀ ਤਰ੍ਹਾਂ ਲੀਗਲ ਮਦਦ ਕੀਤੀ ਜਾਊਗੀ। ਹੁਣ ਕਿਹੜੀ ਲੀਗਲ ਮਦਦ ਕਰਦੇ ਨੇ ਤੁਹਾਨੂੰ ਪੂਰੀ ਲਿਸਟ ਵੀ ਗਿਣਾ ਦਿੰਦਾ। ਇੱਕ ਗੱਲ ਇਹ ਹੈ, ਜੇ ਤੁਹਾਨੂੰ ਕਿਸੇ ਵੀ ਬਿਜ਼ਨਸ, ਕਿਸੇ ਵੀ ਇੰਪਲੋਇਰ, ਕਿਸੇ ਵੀ ਟਰੱਕਿੰਗ ਕੰਪਨੀ ਨੇ ਕੋਈ ਵੀ ਪੇ ਦਿੱਤੀ ਨਹੀਂ ਹੈਗੀ, ਚਾਹੇ $500 ਹੋਵੇ, ਚਾਹੇ 5 ਲੱਖ ਹੋਵੇ, ਤੁਹਾਡੇ ਪੈਸੇ ਤੁਹਾਡੇ ਹੀ ਪੈਸੇ ਹੋਣੇ ਚਾਹੀਦੇ ਆ, ਤੁਹਾਡੀ ਹੱਕ ਦੀ ਕਮਾਈ ਆ। ਸੋ ਕਿਸੇ ਨੇ ਤੁਹਾਡੇ ਪੈਸੇ ਮਾਰੇ ਆ, ਤੁਹਾਡੀ ਚੈੱਕ ਨਹੀਂ ਦਿੱਤੀ, ਜਾਂ ਤੁਹਾਨੂੰ ਓਵਰ ਟਾਈਮ ਲਈ ਪੇ ਨਹੀਂ ਕੀਤਾ, ਤੁਸੀਂ ਇਹਨਾਂ ਨਾਲ ਅੱਜ ਹੀ ਸੰਪਰਕ ਕਰੋ, ਇਹ ਤੁਹਾਨੂੰ ਜਲਦ ਤੋਂ ਜਲਦ ਈਵਨ ਕੋਰਟ ਕਚਹਿਰੀਆਂ ਜਾਣ ਤੋਂ ਪਹਿਲਾਂ ਹੀ ਤੁਹਾਡੇ ਹੱਕ ਦੀ ਕਮਾਈ ਤੁਹਾਨੂੰ ਦਿਲਵਾ ਸਕਦੇ ਆ। ਸੋ ਜੇ ਕਿਸੇ ਵੀ ਏਜੰਸੀ, ਕਿਸੇ ਵੀ ਬਿਜ਼ਨਸ, ਚਾਹੇ ਛੋਟਾ ਬਿਜ਼ਨਸ ਵੱਡਾ ਬਿਜ਼ਨਸ ਹੋਵੇ, ਚਾਹੇ ਕੋਈ ਟਰੱਕਿੰਗ ਕੰਪਨੀ ਹੋਵੇ, ਤੁਹਾਨੂੰ ਤੁਹਾਡੀ ਪੇ ਨਹੀਂ ਦਿੱਤੀ ਗਈ, ਫਰੀ ਕੰਸਲਟੇਸ਼ਨ ਹੈ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ। ਗਿਰੀ ਲੀਗਲ, ਮਨੀਤ ਗਿਰੀ, 437-551-8000, 437-551-8000। ਬਰੈਂਪਟਨ ਐਂਡ ਓਕਵਿਲ ਦੋ ਦਫ਼ਤਰ ਨੇ, ਤੁਸੀਂ ਅਪੁਆਇੰਟਮੈਂਟ ਬੁੱਕ ਕਰਕੇ ਜਾ ਕੇ ਮਿਲ ਵੀ ਸਕਦੇ ਹੋ, ਫੋਨ 'ਤੇ ਵੀ ਫਰੀ ਸਲਾਹ ਹੈ। ਹੁਣ ਜੇ ਤੁਹਾਨੂੰ ਕੰਮ ਤੋਂ ਕੱਢਿਆ ਗਿਆ ਹੈ, ਤੁਸੀਂ ਕਹਿੰਦੇ ਹੋ ਕਿ ਕਾਰਨ ਵੀ ਨਹੀਂ ਕੋਈ ਹੈਗਾ, ਬਿਨਾਂ ਕੋਈ ਵੀ ਕਾਰਨ ਤੋਂ ਹੀ ਕੱਢਿਆ ਗਿਆ, ਝੂਠ ਬੋਲ ਕੇ ਤੁਹਾਨੂੰ ਕੱਢਿਆ ਗਿਆ, ਕਿਸੇ ਲੇਮ ਬਹਾਨੇ ਨਾਲ, ਇੱਕ ਬਕਵਾਸ ਦੇ ਐਕਸਕਿਊਜ਼ ਦੇ ਨਾਲ ਤੁਹਾਨੂੰ ਕੰਮ ਤੋਂ ਕੱਢਿਆ ਗਿਆ ਹੈ, ਤੁਸੀਂ ਦਸਾਂ ਹਜ਼ਾਰਾਂ ਡਾਲਰ ਦੇ ਸੈਵਰੈਂਸ ਦੇ ਵੀ ਹੱਕਦਾਰ ਹੋ ਸਕਦੇ ਹੋ, ਅਤੇ ਇਹ ਤੁਹਾਨੂੰ ਘਰ ਬੈਠੇ ਹੋਏ ਹੀ ਸੈਵਰੈਂਸ ਦਿਲਵਾ ਸਕਦੇ ਆ। ਨਵਾਂ ਕੰਮ ਸ਼ੁਰੂ ਕਰ ਵੀ ਲਿਆ ਤੁਸੀਂ, ਫਿਰ ਵੀ ਤੁਹਾਨੂੰ ਸੈਵਰੈਂਸ ਇਹ ਦਸਾਂ ਹਜ਼ਾਰਾਂ ਡਾਲਰ ਤੱਕ ਦਾ ਵੀ ਤੁਹਾਨੂੰ ਦਿਲਵਾ ਸਕਦੇ ਆ, ਲੱਖਾਂ ਡਾਲਰ ਤੱਕ ਵੀ, ਡਿਪੈਂਡ ਕਰਦਾ ਕੰਮ ਕੀ ਕਰਦੇ ਹੋ, ਕਮਾਉਂਦੇ ਕਿੰਨੇ ਹੋ। ਸੋ ਸੈਵਰੈਂਸ ਵੀ ਤੁਹਾਨੂੰ ਦਿਲਵਾ ਸਕਦੇ ਨੇ, 437-551-8000। ਅਤੇ ਨਾਲ ਦੀ ਨਾਲ ਰੀਅਲ ਇਸਟੇਟ ਦੇ ਵਿੱਚ ਬਹੁਤ ਲੋਕ ਫਸੇ ਹੋਏ ਨੇ, ਤੁਸੀਂ ਕੋਈ ਵੀ ਘਰ ਜਾਂ ਕਾਂਡੋ ਬੁੱਕ ਕੀਤਾ ਸੀ, ਬੁੱਕ ਹੁਣ ਵੀ ਕੀਤਾ ਹੋਇਆ ਹੈ, ਹੁਣ ਜੇ ਤੁਸੀਂ ਕਹਿੰਦੇ ਹੋ ਕਿ ਯਾਰ ਮੈਂ ਤਾਂ ਆਪਦਾ ਡਿਪੋਜ਼ਿਟ ਚਾਹੁੰਦਾ ਅਤੇ ਬਸ ਇਸ ਡੀਲ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਅਤੇ ਮੈਨੂੰ ਮੇਰਾ ਡਿਪੋਜ਼ਿਟ ਹੀ ਵਾਪਸ ਮਿਲ ਜਾਵੇ, ਬਸ ਇੰਨਾ ਹੀ ਬਥੇਰਾ। ਇਹ ਕਹਿੰਦੇ ਨੇ ਕਿ ਇਕੱਲਾ ਡਿਪੋਜ਼ਿਟ ਨਹੀਂ, ਤੁਹਾਨੂੰ ਨਾਲ ਦੀ ਨਾਲ ਇੰਟਰਸਟ ਵੀ ਅਤੇ ਪੈਨਲਟੀ ਫੀਸ ਵੀ ਦਿਲਵਾ ਦੇਣਗੇ, ਜਿੰਨਾ ਡਿਪੋਜ਼ਿਟ ਦਿੱਤਾ ਉਸ ਤੋਂ ਵੱਧ ਹੀ ਤੁਹਾਨੂੰ ਪੈਸੇ ਵਾਪਸ ਦਿਲਵਾ ਦੇਣਗੇ ਬਿਲਡਰ ਤੋਂ, ਅਤੇ ਉਹ ਵੀ ਜਲਦ ਤੋਂ ਜਲਦ ਇੱਕ ਅੱਧੇ ਹਫ਼ਤੇ ਦੇ ਵਿੱਚ ਹੀ। ਇਹਨਾਂ ਨਾਲ ਸੰਪਰਕ ਕਰ ਲਓ, 437-551-8000। ਹੁਣ ਜੇਕਰ ਤੁਹਾਨੂੰ ਬਿਲਡਰ ਤੰਗ ਕਰੀ ਜਾਂਦਾ, ਲੀਗਲ ਨੋਟਿਸ ਭੇਜੀ ਜਾਂਦਾ ਅਤੇ ਕਹਿੰਦਾ ਹੈ ਕਿ ਮੋਰਗੇਜ ਦੇ ਪੇਪਰ ਹੁਣ ਕਰਵਾਓ, ਮੋਰਗੇਜ ਦਾ ਸਬੂਤ ਸਾਨੂੰ ਪੇਸ਼ ਕਰੋ, ਪਰ ਮੋਰਗੇਜ ਤੁਹਾਡੀ ਕੋਈ ਹੁਣ ਕਰਦਾ ਹੀ ਨਹੀਂ ਹੈਗਾ ਕਿਉਂਕਿ ਤੁਸੀਂ ਬੁੱਕ ਕੀਤਾ ਸੀ ਮਹਿੰਗਾ ਕੋਈ ਘਰ ਜਾਂ ਕਾਂਡੋ, ਹੁਣ ਅਪਰੇਜ਼ਲ ਆਉਂਦੀ ਹੈ ਮੋਰਗੇਜ ਦੀ ਲੱਖਾਂ ਡਾਲਰ ਘੱਟ, ਅਤੇ ਉਹ ਤੁਸੀਂ ਜਿਹੜੀ ਕਮੀ ਹੈ ਪੱਲਿਓ ਨਹੀਂ ਪੇ ਕਰਨਾ ਚਾਹੁੰਦੇ ਹੋ, ਇਹ ਫਿਰ ਵੀ ਤੁਹਾਨੂੰ ਉਸ ਕੰਟਰੈਕਟ ਦੇ ਵਿੱਚੋਂ ਕੱਢ ਕੇ ਬਚਾ ਸਕਦੇ ਆ। ਸੋ ਬਚਾਉਣ ਦਾ ਤਰੀਕਾ ਵੀ ਇਹਨਾਂ ਕੋਲ ਬਥੇਰਾ ਹੈ, ਤਜ਼ਰਬਾ ਵੀ ਬਥੇਰਾ ਹੈ, ਪਰ ਸੰਪਰਕ ਤਾਂ ਤੁਹਾਨੂੰ ਹੀ ਕਰਨਾ ਪੈਣਾ ਹੈ। ਕੋਈ ਵੀ ਤੁਸੀਂ ਐਗਰੀਮੈਂਟ ਦੇ ਵਿੱਚੋਂ, ਅਤੇ ਚਾਹੇ ਕਾਂਡੋ ਹੋਵੇ ਚਾਹੇ ਘਰ ਹੋਵੇ, ਬਿਲਡਰ ਡਿਲੇ ਅਤੇ ਡਿਲੇ ਅਤੇ ਡਿਲੇ ਕਹੀ ਜਾਂਦਾ ਕਿ ਹੋਰ ਅਤੇ ਹੋਰ ਅਤੇ ਹੋਰ ਚੈੱਕ ਦਿਉ, ਅਸੀਂ ਲਮਕਾਈ ਜਾਂਦੇ ਹਾਂ ਕੰਮ, ਤੁਹਾਨੂੰ ਕੰਟਰੈਕਟ ਵਿੱਚੋਂ ਕੱਢ ਕੇ ਤੁਹਾਡੀ ਜਾਨ ਬਚਾ ਸਕਦੇ ਆ। ਕਾਲ ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼, 437-551-8000, 437-551-8000। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮੋਰਗੇਜ ਐਕਸਪਰਟ, ਮੋਰਗੇਜ ਬ੍ਰੋਕਰ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਵਿੱਚ ਹੁਣ ਤੱਕ ਤਾਂ ਹਜ਼ਾਰਾਂ ਹੀ ਲੋਕਾਂ ਅਤੇ ਪਰਿਵਾਰਾਂ ਨੂੰ ਫਸਟ ਟਾਈਮ ਹੋਮ ਬਾਇਰ ਵੀ ਬਣਾ ਚੁੱਕੇ ਨੇ, ਅਤੇ ਇਨਵੈਸਟਮੈਂਟ ਪ੍ਰਾਪਰਟੀਜ਼ ਵੀ ਟਾਈਮ ਸਿਰ ਇਹ ਕਲੋਜ਼ ਕਰਵਾ ਚੁੱਕੇ ਨੇ। ਰਿਨਿਊਅਲ 'ਤੇ ਤਾਂ ਬਥੇਰਾ ਇਹ ਰੇਟ ਘਟਾ ਚੁੱਕੇ ਨੇ। ਨਰਦੇਵ ਸਿੱਧੂ ਸਾਡੇ ਖਾਸ ਸਪਾਂਸਰ ਨੇ, ਉਹਨਾਂ ਦਾ ਫੋਨ ਨੰਬਰ ਹੈ 647-294-5503, 647-294-5503। ਬਹੁਤ ਹੀ ਜਲਦ ਕੁਛ ਇੱਕ ਮਿੰਟਾਂ ਦੇ ਅੰਦਰ ਅੰਦਰ ਇਹਨਾਂ ਨਾਲ ਗੱਲਬਾਤ ਕਰਾਂਗੇ। ਨਾਲ ਦੇ ਨਾਲ ਸਾਡੇ ਸਪਾਂਸਰ ਨੇ ਡਾਕਟਰ ਕੁਲਦੀਪ ਸਿੰਘ, ਡਾਕਟਰ ਕੁਲਦੀਪ ਸਿੰਘ 47 ਸਾਲਾਂ ਤੋਂ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ, ਲੱਖਾਂ ਹੀ ਇਹਨਾਂ ਦੇ ਕਲਾਇੰਟ ਨੇ, ਜੋ ਕਿ ਇੱਕ ਵਾਰੀ ਮਿਲ ਕੇ ਦੁਬਾਰਾ ਕਦੇ ਮਿਲਣ ਦੀ ਲੋੜ ਵੀ ਨਹੀਂ ਪਈ ਕਿਉਂਕਿ ਐਨ ਬਿਲਕੁਲ ਕੈਮ ਮੁਕੈਮ ਹੋ ਗਏ ਨੇ, ਭੱਜਦੇ ਫਿਰਦੇ ਆ, ਬਿਲਕੁਲ ਠੀਕ ਹੋ ਗਏ ਨੇ, ਤੰਦਰੁਸਤ ਹੋ ਗਏ ਨੇ। ਜੇ ਤੁਸੀਂ ਵੀ ਨੈਚੁਰਲ ਤਰੀਕੇ ਨਾਲ ਬਿਨਾਂ ਸਾਈਡ ਇਫੈਕਟ ਤੋਂ ਜੜ੍ਹ ਤੋਂ ਬਿਮਾਰੀ ਦਾ ਇਲਾਜ ਕਰਾਉਣਾ, ਅਤੇ ਉਹ ਵੀ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਦੇ ਨਾਲ, ਫਿਰ ਡਾਕਟਰ ਕੁਲਦੀਪ ਸਿੰਘ ਦੇ ਨਾਲ ਸੰਪਰਕ ਕਰੋ ਐਟ 647-818-0055, 647-818-0055। ਇਹ ਵੀ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਇਹਨਾਂ ਨਾਲ ਵੀ ਬਹੁਤ ਜਲਦ ਗੱਲਬਾਤ ਕਰਾਂਗੇ, ਪਰ ਕੁਛ ਖਬਰਾਂ ਪਹਿਲਾਂ ਪੇਸ਼ ਕਰਨੀਆਂ ਜ਼ਰੂਰੀ ਹਨ। ਪਹਿਲਾਂ ਹੀ ਤੁਹਾਨੂੰ ਦੱਸ ਦਈਏ ਦੋਸਤੋ ਕਿ ਆਨਲਾਈਨ ਡੇਟਿੰਗ ਐਕਸਟੋਰਸ਼ਨ ਸਕੀਮ ਦੇ ਰਾਹੀਂ ਬਰੈਂਪਟਨ ਦੇ ਇੱਕ ਬੰਦੇ ਨੂੰ ਹਜ਼ਾਰਾਂ ਹੀ ਡਾਲਰ 'ਤੇ ਠੱਗਿਆ ਗਿਆ, ਹਜ਼ਾਰਾਂ ਹੀ ਡਾਲਰ 'ਤੇ ਇੱਥੋਂ ਕਢਾਏ ਗਏ, ਅਤੇ ਹੁਣ ਬਰੈਂਪਟਨ ਦੀ ਹੀ ਇੱਕ ਦੇਸੀ ਜੋੜੀ ਹੈ ਜਿਨ੍ਹਾਂ ਨੂੰ ਅਰੈਸਟ 'ਤੇ ਚਾਰਜ ਕੀਤਾ ਗਿਆ ਹੈ, ਪਰ ਪੋਪਲ ਦਾ ਕਹਿਣਾ ਹੈ, ਅਥੋਰਿਟੀਜ਼ ਦਾ ਕਹਿਣਾ ਹੈ ਕਿ ਇਹਨਾਂ ਦੇ ਸ਼ਾਇਦ ਕਈ ਹੋਰ ਵਿਕਟਮਸ ਹੋ ਸਕਦੇ ਆ ਜੋ ਕਿ ਸ਼ਰਮ ਦੇ ਮਾਰੇ ਅੱਗੇ ਨਹੀਂ ਆ ਰਹੇ ਨੇ, ਜੋ ਕਿ ਇਹਨਾਂ ਨੂੰ ਲੱਗਦਾ ਕਿ ਯਾਰ ਬੇਇੱਜ਼ਤੀ ਹੋ ਜੂਗੀ, ਜਾਂ ਤਾਂ ਘਰ ਵਾਲੀ ਨੂੰ ਪਤਾ ਲੱਗ ਜੂਗਾ ਜਾਂ ਸਹੇਲੀ ਨੂੰ ਪਤਾ ਲੱਗ ਜੂਗਾ ਕਿ ਅਸੀਂ ਕੀ ਕਰਨ ਗਏ ਸੀ ਅਤੇ ਸਾਡੇ ਤੋਂ ਉਲਟਾ ਪੈਸੇ ਹੀ ਕਢਾਏ ਗਏ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਬ੍ਰੈਂਪਟਨ ਦੇ ਵਿੱਚ ਰਹਿੰਦੀ ਇੱਕ ਜੋੜੀ ਨੇ ਇੱਕ ਡੇਟਿੰਗ ਮੈਸੇਜਿੰਗ ਪਲੈਟਫਾਰਮ 'ਤੇ ਆਈਡੀ ਬਣਾਈ ਮਨੀਸ਼ਾ ਸ਼ਰਮਾ ਦੇ ਨਾਮ ਦੇ ਨਾਲ। ਸੋ ਜੇਕਰ ਕੋਈ ਵੀ ਸਾਡਾ ਯਾਰ ਮਿੱਤਰ ਸੁਣ ਰਿਹਾ ਹੈ, ਕੋਈ ਮਨੀਸ਼ਾ ਸ਼ਰਮਾ ਚੈਟ ਕਰ ਰਹੇ ਹੋ, ਬਚ ਕੇ ਰਹੋ। ਮਨੀਸ਼ਾ ਸ਼ਰਮਾ ਦੇ ਨਾਮ ਦੇ ਨਾਲ ਆਈਡੀ ਬਣਾਈ ਅਤੇ ਉਹਨਾਂ ਨੇ ਕਈ ਵਿਕਟਮਸ ਨੂੰ ਮੈਸੇਜ ਕਰਨਾ ਸ਼ੁਰੂ ਕੀਤਾ। ਇਸ ਹੀ ਮਹੀਨੇ ਇੱਕ ਵਿਕਟਮ ਨੂੰ ਤਾਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਥੋਰਬਰਮ ਰੋਡ ਐਂਡ ਪੀਟਰ ਰਾਬਰਟਸਨ ਬੁਲਵਰਡ ਦੇ ਏਰੀਆ ਦੇ ਵਿੱਚ ਇੱਕ ਘਰ ਦੇ ਬੇਸਮੈਂਟ ਤੱਕ ਸੱਦਿਆ ਗਿਆ, ਜਿੱਥੇ ਕੁੜੀ ਨੇ ਇਸ ਬੰਦੇ ਨੂੰ ਤਾਂ ਵੈਲਕਮ ਤਾਂ ਕੀਤਾ ਪਰ ਕੁਛ ਕੁ ਮਿੰਟ ਬਾਅਦ ਇੱਕ ਅਣਜਾਣ ਬੰਦਾ ਰੂਮ ਦੇ ਵਿੱਚ ਵੜਿਆ ਅਤੇ ਉਹਨੇ ਧਮਕੀਆਂ ਪੇਸ਼ ਕੀਤੀਆਂ, ਪੈਸੇ ਦੀ ਡਿਮਾਂਡ ਕੀਤੀ ਅਤੇ ਇਸ ਬੰਦੇ ਨੂੰ ਥਰੈਟਨ ਕੀਤਾ। ਹੁਣ ਇਸ ਜੋੜੀ ਨੇ ਈ ਟ੍ਰਾਂਸਫਰ ਦੇ ਰਾਹੀਂ ਇਸ ਸਸਪੈਕਟ ਤੋਂ $6,000 ਆਨ ਦਾ ਸਪਾ ਕਢਾਇਆ। ਪਰ ਕਲੀਅਰਲੀ ਇਹਨਾਂ ਦਾ ਦਿਮਾਗ ਇੰਨਾ ਕੁ ਚੱਲਦਾ ਨਹੀਂ ਹੈਗਾ ਕਿ ਟਰੈਕ ਕੀਤਾ ਜਾ ਸਕਦਾ ਹੈ ਕਿ ਕਿਹੜੇ ਈਮੇਲ ਅਤੇ ਬੈਂਕ ਅਕਾਊਂਟ ਦੇ ਨਾਲ ਇਹ ਈ ਟ੍ਰਾਂਸਫਰ ਦਾ ਜਿਹੜਾ ਰਿਸਿਪੀਐਂਟ ਹੈ ਕਨੈਕਟਡ ਹੈ। ਸੋ ਬੜਾ ਆਸਾਨੀ ਨਾਲ ਪੁਲਿਸ ਦਾ ਕੰਮ ਇਨਵੈਸਟੀਗੇਸ਼ਨ ਰਿਹਾ। $6,000 ਕਿਹਨੂੰ ਗਿਆ, ਐਕਸਟ੍ਰੋਡ ਕਿਹਦੇ ਵੱਲੋਂ ਕੀਤਾ ਗਿਆ, ਪਤਾ ਕੀਤਾ ਹੀ ਗਿਆ ਰਾਈਟ ਅਵੇ। ਹੁਣ ਬ੍ਰੈਂਪਟਨ ਤੋਂ 35 ਦਾ ਹਰਵਿੰਦਰ ਸਿੰਘ ਅਤੇ 23 ਦੀ ਰੀਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਅਤੇ ਇਹਨਾਂ ਦੇ ਖਿਲਾਫ ਹੁਣ ਅਰਰਿੰਗ ਥਰੈਟਸ, ਫੋਰਸਬਲ ਕਨਫਾਈਨਮੈਂਟ ਯਾਨੀ ਕਿ ਕਿਸੇ ਨੂੰ ਬੰਦ ਰੱਖਣਾ, ਰਾਬਰੀ ਅਤੇ ਐਕਸਟੋਰਸ਼ਨ ਦੇ ਚਾਰਜਿਸ ਲੇ ਕੀਤੇ ਗਏ ਹਨ। ਅਤੇ ਹੁਣ ਕਮਾਲ ਦੀ ਗੱਲ ਇਹ ਆ ਕਿ ਇਹਨਾਂ ਦੀਆਂ ਮਗ ਸ਼ਾਟਸ ਵੀ ਰਿਲੀਜ਼ ਕੀਤੀਆਂ ਗਈਆਂ ਹਨ ਅਤੇ ਬਿਨਾਂ ਮੇਕਅਪ ਤੋਂ ਇਸ ਬੀਬੀ ਦੀ ਜਿਹੜੀ ਮਗ ਸ਼ਾਟ ਹੈ ਦੇਖ ਕੇ ਯਾਰ ਤਾਂ ਪਤਾ ਨਹੀਂ ਕਿਹੜਾ ਇਹਨਾਂ ਨੇ ਆਈਡੀ ਮਨੀਸ਼ਾ ਸ਼ਰਮਾ 'ਤੇ ਬਣਾਈ ਹੋਣੀ ਆ। ਜੇ ਇਹਦੀ ਸ਼ਕਲ ਪਾਈ ਹੁੰਦੀ ਮੈਨੂੰ ਲੱਗਦਾ ਤਾਂ ਹੈ ਨਹੀਂ ਕਿਸੇ ਨੇ ਨਾ ਚੈਟ ਕਰਨੀ ਸੀ, ਮੈਂ ਤਾਂ ਕਦੇ ਨਾ ਕਰਦਾ। ਅਤੇ ਲੱਗਦਾ ਤਾਂ ਹੋਊਗਾ ਕਿਸੇ ਕਟਰੀਨਾ ਕੈਫ ਦੀ ਫੋਟੋ ਪਾਈ ਹੋਣੀ ਆ ਮਨੀਸ਼ਾ ਸ਼ਰਮਾ ਦੇ ਨਾਮ 'ਤੇ, ਨਹੀਂ ਤਾਂ ਕਿਹੜਾ ਬੰਦਾ ਜਾ ਕੇ ਇਹਨੂੰ ਮਿਲਦਾ ਹੁੰਦਾ। ਆਈ ਐਮ ਸ਼ਾਕਡ, ਇਹ ਤਾਂ ਮੈਨੂੰ $10 million ਵੀ ਜੇ ਦੇ ਦਿਓ ਮੈਂ ਇਹਨੂੰ ਕਦੇ ਜਾ ਕੇ ਗੱਲਬਾਤ ਵੀ ਨਾ ਕਰਦਾ, ਮਿਲਣ ਦੀ ਗੱਲ ਤਾਂ ਬਹੁਤ ਦੂਰ ਆ। ਪਰ ਇਹ ਹੁਣ ਪੀਓ ਰੀਜਨਲ ਪੁਲਿਸ ਦੇ ਇਨਵੈਸਟੀਗੇਟਰਸ ਨੇ ਕਿਹਾ ਹੈ ਇਹਨਾਂ ਨੂੰ ਸ਼ੱਕ ਹੈ ਕਿ ਇਸ ਰੀਆ ਅਤੇ ਹਰਵਿੰਦਰ ਸਿੰਘ ਇਸ ਬ੍ਰੈਂਪਟਨ ਦੀ ਦੇਸੀ ਜੋੜੀ ਦੇ ਸ਼ਾਇਦ ਕਈ ਹੋਰ ਡਿਫਰੈਂਟ ਵਿਕਟਮ ਹੋ ਸਕਦੇ ਆ, ਸ਼ਿਕਾਰ ਇਹਨਾਂ ਦੇ ਸ਼ਾਇਦ ਬਥੇਰੇ ਨੇ ਜੋ ਕਿ ਹੁਣ ਸ਼ਾਇਦ ਸ਼ਰਮ ਦੇ ਮਾਰੇ ਅੱਗੇ ਨਹੀਂ ਆ ਰਹੇ ਹਨ। ਅਤੇ ਉਹਨਾਂ ਨੂੰ ਫਿਰ ਵੀ ਅਰਜ ਕੀਤਾ ਹੈ ਕਿ ਡਰੋ ਨਾ, ਅੱਗੇ ਆਓ ਅਤੇ ਪੁਲਿਸ ਨੂੰ ਜਾਣਕਾਰੀ ਦਿਓ, ਸ਼ਾਇਦ ਇਹਨਾਂ ਦੇ ਖਿਲਾਫ ਜ਼ਿਆਦਾ ਚਾਰਜ ਨਾਲ ਜ਼ਿਆਦਾ ਸਖਤ ਸਜ਼ਾ ਵੀ ਹੋ ਸਕਦੀ ਆ। ਨਾਲ ਦੇ ਨਾਲ ਦੋਸਤੋ, ਅੱਜ ਸਵੇਰੇ ਸਕਾਰਬਰੋ ਦੇ ਵਿੱਚ ਮਲਟੀਪਲ ਚੋਰਾਂ ਨੇ ਕਿਸੇ ਦੇ ਘਰ ਦੇ ਡਰਾਈਵਵੇ ਤੋਂ ਹੀ ਉਹਨਾਂ ਦੀ ਗੱਡੀ ਖੋਣ ਦੀ ਕੋਸ਼ਿਸ਼ ਕੀਤੀ, ਜਦੋਂ ਘਰ ਦੇ ਇੱਕ ਰੈਜ਼ੀਡੈਂਟ, ਘਰ ਦੇ ਇੱਕ ਰਹਿਣ ਵਾਲੇ ਨੇ ਗਨ ਕੱਢ ਕੇ ਉਹਨਾਂ ਦੇ ਵਾਲੀ ਰਾਉਂਡ ਫਾਇਰ ਕੀਤੇ ਜਾਂ ਹਵਾ 'ਚ ਫਾਇਰ ਕੀਤੇ ਜਾਂ ਜੈਨਰਲੀ ਫਾਇਰ ਕੀਤੇ ਇਹਨਾਂ ਨੂੰ ਡਰਾਉਣ ਦੇ ਲਈ, ਭਜਾਉਣ ਦੇ ਲਈ। ਅਤੇ ਹੁਣ ਇਸ ਹੀ ਘਰ ਦੇ ਰੈਜ਼ੀਡੈਂਟ ਨੂੰ ਕ੍ਰਿਮੀਨਲੀ ਚਾਰਜ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੱਜ ਵੈਨਸਡੇ August 19, 2026 ਤੜਕੇ ਸਵੇਰ ਨੂੰ 2:41 AM ਉਹਨਾਂ ਦੇ ਆਫਿਸਰਸ ਨੂੰ ਸਕਾਰਬਰੋ ਸ਼ਹਿਰ ਦੇ ਵਿੱਚ ਕਲਿਫ ਕ੍ਰੈਸਟ ਨੇਬਰਹੁੱਡ ਦੇ ਵਿੱਚ ਨੀਅਰ ਕਿੰਗਸਟਨ ਰੋਡ ਐਂਡ ਮਕੈਲਨ ਰੋਡ ਇਨ ਸਕਾਰਬਰੋ ਸੱਦਿਆ ਗਿਆ ਸੀ ਕੋਈ ਨਾ ਕੋਈ ਡਿਸਟਰਬੈਂਸ ਦੇ ਲਈ। ਅਤੇ ਜਦੋਂ ਟੋਰਾਂਟੋ ਪੁਲਿਸ ਆਫਿਸਰ ਸੀਨ 'ਤੇ ਪਹੁੰਚੇ ਉਹਨਾਂ ਨੇ ਪਤਾ ਕੀਤਾ ਕਿ ਕਈ ਸਸਪੈਕਟਸ ਨੇ ਕਿਸੇ ਦੇ ਘਰ ਦੇ ਡਰਾਈਵਵੇ ਤੋਂ ਹੀ ਇੱਕ ਗੱਡੀ ਖੋਣ ਦੀ ਕੋਸ਼ਿਸ਼ ਕੀਤੀ, ਜਦੋਂ ਘਰ ਦੇ ਇੱਕ ਰੈਜ਼ੀਡੈਂਟ ਨੇ ਫਾਇਰ ਆਰਮ ਨੂੰ, ਹਥਿਆਰ ਨੂੰ ਡਿਸਚਾਰਜ ਕੀਤਾ, ਗੋਲੀਆਂ ਫਾਇਰ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਮਲਟੀਪਲ ਬੁਲਟਸ ਤਾਂ ਜਾ ਕੇ ਇੱਕ ਗਵਾਂਢੀ ਦੇ ਘਰ ਦੇ ਵਿੱਚ ਹੀ ਜਾ ਕੇ ਵੱਜੀਆਂ। ਸੋ ਗਵਾਂਢੀ ਦੇ ਘਰ ਨੂੰ ਵੀ ਨੁਕਸਾਨ ਮਾੜਾ ਮੋਟਾ ਹੋਇਆ। ਅਸਲੀ ਸਸਪੈਕਟਸ ਦਾ ਪੁਲਿਸ ਦੇ ਸੀਨ ਤੋਂ ਪਹੁੰਚਣ ਤੋਂ ਪਹਿਲਾਂ ਹੀ ਗੋਲੀਆਂ ਦੇ ਖੜਾਕੇ ਸੁਣ ਕੇ ਹੋ ਗਏ ਫਰਾਰ, ਭੱਜ ਹੀ ਗਏ, ਪਰ ਗੋਲੀਆਂ ਫਾਇਰ ਕਰਨ ਵਾਲੇ ਘਰ ਦੇ ਹੀ ਰੈਜ਼ੀਡੈਂਟ ਨੂੰ ਕ੍ਰਿਮੀਨਲੀ ਹੁਣ ਚਾਰਜ ਕੀਤਾ ਗਿਆ ਹੈ। ਪਰ ਫਿਲਹਾਲ ਟੋਰਾਂਟੋ ਪੁਲਿਸ ਨੇ ਐਗਜ਼ੈਕਟ ਚਾਰਜ, ਕਿਹੜਾ ਚਾਰਜ ਹੈ ਉਹ ਸਪੈਸੀਫਾਈ ਨਹੀਂ ਕੀਤਾ, ਸਿਰਫ ਆਹੀ ਦੱਸਿਆ ਯੂ ਕੈਨ ਟੇਕ ਦ ਲਾਅ ਇਨ ਯੂਰ ਓਨ ਹੈਂਡਸ। ਅਤੇ ਇਸ ਬੰਦੇ ਦੇ ਖਿਲਾਫ ਤਾਂ ਇੱਕ ਚਾਰਜ ਜਾਂ ਮਲਟੀਪਲ ਚਾਰਜ ਲੇ ਕੀਤੇ ਗਏ ਨੇ, ਪਰ ਨਹੀਂ ਦੱਸਿਆ ਗਿਆ ਹੈ ਕਿ ਬੰਦਾ ਕੌਣ ਹੈ, ਉਮਰ ਕਿੰਨੀ ਹੈ ਅਤੇ ਕਿਹੜਾ ਚਾਰਜ ਹੈ। ਜਦੋਂ ਹੋਰ ਕੋਈ ਜਾਣਕਾਰੀ ਮਿਲਦੀ ਆ ਤੁਹਾਨੂੰ ਅਪਡੇਟ ਜ਼ਰੂਰ ਕਰਾਂਗੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੱਜ ਰਹੇ ਹੋ ਦੋਸਤੋ, ਸਾਡੇ ਕਈ ਸਪਾਂਸਰਸ ਸਾਡੇ ਨਾਲ ਜੁੜ ਚੁੱਕੇ ਨੇ, ਆਪਾਂ ਵਾਰੀ ਵਾਰੀ ਆਪਾਂ ਤੁਹਾਨੂੰ ਹੁਣ ਬੁਲਾਉਂਦੇ ਹਾਂ। ਜਿਵੇਂ ਕਿ ਤੁਹਾਨੂੰ ਹੁਣ ਦੱਸਦੇ ਆ ਰਹੇ ਹਾਂ, ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ Saturday, August 22 ਤਰੀਕ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਗ੍ਰੈਂਡ ਹੋਮ ਫਰਨੀਚਰ ਤੋਂ 294 ਵਾਕਰ ਡਰਾਈਵ ਬ੍ਰੈਂਪਟਨ ਕੁਈਨ ਐਂਡ ਗੇਟਵੇ ਰਾਈਟ ਬਿਸਾਈਡ ਦ ਵਾਲਮਾਰਟ ਕੁਈਨ ਤੇ ਗੇਟਵੇ ਤੇ ਜਿਹੜਾ ਹੈ ਉੱਥੇ ਤੁਹਾਨੂੰ ਦੋਸਤੋ ਇਸ ਸੈਟਰਡੇ ਨੂੰ ਨਾਲੇ ਤਾਂ ਬ੍ਰੈਂਡ ਨਿਊ ਕੰਟੇਨਰ ਭਰੇ ਹੋਏ ਉੱਥੇ ਪਹੁੰਚ ਗਏ ਨੇ ਫਰਨੀਚਰ ਦੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਸੈੱਟ ਯੂ ਨੇਮ ਇਟ ਨਾਲੇ ਤੁਹਾਨੂੰ ਵੱਡੇ ਡਿਸਕਾਊਂਟ ਮਿਲਣੇ ਆ ਨਾਲੇ ਤੁਹਾਨੂੰ ਤੋਹਫੇ ਮਿਲਣੇ ਆ ਇਸ ਤਰ੍ਹਾਂ ਦੀਆਂ ਡੀਲਾਂ ਅਤੇ ਫਾਇਦਾ ਤੁਹਾਨੂੰ ਹੋਰ ਕਿਤੇ ਵੀ ਨਹੀਂ ਮਿਲਣਾ ਹੈ ਸਵਾਏ ਗ੍ਰੈਂਡ ਹੋਮ ਫਰਨੀਚਰ ਦਿਸ ਸੈਟਰਡੇ ਕੁਈਨ ਐਂਡ ਗੇਟਵੇ 294 ਵਾਕਰ ਡਰਾਈਵ ਬ੍ਰੈਂਪਟਨ ਸਾਡੇ ਨਾਲ ਸਾਡੇ ਬਾਈ ਸੁੱਖ ਜੁੜ ਚੁੱਕੇ ਨੇ ਫਰੋਮ ਗ੍ਰੈਂਡ ਹੋਮ ਫਰਨੀਚਰ ਸੁੱਖ ਜੀ ਸਤਿ ਸ਼੍ਰੀ ਅਕਾਲ ਜੀ
1: ਬਹੁਤ ਸ਼ੁਕਰੀਆ ਧੰਨਵਾਦ ਸਵਰਾਜ ਜੀ ਬਿਲਕੁਲ ਸੈਟਰਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੇ ਨਾਲ ਦੀ ਨਾਲ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਫਲੋਰ ਮਾਡਲ ਜਿਸ 'ਚ 15 to 20 ਬੈਡਰੂਮ ਸੈੱਟ ਕਲੀਅਰ ਆਊਟ ਕੀਤੇ ਜਾ ਰਹੇ ਆ ਸੋਫਾ ਸੈੱਟ ਡਾਇਨਿੰਗ ਟੇਬਲ ਕਲੀਅਰ ਆਊਟ ਪ੍ਰਾਈਜ ਬਿਲੋ ਦਾ ਕੋਸਟ ਦੇ ਉੱਪਰ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਵਿੱਚ ਐਲ ਸ਼ੇਪ ਦਾ ਸੈਕਸ਼ਨ ਲੈਣਾ ਵੱਡੇ ਸਾਈਜ਼ ਦਾ 3 ਸੀਟਰ ਕਾਰਨਰ ਚੇਸ ਐਲ ਸ਼ੇਪ ਦਾ ਸੈਕਸ਼ਨ ਡ੍ਰੌਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ 7 ਸੀਟਰ ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨ ਬਲੈਕ ਕਲਰ ਬੈਲਵਟ ਦੇ ਵਿੱਚ ਜਿਹਦੀ ਰੈਗੂਲਰ ਕੀਮਤ 2000 ਡਾਲਰ ਸੀ ਲਾਸਟ ਪੀਸ ਫਲੋਰ ਮਾਡਲ ਲੈ ਜਾਓ ਚੱਕ ਕੇ 499 ਦਾ 499 ਡਾਲਰ ਦਾ ਤੇ ਨਾਲ ਮੈਚਿੰਗ ਸਟੋਰੇਜ ਆਟੋਮਨ ਬਿਲਕੁਲ ਫ੍ਰੀ ਮਿਲੂਗਾ ਤੇ ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਰੀਅਲ ਪੱਥਰ ਦਾ ਡਾਇਨਿੰਗ ਟੇਬਲ ਲੈਣਾ ਰੀਅਲ ਮਾਰਬਲ ਦਾ ਟੇਬਲ 6 ਸ਼ੇਅਰ ਜਿਹਦੀ ਰੈਗੂਲਰ ਕੀਮਤ 1500 ਡਾਲਰ ਸੀ ਲਾਸਟ ਪੀਸ ਫਲੋਰ ਮਾਡਲ ਲੈ ਜਾਓ ਚੱਕ ਕੇ 399 ਦਾ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ 399 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ ਐਲ ਸ਼ੇਪ ਦਾ ਸੋਫਾ ਕਮ ਬੈੱਡ ਗ੍ਰੇ ਕਲਰ ਦਾ 199 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਹਾਈ ਤੇ ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਧੰਨਵਾਦ ਭਾਜੀ
0: ਥੈਂਕ ਯੂ ਵੈਰੀ ਮੱਚ ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਤੇ ਦੋਸਤੋ ਹੁਣ ਤੁਹਾਨੂੰ ਬੁਲਾਉਂਦੇ ਆ ਨਰਦੇਵ ਸਿੱਧੂ ਨਾਲ ਜੋ ਕਿ ਮੋਰਗੇਜ ਬ੍ਰੋਕਰ ਨੇ ਇਹ ਤੁਹਾਡੇ ਕੰਮ ਆਉਣਗੇ ਜੇਕਰ ਤੁਹਾਡੀ ਮੋਰਗੇਜ ਦੀ ਰਿਨਿਊਅਲ ਆ ਗਈ ਹੈ ਕੰਮ ਕਿਉਂ ਆਉਣਗੇ ਕਿਉਂਕਿ ਇਹ ਕੰਮ ਇਹੀ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਅਤੇ ਕਿਉਂਕਿ ਸਾਰੇ ਹੀ ਮੇਜਰ ਬੈਂਕਸ ਦੇ ਨਾਲ ਇਹਨਾਂ ਦਾ ਬਹੁਤ ਪੁਰਾਣਾ ਅਤੇ ਬਹੁਤ ਗੂੜਾ ਰਿਸ਼ਤਾ ਹੈ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਉਹਨਾਂ ਨਾਲ ਕੰਮ ਕਰਦੇ ਆ ਰਹੇ ਨੇ ਤੁਹਾਡੀ ਬੈਂਕ ਚੇਂਜ ਕਰਕੇ ਤੁਹਾਡਾ ਲੈਂਡਰ ਚੇਂਜ ਕਰਕੇ ਜਦੋਂ ਵੀ ਤੁਹਾਡੀ ਰਿਨਿਊਅਲ ਆਉਣੀ ਆ ਤੁਹਾਡੀ ਇੰਟਰਸਟ ਰੇਟ ਨੂੰ ਇਹ ਈਜ਼ਲੀ ਘਟਾ ਸਕਦੇ ਆ ਮਤਲਬ ਮਹੀਨੇ ਦੀ ਜਿਹੜੀ ਕਿਸ਼ਤ ਮੋਰਗੇਜ ਪੇ ਕਰਨੀ ਉਹ ਵੀ ਘਟਾ ਸਕਦੇ ਆ ਕੁੱਲ ਮਿਲਾ ਕੇ ਜਿਹੜਾ ਇੰਟਰਸਟ ਪੇ ਕਰਨਾ ਹੈ ਉਹ ਵੀ ਘਟਾ ਸਕਦੇ ਆ ਅਤੇ ਨਾਲ ਦੀ ਨਾਲ ਤੁਹਾਨੂੰ ਬੈਂਕ ਤੋਂ ਵੀ ਸ਼ਾਇਦ ਕੈਸ਼ਬੈਕ ਵੀ ਦਿਲਵਾ ਸਕਦੇ ਆ ਕਾਲ ਨਰਦੇਵ ਸਿੱਧੂ ਐਟ 6472945503 6472945503 ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ
2: ਧੰਨਵਾਦ ਸਿੱਧੂ ਸਾਹਿਬ ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ
0: ਬਾਈ ਜੀ ਹੁਣ ਮੈਂ ਮੋਰਗੇਜ ਰਿਨਿਊਅਲ ਦੀ ਗੱਲਬਾਤ ਕੀਤੀ ਆ ਆਫਕੋਰਸ ਤੁਸੀਂ ਮੇਰੇ ਨਾਲ ਜ਼ਿਆਦਾ ਬਿਹਤਰ ਹੀ ਸਮਝਾ ਸਕਦੇ ਹੋ ਲੋਕਾਂ ਨੂੰ ਕਿ ਜੇ ਹੁਣ ਉਹਨਾਂ ਦੀ ਮੋਰਗੇਜ ਰਿਨਿਊਅਲ ਆ ਗਈ ਆ ਬਹੁਤ ਲੋਕ ਇਸ ਇੱਕ ਸਿਨੇਰੀਓ ਦੇ ਵਿੱਚ ਨੇ ਬਸ ਉੱਦਾਂ ਹੀ ਡਰੇ ਰਹਿੰਦੇ ਆ ਯਾਰ ਜਿੱਥੇ ਚੱਲਦੀ ਆ ਚੱਲਦੀ ਰਹੇ ਆਪਾਂ ਸਾਈਨ ਕਰ ਦਿੰਦੇ ਹਾਂ ਬਸ ਨਿਬੇੜੋ ਕੰਮ ਪਰ ਕੀ ਇਹ ਕੋਈ ਸਹੀ ਅਪਰੋਚ ਆ ਜਾਂ ਕੋਈ ਤੁਹਾਡੇ ਨਾਲ ਗੱਲਬਾਤ ਕਰਕੇ ਕੋਈ ਫਾਇਦਾ ਵੀ ਹੋ ਸਕਦਾ ਇਹ ਦੱਸੋ ਜੀ
2: ਸਿੱਧੂ ਸਾਹਿਬ ਜਦੋਂ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਕਦੇ ਵੀ ਆਪਾਂ ਨੂੰ ਜਲਦੀ ਦੇ ਵਿੱਚ ਸਾਈਨ ਕਰਕੇ ਨਹੀਂ ਭੇਜਣੇ ਚਾਹੀਦੇ ਬੇਸ਼ੱਕ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਕਿਸੇ ਮੇਜਰ ਬੈਂਕ ਤੋਂ ਆਈ ਹੈ ਕਿਸੇ ਬੀ ਲੈਂਡਰ ਤੋਂ ਆਈ ਹੈ ਜਾਂ ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ ਜਾਂ ਕਿਸੇ ਹੋਰ ਏ ਲੈਂਡਰ ਤੋਂ ਆਈ ਹੈ ਸੋ ਕਦੇ ਵੀ ਉੱਥੇ ਜਲਦੀ ਰਿਨਿਊਅਲ ਤੇ ਸਾਈਨ ਕਰਕੇ ਨਾ ਭੇਜੋ ਸਾਨੂੰ ਤੁਸੀਂ ਸੰਪਰਕ ਕਰੋ ਪੋਟੈਂਸ਼ੀਅਲੀ ਤੁਹਾਡੇ ਵਾਸਤੇ ਆਪਾਂ ਜਿਹੜੀ ਤੁਹਾਡੀ ਡੀਲ ਹੈਗੀ ਤੁਹਾਨੂੰ ਬੈਟਰ ਡੀਲ ਲੈ ਕੇ ਦੇ ਸਕਦੇ ਜਿਹਦੇ ਨਾਲ ਕਿ ਬਹੁਤ ਸਾਰੇ ਤੁਹਾਡੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ ਕੁਝ ਕੇਸਾਂ ਦੇ ਵਿੱਚ ਅਗਰ ਤੁਹਾਡੀ ਜਿੱਥੇ ਤੁਹਾਡੀ ਮੋਰਗੇਜ ਹੈਗੀ ਅਗਰ ਉੱਥੇ ਤੁਹਾਨੂੰ ਬੈਟਰ ਡੀਲ ਮਿਲ ਰਹੀ ਆ ਉਹ ਵੀ ਤੁਹਾਨੂੰ ਦੱਸ ਦਾਂਗੇ ਵੀ ਤੁਹਾਨੂੰ ਉੱਥੇ ਰਹਿਣ ਦਾ ਫਾਇਦਾ ਹੈਗਾ ਜਾਂ ਤੁਹਾਨੂੰ ਮੂਵ ਕਰਨ ਦਾ ਫਾਇਦਾ ਹੈਗਾ ਉਹ ਤੁਹਾਡੀ ਅਸੀਂ ਸਿਚੁਏਸ਼ਨ ਨੂੰ ਰਿਵਿਊ ਕਰਕੇ ਤੁਹਾਨੂੰ ਦੱਸ ਦਾਂਗੇ ਤੁਹਾਡੇ ਵਾਸਤੇ ਕੀ ਬੈਟਰ ਆ ਜੋ ਬੈਟਰ ਆ ਉਹ ਤੁਹਾਨੂੰ ਰਿਕਮੈਂਡ ਕਰਾਂਗੇ ਤੇ ਅਕੋਰਡਿੰਗਲੀ ਫਿਰ ਆਪਾਂ ਤੁਹਾਡੀ ਜਿਹੜੀ ਰਿਨਿਊਅਲ ਉਹਨੂੰ ਪ੍ਰੋਸੈਸ ਕਰਦੇ ਹੈਗੇ ਆ ਦੂਸਰੀ ਗੱਲ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਸਿੱਧੂ ਸਾਹਿਬ ਇਹ ਆਪਣੇ ਵਾਸਤੇ ਇੱਕ ਓਪਰਚੁਨਿਟੀ ਹੁੰਦੀ ਹੈਗੀ ਹੈ ਆਪਣੇ ਸਾਰੇ ਜਿਹੜਾ ਮੋਰਗੇਜ ਦਾ ਕੰਟਰੈਕਟ ਹੈ ਉਹਨੂੰ ਰੀਨੈਗੋਸ਼ੀਏਟ ਕਰਨ ਦੀ ਤੇ ਆਪਣੇ ਵਾਸਤੇ ਬੈਟਰ ਡੀਲ ਲੱਭਣ ਦੀ। ਹੋਰ ਬਹੁਤ ਸਾਰੀਆਂ ਆਪਸ਼ਨਸ ਹੋ ਸਕਦੀਆਂ ਜਿਨ੍ਹਾਂ ਨੂੰ ਐਕਸਰਸਾਈਜ਼ ਕਰਕੇ ਆਪਾਂ ਆਪਣੇ ਬਹੁਤ ਸਾਰੇ ਜਿਹੜੇ ਡਾਲਰ ਹੈ ਉਹ ਸੇਵ ਕਰ ਸਕਦੇ ਹਾਂ। ਨਾਲ ਦੀ ਨਾਲ ਇਹ ਵੀ ਹੈ ਕਿ ਤੁਸੀਂ ਜਦੋਂ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਤੁਸੀਂ ਰੇਟ ਵੇਰੀਏਬਲ ਲੈਣਾ, ਤੁਸੀਂ ਰੇਟ ਫਿਕਸ ਲੈਣਾ ਹੈਗਾ, ਕਿਉਂਕਿ ਅਸੀਂ ਇਸ ਚੀਜ਼ ਤੇ ਨਿਗਾਹ ਰੱਖਦੇ ਹੈਗੇ ਹਾਂ ਕਿ ਕੀ ਐਨਾਲਿਸਟ ਦੇ ਜਿਹੜੇ ਫੋਰਕਾਸਟ ਹੈ ਉਹ ਆ ਰਹੇ ਹੈਗੇ ਆ, ਕਿਹੜੀ ਜਿਹੜੀ ਹੈਗੀ ਤੁਹਾਨੂੰ ਆਪਸ਼ਨ ਚੂਜ਼ ਕਰਨੀ ਚਾਹੀਦੀ ਹੈਗੀ ਹੈ, ਜਾਂ ਤੁਸੀਂ ਟਰਮ ਕਿਹੜੀ ਲੈਣੀ ਹੈਗੀ ਹੈ 3 ਸਾਲ 5 ਸਾਲ ਜਾਂ ਹੋਰ ਟਰਮ ਲੈਣੀ ਹੈਗੀ ਹੈ। ਐਟ ਦੀ ਸੇਮ ਟਾਈਮ ਆਪਾਂ ਤੁਹਾਡਾ ਜਿਹੜਾ ਕੈਸ਼ ਫਲੋ ਦੀ ਸਿਚੁਏਸ਼ਨ ਆ ਉਹਨੂੰ ਵੀ ਐਨਾਲਾਈਜ਼ ਕਰਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਤੁਹਾਡੀ ਜਿਹੜੀ ਰਿਨਿਊਅਲ ਹੈ ਉਹਨੂੰ ਪ੍ਰੋਸੈਸ ਕਰਦੇ ਹੈਗੇ ਹਾਂ, ਕਿਉਂਕਿ ਕਈ ਵਾਰੀ ਦੇਖਣ 'ਚ ਆਉਂਦਾ ਕਿ ਭੈਣ ਭਰਾਵਾਂ ਨੇ ਕਈਆਂ ਨੇ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਹੁੰਦੇ ਹੈਗੇ ਤਾਂ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋਅ ਇੰਟਰਸਟ ਰੇਟ ਡੈਟ ਦੇ ਵੀ ਤਬਦੀਲ ਕਰ ਦਿੰਦੇ ਆ ਮੋਰਗੇਜ ਰਿਨਿਊਅਲ ਦੇ ਟਾਈਮ ਤੇ। ਉਹਦੇ ਨਾਲ ਤੁਹਾਡੀ ਕਾਫੀ ਸਬਸਟੈਂਸ਼ੀਅਲ ਜਿਹੜੀ ਸੇਵਿੰਗ ਹੈ ਹੋ ਜਾਂਦੀ ਹੈਗੀ ਹੈ। ਤੇ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਹਾਡੇ ਟਾਈਟਲ ਦੇ ਵਿੱਚ ਤਾਂ ਤੁਸੀਂ ਕੋਈ ਚੇਂਜ ਕਰਨੀ ਚਾਹੁੰਦੇ, ਫੋਰ ਐਗਜ਼ਾਮਪਲ ਤੁਸੀਂ ਕਿਸੇ ਦਾ ਨਾਮ ਪਾਇਆ ਸੀਗਾ ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ ਜਾਂ ਘਰ 'ਚੋਂ ਤੁਸੀਂ ਪੈਸੇ ਕੱਢਣਾ ਚਾਹੁੰਦੇ ਹੋ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਹੈਗੀਆਂ ਦੇਖ ਕੇ ਫਿਰ ਆਪਾਂ ਤੁਹਾਡੀ ਜਿਹੜੀ ਮੋਰਗੇਜ ਰਿਨਿਊਅਲ ਹੈ ਉਹਨੂੰ ਪ੍ਰੋਸੈਸ ਕਰਦੇ ਹੈਗੇ ਹਾਂ। ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਆਪਣੀਆਂ ਆਪਸ਼ਨਸ ਡਿਸਕਸ ਕਰਨਾ ਚਾਹੁੰਦੇ ਹੋ, ਰੇਟ ਸ਼ੋਪ ਰਾਊਂਡ ਕਰ ਰਹੇ ਹੋ ਤਾਂ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 6472945503 ਜੀ ਸਿੱਧੂ ਸਾਹਿਬ।
0: ਨਰਦੇਵ ਸਿੱਧੂ ਮੋਰਗੇਜ ਬ੍ਰੋਕਰ, ਫੋਨ ਨੰਬਰ ਹੈ 6472945503 6472945503। ਅਤੇ ਬਾਈ ਜੀ ਬਹੁਤ ਲੋਕਾਂ ਨੇ ਕਰਜ਼ਾ ਡੈਟ ਬਹੁਤ ਜ਼ਿਆਦਾ ਲਿਆ ਹੋਇਆ ਹੈ ਡਿਫਰੈਂਟ ਡਿਫਰੈਂਟ ਥਾਵਾਂ ਤੋਂ ਡਿਫਰੈਂਟ ਅਮਾਊਂਟ ਦਾ ਡਿਫਰੈਂਟ ਇੰਟਰਸਟ ਰੇਟ ਦੇ ਨਾਲ। ਹੁਣ ਕੋਈ ਤਰੀਕਾ ਹੈਗਾ ਕਿ ਸਾਰਾ ਆਪਣਾ ਕਰਜ਼ਾ ਉਹ ਇੱਕੋ ਹੀ ਥਾਂ ਇੱਕੋ ਹੀ ਲੈਂਡਰ ਤੱਕ ਇਕੱਠਾ ਕਰ ਲੈਣ ਅਤੇ ਉਹ ਵੀ ਐਬਸਲੂਟਲੀ ਲੋਐਸਟ ਇੰਟਰਸਟ ਰੇਟ 'ਤੇ, ਜਿਹਦੇ ਨਾਲ ਵਿਆਜ ਵੀ ਘੱਟ ਜਾਵੇ, ਕਿਸ਼ਤ ਵੀ ਘੱਟ ਜਾਵੇ ਅਤੇ ਲੌਂਗ ਟਰਮਸ ਦਾ ਪੈਸਾ ਹੀ ਪੈਸਾ ਬਚ ਜਾਵੇ। ਇਹ ਕੋਈ ਤਰੀਕਾ ਹੈਗਾ ਕਿ ਨਹੀਂ ਜੀ?
2: ਸਿੱਧੂ ਸਾਹਿਬ ਬਿਲਕੁਲ ਇਸ ਤਰ੍ਹਾਂ ਦਾ ਤਰੀਕਾ ਹੈਗਾ ਜੀ, ਜੋ ਤੁਸੀਂ ਕਿਹਾ ਹੈਗਾ ਕਿ ਕਈ ਭੈਣ ਭਰਾ ਜਿਹੜੇ ਹੈਗੇ ਆ ਜੀ ਆਪਣਾ ਇੱਦਾਂ ਦੀ ਸਿਚੁਏਸ਼ਨ 'ਚ ਹੁੰਦੇ ਹੈਗੇ ਆ, ਬਹੁਤ ਵਾਰੀ ਇਸ ਤਰ੍ਹਾਂ ਦੀ ਡੀਲਸ 'ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈਗਾ ਅਤੇ ਦੇਖਣ 'ਚ ਆਉਂਦਾ ਹੈਗਾ ਕਿ ਉਹ ਕਈ ਕੇਸ ਦੇ ਵਿੱਚ ਉਹ ਫਾਈਨੈਂਸ਼ੀਅਲੀ ਡਿਸਟ੍ਰੈਸਡ ਹੁੰਦੇ ਹੈਗੇ ਆ, ਸਟ੍ਰੈਸਡ ਆਊਟ ਹੁੰਦੇ ਹੈਗੇ ਆ। ਹੁੰਦਾ ਕੀ ਹੈ ਕਿ ਜਦੋਂ ਦੇਖੋ ਪੈਸੇ ਦੀ ਲੋੜ ਹੈਗੀ ਹੈ, ਕੋਈ ਕੰਮ ਕਾਰ ਸਲੋਅ ਹੋ ਗਿਆ ਜਾਂ ਕੋਈ ਹੋਰ ਕੋਈ ਇਸ਼ੂ ਆ ਗਿਆ, ਕੋਈ ਸਿਕਨੈਸ ਹੋ ਗਈ ਜਾਂ ਕੋਈ ਹੋਰ ਕੋਈ ਇੱਦਾਂ ਦੀ ਅਨਫੋਰਚੁਨੇਟ ਸਿਚੁਏਸ਼ਨ ਬਣ ਗਈ ਹੈ ਜਿਹਦੇ ਕਰਕੇ ਕੋਈ ਤੁਹਾਡਾ ਇਨਕਮ ਦੀ ਜਿਹੜੀ ਹੈਗੀ ਹੈ ਘੱਟ ਹੋ ਗਈ ਹੈਗੀ ਹੈ ਪਹਿਲਾਂ ਦੇ ਨਾਲੋਂ, ਜਾਂ ਕਿਸੇ ਕਾਰਨ ਕਰਕੇ ਤੁਹਾਨੂੰ ਕਰਜ਼ੇ ਚੱਕਣੇ ਪੈ ਗਏ ਹੈਗੇ ਆ, ਕਿਸੇ ਨੇ ਕੋਈ ਕ੍ਰੈਡਿਟ ਕਾਰਡਾਂ 'ਚ ਚੱਕੇ ਆ, ਲਾਈਨ ਆਫ ਕ੍ਰੈਡਿਟ ਜਾਂ ਕੋਈ ਹੋਰ ਕਰਜ਼ੇ ਚੱਕਣੇ ਪੈ ਗਏ ਆ, ਕਿਉਂਕਿ ਸਿੱਧੂ ਸਾਹਿਬ ਹੁੰਦਾ ਕੀ ਹੈ ਕਿ ਇਹ ਆਮ ਤੌਰ 'ਤੇ ਕ੍ਰੈਡਿਟ ਕਾਰਡ ਦਾ ਜਿਹੜਾ ਕਰਜ਼ਾ ਬਹੁਤ ਮਹਿੰਗਾ ਹੈਗਾ ਅਤੇ ਮਿਨੀਮਮ ਪੇਮੈਂਟ ਇਹਦੀ ਕਾਫੀ ਬਣ ਜਾਂਦੀ ਹੈ। ਫਿਰ ਜਦੋਂ ਮਿਨੀਮਮ ਪੇਮੈਂਟ ਕਰਨ ਦੀ ਵਾਰੀ ਆਉਂਦੀ ਹੈ, ਕਈ ਵਾਰੀ ਇੰਨੇ ਪੈਸੇ ਨਹੀਂ ਹੁੰਦੇ ਕਿ ਸਾਰੀ ਜਿਹੜੀ ਮਿਨੀਮਮ ਜਿਹੜੀ ਮਿਨੀਮਮ ਪੇਮੈਂਟ ਟਾਈਮ 'ਤੇ ਕੀਤੀ ਜਾ ਸਕੇ, ਪੇਮੈਂਟਸ ਮਿਸ ਹੁੰਦੀਆਂ, ਲੇਟ ਹੁੰਦੀਆਂ, ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ, ਨਹੀਂ ਸਮਝ ਆਉਂਦੀ ਕਿ ਕੀ ਕਰੀਏ ਕੀ ਨਾ ਕਰੀਏ। ਕਈ ਵਾਰੀ ਭੈਣ ਭਰਾ ਇਹ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਿੰਦੇ ਹਾਂ, ਪਰ ਉਹ ਵੀ ਕੋਈ ਬਾਹਲਾ ਵਧੀਆ ਸਲੂਸ਼ਨ ਨਹੀਂ ਹੈ, ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਕ੍ਰੈਡਿਟ ਆ ਇੱਕਦਮ ਖਰਾਬ ਹੋ ਜਾਂਦਾ ਹੈ। ਮੁੜ ਕੇ ਤੁਸੀਂ ਮੋਰਗੇਜ ਕਰਵਾਉਣੀ ਹੈ, ਰੀਫਾਈਨਾਂਸ ਕਰਨਾ, ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀ ਕਰ ਸਕਦੇ ਹਾਂ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ ਹੈ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ ਅਤੇ ਘਰ 'ਚ ਤੁਹਾਡੇ ਐਕੁਇਟੀ ਹੈਗੀ ਹੈ, ਉਹਦੇ ਬੇਸ 'ਤੇ ਕੋਈ ਨਾ ਕੋਈ ਇਹਦਾ ਸਲੂਸ਼ਨ ਆਪਾਂ ਤੁਹਾਨੂੰ ਜ਼ਰੂਰ ਰਿਕਮੈਂਡ ਕਰ ਸਕਦੇ ਹਾਂ। 3 ਆਪਸ਼ਨਸ ਆਮ ਤੌਰ 'ਤੇ ਸਿੱਧੂ ਸਾਹਿਬ ਅਵੇਲੇਬਲ ਹੋ ਸਕਦੀਆਂ, ਪਹਿਲੀ ਰੀਫਾਈਨੈਂਸ ਦੀ, ਸੈਕਿੰਡ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਅਤੇ 3rd ਕੁਝ ਕੇਸ ਦੇ ਵਿੱਚ ਸੈਕਿੰਡ ਮੋਰਗੇਜ ਵੀ ਹੋ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ

0: ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜ੍ਹੇ ਹੋਏ ਹੈ, ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਤਾਂ ਕੋਈ ਨਾ ਕੋਈ ਹੱਲ ਬਣਾਉਣਾ ਚਾਹੁੰਦੇ ਹੋ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੌੜਗੇ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੌੜਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਤੁਸੀਂ ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੋ, ਮੌੜਗੇਜ ਰਿਨਿਊਅਲ ਵਾਸਤੇ ਆਈ ਹੈ, ਰੀਫਾਈਨੈਂਸ ਕਰਨਾ, ਕੋਈ ਵੀ ਸਵਾਲ ਹੈ ਮੌੜਗੇਜ ਦਾ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ।
1: ਥੈਂਕ ਯੂ ਵੈਰੀ ਮੱਚ। ਹੁਣ ਤੁਸੀਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਨਰਦੇਵ ਸਿੱਧੂ ਨਾਲ, ਮੋਰਗੇਜ ਬ੍ਰੋਕਰ ਨਾਲ। ਇਹਨਾਂ ਦਾ ਫੋਨ ਨੰਬਰ ਹੈ 6472945503। ਇੱਕ ਹੋਰ ਸਪਾਂਸਰ ਨਾਲ ਗੱਲਬਾਤ ਕਰਦੇ ਹਾਂ, ਫਿਰ ਤੁਹਾਨੂੰ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ, ਜਿਹੜੀ ਇੱਕ ਕੈਨੇਡਾ US ਟ੍ਰੇਡ ਡੀਲ ਦੇ ਬਾਰੇ ਹੈ, ਉਹ ਕਾਫੀ ਲੰਬੀ ਚੌੜੀ ਖਬਰ ਹੈ, ਉਹ ਫਿਰ ਫੁੱਲ ਡੀਟੇਲ 'ਚ ਦੱਸਦੇ ਹਾਂ। ਪਰ ਪਹਿਲਾਂ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਅਗਲੇ ਸਪਾਂਸਰ ਨਾਲ, ਡਾਕਟਰ ਕੁਲਦੀਪ ਸਿੰਘ। ਡਾਕਟਰ ਕੁਲਦੀਪ ਸਿੰਘ, ਜੇਕਰ ਤੁਹਾਨੂੰ ਨਹੀਂ ਪਤਾ ਹੈ, ਇਹ ਪਿਛਲੇ 47 ਸਾਲਾਂ ਤੋਂ from 47 years ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਇਹਨਾਂ ਦੇ ਲੱਖਾਂ ਹੀ ਸਕਸੈਸਫੁਲ ਇਲਾਜ ਹੋਇਆ ਕਲਾਇੰਟਸ ਨੇ। ਇਹ ਜੜ ਤੋਂ ਬਿਮਾਰੀ ਦਾ ਇਲਾਜ ਕਰਦੇ ਆ ਅਤੇ ਆਲ ਨੈਚੁਰਲ ਤਰੀਕੇ ਨਾਲ, ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਰਦੇ ਆ। ਅਤੇ ਜਿਹੜੀ ਵੀ ਕੋਈ ਦਵਾਈ ਤੁਹਾਨੂੰ ਦਿੰਦੇ ਆ, ਇਹ ਕਹਿੰਦੇ ਨੇ ਕਿ ਉਹ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਨੇ। ਬ੍ਰੈਂਪਟਨ ਸ਼ਹਿਰ ਦੇ ਵਿੱਚ ਇਹਨਾਂ ਦਾ ਆਫਿਸ ਹੈ, ਐ ਏਅਰਪੋਰਟ ਐਂਡ ਕੁਈਨ, ਏਅਰਪੋਰਟ ਐਂਡ ਕੁਈਨ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, ਉੱਥੇ 20 ਮੈਰੀਟਾਈਮ ਅੰਟਾਰੀਓ ਬੁਲਵਰਡ, ਯੂਨਿਟ ਨੰਬਰ 2, ਪਹਿਲੇ ਹੀ ਫਲੋਰ 'ਤੇ ਹੈ। ਡਾਕਟਰ ਕੁਲਦੀਪ ਸਿੰਘ, KD Homeopathy, 647-818-0055, 647-818-0055। ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਆਪਣੇ ਪਸੰਦ ਦੇ ਦਿਨ ਜਾ ਕੇ ਇਹਨਾਂ ਨੂੰ ਇਹਨਾਂ ਦੇ ਦਫ਼ਤਰ ਦੇ ਵਿੱਚ ਮਿਲੋ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਮਨਜੀਤ ਸਿੰਘ ਰਾਜੀ, ਤੁਹਾਨੂੰ ਤੇ ਸਾਰੇ ਜੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ।
1: ਡਾਕਟਰ ਸਾਹਿਬ, ਅੱਜ ਤੁਸੀਂ ਕਿਹੜੀ ਹੈਲਥ ਦੇ ਟੌਪਿਕ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਜੀ?
2: ਸਿਮਰਾ ਜੀ, ਦੇਖੋ ਟੌਪਿਕ ਤਾਂ ਬਹੁਤ ਨੇ, ਦੇਖੋ, ਲੇਕਿਨ ਇਹ ਕਿ ਮੈਂ ਬਹੁਤ ਹੈ ਸੀਰੀਅਸ ਟੌਪਿਕ ਹੈਗਾ ਇੱਕ, ਜਿਵੇਂ ਖਾਸ ਕਰਕੇ ਸਕਿਨ ਦੇ ਪੇਸ਼ੈਂਟ ਮੇਰੇ ਕੋਲ ਬਹੁਤ ਸਾਲਾਂ ਦੇ ਸਫ਼ਰ ਕਰ ਕਰਕੇ ਆਉਂਦੇ ਨੇ, ਤਾਂ ਕਰਕੇ ਮੈਂ ਇਹ ਟੌਪਿਕ ਲਿੱਤਾ। ਇਹਦੇ 'ਚ ਠੀਕ ਹੈ ਸਕਿਨ ਦੇ ਇਸ਼ੂ ਲੋਕਾਂ ਨੂੰ ਬਹੁਤ ਜ਼ਿਆਦਾ ਨੇ, ਠੀਕ ਹੈ, ਤੋ ਇਹ ਬਹੁਤ ਸਫ਼ਰ ਕਰਦੇ ਰਹਿੰਦੇ ਨੇ ਟ੍ਰੀਟਮੈਂਟ ਕਰਾਉਣੇ। ਪਿਛਲੇ ਵੀਕ ਵੀ ਇੱਕ ਬੱਚਾ ਆਇਆ, ਉਹ ਬੱਚਾ ਮੇਰੇ ਕੋਲ 7-8 ਸਾਲ ਦਾ ਹੋ ਗਿਆ, ਉਹ ਜਦ ਤੋਂ ਬਚਪਨ ਤੋਂ ਉਹਨੂੰ ਐਗਜ਼ਮਾ ਹੈਗਾ, ਉਹਦੇ ਬਾਰੇ ਮੈਂ ਜਾਣਕਾਰੀ ਦੇਵਾਂਗਾ। ਦੇਖੋ, ਮੈਂ ਬਾਰ ਬਾਰ ਕਹਿੰਦਾ ਹੁੰਦਾ, ਕੋਈ ਵੀ ਬਿਮਾਰੀ ਹੈਗੀ ਹੈ, ਜੇ ਤੁਹਾਨੂੰ ਹੋਈ ਹੈ, ਰਾਈਟ ਵੇ ਟ੍ਰੀਟਮੈਂਟ ਕਰੋ, ਹੋਮੋਪੈਥੀ ਟ੍ਰੀਟਮੈਂਟ ਕਰੋ, ਸਭ ਤੋਂ ਬੜੀ ਚੀਜ਼ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਠੀਕ ਹੈ, ਸਭ ਤੋਂ, ਔਰ ਤੁਹਾਨੂੰ ਕਦੇ ਵੀ ਇਹਦਾ ਮੈਂ ਅਸੀਂ ਕੋਈ ਸਾਈਡ ਇਫੈਕਟ ਨਹੀਂ ਦੇਖਿਆ ਹੈਗਾ। ਤੁਸੀਂ 4 ਮਹੀਨੇ ਖਾ ਲਓ, 6 ਮਹੀਨੇ ਖਾ ਲਓ, ਡਿਪੈਂਡ ਕਰਦਾ ਤੁਹਾਨੂੰ। ਕਈ ਦੇਖੋ ਇੱਦਾਂ ਹੁੰਦਾ ਨਾ, ਕਈ ਬਿਮਾਰੀਆਂ ਜਿਵੇਂ ਜਲਦੀ ਟ੍ਰੀਟਮੈਂਟ ਕਰੋਗੇ, ਮੈਨੂੰ ਕਈ ਵਾਰੀ ਇੱਕ ਵਾਰ ਜੇ ਠੀਕ ਹੋ ਜਾਂਦਾ, ਕਈ ਜੇ ਤੁਸੀਂ ਜਿੰਨਾ ਡਿਲੇ ਕਰੋਗੇ ਫਿਰ ਉਹਨੂੰ ਹੋਰ ਜ਼ਿਆਦਾ ਟਾਈਮ ਲੱਗੇ। ਇੱਦਾਂ ਹੀ ਹੈਗਾ ਹਰ ਬਿਮਾਰੀ ਦਾ, ਇੱਦਾਂ ਹੀ ਹੈ। ਲੋਕ ਦੇਖੋ ਹੁਣ ਜਿਵੇਂ ਪੇਟ ਦੀਆਂ ਬਿਮਾਰੀਆਂ ਨੇ, ਪੇਟ ਦੀ ਬਿਮਾਰੀ ਲੋਕ ਜੋ ਹੈ, ਕੋਲਾਈਟਿਸ ਹੈ, IBS ਹੈ, ਠੀਕ ਹੈ, ਬੈਗੈਸ ਦੀ ਪ੍ਰੋਬਲਮ ਹੈਗੀ ਹੈ, ਇਹਦੇ ਸਫ਼ਰ ਕਰਦੇ ਰਹਿੰਦੇ, ਪਾਇਲਸ ਹੋ ਗਿਆ, ਥਾਇਰਾਇਡ ਜਿਵੇਂ ਆਮ ਗੋਲੀਆਂ ਲੋਕ ਖਾਈ ਜਾਂਦੇ ਨੇ, ਕੋਲੈਸਟਰਾਲ, ਡਾਇਬਟੀਜ਼। ਦੇਖੋ ਕੋਈ ਵੀ ਡਾਕਟਰ ਤੁਹਾਨੂੰ ਜ਼ਬਰਦਸਤੀ ਗੋਲੀ ਨਹੀਂ ਲਗਾਉਂਦਾ, ਜਦ ਤੁਸੀਂ ਕੇਅਰ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਗੋਲੀਆਂ ਲੱਗਦੀਆਂ, 1-2, 2-4, 4-6, ਠੀਕ ਹੈ। ਇਸ ਕਰਕੇ ਆਪਣੇ ਸਰੀਰ ਦਾ ਧਿਆਨ ਰੱਖੋ, ਦਮਾ, ਐਲਰਜੀ, ਐਸੀਡਿਟੀ ਦੀ ਪ੍ਰੋਬਲਮ, ਕੋਨਸਟੀਪੇਸ਼ਨ ਹੈਗਾ ਤੁਹਾਨੂੰ, ਐਂਗਜ਼ਾਇਟੀ, ਡਿਪਰੈਸ਼ਨ, ਆਰਥਰਾਈਟਿਸ ਕਿਸੇ ਤਰ੍ਹਾਂ ਦੀ ਹੈਗੀ ਹੈ, ਹੈਡੇਕ ਹੁੰਦਾ, ਤੁਹਾਨੂੰ ਸਲੀਪ ਐਪਨੀਆ, ਆਟੋਮੋਡੀਜ, ਅੱਖ, ਨੱਕ, ਕੰਨ, ਗਲੇ ਦੀ ਬਿਮਾਰੀ, ਬੱਚਿਆਂ ਦਾ ਆਟਿਜ਼ਮ, ਜ਼ਰੂਰ ਨਾਮ ਲਵਾਂਗਾ, ਆਟਿਜ਼ਮ। ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਹੈਗੇ ਨੇ ਜਿਨ੍ਹਾਂ ਨੂੰ ਘੱਟ ਪ੍ਰੋਬਲਮ, ਜਲਦੀ ਠੀਕ ਹੋ ਜਾਂਦੇ ਨੇ, ਕਈ ਠੀਕ ਹੋ ਚੁੱਕੇ ਨੇ, ਕਈ ਲੋਕ ਜ਼ਿਆਦਾ ਪ੍ਰੋਬਲਮ, ਅਜੇ ਵੀ ਟ੍ਰੀਟਮੈਂਟ ਚੱਲ ਰਿਹਾ, ਲੇਕਿਨ ਇੰਪਰੂਵਮੈਂਟ ਹੈ। ਕਈ ਵਾਰੀ ਮੈਂ ਕਹਿੰਦਾ ਹੁੰਦਾ, ਦੇਖੋ, ਪੈਸੇ ਖਰਚ ਕੇ ਵੀ ਬਿਮਾਰੀ ਠੀਕ ਹੋ ਜਾਵੇ ਬਹੁਤ ਵੱਡੀ ਗੱਲ ਹੁੰਦੀ ਹੈ, ਠੀਕ ਹੈ। ਆਪਣੀ ਸਿਹਤ ਸਭ ਤੋਂ ਬੜੀ ਹੈ, ਸਿਹਤ, ਹੈਲਥ ਇਜ਼ ਵੈਲਥ, ਤਾਂ ਹੀ ਕਿਹਾ ਗਿਆ ਹੈ। ਤੋ ਆਪਣੀ ਸਿਹਤ ਦਾ ਧਿਆਨ ਰੱਖੋ, ਜੇ ਕੋਈ ਜ਼ਰੂਰਤ ਹੋਵੇ, ਕੁਐਸਚਨ ਕਰਨਾ ਹੋਵੇ, ਪੁੱਛਣਾ ਹੋਵੇ, ਜਾਣਕਾਰੀ ਲੈਣੀ ਹੋਵੇ, ਕੋਈ ਉਹਦੇ ਕੋਈ ਚਾਰਜ ਨਹੀਂ ਕਰਦੇ, ਆਪਾਂ ਜਾਣਕਾਰੀ ਲੈ ਸਕਦੇ ਹਾਂ, ਪੜ੍ਹਨ ਨੂੰ ਬਣਾ ਕੇ। ਹੁਣ ਆਪਾਂ ਸਕਿਨ ਦੇ ਇਸ਼ੂ ਬਾਰੇ ਗੱਲ ਕਰਦੇ ਹਾਂ, ਸਕਿਨ ਦੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੈਗੀਆਂ ਨੇ, ਜਿਵੇਂ ਐਕਨੀ। ਕਈ ਵਾਰੀ ਮੈਂ ਘੁੰਮਣ ਜਾਂਦਾ ਤੋ ਬੱਚੇ ਦੇ ਲੋਕਾਂ ਦੇ ਦਾਣੇ ਮੂੰਹ 'ਚ ਭਰੇ ਪਏ, ਜਿਹੇ ਜਿਹੇ ਵੱਡੇ ਵੱਡੇ ਦਾਣੇ, ਜਿਹੇ ਸਪੈਸ਼ਲ ਕਰਕੇ ਪਰੇਸ਼ਾਨ ਰਹਿੰਦੇ ਨੇ, ਤੋ ਮੇਰੇ ਕੋਲ, ਮੈਨੂੰ ਬੜਾ ਅਫਸੋਸ ਹੁੰਦਾ, ਅਫਸੋਸ ਇਹ ਹੁੰਦਾ, ਛੋਟੀ ਜਿਹੀ ਬਿਮਾਰੀ ਸਾਡੇ ਵਾਸਤੇ, ਬਹੁਤ ਛੋਟੀ ਜਿਹੀ ਬਿਮਾਰੀ ਹੈ, ਲੋਕ ਸਾਲੋ ਸਾਲ ਸਫ਼ਰ ਕਰਦੇ ਰਹਿੰਦੇ ਨੇ। ਮੈਂ ਕੋਈ ਪੇਸ਼ੈਂਟ ਆਏ ਨੇ ਮੋਸਟਲੀ ਜਿਹਨੇ ਐਕਨੀ ਦੇ,

0: दो चार छह महीने ठीक हो जाते ने, ठीक है, एक्ने हो गया, एग्जमा, एग्जमा ये भी बहुत बड़ी प्रॉब्लम है लोगों को, ये हो सकता है एलर्जी करके हो, कई बार स्ट्रेस करके भी हो जाता है, कई एनवायरमेंटल फैक्टर होता है करके होता, कई चीजा होंगे ने, और सोरायसिस, सोरायसिस एग्जमे के भी सब बड़ी चीज होंगी है, ये ईचिंग होंगी है काफी ज्यादा जे ईचिंग, और सोरायसिस, सोरायसिस सब तो बड़ी पछाण हैगी है थोड़े वाइट स्केल ही होंगी है स्केल, और जिमें चिट्टा चिट्टा झड़ता है वो सोरायसिस की पछाण होंगी है, और उसके बाद फलवैरी, फलवैरी लोग भरे पे ने पूरे शरीर नाल जो है, तुम राइट वे ट्रीटमेंट करो, जो थोड़ा जो छोटा स्पॉट होया उन्होंने राइट वे ट्रीटमेंट करो थोड़े ठीक हो जाएगा फलवैरी जो है, मेरे को उन्हें कुड़ी आँधी से उन्हें स्पॉट शुरू होया था पेट से, उन्हें ट्रीटमेंट की थी, मैं कहा दो तीन महीने ठीक होगी, तो राइट देखो तो कोई भी टाइम से गल करोगे तो ठीक ट्रीटमेंट करोगे, जो हाइव्स, हाइव्स ये भी बहुत बड़ी प्रॉब्लम है, लोगों ने बैठे बैठे स्किन लाल हो जाती है, ईचिंग शुरू हो जाती है, फिर दो चार पांच मिनट बाद ठीक हो जाते हैं, अल्टीकेरिया भी आप कहने हैं, कोल्ड सोर यह मोडली थोड़े माउथ एंड लिप्स से होंगे ने, और ल्यूपस, वार्ट्स, फंगल इन्फेक्शन, हेयरफॉल, हेयरफॉल जोड़ा है मोस्टली जो है स्किन की प्रॉब्लम करके ज्यादातर लोग गंजे हो जाते हैं, ये ज्यादातर करके एलोपेसिया रेटिका, मेरे को जो एक पेशेंट आया से उतो कम बारों कित मारखम का वो मुंडा यंग सीगा एलोपेसिया रेटिका हो फेस के ऊपर सारी दाढ़ी साफ हो गई सी, वो मैं 15 दिन की दाढ़ी वापस आ गई, इदा का मेरा काम जिन्हें देखना चाहना जोड़ा मैं बोलना रेडियो के ऊपर देख भी सकते, मेरे को फोटो भी एक दो लोगों की पई हैगी है, 647-818-0055-647-818-0055 कदम भी कॉल करके आ सकते हो, मेरी क्लिनिक 20 मैरीटाइम टूर बिलेवार्ड यूनिट नंबर 2 होम डिपो वाला प्लाजा ब्रैम्पटन के बच्चे है, 11 बजे से 7 बजे तक क्लिनिक खुली है, 647-818-0055-647-818-0055 कदम भी कॉल कर सकते, कॉल करके आ सकते हो, कोई भी इशू का जरूर मेरी हेल्प लो, ठीक है, जरूर मैं थोड़ी हेल्प करूंगा,
1: धन्यवाद जी, नंबर तुसीं नोट कर लो, डॉक्टर कुलदीप सिंह दा 47 साल का तजर्बा है होम्योपैथी विच, कॉल 647-818-0055 647-818-0055। इंग्लिश दे विच एक सेइंग है, अ गुड डील इज वन वेयर बोथ पार्टीज वॉक अवे इक्वली अनहैप्पी, मतलब कि उही वधिया डील हुंदी आ जो दोनों साइड रोंदे होण, कोई एक तरफ दा हसदा ना होवे दूजा इकला रोंदा ना होवे, पर जिस हिसाब दे नाल अज सवेरे ही US प्रेजिडेंट डोनाल्ड ट्रंप बड़े जश्न मना रहा है, भंगड़े पा रहा है, तो बड़ा हस रहा है, मुस्करा रहा है, तो जिस हिसाब नाल उन्हें अमेरिकन फार्मर्स का किया है कि बहुत ज़्यादा फायदा होना है, तो बेसिकली कनेडियन टैरिफ्स के कोटास नॉन एग्जिस्टेंट होने हैं, तो जिस हिसाब के नाल चर्चा हो रही है, स्पैकुलेशन हो रही है कि साड़ी कनेडियन सरकार तो ढेर सारे हुण कंसैशन भी दे रहे हैं, पता नहीं कि यह गुड डील होनी है कि नहीं होनी आ, डील तो बननी बननी आ, यह तो लगता ही लगता है, 99% चांस है, पर इज इट अ गुड डील, इज इट अ बैड डील, यह तो हुण आने वाले दिनों के ही पता लग ही जाऊगा, तो तुहानू भी जरूर पुछांगे, पर हुण जो कुछ भी हुण तक पता है वह तुहानू दस दिंदे आ, US प्रेजिडेंट डोनाल्ड ट्रंप ने कैनेडा तो इंपोर्ट किए जाते billions of dollars of goods ਤੇ ਨਵੇਂ 50% ਦੇ ਟੈਰਿਫ ਲਾਉਣ ਦੀ ਜਿਹੜੀ ਡੈਡਲਾਈਨ ਹੈ ਹੁਣ 3 ਦਿਨਾਂ ਦੇ ਲਈ ਵਧਾ ਦਿੱਤੀ ਹੈ ਕਿਉਂਕਿ ਉਹਦੇ ਮੁਤਾਬਕ ਦੋਨੇ ਮੁਲਕਾਂ ਦੇ ਆਪਸ ਦੇ ਵਿੱਚ ਤਾਂ ਡੀਲ ਡਨ ਹੀ ਡਨ ਹੈ, ਖਤਮ ਹੀ ਖਤਮ, ਡਾਕੂਮੈਂਟਸ ਨੂੰ ਸਿਰਫ ਫਾਈਨਲਾਈਜ਼ ਕਰਨ ਦੀ ਹੀ ਲੋੜ ਹੈ, ਪਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਸ ਟੈਂਟੇਟਿਵ ਡੀਲ ਦਾ ਜ਼ਿਕਰ ਕੀਤਾ ਹੀ ਨਹੀਂ ਹੈਗਾ, ਕਿਹਾ ਕਿ ਹਜੇ ਤੱਕ ਵੀ ਜ਼ਰੂਰੀ ਨੈਗੋਸ਼ੀਏਸ਼ਨ ਕਰਨ ਵਾਲੇ ਨੇ, ਹੁਣ ਵੀ ਕਹਿ ਰਹੇ ਨੇ ਕਿ ਇਟਸ ਨਾਟ ਕੰਪਲੀਟਲੀ ਡਨ, ਵੀ ਸਟਿਲ ਹੈਵ ਟੂ ਹੈਮਰ ਆਊਟ ਅ ਫਿਊ ਡੀਟੇਲਸ, ਅਤੇ ਇਹ ਟੈਰਿਫ ਡੈਡਲਾਈਨ ਡਿਲੇ ਇਸ ਹੀ ਮਕਸਦ ਲਈ ਪੇਸ਼ ਕੀਤੀ ਗਈ ਹੈ ਕਿ ਸਭ ਕੁਛ ਫਾਈਨਲਾਈਜ਼ ਕੀਤਾ ਜਾਵੇ, ਸੋ ਥੋੜ੍ਹੀ ਬਹੁਤੀ ਡਿਸਕ੍ਰੈਪੈਂਸੀ ਤਾਂ ਹੈਗੀ ਆ, US ਕਹਿ ਰਿਹਾ ਹੈ ਡਨ ਡਨ ਡਨ, ਕਨੇਡਾ ਕਹਿ ਰਿਹਾ ਹੈ ਆਲਮੋਸਟ ਡਨ, ਹੁਣ ਦੇਖਦੇ ਹਾਂ ਕਿ ਜੇਕਰ ਦੋਨੇ ਮੁਲਕ ਸੈਟਰਡੇ August 22, 2026 ਮਿਡਨਾਈਟ 'ਤੇ 1 ਮਿੰਟ ਬਾਅਦ ਤੱਕ ਡੀਲ ਫਾਈਨਲਾਈਜ਼ ਕਰਦੇ ਹਨ ਅਤੇ ਕਿਹੜੇ ਸਰਪ੍ਰਾਈਜ਼ ਕਨਸੈਸ਼ਨਸ ਕੈਨੇਡੀਅਨ ਸਾਈਡ ਦੇ ਵੱਲੋਂ ਪੇਸ਼ ਕੀਤੇ ਜਾਂਦੇ ਨੇ ਅਤੇ ਬਦਲੇ 'ਚ US ਕਿਹੜੇ ਕਿਹੜੇ ਸੈਕਟੋਰਲ ਟੈਰਿਫਸ ਦੇ ਰੇਟਸ ਘਟਾਉਂਦਾ ਹੈ। ਤਕਰੀਬਨ 15 ਕੁ ਮਿੰਟ ਪਹਿਲਾਂ US ਡੋਨਾਲਡ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇੱਕ ਸਟੇਟਮੈਂਟ ਰਿਲੀਜ਼ ਕੀਤੀ ਗਈ ਕਿ ਤੁਸੀਂ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਜੋ ਕੁਝ ਵੀ ਹੈਗਾ ਸੁਣੋ ਨਾ, ਸਿਰਫ ਉਦੋਂ ਹੀ ਤੁਹਾਨੂੰ ਪੱਕਾ ਹੀ ਪਤਾ ਲੱਗੂਗਾ ਕਿ ਡੀਲ ਦੇ ਵਿੱਚ ਕਿੰਨੇ ਟੈਰਿਫ ਘਟਾਏ ਜਾ ਰਹੇ ਨੇ ਜਦੋਂ ਅਸੀਂ ਅਫੀਸ਼ੀਅਲ ਡਾਕੂਮੈਂਟੇਸ਼ਨ ਪੇਸ਼ ਕਰਾਂਗੇ। ਬਟ ਫਿਲਹਾਲ ਤਾਂ ਕੁਛ ਵੀ ਪਬਲਿਕ ਵਿੱਚ ਪੇਸ਼ ਕੀਤਾ ਹੀ ਨਹੀਂ ਗਿਆ ਹੈ, ਨਾ ਤਾਂ ਸਾਨੂੰ ਪਤਾ ਹੈ ਕਿ ਅੱਜ ਕੱਲ੍ਹ ਜਾਂ ਪਰਸੋਂ ਤੱਕ ਪੇਸ਼ ਕੀਤਾ ਜਾਣਾ ਹੈ। ਸੋ ਜੋ ਵੀ ਚਰਚਾ ਹੋ ਰਹੀ ਹੈ ਉਹੀ ਤੁਹਾਨੂੰ ਹੁਣ ਫਿਲਹਾਲ ਦੱਸ ਸਕਦੇ ਹਾਂ। ਪਹਿਲਾਂ ਤਾਂ ਦੱਸਾਂ ਤੁਹਾਨੂੰ ਕਿ ਕੱਲ੍ਹ ਰਾਤ 10:15 'ਤੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਦੇ ਟਰੂਥ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਲਿਖਿਆ ਕਿ ਉਹਨੇ ਕੈਨੇਡਾ ਦੇ ਖਿਲਾਫ 50% ਦੇ ਨਵੇਂ ਟੈਰਿਫਸ ਨੂੰ ਪਾਜ਼ ਕੀਤਾ ਹੈ ਸਿਰਫ 3 ਦਿਨਾਂ ਦੇ ਲਈ, ਕਿਉਂਕਿ ਕੈਨੇਡਾ ਅਤੇ USA ਨੇ ਇੱਕ ਡੀਲ ਬਣਾ ਲਈ ਹੈ ਜਿਹਦੇ ਹੁਣ ਸਿਰਫ ਡਾਕੂਮੈਂਟਸ ਨੂੰ ਫਾਈਨਲਾਈਜ਼ ਕਰਨ ਦੀ ਲੋੜ ਹੈ। ਪਰ ਇਸ ਸਟੇਟਮੈਂਟ ਦੇ ਵਿੱਚ ਲੱਗਦਾ ਤਾਂ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਸਾਡੇ ਮੁਲਕ ਦਾ ਮਾੜਾ ਮੋਟਾ ਇੱਕ ਭਲਾ ਵੀ ਕਰਵਾਊਗਾ। ਕਿਵੇਂ? ਸਾਡੇ ਮਾਰਕਾਣੀ ਸਰਕਾਰ ਤੋਂ ਇੱਕ ਹੋਰ ਅਨਫੋਰਸੀਨ ਕਨਸੈਸ਼ਨ ਕਢਾਊਗਾ। ਇਹ ਜਿਹੜੀ ਕਨਸੈਸ਼ਨ ਹੈ ਇਹਦਾ ਤਾਂ ਕੋਈ ਪਿਛਲੇ 1-2 ਹਫ਼ਤਿਆਂ ਦੇ ਵਿੱਚ ਮੀਡੀਆ 'ਚ ਕੋਈ ਜ਼ਿਕਰ ਵੀ ਨਹੀਂ ਹੋਇਆ। ਸਰਪ੍ਰਾਈਜ਼, ਨਵਾਂ ਹੀ ਸੱਪ ਕੱਢ ਲਿਆ। ਕਿਹੜਾ ਇੱਕ ਨਵਾਂ ਕਨਸੈਸ਼ਨ ਹੈ? ਕਨਸੈਸ਼ਨ ਤਾਂ ਲਿਬਰਲ ਲੋਕਾਂ ਲਈ ਤਾਂ ਹੋਊਗਾ, ਪਰ ਮੁਲਕ ਦੇ ਲਈ, ਸਾਡੇ ਮੁਲਕ ਲਈ ਤਾਂ ਫਾਇਦੇਮੰਦ ਹੀ ਹੈ, ਜੋ ਕਿ 12 ਪਿਛਲੇ ਸਾਲਾਂ ਤੋਂ ਲਿਬਰਲ ਸਰਕਾਰ ਨੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ, ਦੱਬਣ ਦੀ ਕੋਸ਼ਿਸ਼ ਕੀਤੀ ਆ, ਘਟਾਉਣ ਦੀ ਕੋਸ਼ਿਸ਼ ਕੀਤੀ ਆ। ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਲਿਖਿਆ, ਜੋ ਬਾਈਡਨ ਗਵਰਨਮੈਂਟ ਦੇ ਵੱਲੋਂ ਕੈਂਸਲ ਕੀਤੀ ਗਈ ਕੀਸਟੋਨ XL ਪਾਈਪਲਾਈਨ ਵੀ ਹੁਣ ਸ਼ਾਇਦ ਬੈਕ ਫਰੋਮ ਦ ਡੈਡ, ਬੈਕ ਫਰੋਮ ਦ ਗਰੇਵ, ਕਬਰ ਤੋਂ ਹੀ ਕੱਢ ਕੇ ਉਹਨੂੰ ਸ਼ਾਇਦ ਬਣਾਇਆ ਜਾ ਸਕਦਾ ਹੈ ਕੈਨੇਡਾ ਦੇ ਸਾਥ ਦੇ ਨਾਲ। ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਹੈ, ਕੀਸਟੋਨ XL ਪਾਈਪਲਾਈਨ ਤਾਂ ਅਸਲ ਦੇ ਵਿੱਚ ਤਾਂ ਸਾਲ 2008 ਦੇ ਵਿੱਚ ਪ੍ਰਪੋਜ਼ ਕੀਤੀ ਗਈ ਸੀ ਬਾਏ ਅ ਕੰਪਨੀ ਕਾਲ TC ਐਨਰਜੀ ਕੋਰਪ, ਜੋ ਕਿ ਹੁਣ ਤਾਂ ਨੇਮ ਚੇਂਜ ਕਰ ਚੁੱਕੇ ਨੇ ਸੈਲਫ ਬੋ ਕੋਰਪ, ਅਤੇ ਉਹ ਤਾਂ ਹੁਣ ਕਹਿ ਚੁੱਕੇ ਨੇ, ਕਿਉਂਕਿ ਬਾਰ ਬਾਰ ਹੀ ਜ਼ਿਕਰ ਕੀਤਾ ਗਿਆ ਹੈ, ਵੀ ਸ਼ੁੱਡ ਬ੍ਰਿੰਗ ਦਿਸ ਪਾਈਪਲਾਈਨ ਬੈਕ, ਅਮੈਰੀਕਾ ਨੂੰ ਸਟੈਡੀ ਸਪਲਾਈ ਆਫ ਕਰੂਡ ਓਇਲ ਚਾਹੀਦੀ ਹੈ, ਕੈਨੇਡਾ ਤੋਂ ਪਾਈਪਲਾਈਨ ਬਣਾ ਲੈਣੀ ਚਾਹੀਦੀ ਹੈ, ਦੋਨੇ ਮੁਲਕ ਦਾ ਫਾਇਦਾ ਹੈ। ਇਹਨਾਂ ਨੇ ਕਿਹਾ ਹੈ ਕਿ ਯਾਰ 17 ਸਾਲ ਬਾਅਦ ਸਾਨੂੰ ਹੁਣ ਕੋਈ ਵੀ ਇੰਟਰਸਟ ਰਿਹਾ ਨਹੀਂ ਹੈਗਾ, ਬਿਲੀਅਨਸ ਡਾਲਰ ਅਸੀਂ ਬਰਬਾਦ ਕੀਤੇ ਨੇ ਪਹਿਲਾਂ ਹੀ ਇਹਦੇ ਬਣਾਉਣ ਦੇ ਖਾਤਰ। ਅਤੇ ਬਾਰ ਬਾਰ ਅਮਰੀਕਨ ਸਰਕਾਰਾਂ ਨੇ ਕਿਹਾ, ਨਹੀਂ ਜੀ ਹੁਣ ਤਾਂ ਬਣਾਉਣ ਨਹੀਂ ਦੇਵਾਂਗੇ, ਹੁਣ ਅਸੀਂ ਰਿਵਾਈਵ ਇਹਨੂੰ ਕਰਨਾ ਨਹੀਂ। ਸੋ ਕਲੀਅਰਲੀ ਕਿਸੇ ਨਾ ਕਿਸੇ ਹੋਰ ਕੰਪਨੀ ਪ੍ਰਪੋਨੈਂਟ ਦੀ ਲੋੜ ਤਾਂ ਪੈਣੀ ਹੈ, ਪਰ ਫਿਰ ਵੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੇ ਪਹਿਲੇ ਪ੍ਰੈਜ਼ੀਡੈਂਸੀ ਦੇ ਟਰਮ ਦੇ ਵਿੱਚ ਪਾਵਰ 'ਚ ਆਉਂਦੇ ਸੈਰ ਇੰਟਰਸਟ ਐਕਸਪ੍ਰੈਸ ਕੀਤਾ ਹੈ ਇੰਨੇ ਸਮੇਂ ਦੇ ਲਈ ਕਿ ਮੈਂ ਇਹਨੂੰ ਬਣਾ ਕੇ ਹਟੂੰਗਾ, ਕਿਉਂਕਿ ਅਲਬਰਟਾ ਤੋਂ ਲੈ ਕੇ ਨੈਬਰਾਸਕਾ ਤੱਕ ਮਿਲੀਅਨਸ ਆਫ ਬੈਰਲਸ ਵਰਥ ਆਫ ਕਰੂਡ ਓਇਲ ਐਵਰੀ ਸਿੰਗਲ ਡੇ ਬੜੀ ਆਸਾਨੀ ਦੇ ਨਾਲ, ਬਹੁਤ ਹੀ ਘੱਟ ਖਰਚੇ ਦੇ ਨਾਲ ਭੇਜੀ ਜਾ ਸਕਦੀ ਹੈ US ਦੇ ਵਿੱਚ ਰਿਫਾਈਨ ਕਰਨ ਦੇ ਲਈ। ਸੋ ਦੋਨੇ ਮੁਲਕਾਂ ਦੇ ਲਈ ਇਹ ਜੇਕਰ ਕੀਸਟੋਨ XL ਪਾਈਪਲਾਈਨ ਬਣਾਈ ਜਾਂਦੀ ਆ, ਐਵਰੀ ਸਿੰਗਲ ਈਅਰ ਟੈਕਸਪੇਅਰਸ ਦੇ ਲਈ ਬਿਲੀਅਨਸ ਆਫ ਡਾਲਰਸ ਆਫ ਰੈਵਨਿਊ, ਅਤੇ ਲੱਖਾਂ ਹੀ ਡਾਇਰੈਕਟ ਅਤੇ ਇਨਡਾਇਰੈਕਟ ਜੋਬਸ ਦੋਨੇ ਸਾਈਡਸ ਆਫ ਦ ਬੋਰਡਰ ਪੇਸ਼ ਹੋ ਸਕਦੀਆਂ ਨੇ। ਪਰ ਜਦੋਂ ਜੋ ਬਾਈਡਨ US ਪ੍ਰੈਜ਼ੀਡੈਂਟ ਬਣਿਆ, ਉਹਨੇ 2021 ਦੇ ਵਿੱਚ ਕੋਸ਼ਿਸ਼ ਕੀਤੀ ਆਪਦੇ ਬਕਵਾਸ ਦੇ ਗ੍ਰੀਨ ਕਲਾਈਮੇਟ ਚੇਂਜ ਏਜੰਡਾ ਨੂੰ ਵਧਾਉਣ ਦੇ ਲਈ, ਜਿਵੇਂ ਟਰੂਡੋ ਨੇ ਵਧਾਉਣ ਦੀ ਕੋਸ਼ਿਸ਼ ਕੀਤੀ, ਅਤੇ ਕੀਸਟੋਨ XL ਪਾਈਪਲਾਈਨ ਪ੍ਰੋਜੈਕਟ ਦੇ ਪਰਮਿਟਸ ਨੂੰ ਰਿਵੋਕ ਕੀਤਾ। ਪਰ ਉਸ ਤੋਂ ਬਾਅਦ ਬਾਬਾ ਟਰੰਪ ਨੇ February 2025 ਦੇ ਵਿੱਚ ਹੀ ਉਹਨੇ ਇਸ ਆਰਡਰ ਨੂੰ ਰਿਸੈਂਡ ਕੀਤਾ, ਅਤੇ February 2025 ਜਦੋਂ ਤੋਂ ਬੇਸਿਕਲੀ ਟ੍ਰੇਡ ਵਾਰ ਸ਼ੁਰੂ ਹੋਈ ਹੈ, ਉਸ ਹੀ ਸੇਮ ਟਾਈਮ 'ਤੇ ਉਹਨੇ ਲਿਖਿਆ, ਵੀ ਵਾਂਟ ਦ ਕੀਸਟੋਨ XL ਪਾਈਪਲਾਈਨ ਬਿਲਟ। ਕੀ ਪਤਾ ਹੈ, ਟਰੰਪ ਨੇ ਆਹੀ ਇੱਕ ਟਰੰਪ ਕਾਰਡ ਰੱਖਿਆ ਹੋਇਆ ਸੀ ਕਿ ਜੋ ਵੀ ਪਾਵਰ ਦੇ ਵਿੱਚ ਆਉਂਦਾ ਹੈ ਕੈਨੇਡਾ ਦੇ ਵਿੱਚ, ਮੈਂ ਆਹ ਤੇਲ ਦੀ ਪਾਈਪਲਾਈਨ ਉਹਨਾਂ ਤੋਂ ਬਣਾਉਣੀ ਹੀ ਬਣਾਉਣੀ ਆ, ਅਲਬਰਟਾ ਤੋਂ ਲੈ ਕੇ ਨੈਬਰਾਸਕਾ ਤੱਕ। ਸੋ ਨੋਟ ਕਰਨ ਵਾਲੀ ਗੱਲ ਇਹ ਹੈ ਕਿ October 2025 ਦੇ ਵਿੱਚ ਜਦੋਂ ਕੈਨੇਡਾ US ਟ੍ਰੇਡ ਟਾਕਸ ਕੰਪਲੀਟਲੀ ਬੰਦ ਕੀਤੇ ਗਏ, ਉਸ ਤੋਂ ਪਹਿਲਾਂ ਕਾਫੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਚਰਚਾ ਤਾਂ October 2025 ਦੇ ਵਿੱਚ ਹੀ ਹੋ ਰਹੀ ਸੀ ਬਿਹਾਈਂਡ ਕਲੋਜ ਡੋਰਸ। ਕਾਰਨੀ ਨੇ ਟਰੰਪ ਨੂੰ ਮਿਲਿਆ, ਉਹ ਇਕੱਠੇ ਹੋਏ, ਅਤੇ ਕਾਰਨੀ ਨੇ ਹੀ ਆਫਰ ਕੀਤਾ ਕਿ ਅਸੀਂ ਇਸ ਕੀਸਟੋਨ XL ਪਾਈਪਲਾਈਨ ਨੂੰ ਰਿਵਾਈਵ ਕਰ ਸਕਦੇ ਹਾਂ ਫਰੋਮ ਅਲਬਰਟਾ ਟੂ ਨੈਬਰਾਸਕਾ, ਜੇ ਤੁਸੀਂ ਸਾਨੂੰ ਸੈਕਟੋਰਲ ਟੈਰਿਫ ਹਟਾ ਦਿੰਦੇ ਹੋ, ਘਟਾ ਦਿੰਦੇ ਹੋ, ਰਿਲੀਫ ਦਿੰਦੇ ਹੋ। ਭਾਵੇਂ ਸਾਨੂੰ ਪਤਾ ਹੈ, ਸਾਨੂੰ ਹੀ ਗੁੰਮਰਾਹ ਕੀਤਾ ਜਾ ਰਿਹਾ ਹੈ ਇੰਨੇ ਹੁਣ ਮਹੀਨਿਆਂ ਤੋਂ ਲਿਬਰਲ ਸਰਕਾਰ ਦੇ ਵੱਲੋਂ, ਕਿ ਸਾਨੂੰ ਯੂ ਐਸ ਦੇ ਨਾਲ ਟ੍ਰੇਡ ਰਿਲਾਇੰਸ ਘਟਾਉਣੀ ਚਾਹੀਦੀ ਆ, ਐਨਰਜੀ ਰਿਲਾਇੰਸ ਘਟਾਉਣੀ ਚਾਹੀਦੀ ਆ, ਡਾਇਵਰਸਿਫਾਈ ਕਰਨਾ ਚਾਹੀਦਾ. ਇਨਫੈਕਟ ਮਲਟੀਪਲ ਸੋਰਸਿਸ ਦੱਸ ਰਹੇ ਨੇ ਕਿ ਅਕਟੋਬਰ ਦੇ ਵਿੱਚ ਹੀ ਕਾਰਨੀ ਨੇ ਹੀ ਟਰੰਪ ਨੂੰ ਕਿਹਾ ਕਿ ਵਿਲ ਗਿਵ ਯੂ ਦਿਸ ਕੀਸਟੋਨ ਐਕਸਪ੍ਰੈਸ ਪਾਈਪਲਾਈਨ ਇਫ ਯੂ ਗਿਵ ਅਸ ਸੈਕਟੋਰਲ ਟੈਰਿਫ ਰਿਲੀਫ. ਸੋ ਆਹ ਵੀ ਨੋਟ ਕਰਨ ਵਾਲੀ ਗੱਲ ਆ. ਹੁਣ ਇਸ ਗੱਲ ਦੇ ਬਾਵਜੂਦ ਕਿ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ, ਕੈਨੇਡਾ ਐਂਡ ਦ ਯੂ ਐਸ ਏ ਸਬਜੈਕਟ ਟੂ ਦ ਫਾਈਨਲਾਈਜੇਸ਼ਨ ਆਫ ਡਾਕੂਮੈਂਟਸ ਹੈਵ ਅ ਡੀਲ. ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਤਾਂ ਆਪਦੀ ਸਟੇਟਮੈਂਟ ਦੇ ਵਿੱਚ ਕਾਫੀ ਡਿਫਰੈਂਟ ਵਰਡਿੰਗ ਪੇਸ਼ ਕੀਤੀ ਸੀ ਕੱਲ੍ਹ ਰਾਤ. ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਤਾਂ ਕੱਲ੍ਹ ਰਾਤ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਪਿਛਲੇ ਕਈ ਹਫ਼ਤਿਆਂ ਤੋਂ ਕੈਨੇਡਾ ਕਾਫੀ ਇੰਟੈਂਸਿਵ ਟ੍ਰੇਡ ਡਿਸਕਸ਼ਨਸ ਦੇ ਵਿੱਚ ਇੰਗੇਜ ਰਹੇ ਨੇ ਅਮਰੀਕਾ ਵਾਲਿਆਂ ਨਾਲ, outstanding trade issues nu negotiate karan de layi te Canadian businesses, workers, farmers te parivaran de layi greater certainty deliver karan de layi. Mark Carney ne likhya substantial progress has been made, matlab ke kafi jada tarakki te hui aa inna negotiation de vich, but there is important work still to be done. Bahut ajeeb gall aa, Trump te kehnda sab kuch khatam te eh keh reha hai ke haje kam hon wala hai. Akhir de vich ta ਸਾਨੂੰ ਪਤਾ ਨਹੀਂ ਹੈਗਾ ਕਿ ਕਿੱਥੇ ਤੱਕ ਪਹੁੰਚੇ ਨੇ, ਕਿਉਂਕਿ ਹਜੇ ਤੱਕ ਤਾਂ ਕੋਈ ਵੀ ਅਫੀਸ਼ੀਅਲ ਡਾਕੂਮੈਂਟ ਪੇਸ਼ ਕੀਤੀ ਨਹੀਂ ਗਈ ਹੈ. ਇਟ ਮਾਈਟ ਬੀ ਪ੍ਰੈਜ਼ੈਂਟਡ ਬਾਏ ਸੈਟਰਡੇ, ਵੀ ਹੈਵ ਨੋ ਆਈਡੀਆ. ਪਰ ਜੇ ਅਸੀਂ ਵਾਈਟ ਹਾਊਸ ਦਾ ਹਿਸਾਬ ਦੇਖੀਏ, ਵਾਈਟ ਹਾਊਸ ਦੇ ਵੱਲੋਂ ਵੀ ਸਟੇਟਮੈਂਟ ਰਿਲੀਜ਼ ਕੀਤੀ ਗਈ ਆ, ਲਿਖਿਆ ਗਿਆ ਹੈ ਕਿ 3 ਦਿਨਾਂ ਦੇ ਲਈ ਟੈਰਿਫ ਡੈਡਲਾਈਨ ਵਧਾਉਣੀ US ਪਬਲਿਕ ਇੰਟਰਸਟ, US ਪਬਲਿਕ ਦੇ ਫਾਇਦੇ ਦੇ ਵਿੱਚ ਹੀ ਇੱਕ ਗੱਲ ਹੈ, ਕਿਉਂਕਿ Canadian negotiators ne commitment express kiti hai to concede on trade grievances. Matlab Canadian government ne unna de negotiators ne US President Donald Trump di pesh kiti hai bahut lambi list of irritants de vichon, hun pata nahi kinne muddiyan te concede karan da vaada kita hai, bow down, bend down, elbow up to like gode down tak hon da, inne himmat haran da, trade war haran da hun inne vaada kita hai. ਸੋ ਹੁਣ ਤਾਂ ਪਤਾ ਨਹੀਂ ਕਿ ਕਿੰਨੇ ਕੁ ਐਲਬੋਜ਼ ਆਫ ਲੋਕ ਇਸ ਟ੍ਰੇਡ ਡੀਲ ਜੇਕਰ ਮਾੜੀ ਨਿਕਲਦੀ ਹੈ ਉਹਨੂੰ ਕਿਵੇਂ ਵਿਦ ਗੁੱਡ ਕੌਨਸ਼ੀਅੰਸ ਫਿਰ ਵੀ ਸਪੋਰਟ ਕਰ ਸਕਦੇ ਆ, ਪਰ ਉਹ ਤਾਂ ਟਾਈਮ ਹੀ ਦੱਸੂਗਾ. ਅੱਜ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਅਤੇ ਕਾਰਨੀ ਦੀ ਅਪੁਆਇੰਟਡ ਚੀਫ ਟ੍ਰੇਡ ਨੈਗੋਸ਼ੀਏਟਰ ਜੈਨਿਸ ਸ਼ਰੈਟ ਫਿਰ ਤੋਂ ਮਿਲੇ ਯੂ ਐਸ ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ ਦੇ ਨਾਲ ਇਨ ਵਾਸ਼ਿੰਗਟਨ ਡੀ ਸੀ. ਮੁਲਾਕਾਤ ਬਹੁਤ ਛੋਟੀ ਜੀ ਸੀ, ਬਹੁਤ ਹੀ ਘੱਟ ਟਾਈਮ ਦੀ ਸੀ, ਪਰ ਉਸ ਮੀਟਿੰਗ ਤੋਂ ਬਾਅਦ ਇਹ ਤਾਂ ਭੱਜ ਗਏ, ਇਹ ਤਾਂ ਭੱਜ ਹੀ ਗਏ, ਇਹਨਾਂ ਨੇ ਤਾਂ ਕੁਝ ਕਿਹਾ ਹੀ ਨਹੀਂ ਜਰਨਲਿਸਟ ਨੂੰ. ਪਰ ਕਿਹਨੇ ਰੁਕਿਆ? ਯੂ ਐਸ ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ ਰੁਕਿਆ ਉਸ ਮੀਟਿੰਗ ਤੋਂ ਬਾਅਦ. ਉਹਨੇ ਕੀ ਕਿਹਾ? ਵੇਅਰ ਵੈਰੀ ਹੈਪੀ ਵਿਥ ਵੇਅਰ ਵੀ ਐਂਡਡ ਅਪ. ਸੋ ਹੋਪਫੁਲੀ ਇਹਨਾਂ ਦੀ, ਅਮਰੀਕਾ ਵਾਲਿਆਂ ਦੀ ਖੁਸ਼ੀ ਸਾਨੂੰ ਰੋ ਨਾ ਲਵਾਉਣ ਲੱਗ ਜਾਵੇ, ਸਾਨੂੰ ਰਵਾਉਣ ਨਾ, ਇਹੀ ਅਸੀਂ ਇੱਕ ਉਮੀਦ ਰੱਖਦੇ ਹਾਂ. ਪਰ ਦੋਨੇ ਸਾਈਡਸ ਤਾਂ ਅਨਫੋਰਚੁਨੇਟਲੀ ਲੱਗਦਾ ਤਾਂ ਹੈ ਨਹੀਂ ਕਿ ਇੱਕ ਵਧੀਆ ਡੀਲ ਦੇ ਵਿੱਚ ਜਿੱਤ ਸਕਦੇ ਨੇ. ਇੱਕ ਤਾਂ ਜ਼ਿਆਦਾ ਵੱਡਾ ਜਿੱਤ ਵਾਲਾ ਹੁੰਦਾ ਹੈ, ਇੱਕ ਤਾਂ ਹਾਰਨ ਵਾਲਾ ਹੁੰਦਾ ਹੈ ਇੱਕ ਅਸਲੀ ਡੀਲ ਦੇ ਵਿੱਚ. ਸੋ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਸਿਮਿਲਰ ਸਟੇਟਮੈਂਟ ਪੇਸ਼ ਕੀਤੀ ਆ. ਉਹਨੇ ਕਿਹਾ ਕਿ ਇਹ ਨਵੀਂ ਡੀਲ ਯੂ ਐਸ ਫਾਰਮਰਸ ਦੇ ਲਈ ਇੱਕ ਗ੍ਰੇਟ ਡੀਲ ਹੈ. ਨਾਲੇ ਐਡ ਕੀਤਾ, ਇਟਸ ਸਟਿਲ ਅ ਵੈਰੀ ਗੁੱਡ ਡੀਲ ਫੋਰ ਬੋਥ ਪਾਰਟੀਜ਼. ਪਰ ਯੂ ਐਸ ਫਾਰਮਰਸ ਦੀ ਜਿਹੜੀ ਤਰੱਕੀ ਹੈ ਸਿਰਫ ਕੁਬੈਕ ਦੇ ਹੀ ਫਾਰਮਰਸ ਦੇ ਘਾਟੇ ਨਾਲ ਹੋ ਸਕਦੀ ਆ, ਜੋ ਕਿ ਡੇਅਰੀ, ਪੋਲਟਰੀ, ਐਗਸ ਅਤੇ ਹੋਰਾਂ ਪ੍ਰੋਡਕਟਸ ਦੇ ਜਿਹੜੇ ਕੈਨੇਡੀਅਨ ਮਾਰਕੀਟ ਸ਼ੇਅਰ ਹੈ ਉਹਦੇ ਲਈ ਹੁਣ ਜਲਦ ਇੱਕ ਦੂਜੇ ਨਾਲ ਲੜ ਸਕਦੇ ਨੇ. ਅਤੇ ਇਹਦੇ ਬਾਰੇ ਕੁਬੈਕ ਦੇ ਪ੍ਰੀਮੀਅਰ, ਜਿੱਥੇ ਕਿ ਇਹ ਸਭ ਤੋਂ ਹਾਈਸਟ ਅਮਾਊਂਟ ਆਫ ਡੇਅਰੀ ਫਾਰਮਰਸ ਹਨ, ਕੁਬੈਕ ਦੇ ਵਿੱਚ ਬਹੁਤ ਜ਼ਿਆਦਾ ਜੋਬਸ ਨੇ, ਬਹੁਤ ਵੱਡੀ ਵੋਟ ਬੈਂਕ ਹੈ, ਪੱਕੀ ਹੀ ਲਿਬਰੋ ਵੋਟ ਬੈਂਕ ਹੈ, ਤਾਂ ਹੀ ਤਾਂ ਇਹਨਾਂ ਨਾਲ ਕੋਈ ਪੰਗਾ ਨਹੀਂ ਲੈਂਦੇ ਇਹ. ਕੁਬੈਕ ਦੇ ਪ੍ਰੀਮੀਅਰ ਕ੍ਰਿਸਟੀਨ ਫ੍ਰਿਸ਼ੈਟ, ਜੋ ਕਿ ਲੱਗਦਾ ਤਾਂ ਹੈ ਕਿ ਅਕਟੋਬਰ ਦੀਆਂ ਚੋਣਾਂ ਤੋਂ ਬਾਅਦ ਬਿਨਾਂ ਕੋਈ ਕੁਰਸੀ ਤਾਂ ਹੋਊਗੀ, ਪ੍ਰੀਮੀਅਰ ਤਾਂ ਰਹਿਣੀ ਨਹੀਂ ਹੈਗੀ, ਉਹਨੇ ਕਿਹਾ ਕਿ ਇਸ ਅਗਰੀਮੈਂਟ ਨੂੰ ਹਜੇ ਤੱਕ ਪੜ੍ਹਿਆ ਹੀ ਨਹੀਂ ਗਿਆ, ਪਰ ਜਿਸ ਹਿਸਾਬ ਨਾਲ ਟਰੰਪ ਕਹਿ ਰਿਹਾ ਹੈ ਕਿ ਅਮੇਰੀਕਨ ਫਾਰਮਰਸ ਦੀ ਬੱਲੇ ਬੱਲੇ ਹੋਣ ਵਾਲੀ ਆ, ਉਹਨੇ ਕਿਹਾ ਕਿ ਡੇਅਰੀ ਸਪਲਾਈ ਮੈਨੇਜਮੈਂਟ ਉਹਦੇ ਪ੍ਰੋਵਿੰਸ ਦੇ ਲਈ ਇੱਕ ਰੈੱਡ ਲਾਈਨ ਹੈ ਜੋ ਕਿ ਮਾਰਕ ਕਾਰਨੀ ਨੂੰ ਕ੍ਰੋਸ ਕਰਨੀ ਨਹੀਂ ਚਾਹੀਦੀ. ਕਾਫੀ ਟਫ ਵਰਡਸ ਫਰਮ ਆ ਲਿਟਲ ਲੇਡੀ. ਫਿਲਹਾਲ ਟਾਪ ਕੈਨੇਡੀਅਨ ਐਂਡ ਅਮੇਰੀਕਨ ਨੈਗੋਸ਼ੀਏਟਰਸ ਤੋਂ ਇਲਾਵਾ ਕਿਸੇ ਨੂੰ ਪਤਾ ਤਾਂ ਹੈ ਨਹੀਂ, ਪਬਲਿਕ ਨੂੰ ਕੀ ਪਤਾ ਹੈ ਯਾਰ ਕਿ ਡੀਲ ਦੇ ਵਿੱਚ ਐਗਜੈਕਟਲੀ ਕੀ ਹੈ. ਪਰ ਸੋਰਸਿਸ ਦੱਸ ਰਹੇ ਨੇ ਕਿ ਹੁਣ ਤੱਕ ਤਾਂ ਸਾਰੇ ਕੈਬਨਿਟ ਮੰਤਰੀਆਂ ਨੂੰ ਸ਼ਾਮ 3 ਵਜੇ ਦੱਸਿਆ ਗਿਆ, 4:30 ਵਜੇ ਸਾਰੇ ਪ੍ਰੋਵਿੰਸਿਸ ਦੇ ਟੈਰੀਟਰੀਜ਼ ਦੇ ਪ੍ਰੀਮੀਅਰਸ ਨੂੰ ਵੀ ਦੱਸਿਆ ਗਿਆ ਹੈ। ਸੋ ਹੋ ਸਕਦਾ ਹੈ ਕਿ ਕੱਲ੍ਹ ਜਾਂ ਪਰਸੋਂ ਤੱਕ ਵੀ ਸਾਨੂੰ ਵੀ ਸਭ ਕੁਝ ਦੱਸਿਆ ਜਾਵੇ। ਹੁਣ ਇੰਟਰਸਟਿੰਗ ਗੱਲ ਇਹ ਹੈ, ਮਲਟੀਪਲ ਕੌਨਫੀਡੈਂਸ਼ੀਅਲ ਸੋਰਸਿਸ ਨੇ ਹੁਣ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਜਿਵੇਂ ਕਿ CTV ਨੂੰ ਦੱਸਿਆ ਹੈ ਕਿ ਬੇਸ਼ੱਕ ਕੈਨੇਡਾ ਨੂੰ ਸੈਕਟੋਰਲ ਟੈਰਿਫਸ ਦੇ ਵਿੱਚ ਰਿਲੀਫ ਮਿਲਣੀ ਆ, ਖਾਸ ਸਟੀਲ ਅਤੇ ਅਲੂਮੀਨੀਅਮ, ਪਰ ਉਹਨਾਂ ਨੂੰ ਉਹਨਾਂ ਰਿਡਕਸ਼ਨਸ ਦੀ ਅਮਾਊਂਟ ਕਹਿ ਲਓ, ਸਕੋਪ ਕਹਿ ਲਓ, ਉਹਦੇ ਬਾਰੇ ਪੱਕਾ ਨਹੀਂ ਪਤਾ ਹੈ। ਨਾ ਉਹਨਾਂ ਕਾਨਫੀਡੈਂਸ਼ੀਅਲ ਸੋਰਸਿਸ ਨੂੰ ਪਤਾ ਹੈ ਕਿ ਕੈਨੇਡੀਅਨ ਜਨਤਾ, ਤੁਸੀਂ ਮੈਂ ਸਾਰੇ ਹੀ ਲੋਕ, ਕੈਨੇਡੀਅਨ ਵੋਟਰਸ ਸਪੈਸ਼ਲੀ, ਕਿਵੇਂ ਰਿਸਪੋਂਡ ਕਰਨਗੇ ਇਸ ਡੀਲ ਦੇ ਵੱਲ। ਡੀਲ ਵਧੀਆ ਲੱਗੂਗੀ, ਮਾੜੀ ਲੱਗੂਗੀ, ਅਤੇ ਇਹ ਦੱਸ ਰਹੇ ਨੇ CTV ਨਿਊਜ਼ ਕਿ ਮਾਰਕ ਕਾਰਨੀ ਦੇ ਪੋਲੀਟੀਕਲ ਕਰੀਅਰ ਦੇ ਲਈ ਮੇਕ ਔਰ ਬ੍ਰੇਕ ਹੋ ਸਕਦਾ ਹੈ, ਇਹ ਸੋਰਸਿਸ ਕਹਿ ਰਹੇ ਨੇ। ਜੇ ਮਾੜੀ ਡੀਲ ਹੈ ਫਿਰ ਤਾਂ ਲੋਕਾਂ ਨੇ ਕਹਿਣਾ ਹੈ ਕਿ ਆਹ ਤਾਂ ਬੰਦਾ ਬੜੀਆਂ ਗੱਪਾਂ ਮਾਰਦਾ ਸੀ, ਬੜੀਆਂ ਗੱਲਾਂ ਮਾਰਦਾ ਸੀ ਕਿ ਟਰੰਪ ਨੂੰ ਹਰਾ ਦੂੰਗਾ, ਟ੍ਰੇਡ ਵਾਰ ਜਿੱਤ ਲੂੰਗਾ, 0% ਟੈਰਿਫ ਦਿਲਵਾਊਂਗਾ, ਅਤੇ ਹੁਣ ਜੇ ਇਹ 18-19 ਮਹੀਨਿਆਂ ਬਾਅਦ ਸੈਟਲ ਕਰਦਾ ਹੈ ਇੱਕ ਮਾੜੀ ਡੀਲ ਲਈ, ਭਾਵੇਂ ਇਹਨੇ 36 ਵਾਰੀ ਕਿਹਾ ਹੈ ਨੋ ਡੀਲ ਇਜ਼ ਬੈਟਰ ਦੈਨ ਅ ਬੈਡ ਡੀਲ, ਹੁਣ ਜੇ ਮਾੜੀ ਡੀਲ ਹੀ ਐਕਸੈਪਟ ਕਰਦਾ ਹੈ ਫਿਰ ਇਹ ਬੰਦਾ ਨਹੀਂ, ਇਹ ਪਜਾਮਾ ਹੀ ਨਿਕਲੂਗਾ, ਸਿੰਪਲ ਐਸ ਦੈਟ, ਇਹਦਾ ਕੋਈ ਸਟੈਂਡ ਨਹੀਂ ਹੈਗਾ। ਇਹਦੇ ਨਾਲ ਹੀ ਜੁੜਿਆ ਹੋਇਆ ਦੋਸਤੋ ਇੱਕ ਨਵਾਂ ਸਰਵੇ ਕੰਡਕਟ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਆਲਮੋਸਟ ਅੱਧੇ ਕੈਨੇਡੀਅਨਸ ਇਸ ਡੀਲ ਤੋਂ ਬਾਅਦ ਇਸ ਡੀਲ ਨੂੰ ਜੱਜ ਕਰਨ ਦੇ ਲਈ ਇੱਕ ਫੈਡਰਲ ਇਲੈਕਸ਼ਨ ਚਾਹੁੰਦੇ ਨੇ। ਕੋਈ ਰਿਕੁਆਇਰਮੈਂਟ ਤਾਂ ਹੈ ਨਹੀਂ ਕਰਨੀ ਸਰਕਾਰ ਲਈ ਇਲੈਕਸ਼ਨ ਰੱਖਣ ਲਈ, ਦੇ ਹੈਵ ਮੈਜੋਰਿਟੀ, ਪਰ ਲੋਕ ਆਲਮੋਸਟ ਅੱਧੇ ਕੈਨੇਡੀਅਨਸ ਕਹਿੰਦੇ ਨੇ ਕਿ ਸਾਨੂੰ ਮੌਕਾ ਮਿਲਣਾ ਚਾਹੀਦਾ ਹੈ, ਬੇਸਿਕਲੀ ਡਾਇਰੈਕਟ ਡੈਮੋਕ੍ਰੇਸੀ, ਬੇਸਿਕਲੀ ਲਾਈਕ ਅ ਰੈਫਰੈਂਡਮ, ਕਿ ਡੀਲ ਪੜ੍ਹ ਕੇ ਵਧੀਆ ਹੈ ਫਿਰ ਤੋਂ ਲਿਬਰਲ ਵੋਟ ਪਾਓ, ਮਾੜੀ ਹੈ ਉਹਨਾਂ ਦੇ ਖਿਲਾਫ ਹੀ ਵੋਟ ਪਾਓ, ਇਹ ਕਾਫੀ ਲੋਕਾਂ ਦਾ ਕਹਿਣਾ ਹੈ। ਸੋ ਲੈਜੇ ਦੇ ਵੱਲੋਂ ਇੱਕ ਸਰਵੇ ਕੰਡਕਟ ਕੀਤਾ ਗਿਆ 15 August ਤੋਂ ਲੈ ਕੇ ਪਰਸੋਂ 17 August 2026 ਤੱਕ, ਜਿਹਦੇ ਵਿੱਚ 1622 ਕੈਨੇਡੀਅਨ ਅਡਲਟਸ ਨੂੰ ਰੈਂਡਮਲੀ ਕੁਐਸਚਨ ਕੀਤਾ ਗਿਆ। ਕਾਫੀ ਅਹਿਮ ਸਵਾਲ ਪੁੱਛਿਆ ਗਿਆ, ਜੇਕਰ ਦੋਨੇ ਮੁਲਕਾਂ ਵੱਲੋਂ ਇੱਕ ਨਵੀਂ ਟ੍ਰੇਡ ਡੀਲ ਫਾਈਨਲਾਈਜ਼ ਹੁਣ ਟਾਈਮ ਸਿਰ ਕੀਤੀ ਜਾਂਦੀ ਆ, ਕੀ ਤੁਹਾਨੂੰ ਲੱਗਦਾ ਹੈ ਕੈਨੇਡੀਅਨ ਵੋਟਰਸ ਨੂੰ ਫਿਰ ਮੌਕਾ ਮਿਲਣਾ ਚਾਹੀਦਾ ਹੈ ਉਸ ਡੀਲ ਦੇ ਬਾਰੇ ਉਹਨਾਂ ਦਾ ਓਪੀਨੀਅਨ ਵੋਇਸ ਕਰਨ ਦੇ ਲਈ ਐਟ ਦ ਬੈਲਟ ਬਾਕਸ? ਕੀ ਕੈਨੇਡੀਅਨਸ ਨੂੰ ਮੌਕਾ ਮਿਲਣਾ ਚਾਹੀਦਾ ਹੈ ਇਸ ਟ੍ਰੇਡ ਡੀਲ ਨੂੰ ਜੱਜ ਕਰਨ ਦੇ ਲਈ ਥਰੂ ਐਨ ਇਲੈਕਸ਼ਨ? ਸਭ ਤੋਂ ਵੱਧ ਆਲਮੋਸਟ ਅੱਧੇ ਕੈਨੇਡੀਅਨਸ 47% ਨੇ ਕਿਹਾ, 47% ਨੇ ਕਿਹਾ ਯੈਸ, ਇਸ ਟ੍ਰੇਡ ਡੀਲ ਤੋਂ ਬਾਅਦ ਇੱਕ ਫੈਡਰਲ ਇਲੈਕਸ਼ਨ ਹੋਣੀ ਚਾਹੀਦੀ ਹੈ ਜਿਹਦੇ ਰਾਹੀਂ ਲੋਕ ਵੀ ਫਿਰ ਪੋਲਿੰਗ ਬੂਥ 'ਤੇ ਇਸ ਡੀਲ ਨੂੰ, ਇਸ ਗਵਰਨਮੈਂਟ ਨੂੰ, ਉਹਨਾਂ ਦੀ ਡੀਲ ਬਣਾਉਣ ਦੀ ਕਾਬਲੀਅਤ ਦੇ ਵਿੱਚ ਜੱਜ ਕਰ ਸਕਦੇ ਨੇ। ਕਿਉਂਕਿ ਮੇਨ ਮੁੱਦਾ ਤਾਂ ਇਹ ਹੈ, ਬਹੁਤ ਹੀ ਜ਼ਿਆਦਾ ਇੱਧਰ ਉੱਧਰ ਦੇ ਡਿਫਰੈਂਟ ਪਾਰਟੀ ਦੇ ਸਪੋਰਟਰ ਅਤੇ ਵੋਟਰਸ ਨੇ ਵੀ ਪ੍ਰੋਪਾਗੈਂਡਾ ਫਾਲੋ ਕਰਕੇ ਤਾਂ ਕਿਹਾ ਯਾ ਮਾਰਕ ਕਾਰਨੀ ਹੀ ਇਜ਼ ਦ ਗਾਏ, ਇਹ ਡੀਲ ਬਣਾ ਦੂਗਾ, ਇਹ ਵਧੀਆ ਬੰਦਾ ਰਹੂਗਾ, ਪਰ ਜੇ ਹੁਣ ਵਧੀਆ ਡੀਲ ਨਿਕਲਦੀ ਨਹੀਂ ਹੈਗੀ ਮੇ ਬੀ ਦੇ ਵੋਂਟ ਬੀ ਸੋ ਹੈਪੀ। ਸੋ 35% ਨੇ ਕਿਹਾ ਨੋ, ਇਲੈਕਸ਼ਨ ਦੀ ਕੋਈ ਲੋੜ ਨਹੀਂ ਹੈਗੀ, ਅਖੀਰਲੇ 18% ਨੂੰ ਪਤਾ ਹੀ ਨਹੀਂ ਹੈਗਾ, ਪਰ ਉਹ ਵੀ ਫਿਰ ਵੀ ਵੋਟ ਪਾਉਣ ਦੇ ਹੱਕਦਾਰ ਨੇ, ਜੋ ਕਿ ਬਹੁਤ ਹੀ ਸਕੇਰੀ ਗੱਲ ਹੈ। ਜੇ ਅਸੀਂ 47% ਆਫ ਯੈਸ ਇਸ ਟ੍ਰੇਡ ਡੀਲ ਨੂੰ ਜੱਜ ਕਰਨ ਦੇ ਲਈ ਫੈਡਰਲ ਇਲੈਕਸ਼ਨ ਕਾਲ ਕਰਨੀ ਚਾਹੀਦੀ ਹੈ, ਉਹਨਾਂ ਲੋਕਾਂ ਨੂੰ ਬ੍ਰੇਕ ਡਾਊਨ ਕਰੀਏ, ਫਿਰ ਕੋਈ ਵੀ ਸਰਪ੍ਰਾਈਜ਼ ਹੈ ਨਹੀਂ ਕਿ ਸਭ ਤੋਂ ਵੱਧ ਯੈਸ ਕਹਿਣ ਵਾਲੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੋਟਰਸ ਹੀ ਹਨ। 67% ਆ ਵਾਪਿੰਗ ਮੈਜੋਰਿਟੀ, 67% ਆਫ ਕੰਜ਼ਰਵੇਟਿਵ ਵੋਟਰਸ ਨੇ ਕਿਹਾ ਕਿ ਹਾਂ ਇਲੈਕਸ਼ਨ ਹੁਣ ਹੋਣੀ ਚਾਹੀਦੀ ਆ ਇਸ ਡੀਲ ਨੂੰ ਦੇਖਣ ਤੋਂ ਬਾਅਦ। ਸੋ ਅਸੀਂ ਵੀ ਕਹਿ ਦਈਏ ਕਿ ਡੀਲ ਵਧੀਆ ਹੈ, ਮਾੜੀ ਹੈ, ਇਹ ਸਾਨੂੰ ਇੱਕ ਆਪਸ਼ਨ ਮਿਲਣੀ ਚਾਹੀਦੀ ਆ। ਈਵਨ 51% ਆਫ ਬਲਾਕ ਕੇਬੈਕਵਾ ਵੋਟਰਸ, ਈਵਨ ਮੋਰ ਦੈਨ ਹਾਫ ਆਫ ਗ੍ਰੀਨ ਪਾਰਟੀ ਵੋਟਰਸ, ਅਤੇ ਈਵਨ 45% ਆਫ NDP ਵੋਟਰਸ ਨੇ ਵੀ ਇਲੈਕਸ਼ਨ ਦੀ ਮੰਗ ਕੀਤੀ ਹੈ। ਪਰ ਕੋਈ ਸਰਪ੍ਰਾਈਜ਼ ਨਹੀਂ, ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਭ ਤੋਂ ਘੱਟ ਸਿਰਫ 34% ਆਫ ਲਿਬਰਲ ਵੋਟਰਸ ਨੇ ਕਿਹਾ ਯੈਸ, ਇਸ ਟ੍ਰੇਡ ਡੀਲ ਤੋਂ ਬਾਅਦ ਫੈਡਰਲ ਇਲੈਕਸ਼ਨ ਰੱਖਣੀ ਚਾਹੀਦੀ ਹੈ ਲੋਕਾਂ ਤੋਂ ਪਤਾ ਕਰਨ ਦੇ ਲਈ ਜੇਕਰ ਮਾਰਕ ਕਾਰਨੀ ਦੀ ਗਵਰਨਮੈਂਟ ਨੇ ਇੱਕ ਗੁੱਡ ਡੀਲ ਜਾਂ ਬੈਡ ਡੀਲ ਹਾਸਲ ਕੀਤੀ ਹੈ ਕੈਨੇਡੀਅਨਸ ਲਈ। ਸੋ ਵੈਰੀ ਇੰਟਰਸਟਿੰਗ, ਵੈਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਆਹੀ ਆਵਾਜ਼ ਤੁਸੀਂ ਲਾਈਵ ਔਨ ਸਟੇਜ ਟੋਰਾਂਟੋ ਸ਼ਹਿਰ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਜਲਦ, ਸੰਡੇ ਅਗਸਤ 30 ਤਰੀਕ, ਬਹੁਤ ਹੀ ਜਲਦ ਸੰਡੇ ਅਗਸਤ 30 ਤਰੀਕ ਨੂੰ ਵਡਬਾਈਨ ਕਸੀਨੋ ਤੇ, ਜਿਹੜਾ ਇੱਕ ਬਹੁਤ ਹੀ ਸ਼ਾਨਦਾਰ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਤਿਆਰ ਕੀਤਾ ਹੋਇਆ ਹੈ, ਉੱਥੇ ਬਿਗ ਸਟੇਜ ਤੇ ਲਾਈਵ ਔਨ ਸਟੇਜ ਤੇ ਤੁਸੀਂ ਐਮੀ ਵਿਰਕ ਨੂੰ ਦੇਖ ਸਕਦੇ ਹੋ, ਸੁਣ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਟਿਕਟਾਂ ਦੇ ਲਈ www.ticketmaster.ca ਇਸ ਸਾਲ ਦੇ ਵਿੱਚ ਤਾਂ ਵੈਸੇ ਬਹੁਤ ਘੱਟ ਹੀ ਸ਼ੋ ਹੋਏ ਨੇ, ਅਤੇ ਹੁਣ ਸਮਰ ਦੇ ਐਂਡ 'ਤੇ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ, ਤੁਸੀਂ ਆਪਣੇ ਯਾਰਾਂ ਮਿੱਤਰਾਂ ਨਾਲ ਪੂਰੇ ਪਰਿਵਾਰ ਨਾਲ ਪਹੁੰਚੋ ਸੰਡੇ ਅਗਸਤ 30 ਤਰੀਕ ਨੂੰ ਐਮੀ ਵਿਰਕ ਲਾਈਵ ਔਨ ਸਟੇਜ ਐਟ ਦ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਵਡਬਾਈਨ ਕਸੀਨੋ ਤੇ, www.ticketmaster.ca ਜਾਂ ਫਿਰ 6479648573 ਨੰਬਰ ਵੀ ਕਮਾ ਸਕਦੇ ਹੋ। ਜੇ ਦੋਸਤੋ ਤੁਸੀਂ ਆਪਦੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ, ਸਿੰਪਲ ਜੀ ਗੱਲ ਹੈ, ਨੰਬਰ ਕਮਾਓ ਮਨੂ ਸ਼ਰਮਾ ਦਾ, ਅਤੇ ਰਿਨਿਊਲ ਦੇ ਟਾਈਮ 'ਤੇ ਤੁਹਾਨੂੰ ਡਿਫਰੈਂਟ ਕੰਪਨੀ ਨਾਲ ਸਵਿੱਚ ਕਰਕੇ ਜਿੱਥੇ ਵੀ ਘੱਟ ਰੇਟ ਹੈ ਤੁਹਾਡੇ ਪੈਸੇ ਬਚਾ ਦੇਣਗੇ। ਇਹ ਸਾਰੀਆਂ ਕੰਪਨੀਆਂ ਡੀਲ ਕਰਦੇ ਆ, ਸੋ ਤਾਂ ਗਰੰਟੀ ਕਰਦੇ ਆ ਕਿ ਤੁਹਾਡੀ ਕੰਪਨੀ ਚੇਂਜ ਕਰਕੇ ਘਟਾ ਦੇਵਾਂਗੇ ਜਿੱਥੇ ਵੀ ਕਿਸ਼ਤ ਘਟਦੀ ਆ, ਚਾਹੇ ਗੱਡੀ ਦੀ ਇੰਸ਼ੋਰੈਂਸ ਹੋਵੇ, ਚਾਹੇ ਘਰ ਹੋਮ ਇੰਸ਼ੋਰੈਂਸ ਹੋਵੇ, ਜਾਂ ਫਿਰ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ, ਮਨੂ ਸ਼ਰਮਾ ਗਰੰਟੀਡ ਤੁਹਾਡਾ ਰੇਟ ਘਟਾ ਦੇਣਗੇ। 289-952-9532 that's 289-952-9532 ਨਾਲ ਦੀ ਨਾਲ ਸੰਪਰਕ ਕਰੋ ਸੰਧੋ ਪੇਂਟਿੰਗ ਦੇ ਨਾਲ। ਜੇ ਪ੍ਰੋਫੈਸ਼ਨਲ ਰੈਜ਼ੀਡੈਂਸ਼ੀਅਲ ਯਾਨੀ ਕਿ ਘਰ ਦੀ ਪੇਂਟਿੰਗ ਕਰਵਾਉਣੀ ਆ, ਇਹ ਤੁਹਾਡੇ ਘਰ ਨੂੰ ਇਹ ਨਵਾਂ ਨਕੋਰ ਬਣਾ ਦੇਣਗੇ, ਪੂਰੀ ਘਰ ਦੀ ਟੋਰ ਕੱਢ ਦੇਣਗੇ। ਇਹ ਸਿਰਫ ਅਤੇ ਸਿਰਫ ਨੇਮ ਬ੍ਰੈਂਡ ਪੇਂਟ ਯੂਜ਼ ਕਰਦੇ ਆ, ਤੁਸੀਂ ਕੋਈ ਵੀ ਕਲਰ ਆਪ ਲੱਭਿਆ ਹੋਇਆ ਜਾਂ ਇਹਨਾਂ ਦੇ ਕੈਟਲਾਗ ਵਿੱਚੋਂ ਦੇਖਣਾ ਚਾਹੁੰਦੇ ਹੋ, ਫ੍ਰੀ ਐਸਟੀਮੇਟ ਲਈ ਸੱਦੋ। ਇਹ ਕਹਿੰਦੇ ਨੇ ਕਿ ਵੀ ਸਰਵ ਐਵਰੀਵੇਅਰ, ਜੀ ਟੀ ਆਫਕੋਰਸ ਬ੍ਰੈਂਪਟਨ ਮਿਸਿਸਾਗਾ ਖਿਆਲ ਐਕਸੈਟਰਾ, ਪਰ ਈਵਨ ਐਗਰਾ ਰੀਜਨ, ਕੇ ਡਬਲਯੂ ਸੀ ਰੀਜਨ, ਲੰਡਨ ਤੱਕ ਵੀ ਅਸੀਂ ਜਿੱਥੇ ਮਰਜ਼ੀ ਪਹੁੰਚ ਜਾਵਾਂਗੇ। ਸੰਧੋ ਪੇਂਟਿੰਗ ਬਹੁਤ ਅਫੋਰਡੇਬਲ ਅਤੇ ਪ੍ਰੋਫੈਸ਼ਨਲ, ਸਾਫ ਸੁਥਰਾ, ਇਹ ਰੈਜ਼ੀਡੈਂਸ਼ੀਅਲ ਘਰ ਦਾ ਪੇਂਟਿੰਗ ਕਰਦੇ ਨੇ। 647-822-3313 647-822-3313 ਫਿਰ ਦੱਸ ਦਵਾਂ, ਜੇ ਤੁਸੀਂ ਕਿਸੇ ਵੀ ਰੀਅਲ ਇਸਟੇਟ ਦੇ ਕੰਟਰੈਕਟ 'ਚ ਫਸੇ ਹੋਏ ਹੋ, ਬਿਲਡਰ ਤੁਹਾਡਾ ਡਿਪਾਜ਼ਿਟ ਨਹੀਂ ਦੇ ਰਿਹਾ, ਜਾਂ ਤੁਸੀਂ ਬਸ ਡਿਪਾਜ਼ਿਟ ਲੈ ਕੇ ਨਿਕਲਣਾ ਚਾਹੁੰਦੇ ਹੋ, ਜਾਂ ਬਿਲਡਰ ਹੁਣ ਤੁਹਾਨੂੰ ਲੀਗਲ ਨੋਟਿਸ ਭੇਜ ਰਿਹਾ, ਜਾਂ ਤੁਹਾਨੂੰ ਕਹਿ ਰਿਹਾ ਹੈ ਕਿ ਮੋਰਗੇਜ ਕਰਵਾਓ ਅਤੇ ਹੁਣ ਮੋਰਗੇਜ ਨਹੀਂ ਹੁੰਦੀ, ਲੱਖਾਂ ਹੀ ਡਾਲਰ ਘੱਟ ਦੀ ਅਪਰੇਜ਼ ਲਾਈ ਹੈ, ਕੋਈ ਵੀ ਇਸ ਤਰ੍ਹਾਂ ਦਾ ਸਿਨੇਰੀਓ ਹੈ, ਕੋਈ ਕਾਂਡੋ 'ਚ ਘਰ ਬੁੱਕ ਕੀਤਾ ਹੈ, ਤੁਹਾਡੇ ਬਹੁਤ ਲੀਗਲ ਆਪਸ਼ਨ ਨੇ, ਤੁਹਾਨੂੰ ਬਚਾ ਸਕਦੇ ਆ ਇਸ ਕੰਟਰੈਕਟ ਤੋਂ, ਜੇ ਤੁਸੀਂ ਅੱਜ ਹੀ ਮਨੀਤ ਗਿਰੀ ਗਿਰੀ ਲੀਗਲ ਸਰਵਿਸ ਨਾਲ ਸੰਪਰਕ ਕਰਦੇ ਹੋ। ਫੋਨ ਨੰਬਰ ਹੈ 437-551-8000 ਕਿਸੇ ਨੇ ਤੁਹਾਡੇ ਪੈਸੇ ਮਾਰੇ ਆ, ਚੈੱਕ ਨਹੀਂ ਦਿੱਤਾ, ਕੋਈ ਟਰੈਕਿੰਗ ਕੰਪਨੀ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਉਹ ਕਰਦੀ ਆ, ਕੋਈ ਓਵਰ ਟਾਈਮ ਨਹੀਂ ਦਿੱਤੀ ਗਈ ਆ, ਕੰਮ ਤੋਂ ਬਿਨਾਂ ਲੋੜ ਤੋਂ ਕੱਢਿਆ ਗਿਆ ਹੈ, ਤੁਹਾਨੂੰ ਵੀ ਪੈਸੇ ਦਿਲਵਾ ਦੇਣਗੇ। ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸ, 437-551-8000 ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਬਚਾਈਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ 416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਸੁਪਰ ਵੀਜ਼ਾ ਵੈਸਟਰ ਵੀਜ਼ਾ ਇੰਸ਼ੋਰੈਂਸ ਬਾਰੇ ਸਲਾਹ ਕਰਨਾ ਚਾਹੁੰਦੇ ਹੋ, ਸੇਮ ਨੰਬਰ 416-457-3381 416-457-3381 ਇੱਥੇ ਤੋਂ ਅੱਗੇ ਜੀ, ਸਤਿ ਸ਼੍ਰੀ ਅਕਾਲ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਾਲ ਕਰੋ ਬਰਾਰ ਟੈਂਬਰ ਪਰਸਨਲ ਇੰਜਰੀ ਲੋਇਰਸ ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ ਬਰਾਰ ਟੈਂਬਰ ਲੋਇਰਸ 647-890-1437-647-890-1437 GTA the number one personal injury lawyers the team.
4: ਟਿਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਟਿਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਟਿਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਟਿਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 905-204-1313 905-204-1313
5: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ

ਜਲੰਧਰ ਦੇ ਸਾਰੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾ, ਨਵੀਂ ਸਿੱਧੂ, ਅਮਨ ਬੇਨੀਪਾਲ ਅਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਢੇਰ ਸਾਰੀਆਂ ਨੇਕ ਦੁਆਵਾਂ ਅਤੇ ਬਹੁਤ ਹੀ ਖੂਬਸੂਰਤ ਸ਼ਾਮ ਅਤੇ ਬਹੁਤ ਹੀ ਖੂਬਸੂਰਤ ਸਮਾਂ ਅਤੇ ਬਹੁਤ ਹੀ ਖੂਬਸੂਰਤ ਅਤੇ ਪਿਆਰ ਵਾਲੇ ਸਾਡੇ ਸਰੋਤੇ, ਸਾਰੇ ਸਰੋਤਿਆਂ ਨੂੰ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ ਅਤੇ ਸ਼ੁਭ

ਸਾਨੂੰ ਚਾਹ ਪੁੱਛਦਾ। ਚਾਹ ਵੀ ਬੜੀ ਇੱਕ ਕਮਾਲ ਦੀ ਕਹਿੰਦੇ ਹੁੰਦੇ ਆ ਸ਼ੈ ਬਣਾਈ ਆ, ਔਰ ਜਿੱਥੇ ਚਾਹ ਨਹੀਂ ਉੱਥੇ ਰਾਹ ਨਹੀਂ, ਸੱਚੀ ਗੱਲ ਆ। ਔਰ ਜਿਸ ਦਿਲ ਵਿੱਚ ਚਾਹ ਨਹੀਂ ਉਹ ਦਿਲ ਵੀ ਦਿਲ ਨਹੀਂ। ਸੋ ਬਹੁਤ ਇੱਛਾ ਹੋਣੀ, ਚਾਹ ਹੋਣੀ, ਪ੍ਰਬਲ ਇੱਕ ਖਿੱਚ ਹੋਣੀ, ਕਸ਼ਿਸ਼ ਹੋਣੀ, ਇਹ ਬੜੀ ਜ਼ਰੂਰੀ ਆ ਜ਼ਿੰਦਗੀ ਵਿੱਚ। ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਇਸੇ ਕਰਕੇ ਜੁੜਦੇ ਹੋ ਕਿ ਤੁਹਾਨੂੰ ਪੰਜਾਬੀ ਲਹਿਰਾਂ ਨੂੰ ਸੁਣਨ ਦੀ ਚਾਹ ਹੈ। ਤੁਹਾਡੇ ਭਾਵੇਂ ਬੁੱਲਾਂ ਨੂੰ ਚਾਹ ਲੱਗੀ ਹੋਵੇ, ਪਰ ਤੁਹਾਡਾ ਧਿਆਨ ਪੰਜਾਬੀ ਲਹਿਰਾਂ ਦੇ ਗੀਤ ਸੰਗੀਤ ਅਤੇ ਗੱਲਾਂ ਬਾਤਾਂ ਵਿੱਚ ਹੁੰਦਾ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਮੈਂ ਹਾਂ ਤੁਹਾਡਾ ਸਤਿੰਦਰ ਪਾਲ। ਅੱਜ ਦੇ ਪ੍ਰੋਗਰਾਮ ਨੂੰ ਗ੍ਰੈਂਡ ਹੋਮ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਅਤੇ ਗ੍ਰੈਂਡ ਹੋਮ ਫਰਨੀਚਰ 'ਤੇ ਤੁਹਾਡੇ ਵਾਸਤੇ ਅਸੀਂ ਸਪੈਸ਼ਲ ਜਿਹੜੀ ਫਰਾਈਡੇ ਨੂੰ ਲਾਈਵ ਔਨ ਲੋਕੇਸ਼ਨ ਕਰਕੇ ਸੇਲ ਲਗਾਉਣ ਜਾ ਰਹੇ ਹਾਂ, ਅਤੇ ਤੁਸੀਂ ਉਸ ਸੇਲ ਦਾ ਪੂਰਾ ਦੱਬ ਕੇ ਫਾਇਦਾ ਉਠਾਉਣਾ। ਪ੍ਰੋਗਰਾਮ ਨੂੰ ਸਬਜ਼ੀ ਮਾਰਕੀਟ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਇਹ ਸਬਜ਼ੀ ਮਾਰਕੀਟ ਨਾ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹਦੀ ਹੈ। ਫਰੈਸ਼ ਫਰੂਟ, ਵੈਜੀਟੇਬਲ, ਗਰੋਸਰੀ ਅਤੇ ਫਰੈਸ਼ ਖਾਣਾ ਮਿਲਦਾ। ਸਬਜ਼ੀ ਮੰਡੀ ਦੀਆਂ ਦੋਨਾਂ ਲੋਕੇਸ਼ਨ 'ਤੇ ਜਾ ਕੇ ਤੁਹਾਨੂੰ ਬਹੁਤ ਕਮਾਲ ਦਾ ਪਕਵਾਨ ਪੱਕਿਆ ਪਕਾਇਆ ਮਿਲ ਜਾਂਦਾ, ਅਤੇ ਨਾਲ ਦੀ ਨਾਲ ਜਿਹੜਾ ਖਾਣਾ ਤੁਹਾਨੂੰ ਉਹ ਵੀ ਕਮਾਲ ਦਾ ਤੁਹਾਡੇ ਵਾਸਤੇ ਤਿਆਰ ਹੋਇਆ ਮਿਲ ਜਾਂਦਾ। ਸਬਜ਼ੀ ਮੰਡੀ, ਸਬਜ਼ੀ ਮੰਡੀ, ਸਬਜ਼ੀ ਮੰਡੀ। ਪ੍ਰੋਗਰਾਮ ਪੰਜਾਬੀ ਲਹਿਰਾਂ, ਅਤੇ ਮੈਂ ਹਾਂ ਤੁਹਾਡਾ ਸਤਿੰਦਰ ਪਾਲ। ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ। ਅੱਜ ਦੇ ਪ੍ਰੋਗਰਾਮ ਵਿੱਚ ਗੀਤ ਸੰਗੀਤ ਹੋਏਗਾ, ਔਰ ਨਾਲ ਦੀ ਨਾਲ ਸਾਡੇ ਕੁਝ ਗਾਇਕ ਕਲਾਕਾਰ ਉਹ ਸਾਡੇ ਸਟੂਡੀਓ ਵਿੱਚ ਆਉਣਗੇ, ਉਹਨਾਂ ਨਾਲ ਵੀ ਗੱਲਬਾਤ ਹੋਏਗੀ, ਅਤੇ ਨਾਲ ਦੀ ਨਾਲ ਸਾਡੇ ਸਪੋਂਸਰ ਦੇ ਸੰਦੇਸ਼ ਹੋਣਗੇ। ਕਿਆ ਬਾਤ ਹੈ! ਚਲੋ ਸਭ ਤੋਂ ਪਹਿਲਾਂ ਚਮਕੀਲਾ ਸਾਹਿਬ ਦਾ ਜਨਮ ਦਿਨ ਤੁਹਾਡੇ ਵਾਸਤੇ ਉਹਨਾਂ ਦੀ ਇੱਕ ਬਹੁਤ ਪਿਆਰੀ ਪੇਸ਼ਕਸ਼ ਅਸੀਂ ਹਾਜ਼ਰ ਕਰਨ ਲੱਗੇ ਹਾਂ। ਸਟੂਡੀਓ ਵਿੱਚ ਕਾਲ ਕਰਨ ਲਈ ਕੋਸ਼ਿਸ਼ ਕਰਕੇ ਦੇਖੋ ਭਲਾ, ਸਾਡਾ ਨੰਬਰ ਚੱਲ ਪਿਆ 905-673-3337, 905-673-3337। ਅਤੇ ਇਨ ਦਾ ਮੀਨ ਟਾਈਮ ਅਸੀਂ ਤੁਹਾਡੇ ਵਾਸਤੇ ਛੈਬਰਾਂ ਲਾ ਦੇਣੀਆਂ ਗੀਤ ਸੰਗੀਤ ਦੀਆਂ, ਔਰ ਪੂਰੀਆਂ ਕਹਿੰਦੇ ਹੁੰਦੇ ਆ ਕਿ ਬਰਸਾਤ ਗੀਤ ਸੰਗੀਤ ਦੀ ਹੋਣ ਲੱਗ ਪੈਣੀ ਹੈ। ਇੰਜੋਏ ਕਰੋ।

0: ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-8800 ਤੇ ਕਾਲ ਕਰੋ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਪ੍ਰੋਗਰਾਮ ਮੈਂ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ। ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ। ਬੜੀ ਜਲਦ ਸਾਡੇ ਸਟੂਡੀਓ ਦੇ ਵਿੱਚ 22 ਅਗਸਤ ਨੂੰ ਹੋਣ ਵਾਲੇ ਪੰਜਾਬ ਦੇ ਮੇਲੇ ਦੇ ਕਲਾਕਾਰ, ਬਹੁਤ ਹੀ ਮੰਨੇ ਪ੍ਰਮੰਨੇ ਕਲਾਕਾਰ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਜਿਨ੍ਹਾਂ ਵਿੱਚ ਗੁਰਵਿੰਦਰ ਬਰਾੜ, ਸੁਰਿੰਦਰ ਲਾਡੀ ਅਤੇ ਨਾਲ ਦੀ ਨਾਲ ਦਿਲਰਾਜ ਅਤੇ ਮਿਸ ਨੀਲਮ, ਬਹੁਤ ਸਾਰੇ ਹੋਰ ਕਲਾਕਾਰਾਂ ਦਾ ਪੂਰਾ ਹਵਾਈ ਜਹਾਜ਼ ਭਰ ਕੇ ਜਸਵਿੰਦਰ ਖੋਸਾ ਜੀ ਲੈ ਕੇ ਆ ਗਏ ਨੇ। ਪਰ ਹਾਲ ਦੀ ਘੜੀ ਤੁਹਾਨੂੰ ਅਸੀਂ ਮਿਲਾਉਂਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਮਿਸਟਰ ਸੁੱਖ, ਅੱਜ ਦਾ ਜੋ ਸਪੈਸ਼ਲ ਤੁਹਾਡੇ ਵਾਸਤੇ ਆਫਰ ਲੈ ਕੇ, ਵੀਕਐਂਡ ਤੇ ਜੋ ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਹੋ ਰਿਹਾ, ਉਹਦੀ ਜਾਣਕਾਰੀ ਲੈ ਕੇ ਮਿਸਟਰ ਸੁੱਖ ਹਾਜ਼ਰ ਨੇ ਜੀ। ਸੁੱਖ, ਗੋ ਅਹੈਡ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰਾਂ, ਜਿੰਨੇ ਵੀ ਪਰਿਵਾਰ ਸਾਡੇ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਲੋਐਸਟ ਪ੍ਰਾਈਸ ਜਿਹੜੀਆਂ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣੀ ਆ, ਜਿਹ ਚ ਬਹੁਤ ਸਾਰੀ ਇਨਵੈਂਟਰੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਪ੍ਰਾਈਸ ਦੇ ਉੱਪਰ, ਬਿਲੋ ਦਾ ਕੋਸਟ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ ਲੈਣਾ ਜੀ, ਹਾਂ ਫਰਨੀਚਰ ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਜੀ,
3: ਥੈਂਕ ਯੂ।
0: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984-437-655-1984।
1: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਸਤਿੰਦਰਪਾਲ। ਬਹੁਤ ਸਾਰੇ ਕਲਾਕਾਰ ਜਿਨ੍ਹਾਂ ਦੇ ਗੀਤ ਸੰਗੀਤ ਤੁਸੀਂ ਬਹੁਤ ਕਹਿੰਦੇ ਨੇ ਕਿ ਸਿਰ ਚੜ੍ਹ ਕੇ ਜਾਦੂ, ਜਿਨ੍ਹਾਂ ਦੇ ਸੰਗੀਤ ਦਾ ਬੋਲਦਾ, ਸੁਰਿੰਦਰ ਲਾਡੀ ਆ, ਦਿਲਰਾਜ ਹੈ, ਮਿਸ ਨੀਲਮ ਆ, ਅਤੇ ਹੁਣ ਵੀ ਮਿਸ ਹੀ ਆ ਕਿ ਮਿਸਿਸ ਬਣ ਗਈ ਆ ਹੁਣ, ਸ਼ੁਕਰ ਆ, ਵਧਾਈਆਂ ਹੋਣ। ਅਤੇ ਗੁਰਵਿੰਦਰ ਬਰਾੜ ਬਹੁਤ ਸੰਜੀਦਾ ਕਲਾਕਾਰ ਹੈ ਔਰ ਵੱਡੇ ਖਾਨਦਾਨ ਨਾਲ ਜੁੜਿਆ ਹੋਇਆ। ਸਾਰੇ ਕਲਾਕਾਰ ਤੁਸੀਂ, ਤੁਹਾਨੂੰ ਤਾਂ ਮੌਜਾਂ ਲੱਗ ਗਈਆਂ ਖੋਸਾ ਸਾਹਿਬ, ਮੌਜਾਂ ਇਹ ਆ ਕਿ ਵੱਡੇ ਵੱਡੇ ਸਾਊਂਡ ਸਿਸਟਮ ਮਿਲ ਗਏ ਇਹਨਾਂ ਨੂੰ, ਧੰਕਾਂ ਪਾਉਣ ਵਾਲੇ। ਜਿਹੜਾ ਪੁਰਾਣਾ ਜ਼ਮਾਨਾ ਹੁੰਦਾ ਸੀਗਾ ਜਦੋਂ ਸਦੀਕ ਹੋਣੀ ਜਾਂ ਛਿੰਦੇ ਹੋਣੀ ਜਾਂ ਸਿੱਧਮਾ ਵਾਲੇ ਅਤੇ ਪਾਪਾ ਜੀ ਰਣਜੀਤ ਸਿੰਘ ਹੋਣੀ ਗਾਉਂਦੇ ਸੀ, ਉਦੋਂ ਇੱਕ ਮਾਈਕ ਹੁੰਦਾ ਸੀ, ਇੱਕੋ ਮਾਈਕ ਦੇ ਨਾਲ ਗਾਉਣਾ, ਤੇ ਕਈ ਵਾਰੀ ਸਟੈਂਡ ਨਹੀਂ ਸੀ ਹੁੰਦਾ, ਸਟੈਂਡ ਦੀ ਥਾਂ ਤੇ ਡਾਂਗ ਬੰਨ ਲੈਣੀ ਤੇ ਮਾਈਕ ਨੂੰ ਡਾਂਗ ਦੇ ਉੱਤੇ ਆਪਦੀ ਢਾਠੀ ਨਾਲ ਜਾਂ ਰੁਮਾਲ ਨਾਲ ਬੰਨ ਲੈਣਾ।
3: ਵਾਹ ਵਾਹ ਵਾਹ।
1: ਤੇ ਦੋ ਸਪੀਕਰ ਹੁੰਦੇ ਸੀ, ਕਿੱਧਰਲੇ ਪਾਸੇ ਕਿੱਧਰਲੇ ਪਾਸੇ, ਤੇ ਉਹਦੇ ਨਾਲ ਹੀ ਮਤਲਬ ਹਜ਼ਾਰਾਂ ਲੋਕ ਜਿਹੜੇ ਆ ਉਦੋਂ, ਕਿਉਂਕਿ ਲੋਕਾਂ ਵਿੱਚ ਨਾ ਸੁਣਨ ਦੀ ਇੱਕ ਪ੍ਰਬਲ ਇੱਛਾ ਹੁੰਦੀ ਸੀ ਕਿ ਅਸੀਂ ਸੁਣਨਾ। ਹੁਣ ਕੇਵਲ ਦੇਖਣ ਜਾਂਦੇ ਆ ਲੋਕ, ਤੇ ਉਹ ਸਮਾਂ ਸੀਗਾ ਜਿਹੜਾ ਇੱਕ ਮਾਈਕ ਤੇ ਉਹਦੇ ਨਾਲ ਬੰਨ ਕੇ ਉਹਨੂੰ ਕਿਸੇ ਤਰ੍ਹਾਂ, ਪਤਾ ਨਹੀਂ ਕਈ ਵਾਰੀ ਉਹ ਵੀ ਚੱਲਣੋਂ ਬੰਦ ਹੋ ਜਾਂਦਾ ਸੀ, ਬਿਨਾਂ ਸਪੀਕਰ ਤੋਂ ਵੀ ਗਾਉਣਾ ਪੈਂਦਾ ਸੀ। ਤੋ ਖੈਰ, ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ 22 ਅਗਸਤ ਨੂੰ ਜੋ ਮੇਲਾ ਹੋ ਰਿਹਾ, ਇਹ ਮਾਈਕ ਆਪਣੇ ਚੱਲਣਾ ਨੀਗਾ, ਇੱਧਰਲੇ ਪਾਸੇ ਜਿਹੜਾ ਆਹ ਮਾਈਕ ਆ ਯੂਜ਼ ਕਰੋ ਆਪਣੇ। ਖੁਸ਼ਾ ਜੀ, ਪਹਿਲਾਂ ਤਾਂ ਤੁਸੀਂ ਕਲਾਕਾਰਾਂ ਦੀ ਜਾਣਕਾਰੀ ਦਿਓ ਅਤੇ ਨਾਲ ਹੀ ਫਿਰ ਕਲਾਕਾਰਾਂ ਨਾਲ ਤੁਸੀਂ ਮਿਲਾਓ ਜੀ।
3: ਸਦੋਂ ਜੀ ਪ੍ਰੋਗਰਾਮ ਸੁਣਨੇ ਸਾਰੇ ਸ਼ੋਤਿਆਂ ਨੂੰ, ਮੇਰੇ ਵੱਲੋਂ ਪੁਸ਼ਪਿੰਦਰ ਸੰਧੂ ਵੱਲੋਂ।
1: ਅੱਛਾ, ਪੁਸ਼ਪਿੰਦਰ ਸੰਧੂ ਆ
3: ਜੀ,
1: ਮਾਈਕ ਤੇ ਹੀ ਮਿਲਦੇ ਹੁੰਦੇ ਸਾਨੂੰ?
3: ਨਹੀਂ ਨਹੀਂ ਨਹੀਂ, ਆਪਾਂ ਪਹਿਲਾਂ ਵੀ ਮਿਲੇ ਇੱਕ ਦਿਨ ਸਲੀਮ ਦੇ ਸ਼ੋਅ ਚ।
1: ਦੱਸੋ,
3: 22 ਅਗਸਤ ਜਿਹੜਾ ਜੀ ਪ੍ਰੋਗਰਾਮ ਆ, ਪੰਜਾਬ ਡੇ ਮੇਲਾ, ਲੋਕੇਸ਼ਨ ਦੱਸ ਦਈਏ ਜੀ, ਪੰਜਾਬ ਮੈਥਸਨ ਬਿਲੀਵਰਡ ਈਸਟ ਮਿਸਾਗਾ ਦੇ ਵਿੱਚ, ਜਿਹੜਾ ਹਰ ਅੰਟੈਰੀਓ ਤੇ ਮੈਥਸਨ ਦਾ ਕੋਰਨਰ
1: ਜੀ ਜੀ,
3: ਉਹਦੇ ਵਿੱਚ ਜਿਹੜਾ ਸਵੇਰ ਦਾ ਪ੍ਰੋਗਰਾਮ ਹੈ ਜੀ 11 ਵਜੇ ਸ਼ੁਰੂ ਹੋਣਾ, ਜਿੱਥੇ ਪਹਿਲਾਂ ਬੱਚਿਆਂ ਵਾਸਤੇ ਪ੍ਰੋਗਰਾਮ, ਉਸ ਤੋਂ ਬਾਅਦ ਭੈਣਾਂ ਵਾਸਤੇ, ਉਸ ਤੋਂ ਬਾਅਦ ਸੀਪ ਦੀ ਬਾਜੀ, ਟਰੱਕ ਸ਼ੋਅ, ਜੀਪ ਸ਼ੋਅ, ਫਿਰ ਕਬੂਤਰਾਂ ਦੀ ਬਾਜੀ, ਉਸ ਤੋਂ ਬਾਅਦ ਜਿਹੜਾ ਖੁੱਲ੍ਹਾ ਖਾਲਾ ਜਿਹ 'ਚ ਬਾਈ ਗਿੱਲ, ਹਰਦੀਪ, ਗੁਰਵਿੰਦਰ ਬਰਾੜ, ਸੁਰਿੰਦਰ ਲਾਡੀ, ਨਾਲ ਨਾਲ ਦੁਗਾਣੇ ਦੀ ਜੋੜੀਆਂ ਦਿਲਰਾਜ।
1: ਪੁਸ਼ਪਿੰਦਰ, ਆਪਾਂ ਬਾਹਲੀਆਂ ਗੱਲਾਂ ਕਰਨ ਨਾਲ ਜਿਹੜੇ ਕਲਾਕਾਰ ਆਏ ਹੋਏ ਇਹਨਾਂ ਨੂੰ ਮਿਲਾਈਏ ਲੋਕਾਂ ਨਾਲ, ਤੇ ਇਹ ਜਿਹੜੀ ਤੇ ਆਪਾਂ ਰੋਜ਼ ਇਨਫੋਰਮੇਸ਼ਨ ਦਿੰਦੇ ਹੀ ਦਿੰਦੇ ਆ, ਤੇ ਕਿਹੜੇ ਕਿਹੜੇ ਕਲਾਕਾਰ ਆਏ ਉਹ ਮਿਲਾਓ।
3: ਸੁਰਿੰਦਰ ਲਾਡੀ ਹੁਣ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ, ਲਾਡੀ ਜੀ ਆ ਜਾਓ ਅੱਗੇ।
1: ਕੀ ਬਾਤ ਆ, ਸੁਰਿੰਦਰ ਲਾਡੀ ਬੜੀ ਪਿਆਰੀ ਆਵਾਜ਼ ਹੈ, ਪਿਛਲੇ ਦਿਨੀ ਡਾਕਟਰ ਨਿਰਮਲ ਜੌੜਾ ਆਏ ਹੋਏ ਸੀਗੇ, ਤੁਹਾਡੀਆਂ ਬਹੁਤ ਗੱਲਾਂ ਗੋਲਾਂ ਕਰਦੇ ਰਹੇ, ਤੇ ਸੁਰਿੰਦਰ ਵੈਲਕਮ।
4: ਜ਼ਿੰਦਗੀ ਦੇ ਵਿੱਚ ਮੁੱਕਦੇ ਨਹੀਂ ਉਹ ਸੱਜਣੋ ਕਦੇ ਚ ਮੇਲੇ, ਫੇਰ ਵੀ ਲੋਕੀ ਸੋਚਾਂ ਸੋਚਣ ਹੋਣ ਜੇ ਕਿਧਰੇ
1: ਵੇਲੇ,
4: ਹਾੜੀ ਸੋਣੀ ਵੇਚ ਵੱਟ ਕੇ ਜੋੜ ਨੂੰ ਪੈਸੇ ਧੇਲੇ, ਆਓ ਸਾਰੀਏ ਨੱਚੀਏ ਗਾਈਏ, ਰੋਜ਼ ਨਹੀਂ ਹੋਣੇ ਮੇਲੇ, ਨਿੱਤ ਨਹੀਂ ਲੱਗਣ ਮੇਲੇ, 22 ਤਰੀਕ ਜਿਹੜਾ ਮੇਲਾ ਹੋਣ ਜਾ ਰਿਹਾ।
1: ਆਪਣੇ ਸੁਰਿੰਦਰ ਜੀ, ਆਪਣੇ ਕਿਸੇ ਗੀਤ ਦੇ ਬੋਲ ਸਾਡੇ ਸਰੋਤਿਆਂ ਨਾਲ ਸਾਂਝੇ ਕਰੋ। ਸੁਰਿੰਦਰ ਲਾਡੀ, ਇੱਕ ਤਾਂ ਨਾਂ ਬੜਾ ਪਿਆਰਾ ਯਾਰ, ਲਾਡੀ
3: ਜਿਹੜੇ ਸਾਡਾ ਬਹੁਤ ਮਕਬੂਲ ਗੀਤ ਸੀ ਉਹਦੇ ਬੋਲ ਸਾਂਝੇ ਕਰੋ ਜੀ, ਇੰਡੀਆ ਕੈਨੇਡਾ।
4: ਨਹੀਂ ਜੀ, ਮੈਂ ਸੰਧੂ ਸਾਹਿਬ ਦਾ ਗੀਤ ਮੈਂ ਨਜ਼ਰ ਕਰਦਾ,
1: ਸ਼ਮਸ਼ੇਰ ਸੰਧੂ ਜੀ।
4: ਤੂੰ ਖੀੜ ਖੀੜ ਖੀੜ ਜਦ ਹੱਸਦੀ ਨੀ, ਮੇਰੇ ਦਿਲ ਵਿੱਚ ਜਾਵੇਂ ਤਸਦੀ ਨੀ, ਤੂੰ ਖੀੜ ਖੀੜ ਖੀੜ ਜਾ।

0: ਕੱਲ ਸ਼ਮਸ਼ੇਰ ਸੰਧੂ ਹੀ ਲਿਖ ਸਕਦਾ, ਪਿੰਡੀਆਂ ਪੀੜੀਆਂ ਸ਼ਮਸ਼ੇਰ ਸੰਧੂ ਹੀ ਪਾ ਸਕਦਾ, ਸਾਡਾ ਯਾਰ ਹੈ ਤੇ ਬਹੁਤ ਪਿਆਰਾ। ਕੱਲ ਵੀ ਉਹਨਾਂ ਦਾ ਮੈਸੇਜ ਆਇਆ ਸੀ, ਹੁਣੇ ਉਹਨਾਂ ਨੇ ਇੱਕ ਨਵਾਂ ਗੀਤ ਲਿਖਿਆ ਗੋਲ ਮੋਲ
1: ਜੀ,
0: ਬੜਾ ਪਿਆਰਾ ਗੀਤ ਆ। ਤੋ ਇਹਦੇ ਨਾਲ ਨਾਲ ਹੀ ਮਿਸ ਨੀਲਮ ਤੇ ਦਿਲਰਾਜ ਬੜੇ ਪਿਆਰੇ ਕਲਾਕਾਰ ਨੇ, ਕੱਲ ਇਹਨਾਂ ਨੇ ਥੋੜਾ ਜਿਹਾ ਉਹ ਬਟੂਆ ਸੁਣਾਇਆ ਤੇ ਅੱਜ ਆਪਣਾ ਬਟੂਆ ਸਾਰਾ ਖੋਲ ਦਿਓ, ਜਿੰਨੇ ਕੁ ਪੈਸੇ ਹੈਗੇ ਵੀ ਦਿਲਰਾਜ ਉਹ ਲੁਟਾ ਦੇ ਕਿਰਾ, ਤੇ ਸਾਲੀ ਜਿਹੜੀ ਆ ਭੰਗੜਾ ਹੀ ਪਾਉਂਦੀ ਆਵੇ 22 ਤਰੀਕ ਨੂੰ।
2: ਹਾਂਜੀ, ਪਹਿਲਾਂ ਮੈਂ ਜਿੰਸ ਵਾੜਾ ਭਾਜੀ ਉਹਨਾਂ ਦਾ ਗੀਤ ਸੁਣਾਉਂਗੀ, ਛਣ ਛਣ।
0: ਅੱਛਾ ਚਲੋ, ਤੁਹਾਡੀ ਮਰਜ਼ੀ। ਇਹ ਸੱਚੇ ਜੇ ਸਾਡਾ ਬੰਦੂਕ ਨਿਸ਼ਾਨਾ ਬੰਨੇ ਫਿਰ ਕਿੱਧਰ ਗਿਆ?
3: ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ, ਦਾਰੂ ਦੇ ਸਰੂਰ ਵਿੱਚ ਨੋਟ ਜਨੈ ਵਾਰੀ। ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ, ਦਾਰੂ ਦੇ ਸਰੂਰ ਵਿੱਚ ਨੋਟ ਜਨੈ ਵਾਰੀ। ਕਿਤੇ ਝੁੱਗਾ ਛੋੜ ਆਪਣਾ ਕਰਾ ਕੇ ਬਹਿ ਜਾ,

ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਮੁੱਕ ਦੇਣਾ ਨੋਟ ਮੈਂ ਵੇਂਗਾ ਚ ਵਧੇਰੇ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਾਲੀਏ ਜਦੋਂ ਤੱਕ

0: ਪੰਜਾਬੀ ਲਹਿਰਾਂ ਵਿੱਚ 22 ਅਗਸਤ ਨੂੰ ਮੈਥਸਨ ਬੁਲਵਰਡ 'ਤੇ ਬਹੁਤ ਹੀ ਵੱਡਾ ਮੇਲਾ ਹੋ ਰਿਹਾ ਔਰ ਇਹ ਪੰਜਾਬ ਡੇ ਮੇਲਾ। ਜਸਵਿੰਦਰ ਖੋਸਾ ਇਸ ਮੇਲੇ ਦੇ ਰੂਹੇ ਰਵਾਨ ਨੇ ਔਰ ਜਸਵਿੰਦਰ ਖੋਸਾ ਇੱਕ ਐਸਾ ਮੈਂ ਸਮਝਦਾ ਕਿ ਸਾਡੇ ਉੱਤਰੀ ਅਮਰੀਕਾ ਨਹੀਂ ਸਗੋਂ ਸਾਨੂੰ ਪਤਾ ਕਿ ਪੰਜਾਬ ਦਾ ਕੋਈ ਐਸਾ ਕਲਾਕਾਰ ਨਹੀਂ ਜਿਹੜਾ ਕਲਾਕਾਰ ਜਸਵਿੰਦਰ ਖੋਸਾ ਨੇ ਇੱਥੇ ਪੇਸ਼ ਨਾ ਕੀਤਾ ਹੋਵੇ। ਔਰ ਇੱਕ ਵੇਲਾ ਸੀ ਕਿ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਹਰਭਜਨ ਮਾਨ, 15-15, 20-20 ਕਲਾਕਾਰ ਉਦੋਂ ਵੀ ਇਹ ਪਿਰਤ ਪਾਈ ਆ। ਔਰ ਮੈਨੂੰ ਯਾਦ ਆ ਕਿ ਜਸਵਿੰਦਰ ਖੋਸੇ ਦੇ ਵਿਆਹ 'ਤੇ 40-50 ਕਲਾਕਾਰ ਸੀ ਜਿਹਨਾਂ ਵਿੱਚ ਸਤਿੰਦਰਪਾਲ ਸਭ ਤੋਂ ਵੱਧ ਟਾਈਮ ਉਹਨੇ ਲਾਇਆ ਸੀਗਾ। ਤਾਂ ਬਹੁਤ ਸਾਡਾ ਇਹ ਪਿਆਰ ਹੈ ਅਤੇ ਮੈਨੂੰ ਬੜੀ ਖੁਸ਼ੀ ਆ ਕਿ ਹੁਣ ਵੀ 22-23-22 ਨੂੰ ਮੇਲਾ ਅਤੇ 22 ਤੋਂ ਵੱਧ ਕਲਾਕਾਰ ਪਹੁੰਚ ਰਿਹਾ। ਗਿੱਲ ਹਰਦੀਪ ਸਾਡੇ ਦਿਲ ਦੀ ਧੜਕਣ, ਉਹ ਵੀ ਪਹੁੰਚ ਰਿਹਾ ਅਤੇ ਗੁਰਵਿੰਦਰ ਬਰਾੜ ਬੜਾ ਪਿਆਰਾ ਔਰ ਬਹੁਤ ਮਿੱਠਾ ਅਤੇ ਕਹਿੰਦੇ ਹੁੰਦੇ ਆ ਕਿ ਬਠਿੰਡੇ ਅਤੇ ਉਸ ਇਲਾਕੇ ਦੀ ਸ਼ਾਨ ਅਤੇ ਪੰਜਾਬ ਦਾ ਬਹੁਤ ਮਾਣ ਹੈ। ਡਾਕਟਰ ਸਾਹਿਬ ਉਹਨਾਂ ਦਾ ਦਮਾਦ ਹੈ ਵੱਡਿਆਂ ਕਲਾਕਾਰਾਂ ਦਾ, ਤਾਂ ਉਹ ਵੀ ਸਾਡੇ ਸਟੂਡੀਓ 'ਚ ਆਏ ਹੋਏ ਜੀ। ਆਇਆਂ ਨੂੰ
1: ਮਿਹਰਬਾਨੀ ਮਿਹਰਬਾਨੀ
0: ਅਤੇ ਮਾਈਕ ਥੋੜ੍ਹਾ ਚੱਲਦਾ ਮੇਰੇ ਖਿਆਲ ਅਤੇ ਲਾ ਜਾਓ ਹਾਜ਼ਰੀ ਸਰ।
1: ਹਾਂਜੀ ਹਾਂਜੀ,
0: ਪਤਾ ਲੱਗੇ 22 ਤਰੀਕ ਨੂੰ ਗੁਰਵਿੰਦਰ ਬਰਾੜ ਮੇਲੇ 'ਚ ਕਿਵੇਂ ਪਹਿਲਾਂ ਪਾਊਗਾ।
1: ਹਾਂਜੀ ਬਿਲਕੁਲ, ਬੀਟ ਸਾਹਿਬ ਸਾਹਿਬ ਨੇ ਸੁਣਾਇਆ ਮੈਨੂੰ ਤਾਂ ਤੁਹਾਨੂੰ ਸਿਦਮਾ ਸਾਹਿਬ ਯਾਦ ਆ, ਕਵੀਸ਼ਰੀ ਦਾ ਰੰਗ ਹੀ ਥੋੜ੍ਹਾ ਯਾਦ ਆ ਗਿਆ। ਮੈਂ ਲਿਖੀਆਂ ਕਾਫੀ ਨੇ, ਉਹ ਬਹਿਰ ਜਿਹੜੀ ਬੱਤਰ ਕਲਾ ਛੰਦ ਵਾਲੀ ਮੈਂ ਉਹ ਰਿਕਾਰਡ ਵੀ ਕਰਵਾਈਆਂ ਮਿਜ਼ ਚੋ ਹੈ ਕਿ ਹੋ ਪਿੰਡ ਵਾਲਾ ਦਰ ਚੰਗਾ ਇੱਕੋ ਗੁਰੂ ਘਰ ਚੰਗਾ ਮਾਪਿਆਂ ਦਾ ਡਰ ਚੰਗਾ ਜੇ ਕੋਈ ਮੰਨੇ ਗੱਲ ਨੂੰ ਹੋ ਨਗ

0: ਕਿਆ ਬਾਤ ਹੈ ਬਾਬੂ ਰਜਬਲੀ ਤੋਂ ਇਹ ਜਿਹੜੀ ਕਵੀਸ਼ਰੀ ਦੀ ਇਹ ਕਲਾ ਜਿਹੜੀ ਜਿਹੜੀ ਇਹਨਾਂ ਨੇ ਗੁਰਵਿੰਦਰ ਨੇ ਗਾਈ ਹੈ। ਔਰ ਬਾਬੂ ਰਜਬਲੀ ਭਾਵੇਂ ਪਾਕਿਸਤਾਨ ਦੀ ਜਦੋਂ ਵੰਡ ਹੋ ਗਈ ਉਹ ਪਾਕਿਸਤਾਨ ਵਿੱਚ ਚਲੇ ਗਏ, ਪਰ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਅੱਜ ਵੀ ਉਸਦਾ ਜਿਹੜਾ ਸਰੂਰ ਉਹ ਘਰ ਦੀ ਕੱਢੀ ਦਾਰੂ ਤੋਂ ਵੀ ਵੱਧ ਹੈ। ਤੋ ਬਹੁਤ ਉਹਦੇ ਵਿੱਚ ਬੜਾ ਮਸਾਲਾ ਹੈ, ਬੜਾ ਮੈਟਰ ਆ ਉਹਦੇ ਵਿੱਚ। ਔਰ ਮੈਂ ਸਮਝਦਾ ਕਿ ਗੁਰਵਿੰਦਰ ਬਰਾੜ ਨੂੰ ਅਤੇ ਉਹਨਾਂ ਦੀ ਇਸ ਸ਼ਾਇਰੀ ਨੂੰ ਸੁਣਨਾ, ਇਹ ਵੀ 22 ਅਗਸਤ ਨੂੰ ਮੇਲੇ ਦੇ ਵਿੱਚ ਇੱਕ ਨਵਾਂ ਰੰਗ ਹੋਏਗਾ। ਅਤੇ ਬੀਬੀ ਮਿਸ ਨੀਲਮ ਸਾਡੇ ਸਟੂਡੀਓ 'ਚ ਨੇ, ਉਹ ਕੋਈ ਛਮ ਛਮ ਉਹਨਾਂ ਦਾ ਕੋਈ
1: ਪੰਜਾਬੀ
0: ਲਹਿਰਾਂ 'ਤੇ ਆਏ ਸੀ, ਛਮ ਛਮ ਜਾ ਰਹੀ ਹੈਰੀ ਸੰਧੂ ਸਾਡਾ ਆਪਣਾ ਕਲਾਕਾਰ ਹੈ, ਤੂੰ ਤੀ ਬੋਲਦੀ ਹੈ ਇਸ ਹੈਰੀ ਸੰਧੂ ਦੀ ਪੂਰਾ ਸਪੋਰਟ ਅਤੇ ਹੋਰ ਮੇਲਿਆਂ 'ਤੇ, ਅਤੇ ਬਹੁਤ ਪਿਆਰ ਆ ਸਾਡੇ ਪਰਿਵਾਰ ਨਾਲ ਸਾਡੇ ਨਾਲ। ਤੋ ਉਹ ਵੀ ਸਾਡੇ ਸਟੂਡੀਓ 'ਚ ਆਏ ਨੇ। ਸੈਂਪਲਾ ਸਾਹਿਬ ਕੱਲ੍ਹ ਵੀ ਇੱਥੇ ਸੀਗੇ, ਪਰਸੋਂ ਵੀ, ਤੁਹਾਡਾ ਤਾਂ ਮੈਂ ਪੱਕੀ ਡਿਊਟੀ ਲੱਗ ਗਈ ਤੁਹਾਡੀ ਤਾਂ ਜੀ ਆਇਆਂ ਨੂੰ। ਤੋ ਬੀਬੀ ਦਾ ਨਾਂ ਕੀ ਆ?
2: ਹਾਂਜੀ, ਅਮਨ ਪੰਨੂ, ਮਹਿਫਲ ਮੀਡੀਆ ਟੀਮ ਤੋਂ।
0: ਅੱਛਾ, ਤੁਸੀਂ ਮਹਿਫਲ ਮੀਡੀਆ ਟੀਮ ਤੋਂ? ਮੈਂ ਕਿਹਾ ਭਾਈ ਜੇ ਬੀਬੀ ਕੋਈ ਕਲਾਕਾਰ ਨਾ ਰਹਿ ਜਾਵੇ ਕਿਹੜਾ ਆਊਗਾ, ਵੀ ਮੈਨੂੰ ਤਾਂ ਮਾਈਕ ਹੀ ਨਹੀਂ ਮਿਲਿਆ। ਇਹ ਕੁਦਰਤੀ ਹੁੰਦਾ, ਇਹ ਕੁਦਰਤੀ ਜਿਹੜਾ ਮਾਈਕ ਬੰਦਾ ਜਿਹਦੇ ਇੱਕ ਵਾਰੀ ਹੱਥ ਚੱਲਦਾ ਛੱਡਣ ਨੂੰ ਜੀ ਨਹੀਂ ਕਰਦਾ,
1: ਮਾਈਕ ਦਾ ਕੋਰਸ
0: ਨਹੀਂ ਛੱਡਦੇ। ਤੇ ਬਹੁਤ ਬਹੁਤ ਛਮ ਛਮ ਆਉਣ ਦਿਓ ਫਿਰ ਪ੍ਰੋਗਰਾਮ 'ਚ ਸਾਡੀ ਖੁਸ਼। ਸਰ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ? ਕਹਿ ਦਿਓ ਕੁਝ ਮਾੜਾ ਜਿਹਾ, ਹੈਂ, ਥੋੜਾ ਜਿਹਾ ਕਹਿ ਦੋ। ਤੁਹਾਡੇ ਕਹਿਣ ਨਾਲ ਪਤਾ 100 ਸੁਨਾਰ ਦੀ 1 ਲੁਹਾਰ ਦੀ, ਤੁਹਾਡਾ ਕਿਹਾ ਤਾਂ ਕਹਿੰਦੇ ਹੁੰਦੇ ਆ ਟਰੰਪ ਨੀ ਮੋੜਦਾ।
3: ਪਹਿਲਾਂ ਤਾਂ ਜੀ ਜਿੰਨੇ ਵੀ ਪੰਜਾਬੀ ਲਹਿਰਾਂ ਦੇ ਸਰੋਤੇ ਆ, ਮੇਰੇ ਵੱਡੇ ਵੀਰ ਸਿਦਮਾ ਸਾਹਿਬ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। 22 ਅਗਸਤ ਜਿਵੇਂ ਪਹਿਲਾਂ ਗੱਲ ਕਰਦਾ ਸੀ, 22 ਅਗਸਤ ਆ ਅਤੇ 22 ਕਲਾਕਾਰ ਅਤੇ 22 ਦਾ ਹੀ ਮੇਲਾ ਜੀ, ਸਾਰਾ ਕੁਛ 22 ਹੋਣੀ ਆ। ਪਰਮਾਤਮਾ ਦੀ ਕਿਰਪਾ, ਤੁਸੀਂ ਪਹੁੰਚਣਾ 50 ਮੈਥਸਨ ਬੁਲੇਵਾਰਡ ਆ ਜੀ, 50 ਮੈਥਸਨ ਬੁਲੇਵਾਰਡ ਆ ਹਰ ਅੰਟਾਰੀਓ ਅਤੇ ਮੈਥਸਨ ਦਾ ਬਿਲਕੁਲ ਕੋਰਨਰ ਆ, ਚਾਹੇ ਵਾਟ ਲਾਈਨ 'ਤੇ ਲੈਫਟ ਮਾਰ ਲਿਓ ਚਾਹੇ ਮੈਥਸਨ 'ਤੇ ਮਾਰ ਲਿਓ। ਪਹਿਲੀ ਗੱਲ ਤਾਂ ਇੰਨਾ ਸੋਚਣ ਦੀ ਲੋੜ ਨਹੀਂ ਪੈਣੀ, ਦੂਰੋਂ ਹੀ ਤੁਹਾਨੂੰ ਪੰਜਾਬੀਆਂ ਦੀਆਂ ਲਾਈਨਾਂ ਕਤਾਰਾਂ ਦੱਸ ਪੈਣੀਆਂ ਅਤੇ ਫਾਲੋ ਕਰ ਲਿਓ ਜੀ। ਇੱਕ ਬੇਨਤੀ ਆ ਕਿ ਵਿਹਲੇ ਨਾ ਪਹੁੰਚੋ ਮੇਲੇ 'ਤੇ, ਸਵੇਰੇ 11 ਵਜੇ ਪਹੁੰਚੋ, 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਮੇਲਾ ਰਹਿਣਾ। ਬਹੁਤ ਸਾਰੇ ਕਲਾਕਾਰ, ਬਹੁਤ ਵੱਡਾ ਗੁਲਦਸਤਾ, ਹਰੇਕ ਵੰਨਗੀ ਆ ਜੀ, ਦਗਾਣਿਆਂ ਦੀ, ਸੋਲੋ, ਯੰਗ ਜਨਰੇਸ਼ਨ ਵਾਸਤੇ ਸਤਿਕਾਰ।

ਜੀ ਕਰ ਦੇ ਮੈਨੂੰ ਬੜੇ ਦਿਨਾਂ ਤੋਂ ਵੇਖਾਂਗਾ ਤੈਨੂੰ ਦਿਓਰਾ ਜੀ ਕਰ ਦੇ ਮੈਨੂੰ ਨਾ ਦੱਸੇ ਕੋਈ ਗੱਲ ਵੇ ਨਿਤ ਬੈਠ ਸਰਾਣੇ ਮਾਰੇ ਪੱਖੀ ਦੀ ਹਾਏ ਵੇ ਮਾਰੇ ਪੱਖੀ ਦੀ ਚੱਲ ਵੇ ਕਿਉਂ ਬੈਠ ਸਰਾਣੇ ਮਾਰੇ ਪੱਖੀ ਦੀ ਚੱਲ ਵੇ।

0: ਜੇ ਛਣ ਛਣ ਹੋ ਜੇ ਦਿਓਰ ਤੇਰੇ ਦੇ ਨਿੱਕੇ ਦਿਓਰ ਦੇ ਕਰਨੀ, ਜੇ ਛਣ ਛਣ ਹੋ ਜੇ ਦਿਓਰ ਤੇਰੇ ਦੇ ਕਰਨੀ, ਜੇ ਛਣ ਛਣ ਹੋ ਜੇ
1: ਹੁਣ ਤਾਂ ਸੁੱਖ ਨਾਲ ਸਾਰੀ ਛਣ ਛਣੀ ਤੇਰੇ ਕੋਲ ਕਹਿੰਦੇ ਨੀ ਹੁੰਦਾ ਬਾਬੇ ਤੋਂ ਜੋ ਮੰਗਿਆ ਉਦੋਂ ਵੱਧ ਮਿਲ ਗਿਆ। ਬਹੁਤ ਪਿਆਰ ਵਾਲੀਆਂ ਗੱਲਾਂ ਨੇ, ਬਹੁਤ ਪਿਆਰ ਆ ਸਾਰਾ ਕਲਾਕਾਰ ਜਿਹੜੇ ਨੇ ਪੁਸ਼ਪਿੰਦਰ, ਬਹੁਤ ਬਹੁਤ ਜੀ ਆਇਆਂ ਨੂੰ। ਤੇ ਕੁਛ ਹੋਰ ਐਡ ਕਰਨ ਵਾਲਾ ਰਹਿ ਗਿਆ ਤਾਂ ਕਰ ਦਿਓ।
2: ਹਾਂ ਬਸ ਇੱਕ ਵਾਰੀ ਜੀ ਬਾਈ ਜੀ ਨੇ ਹੈਰੀ ਜੀ ਦੀ ਹਾਜ਼ਰੀ ਦਵਾਓ, ਉਸ ਤੋਂ ਬਾਅਦ ਮੈਂ ਬਾਕੀ ਰੈਪ ਅਪ ਕਰਦੇ।
1: ਹੈਰੀ ਸੰਧੂ ਆਉਣ ਦਿਓ, ਹੈਰੀ ਸੰਧੂ ਸਾਹਿਬ।
3: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ,
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
3: ਸਾਰੇ ਪੰਜਾਬੀ ਲਹਿਰ ਸੁਣ ਰਹੇ ਸੋ ਤੈਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਾਰਿਆਂ ਅੱਗੇ ਬੇਨਤੀ ਜੀ, ਬੱਚੇ ਬਜ਼ੁਰਗ ਮਾਤਾਵਾਂ ਸਾਰੇ ਲੈ ਕੇ ਪਹੁੰਚੋ, ਪਰਿਵਾਰਕ ਮੇਲਾ ਹੈ ਤੇ ਸਾਰੇ ਆਰਟਿਸਟ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਦੋ ਕਲਰ ਨਾ ਮੈਂ ਵੀ ਸੁਣਾਉਂਦਾ।
1: ਆਉਣ ਦਿਓ ਆਉਣ ਦਿਓ, ਮੰਗਲ ਹਠੂਰ ਦੀਆਂ ਲਾਈਨਾਂ ਚੱਕਦੇ ਫਟੇ
3: ਜੀ। ਹੋ ਰੰਗਲੇ ਪੰਜਾਬ ਵਿੱਚ ਸੋਹਣਾ ਜਿਹਾ ਜ਼ਿਲ੍ਹਾ, ਇੱਕ ਉਸ ਜ਼ਿਲ੍ਹੇ ਵਿੱਚ ਇੱਕ ਸੋਹਣਾ ਪਿੰਡ ਹਾਣੀਆਂ, ਬੜੇ ਨੇ ਖਿਡਾਰੀ ਇੱਥੇ, ਬੜੇ ਨੇ ਲਿਖਾਰੀ ਇੱਥੇ, ਤਾਂ ਹੀ ਸਾਡੇ ਪਿੰਡ ਦੀਆਂ ਟੋਰਾਂਟੋ ਤਾਂ ਹੀ ਕਹਾਣੀਆਂ।
1: ਕਿਆ ਬਾਤ ਆ,
3: ਠੰਡੀਆਂ ਹਵਾਵਾਂ ਇੱਥੇ, ਰੱਬ ਜਿਹੀਆਂ ਮਾਵਾਂ ਇੱਥੇ, ਸਰਵਣ ਵੀਰ ਪੌਣ ਕਿੱਕਲੀ ਤਿਆਣੀਆਂ। ਹੋ ਪਈਆਂ ਮਜਬੂਰੀਆਂ ਤੇ ਅਸੀਂ ਪਰਦੇਸ ਆ ਗਏ, ਜਿੱਥੇ ਅੰਨ ਜਲੀ ਉੱਥੇ ਰੋਟੀਆਂ ਅਸੀਂ ਖਾਣੀਆਂ। ਉਹ ਕਦੀ ਹੱਸਣ ਲੱਗ ਪਈਏ, ਕਦੀ ਅੱਖੀਆਂ ਭਰਦੇ ਹਾਂ, ਜਦੋਂ ਮਿਲੀਏ ਯਾਰ ਪੰਜਾਬ।

0: ਕਿਆ ਬਾਤ ਹੈ ਹਰੀ ਸੰਧੂ ਸਾਹਿਬ, ਬਹੁਤ ਬਹੁਤ ਪਿਆਰ, ਬਹੁਤ ਬਹੁਤ ਸ਼ੁਭ ਸ਼ਾਵਾਂ
1: ਹਾਂਜੀ ਪਿੰਡਾਂ ਦੀਆਂ ਕਰਾਂਗੇ ਫਿਰ ਗੱਲਾਂ ਜੀ
0: ਬਿਲਕੁਲ ਬਿਲਕੁਲ
1: ਸਾਰੇ ਯਾਰ।
0: ਔਰ ਖੁਰਸਾ ਸਾਹਿਬ ਨਵੀਂ ਲੋਕੇਸ਼ਨ ਆ 22 ਅਗਸਤ ਦੀ ਅਤੇ ਮੈਥੇਸਨ 'ਤੇ ਉਹ ਵੀ ਕਾਫੀ ਅੱਛਾ ਪ੍ਰਬੰਧ ਕੀਤਾ ਗਿਆ
1: ਜੀ। ਹਰ ਅੰਟਾਰੀਓ ਅਤੇ ਮੈਥੇਸਨ ਦਾ ਕਾਰਨਰ ਹੈ, ਸੋ ਬੜੀਆਂ ਖੁੱਲ੍ਹੀਆਂ ਪਾਰਕਿੰਗਾਂ, ਸੋ ਫ੍ਰੀ ਪਾਰਕ ਆ ਜੀ, ਫ੍ਰੀ ਮੇਲਾ, ਤੇ ਤੁਸੀਂ ਬਸ ਸਿਰਫ ਪਹੁੰਚਣਾ ਆ ਜੀ ਉਹ ਟਾਈਮ ਦੇ ਨਾਲ।
0: ਬਹੁਤ ਬਹੁਤ ਸ਼ੁਭ ਸ਼ਾਵਾਂ, ਬਹੁਤ ਪਿਆਰ ਸਾਰੇ ਕਲਾਕਾਰਾਂ ਨੂੰ, ਤੁਹਾਡੀ ਚੜ੍ਹਦੀ ਕਲਾ ਲਈ, ਤੁਹਾਡੀ ਤੰਦਰੁਸਤੀ ਲਈ, ਤੁਹਾਡੇ ਚੰਗੇ ਭਵਿੱਖ ਲਈ ਸਾਡੀ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਤੁਹਾਨੂੰ ਸ਼ੁਭ ਸ਼ਾਵਾਂ ਦਿੰਦੀ ਆ, ਤੇ ਇਸੇ ਤਰ੍ਹਾਂ ਆਪਾਂ 22 ਅਗਸਤ ਨੂੰ ਮਿਲਦੇ ਹਾਂ ਸਾਰੇ ਜਾਣੇ। ਬਹੁਤ ਬਹੁਤ ਪਿਆਰ,
1: ਥੈਂਕ ਯੂ ਜੀ, ਤੁਹਾਨੂੰ ਵੀ ਮਾਰਾ ਚੜ੍ਹਦੀ ਕਲਾ,
0: ਧੰਨਵਾਦ, ਸ਼ੁਕਰੀਆ ਜੀ,
1: ਸ਼ੁਕਰੀਆ।
2: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984

0: എസ് യു വി ലാണ്. ടോപ്പ് ടോപ്പ് ടോപ്പ് ദ നാം ഇക്കു ഹൈ ഓ ഹൈ എയർ മിൽസ് ആക്യൂറ. എയർ മിൽസ് ആക്യൂറ ദ ജഗദീപ് ഭല്ലാ അതേ കരണ് ശർമ്മ നു കോൾ കരോ. Number one service, number one rates, professional ate honest team, they reliable. So car, van, SUV koi bhi lena hove, Erin Mills Acura, 905-828-5800, 905-828-5800 te call karo.
1: ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡੇ ਵਾਸਤੇ ਅਸੀਂ ਜਿੱਥੇ ਬਹੁਤ ਸਾਰੇ ਕਲਾਕਾਰਾਂ ਨੂੰ ਪੇਸ਼ ਕੀਤਾ ਉੱਥੇ ਸਾਡੇ ਬਹੁਤ ਸਾਰੇ ਸਪੌਂਸਰ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ. ਹੁਣੇ ਹੁਣੇ ਮਿਸ ਅਮਨ ਉਹ ਖੋਸਾ ਸਾਹਿਬ ਦੇ ਆਫਿਸ ਦੇ ਵਿੱਚੋਂ ਉਹਨਾਂ ਨੇ ਮੈਸੇਜ ਕੀਤਾ ਅਤੇ ਨਾਲ ਦੀ ਨਾਲ ਆਪਣੇ ਵੱਲੋਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ. ਬਹੁਤ ਸਾਰੇ ਕਲਾਕਾਰ ਜਿਹੜੇ 22 ਅਗਸਤ ਨੂੰ ਪੇਸ਼ ਹੋ ਰਹੇ ਨੇ ਉਹਨਾਂ ਦੀ ਜਾਣਕਾਰੀ ਦੇ ਰਹੇ ਹਾਂ ਅਤੇ ਇਹਦੇ ਨਾਲ ਨਾਲ ਹੀ ਸਾਡੇ ਸ਼ਹਿਰ 'ਚ ਹੋਰ ਬੜੇ ਵੱਡੇ ਵੱਡੇ ਸ਼ੋਅਜ਼ ਹੋ ਰਹੇ ਨੇ. 31 ਅਗਸਤ ਨੂੰ ਬੜਾ ਵੱਡਾ ਸ਼ੋਅ ਐਮੀ ਵਿਰਕ ਅਤੇ ਸਰਗਣ ਮਹਿਤਾ ਦਾ ਹੋ ਰਿਹਾ ਔਰ 30 ਅਗਸਤ ਦੇ ਉਸ ਸ਼ੋਅ ਨੂੰ ਹੋਰ ਜਾਣਕਾਰੀ ਵਾਸਤੇ ਤੁਸੀਂ ਬਹੁਤ ਹੀ ਧਾਕੜ ਆਵਾਜ਼ ਐਮੀ ਵਿਰਕ ਦੀ ਸੁਣਨ ਲਈ 416-464-8649 'ਤੇ ਟੈਲੀਫੋਨ ਕਰ ਸਕਦੇ ਹੋ ਅਤੇ ਇਹ ਬਹੁਤ ਹੀ ਕਮਾਲ ਦਾ ਸ਼ੋਅ ਹੋਏਗਾ ਤਾਂ ਜ਼ਰੂਰ ਤੁਸੀਂ ਉਹਦੀਆਂ ਟਿਕਟਾਂ ਲਓ. ਅਤੇ ਹਾਲ ਦੀ ਘੜੀ ਤੁਹਾਨੂੰ ਸਾਡੇ ਸਪੌਂਸਰਸ ਨਾਲ ਮਿਲਾਉਂਦੇ ਹਾਂ ਅਤੇ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਨੇ ਜੋ ਟੌਪ ਚੋਇਸ ਇੰਸ਼ੋਰੈਂਸ ਤੋਂ ਤੁਹਾਡੇ ਸਾਡੇ ਵਾਸਤੇ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੰਦੇ ਨੇ ਔਰ ਉਹਨਾਂ ਨਾਲ ਇੱਕ ਛੋਟੀ ਜਿਹੀ ਗੱਲਬਾਤ ਹੈ. 416-817-6500 ਟੈਲੀਫੋਨ ਨੰਬਰ ਹੈ ਜੀ. ਹਰਪ੍ਰੀਤ ਗੋ ਅਹੈਡ.
2: ਥੈਂਕ ਯੂ ਸੋ ਮਚ ਸਤਿੰਦਰਪਾਲ ਜੀ. ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ ਸਤਿ ਸ਼੍ਰੀ ਅਕਾਲ.
1: ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ.
2: ਥੈਂਕ ਯੂ ਜੀ. ਥੈਂਕ ਯੂ ਸੋ ਮਚ ਸਤਿੰਦਰਪਾਲ ਜੀ. ਸੋ ਐਵਰੀ ਵੀਕ ਆਪਾਂ ਐਵਰੀ ਵੈਨਸਡੇ ਐਵਰੀ ਮੰਡੇ ਆਪਾਂ ਕੋਈ ਨਾ ਕੋਈ ਇੰਸ਼ੋਰੈਂਸ ਦੇ ਨਾਲ ਰਿਲੇਟਡ ਇਨਵੈਸਟਮੈਂਟ ਆਪਸ਼ਨ ਦੇ ਨਾਲ ਰਿਲੇਟਡ ਆਪਣੇ ਲਿਸਨਰਸ ਨੂੰ ਮੈਸੇਜ ਦਿੰਦੇ ਰਹਿੰਦੇ ਹਾਂ. ਡਿਫਰੈਂਟ ਡਿਫਰੈਂਟ ਪਲਾਨਸ ਦੀ ਇਨਫੋਰਮੇਸ਼ਨ ਦਿੰਦੇ ਹਾਂ. ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਕਿਉਂ ਕਵਰੇਜ ਚਾਹੀਦੀ ਆ, ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਆ, ਕਿਹੜਾ ਪਲਾਨ ਸਾਨੂੰ ਚਾਹੀਦਾ ਹੈਗਾ ਆ, ਬਟ ਕਈ ਵਾਰ ਸਾਡੇ ਲਿਸਨਰਸ ਦਾ ਕੰਸਰਨ ਹੁੰਦਾ ਹੈ ਕਿ ਜਿੱਥੇ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਆਪਾਂ ਆਪਣੇ ਆਪ ਨੂੰ ਇੱਕ ਲਿਮਿਟਡ ਟਾਈਮ ਦੇ ਲਈ ਕਵਰ ਕਰ ਸਕਦੇ ਹਾਂ. ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਘੱਟ ਹੁੰਦਾ ਹੈ ਕਿਉਂਕਿ ਇੱਕ ਸਰਟਨ ਟਾਈਮ ਪੀਰੀਅਡ ਤੱਕ ਹੀ ਆਪਣੀ ਕਵਰੇਜ ਹੁੰਦੀ ਆ, ਉਸ ਤੋਂ ਬਾਅਦ ਉਹ ਕਵਰੇਜ ਖਤਮ ਹੋ ਜਾਂਦੀ ਆ. ਸੋ ਜਿੰਨਾ ਘੱਟ ਟਾਈਮ ਪੀਰੀਅਡ ਦੇ ਲਈ ਆਪਾਂ ਕਵਰੇਜ ਲੈਂਦੇ ਹਾਂ ਉਨਾ ਘੱਟ ਪ੍ਰੀਮੀਅਮ ਹੋਊਗਾ. ਬਟ ਜੇ ਹੁਣ ਅੱਜ 10 ਸਾਲ ਦੀ ਪਾਲਿਸੀ ਲਈ ਆ, ਉਹਨੇ 10 ਸਾਲਾਂ ਬਾਅਦ ਫਿਨਿਸ਼ ਹੋ ਜਾਣਾ, ਉਹਦੀ 10 ਸਾਲਾਂ ਬਾਅਦ ਰਿਨਿਊਅਲ ਆ ਜਾਣੀ ਆ, 10 ਸਾਲ ਬਾਅਦ ਉਹਦਾ ਰੇਟ ਚੇਂਜ ਹੋ ਜਾਣਾ. ਇਸੇ ਕਰਕੇ ਆਲਵੇਸ ਬੰਦੇ ਪ੍ਰੈਫਰ ਕਰਦੇ ਆ ਕਿ ਜਿੰਨੀ ਲੌਂਗਰ ਟਰਮ ਹੋ ਸਕੇ ਉਨੀ ਵਧੀਆ ਚੀਜ਼ ਹੈਗੀ ਆ. ਬਟ ਇਸ ਤੋਂ ਇਲਾਵਾ ਅਗਰ ਆਪਾਂ ਟਰਮ ਇੰਸ਼ੋਰੈਂਸ ਦੇ ਨਾਲ ਨਾਲ ਅਗਰ ਆਪਣੀ ਲਾਈਫ ਦੀ ਇੰਸ਼ੋਰੈਂਸ ਦੇ ਵਿੱਚ ਕੋਈ ਐਨਹੈਂਸਮੈਂਟ ਚਾਹੁੰਦੇ ਆ, ਕਿਉਂਕਿ ਅੱਜ ਕੱਲ੍ਹ ਸਟਾਕਸ ਦੀ ਬਹੁਤ ਚਰਚਾ ਹੈ ਇਸ ਤਰ੍ਹਾਂ ਦੀ. ਸੋ ਜਿਹਨਾਂ ਨੂੰ ਬਿਲਕੁਲ ਕੋਈ ਨੌਲੇਜ ਵੀ ਨਹੀਂ ਹੈਗੀ ਨਾ, ਉਹ ਵੀ ਬੰਦਾ ਸਟਾਕ ਦੀ ਗੱਲ ਕਰ ਰਿਹਾ ਕਿ ਹਾਂਜੀ ਅਸੀਂ ਉਹ ਸਟਾਕ ਦੇ ਵਿੱਚ ਇਨਵੈਸਟ ਕਰੀਏ ਜਿੱਥੇ ਡਿਵੀਡੈਂਡਸ ਮਿਲਦੇ ਹੋਣ. ਜਿੱਥੇ ਸਾਨੂੰ ਸਟਾਕ ਦੇ ਵਿੱਚ ਜਿਹੜਾ ਵਾਧਾ ਘਾਟਾ ਹੈਗਾ ਉਹ ਤਾਂ ਹੈਗਾ ਹੀ ਹੈਗਾ ਆ, ਪਰ ਸਾਨੂੰ ਇੱਦਾਂ ਦੀ ਆਪਸ਼ਨ ਚਾਹੀਦੀ ਹੈ ਜਿਹਦੇ ਵਿੱਚ ਸਾਨੂੰ ਉਹਨਾਂ ਕੰਪਨੀਜ਼ ਦੇ ਡਿਵੀਡੈਂਡਸ ਜਿਹੜੇ ਹੈਗੇ ਉਹ ਪੇ ਆਊਟ ਹੁੰਦੇ ਰਹਿਣ, ਕੁਆਰਟਰਲੀ, ਮੰਥਲੀ, ਈਅਰਲੀ. ਸੋ ਉਹ ਚੀਜ਼ਾਂ ਦੇ ਵਿੱਚ ਤਾਂ ਇੱਦਾਂ ਦਾ ਇੰਸ਼ੋਰੈਂਸ ਦਾ ਪਲਾਨ ਜਿਹਦੇ ਵਿੱਚ ਸਾਨੂੰ ਡਿਵੀਡੈਂਡ ਮਿਲਦੇ ਹੋਣ, ਕਿੰਨੀ ਵਧੀਆ ਚੀਜ਼ ਹੈਗੀ ਹੈ ਕਿ ਅਸੀਂ ਉਹਨਾਂ ਇੰਸ਼ੋਰੈਂਸ ਕੰਪਨੀਜ਼ ਦੇ ਪ੍ਰੋਫਿਟ ਦੇ ਵਿੱਚ ਹਿੱਸੇਦਾਰੀ ਰੱਖ ਸਕਦੇ ਹਾਂ, ਕਿਉਂਕਿ ਡਿਵੀਡੈਂਡਸ ਜਿਹੜੇ ਹੈਗੇ ਆ ਉਹਨਾਂ ਦਾ ਪ੍ਰੋਫਿਟ ਦੇ ਵਿੱਚੋਂ ਪੇ ਆਊਟ ਹੁੰਦੇ ਆ. ਤੇ ਜਿੰਨੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਕੈਨੇਡਾ ਦੀਆਂ, ਜਿਹੜੀਆਂ ਟੌਪ 5 ਇੰਸ਼ੋਰੈਂਸ ਕੰਪਨੀਜ਼ ਆ, ਉਹਨਾਂ ਸਾਰੀਆਂ ਕੰਪਨੀਜ਼ ਦੇ ਵਿੱਚ ਡਿਵੀਡੈਂਡ ਵਾਲੇ ਪਲਾਨਸ ਹੈਗੇ ਆ. ਸੋ ਅਗਰ ਅਸੀਂ ਆਪਣਾ ਲਾਈਫ ਇੰਸ਼ੋਰੈਂਸ ਦਾ ਪਲਾਨ ਆਪਣੇ ਬੱਚਿਆਂ ਦੇ ਲਈ ਆਪਾਂ ਇਹ ਵਾਲਾ ਪਲਾਨ ਲੈ ਲਈਏ, ਅਸੀਂ ਡਿਸਾਈਡ ਕਰ ਸਕਦੇ ਹਾਂ ਅਸੀਂ ਕਿੰਨਾ ਕੁ ਪ੍ਰੀਮੀਅਮ ਪੇ ਕਰਨਾ ਚਾਹੁੰਦੇ ਹਾਂ, ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਅਸੀਂ ਕਿੰਨੇ ਟਾਈਮ ਦੇ ਲਈ ਪ੍ਰੀਮੀਅਮ ਦੇਣਾ ਆ. ਉਸ ਟਾਈਮ ਪੀਰੀਅਡ ਦੇ ਬਾਅਦ ਤੁਹਾਨੂੰ ਕੋਈ ਵੀ ਪ੍ਰੀਮੀਅਮ ਦੇਣ ਦੀ ਜ਼ਰੂਰਤ ਨਹੀਂ ਹੈਗੀ. ਐਵਰੀ ਈਅਰ ਇੰਸ਼ੋਰੈਂਸ ਕੰਪਨੀ ਤੁਹਾਨੂੰ ਆਪਣੇ ਪ੍ਰੋਫਿਟ ਦੇ ਵਿੱਚੋਂ ਡਿਵੀਡੈਂਡਸ ਪੇ ਆਊਟ ਕਰੂਗੀ, ਔਰ ਉਹ ਡਿਵੀਡੈਂਡਸ ਜਿਹੜੇ ਹੈਗੇ ਆ ਉਹਦੇ ਨਾਲ ਤੁਹਾਡੀ ਪਾਲਿਸੀ ਦੀ ਵੈਲਿਊ ਵੀ ਇਨਕਰੀਜ਼ ਹੋਊਗੀ, ਪਲੱਸ ਉਸ ਪਾਲਿਸੀ ਦੇ ਵਿੱਚ ਜਿਹੜੇ ਕੈਸ਼ ਵੈਲਿਊ ਹੈਗੀ ਆ, ਜਿਹੜਾ ਮਨੀ ਬੈਕ ਪੋਰਸ਼ਨ ਆ, ਕਿਉਂਕਿ ਉਹ ਡਿਵੀਡੈਂਡਸ ਜਿਹੜੇ ਹੈਗੇ ਆ ਤੁਸੀਂ ਕਢਵਾ ਵੀ ਸਕਦੇ ਸੀ. ਸੋ ਇਸ ਕਰਕੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸੇ ਵੀ ਪਲਾਨ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500. ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ. ਤੇ ਨੰਬਰ ਮੇਰਾ ਅਗੇਨ 416-817-6500.
1: 416-817-6500 ਹਰਪ੍ਰੀਤ ਸੈਣੀ ਨਾਲ ਕਿਸੇ ਵੀ ਤਰ੍ਹਾਂ ਦੀ ਇਨਸ਼ੋਰੈਂਸ ਜਾਂ ਫਾਈਨੈਂਸ਼ੀਅਲ ਪਲੈਨਿੰਗ ਵਾਸਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਅਗਰ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤ ਮਿੱਤਰਾਂ ਨੂੰ, ਪਰਿਵਾਰਾਂ ਨੂੰ ਇੰਡੀਆ ਤੋਂ ਤੁਸੀਂ ਆਪਣੀ ਫੈਮਿਲੀ ਜਿਹੜੀ ਆ ਸੁਪਰਵੀਜ਼ਰ 'ਤੇ ਮੰਗਾਉਣਾ ਚਾਹੁੰਦੇ ਹੋ, ਦਾਦਾ ਦਾਦੀ ਨਾਨਾ ਨਾਨੀ ਜਾਂ ਫਿਰ ਆਪਣੇ ਮੰਮੀ ਡੈਡੀ ਨੂੰ ਅਤੇ ਜਾਂ ਸੱਸ ਸਹੁਰੇ ਨੂੰ, ਤਾਂ ਤੁਸੀਂ ਹਰਪ੍ਰੀਤ ਸੈਣੀ ਨਾਲ ਸੁਪਰ ਵੀਜ਼ੇ ਲਈ ਵੀ ਕਾਲ ਕਰ ਸਕਦੇ ਹੋ। 416-817-6500 ਹਰਪ੍ਰੀਤ, ਠੀਕ ਹੈ? ਨੰਬਰ ਥੋੜ੍ਹਾ ਯਾਦ ਆ ਦੇ ਲਓ,
2: ਤੁਹਾਨੂੰ ਕਦੇ ਨਹੀਂ ਪਤਾ।
1: ਚਲੋ, ਆਨ ਦਾ ਏਅਰ ਆਉਣ ਲਈ ਬਹੁਤ ਬਹੁਤ ਧੰਨਵਾਦ ਤੇ ਇੰਜੋਏ ਯੋਰ ਸੈਲਫ। ਥੋੜ੍ਹੀ ਦੇਰ ਤੋਂ ਬਾਅਦ ਅਸੀਂ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸਾਂ ਹਰਪ੍ਰੀਤ ਸੈਣੀ ਜੀ ਨਾਲ, ਟੌਪ ਚੋਇਸ ਇੰਸ਼ੋਰੈਂਸ ਤੋਂ, ਦ ਡੇ ਵਨ ਤੋਂ, ਸਾਡੇ ਸਪੌਂਸਰ ਨੇ ਬਹੁਤ ਲੰਬੇ ਸਮੇਂ ਤੋਂ। ਤੇ ਇਸ ਵੇਲੇ ਭਾਵੇਂ ਤੁਹਾਡੀਆਂ ਕਾਲਸ ਸਿੱਧੀਆਂ ਮੇਰੇ ਤੱਕ ਨਹੀਂ ਆ ਰਹੀਆਂ, ਥੋੜ੍ਹਾ ਜਿਹਾ ਸਿਸਟਮ ਬੈੱਲ ਵਾਲਿਆਂ ਦਾ ਉਹਦੇ 'ਚ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੋਈ ਆ। ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ 416-677-0106 'ਤੇ, 416-677-0106 'ਤੇ। ਅਤੇ ਤੁਸੀਂ ਕੋਈ ਫਰਮਾਇਸ਼ ਕਰਨਾ ਚਾਹੁੰਦੇ ਹੋ, ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਤਾਂ ਜ਼ਰੂਰ ਅਸੀਂ ਤੁਹਾਡੇ ਨਾਲ ਇਹ ਗੀਤ ਸੰਗੀਤ ਲੈ ਕੇ ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ ਔਰ ਵੇਟ ਕਰ ਰਹੇ ਹਾਂ ਤੁਹਾਡੀ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਤੁਹਾਨੂੰ ਵਾਰ ਵਾਰ ਜਾਣਕਾਰੀ ਦੇ ਰਹੇ ਹਾਂ ਕਿ 18 ਸਪਤੰਬਰ ਨੂੰ ਸਾਡੇ ਸ਼ਹਿਰ ਦੇ ਵਿੱਚ ਹੰਸ ਰਾਜ ਹੰਸ ਪਦਮ ਸ਼੍ਰੀ ਔਰ ਰਾਜ ਘਰਾਣੇ ਦਾ ਗਾਇਕ ਅਤੇ ਜਿਸ ਦੇ ਗਲੇ ਦੇ ਵਿੱਚ ਸਰਸਵਤੀ ਵਸਦੀ ਹੈ, ਔਰ ਹੰਸ ਰਾਜ ਹੰਸ ਬਹੁ ਪੱਖੀ ਗਾਇਕ ਹੈ, ਜਿੱਥੇ ਹੰਸ ਰਾਜ ਹੰਸ ਇੱਕ ਮਕਬੂਲ ਸੂਫੀਆਨਾ ਅੰਦਾਜ਼ ਹੈ, ਉੱਥੇ ਫੋਕ ਸਿੰਗਿੰਗ ਦੇ ਵਿੱਚ ਹੰਸ ਹੋਰਾਂ ਦਾ ਕੋਈ ਮੁਕਾਬਲਾ ਨਹੀਂ ਹੈ। ਔਰ ਸਟੇਜ ਉੱਤੇ ਜਿੰਨਾ ਮੈਟਰ ਹੰਸ ਰਾਜ ਹੰਸ ਦੇ ਕੋਲ ਆ, ਮੇਰਾ ਖਿਆਲ ਵਿਰਲੇ ਹੀ ਕਿਸੇ ਕਲਾਕਾਰ ਦੇ ਕੋਲ ਇੰਨੀ ਮੁਹਾਰਤ ਹੋਏਗੀ। ਸੋ ਤੁਸੀਂ 18 ਸਪਤੰਬਰ ਨੂੰ ਹੰਸ ਜੀ ਨੂੰ ਸੁਣਨ ਲਈ, ਔਰ ਉਹ ਵੀ ਲਿਵਿੰਗ ਆਰਟ ਸੈਂਟਰ ਦੇ ਆਡੀਟੋਰੀਅਮ ਦੇ ਵਿੱਚ, ਜਿਹੜਾ ਆਡੀਟੋਰੀਅਮ 'ਚ ਪ੍ਰੋਗਰਾਮ ਹੁੰਦਾ ਨਾ, ਇਕੱਲੀ ਇਕੱਲੀ ਗੱਲ ਤੁਹਾਨੂੰ ਬੈਂਡ ਵਾਜੇ ਦੀ ਸਾਰੇ ਦੀ ਅਤੇ ਨਾਲ ਦੀ ਨਾਲ ਗਾਇਕ ਕਲਾਕਾਰ ਦੀ ਤੁਹਾਡੇ ਕੰਨਾਂ ਵਿੱਚ ਰਸ ਘੋਲਦੀ ਆ। ਤਾਂ ਤੁਸੀਂ ਜ਼ਰੂਰ ਇਸ ਹੰਸ ਹੋਰਾਂ ਦੇ ਸੰਗੀਤਮਈ ਸ਼ਾਮ ਜਿਹੜੀ ਆ, ਉਹ ਪੰਜਾਬੀ ਵਿਰਸਾ ਸਿੰਘ ਹਰਜੀਤ ਬੜੀ ਮਿਹਨਤ ਕਰ ਰਹੇ ਆ, 647-448-1000 'ਤੇ ਤੁਸੀਂ ਕਾਲ ਕਰ ਸਕਦੇ ਹੋ। ਇੱਕ ਦੋ ਸੰਦੇਸ਼ਾਂ ਤੋਂ ਬਾਅਦ ਤੁਹਾਨੂੰ ਪਿਆਰਾ ਜਿਹਾ ਗੀਤ ਸੁਣਾਈਏ। ਮੈਸੇਜ ਭੇਜਿਓ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, 416-677-0106 416-677-0106 'ਤੇ ਕਾਲ ਕਰੋ ਅਤੇ ਅਸੀਂ ਤੁਹਾਨੂੰ ਤੁਹਾਡੀ ਮਰਜ਼ੀ ਦਾ ਗੀਤ ਸੁਣਾਈਏ ਅਤੇ ਨਾਲ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰੀਏ। ਦੋ ਤਿੰਨ ਸੰਦੇਸ਼ਾਂ ਤੋਂ ਬਾਅਦ ਅਗਲਾ ਗੀਤ ਤੁਹਾਡੇ ਵਾਸਤੇ ਹਾਜ਼ਰ ਹੈ।
0: ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ, ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ, ਲਾਇਸੈਂਸ ਨੇ, ਇਨਸ਼ੋਰਡ ਨੇ, WSIB ਕਵਰਡ ਨੇ, ਪਲੰਬਿੰਗ ਕੋਈ ਮਜ਼ਾਕ ਨਹੀਂ, ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ, ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ, ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ, ਜੈਸੀਜ਼ ਪਲੰਬਿੰਗ, 647-969-1298, 647-969-1298, ਜੈਸੀਜ਼ ਪਲੰਬਿੰਗ।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ, 905-789-0333, 1098 ਪੀਟਰ ਰੋਬਰਟਸਨ ਐਟ ਟੋਰਬਨ ਗਰੁੱਪ ਪਾਰਕ ਪਲਾਜ਼ਾ, 905-799-0333।
0: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਿਨ ਮਿਲਸ ਐਕਿਊਰਾ 9058285800 ਕਾਲ ਕਰੋ
1: ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਮੈਂ ਹਾਂ ਤੁਹਾਡਾ ਸਤਿੰਦਰਪਾਲ ਗੀਤ ਸੰਗੀਤ ਜਿਹੜਾ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਬਹੁਤ ਸਾਰੇ ਸਾਡੇ ਸਪੋਂਸਰ ਜਿਹੜੇ ਨੇ ਉਹਨਾਂ ਦੇ ਜਿਹੜੇ ਸੰਦੇਸ਼ ਨੇ ਉਹ ਵੀ ਤੁਹਾਡੇ ਤੱਕ ਇੱਕ ਤਾਂ ਤੁਸੀਂ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਘਰਾਂ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਗੁਰਕਰਮ ਢੀਂਡਸਾ ਜਾਂ ਮਨਪ੍ਰੀਤ ਢੀਂਡਸਾ ਨੂੰ 416-500-1818 'ਤੇ ਕਾਲ ਕਰ ਸਕਦੇ ਹੋ ਬਹੁਤ ਹੀ ਕਮਾਲ ਦੀ ਤੁਹਾਡੇ ਵਾਸਤੇ ਇਹ ਇੰਸ਼ੋਰੈਂਸ ਡੀਲ ਬਣਾ ਕੇ ਦੇਣਗੇ ਕਿਉਂਕਿ ਸਰਕਾਰਾਂ ਤਾਂ ਇੰਸ਼ੋਰੈਂਸ ਘਟਾ ਨਹੀਂ ਰਹੀਆਂ ਅਤੇ ਗੁਰਕਰਮ ਢੀਂਡਸਾ ਅਤੇ ਮਨਪ੍ਰੀਤ ਢੀਂਡਸਾ ਤੁਹਾਨੂੰ ਐਸੇ ਐਸੇ ਕਾਰ ਵੈਨ ਟਰੱਕ ਅਤੇ ਘਰਾਂ ਦੀ ਇੰਸ਼ੋਰੈਂਸ 'ਤੇ ਰੇਟ ਲੈ ਕੇ ਦੇਣਗੇ ਕਿ ਤੁਹਾਡੇ ਸਾਲ ਦੇ ਬਹੁਤ ਸਾਰੇ ਡਾਲਰ ਬਚ ਸਕਣਗੇ ਜਾਣਕਾਰੀ ਲਈ 416-500-1818 'ਤੇ ਫੋਨ ਕਰੋ 416-500-1818 ਕੈਲਡਨ ਮਿਤਸੁਬਿਸ਼ੀ ਵਾਲੇ ਮਨੀ ਬੋਪਰ ਆਏ ਅਤੇ ਜੀਵਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੁਣ ਬਾਈ ਜੀ ਆਟੋ ਦਾ ਹਿੱਸਾ ਬੋਲਟਨ ਕੀਆ ਵੀ ਬਣ ਗਈ ਆ ਬੋਲਟਨ ਕੀਆ ਕੀਆ ਦੀ ਗੱਡੀ ਦੀ ਵੀ ਬੜੀ ਬੱਲੇ ਬੱਲੇ ਆ ਵੀ ਚਾਰੇ ਪਾਸੇ ਇੰਡੀਆ 'ਚ ਕੀਆ ਬੜੀ ਚੱਲਦੀ ਆ ਤਾਂ ਤੁਸੀਂ ਵੀ ਅਗਰ ਕੀਆ ਜਾਂ ਫਿਰ ਜਿਹੜਾ ਹੈਗਾ ਮਿਤਸੁਬਿਸ਼ੀ ਕਾਰ ਲੈਣਾ ਚਾਹੁੰਦੇ ਹੋ ਤਾਂ ਹੁਣ ਬਾਈ ਜੀ ਆਟੋ ਵਾਲੇ ਮਨੀ ਬੋਪਰ ਆਏ ਅਤੇ ਜੀਵਨ ਜੀ ਨੂੰ ਕਾਲ ਕਰੋ 647-678-2754 ਤੁਹਾਡੇ ਕੋਲ ਕੋਈ ਪੁਰਾਣੀ ਕਾਰ ਹੈ ਉਸ ਕਾਰ ਨੂੰ ਵੀ ਇਹ ਕਹਿੰਦੇ ਕਿ ਵਿੱਚ ਹੀ ਟ੍ਰੇਡ ਕਰ ਦੇਣਗੇ ਜਾਣਕਾਰੀ ਵਾਸਤੇ ਨੰਬਰ ਹੈ 647-678-2754 ਮਿਸਟਰ ਸਿੰਘ ਪੀਜ਼ਾ ਮਿਸਟਰ ਸਿੰਘ ਪੀਜ਼ਾ ਮਿਸਟਰ ਸਿੰਘ ਪੀਜ਼ਾ ਜੀ ਹਾਂ ਬਿਲਕੁਲ ਸ਼ੁੱਧ ਸ਼ਾਕਾਹਾਰੀ ਪਿਓਰ ਵੈਜੀਟੇਰੀਅਨ ਅਤੇ ਬਹੁਤ ਸਾਰੀਆਂ ਟੋਪਿੰਗਸ ਪਾ ਕੇ ਮਿਸਟਰ ਸਿੰਘ ਪੀਜ਼ਾ ਤੁਹਾਨੂੰ ਦਿੰਦੇ ਨੇ ਜਾਣਕਾਰੀ ਲਈ 905-500-4000 'ਤੇ ਕਾਲ ਕਰੋ 905-500-4000 ਇੱਕ ਗੀਤ ਮੈਨੂੰ ਲੱਭਿਆ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ ਦੀਦਾਰ ਸੰਧੂ ਜੀ ਦਾ ਇਹ ਕਦੇ ਕਦੇ ਗੀਤ ਸੁਣਨ ਨੂੰ ਮਿਲਦਾ ਔਰ ਸੌਣ ਲੱਗਾ ਟੋਲਦਾ ਪਤਾ ਨਹੀਂ ਕੀ ਟੋਲਦਾ ਇਹ ਗੀਤ

0: ਹਾਏ
1: ਹੌਲੀ ਫੁੱਲ ਵਰਗੇ ਹੋ ਜਾਈਏ ਨੀ ਬਿੱਲੋ ਚੱਲ ਹੁਣ ਚੱਲ ਹੁਣ ਵਿਆਹ ਕਰਵਾਈਏ ਨੀ ਬਿੱਲੋ ਚੱਲ ਹੁਣ
2: ਗਾਣਾ ਥੋੜਾ ਕਿਹਾ ਸੀ ਤੁਹਾਨੂੰ ਆਹ ਲਾਉਣਾ ਸੀ ਦੂਜਾ ਇਹ ਚੱਲੂਗਾ ਕਿ ਨਹੀਂ ਨਹੀਂ ਚੱਲਿਆ ਨਹੀਂ ਵੀ ਸੋਰੀ ਚਲੋ ਕੋਈ ਗੱਲ ਨਹੀਂ ਇਹ ਫਿਰ ਵੀ ਦੁਬਾਰਾ ਲਾ ਕੇ ਦੇਖਦੇ
1: ਹਾਂ ਸੁਕਾ ਲੈਂਦੀ
2: ਆਮ ਸੋਰੀ ਭਰਾ ਇਹ ਜਿਹੜਾ ਗੀਤ ਮੈਂ ਲਾਉਣ ਲੱਗਿਆ ਸੀ ਉਹ ਸਿਸਟਮ ਨੇ ਲਾਇਆ ਨਹੀਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਬਦਲ ਕੇ ਸਿਸਟਮ ਨੂੰ ਤੁਹਾਡੇ ਮੂਹਰੇ ਰੱਖਣ ਦਾ ਯਤਨ ਕਰਦੇ ਹਾਂ ਜੇ ਸਾਰਾ ਹੀ ਸਿਸਟਮ ਜਿਹੜਾ ਨਾ ਉਹ ਹੱਥ ਨਹੀਂ ਲੱਗ ਰਿਹਾ ਅਤੇ ਕਿਉਂਕਿ ਜਦੋਂ ਇੱਕ ਚੀਜ਼ ਥੋੜ੍ਹੀ ਜਿਹੀ ਵੀ ਹੋ ਜਾਵੇ ਨਾ ਹਾਂ ਹਾਂ ਹਾਂ ਹਾਂ ਹਾਂ ਹੁਣ ਦੇਖਦੇ ਜੇ ਲੱਗ ਗਿਆ ਤਾਂ

0: ਕਿਆ ਬਾਤ ਹੈ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਅੱਜ ਸਟੂਡੀਓ ਦੇ ਨੰਬਰ ਦੱਸਣ ਲਈ ਵਾਰ ਵਾਰ ਤੁਹਾਨੂੰ ਨੰਬਰ ਨਹੀਂ ਬੋਲਣਾ ਪੈ ਰਿਹਾ ਕਿਉਂਕਿ ਸਟੂਡੀਓ ਦੇ ਵਿੱਚ ਟੈਲੀਫੋਨ ਦੀ ਕੋਈ ਪ੍ਰੋਬਲਮ ਆ ਰਹੀ ਹੈ। ਕੋਈ ਗੱਲ ਨਹੀਂ, ਟੈਕਨੋਲੋਜੀ ਆ ਔਰ ਇਹ ਟੈਕਨੋਲੋਜੀ ਜਿਹੜੀ ਆ ਕਈ ਵਾਰ ਸਾਡੇ ਵੱਸ ਨਹੀਂ ਹੁੰਦੀ ਔਰ ਟੈਕਨੀਕਲ ਸਪੋਰਟ ਸਾਨੂੰ ਲੈਣੀ ਪੈ ਰਹੀ ਹੈ, ਕੋਸ਼ਿਸ਼ ਕਰ ਰਹੇ ਹਾਂ। ਨਿਊ ਹਾਈਟ ਕਿਚਨ ਵਾਲੇ ਜਸਪਾਲ ਰਾਏ ਜੀ ਚੰਗੀਆਂ ਕੈਬਨਿਟਸ ਬਣਾਉਂਦੇ ਨੇ, ਕਿਚਨ ਬਣਾਉਂਦੇ ਨੇ, ਬਹੁਤ ਹੀ ਹੋਮ ਇੰਪਰੂਵਮੈਂਟ ਕਰਕੇ ਦਿੰਦੇ ਨੇ। ਜਸਪਾਲ ਰਾਏ ਨੂੰ ਨਿਊ ਹਾਈਟ ਕਿਚਨ 'ਤੇ ਕਾਲ ਕਰੋ 416-859-1920 416-859-1920। ਨਿਊ ਹਾਈਟਸ ਕਿਚਨ ਤੋਂ ਕਿਚਨ ਬਣਵਾਓ ਅਤੇ ਅਪਲਾਇੰਸਿਸ ਲਵਾਓ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਗਿੱਲ ਮੇਰੇ ਨਾਲ ਨੇ ਅਤੇ ਕੀ ਕੁਝ ਸਪੈਸ਼ਲ ਦੇ ਰਹੇ ਨੇ ਜੀ, ਪਲੀਜ਼ ਮਨਜੀਤ ਗੋ।
1: ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੰਦੇਸ਼ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਨਵੇਂ ਘਰ 'ਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $4499 ਚ ਇਸ ਵੀਕ ਤੁਸੀਂ 5 ਅਪਲਾਇੰਸਿਸ ਦਾ ਕੋਂਬੋ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ $899 ਤੇ 98 ਇੰਚ ਦਾ LED ਸਮਾਰਟ 4K ਟੀਵੀ $3500 ਦੀ ਪ੍ਰਾਈਸ ਤੋਂ ਘਟਾ ਕੇ $1899 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਅਸੀਂ ਲੈ ਕੇ ਦੇ ਰਹੇ ਹਾਂ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ।
0: ਵਾਹ ਜੀ ਵਾਹ, ਅਪਲਾਇੰਸ ਜੰਕਸ਼ਨ ਸਭ ਨੂੰ ਗਿਫਟ ਦਿੱਤੇ ਜਾਂਦੇ ਆ ਅਪਲਾਇੰਸ ਜੰਕਸ਼ਨ ਤੇ। ਤੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਪ੍ਰਾਊਡ ਸਪੋਂਸਰ ਨੇ ਗਿੱਲ ਫਾਰਮ। ਗਿੱਲਾਂ ਦੇ ਫਾਰਮ 'ਤੇ ਮੇਲਾ ਹੀ ਲੱਗਿਆ ਰਹਿੰਦਾ। ਇੱਕ ਤਾਂ ਫਾਰਮ ਸੋਹਣਾ ਸੁਨੱਖਾ ਬਹੁਤ ਆ, ਇੱਕ ਹਰੀਆਂ ਤਾਜ਼ੀਆਂ ਫਰੈਸ਼ ਸਬਜ਼ੀਆਂ, ਇੱਕ ਗਿੱਲਾਂ ਦੇ ਖਰਬੂਜ਼ੇ ਮਸ਼ਹੂਰ ਹੋ ਗਏ, ਚਿੱਪੜ ਮਸ਼ਹੂਰ ਹੋ ਗਏ। 14085 ਡਿਕਸੀ ਰੋਡ ਉੱਤੇ ਆ, ਖਰਬੂਜ਼ੇ ਬਿਲਕੁਲ ਖੰਡ ਮਿਸ਼ਰੀ ਵਰਗੇ ਮਿੱਠੇ ਆ, ਹਰੀਆਂ ਤਾਜ਼ੀਆਂ ਕਰੇਲੇ ਔਰ ਮਿਰਚਾਂ ਕੌੜੀਆਂ ਅਤੇ ਨਾਲ ਬਹੁਤ ਸਾਰੀਆਂ ਹੋਰ ਸਬਜ਼ੀਆਂ ਟਮਾਟਰ ਆਦਿ ਗਿੱਲ ਫਾਰਮ ਤੋਂ ਡਿਕਸੀ ਅਤੇ ਕਿੰਗ ਦੇ ਕੋਰਨਰ ਵਿੱਚ। ਅਤੇ ਨਾਲ ਉਹਨਾਂ ਕੋਲ ਚਿੱਬੜ, ਚਿੱਬੜਾਂ ਦੀ ਚਟਣੀ ਬਣਾ ਬਣਾ ਕੇ ਖਾਓ। 905-925-2300 905-925-2300 ਟੈਲੀਫੋਨ ਨੰਬਰ ਹੈ ਗਿੱਲ ਫਾਰਮ ਦਾ। HK ਮੂਵਰਸ ਦੁਨੀਆ ਭਰ ਵਿੱਚ ਮੂਵ ਕਰਨ ਵਾਸਤੇ, ਉੱਤਰੀ ਅਮਰੀਕਾ ਵਿੱਚ ਖਾਸ ਤੌਰ ਉੱਤੇ ਕਾਰਾਂ ਵੈਨਾਂ ਟਰੱਕਾਂ ਸਣੇ ਮੂਵ ਹੋਣ ਵਾਸਤੇ ਬਿਲਕੁਲ ਸੇਫ ਅਤੇ ਸਿਕਿਓਰ ਮੂਵਰਸ, HK ਮੂਵਰਸ 416-524-6704। ਅਸੀਂ ਇੱਕੋ ਇੱਕ ਮੂਵਰ ਦਾ ਨੰਬਰ ਦਿੰਦੇ ਹਾਂ, ਸਾਡੇ ਇੰਸਟਾਗ੍ਰਾਮ 'ਤੇ ਵੀ ਇਹ ਨੰਬਰ ਪਿਆ, ਸਾਡੇ ਕੋਲੋਂ ਫੋਨ 'ਤੇ ਕਿਸੇ ਵੇਲੇ ਵੀ ਲਿਆ ਜਾ ਸਕਦਾ। ਤੁਹਾਡੇ ਕਿਸੇ ਯਾਰ ਦੋਸਤ ਨੇ ਮੂਵ ਹੋਣਾ, ਤੁਸੀਂ ਆਪ ਮੂਵ ਹੋਣਾ, ਵੱਡੀ ਜਾਂ ਛੋਟੀ ਮੂਵਿੰਗ ਹੈ, 416-524-6704। ਅਤੇ ਪੈਸ਼ਨ ਰੂਫਿੰਗ ਹਰ ਤਰ੍ਹਾਂ ਦੀ ਰੂਫ ਦੀ ਰਿਪੇਅਰ ਵਾਸਤੇ, ਹੋਮ ਐਕਸਟੀਰੀਅਰ ਹਰ ਤਰ੍ਹਾਂ ਦਾ, ਕੋਈ ਵੀ ਬਾਹਰਲਾ ਕੰਮ ਹੋਣ ਵਾਲਾ ਤਾਂ ਪੈਸ਼ਨ ਰੂਫਿੰਗ ਵਾਲਿਆਂ ਨੂੰ 647-947-919-947-919-1394-13 'ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਦਲਜੀਤ ਸਿੰਘ ਜੀ ਨੇ ਟੈਕਸਟ ਮੈਸੇਜ ਕੀਤਾ ਕਿ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਮਾਤਾ ਲੱਦੀ ਪਈ ਬੋਲਦੀ, ਸੁਣ ਦੁੱਲਿਆ ਸਰਦਾਰ ਵੇ, ਉਹ ਵਾਰ ਸੁਣਨੀ ਚਾਹੀਦੀ ਹੈ। ਮੈਂ ਕੋਸ਼ਿਸ਼ ਕਰਦਾ ਕਿ ਉਹ ਵੀ ਸੁਣਾਈਏ, ਪਰ ਹਾਲ ਦੀ ਘੜੀ ਤੁਸੀਂ ਵੀ ਕੋਈ ਸੰਗੀਤ ਗੀਤ ਸੁਣਨਾ ਚਾਹੁੰਦੇ ਹੋ, ਮੈਨੂੰ ਵਟਸਐਪ ਕਰ ਸਕਦੇ ਹੋ, ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ 416-677-0106 416-677-0106। ਇੱਕ ਗੱਲਬਾਤ ਸੁਣਦੇ ਹਾਂ ਬਿਯੋਂਡ ਆਈਵੇਅਰ ਤੋਂ ਰੋਮੀ ਦੇ ਨਾਲ, ਤੇ ਜੀ ਨਵੀ ਪਲੀਜ਼ ਗੋ ਹੈਡ।
2: ਸਾਡੇ ਨਾਲ ਬਿਯੋਂਡ ਆਈਵੇਅਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ। ਵੀ ਆਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
3: ਹਾਂਜੀ ਬਹੁਤ ਵਧੀਆ ਨਵੀ ਜੀ, ਤੁਸੀਂ ਸੁਣਾਓ?
2: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਅਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
3: ਜੀ ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਟੌਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇੰਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249, frame and progressive digital progressive lenses, Essilor de branded lenses hai gaya, it hit $249 the package hai ga complete.
2: Very good.
3: And bachchyan waste ajkal blue light glasses, it hit package assi banaya hai ga specifically for bachchyan waste jinna da screen time jyada hai ga, so frame with lenses and blue coating, it hit $150 ਦਾ ਪੈਕੇਜ ਹੈਗਾ। ਆਮ ਇਹ ਅਬਾਊਟ $300-$350 ਦਾ ਪੈਕੇਜ ਹੈਗਾ, ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫॉर $149 ਅਵੀ।
2: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਐਤਕੀ?
3: ਯੈਸ,
2: ਵੈਰੀ ਗੁੱਡ। ਐਂਡ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ, ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕਿਆ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ ਬਾਕੀ ਤਾਂ ਚਲੋ ਡੀਲਰ ਤਾਂ ਮਿਲੀ ਮਿਲੀ, ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨਹੀਂ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 905-793-3937, 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 905-793-3937। ਰੋਮੀ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
3: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ, ਅਪੋਇੰਟਮੈਂਟਸ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
2: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 905-793-3937 ਬਿਯੋਂਡ ਆਈਵੇਅਰ, 905-793-3937। ਰੋਮੀ ਥੈਂਕ ਯੂ।
0: ਥੈਂਕ ਯੂ ਨਵੀ ਐਂਡ ਥੈਂਕ ਯੂ ਰੋਮੀ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਪੰਜਾਬੀ ਲਹਿਰਾਂ ਦੇ ਵਿੱਚ ਰੋਇਲ ਆਟੋ ਸੈਂਟਰ, ਜਿੱਥੇ ਅਸੀਂ ਵੀ ਆਪਣੀਆਂ ਗੱਡੀਆਂ ਨੂੰ ਲੈ ਕੇ ਜਾਂਦੇ ਹਾਂ ਹਰ ਤਰ੍ਹਾਂ ਦੀ ਕਾਰ ਵੈਨ ਟਰੱਕ ਦੀ ਰਿਪੇਅਰ ਕਰਾਉਣ ਵਾਸਤੇ, ਸੇਫਟੀ ਇੰਸਪੈਕਸ਼ਨ ਜਾਂ ਕਿਸੇ ਵੀ ਗੱਡੀ ਦਾ ਏਅਰ ਕੰਡੀਸ਼ਨ ਨੂੰ ਕੋਈ ਪ੍ਰੋਬਲਮ ਆ ਗਈ ਹੈ ਔਰ ਤੁਸੀਂ ਕਾਰ ਵੈਨ ਟਰੱਕ ਦੇ ਟਾਇਰ ਚਲਾਉਣਾ ਚੇਂਜ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਬੈਸਟ ਰੋਇਲ ਆਟੋ ਸੈਂਟਰ 'ਤੇ ਲੈ ਕੇ ਜਾਓ। 905-799-1478, 905-799-1478। ਪ੍ਰੋਗਰਾਮ 'ਚ ਹਾਰਡਵੁੱਡ ਜਾਇੰਟ, ਅੱਜ ਕੱਲ੍ਹ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਹਾਰਡਵੁੱਡ ਆ ਗਏ ਨੇ, ਇੰਨੇ ਸੋਹਣੇ ਸੁਨੱਖੇ ਆ, ਯਾਨੀ ਵਿੱਚ ਦੀ ਮੂੰਹ ਦੱਸਦਾ, ਅਤੇ ਇਹ ਸਾਰਾ ਕੁਝ ਇੱਕ ਪਿੰਡ ਤੋਂ ਵੀ ਵੱਡਾ ਵੇਅਰ ਹਾਊਸ ਹੈ ਹਾਰਡਵੁੱਡ ਜਾਇੰਟ ਦਾ, ਟੋਰਬਰਮ ਅਤੇ ਸਟੀਲ ਦੇ ਬਿਲਕੁਲ ਨੇੜੇ ਆ। ਤੁਸੀਂ ਇੱਕ ਵਾਰ ਜ਼ਰੂਰ ਉੱਥੇ ਗੇੜਾ ਮਾਰ ਕੇ, ਜਿਹੜੇ ਕੰਟਰੈਕਟਰ ਵੀਰ ਨੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਂਦਾ। ਹਾਰਡਵੁੱਡ ਜਾਇੰਟ, 647-925-3609, 6479256309 ਟੈਲੀਫੋਨ ਨੰਬਰ ਹੈ। ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਉੱਤੇ ਆ ਅਤੇ ਕੈਲਡਨ ਦੇ ਵਿੱਚ ਗਰੋਸਰੀ ਦਾ ਬਹੁਤ ਮੰਨਿਆ ਪ੍ਰਮੰਨਿਆ ਭੰਡਾਰ ਹੈ ਫਰੈਸ਼ ਫੂਡ ਸੈਂਟਰ। ਇੱਕ ਮੈਂ ਨੰਬਰ ਤੁਹਾਨੂੰ ਦੇਣਾ ਚਾਹੁੰਦਾ ਮੱਲੀਆਂ ਦੇ ਟੈਂਟ ਸਰਵਿਸ ਦਾ, ਮੱਲੀ ਟੈਂਟ ਸਰਵਿਸ। ਅਤੇ ਬੀਤੇ ਕੱਲ੍ਹ ਮੇਰੇ ਕੋਲੋਂ ਦੋ ਤਿੰਨ ਬੰਦਿਆਂ ਨੇ ਮੱਲੀ ਟੈਂਟ ਸਰਵਿਸ ਦਾ ਨੰਬਰ ਲਿਆ, ਮੈਨੂੰ ਬੜੀ ਖੁਸ਼ੀ ਹੋਈ। ਕਹਿਣ ਲੱਗੇ ਭਾਅ ਜੀ ਤੁਸੀਂ ਕਿਹਾ ਤੁਹਾਡੀ ਰਿਕਮੈਂਡੇਸ਼ਨ 'ਤੇ ਤਾਂ ਤੁਸੀਂ ਪਲੈਨਿੰਗ ਕੋਈ ਈਵੈਂਟ ਕਰ ਰਹੇ ਹੋ ਤਾਂ ਮੱਲੀ ਟੈਂਟ ਦੇ ਜਿਹੜੇ ਟੈਂਟ ਲੱਗੇ ਹੁੰਦੇ ਨਾ ਅਤੇ ਤੁਸੀਂ ਪਛਾਣ ਨਹੀਂ ਸਕਦੇ ਵੀ ਬੈਂਕਟ ਫੈਸਿਲਿਟੀ ਮਿਲ ਗਈ ਕਿ ਟੈਂਟ ਲੱਗੇ ਹੋਏ ਆ। ਔਰ ਥੱਲੇ ਉਹਨਾਂ ਦੇ ਜਿਹੜੇ ਰੱਬ ਤੁਹਾਡਾ ਭਲਾ ਕਰੇ ਬਹੁਤ ਕਮਾਲ ਦੇ ਟੇਬਲ ਕੁਰਸੀਆਂ ਔਰ ਉਹਨਾਂ ਦੇ ਉੱਤੇ ਜਿਹੜੇ ਟੇਬਲ ਕਲੋਥ ਆਦਿ ਬਹੁਤ ਹੀ ਕਮਾਲ ਦੀ ਡੈਕੋਰੇਸ਼ਨ ਆਦਿ ਵੀ ਕਰ ਦਿੰਦੇ ਨੇ। ਤੋ ਮੱਲੀ ਟੈਂਟ ਸਰਵਿਸ ਵਾਲਿਆਂ ਨੂੰ ਟੈਂਟ ਦੀ ਸਰਵਿਸ ਵਾਸਤੇ ਵਿਆਹ ਸ਼ਾਦੀ ਜਿੱਥੇ ਮਰਜ਼ੀ ਕਰਵਾਓ ਪਰ ਟੈਂਟ ਮੱਲੀਆਂ ਤੋਂ ਲਗਵਾਓ। 6479956 69 6479992569 ਅਤੇ ਲਓ ਜੀ ਦਲਜੀਤ ਜੀ ਤੁਹਾਡੀ ਫਰਮਾਇਸ਼ ਹਾਜ਼ਰ ਹੈ। ਕੁਲਦੀਪ ਮਾਣਕ ਦੀ ਐਲਬਮ ਜਿਹਦੇ ਵਿੱਚ ਛੇਤੀ ਕਰ ਸਰਵਣ ਬੱਚਾ, ਪਾਣੀ ਪਿਲਾ ਦਿਓ ਅਤੇ ਬਹੁਤ ਸਾਰੇ ਹੋਰ ਗੀਤ ਸੀ ਉਹਦੇ ਵਿੱਚੋਂ ਮਾਤਾ ਲੱਦੀ ਪਈ ਬੋਲਦੀ।

0: क्या बात है, प्रोग्राम में पंजाबी लगा। एक बार फिर थोनू जिवें असीं वार वार दस रहे हाँ कि अज दा प्रोग्राम सारे दा सारा तिने घंटे स्पॉन्सर्ड बाय ग्रैंड होम फर्नीचर ते फ्राइडे नूं पंजाबी लहरां दा लाइव ऑन लोकेशन हो रहा। तो तुसीं सारिआं ने पूरे ओंटेरियो भर विचों पहुँचना है फर्नीचर दीआं झोटी दीआं डील्स लैण लई। ते मेरे नाल मिस्टर सुख हाजर ने और तुहानूं ग्रैंड होम फर्नीचर तों फ्राइडे नूं होण वाले मेले दा अखी डिठा हाल सुणाउणगे जी।
1: ਬਹੁਤ ਸ਼ੁਕਰੀਆ ਧੰਨਵਾਦ ਭਾਜੀ। ਬਿਲਕੁਲ ਫਰਾਈਡੇ ਵਾਲੇ ਦਿਨ ਮੇਲਾ ਲੱਗਣਾ ਤੇ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ। ਸੋ ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਜ਼ਰੂਰ ਇੱਕ ਚੱਕਰ ਲਾਉਣਾ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋ ਲੋਡ ਕੀਤੀ ਜਾ ਰਹੀ ਆ। ਇਹ 15-20 ਬੈਡਰੂਮ ਸੈੱਟ ਭਾਜੀ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ
0: ਜੀ,
1: ਈਵਨ ਅਲਮਾਰੀ ਵਾਲੇ ਬੈਡਰੂਮ ਸੈੱਟ, ਅਲਮੀਰਾ ਵਾਲੇ ਸੋਲਿਡ ਵੁੱਡ ਕੈਨੇਡੀਅਨ ਮੇਡ ਬੈਡਰੂਮ ਸੈੱਟ ਵੀ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ। ਇੱਕ ਮੇਰੇ ਸਾਹਮਣੇ ਬੈਡਰੂਮ ਸੈੱਟ ਪਿਆ, ਇਹ ਫਰਾਈਡੇ ਵਾਲੇ ਦਿਨ ਆ ਕੇ ਪਰਿਵਾਰ ਲੈ ਜਾਂਦੇ। ਕੁਈਨ ਸਾਈਜ਼ ਦਾ ਬੈੱਡ, ਵਾਈਟ ਕਲਰ ਦਾ, ਸਾਈਡਾਂ ਤੇ ਸ਼ੀਸ਼ਾ ਵੀ ਲੱਗਾ ਹੋਇਆ, ਐਲਈਡੀ ਲਾਈਟਾਂ ਲੱਗੀਆਂ ਹੋਈਆਂ, ਕ੍ਰਿਸਟਲ ਲੱਗੇ ਹੋਏ, ਨਗ ਲੱਗੇ ਹੋਏ ਨੇ, ਹਾਈਡ੍ਰੋਲਿਕ ਸਟੋਰੇਜ, ਕੁਈਨ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਐਲਈਡੀ ਲਾਈਟਾਂ ਦੇ ਨਾਲ, ਯੂਐਸਬੀ ਚਾਰਜਰ ਫੁੱਲੀ ਲੋਡਡ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਡ੍ਰੈਸਰ ਦੇ ਉੱਪਰ ਹੈਂਡਲਾਂ ਦੇ ਉੱਪਰ ਨਗ ਲੱਗੇ ਹੋਏ ਨੇ, ਨਾਈਟ ਸਟੈਂਡਾਂ ਦੇ ਜਿਹੜੇ ਹੈਂਡਲਾਂ ਦੇ ਉੱਪਰ ਨਗ ਲੱਗੇ ਹੋਏ ਨੇ। ਸੋ ਵਾਈਟ ਕਲਰ ਦਾ ਐਲਈਡੀ ਲਾਈਟਾਂ ਨਾਲ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਕੁਈਨ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਫਲੋਰ ਦੀ ਪ੍ਰਾਈਸ $3500 ਲੱਗੀ ਹੋਈ ਆ। ਫਰਾਈਡੇ ਵਾਲੇ ਦਿਨ ਜਿਹੜਾ ਪਰਿਵਾਰ ਆਜੂਗਾ ਪੂਰੇ ਦਾ ਪੂਰਾ ਬੈਡਰੂਮ ਸੈੱਟ $1299 ਦਾ ਲੈ ਜਾਓ ਚੱਕ ਕੇ, $1299 ਦੇ ਵਿੱਚ ਪੂਰਾ ਬੈਡਰੂਮ ਸੈੱਟ। ਤੇ ਜਿਹਨਾਂ ਪਰਿਵਾਰਾਂ ਨੇ ਟਰਕੀ ਸਟਾਈਲ ਦਾ ਸੋਫਾ ਸੈੱਟ ਲੈਣਾ, ਗ੍ਰੇ ਕਲਰ ਦਾ ਡਿਜ਼ਾਈਨਰ ਸੋਫਾ ਸੈੱਟ ਚੈਨਲ ਬੈਗ ਦੇ ਨਾਲ, ਗ੍ਰੇ ਕਲਰ ਪਰਫਾਰਮੈਂਸ ਫੈਬਰਿਕ ਸੋਫਾ, ਲੱਭੜ ਐਂਡ ਚੇਅਰ ਮੇਰੇ ਸਾਹਮਣੇ ਸੈੱਟ ਪਿਆ, ਜਿਹਦੀ ਰੈਗੂਲਰ ਕੀਮਤ $2500 ਸੀ। ਫਰਾਈਡੇ ਵਾਲੇ ਦਿਨ ਜਿਹੜੇ ਵੀ ਪਰਿਵਾਰ ਸਾਡੇ ਕੋਲ ਪਹੁੰਚੂਗਾ ਪੂਰੇ ਦਾ ਪੂਰਾ ਸੋਫਾ ਸੈੱਟ $599 ਦੇ ਵਿੱਚ ਲੈ ਜਾ ਸਕੇ। ਇਹ ਤਾਂ ਸਿਰਫ ਟ੍ਰੇਲਰ ਆ, ਫਿਲਮ ਤੁਹਾਨੂੰ ਫਰਾਈਡੇ ਵਾਲੇ ਦਿਨ ਪਰਿਵਾਰਾਂ ਨੂੰ ਦਿਖਾਵਾਂਗੇ। ਸੋ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ।
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਔਰ ਬਹੁਤ ਵੱਡੀ ਸੇਲ ਜਿਹੜੀ ਆ ਉਹ ਤੁਹਾਡੇ ਵਾਸਤੇ ਲੱਗ ਰਹੀ ਹੈ। ਸੁਜੋਕ ਹੋਮਿਓ ਕਲੀਨਿਕ, ਡਾਕਟਰ ਹੋਮਿਓਪੈਥ ਪਰਮਿੰਦਰ ਬੱਲ, 647-856-2516। ਹੋਮਿਓਪੈਥੀ ਬਹੁਤ ਕਹਿੰਦੇ ਨੇ ਕਿ ਨਾਮੁਰਾਦ ਬਿਮਾਰੀਆਂ ਨੂੰ ਜੜੋਂ ਪੁੱਟ ਦਿੰਦੀ ਹੈ। ਅਤੇ ਤੁਸੀਂ ਹੋਮਿਓਪੈਥੀ ਜਿਹੜੀ ਹੈ ਨਾ, ਕਈ ਲੋਕ ਕਹਿੰਦੇ ਸਲੋ ਆ, ਸਲੋ ਨਹੀਂ ਹੈ ਹੋਮਿਓਪੈਥੀ, ਤਾਂ ਬਿਜਲੀ ਦੇ ਕਰੰਟ ਵਾਂਗੂ ਜਾਂਦੀ ਆ। ਪਰ ਅੱਛਾ ਹੋਮਿਓਪੈਥ ਡਾਕਟਰ ਹੋਣਾ ਚਾਹੀਦਾ ਅਤੇ ਲੇਡੀਜ਼ ਦੇ ਔਰ ਮੈਨਸ ਦੇ ਕਿਸੇ ਵੀ ਤਰ੍ਹਾਂ ਦੇ ਬਿਮਾਰੀ ਆ ਤਾਂ ਤੁਸੀਂ ਡਾਕਟਰ ਪਰਮਿੰਦਰ ਬੱਲ ਨਾਲ ਬਿਲਕੁਲ ਕੌਨਫੀਡੈਂਸ਼ੀਅਲ ਗੱਲਬਾਤ ਕਰ ਸਕਦੇ ਹੋ। ਬੜਾ ਪ੍ਰੋਫੈਸ਼ਨਲ ਉਹਨਾਂ ਦਾ ਟ੍ਰੀਟਮੈਂਟ ਅਤੇ ਬੜਾ ਪ੍ਰੋਫੈਸ਼ਨਲ ਕਲੀਨਿਕ ਆ ਉਹਨਾਂ ਦੀ, ਕੈਨੇਡੀਅਨ ਅਤੇ ਕਲੀਅਰੈਂਸ ਦੇ ਨੇੜੇ। ਤੋ ਨੰਬਰ ਹੈ 647-856-2516, 647-856-2516। ਅਤੇ ਜੇ ਧਰਨ ਪੈ ਗਈ ਆ, ਚੁੱਕ ਪੈ ਗਈ ਆ, ਬੈਕ ਪ੍ਰੋਬਲਮ ਆ, ਕੋਈ ਗੋਡਾ ਮੋਢਾ ਉੱਤਰ ਗਿਆ, ਪਿਛਲੇ ਦਿਨੀ ਮੈਂ ਦੇਖਿਆ ਆਸਟ੍ਰੇਲੀਆ ਤੋਂ ਇੱਕ ਪਰਿਵਾਰ ਆਪਣੇ ਬੱਚੇ ਨੂੰ ਲੈ ਕੇ ਬਲਜੀਤ ਫੌਜੀ ਕੋਲ ਆਇਆ ਹੋਇਆ ਸੀ। ਉਹ ਪਰਿਵਾਰ ਮੈਨੂੰ ਮਿਲਿਆ, ਆਪਣੇ ਪਿੰਡਾਂ ਦੇ ਸੀਗੇ ਅਤੇ ਬਲਜੀਤ ਫੌਜੀ ਦੇ ਹੱਥਾਂ 'ਚ ਬੜੀ ਕਹਿੰਦੇ ਹੁੰਦੇ ਆ ਰੱਬ ਨੇ ਬਖਸ਼ਿਸ਼ ਦਿੱਤੀ ਹੋਈ ਆ, ਅਤੇ ਮਸਾਜ ਕਰਵਾਉਣ ਲਈ ਵੀ ਤੁਸੀਂ ਬਲਜੀਤ ਫੌਜੀ ਮਸਾਜ 'ਤੇ ਜਾਇਆ ਕਰੋ। ਨੰਬਰ ਆ ਉਹਨਾਂ ਦਾ 416-786-7211। ਜਦੋਂ ਕਾਲ ਕਰੋ ਉਦੋਂ ਪੰਜਾਬੀ ਲਹਿਰਾਂ ਅਤੇ ਸਤਿੰਦਰਪਾਲ ਦਾ ਅਤੇ ਨਵੀ ਦਾ ਨਾਂ ਲੈ ਦਿਆ ਕਰੋ ਅਤੇ ਬਲਜੀਤ ਤੁਹਾਡਾ ਹੋਰ ਵੀ ਜ਼ਿਆਦਾ ਵੱਧ ਖਿਆਲ ਰੱਖੂ। ਅਤੇ ਵੈਸੇ ਤਾਂ ਸਾਰਿਆਂ ਦਾ ਹੀ ਖਿਆਲ ਬਹੁਤ ਰੱਖਦੇ ਆ, ਤੋ ਬਲਜੀਤ ਫੌਜੀ ਨਾਲ ਸੰਪਰਕ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਇੱਕ ਦੋ ਸੰਦੇਸ਼ ਲੈ ਲਈਏ ਅਤੇ ਫਿਰ ਇਹਨਾਂ ਸੰਦੇਸ਼ਾਂ ਤੋਂ ਫੌਰਨ ਬਾਅਦ ਆ ਕੇ ਤੁਹਾਨੂੰ ਹੋਰ ਗੀਤ ਸੰਗੀਤ ਸੁਣਾਉਂਦੇ ਹਾਂ। ਅਤੇ ਉਹ ਗੀਤ ਸੰਗੀਤ ਤੁਸੀਂ ਆਪਣੀ ਫਰਮਾਇਸ਼ ਜਿਹੜੀ ਆ ਉਹ ਮੈਨੂੰ ਟੈਕਸਟ ਮੈਸੇਜ ਵਿੱਚ ਭੇਜ ਸਕਦੇ ਹੋ। ਅਤੇ ਮੇਰਾ ਨੰਬਰ ਹੈ 416-677-0106। ਅਤੇ ਕੁਝ ਸੰਦੇਸ਼ ਸੁਣਦੇ ਹਾਂ ਫਿਰ ਵਾਪਸ ਆਉਂਦੇ ਹਾਂ।

0: अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुच ही हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: multiple locations in GTA. For more information, visit rajdhanisweets.ca.
1: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡੇ ਵਾਸਤੇ ਬੜੇ ਪਿਆਰੇ ਪਿਆਰੇ ਨਗਮੇ ਗੀਤ ਸੰਗੀਤ ਸਾਡੇ ਵੀਰ ਹਰਪ੍ਰੀਤ ਗੁਰਮੀਤ ਅਤੇ ਲਾਲੀ ਉਹਨਾਂ ਦੇ ਟੈਕਸਟ ਮੈਸੇਜ ਆਏ ਨੇ ਅਤੇ ਹਰਜਿੰਦਰ ਗਿੱਲ ਸਾਹਿਬ ਦਾ ਵੀ ਟੈਕਸਟ ਮੈਸੇਜ ਆਇਆ, ਥੈਂਕ ਯੂ ਜੀ। ਗੁਰਵਿੰਦਰ ਜੀ ਦਾ ਟੈਕਸਟ ਮੈਸੇਜ ਆਇਆ, ਧੰਨਵਾਦ। ਅਤੇ ਬਹੁਤ ਸਾਰੇ ਹੋਰ ਤੁਸੀਂ ਵੀ ਭੇਜ ਰਹੇ ਹੋ ਅਤੇ ਜ਼ਰੂਰ ਤੁਸੀਂ ਸਾਡੇ ਨਾਲ ਗੱਲਬਾਤਾਂ ਜਿਹੜੀਆਂ ਨੇ ਉਹ ਮੈਸੇਜ ਜਾਂ ਫਿਰ ਵਟਸਐਪ ਕਰਕੇ ਕਰ ਸਕਦੇ ਹੋ 416-677-0106। ਪ੍ਰੋਗਰਾਮ 'ਚ ਬੜੀ ਜਲਦ ਅਸੀਂ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾਈਏ ਕਿ 30 ਅਗਸਤ ਨੂੰ ਬੜਾ ਚੋਟੀ ਦਾ ਸ਼ੋਅ ਹੋ ਰਿਹਾ ਜਿਹੜਾ ਕਿ ਏਮੀ ਵਿਰਕ ਅਤੇ ਸਰਗੁਣ ਮਹਿਤਾ ਬਹੁਤ ਧੜੱਲੇਦਾਰ ਗਾਇਕੀ ਔਰ ਏਮੀ ਵਿਰਕ ਹੋਲੀਵੁੱਡ ਅਤੇ ਪੰਜਾਬੀ ਫਿਲਮਾਂ ਦਾ ਮੰਨਿਆ ਪਰਮੰਨਿਆ ਕਲਾਕਾਰ ਹੈ, ਅਦਾਕਾਰ ਹੈ ਔਰ ਗਾਇਕੀ ਵਿੱਚ ਏਮੀ ਵਿਰਕ ਦਾ ਕੋਈ ਮੁਕਾਬਲਾ ਨਹੀਂ ਹੈ। ਬਹੁਤ ਹੀ ਕਲੈਰਿਟੀ ਨਾਲ ਗਾਉਣ ਵਾਲਾ, ਪੂਰੇ ਬੈਂਡ ਨਾਲ ਗਾਉਣ ਵਾਲਾ, ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਇਹ ਕਲਾਕਾਰ ਹੈ ਅਤੇ ਤੁਸੀਂ ਜ਼ਰੂਰ ਇੰਜੋਏ ਕਰੋਗੇ ਏਮੀ ਵਿਰਕ ਨੂੰ ਅਤੇ ਕੈਸੀਆਂ ਉਹਨਾਂ ਦੀਆਂ ਕਮਾਲ ਕਮਾਲ ਦੀਆਂ ਰਚਨਾਵਾਂ ਜਿਹੜੀਆਂ ਉਹਨਾਂ ਨੂੰ ਤੁਸੀਂ ਇੰਜੋਏ ਕਰੋਗੇ। ਤੋ 30 ਅਗਸਤ ticketmaster.ca 'ਤੇ ਟਿਕਟਾਂ ਲਈਆਂ ਜਾ ਸਕਦੀਆਂ। ਨੌਜਵਾਨੋ ਚੱਕ ਦਿਓ ਫਟੇ, ਕਰ ਦਿਓ ਕਰਾਂ 30 ਅਗਸਤ ਤੋਂ ਪਹਿਲਾਂ ਸੋਲਡ ਆਊਟ ਇਸ ਮੇਲੇ ਨੂੰ ਜਿਹੜਾ ਏਮੀ ਵਿਰਕ ਅਤੇ ਸਰਗਣ ਮਹਿਤਾ ਨਾਲ ਹੋ ਰਿਹਾ। ਨੇੜਿਓਂ ਦੇਖਣ ਦਾ ਮੌਕਾ ਮਿਲੂਗਾ ਤੁਹਾਨੂੰ ਸਰਗਣ ਮਹਿਤਾ ਨੂੰ, ਹੈ ਕਿ ਨਾ ਕਮਾਲ ਦੀਆਂ ਗੱਲਾਂ। ਤੋ ਬਹੁਤ ਤੁਹਾਡੇ ਵਾਸਤੇ ਪੇਸ਼ ਹੋਏਗਾ, ਜ਼ਰੂਰ ਤੁਸੀਂ ਪਹੁੰਚੋ, ਟਿਕਟਾਂ ਲੈ ਲਓ ticketmaster.ca ਤੋਂ। ਕੋਈ ਜਾਣਕਾਰੀ ਚਾਹੀਦੀ ਹੈ ਤਾਂ ਮਿਸਟਰ ਸੀਤਲ ਪਨੇਸਰ ਨੂੰ ਕਾਲ ਕਰੋ, ਨੰਬਰ ਹੈ 416-464-8649, ਜਾਂ ਸਾਡੀ ਟੀਮ ਦੇ ਮੈਂਬਰ ਪ੍ਰਭ ਸੰਧੂ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ 437-870-0001 437-870-0001 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਲਓ ਫਿਰ ਇੱਕ ਬੜਾ ਪਿਆਰਾ ਮੰਨਿਆ ਪਰਮੰਨਿਆ ਗੀਤ। ਇੱਕ ਵੇਲਾ ਸੀ ਕਿ ਪੰਜਾਬੀ ਲਹਿਰਾਂ 'ਚ ਗੀਤ ਹਫ਼ਤੇ 'ਚ ਇੱਕ ਵਾਰੀ ਜ਼ਰੂਰ ਵੱਜਦਾ ਸੀ, ਐਸਾ ਪਿਆਰਾ ਗਾਇਆ ਹੋਇਆ ਨਾ। ਔਰ ਤੁਹਾਨੂੰ ਯਾਦ ਆਜੂਗਾ ਜਦੇ ਤੁਸੀਂ ਕਹੋਗੇ ਯਾਰ ਸਤਿੰਦਰਪਾਲ ਮੇਲਾ ਲੁੱਟ ਲਿਆ ਗਾਣਾ ਲਾ ਕੇ। ਲਓ ਸੁਣਦੇ ਹਾਂ ਫਿਰ, ਬਹੁਤ ਹੀ ਪਿਆਰਾ ਮੰਨੇ ਪਰਮੰਨੇ ਆਰਟਿਸਟ ਤੁਹਾਡੇ ਵਾਸਤੇ ਪੇਸ਼ ਹੋ ਰਹੇ ਨੇ ਅਤੇ ਗੀਤ ਤੁਹਾਨੂੰ ਬਹੁਤ ਚੰਗਾ ਲੱਗੂਗਾ।

0: ਬੜੀ ਵਾਹ ਨਹੀਂ ਰੀਸਾ
1: ਪੰਜਾਬੀ ਸੰਗੀਤ ਪ੍ਰੇਮੀਆਂ ਨੂੰ
0: ਜਿਹੜੇ ਅੱਜ ਰਲ ਕੇ ਗੁਜ਼ਾਰਾਂਗੇ ਰਾਤ
1: ਸਤਿ ਸ੍ਰੀ ਅਕਾਲ ਸਮੂਹ ਪੰਜਾਬੀ ਸਰੋਤਿਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਕੈਸੇਟ
0: ਕੀ ਬਾਤ ਹੈ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਬੜਾ ਖੂਬਸੂਰਤ ਗੀਤ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਸੀ ਕਿ ਅੱਲਾ ਕਰੇ ਦਿਨ ਚੜ੍ਹੇ ਅੱਜ ਰਲ ਕੇ ਗੁਜ਼ਾਰਾਂਗੇ ਰਾਤ ਤਾਂ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਗੀਤ ਸੰਗੀਤ ਗੱਲਾਂਬਾਤਾਂ ਅਤੇ ਸਾਡੇ ਸਪੋਂਸਰਸ ਦੇ ਸੰਦੇਸ਼ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਨੇ ਬੜੇ ਪਿਆਰ ਨਾਲ ਤੁਸੀਂ ਸੁਣ ਰਹੇ ਹੋ ਅਤੇ ਬੜੇ ਪਿਆਰ ਨਾਲ ਅਸੀਂ ਸੁਣਾਉਣਾ ਚਾਹੁੰਦੇ ਹਾਂ ਤੁਹਾਨੂੰ ਕਿ ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ ਨਾ ਵੀ ਹੋਵਣ ਨਾ ਵੀ ਨੇੜੇ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ ਕੁਝ ਬੰਦਿਆਂ ਦੇ ਨਾ ਵੀ ਸੋਹਣੇ ਲੱਗਦੇ ਨੇ ਦਿਲ ਵਿੱਚ ਹੋਵੇ ਆਸ ਕਿਸੇ ਦੇ ਆਵਣ ਦੀ ਉਦੋਂ ਕਾਲੇ ਕਾਂ ਵੀ ਸੋਹਣੇ ਲੱਗਦੇ ਨੇ ਰੱਬ ਦੀ ਕਸਮੇ ਰੁੱਖ ਸੱਜਣਾ ਦੇ ਵਿਹੜੇ ਦੇ ਰੱਬ ਦੀ ਕਸਮੇ ਰੁੱਖ ਸੱਜਣਾ ਦੇ ਵਿਹੜੇ ਦੇ ਦੇਣ ਨਾ ਭਾਵੇਂ ਛਾਂ ਤਾਂ ਵੀ ਸੋਹਣੇ ਲੱਗਦੇ ਨੇ ਸੱਜਣਾ ਦੇ ਤਿਲ ਠੇਡੀ ਜਾਂ ਫਿਰ ਬੁੱਲੀਆਂ 'ਤੇ ਹੋਵਣ ਜਿਹੜੀ ਥਾਂ 'ਤੇ ਸੋਹਣੇ ਲੱਗਦੇ ਨੇ ਸੰਧੂ ਸਾਹਿਬ ਦੀਆਂ ਇਰਸ਼ਾਦ ਦੀਆਂ ਇਹ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਗਿੱਲ ਫਾਰਮ ਦਾ ਇੱਕ ਵਾਰੀ ਫੇਰ ਜ਼ਿਕਰ ਕਰ ਦਈਏ ਰਿਮੈਂਬਰ ਗਿੱਲ ਫਾਰਮ 905-925-2300 ਟੈਲੀਫੋਨ ਨੰਬਰ ਹੈ ਗਿੱਲ ਫਾਰਮ ਈਗਲ ਟਰੱਕ ਐਂਡ ਟਾਇਰ ਅਲਾਈਨਮੈਂਟ ਸੈਂਟਰ 647-234-6293 ਈਗਲ ਟਰੱਕ ਟਾਇਰ ਹਰ ਤਰ੍ਹਾਂ ਦੇ ਟਰੱਕਾਂ ਦੀ ਅਲਾਈਨਮੈਂਟ ਟਰੱਕ ਰਿਲੇਟਡ ਸਰਵਿਸਿਜ ਟਰੱਕਾਂ ਦੇ ਟਾਇਰ ਅਤੇ ਅਲਾਈਨਮੈਂਟ ਵਿੱਚ ਪੂਰੀ ਤਰ੍ਹਾਂ ਕਹਿੰਦੇ ਆ ਕਿ ਬਹੁਤ ਹਾਈ ਟੈਕਨੀਸ਼ੀਅਨ ਨਾਲ ਕੀਤੇ ਜਾਂਦੇ ਆ ਤੋ ਈਗਲ ਟਰੱਕ ਟਾਇਰ ਅਲਾਈਨਮੈਂਟ 647-234-6293 647-234-6293 ਟੈਲੀਫੋਨ ਨੰਬਰ ਹੈ ਔਰ ਗਲੋਬਲ ਕੰਫਰਟ ਏਅਰ ਅੱਜ ਕੱਲ੍ਹ ਤਾਂ ਬਹੁਤ ਜ਼ਰੂਰਤ ਆ ਜਿਹੜੀ ਏਅਰ ਦੀਆਂ ਬਹੁਤ ਕਮਾਲ ਦੀ ਏਅਰ ਕੰਡੀਸ਼ਨ ਤੁਹਾਨੂੰ ਚਾਹੀਦੀ ਹੁੰਦੀ ਆ ਗਰਮੀ ਪੈ ਰਹੀ ਆ ਕਾਫੀ ਅਤੇ ਗਲੋਬਲ ਕੰਫਰਟ ਏਅਰ ਬਹੁਤ ਕੰਫਰਟ ਨਾਲ ਸਰਵਿਸ ਦਿੰਦੇ ਨੇ ਨੰਬਰ ਹੈ 905-790-9080 905-790-9080 ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਫਰਨਸ ਨਵੀਂ ਲਗਵਾ ਸਕਦੇ ਹੋ ਅੱਜ ਕੱਲ੍ਹ ਤਾਂ ਗੌਰਮੈਂਟ ਵੱਲੋਂ ਕਾਫੀ ਸਾਰੀਆਂ ਗਰੰਟ ਦਿੱਤੀਆਂ ਜਾ ਰਹੀਆਂ ਨੇ ਅਤੇ ਇਹਦੀ ਹੋਰ ਜਾਣਕਾਰੀ ਲਈ ਤੇਜਪਾਲ ਜੀ ਨੂੰ ਕਾਲ ਕਰੋ ਹੀਟਿੰਗ ਅਤੇ ਕੂਲਿੰਗ ਦੇ ਨੰਬਰ 1 ਗਲੋਬਲ ਕੰਫਰਟ ਰਿਪੇਅਰ ਕਰਵਾਓ ਚਾਹੇ ਨਵਿਆਂ ਨੂੰ ਲਗਾਓ 905-790-9080 ਤਾਂ ਸਾਡੇ ਨਾਲ ਸਾਡੇ ਪ੍ਰਾਊਡ ਸਪੋਂਸਰ ਹਰਪ੍ਰੀਤ ਸੈਣੀ ਇੱਕ ਵਾਰ ਫਿਰ ਜੁੜੇ ਨੇ ਅਤੇ ਉਹਨਾਂ ਨਾਲ ਅਸੀਂ ਇੰਸ਼ੋਰੈਂਸ ਦੀ ਬਰੀਕੀ ਦੀਆਂ ਗੱਲਾਂ ਕਰ ਰਹੇ ਹਾਂ ਨੰਬਰ ਹੈ 416-817-6500 ਹਰਪ੍ਰੀਤ ਗੋ ਅਹੈਡ ਪਲੀਜ਼ ਆਪਣਾ ਮੈਸੇਜ ਦਿਓ
2: ਥੈਂਕ ਯੂ ਸੋ ਮਚ ਤਿੰਦਰਪਾਲ ਜੀ ਸੋ ਜਿੱਦਾਂ ਅਸੀਂ ਪਹਿਲਾਂ ਇਨਫੋਰਮੇਸ਼ਨ ਦੇ ਰਹੇ ਸੀਗੇ ਲਾਈਫ ਇੰਸ਼ੋਰੈਂਸ ਦੇ ਡਿਫਰੈਂਟ ਡਿਫਰੈਂਟ ਪਲਾਨਸ ਦੀ ਗੱਲ ਕੀਤੀ ਸੀਗੀ ਤੇ ਡਿਵੀਡੈਂਡ ਵਾਲੇ ਪਲਾਨ ਦੇ ਬਾਰੇ ਇਨਫੋਰਮੇਸ਼ਨ ਆਪਾਂ ਦਿੱਤੀ ਆ ਸੋ ਜਿੰਨੇ ਵੀ ਸਾਡੇ ਲਿਸਨਰਸ ਇਸ ਵੇਲੇ ਜੁੜੇ ਆ ਕਈਆਂ ਦਾ ਕੰਸਰਨ ਹੁੰਦਾ ਹੈ ਕਿ ਅਸੀਂ ਤਾਂ ਪਹਿਲਾਂ ਤੋਂ ਪਾਲਿਸੀ ਕਰਵਾਈਆਂ ਹੋਈਆਂ ਆ ਸਾਡੇ ਕੋਲ ਆਲਰੇਡੀ ਟਰਮ ਇੰਸ਼ੋਰੈਂਸ ਪਾਲਿਸੀਜ਼ ਆ ਕਿਉਂਕਿ ਕਾਫੀ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਦੇ ਕੋਲ ਇਹ ਡਿਵੀਡੈਂਡ ਵਾਲੇ ਪਲਾਨਸ ਹੈਗੇ ਆ ਸੋ ਤੁਸੀਂ ਇੱਕ ਵਾਰੀ ਜ਼ਰੂਰ ਸਾਡੇ ਨਾਲ ਕੰਸਲਟ ਕਰ ਸਕਦੇ ਆ ਕਿਉਂਕਿ ਤੁਹਾਡੀ ਪਾਲਿਸੀ ਜਿਹੜੀ ਵੀ ਇੰਸ਼ੋਰੈਂਸ ਕੰਪਨੀ ਦੀ ਹੈਗੀ ਆ ਅਗਰ ਉਸ ਇੰਸ਼ੋਰੈਂਸ ਕੰਪਨੀ ਦੇ ਵਿੱਚ ਪਰਮਾਨੈਂਟ ਦੇ ਡਿਵੀਡੈਂਡ ਵਾਲੇ ਪਲਾਨ ਹੈਗੇ ਆ ਤਾਂ ਸੇਮ ਟਰਮ ਇੰਸ਼ੋਰੈਂਸ ਪਾਲਿਸੀ ਜਿਹੜੀ ਤੁਹਾਡੀ ਐਗਜ਼ਿਸਟਿੰਗ ਚੱਲ ਰਹੀ ਆ ਉਹਨੂੰ ਹੀ ਆਪਾਂ ਕਨਵਰਟ ਕਰ ਸਕਦੇ ਆ ਉਸ ਪਲਾਨ ਦੇ ਵਿੱਚ ਤੁਹਾਨੂੰ ਕੋਈ ਨਵਾਂ ਪਲਾਨ ਲੈਣ ਦੀ ਜ਼ਰੂਰਤ ਨਹੀਂ ਆ ਕੋਈ ਨਵੀਂ ਅੰਡਰ ਰਾਈਟਿੰਗ ਕਰਾਉਣ ਦੀ ਜ਼ਰੂਰਤ ਨਹੀਂ ਆ ਕੋਈ ਨਵੇਂ ਮੈਡੀਕਲ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ ਆ ਸੇਮ ਪਲਾਨ ਜੋ ਤੁਹਾਡੀ ਟਰਮ ਇੰਸ਼ੋਰੈਂਸ ਪਾਲਿਸੀ ਚੱਲਦੀਆਂ ਪਈਆਂ ਆ ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਆਪਾਂ ਕਨਵਰਸ਼ਨ ਰਾਈਟ ਆਪਣਾ ਯੂਜ਼ ਕਰ ਸਕਦੇ ਹਾਂ ਸੋ ਕੋਈ ਵੀ ਤੁਹਾਡੇ ਕੁਐਸਚਨ ਹੋਣ ਜ਼ਰੂਰ ਉਹਨਾਂ ਐਗਜ਼ਿਸਟਿੰਗ ਪਲਾਨਸ ਨੂੰ ਤੁਸੀਂ ਰਿਵਿਊ ਕਰਵਾ ਸਕਦੇ ਆ ਕਦੋਂ ਉਹਨਾਂ ਟਰਮ ਇੰਸ਼ੋਰੈਂਸ ਦੀ ਰਿਨਿਊਵਲ ਆਉਣੀ ਹੈਗੀ ਆ ਕਿੰਨਾ ਪ੍ਰੀਮੀਅਮ ਤੁਹਾਡਾ ਚੇਂਜ ਹੋਣਾ ਹੈਗਾ ਆ ਇਹ ਸਾਰੀਆਂ ਚੀਜ਼ਾਂ ਵੀ ਡਿਸਕਸ ਕੀਤੀਆਂ ਜਾ ਸਕਦੀਆਂ ਆ ਸੋ ਨੰਬਰ ਹੈਗਾ ਜੀ ਮੇਰਾ 416-817-6500 ਜਿੱਥੇ ਆਪਾਂ ਇਹ ਰੈਗੂਲਰ ਇੰਸ਼ੋਰੈਂਸ ਪਲਾਨਸ ਦੀ ਗੱਲ ਕਰ ਰਹੇ ਹਾਂ ਸਤਿੰਦਰਪਾਲ ਜੀ ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਹੈਗਾ ਆ ਕਿ ਕਲਾਇੰਟ ਨੂੰ ਕੋਈ ਨਾ ਕੋਈ ਮੈਡੀਕਲ ਇਸ਼ੂਜ਼ ਹੁੰਦੇ ਆ ਜਾਂ ਉਹਦੀ ਫੈਮਿਲੀ ਹਿਸਟਰੀ ਦੇ ਵਿੱਚ ਇੱਕ ਤੋਂ ਵੱਧ ਫੈਮਿਲੀ ਮੈਂਬਰ ਨੂੰ ਕੋਈ ਮੈਡੀਕਲ ਕੰਸਰਨ ਹੁੰਦੇ ਆ ਜਿਹਦੇ ਕਰਕੇ ਉਹਨਾਂ ਨੂੰ ਕਵਰੇਜ ਨਹੀਂ ਮਿਲ ਪਾਉਂਦੀ ਤਾਂ ਉਹਨਾਂ ਲਿਸਨਰਸ ਦੇ ਲਈ ਵੀ ਇਹ ਹੈਗਾ ਕਿ ਸਾਡੇ ਕੋਲ ਨਾਨ ਮੈਡੀਕਲ ਪਲਾਨਸ ਅਵੇਲੇਬਲ ਹੈਗੇ ਆ, ਸੋ ਤੁਸੀਂ ਬਿਲਕੁਲ ਇੱਦਾਂ ਨਾ ਸੋਚੋ ਕਿ ਸਾਨੂੰ ਕੋਈ ਕਵਰੇਜ ਨਹੀਂ ਮਿਲਣੀ। ਨਾਨ ਮੈਡੀਕਲ ਪਲਾਨਸ ਦੇ ਵਿੱਚ ਤੁਸੀਂ ਅਪ ਟੂ $500,000 ਤੱਕ ਦੀ ਕਵਰੇਜ ਲਈ ਕੁਆਲੀਫਾਈ ਹੋ ਸਕਦੇ ਆ। ਉਹਦੇ ਵਿੱਚ ਆਪਾਂ ਸਿਰਫ ਮੈਡੀਕਲ ਕੁਐਸਚਨਸ ਦੇ ਆਨਸਰ ਦੇਣੇ ਹੁੰਦੇ ਆ, ਉਹਦੇ ਬੇਸ ਦੇ ਉੱਪਰ ਆਪਾਂ ਨੂੰ ਕਵਰੇਜ ਮਿਲ ਸਕਦੀ ਆ। ਉਹਨਾਂ ਦੇ ਰਿਗਾਰਡਿੰਗ ਵੀ ਤੁਹਾਡੇ ਕੋਈ ਕੰਸਰਨ ਹੋਣ, ਕੋਈ ਕੁਐਸਚਨਸ ਹੋਣ, ਤੁਸੀਂ ਆਪਣੇ ਪੇਰੈਂਟਸ ਲਈ ਉਹ ਪਲਾਨ ਦੇਖ ਰਹੇ ਆ, ਉਹਨਾਂ ਦੇ ਫਾਈਨਲ ਐਕਸਪੈਂਸ ਲਈ ਕਵਰੇਜ ਚਾਹੀਦੀ ਆ, ਉਹਦੇ ਵਿੱਚ ਉਹ ਵੀ ਕੁਆਲੀਫਾਈ ਕਰ ਸਕਦੇ ਆ। ਸੋ ਨੰਬਰ ਅਗੇਨ 416-817-6500। ਕਿਸੇ ਵੀ ਇੰਸ਼ੋਰੈਂਸ ਬਾਰੇ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਆ, ਜਿੰਨੇ ਵੀ ਆਪਾਂ ਪਲਾਨਸ ਦੀ ਇਨਫੋਰਮੇਸ਼ਨ ਦਿੱਤੀ ਆ, ਜਾਂ ਇਸ ਤੋਂ ਇਲਾਵਾ ਜਿੰਨੇ ਇਨਵੈਸਟਮੈਂਟ ਆਪਸ਼ਨਸ ਆ, ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਫਾਈਨੈਂਸ਼ੀਅਲ ਪਲੈਨਿੰਗ ਕਦੀ ਵੀ ਕੰਪਲੀਟ ਨਹੀਂ ਹੋ ਸਕਦੀ ਜੇ ਤੁਸੀਂ ਸਿਰਫ ਇੰਸ਼ੋਰੈਂਸ ਵੱਲ ਧਿਆਨ ਦਿੰਦੇ ਆ ਤੇ ਇਨਵੈਸਟਮੈਂਟ ਵੱਲ ਧਿਆਨ ਨਹੀਂ ਦਿੰਦੇ, ਜਾਂ ਤੁਸੀਂ ਸਿਰਫ ਇਨਵੈਸਟਮੈਂਟ ਵੱਲ ਧਿਆਨ ਦਿੰਦੇ ਆ ਤੇ ਇੰਸ਼ੋਰੈਂਸ ਵੱਲ ਧਿਆਨ ਨਹੀਂ ਦਿੰਦੇ, ਕਿਉਂਕਿ ਫਾਈਨੈਂਸ਼ੀਅਲ ਪਲੈਨਿੰਗ ਦੇ ਦੋ ਅਹਿਮ ਪੱਖ ਹੈਗੇ ਆ ਜਿਹਦੇ ਵਿੱਚ ਦੋਨੋਂ ਨਾਲੋਂ ਨਾਲ ਚੱਲਦੇ ਆ। ਜੇ ਤੁਹਾਡਾ ਰਿਸਕ ਮੈਨੇਜਰ ਹੈਗਾ ਆ ਤਾਂ ਇਨਵੈਸਟਮੈਂਟ ਪਲੈਨਿੰਗ ਤੁਹਾਡੀ ਨਾਲ ਹੋਣੀ ਚਾਹੀਦੀ ਆ, ਤੇ ਇਨਵੈਸਟਮੈਂਟ ਆਪਸ਼ਨਸ ਦੇ ਲਈ TFSA ਅਕਾਊਂਟ, RRSP ਅਕਾਊਂਟ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਤੇ ਬੱਚਿਆਂ ਦੇ ਲਈ RESP ਦਾ ਅਕਾਊਂਟ, ਤੇ ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਕੋਈ ਡਿਸੇਬਲ ਪਰਸਨ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਹੈਗੀ ਆ, $90,000 ਤੱਕ ਦੀ ਗ੍ਰਾਂਟ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਸੋ ਇਹਨਾਂ ਕਿਹੜੇ ਪਲਾਨ ਦੇ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ, ਕਿਹੜੇ ਪਲਾਨ ਦੇ ਵਿੱਚ ਗਵਰਨਮੈਂਟ ਦੇ ਕਿਹੜੇ ਕਿਹੜੇ ਬੈਨੀਫਿਟਸ ਮਿਲਦੇ ਆ, ਤੇ ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰ ਸਕਦੇ ਆ, ਇਹਦੀ ਫੁੱਲ ਡਿਟੇਲ ਸਾਡੇ ਕੋਲੋਂ ਲੈ ਸਕਦੇ ਆ। ਨੰਬਰ ਮੇਰਾ ਅਗੇਨ 416-817-6500, 416-817-6500।
0: ਹਰਪ੍ਰੀਤ ਸੈਣੀ ਬਹੁਤ ਹੀ ਡੈਡੀਕੇਟਡ, ਓਨੈਸਟ ਅਤੇ ਆਪਣੇ ਪ੍ਰੋਫੈਸ਼ਨ ਨਾਲ ਬਹੁਤ ਕਹਿੰਦੇ ਨੇ ਕਿ ਪੈਸ਼ਨ ਦੇ ਨਾਲ ਕੰਮ ਕਰਦੇ ਨੇ, ਤਾਂ ਤੁਸੀਂ ਇਹਨਾਂ ਦੇ ਆਫਿਸ ਵੀ ਪਹੁੰਚ ਸਕਦੇ ਹੋ। ਬਹੁਤ ਖੂਬਸੂਰਤ ਹਾਈਟੈਕ ਆਫਿਸ ਹੈ, ਅਤੇ ਹਰਪ੍ਰੀਤ ਸੈਣੀ ਜਿਹੜੇ ਨੇ ਉਹ ਵੈਨਕੂਵਰ, ਵਿਨੀਪੈਗ, ਅਲਬਰਟਾ ਦੇ ਵਿੱਚ ਵੀ ਕੁਆਲੀਫਾਈਡ ਨੇ ਔਰ ਉਹਨਾਂ ਕੋਲ ਲਾਇਸੈਂਸ ਹੈ। ਤੁਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਵੀ ਕਹਿ ਸਕਦੇ ਹੋ ਕਿ

0: ਸਹਿਯੋਗ ਨਾਲ 647-999-2569 6479992569 TSC Construction ਰੈਨੋਵੇਸ਼ਨ ਦਾ ਕੋਈ ਵੀ ਕੰਮ ਕਾਜ ਕਰਾਉਣਾ ਨਾ ਤਾਂ ਬਾਈ ਜੀ ਸਾਡੇ ਬਹੁਤ ਪਿਆਰੇ ਸੱਜਣ ਬੜੀ ਮਿਹਨਤ ਨਾਲ ਕੰਮ ਕਰਦੇ ਆ 416-930-4248 416-930-4248 ਟੈਲੀਫੋਨ ਨੰਬਰ ਹੈ। ਰੋਇਲ ਪਰਫਿਊਮਸ ਆਪਣੇ ਆਪ ਨੂੰ ਸੋਹਣਾ ਸੁਨੱਖਾ ਬਣਾਉਣਾ ਬਹੁਤ ਜ਼ਰੂਰੀ ਆ। ਕਈ ਲੋਕ ਕਹਿਣ ਲੱਗੇ ਜੀ ਐਂ ਸ਼ੇਰਾਂ ਦੇ ਮੂੰਹ ਕਿਹਨੇ ਧੋਤੇ ਆ ਅਤੇ ਗਿੱਦੜ ਮਗਰ ਕਿਹੜਾ ਕੋਈ ਗੜਵੀਆਂ ਚੱਕੀ ਫਿਰਦਾ। ਇਸ ਲਈ ਬਹੁਤ ਜ਼ਰੂਰੀ ਆ ਸਾਡਾ ਜੋ ਪੰਜਾਬ ਆ ਉਹ ਪੰਜਾਬ ਦਾ ਮੰਨੇ ਇਸ ਗੱਲ ਹੀ ਜਾਂਦਾ ਕਿ ਟੋਰੇ ਕੱਢ ਕੇ ਤੁਰਲੇ ਕੱਢ ਕੇ ਚਾਦਰੇ ਲਾ ਕੇ ਕੁੜਤੇ ਪਜਾਮੇ ਪਾ ਕੇ ਅਤੇ ਅਤਰ ਫਲੇਲਾਂ ਲਾ ਕੇ ਅਤਰ ਫਲੇਲਾਂ ਵੀ ਚਾਹੀਦੀਆਂ। ਕਈ ਵਾਰ ਅਸੀਂ ਜਾਂਦੇ ਹਾਂ ਅਤੇ ਕੱਪੜੇ ਕੁੱਪੜੇ ਭਾਵੇਂ ਵਧੀਆ ਪਾਏ ਹੁੰਦੇ ਆ ਪਰ ਉਹਨਾਂ 'ਚੋਂ ਤੜਕਿਆਂ ਤੁੜਕਿਆਂ ਦੀ ਸਮੈਲ ਆ ਰਹੀ ਹੁੰਦੀ ਆ। ਸੋ ਰੋਇਲ ਪਰਫਿਊਮ ਤੋਂ ਪਰਫਿਊਮ ਲੈ ਕੇ ਆਓ। ਇਹ ਆਪਣੇ ਗਲਡਨ ਰੋਡ ਗੁਰਦੁਆਰਾ ਸਾਹਿਬ ਦੇ ਨੇੜੇ ਇਹਨਾਂ ਦਾ ਬਹੁਤ ਕਮਾਲ ਦਾ ਸ਼ੋਰੂਮ ਆ। ਇੱਕ ਵਾਰ ਜ਼ਰੂਰ ਤੁਸੀਂ ਉੱਥੇ ਜਾ ਕੇ ਰੋਇਲ ਪਰਫਿਊਮ ਇਹਨਾਂ ਕੋਲੋਂ ਪਰਫਿਊਮਸ ਲੈ ਕੇ ਆਓ। ਰੀਜ਼ਨੇਬਲ ਰੇਟ ਆ ਪਰ ਟੋਪ ਆਫ ਦਾ ਲਾਈਨ ਆਈਟਮਸ ਨੇ। ਬਹੁਤ ਬਹੁਤ ਸ਼ੁਭ ਇੱਛਾਵਾਂ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਮਾਸਟਰ ਜੂਲਰ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। ਏਅਰਪੋਰਟ ਰੋਡ 'ਤੇ ਮੇਫੀਲਡ 'ਤੇ 3000 ਸਕੇਅਰ ਫੀਟ ਦੇ ਵਿੱਚ ਬੜਾ ਆਲੀਸ਼ਾਨ ਐਲੀਗੈਂਟ ਸ਼ੋਰੂਮ ਬਣਾਇਆ ਮਾਸਟਰ ਜੂਲਰ ਨੇ। ਜੀ ਹਾਂ, ਮਾਸਟਰ ਜੂਲਰਸ ਤਰ੍ਹਾਂ ਤਰ੍ਹਾਂ ਦੇ ਗਹਿਣੇ ਗੱਟਿਆਂ ਦਾ ਬਹੁਤ ਵੱਡਾ ਸਟੋਰ, ਤੁਸੀਂ ਜ਼ਰੂਰ ਉੱਥੇ ਇੰਜੋਏ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਵੀਕਐਂਡ 'ਤੇ ਤੁਸੀਂ ਜੀ ਹਾਂ ਡਾਊਨਟਾਊਨ ਆਈਲੈਂਡ ਵਗੈਰਾ ਵੇਖਣ ਜਾਓ ਅਤੇ ਪ੍ਰਾਈਵੇਟ ਟੈਕਸੀ ਲੈ ਕੇ ਜਾਓ, ਨਜ਼ਾਰਾ ਹੀ ਵੱਖਰਾ। ਤੁਸੀਂ ਕਹੋਗੇ ਸਤਿੰਦਰਪਾਲ ਨਜ਼ਾਰਾ ਹੀ ਆ ਗਿਆ। T.Water ਟੈਕਸੀ।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
0: ਜੀ ਪ੍ਰੋਗਰਾਮ ਪੰਜਾਬੀ ਲਹਿਰਾ 'ਚ ਬਹੁਤ ਸਾਰੇ ਟੈਕਸਟ ਮੈਸੇਜ ਆ ਰਹੇ ਨੇ। ਇੱਕ ਤਾਂ ਬੜੀ ਜਲਦ ਪ੍ਰਭ ਸੰਧੂ ਵੀ ਸਟੂਡੀਓ 'ਚ ਆ ਜਾਣਗੇ ਅਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮਨੀ ਬੋਪਰ ਆਏ ਮਿਤਸੁਬਿਸ਼ੀ ਵਾਲੇ, ਇਹ ਪਿਛਲੇ ਦਿਨ ਉਹਨਾਂ ਨੇ ਬੋਲਟਨ ਕੀਆ ਦੀ ਗ੍ਰੈਂਡ ਓਪਨਿੰਗ ਕੀਤੀ ਹੈ, ਸੁਖਮਣੀ ਸਾਹਿਬ ਦਾ ਪਾਠ ਅਤੇ ਕੀਰਤਨ ਕਰਵਾਇਆ। ਅਸੀਂ ਮਨੀ ਬੋਪਰ ਆਏ ਅਤੇ ਜੀਵਨ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਜਸਪਾਲ ਮਾਨ ਦੂਰੋਂ ਦੂਰੋਂ ਹੀ ਮੈਸੇਜ ਭੇਜਦੇ ਰਹਿੰਦੇ ਆ ਮਾਨ ਸਾਹਿਬ, ਅਤੇ ਕਹਿੰਦੇ ਹੁੰਦੇ ਆ ਲੰਚ ਡਿਨਰ ਕਹਿੰਦੇ ਹੁੰਦੇ ਆ ਇਕੱਲੇ ਇਕੱਲੇ ਕਰ ਲੈਂਦੇ ਆ ਅਤੇ ਮੈਸੇਜ ਸਾਨੂੰ ਭੇਜ ਦਿੰਦੇ ਆ। ਕਈ ਵਾਰੀ ਫੋਟੋ ਫੋਟੋ ਵੀ ਦਿਖਾ ਦਿੰਦਾ। ਸਾਡਾ ਛੋਟਾ ਵੀਰ ਹੈ ਜਸਪਾਲ ਮਾਨ, ਬੜਾ ਪਿਆਰਾ ਮੈਸੇਜ ਭੇਜਿਆ ਜਸਪਾਲ ਅਤੇ ਹਰਪਾਲ ਮਾਨ, ਇੰਸ਼ੋਰੈਂਸ ਦੀ ਦੁਨੀਆ 'ਚ ਅਤੇ ਟਰੱਕਾਂ ਦੀ ਦੁਨੀਆ 'ਚ ਬੜਾ ਵੱਡਾ ਨਾਮ ਆ ਅਤੇ ਬੜਾ ਖੂਬਸੂਰਤ ਕੀ ਕਹਿੰਦੇ ਹੁੰਦੇ ਇੱਧਰ ਕਿਹੜਾ ਪਿੰਡ ਹੈ ਜਸਪਾਲ ਮਾਨ ਦਾ, ਵੈਸਟ ਵੁੱਡ ਸਟਾਕ ਦੇ ਵਿੱਚ ਇਹਨਾਂ ਦਾ ਬੜਾ ਖੂਬਸੂਰਤ ਆਫਿਸ ਆ ਟਰੱਕਾਂ ਨੂੰ ਖਰੀਦਣ ਵਾਸਤੇ। ਤੋ ਸਾਡੇ ਦਿਲ ਦੇ ਕਰੀਬ ਆ ਜਸਪਾਲ ਮਾਨ। ਸੋ ਥੈਂਕ ਯੂ ਜਸਪਾਲ, ਤੁਸੀਂ ਮੈਸੇਜ ਭੇਜਿਆ ਕਿ ਬਹੁਤ ਚੰਗਾ ਲੱਗ ਰਿਹਾ, ਤੁਸੀਂ ਇੰਸਪਾਇਰ ਕਰਦੇ ਹੋ। ਵਿਕਰਮ ਰਠੌਰ ਨੇ ਵੀ ਮੈਸੇਜ ਭੇਜਿਆ, ਸ਼ਾਬਾਸ਼ੇ। ਤੁਸੀਂ ਵੀ ਸਾਨੂੰ ਸੁਨੇਹਾ ਭੇਜ ਸਕਦੇ ਹੋ ਯਾਰ। ਮਨੋਹਰ ਸਿੰਘ ਸੱਗੂ ਜੀ ਦਾ ਮੈਸੇਜ ਆਇਆ, ਕਿਆ ਬਾਤ ਹੈ, ਥੈਂਕ ਯੂ ਵੈਰੀ ਮੱਚ ਮਨੋਹਰ ਜੀ। ਮੇਰੀ ਫੋਟੋ ਭੇਜੀ ਉਹਨਾਂ ਨੇ ਇੱਕ, ਸਤਿੰਦਰਪਾਲ ਸੱਧਵਾਂ, ਮਨੋਹਰ ਸੱਗੂ ਸਾਹਿਬ ਨਹੀਂ ਰੀਸਾਂ। 905-673-3337 'ਤੇ ਕਾਲ ਆ ਸਕਦੀ ਆ।

0: ਸਿੰਘ ਹਰਜੀਤ ਨੂੰ ਇੱਕ ਵਾਰੀ ਫੇਰ ਕਾਲ ਕਰ ਲਓ ਭਾਈ। ਹੰਸ ਰਾਜ ਹੰਸ 18 ਸਪਟੰਬਰ ਨੂੰ ਪੇਸ਼ ਹੋ ਰਿਹਾ 7:30 ਵਜੇ ਲਿਵਿੰਗ ਆਰਟ ਸੈਂਟਰ 'ਚ। ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਦਿਲ ਟੋਟੇ ਟੋਟੇ ਹੋ ਗਿਆ, ਹੋਰ ਪਤਾ ਨਹੀਂ ਹਜ਼ਾਰਾਂ ਗੀਤ ਹੰਸ ਰਾਜ ਹੰਸ। ਔਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਵਿਸ਼ੇਸ਼ ਯਾਦ ਕੀਤਾ ਜਾਵੇਗਾ। ਤੋ 647-448-1000 ਇੱਕ ਦੋ ਸੰਦੇਸ਼ ਲੈ ਲਈਏ, ਫਿਰ ਤੁਹਾਨੂੰ ਗਾਣਾ ਸੁਣਾਉਂਦੇ ਹਾਂ ਕੋਈ, ਅਤੇ ਤੁਹਾਡੀ ਪਸੰਦ ਦਾ ਮੈਨੂੰ ਟੈਕਸਟ ਮੈਸੇਜ ਕਰੋ ਕਿ ਅਗਲਾ ਕਿਹੜਾ ਗੀਤ ਸੁਣਾਈਏ। ਨੰਬਰ ਹੈ ਟੈਕਸਟ ਮੈਸੇਜ ਵਾਸਤੇ 416-677-0106 416-677-0106। ਚੱਲ ਪਾ ਭਾਈ ਹੁਣ
1: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਇਹ ਯਾਰ ਇਕੱਠੀਆਂ ਚੱਲਦੀਆਂ ਹੁੰਦੀਆਂ, ਅੱਜ ਪਤਾ ਨਹੀਂ ਕੀ ਗੱਲ ਆ।
2: ਲੈ ਕੇ ਚੱਲਦੇ ਹਾਂ ਤੁਹਾਨੂੰ ਬ੍ਰੈਂਪਟਨ ਕ੍ਰੈਮੇਟੋਰੀਅਮ ਤੇ। ਬ੍ਰੈਂਪਟਨ ਕ੍ਰੈਮੇਟੋਰੀਅਮ ਜਿੱਥੇ ਕਿ ਹੁਣ ਤੁਹਾਡੇ ਲਈ ਫਿਊਨਰਲ ਦੀ ਪ੍ਰੀ ਪਲੈਨਿੰਗ ਅਵੇਲੇਬਲ ਹੈ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰ ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058-228-5800 9058-228-5800 ਤੇ ਕਾਲ ਕਰੋ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰੌਰ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਜ਼ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰੌਰ ਟੈਂਬਰ ਲੋਇਰਸ 6478901437 6478901437 GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ।
3: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
4: Second, third mortgage, home equity, business loan, debt consolidation, refinance, rent to own lay, call karo Devinder Pawal nu 6479888731 6479888731.
3: Je nahi hona khajjal khwar ta call karo
4: Devinder Pawal.
3: Jekar ek var inna twadi file vekh ke ha keh ditti ta apne vaade te hamesha khare utarde han. License number 10845, independently owned and operated.
2: ਟਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਟਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਟਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਟਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਵਾਸਤੇ ਬੈਸਟ ਗਿਫਟ, ਜਿਸ ਵਿਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313.
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਤੁਹਾਡਾ ਸਤਿੰਦਰਪਾਲ। ਮਿਸਟਰ ਜੇ ਗਿੱਲ ਪ੍ਰੋਫੈਸ਼ਨਲ ਤੁਹਾਨੂੰ ਅਸਿਸਟੈਂਟ ਦਿੰਦੇ ਨੇ। ਅਗਰ ਤੁਸੀਂ ਰੀਅਲ ਸਟੇਟ ਦੇ ਕਿਸੇ ਵੀ ਕਾਰੋਬਾਰ ਦੇ ਵਿੱਚ ਹੋ, ਤੁਸੀਂ ਕੋਈ ਘਰ ਬਾਰ ਲੈ ਚੁੱਕੇ ਹੋ ਅਤੇ ਤੁਹਾਤੋਂ ਕਲੋਜ਼ਿੰਗ ਨਹੀਂ ਹੋਈ ਜਾਂ ਡਿਸਪਿਊਟ ਹੋ ਗਿਆ ਆਪਣੇ ਕਿਸੇ ਬਿਲਡਰ ਦੇ ਨਾਲ, ਤਾਂ ਤੁਸੀਂ ਮਿਸਟਰ ਜੇ ਗਿੱਲ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਮਿਸਟਰ ਜੇ ਗਿੱਲ, ਤੁਹਾਡਾ ਨੰਬਰ ਦਿੰਦੇ ਅਸੀਂ ਬੜੀ ਜਲਦ। ਪਰ ਇਨ ਦਾ ਮੇਨ ਟਾਈਮ ਏਮੀ ਵਿਰਕ ਦਾ ਇੱਕ ਬੜਾ ਮੰਨਿਆ ਪਰਮੰਨਿਆ ਸੌਂਗ ਸੁਣਦੇ ਹਾਂ। 30 ਅਗਸਤ ਨੂੰ ਤੁਸੀਂ ਏਮੀ ਵਿਰਕ ਨੂੰ ਮਿਲ ਰਹੇ ਹੋ ਸਰਗਣ ਮਹਿਤਾ ਦੇ ਨਾਲ, ਔਰ ਸਾਡੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਸ਼ੋਅ ਹੋ ਰਿਹਾ, ਸੁਪਰ ਸਟਾਰ ਏਮੀ ਵਿਰਕ ਅਤੇ ਸੀਤਲ ਪਨੇਸਰ ਜੀ ਨੂੰ ਟੈਲੀਫੋਨ ਕੀਤਾ ਜਾ ਸਕਦਾ 416-464-6649। ਸੈਲੂਲਰ ਪੁਆਇੰਟ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਸ਼ੋਅ ਨੂੰ, ਅਤੇ ਜਾਂ ਤੁਸੀਂ ਸਾਡੇ ਪ੍ਰਭ ਸੰਧੂ ਨਾਲ ਵੀ ਗੱਲਬਾਤ ਕਰ ਸਕਦੇ ਹੋ ਏਮੀ ਵਿਰਕ ਦੇ ਸ਼ੋਅ ਦੇ ਵਾਸਤੇ।
5: ਚਲੋ ਜੀ ਏਮੀ, ਚੱਕ ਲਓ ਫਟੇ ਫਿਰ।
6: ਏਡਾ ਸੀਰੀਅਸ ਲੈਣ ਦੀ ਲੋੜ ਨਹੀਂ, ਇਹ ਤਾਂ ਆਪਣੇ ਤਾਰੇ ਬਾਈ ਦੀ ਇੱਕ ਬਹੁਤ ਹੀ ਮਿੱਠੀ ਜਿਹੀ ਕਹਾਣੀ ਹੈ, ਜਿਹਨੂੰ ਘਰੇ ਦੇਖਣ ਵਾਲੇ ਆਏ ਬੈਠੇ ਆ। ਅਜੋ ਦੇਖਦੇ ਫਿਰ ਆ ਰਿਸ਼ਤਾ ਹੁੰਦਾ ਕਿ ਨਹੀਂ।
7: ਉਹ ਮਹਾਰਾਜ ਕੁਛ ਲੋ ਤਾਂ ਸਹੀ।
8: ਹਾਂਜੀ ਬਸ
7: ਪਰ ਜੀ ਤੁਸੀਂ
9: ਪਹਿਲਾਂ ਤਾਰਾ ਆ ਜਾ,
0: ਗਾਣਾ ਸੁਣਾਉਣਾ ਮੈਂ ਫਿਰ ਦਾ ਪਹਿਲਾਂ ਮੁੰਡੇ ਸਭ ਦਾ ਤੁਸੀਂ ਲਗਾ ਦਿੱਤਾ ਗਾਣਾ।

0: ਵਾਹ ਨਹੀਂ ਰੀਸਾ ਐਮੀ ਵਿਰਕ 30 ਅਗਸਤ ਤੋਂ ਪੂਰੇ ਸਟੂਡੀਓ ਦੇ ਵਿੱਚ ਪਹਿਲਾਂ ਪਾਉਣਗੇ ਐਮੀ ਵਿਰਕ
1: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000

0: ਰੀਸਾਂ, ਕਿਆ ਬਾਤ ਆ, ਦੇਖਿਆ ਢਾਡੀ ਵਾਰ ਸੁਣਾਤੀ ਤੁਹਾਨੂੰ, ਇਹੀ ਤਾਂ ਪੰਜਾਬੀ ਲਹਿਰਾਂ ਦਾ ਗੁਲਦਸਤਾ ਹੈ। ਔਰ ਇਹਦੇ ਵਿੱਚ ਨਵੇਂ ਪੁਰਾਣੇ ਗੀਤ, ਲੋਕ ਗੀਤ, ਸੰਗੀਤ, ਢਾਡੀ ਵਾਰਾਂ, ਕਵੀਸ਼ਰੀ ਤੁਹਾਡੇ ਵਾਸਤੇ ਪੇਸ਼ ਕੀਤੀ ਜਾਂਦੀ ਆ। ਸਾਡਾ ਵਿਰਸਾ, ਸਾਡਾ ਪਿਛੋਕੜ ਅਤੇ ਸਾਡਾ ਹੈਰੀਟੇਜ, ਉਹਨੂੰ ਪੰਜਾਬੀ ਲਹਿਰਾਂ ਅੰਗ ਸੰਗ ਰੱਖਦਾ। ਤਾਂ ਸਾਡੇ ਪ੍ਰਾਊਡ ਸਪੋਂਸਰ ਸਾਡੇ ਅੱਜ ਦੇ ਪ੍ਰੋਗਰਾਮ ਦੇ, ਜਿੱਥੇ ਫਰਾਈਡੇ ਨੂੰ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋ ਰਿਹਾ, ਗ੍ਰੈਂਡ ਹੋਮ ਫਰਨੀਚਰ। ਅਸੀਂ ਇੱਕੋ ਇੱਕ ਫਰਨੀਚਰ ਨੂੰ ਪ੍ਰਮੋਟ ਕਰਦੇ ਹਾਂ, ਕੇਵਲ ਇੱਕੋ ਇੱਕ, ਸਵੇਰੇ ਵੀ ਸ਼ਾਮ ਵੀ, ਸੁਬਹਾ ਔਰ ਸ਼ਾਮ ਇੱਕੋ ਹੀ ਨਾਮ, ਗ੍ਰੈਂਡ ਹੋਮ ਫਰਨੀਚਰ। ਕਿਉਂਕਿ ਸਾਨੂੰ ਇਹਨਾਂ ਦੇ ਪ੍ਰੋਡਕਟ 'ਤੇ ਮਾਣ ਆ, ਸਾਨੂੰ ਇਹਨਾਂ ਦੀ ਸਰਵਿਸ 'ਤੇ ਮਾਣ ਆ, ਸਾਨੂੰ ਇਹਨਾਂ ਦੀਆਂ ਪ੍ਰਾਈਸਿਸ 'ਤੇ ਮਾਣ ਆ, ਔਰ ਸਾਨੂੰ ਇਹਨਾਂ ਦੀ ਜਿਹੜੀ ਕਸਟਮਰ ਡੀਲਿੰਗ ਆ ਉਹਦੇ ਉੱਤੇ ਤਸੱਲੀ ਆ। ਇੱਕੋ ਇੱਕ ਸਪੋਂਸਰ ਆ ਸਾਡੇ ਫਰਨੀਚਰ ਦੇ। ਕਿੰਨੇ ਫਰਨੀਚਰ ਸਟੋਰ ਹਰ ਰੋਜ਼ ਨਵੀਂ ਨੂੰ ਮੈਨੂੰ ਫੋਨ ਕਾਲ ਕਰਦੇ ਰਹਿੰਦੇ ਆ, ਪਰ ਅਸੀਂ ਕਿਉਂਕਿ ਸਾਨੂੰ ਗ੍ਰੈਂਡ ਹੋਮ ਫਰਨੀਚਰ ਦਾ ਜਿਹੜਾ ਐਟੀਚਿਊਡ ਆ, ਇਹਨਾਂ ਦਾ ਕੰਮ ਕਰਨ ਦਾ ਤਰੀਕਾ, ਇਹਨਾਂ ਦੀ ਕਸਟਮਰ ਸਰਵਿਸ ਆ, ਉਹ ਬਹੁਤ ਕਮਾਲ ਦੀ ਹੈ। ਤਾਂ ਮੇਰੇ ਨਾਲ ਸੁੱਖ ਜੀ ਨੇ, ਉਹ ਹੋਰ ਜਾਣਕਾਰੀ ਦੇਣਗੇ। ਥੈਂਕ ਯੂ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ, ਬਿਲਕੁਲ ਤੁਹਾਡੇ ਸਾਥ ਦੇ ਨਾਲ ਹੀ ਹਮੇਸ਼ਾ ਅਸੀਂ ਅੱਗੇ ਵੱਧਦੇ ਹਾਂ। ਪਹਿਲੀ ਲੋਕੇਸ਼ਨ ਵੀ ਖੋਲੀ ਪੰਜਾਬੀ ਲਹਿਰਾਂ ਦੇ ਸਾਥ ਨਾਲ ਖੋਲੀ, ਤੇ ਦੂਜੀ ਲੋਕੇਸ਼ਨ ਵੀ ਖੋਲੀ ਅਤੇ ਪੰਜਾਬੀ ਲਹਿਰਾਂ ਦੇ ਸਾਥ ਨਾਲ ਖੋਲੀ ਆ, ਤੇ ਅੱਗੇ ਹਮੇਸ਼ਾ ਇੱਦਾਂ ਤੁਹਾਡੇ ਸਾਥ ਦੇ ਨਾਲ ਜਿਹੜੀਆਂ ਗਾਂਹ ਵੀ ਲੋਕੇਸ਼ਨਾਂ ਖੋਲਦੇ ਆਵਾਂਗੇ। ਸੋ ਨਾਲ ਦੀ ਨਾਲ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਉਸ ਦਿਨ ਵੀਕਐਂਡ ਤੇ ਪਹੁੰਚਣਗੇ, ਫਰਨੀਚਰ ਦੇ ਉੱਪਰ ਕੋਈ ਵੀ ਵਾਇੰਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਬਹੁਤ ਸਾਰੀ ਇਨਵੈਂਟਰੀ, ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ ਕਲੀਅਰ ਆਊਟ ਕੀਤੇ ਜਾ ਰਹੇ ਆ, ਡਾਇਨਿੰਗ ਟੇਬਲ ਕਲੀਅਰ ਆਊਟ ਕੀਤੇ ਜਾ ਰਹੇ ਆ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਾ, 90 ਇੰਚ ਦਾ ਰੀਅਲ ਮਾਰਬਲ ਦਾ ਟੇਬਲ ਗੋਲਡਨ ਬੇਸ ਦੇ ਨਾਲ, 90 ਇੰਚ ਦਾ, ਫਲੋਰ ਦੀ ਪ੍ਰਾਈਸ $2000 ਲੱਗੀ ਹੋਈ ਆ, ਨਾ 2000, ਨਾ 1500, ਨਾ $1000, ਨਾ $800, ਨਾ $700, 90 ਇੰਚ ਦਾ ਰੀਅਲ ਮਾਰਬਲ ਦਾ ਟੇਬਲ ਗੋਲਡਨ ਬੇਸ ਦੇ ਨਾਲ ਸਿਰਫ $599 $599 ਦਾ, 90 ਇੰਚ ਦਾ ਰੀਅਲ ਮਾਰਬਲ ਦਾ ਟੇਬਲ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਕਲੀਅਰ ਆਊਟ ਕੀਤੇ ਜਾਣੇ ਸਪੀਕਰ ਦੇ ਉੱਪਰ। ਸੋ ਜ਼ਰੂਰ ਇਹ ਚੈੱਕ ਕਰਾਓ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਚੱਲ ਚੱਲ ਚੱਲ। ਧੰਨਵਾਦ ਭਾਜੀ,
2: ਥੈਂਕ ਯੂ ਸਰ। ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਹੋਮਿਓਪੈਥੀ ਦੀ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516, ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ, 647-856-2516।
0: ਪੰਜਾਬੀ ਲਹਿਰਾਂ ਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਨੰਬਰ ਦੇ ਦਈਏ, ਤੁਸੀਂ ਪ੍ਰੀ ਪਲੈਨਿੰਗ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਉੱਥੇ ਗੱਲਬਾਤ ਕਰੋ, 905-458-2222। ਯੂਨੀਗਲੋਬ ਐਡਵਾਈਜ਼ਰੀ ਤੋਂ ਮਿਸਟਰ ਸਾਰਾਂਸ਼ ਤੁਹਾਨੂੰ ਲੋਨ ਲੈ ਕੇ ਦਿੰਦੇ ਨੇ, ਲੋਨ ਵੀ ਡਬਲ ਟ੍ਰਿਪਲ ਹੋ ਗਿਆ, ਅਤੇ ਮਿਸਟਰ ਸਾਰਾਂਸ਼ ਯੂਨੀਗਲੋਬ ਐਡਵਾਈਜ਼ਰੀ ਤੋਂ ਕੋਈ ਲੋਕਲ ਪੇਟ ਨਹੀਂ ਰੱਖਦੇ, ਡਾਇਰੈਕਟ ਤੁਹਾਡੇ ਨਾਲ ਗੱਲਬਾਤ ਕਰਦੇ ਆ। ਪੂਰਾ ਉਹਨਾਂ ਦਾ ਆਫਿਸ ਆ ਹਾਈਵੇ 10 ਅਤੇ ਡੈਰੀ ਦੇ ਨੇੜੇ। ਵਧੇਰੇ ਜਾਣਕਾਰੀ ਲਈ ਉਹਨਾਂ ਨੂੰ ਕਾਲ ਕਰਕੇ ਐਜੂਕੇਸ਼ਨ ਲੈਣ ਲਈ, ਚੰਗੇ ਕੋਰਸਿਸ ਕਰਨ ਲਈ ਤੁਹਾਨੂੰ ਗਵਰਨਮੈਂਟ ਵੱਲੋਂ ਇਹ ਲੋਨ ਮਿਲ ਰਹੇ ਆ, 437-264-3175, 437-264-3175 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ 'ਚ, HK ਮੂਵਰ ਦਾ ਇੱਕ ਵਾਰੀ ਫਿਰ ਨੰਬਰ ਦੇ ਦਈਏ। HK ਮੂਵਰ ਤੁਹਾਨੂੰ ਪਤਾ ਕਿ ਮੂਵਿੰਗ ਵਾਸਤੇ ਉੱਤਰੀ ਅਮਰੀਕਾ ਵਿੱਚ ਸਭ ਤੋਂ ਰਿਲਾਇਬਲ ਭਰੋਸੇਮੰਦ ਕੰਪਨੀ ਹੈ। 416-524-6704, 416-524-6704 ਉਹਨਾਂ ਦਾ ਟੈਲੀਫੋਨ ਨੰਬਰ ਹੈ। ਇੱਕ ਸੰਦੇਸ਼ ਲੈ ਲਈਏ ਤੇ ਉਦੋਂ ਬਾਅਦ ਫਿਰ ਅਗਲਾ ਜਿਹੜਾ ਗੀਤ ਆ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਬੜੀ ਜਲਦ ਸਾਡੇ ਪੰਜਾਬੀ ਲਹਿਰਾਂ ਦੀ ਟੀਮ ਦੇ ਮੈਂਬਰ ਉਡਾਨ ਰੇਡੀਓ ਤੁਹਾਡੇ ਵਾਸਤੇ ਪੇਸ਼ ਕਰਦੇ ਨੇ। ਸਾਡੀ ਸਾਰੀ ਟੀਮ ਜਿਹੜੀ ਆ ਬੜੀ ਮਿਹਨਤ ਕਰ ਰਹੀ ਆ ਅਤੇ ਸੁਬਾਹ ਸ਼ਾਮ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਦਲਬੀਰ ਕਥੂਰੀਆ ਜੀ ਦੀ ਟੀਮ ਪੰਜਾਬੀ ਸਾਂਝ ਪ੍ਰੋਗਰਾਮ ਪੇਸ਼ ਕਰਦੀ ਆ ਵਿਸ਼ਵ ਪੰਜਾਬੀ ਭਵਨ ਵੱਲੋਂ ਅਤੇ ਵਿਲੇਜ ਆਫ ਇੰਡੀਆ ਅਤੇ ਬ੍ਰੈਂਪਟਨ ਕੈਸ਼ ਐਂਡ ਕੈਰੀ ਵੱਲੋਂ ਅਤੇ ਨਾਲ ਦੀ ਨਾਲ ਸਵੇਰੇ 4 ਵਜੇ ਹਰਜੀਤ ਜੰਜੂਆ ਬਈ ਮੁੰਡਾ ਜਦੋਂ ਬੋਲਦਾ ਨਾ ਕਹਿੰਦੇ ਹੁੰਦੇ ਆ ਵੀ ਬਸ ਐਂ ਲੱਗਦਾ ਮੂੰਹ 'ਚੋਂ ਮਿਸ਼ਰੀ ਘੁਲਦੀ ਆ। ਅਤੇ ਫਿਰ ਸ਼ਮੀ ਪੱਠਲ ਬੜੀਆਂ ਰੀਅਲ ਸਟੇਟ ਅਤੇ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ। ਬਲਜਿੰਦਰ ਤੰਬੜ ਲੋਕਲ ਪੋਲੀਟਿਕਸ ਨੂੰ ਤੁਹਾਡੇ ਤੱਕ ਪੇਸ਼ ਕਰਦੇ ਆ। 7 ਵਜੇ ਪ੍ਰਭ ਸੰਧੂ ਅਤੇ 8 ਵਜੇ ਨਵੀਂ ਸਿੱਧੂ। ਉਦੋਂ ਬਾਅਦ ਸਾਰੇ ਪ੍ਰੋਗਰਾਮ ਅਮਨ ਬੇਨੀਪਾਲ ਅਤੇ ਨਾਲ ਰੱਬ ਤੁਹਾਡਾ ਭਲਾ ਕਰੇ। ਉਦੋਂ ਬਾਅਦ ਗੁਣਤਾਸ ਰੇਡੀਓ, ਫਿਰ ਹਰਜੀਤ ਜੀ ਆ ਜਾਂਦੇ ਆ ਹੰਸਰਾਜ ਹੰਸ ਦੇ ਸ਼ੋਅ ਦੀ ਜਾਣਕਾਰੀ ਲੈ ਕੇ, ਫਿਰ ਦੇਵ ਜੀ ਪੇਸ਼ ਹੋ ਜਾਂਦੇ ਨੇ ਅਤੇ ਫਿਰ ਅੱਗੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ। ਤੋ ਲਗਾਤਾਰ ਸਾਰੰਗ ਰੇਡੀਓ ਅਤੇ ਸੁਖੀ ਨਿੱਜਰ ਇਹ ਸਾਡੀ ਟੀਮ ਦੇ ਸਾਰੇ ਮੈਂਬਰ ਨੇ ਅਤੇ ਦੇਸ਼ ਪ੍ਰਦੇਸ਼ ਸ਼ਾਮ ਨੂੰ ਸ਼ੁਰੂ ਹੋ ਜਾਂਦਾ ਅਤੇ ਫਿਰ ਉਦੋਂ ਬਾਅਦ ਪੰਜਾਬੀ ਲਹਿਰਾਂ ਆ ਜਾਂਦਾ। ਤੋ ਇੱਕ ਦੋ ਸੰਦੇਸ਼ਾਂ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਅਤੇ ਤੁਹਾਡੇ ਨਾਲ ਕੁਛ ਗੱਲਾਂ ਬਾਤਾਂ ਹੋਰ ਕਰਦੇ ਹਾਂ, ਗੀਤ ਸੰਗੀਤ ਸੁਣਾਉਂਦੇ ਹਾਂ। ਤੋ ਉਮੀਦ ਹੈ ਕਿ ਸਾਡੀ ਜਿਹੜੀ ਲਾਈਨ ਆ ਉਹ ਵੀ ਬੜੀ ਜਲਦ ਠੀਕ ਠਾਕ ਹੋ ਜਾਏਗੀ ਅਤੇ ਅਸੀਂ ਤੁਹਾਡੇ ਨਾਲ ਪ੍ਰੋਪਰ ਆਪਣੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਰਹਾਂਗੇ। ਪ੍ਰੋਗਰਾਮ ਪੰਜਾਬੀ ਲਗਾ।
2: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ।
0: JS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333 1098 ਪਿੰਟ ਰੋਬਰਟਸਨ
2: ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313।
0: ਹਰ ਤਰ੍ਹਾਂ ਦੀ ਫਸਟ, ਸੈਕਿੰਡ ਜਾਂ ਥਰਡ ਮੌਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ। 416-317-3487 ਬੈਸਟ ਰੇਟਸ, ਝਟਪਟ ਸਰਵਿਸ ਲਈ ਮਨੀਸ਼ 416-317-3487।
2: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰੌਰ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰੌਰ ਟੈਂਬਰ ਲੋਇਰਸ, 6478901437, 647-840-890-1437, GTA ਦੀ ਨੰਬਰ 1 ਪਰਸਨਲ ਇੰਜਰੀ ਲਾਇਰਸ ਦੀ ਟੀਮ।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ।